0: Mohan. Contact us at bridgemohan.com.
1: ਪੰਜਾਬੀ ਰਾਣਾ ਹੁਣ ਤੁਸੀਂ ਸਵੇਰੇ ਹਰ ਰੋਜ਼ 6 ਵਜੇ ਤੋਂ ਲੈ ਕੇ 8 ਵਜੇ ਤੱਕ ਵੀ ਸੁਣੋਗੇ। ਰੁਪਿੰਦਰ ਕੌਰ ਜੀ ਹੋਸਟ ਅਤੇ ਪ੍ਰਸਿੱਧ ਜਰਨਲਿਸਟ ਰਮੇਸ਼ ਹੁਸ਼ਿਆਰਪੁਰੀ ਜੀ ਪੰਜਾਬ ਤੋਂ ਤਾਜ਼ਾ ਖਬਰਾਂ, ਨਿਊਜ਼ ਅਤੇ ਵਿਚਾਰ ਚਰਚਾ ਵੀ ਸੁਣ ਸਕੋਗੇ।
2: SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4376551984। ਬਿਲਕੁਲ, ਤੁਸੀਂ ਨਵਾਂ ਘਾਹ ਲਗਵਾਉਣਾ, ਸੋਡਿੰਗ ਕਰਾਉਣੀ ਹੈ, ਵੀਕਐਂਡ ਹੈ, ਵੀਕਐਂਡ 'ਤੇ ਤੁਸੀਂ ਜ਼ਰੂਰ SS ਲੌਨ ਕੇਅਰ ਦੇ ਗੁਰਪ੍ਰੀਤ ਵੀਰ ਹੁਣਾਂ ਨੂੰ ਫੋਨ ਕਰੋ 4376551984 4376551984 ਫੋਨ ਨੰਬਰ ਹੈ। ਏਰਨ ਮਿਲਸ ਐਕਿਰਾ, ਐਕਿਰਾ ਦੀ ਗੱਡੀ, ਐਕਿਰਾ ਦਾ ਕੋਈ SUV ਲੈਣਾ, ਏਰਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਤੇ ਕਰਨ ਸ਼ਰਮਾ ਬਾਈ ਜੀ ਹੁਣੇ ਹਾਜ਼ਰ ਨੇ ਤੁਹਾਡੇ ਲਈ, ਬਹੁਤ ਵਧੀਆ ਡੀਲ ਤੇ ਐਕਿਰਾ ਤੇ ਦੋਨੋਂ ਆਪਣੇ ਦੇਖੋ ਮੁੰਡੇ ਮੈਨੇਜਰਸ ਨੇ। ਨੰਬਰ ਹੈ 9058285800 9058285800 ਤੇ ਏਰਨ ਮਿਲਸ ਐਕਿਰਾ। ਤੇ ਇੱਕ ਵਾਰ ਫਿਰ ਤੋਂ ਅਮਨ ਬੈਨੀਪਾਲ ਜੀ ਵੀ ਰੇਡੀਓ ਆਵਾਜ਼ ਤੋਂ ਸਾਡੇ ਨਾਲ ਜੁੜੇ ਨੇ। ਅਮਨ ਜੀ ਵੈਲਕਮ ਹੈ।
3: ਥੈਂਕ ਯੂ ਨਵੀ। ਮੈਂ ਸ਼ਾਮ ਦਾ ਟਾਈਮ ਆ, ਦੇਖੋ ਤਾਂ ਤਾਂ ਸੁਣਦੀ ਆ ਬਾਹਰ, ਮੈਂ ਰੋਡ ਤੇ ਤੁਰਿਆ ਫਿਰਦਾ ਤੇ ਇੱਕ ਵਾਰ ਮੈਂ ਸਾਰਿਆਂ ਨੂੰ ਫਿਰ ਆਵਾਜ਼ ਮਾਰ ਦਈਏ ਕਿ ਤੁਸੀਂ ਨਜ਼ਾਰਾ, ਤੁਹਾਡੇ ਫੋਨ ਵੱਜਣ ਤੋਂ ਬਾਅਦ ਜਦੋਂ ਮੈਂ ਗੱਲ ਕੀਤੀ ਨਾ ਪਾਰਟੀ ਲਈ ਇਹਨਾਂ ਕੋਲ ਰਾਈਟ ਵੇ ਕੋਈ ਨਾ ਕੋਈ ਬੰਦੇ ਆਏ ਹੋਏ ਸੀਗੇ ਤੇ ਉਹ ਬੜੇ ਖੁਸ਼ ਹੋਏ ਕਿ ਅਸੀਂ ਰੇਡੀਓ ਤੇ ਸੁਣ ਰਹੇ ਸੀ, ਰਾਹ 'ਚ ਕਾਰ ਚਲਾਉਂਦੇ ਨਾ ਕਿ ਭਾਈ ਸਾਹਿਬ ਤੁਸੀਂ ਬੋਲ ਰਹੇ ਸੀ, ਮੈਂ ਕਿਹਾ ਹਾਂਜੀ ਮੈਂ ਬੋਲ ਰਿਹਾ ਸੀਗਾ। ਤੋ ਜਿਹਨਾਂ ਨੇ ਵੀ ਕੱਲ ਮਦਰਸ ਡੇ ਦੇ ਉੱਤੇ ਸਵੇਰੇ ਅੱਜ ਸ਼ਾਮ ਨੂੰ ਕੋਈ ਡਿਨਰ ਕਰਨਾ, ਸ਼ਾਨਦਾਰ ਡਿਨਰ ਸ਼ਾਨਦਾਰ ਜਗ੍ਹਾ ਤੇ ਬੈਠ ਕੇ, ਤੁਹਾਨੂੰ ਇਨਵਾਇਰਮੈਂਟ ਵਧੀਆ ਮਿਲੂਗਾ, ਤੁਸੀਂ ਆਪਣੀ ਫੈਮਿਲੀ ਮੰਗੋ, ਇਕੱਲਿਆਂ ਨੇ ਲੱਗੂ ਜਿਵੇਂ ਇਕੱਲਿਆਂ ਨੇ ਰੈਸਟੋਰੈਂਟ ਤੁਸੀਂ ਚਲਾ ਰਹੇ ਹੁੰਦੇ, ਤੁਹਾਡੇ ਲਈ ਖੋਲਿਆ ਹੋਇਆ ਤੇ ਤੁਸੀਂ ਖੁੱਲੀ ਡੁੱਲੀ ਜਗ੍ਹਾ ਔਰ ਟੌਪ ਦਾ ਮੈਨਿਊ ਖਾਣਾ ਇਹਨਾਂ ਦਾ ਜ਼ਬਰਦਸਤ, ਇਹਨਾਂ ਦੀ ਮੋਟਰ ਵਾਲੀ ਜਿੱਥੇ ਗੋਟ ਕਰੀ ਤੇ ਮੇਥੀ ਮਲਾਈ ਮੁਰਗ ਤੋਂ ਲੈ ਕੇ ਇਹਨਾਂ ਦੇ ਨੌਨ ਵੈਜ, ਵੈਜ ਦੇ ਵਿੱਚ ਮਸ਼ਰੂਮ, ਮਟਰ ਜਾਂ ਹੋਰ ਬਹੁਤ ਸਾਰੇ ਆਈਟਮ ਨੇ ਇਹਨਾਂ ਨੇ ਦੱਸੀਆਂ ਸਾਡੀਆਂ ਟੌਪ ਨੇ। ਉੱਥੇ ਇਹਨਾਂ ਦੇ ਪਾਸਤਾਸ ਬੜੇ ਜ਼ਬਰਦਸਤ ਨੇ ਤੇ ਪਹਿਲਾ ਇੰਡੀਅਨ ਰੈਸਟੋਰੈਂਟ ਹੈ ਜਿੱਥੇ ਤੁਸੀਂ ਪੀਜ਼ਾ ਨਾਲ ਆਰਡਰ ਕਰੋਗੇ, ਤੁਹਾਨੂੰ ਪੀਜ਼ਾ ਮੈਨਿਊ ਦੇ ਵਿੱਚ ਮਿਲਦਾ। ਇੱਥੇ ਪੀਜ਼ਾ ਤੁਸੀਂ ਟਰਾਈ ਕਰਕੇ ਦੇਖੋ ਜਾਂ ਤੁਸੀਂ ਪਾਸਤਾਸ ਟਰਾਈ ਕਰਕੇ ਦੇਖੋ ਜਾਂ ਤੁਸੀਂ ਫਰਾਈਜ਼, ਬੱਚਿਆਂ ਦੇ ਲਈ ਅਲੱਗ ਮੈਨਿਊ ਹੈਗਾ, ਬੱਚੇ ਨਾਲ ਲੈ ਕੇ ਆਉਣੇ। ਮਦਰਸ ਡੇ ਹੈਗਾ ਅੱਜ ਸ਼ਾਮ ਨੂੰ, ਕੱਲ ਨੂੰ, ਪਰਸੋਂ ਨੂੰ, ਸੰਡੇ ਨੂੰ, ਤਿੰਨ ਦਿਨਾਂ ਲਈ ਤੁਸੀਂ ਬੁਕਿੰਗ ਲੈਣੀ ਹੈ ਪ੍ਰਾਈਵੇਟਲੀ ਬੈਠ ਕੇ ਬੈਂਕਟ ਹਾਲ ਵਾਂਗੂ। ਕੋਈ ਇੰਸ਼ੋਰੈਂਸ ਕੰਪਨੀ ਦਾ ਮਾਲਕ ਸੁਣ ਰਿਹਾ, ਕੋਈ ਰੀਅਲ ਸਟੇਟ ਦੀ ਬ੍ਰੋਕਰੇਜ ਸੁਣ ਰਿਹਾ, ਕੋਈ ਸੇਲਸ ਮਾਰਕੀਟਿੰਗ 'ਚ ਨੇ ਤੁਸੀਂ ਆਪਣੇ ਕਲਾਇੰਟਸ ਨਾਲ ਬੈਠਣਾ, ਕੋਈ ਕਾਰਪੋਰੇਟ ਲੈਵਲ ਦੇ ਉੱਤੇ ਇਹਨਾਂ ਕੋਲ ਇੱਕ ਬੁਕਿੰਗ ਆਈ ਹੈ, ਇੱਕ ਫੈਕਟਰੀ ਨੇ ਬੁਕਿੰਗ ਕਰਾਈ ਹੈ ਪੂਰੀ ਨੇ, ਹੈ ਨਾ। ਸੋ ਤੁਸੀਂ 80 ਤੋਂ 100 ਬੰਦੇ ਤੱਕ ਦੀ ਬੁਕਿੰਗ ਕਰਾ ਸਕਦੇ ਹੋ। ਪੈਟੀਓ ਬਾਹਰ ਬਣਿਆ ਹੋਇਆ, ਕੈਨੇਡੀ ਐਂਡ ਸਟੀਲ ਦਾ ਇੰਟਰਸੈਕਸ਼ਨ ਹੈ, ਬਿਲਕੁਲ ਰੋਨਾ ਦਾ ਸਾਈਨ ਆ ਉਹ ਸਾਹਮਣੇ ਲੱਗਿਆ ਦਿਖਦਾ ਮੈਨੂੰ, ਤੇ 30 ਰੈਂਬਲਰ ਡਰਾਈਵ ਹੈ, ਨਜ਼ਾਰਾ NAZARA ਨਜ਼ਾਰਾ ਆ ਗਿਆ, ਉਹ ਇਹ ਜਿਹੜਾ ਕਹਿੰਦੇ ਹੁੰਦੇ ਆਪਾਂ, ਤੇ ਨਜ਼ਾਰਾ ਆ ਗਿਆ, ਪੰਜਾਬੀ ਆ ਗਏ ਨਜ਼ਾਰਾ ਆ ਗਿਆ, ਪੰਜਾਬੀ ਲਹਿਰਾਂ ਆ ਗਈ ਤੇ ਨਜ਼ਾਰਾ ਆ ਗਿਆ, ਤੇ ਰੇਡੀਓ ਆਵਾਜ਼ ਆ ਗਿਆ ਤੇ ਨਜ਼ਾਰਾ ਆ ਗਿਆ। 905 ਇਹਨਾਂ ਦਾ ਮੈਂ ਨੰਬਰ ਜਿਹੜਾ ਹੈਗਾ ਜ਼ਰੂਰ ਤੁਹਾਨੂੰ ਦਊਂਗਾ, ਮੈਂ ਅੰਦਰ ਪਹੁੰਚ ਗਿਆ ਤੇ ਲਾਈਵ ਔਨ ਲੋਕੇਸ਼ਨ ਤੇ ਕੱਲ ਸਵੇਰੇ ਅਸੀਂ ਇੱਥੇ 10 ਤੋਂ ਲੈ ਕੇ 1 ਵਜੇ ਤੱਕ ਲਗਾਤਾਰ ਕੱਲ ਅਸੀਂ ਇੱਥੇ ਇਹਨਾਂ ਕੋਲ ਸਵੇਰੇ ਲਾਈਵ ਔਨ ਲੋਕੇਸ਼ਨ ਤੇ ਵੀ ਹਾਂ। ਔਰ ਨਜ਼ਾਰਾ ਦਾ ਜਿਹੜਾ ਨੰਬਰ ਹੈਗਾ 905-451-2600, ਕਿਸੇ ਨੇ ਵੀ ਬੁਕਿੰਗ ਕਰਾਉਣੀ ਹੈ। ਇਸ ਸਮੇਂ ਅੰਦਰ ਆ ਮੈਂ, ਸਟੇਜ ਬਣੀ ਹੋਈ ਹੈ, ਬੈਲੂਨਸ ਲੱਗੇ ਹੋਏ ਨੇ, ਲਾਈਟਸ ਲੱਗੀਆਂ, ਗਲੋਬ ਲਾਈਟਸ ਤੇ ਲੇਜ਼ਰ ਲਾਈਟਸ ਲੱਗੀਆਂ ਹੋਈਆਂ ਨੇ, DJ ਸਿਸਟਮ ਲੱਗਿਆ ਹੋਇਆ ਹੈਗਾ ਅੰਦਰ, ਵਾਸ਼ਰੂਮਸ, ਬਾਰ, ਪ੍ਰਾਈਵੇਟ ਏਰੀਆ ਬਣਿਆ ਹੋਇਆ ਜਿਨ੍ਹਾਂ ਨੇ ਬਹਿਣਾ ਪ੍ਰਾਈਵੇਟਲੀ ਅਲੱਗ ਤੋਂ, ਤੇ ਬਾਹਰ ਤੋਂ ਅਨਲਿਮਿਟਡ ਡਰਿੰਕਸ ਜੇ ਤੁਸੀਂ ਪੀਣੀਆਂ ਨੇ ਡਰਿੰਕਸ ਪੀਓ ਨਾਲ। ਨਜ਼ਾਰਾ 905-451-2600 ਤੇ ਕਾਲ ਕਰਨੀ ਹੈ। ਕੱਲ ਨੂੰ ਸਵੇਰੇ ਅਸੀਂ 10 ਤੋਂ ਲੈ ਕੇ 1 ਵਜੇ ਤੱਕ ਲਾਈਵ ਔਨ ਲੋਕੇਸ਼ਨ ਨਜ਼ਾਰਾ ਤੇ ਹਾਂ ਡਾਇਨਿੰਗ ਵਾਸਤੇ। ਕੱਲ ਮਦਰਸ ਡੇ ਦੇ ਉੱਤੇ ਲਾਜ਼ਮੀ ਜੇ ਤੁਸੀਂ ਕੋਈ ਬੁਕਿੰਗ ਕਰਾਉਣੀ ਹੈ ਹੁਣੇ ਕਾਲ ਕਰ ਲਿਓ, 905-451-2600 ਨੰਬਰ ਹੈ, ਨਜ਼ਾਰਾ ਆ ਗਿਆ ਹੋਵੇ। ਥੈਂਕ ਯੂ ਸੋ ਮਚ ਨਵੀ, ਤੇ ਕੱਲ ਸਾਰਿਆਂ ਨੂੰ ਮਿਲਦੇ ਸਵੇਰੇ 10 ਤੋਂ ਲੈ ਕੇ 1 ਵਜੇ ਤੱਕ।
2: ਥੈਂਕ ਯੂ ਜੀ।

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045 1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਵੈਰੀ ਗੁੱਡ, ਕਿਆ ਬਾਤ ਹੈ। ਓਕੇ, ਸੋ ਨੰਬਰ ਹੈ ਆਪਣਾ 905-673-3337। ਅੱਜ ਅਸੀਂ ਗੱਲਬਾਤ ਯਾਰ ਬੜੀ ਦੇਖੋ ਫਨੀ ਜੀ ਕੀਤੀ, ਰੌਣਕੀ ਕੀਤੀ ਨਿੱਕ ਨੇਮ ਬਾਰੇ, ਵੀ ਤੁਹਾਡਾ ਕੀ ਨਾਮ ਹੈ ਤੇ ਤੁਹਾਡਾ ਨਿੱਕ ਨੇਮ ਕੀ ਰੱਖਿਆ ਘਰਦਿਆਂ ਨੇ, ਤੇ ਥੋੜ੍ਹੀ ਜਿਹੀ ਗੱਲਬਾਤ ਕੰਟੀਨਿਊ ਕਰਾਂਗੇ। ਉਸ ਤੋਂ ਪਹਿਲਾਂ ਕਿ ਅੱਗੇ ਵਧੀਆ ਅਸੀਂ ਜੁੜ ਰਹੇ ਹਾਂ ਸੁਜੋਕ ਹੋਮਿਓ ਕਲੀਨਿਕ ਦੇ ਨਾਲ, ਤੇ ਪਰਮਿੰਦਰ ਜੀ ਸਾਡੇ ਨਾਲ ਜੁੜ ਰਹੇ ਨੇ, ਤੇ ਸੁਜੋਕ ਹੋਮਿਓ ਕਲੀਨਿਕ ਬ੍ਰੈਂਪਟਨ ਮਿਸੀਸਾਗਾ ਦੋ ਕਲੀਨਿਕਸ ਤੋਂ ਤੁਹਾਨੂੰ ਸੇਵਾਵਾਂ ਦਿੰਦੇ ਨੇ। ਤੇ ਸੁਜੋਕ ਹੋਮਿਓ ਕਲੀਨਿਕ ਦਾ ਨੰਬਰ ਹੈ 647-856-2516। ਫੋਨ ਨੰਬਰ ਹੈ 647-856-2516। ਸੁਜੋਕ ਹੋਮਿਓ ਕਲੀਨਿਕ 25 ਸਾਲ ਤੋਂ ਕਮਿਊਨਿਟੀ ਦੀ ਇੱਕ ਕਿਸਮ ਦੀ ਸੇਵਾ ਹੀ ਕਰ ਰਹੇ ਨੇ। ਸੋ ਪਰਮਿੰਦਰ ਜੀ ਪਹਿਲਾਂ ਤਾਂ ਵੈਲਕਮ, ਕੀ ਹਾਲ?
1: ਥੈਂਕ ਯੂ ਸੋ ਮਚ ਨਵੀ, ਤੁਹਾਨੂੰ ਤੇ ਸੁਣਨ ਵਾਲੇ ਸਾਰੇ ਸੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਵੈਲਕਮ ਜੀ ਪਰਮਿੰਦਰ ਜੀ, ਇੱਕ ਬਹੁਤ ਮੈਂ ਕਹਿੰਦਾ ਕਿ ਯੂਨੀਵਰਸਲ ਇਸ਼ੂ, ਹਰ ਰੋਜ਼ ਹੀ ਲੋਕ ਸਫਰ ਕਰਦੇ ਨੇ ਹੈਡੇਕਸ ਤੋਂ, ਤੇ ਕਈਆਂ ਦੀਆਂ ਹੈਡੇਕਸ ਬੜੀਆਂ ਕਰੋਨਿਕ ਹੋ ਜਾਂਦੀਆਂ ਨੇ, ਦਿਨ ਰਾਤ ਨਾ ਕੰਮ ਕਰਨ ਜੋਗੇ ਨਾ ਸੌਣ ਜੋਗੇ। ਸੋ ਹੈਡੇਕਸ ਇੰਨੀਆਂ ਕਰੋਨਿਕ, ਇੰਨੀਆਂ ਸੀਰੀਅਸ ਕਿਵੇਂ ਬਣਦੀਆਂ ਨੇ, ਭਾਵੇਂ ਆਪਾਂ ਦਵਾਈਆਂ ਵੀ ਲੈਂਦੇ ਹਾਂ?
1: ਹਾਂਜੀ ਨਵੀਂ, ਅਸਲ ਦੇ ਵਿੱਚ ਕੀ ਹੁੰਦਾ ਹੈ, ਹੈਡੇਕ ਸਿਰ ਦਾ ਦਰਦ, ਪੇਨ ਸਰੀਰ ਚ ਕਿਤੇ ਵੀ ਹੋਵੇ, ਕਿਉਂ ਹੁੰਦੀ ਹੈ? ਪੇਨ ਦਾ ਸਿਗਨਲ ਅਸੀਂ ਨਹੀਂ ਸਮਝਦੇ ਹਾਂ। ਆਲ ਵਟ ਵੀ ਆਰ ਟ੍ਰਾਇੰਗ ਟੂ ਡੂ ਇਜ਼ ਜਸਟ ਕਵਰ ਦਾ ਪੇਨ, ਪਿੱਛੇ ਦਰਦ ਕਿਸੇ ਕਾਰਨ ਨਾਲ ਆ ਰਿਹਾ, ਸਰੀਰ ਕਿਤੇ ਰੋ ਰਿਹਾ, ਕਲਪ ਰਿਹਾ, ਡੈਮੇਜ ਹੋ ਰਿਹਾ, ਡਿਜ਼ੀਜ਼ਡ ਹੋ ਰਿਹਾ, ਇਨਫਲੇਮਡ ਹੋ ਰਿਹਾ, ਦੈਟਸ ਵੈਨ ਦ ਪੇਨ ਕਮਸ। ਉਹ ਚਾਹੇ ਗੋਡਾ ਮੋਢਾ ਸਿਰ ਕੁਛ ਵੀ ਦੁੱਖ ਰਿਹਾ ਹੈਗਾ, ਅਸੀਂ ਕੀ ਕਰਦੇ ਹਾਂ, ਉਹ ਜਿਹੜਾ ਸਿਗਨਲ ਹੈ ਸਰੀਰ ਸਾਨੂੰ ਦੇ ਰਿਹਾ, ਅਸੀਂ ਸਿਰਫ ਉਸ ਨੂੰ ਮਾਰਦੇ ਹਾਂ। ਵਿਚ ਮੀਨਸ ਸਾਲਾਂ ਬੱਧੀ ਕਨਵੈਨਸ਼ਨਲ ਅਪਰੋਚ ਨਾਲ ਅਸੀਂ ਕੰਡੀਸ਼ਨ ਹੋ ਚੁੱਕੇ ਹਾਂ ਟੂ ਕਿਓਰ ਆਰ ਸੈਲਫ ਵਿਦ ਦ ਪਿੱਲ। ਸਾਨੂੰ ਕੀ ਲੱਗਦਾ ਨਵੀਂ, ਗੋਲੀ ਖਾ ਕੇ ਅਸੀਂ ਠੀਕ ਹੋ ਜਾਵਾਂਗੇ, ਸਭ ਤੋਂ ਵੱਡੀ ਪ੍ਰੋਬਲਮ ਇੱਥੇ ਹੈ। ਐਂਡ ਇਹੀ ਚੀਜ਼ ਕਿਸੇ ਵੀ ਰੋਗ ਨੂੰ ਲਿੰਗਰ ਕਰਦੀ ਹੈ, ਕਰੋਨਿਕ ਬਣਾਉਂਦੀ ਹੈ, ਡੂੰਘਾ ਬਣਾਉਂਦੀ ਹੈ, ਹਮੇਸ਼ਾ ਲਈ ਸਾਨੂੰ ਰੋਗੀ ਬਣਾ ਦਿੰਦੀ ਹੈ। ਔਰ ਇਹੀ ਚੀਜ਼ ਹੈਡੇਕਸੀ ਕੰਡੀਸ਼ਨ ਚ ਵੀ ਹੁੰਦੀ ਹੈ। ਉਹ ਸਾਰੇ ਪੇਸ਼ੈਂਟਸ ਜਿਹੜੇ ਕਿ ਹੈਡੇਕ ਦਾ ਕਾਰਨ ਲੱਭੇ ਬਗੈਰ ਸਿਰਫ ਉਸ ਦੇ ਸਿਗਨਲ ਭਾਵ ਪੇਨ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਨੇ, ਉਹਨਾਂ ਦੀਆਂ ਹੈਡੇਕਸ ਕਰੋਨਿਕ ਹੁੰਦੀਆਂ ਜਾਂਦੀਆਂ, ਰੈਪੀਟੇਸ਼ਨ ਵੱਧਦੀ ਜਾਂਦੀ ਹੈ, ਫ੍ਰੀਕੁਐਂਸੀ ਲਾਗੇ ਆਉਂਦੀ ਜਾਂਦੀ ਹੈ, ਇੰਟੈਂਸਿਟੀ ਇਨਕਰੀਜ਼ ਹੁੰਦੀ ਜਾਂਦੀ ਹੈ, ਤੇ ਪੇਨ ਕਿਲਰਸ ਦੀ ਵਰਤੋਂ ਦੀ ਜ਼ਰੂਰਤ ਵੀ ਵੱਧਦੀ ਜਾਂਦੀ ਹੈ। ਇੱਕ ਗੋਲੀ ਟਾਇਨੋਲ ਤੋਂ ਮਰੀਜ਼ ਦੋ ਦੋ ਗੋਲੀਆਂ ਤੇ ਦੋ ਦੋ ਗੋਲੀਆਂ ਚਾਰ ਚਾਰ ਘੰਟੇ ਬਾਅਦ ਤੇ ਇੱਕ ਦਿਨ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਵਾਰੀ ਖਾਣ ਨਾਲ ਵੀ ਪੇਸ਼ੈਂਟ ਨੂੰ ਰਿਲੀਫ ਨਹੀਂ ਮਿਲਦਾ। ਸੋ ਐਸ ਵੀ ਆਰ ਜਸਟ ਸਪੈਸੀਫਿਕਲੀ ਟਾਕਿੰਗ ਅਬਾਊਟ ਹੈਡੇਕਸ ਟੂਡੇ, ਤਾਂ ਹੈਡੇਕਸ ਦੇ ਯੂਨੋ ਅਸੀਂ ਕਹੀਏ, ਜੇ ਮੈਂ ਇੱਥੇ 50 ਕਾਰਨ ਵੀ ਗਿਣਾਉਣ ਦੀ ਕੋਸ਼ਿਸ਼ ਕਰਾਂ ਨਵੀਂ, ਉਹ ਵੀ ਥੋੜੇ ਹੋਣਗੇ। ਇਹਨਾਂ ਕੰਟਰੀਜ਼ ਦੇ ਅੰਦਰ ਸਾਡੇ ਕੰਮ ਕਰ ਦੇ ਨਾਲ ਬਹੁਤ ਕੁਛ ਸਾਡੀ ਸਲੀਪ ਨਾਲ ਜੁੜਿਆ, ਵਾਧ ਘਾਟ ਜਿਹੜੇ ਸਾਡੇ ਸ਼ਿਫਟ ਵਰਕਸ ਹੈਗੇ ਨੇ, ਅੱਗੇ ਪਿੱਛੇ ਸੋਣਾ, ਲੇਟ ਨਾਈਟ ਜਾਗਦੇ ਰਹਿੰਦੇ ਹਾਂ, ਲੇਟ ਨਾਈਟ ਅਸੀਂ ਕੁਛ ਨਾ ਕੁਛ ਵਾਚ ਕਰਦੇ ਰਹਿੰਦੇ ਹਾਂ, ਜਿਸ ਨਾਲ ਪ੍ਰੋਪਰ ਨੀਂਦ ਨਾ ਲੈਣਾ, ਸਵੇਰ ਨੂੰ ਅਸੀਂ ਭਾਰੇ ਸਿਰ ਨਾਲ ਤੇ ਜਾਂ ਫਿਰ ਮਿਡਲ ਆਫ ਦ ਡੇ ਜਾ ਕੇ ਸਿਰ ਦੁੱਖਣ ਨਾਲ ਅਸੀਂ ਗ੍ਰਸਤ ਹੁੰਦੇ ਹਾਂ। ਕੁਝ ਪੇਸ਼ੈਂਟਸ ਐਸੇ ਹੀ ਜਿਹੜਾ ਅਸੀਂ ਕੰਮ ਕਰ ਦਾ ਸਕੈਜੂਲ ਅੱਗੇ ਪਿੱਛੇ ਹੋਣ ਨਾਲ ਖਾਣ ਪੀਣ ਦੇ ਵਿੱਚ ਵੀ ਅੱਗੇ ਪਿੱਛੇ ਹੁੰਦੇ ਆ। ਬਹੁਤ ਪੇਸ਼ੈਂਟ ਆ ਕੇ ਨਵੀਂ ਸਾਹਮਣੇ ਬਹਿੰਦਿਆਂ ਕਹਿਣਗੇ, ਮੈਂ ਨਾ ਭੁੱਖ ਨਹੀਂ ਜਾੜ ਸਕਦੀ, ਜੇ ਮੇਰੀ ਮੀਲ 15 ਮਿੰਟ ਵੀ ਅੱਗੇ ਪਿੱਛੇ, ਅੱਧਾ ਘੰਟਾ ਵੀ ਅੱਗੇ ਪਿੱਛੇ ਹੋ ਜਾਏ, ਆਈ ਹੈਵ ਸਿਵੀਅਰ ਹੈਡੇਕਸ, ਵਿਚ ਵਿਚ ਮੀਨਸ ਕਿ ਸਰੀਰ ਦੇ ਅੰਦਰ ਹਾਈਪੋਗਲਾਈਸੀਮੀਆ ਹੁੰਦਾ, ਭਾਵ ਸ਼ੂਗਰ ਲੈਵਲ ਫਾਲ ਕਰਦਾ, ਬ੍ਰੇਨ ਨੂੰ ਇਨਫ ਆਕਸੀਜਨ ਨਹੀਂ ਜਾਂਦੀ, ਸ਼ੂਗਰ ਨਹੀਂ ਮਿਲਦੀ ਤੇ ਸਾਨੂੰ ਸਿਰ ਦਰਦ ਦਾ ਅਟੈਕ ਆਉਂਦਾ ਹੈ। ਬਹੁਤ ਸਾਰੇ ਇਹੋ ਜਿਹੇ ਪੇਸ਼ੈਂਟ ਨੇ ਜਿਹਨਾਂ ਨੂੰ ਅਸਪਟਲ ਹੈਡੇਕਸ ਹੁੰਦੀਆਂ, ਭਾਵ ਨੈਕ ਤੇ ਪਿੱਛੇ ਸਿਰ ਦੇ ਪਿਛਲੇ ਪਾਸੇ ਸਿਰ ਦੁਖਦਾ ਹੈ, ਔਰ ਨਵੀਂ ਟੂ ਮਾਈ ਸਰਪ੍ਰਾਈਜ਼ ਉਹ ਆ ਕੇ ਜਦੋਂ ਇਹ ਕਹਿੰਦੇ ਨੇ ਜੀ ਇੱਥੇ ਦੁਖਦਾ ਹੈ, ਐਂਡ ਆਈ ਆਸਕ ਦੈਮ ਤੁਸੀਂ ਆਪਣਾ ਕਦੇ ਬਲੱਡ ਪ੍ਰੈਸ਼ਰ ਚੈੱਕ ਕੀਤਾ? ਉਹਨਾਂ ਨੂੰ ਇੰਝ ਲੱਗਦਾ ਹੈ ਕਿ 25-30 ਸਾਲ ਦੀ ਉਮਰ ਹੈਗੀ ਹੈ ਤੇ ਬਲੱਡ ਪ੍ਰੈਸ਼ਰ ਦਾ ਚੈੱਕ ਕਰਨ ਦੀ ਲੋੜ ਕੀ ਹੈ, ਔਰ ਉੱਥੇ ਬੈਠਿਆਂ ਜਦੋਂ ਬਲੱਡ ਪ੍ਰੈਸ਼ਰ ਚੈੱਕ ਕੀਤਾ ਜਾਂਦਾ ਹੈ ਤਾਂ ਪੇਸ਼ੈਂਟ ਦਾ ਬਲੱਡ ਪ੍ਰੈਸ਼ਰ ਹਾਈ ਹੁੰਦਾ ਹੈ। ਇਸ ਅ ਵੈਰੀ ਵੈਰੀ ਇੰਪੋਰਟੈਂਟ ਸਿਮਟਮ ਕਿ ਜੇ ਨੈਕ ਤੇ ਪਿੱਛੇ ਸਿਰ ਤੋਂ ਤੁਹਾਡੀ ਧੌਣ ਦੇ ਲਾਗੋਂ ਇੱਥੋਂ ਸਿਰ ਦੁੱਖ ਰਿਹਾ, ਸਭ ਤੋਂ ਪਹਿਲਾਂ ਆਪਣਾ ਬਲੱਡ ਪ੍ਰੈਸ਼ਰ ਚੈੱਕ ਕਰੋ। ਸਾਈਨਸ ਹੈਡੈਕਸ ਅਗੇਨ ਆਪਣੇ ਮੁਲਕ ਦੇ ਅੰਦਰ ਵਾਤਾਵਰਨ ਟੈਂਪਰੇਚਰ ਇੰਨੀ ਜਲਦੀ ਉੱਤੇ ਥੱਲੇ ਜਾਂਦਾ ਹੈ ਜਿਸ ਨਾਲ ਸਾਡੇ ਸਾਈਨਸਿਸ ਕੋਪ ਅਪ ਨਹੀਂ ਕਰ ਪਾਉਂਦੇ, ਬਲੌਕ ਹੋ ਜਾਂਦੇ, ਸੁੱਜ ਜਾਂਦੇ ਹੈ, ਐਂਡ ਕੋਜ਼ ਹੈਵੀਨੈਸ ਆਫ ਦਾ ਹੈਡ ਕਿਉਂਕਿ ਇਹਨਾਂ ਸਾਰੇ ਏਰੀਆਜ਼ ਅੰਦਰ ਇਨਫਲੇਮੇਸ਼ਨ ਹੋ ਜਾਂਦੀ ਹੈ। ਸਰਵਿਕੋਜੈਨਿਕ ਹੈਡੈਕਸ, ਨਵੀਂ ਆਪਾਂ ਸਾਰਿਆਂ ਨੂੰ ਹੀ ਹੁੰਦਾ ਸਰਵਿਕੋਜੈਨਿਕ ਹੈਡੈਕ ਕਿਉਂਕਿ ਅਸੀਂ ਸਾਰੇ ਕੰਪਿਊਟਰ ਸਕਰੀਨ ਦੇ ਅੱਗੇ ਬੈਠੇ ਹਾਂ, ਸਿਰਫ ਨੈਕ ਐਂਡ ਅਪਰ ਸ਼ੋਲਡਰ ਮੂਵਮੈਂਟ ਚੱਲ ਰਹੀਆਂ, ਬਾਕੀ ਸਾਡਾ ਸਰੀਰ ਸੈਡੈਂਟਰੀ ਹੈਗਾ, ਅਸੀਂ ਪੂਰਾ ਸਰੀਰ ਨੂੰ ਮੂਵ ਨਹੀਂ ਕਰਦੇ, ਵਿਚ ਮੀਨਸ ਪੂਰੇ ਸਰੀਰ ਦੀ ਮੂਵਮੈਂਟ ਨਾ ਹੋਣ ਨਾਲ ਸਿਰਫ ਨੈਕ ਦੀਆਂ ਮੂਵਮੈਂਟਸ ਨਾਲ ਧੌਣ ਤੋਂ ਓਰੀਜਨ ਹੋਣ ਵਾਲੇ ਹੈਡਿਕਸ ਬਹੁਤ ਹੁੰਦੇ ਨੇ। ਆਰਗਨੋਮਿਕਸ, ਪੋਸਚਰ, ਬੈਠਣ ਦਾ ਤਰੀਕਾ, ਕਿਸ ਤਰ੍ਹਾਂ ਅਸੀਂ ਬੈਠਦੇ ਹਾਂ, ਕਿਸ ਤਰ੍ਹਾਂ ਅਸੀਂ ਕੰਮ ਕਰਦੇ ਹਾਂ, ਡਾਇਜੈਸਟਿਵ ਡਿਸਆਰਡਰ, ਪਾਚਨ ਕਿਰਿਆ ਖਰਾਬ ਹੈ ਚੰਗੀ ਤਰ੍ਹਾਂ, ਫੂਡ ਨਹੀਂ ਪਚ ਰਿਹਾ, ਕਬਜ਼ ਰਹਿੰਦੀ ਹੈ, ਗੈਸ ਆ, ਫਾਰਾ ਹੈ, ਬਲੋਟਿੰਗ ਹੈ, ਸਨ ਹੈਡਿਕਸ, ਜਿਹੜੇ ਲੋਕ ਅੰਦਰ ਹੀ ਕੰਮ ਕਰਦੇ ਆ, ਜਿਹੜੇ ਘਰੋਂ ਕੰਮ ਕਰਦੇ ਆ, ਸਡਨਲੀ ਬਾਹਰ ਜਾਣ ਨਾਲ, ਅੱਖਾਂ 'ਚ ਲਾਈਟ ਪੈਣ ਨਾਲ, ਡਾਇਟ ਚੰਗੀ ਨਾ ਲੈਣਾ, ਪ੍ਰੋਸੈਸ ਫੂਡ ਖਾਣ ਨਾਲ, ਅਲਕੋਹਲ ਪੀਣਾ, ਨਵੀਂ ਮੈਂ ਕੀ ਨਾਮ ਲਵਾਂ। ਸੋ ਇੱਥੇ ਸਮਝਣਾ ਕੀ ਹੈ, ਆਪਾਂ ਇਹ ਕੁਛ ਤਾਂ ਦੇਖਿਆ ਹੀ ਨਹੀਂ, ਇੱਥੇ ਜੇ ਅਸੀਂ ਕੰਮ ਕਰ ਲਈਏ, ਲੱਭ ਲਈਏ ਕਿ ਮੇਰੇ ਕਾਰਨ, ਮੇਰਾ ਤਾਂ ਸਿਰਫ ਸਾਈਨਸ ਹੈ, ਜੇ ਮੈਂ ਸਾਈਨਸ ਨੂੰ ਠੀਕ ਕਰ ਲਵਾਂ, ਬਾਡੀ ਮੇਰੀ ਟੈਂਪਰੇਚਰ ਚੇਂਜਸ ਨੂੰ ਐਡਜਸਟ ਹੋਣ ਲੱਗ ਜਾਵੇ ਤਾਂ ਮੈਨੂੰ ਹੈਡੇਕਸ ਆ ਨਹੀਂ ਨਾ, ਖਾਣਾ ਮੈਂ ਪ੍ਰੋਪਰ ਖਾਵਾਂ ਹੈਡੇਕ ਆ ਨਹੀਂ ਨਾ, ਨੀਂਦ ਦਾ ਸਕੈਡਿਊਲ ਚੰਗਾ ਰੱਖਾਂ ਹੈਡੇਕਸ ਆ ਨਹੀਂ ਨਾ, ਮੇਰੀ ਜਿਹੜੀ ਸਰਵਿਕੋਜੈਨਿਕ ਹੈਡੇਕਸ ਹੈਗੀਆਂ ਨੈਕ ਮੂਵਮੈਂਟਸ ਨਾਲ, ਸ਼ੋਲਡਰ ਮੂਵਮੈਂਟਸ ਨਾਲ, ਇਹਨਾਂ ਦੀਆਂ ਮੈਂ ਪ੍ਰੋਪਰ ਸਟ੍ਰੈਚ ਅਪਸ ਕਰਾਂ, ਕਾਇਰੋ ਐਡਜਸਟਮੈਂਟਸ ਕਰਵਾਵਾਂ, ਨੈਕ ਐਡਜਸਟਮੈਂਟਸ ਕਰਵਾਵਾਂ, ਕਸਰਤ ਕਰਾਂ, ਯੋਗਾ ਕਰਾਂ, ਬਰੀਦਿੰਗ ਕਰਾਂ, ਐਂਡ ਵੀ ਕੈਨ ਰਿਕਵਰ ਫਰੋਮ ਦਿਸ। ਸਾਨੂੰ ਪੇਨ ਕਿਲਰਸ ਖਾ ਕੇ ਆਪਣੇ ਔਰਗਨਸ ਨੂੰ ਗਾਲਣ ਦੀ ਜ਼ਰੂਰਤ ਨਹੀਂ ਹੈ, ਪਰ ਇੱਥੇ ਘਾਟ ਕੀ ਰਹਿੰਦੀ ਹੈ, ਇੱਕ ਥੋਰੋ ਅਸੈਸਮੈਂਟ ਦੀ, ਇਹ ਲੱਭਣ ਦੀ ਵੀ ਹੋ ਕੀ ਰਿਹਾ, ਕਿਉਂ ਹੋ ਰਿਹਾ। ਸਾਲਾਂ ਬੱਧੀ ਪ੍ਰਿਸਕ੍ਰਿਪਸ਼ਨਸ ਅਸੀਂ ਖਾ ਲੈਂਦੇ ਹਾਂ, ਪਰ ਇੱਕ ਪ੍ਰੈਕਟੀਸ਼ਨਰ ਉਹਨੂੰ ਸਮਾਂ ਨਹੀਂ ਦੇ ਸਕਦੇ ਜਿਹੜਾ ਸਾਡੀ ਗੱਲ ਸੁਣਦਾ ਹੈ।
0: ਐਂਡ ਆਈ ਥਿੰਕ ਕਈ ਵਾਰੀ ਨਾ ਕਮੀ ਕੁਝ ਕੁ ਚੀਜ਼ਾਂ ਦੀ ਹੁੰਦੀ ਹੈ, ਕੁਝ ਕੁ ਕਹਿ ਲਓ ਨਿਊਟ੍ਰੀਐਂਟਸ, ਕੁਝ ਕੁ ਵਿਟਾਮਿਨਸ, ਕੁਝ ਕੁ ਲਾਈਫ ਸਟਾਈਲ ਦੀਆਂ ਆਪਣੀਆਂ ਹੈਬਿਟਸ, ਅਤੇ ਜਿਹੜੇ ਲੋਕ 10-15 ਸਾਲਾਂ ਤੋਂ ਕਰੋਨਿਕ ਹੈਡੇਕਸ ਦੇ ਨਾਲ ਸਫ਼ਰ ਕਰ ਰਹੇ ਆ, ਉਹਨਾਂ ਨੂੰ ਵੀ ਇੱਕ ਵਾਰ ਤੁਹਾਨੂੰ ਮਿਲਣ ਨਾਲ, ਦੋ ਵਾਰ ਮਿਲਣ ਨਾਲ ਆਈ ਥਿੰਕ ਬਹੁਤ ਰਿਲੀਫ ਮਿਲਦੀ ਹੈ।
1: ਬਿਲਕੁਲ ਨਵੀਂ, ਜਿਹੜੀ ਤੁਸੀਂ ਹੁਣੇ ਗੱਲ ਕੀਤੀ, ਮੇਰੇ ਕੋਲ ਬਹੁਤ ਸਾਰੇ ਪੇਸ਼ੈਂਟ ਇੱਦਾਂ ਦੇ ਨੇ ਜਿਨ੍ਹਾਂ ਨੂੰ ਕਰੋਨਿਕ ਹੈਡੇਕਸ ਸੀਗੀਆਂ, ਹਾਈ ਕੋਲੈਸਟਰੋਲ ਦੇ ਪੇਸ਼ੈਂਟ ਸੀ, ਨਾ ਵੀ ਕੈਨੋਟ ਰਿਲੇਟ ਹਾਈ ਕੋਲੈਸਟਰੋਲ ਟੂ ਹੈਡੇਕਸ, ਹਾਈ ਕੋਲੈਸਟਰੋਲ ਦੇ ਪੇਸ਼ੈਂਟ ਸੀ, ਲੰਬੇ ਸਮੇਂ ਤੋਂ ਸਟੈਟਿਨ ਡਰੱਗਸ ਲੈ ਰਹੇ ਸੀ, ਸਟੈਟਿਨ ਮੈਡੀਕੇਸ਼ਨ ਨਾਲ ਉਹਨਾਂ ਦੇ ਸਰੀਰ ਦੇ ਅੰਦਰ ਸਟੈਟਿਨ ਮੈਡੀਕੇਸ਼ਨ ਕੰਮ ਕਿੱਦਾਂ ਕਰਦੀ ਹੈ, ਸਰੀਰ ਦੇ ਅੰਦਰ ਕੋਕਿਊ10 ਐਨਜ਼ਾਈਮ ਨੂੰ ਦਬਾ ਕੇ, ਤੇ ਉਸ ਐਨਜ਼ਾਈਮ ਦੀ ਘਾਟ ਨਾਲ ਹੈਡੇਕਸ ਹੋ ਰਹੀਆਂ ਸੀ, ਓਨਲੀ ਸਟਾਰਟਿੰਗ ਦ ਸਪਲੀਮੈਂਟ ਆਫ ਕੋਕਿਊ10 ਹੈਡੇਕਸ ਐਂਡ ਮਾਈਗ੍ਰੇਨਸ ਆਰ ਗੋਨ ਐਂਡ ਦੇ ਡੋਨਟ ਨੀਡ ਟੂ ਟੇਕ ਐਨੀ ਪੇਨ ਕਿਲਰਸ। ਸੋ ਇਸ ਤਰ੍ਹਾਂ ਕੇਸ ਸਪੈਸੀਫਿਕ ਅੰਡਰਸਟੈਂਡਿੰਗ ਤੋਂ ਬਾਅਦ ਹੀ ਜੇ ਤੁਸੀਂ ਆਪਣਾ ਉਹ ਕਾਰਨ, ਉਸ ਰੂਟ ਕੌਜ਼ ਨੂੰ ਦੂਰ ਕਰ ਲੈਂਦੇ ਹੋ, ਯੂ ਕੈਨ ਰਿਵਰਸ ਯੋਰ ਹੈਡੇਕਸ ਪਰਮਾਨੈਂਟਲੀ। ਡਜ਼ਨਟ ਮੈਟਰ ਤੁਹਾਡੀਆਂ ਕਿੰਨੀਆਂ ਪੁਰਾਣੀਆਂ ਹੈਡੇਕਸ ਜਿਹੜੀਆਂ ਕਿ ਮਾਈਗ੍ਰੇਨਸ ਤੱਕ ਬਦਲ ਚੁੱਕੀਆਂ, ਕਲਸਟਰ ਹੈਡੇਕਸ ਤੱਕ ਬਦਲ ਚੁੱਕੀਆਂ, ਇਹਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ।
0: ਸੋ ਤੁਸੀਂ ਜ਼ਰੂਰ ਸੁਜੋਗ ਹੋਮਿਓ ਕਲੀਨਿਕ ਦੇ ਪਰਮਿੰਦਰ ਜੀ ਦੇ ਨਾਲ ਗੱਲਬਾਤ ਕਰੋ ਐਂਡ ਵਿਜ਼ਿਟ ਕਰੋ। ਨੰਬਰ ਹੈ 647-856-2516, ਫੋਨ ਨੰਬਰ ਹੈ 6478562516। ਪਰਮਿੰਦਰ ਜੀ ਵਨਸ ਅਗੇਨ ਬਹੁਤ ਸ਼ੁਕਰੀਆ ਜੀ, ਥੈਂਕ ਯੂ।
1: ਥੈਂਕ ਯੂ
0: ਜੀ। ਸੋ ਪ੍ਰੋਗਰਾਮ ਹੈ ਪੰਜਾਬੀ ਨਾਲ ਤੇ ਨੰਬਰ ਹੈ ਆਪਣਾ 905-673-3337 ਸਟੂਡੀਓ ਦਾ, 9056733337। ਅੱਛਾ ਟਾਈਮ ਦੇਖੋ ਕੀ ਹੋ ਗਿਆ, ਪਤਾ ਨਹੀਂ ਲੱਗਦਾ ਜਦੋਂ ਫਿਰ ਇੰਜੋਇਮੈਂਟ ਹੋ ਰਹੀ ਹੁੰਦੀ ਹੈ, ਫਿਰ ਸਮਝਦਾ ਨਾ ਵੀ ਕਿੱਥੇ ਪਤਾ ਲੱਗਦਾ। ਯਾਦ ਰੱਖੋ ਹਾਰਡਵੁੱਡ ਜਾਇੰਟ ਨੂੰ, ਹਾਰਡਵੁੱਡ ਲੈਮੀਨੇਟ ਵਾਈਨਲ ਟਾਈਲਾਂ, ਕੋਈ ਵੀ ਫਲੋਰਿੰਗ ਦਾ ਸਮਾਨ ਚਾਹੀਦਾ, ਟੋਰਬਰਮ ਸਟੀਲਸ, ਹਾਰਡਵੁੱਡ ਜਾਇੰਟ। ਆਸ ਦੀ ਕਿਰਨ ਦਾ ਵੀ ਇੱਕ ਨੰਬਰ ਨੋਟ ਕਰੋ, ਆਸ ਦੀ ਕਿਰਨ ਆ ਲਓ,
2: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਓ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 9915154548
0: ਵੈਰੀ ਗੁੱਡ, ਜ਼ਰੂਰ ਕਾਲ ਕਰੋ। ਐਂਡ ਇੱਕ ਅਸੀਂ ਤੁਹਾਨੂੰ ਸਬਜ਼ੀ ਮਾਰਕੀਟ ਦੀ ਜਾਣਕਾਰੀ ਦਈਏ। ਸਬਜ਼ੀ ਮਾਰਕੀਟ ਨਾਲੇ ਰੈਸਟੋਰੈਂਟ ਹੈ ਨਾਲੇ ਗਰੋਸਰੀ ਸਟੋਰ ਹੈ, 24 ਘੰਟੇ 7 ਦਿਨ ਖੁੱਲ੍ਹਾ। ਇੱਕ ਲੋਕੇਸ਼ਨ 10 ਲੋਰਮਲ ਗੇਟ ਸੈਂਡਲਵੁੱਡ ਮੈਕਲੋਗਲਿਨ 'ਤੇ ਹੈ, ਦੂਜੀ ਲੋਕੇਸ਼ਨ 10,970 ਬ੍ਰੈਮਲੀ ਰੋਡ ਬ੍ਰੈਮਲੀ ਕੰਟਰੀ ਸਾਈਡ 'ਤੇ ਹੈ। ਫਰੈਸ਼ ਸਬਜ਼ੀਆਂ, ਫਰੂਟ ਹਰ ਕਿਸਮ ਦਾ, ਫਰੈਸ਼ ਜੂਸ, ਗੰਨੇ ਦਾ ਰਸ, ਮਠਿਆਈਆਂ, ਸਾਰਾ ਕੁਝ ਇੱਥੋਂ ਮਿਲ ਰਿਹਾ। ਚਿਕਨ ਲੈਗ ਬਾਏ 1 ਗਿੱਟ 1 ਫਰੀ, ਬਿਰਿਆਨੀ ਇੱਕ ਨਾਲ ਇੱਕ ਫਰੀ, ਇੰਡੀਆ ਸਟਾਈਲ ਫਰੂਟ ਚਾਟ ਬਨ ਕੁਲਚਾ ਇੱਕ ਨਾਲ ਇੱਕ ਫਰੀ। ਅਤੇ ਸਬਜ਼ੀ ਮਾਰਕੀਟ 2 ਲੋਕੇਸ਼ਨਾਂ 24 ਘੰਟੇ 7 ਦਿਨ ਤੁਹਾਡੇ ਲਈ ਓਪਨ ਹੈ, ਕਿਸੇ ਵੀ ਆਪਣੇ ਮਨਪਸੰਦ ਦੀ ਲੋਕੇਸ਼ਨ 'ਤੇ ਪਹੁੰਚੋ। ਮੈਡਮ ਸ਼ੈਲਜਾ ਓਜਾ, ਸ਼ੈਲਜਾ ਓਜਾ ਜੀ ਮੈਂ ਕਹਿੰਦਾ ਟੋਪ ਟੋਪ ਟੋਪ ਦੇ ਅਕਾਊਂਟੈਂਟ ਨੇ ਆਪਣੇ ਸ਼ਹਿਰ ਦੇ। ਪਰਸਨਲ ਟੈਕਸ ਹੋਵੇ, ਬਿਜ਼ਨਸ ਫਾਈਲਿੰਗ ਹੋਵੇ, ਬਿਜ਼ਨਸ ਇਨਕੋਰਪੋਰੇਟ ਕਰਾਉਣਾ, HST GST ਦੀ ਫਾਈਲਿੰਗ, ਕੋਈ CRA ਦਾ ਨੋਟਿਸ ਆ ਗਿਆ ਨਾ, ਹਰ ਪ੍ਰੋਬਲਮ ਦਾ ਸਲੂਸ਼ਨ ਟਰੱਕ ਡਰਾਈਵਰੋਂ, ਊਬਰ ਡਰਾਈਵਰੋਂ, ਡਾਕਟਰੋਂ, ਡੈਂਟਿਸਟੋਂ, ਰੀਅਲਟਰੋਂ ਅੱਜ ਹੀ ਫੋਨ ਕਰੋ। ਆਪਣੀ ਮਿਹਨਤ ਦੀ ਕਮਾਈ ਨੂੰ ਬਚਾਓ ਅਤੇ ਤੁਸੀਂ ਆਪਣੇ ਟੈਕਸਿਸ ਫਾਈਲ ਕਰੋ ਬਹੁਤ ਹੀ ਸਹੀ ਤਰੀਕੇ ਨਾਲ, ਮੈਕਸੀਮਮ ਰੀਫੰਡਸ। ਕਾਫੀ ਕਲਾਇੰਟਸ ਦੇ ਆਡਿਟ ਵੀ ਆਲਰੇਡੀ ਜਿੱਤ ਚੁੱਕੇ ਨੇ। ਓਨੈਸਟ ਐਕਸਪੀਰੀਅੰਸ ਅਤੇ ਡੈਡੀਕੇਟਡ ਸਰਵਿਸ ਹੈ। 416-409-3252 ਸ਼ੈਲਜਾ ਓਜਾ। ਕੋਈ ਵੀ ਨੰਬਰ ਚਾਹੀਦੇ ਆ ਐਨੀ ਟਾਈਮ ਸਾਡੇ ਕੋਲੋਂ ਲਓ, ਅਤੇ ਪੰਜਾਬੀ ਦਰਾਂ ਦਾ ਇੰਸਟਾਗ੍ਰਾਮ ਪੇਜ ਹੈ ਉਹ ਤੋਂ ਲੈ ਲਿਆ ਕਰੋ। ਪੇਜ ਹੈ PUNJABI LEHRAN ਪੰਜਾਬੀ ਦਾਰਾ ਇੰਸਟਾਗ੍ਰਾਮ PUNJABI LEHRAN। ਸਾਰਾ ਵੀਕਐਂਡ ਵੀ ਕੋਈ ਨੰਬਰ ਚਾਹੀਦਾ ਸਾਡੇ ਕੋਲ ਲੈ ਲਿਆ ਕਰੋ, ਅਤੇ ਦੇਖੋ ਅਸੀਂ ਨੰਬਰ ਹੁਣ ਤੁਹਾਨੂੰ ਦਿੰਦੇ ਹਾਂ, ਵਧੀਆ ਹੀ ਦਿੰਦੇ ਹਾਂ, ਫਿਕਰ ਨਾ ਕਰਿਆ ਕਰੋ ਕਿ ਤੋਂ ਨੰਬਰ ਲਈ। ਕੋਈ ਗੂਗਲ ਕਰਨ ਦੀ ਲੋੜ ਨਹੀਂ, ਕੋਈ ਕਿਸੇ ਦੀ ਟਿਕਟੋਕ ਦੇਖਣ ਦੀ ਲੋੜ ਨਹੀਂ, ਅੱਧੇ ਟਿਕਟੋਕ ਵਾਲੇ ਉਹੀ ਬੋਲੀ ਜਾਂਦੇ ਆ। ਸੋ ਨੰਬਰ ਲੈਣੇ ਸਾਡੇ ਤੋਂ ਲੈ ਲਿਆ ਕਰੋ ਵਧੀਆ ਜੇ। ਅਤੇ ਸਾਡਾ ਨੰਬਰ ਹੈ 6475041557 ਜਾਂ ਇੰਸਟਾਗ੍ਰਾਮ ਪੰਜਾਬੀ ਲਹਿਰਾ। ਸੁਣੀਏ ਮੇਰਾ ਬਹੁਤ

0: ਵੀਵਾ ਚਿੰਜਰ ਸਾਹਿਬ 7570 ਹੈਲੋ ਜੀ
1: ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ
1: ਮੈਂ ਵੀ ਆਹ ਸੁਣਦਾ ਪਿਆ ਸੀਗਾ ਵੀਡੀਓ ਕੋਈ ਪਤਾ ਕੀ ਆ ਇਹ ਮੈਂ ਵੀ ਇਸ ਚੀਜ਼ ਤੇ ਬੜੀ ਜਾਣੀ ਕਿ ਨਾ ਸਰਚ ਕੀਤੀ ਨਾ ਵੀ ਜਾਣੀ ਕਿ ਏਦਾਂ ਕਰਦੇ ਲੋਕੀ ਗਾਲਾਂ ਕੱਢਦੇ ਕਿਉਂ ਕੱਢਦੇ ਆ ਨਾ ਇਹਦਾ ਬ੍ਰਾਂਡ
0: ਕਾਹਦੀਆਂ ਗਾਲਾਂ ਕੱਢਦੇ ਆ
1: ਮੈਂ ਕਿਹਾ ਵੀ ਜਿੱਦਾਂ ਕਈ ਵਾਰੀ ਤਾਂ ਬੁਰਾ ਕਹਿੰਦਾ ਕਹਿੰਦੇ ਆ ਕਈ ਵਾਰੀ ਜਿਹੜੇ ਬੰਦੇ ਨਾ ਕਈ ਜਿਹੜੇ ਬਾਹਰ ਰਹਿੰਦੇ ਆ ਬ੍ਰੈਂਪਟਨ ਤੋਂ ਤੇ ਉਹਨਾਂ ਦੀ ਇੱਕ ਕਹਾਣੀ ਹੁੰਦੀ ਆ ਵੀ ਦਿਲ ਨੂੰ ਤਸੱਲੀ ਦੇਣ ਦੇ ਹੁੰਦੇ ਆ ਜੋਬ ਲੱਗ ਜਾਂਦੀ ਆ ਦੂਰ ਠੀਕ ਹੈ ਦਿਲ ਅੰਦਰੋਂ ਕਰਦਾ ਹੁੰਦਾ ਉੱਥੇ ਰਹਿਣ ਨੂੰ
0: ਪੰਜਾਬੀਆਂ
1: ਦੇ ਵਿੱਚ ਹੀ ਨਾ ਤੇ ਉਹ ਹੁਣ ਕਹਾਣੀ ਕੀ ਆ ਉਹ ਏਦਾਂ ਹੀ ਗਾਲਾਂ ਜਿਹੀਆਂ ਕੱਢ ਕੇ ਦਿਲ ਨੂੰ ਤਸੱਲੀ ਦੇ ਲੈਂਦੇ ਆ ਵੀ ਉਹ ਬੁਰਾ ਆ
0: ਸਹੀ ਗੱਲ ਆ ਤੁਹਾਡੀ ਨਹੀਂ ਬਿਲਕੁਲ ਹੁਣ ਬਾਹਰ ਰਹਿੰਦੇ ਆ ਕਹਿੰਦੇ ਬਈ ਸਾਡਾ ਤਾਂ ਸ਼ਹਿਰ ਇਹ ਹੈ ਸਾਡਾ ਉਹ ਹੈ ਅੰਦਰੋਂ ਅੰਦਰ ਹੀ ਸੜ ਰਹੇ ਹੁੰਦੇ ਯਾਰ ਇਹ ਤਾਂ ਬ੍ਰੈਂਪਟਨ ਰਹਿੰਦੇ ਅਸੀਂ ਪਤਾ ਨਹੀਂ ਕਿੱਥੇ ਰਹਿ ਰਹੇ ਹਾਂ
1: ਇਹ ਰਿਐਲਿਟੀ ਆ ਕਿਉਂਕਿ ਤੁਸੀਂ ਜਿਹੜੀ ਗੱਲ ਹੀ ਨਹੀਂ ਕੋਈ ਕੀਤੀ ਹੁੰਦੀ ਤੁਸੀਂ ਤਾਂ ਕੁਝ ਗੱਲ ਆਪਣੀ ਤਾਰੀਫ ਹੀ ਨਹੀਂ ਕੀਤੀ ਹੁੰਦੀ ਤੇ ਜਾਂ ਇਦਾਂ ਨਾ ਉਹ ਪਹਿਲਾਂ ਹੀ ਉਹ ਜਦੋਂ ਆਪਣੇ ਆਪ ਪ੍ਰੋਟੈਕਸ਼ਨ ਦੇਣ ਲੱਗ ਪੈਂਦੇ ਆ ਯਾਨੀ ਕਿ ਨਾ ਵੀ ਇਦਾਂ ਕਹਿ
0: ਨਹੀਂ ਗੱਲ ਤੁਹਾਡੀ ਬਿਲਕੁਲ ਸਹੀ ਹੈ ਨਹੀਂ ਬ੍ਰੈਂਪਟਨ ਵਾਕੀ ਬ੍ਰੈਂਪਟਨ ਬ੍ਰੈਂਪਟਨ ਹੈ ਜੋ ਮਰਜ਼ੀ ਬੰਦਾ ਕਹਿ ਦੇਵੇ
1: ਹਾਂ ਕਿਉਂਕਿ ਤੁਹਾਡਾ ਓਦਾਂ ਹੀ ਯਾਨੀ ਕਿ ਜਿੱਦਾਂ ਚਾਰ ਪੰਜਾਬੀ ਮੁੜੇ ਵੀ ਰਹੇ ਆ ਜੇ ਉਸ ਦੇ ਰਹੇ ਤਾਂ ਤੁਸੀਂ ਇੱਦਾਂ ਸਿਕਿਉਰਿਟੀ ਜਿਹੀ ਚ ਫੀਲ ਕਰਨ ਲੱਗ ਪਏ ਆਪਣਾ ਆਪਣਾ ਜਿਹਾ ਮਹਿਸੂਸ ਹੋਣ ਲੱਗ ਪੈਂਦਾ ਤੇ ਸਾਡੇ ਨਾਲ ਇੱਕ ਮੁੰਡਾ ਹੁੰਦਾ ਸੀ ਉਹ ਪਤਾ ਨੀ ਕਿੱਥੇ ਜੋਬ ਕਰਦਾ ਹੁੰਦਾ ਹੈਗਾ ਤੇ ਉਹਨੇ ਆਣ ਕੇ ਨਾ ਇੱਥੇ ਆਪਣੇ ਢਾਬੇ ਤੇ ਬਹਿ ਜਾਣਾ ਜਿੱਦਾਂ ਵੀਕਐਂਡ ਤੇ ਬੈਠਾ ਹੀ ਰਹਿਣਾ ਉਹਨੇ ਤਿੰਨ ਤਿੰਨ ਚਾਰ ਘੰਟੇ ਫਿਰ ਉਹ ਚੱਲ ਜਾਂਦਾ ਹੁੰਦਾ ਸੀ ਵਾਪਸ ਤੇ ਉਹ ਹਾਲ ਕਹਾਣੀ ਹੁੰਦੀ ਸੀ ਵੀ ਇੱਦਾਂ ਨਾ ਉਹਦਾ ਜਿੱਦਾਂ ਤੇਲ ਮੁੱਕ ਜਾਂਦਾ ਦੁਬਾਰਾ ਤੋਂ ਤੇਲ ਪੈਂਦਾ ਆਣ ਕੇ ਨਾ ਜਦੋਂ ਦੇਖਦਾ ਆਲੇ ਦੁਆਲੇ ਪੰਜਾਬੀਆਂ ਨੂੰ ਤਾਂ ਉਹ ਪੂਰੀ ਹੋ ਜਾਂਦੀ ਸੀ ਫਿਰ
0: ਠੀਕ ਹੈ ਉਹ ਬੰਦੇ ਚ ਉਹ ਥੋੜੀ ਜਿਹੀ ਐਨਰਜੀ ਜੀ ਭਰੀ ਜਾਂਦੀ ਹੈ ਹੈ ਚਲੋ ਬਹੁਤ ਅੱਛੇ ਵੀਰੇ ਹੋਰ ਸੁਣਾ ਸਭ ਠੀਕ ਠਾਕ ਸ਼ਾਮ ਵਧੀਆ ਲੰਘ ਰਹੀ ਹੈ
1: ਹਾਂਜੀ ਹਾਂਜੀ ਬਹੁਤ ਵਧੀਆ ਬਹੁਤ ਮੈਂ ਵੀਡੀਓ ਸੁਣੀ ਸੀ ਕਹਿੰਦੇ ਇਹ ਚੀਜ਼ ਮੈਨੂੰ ਵੀ ਇੱਦਾਂ ਮਹਿਸੂਸ ਹੁੰਦੀ ਹੁੰਦੀ ਸੀ ਕਿ ਜਿੱਦਾਂ ਜਦੋਂ ਕਾਲ ਲਾਉਂਦੇ ਆ ਬਾਹਰਲੇ ਬੰਦਿਆਂ ਨੂੰ ਉਹ ਇੱਦਾਂ ਕਿਉਂ ਕਹਿਣ ਲੱਗ ਪੈਂਦੇ ਨਾ ਤਾਂ ਅਸੀਂ ਤਾਂ ਗੱਲ ਸ਼ੁਰੂ ਵੀ ਨਹੀਂ ਕੀਤੀ ਹੁੰਦੀ ਇੱਦਾਂ ਹੀ ਕਹਿਣ ਲੱਗ ਪੈਂਦੇ ਆ ਪਰ ਉਹ ਰਿਐਲਿਟੀ ਇਹੀ ਆ ਵੀ ਉਹਨਾਂ ਦਾ ਦਿਲ ਅੰਦਰੋਂ ਕਰਦਾ ਹੁੰਦਾ ਕਿਉਂਕਿ ਜਦੋਂ ਅਸੀਂ ਵੀਡੀਓ ਪਾਉਂਦੇ ਆ ਜਦੋਂ ਢਾਬੇ ਤੇ ਗਏ ਚੁੱਲੇ ਭਟੂਰੇ ਜਾਂ ਇੱਦਾਂ ਖਾਂਦੇ ਨਾ ਫਿਰ ਉਹਨਾਂ ਦੇ ਸਾਰਿਆਂ ਤੋਂ ਜ਼ਿਆਦਾ ਲਾਈਕ ਦੇ ਬੱਚੇ
0: ਨਹੀਂ ਹੁੰਦਾ ਹੁੰਦੀ ਗੱਲ ਤੁਹਾਡੀ ਠੀਕ ਹੈ ਚਲੋ ਬਹੁਤ ਧੰਨਵਾਦ ਵੀਰੇ ਬਹੁਤ ਤੁਹਾਡਾ ਥੈਂਕ ਯੂ ਤੇ ਪ੍ਰੋਗਰਾਮ ਹੈ ਪੰਜਾਬੀ ਦਾਰਾ ਤੇ ਪੰਜਾਬੀ ਦਾਰਾ ਨੂੰ ਪਿਆਰ ਦਿੰਦੇ ਹੋ

0: locations in GTA. For more information, visit rajdhanisweets.ca.
1: Very good. Agla program Prabh Sandhu ji pesh kar rahe hai te kal nu svere ਤੇ ਪਰਸੋਂ ਸਵੇਰੇ ਸੈਟਰਡੇ ਸੰਡੇ ਸਵੇਰੇ 6 ਤੋਂ 8 ਸੈਟਰਡੇ ਸੰਡੇ ਸਵੇਰੇ 6 ਤੋਂ 8 ਪ੍ਰਭ ਸੰਧੂ ਪੇਸ਼ ਕਰਨਗੇ ਪੰਜਾਬੀ ਲਹਿਰਾਂ ਤੇ ਖਬਰਾਂ ਲਾਈਵ ਹੋਣਗੀਆਂ

ਜਾ ਮਾਤਾ ਜੀ, ਤੁਸੀਂ ਜੁੜੇ ਹੋਏ ਹੋ ਪੰਜਾਬੀ ਲਹਿਰਾਂ ਦੇ ਨਾਲ ਅਤੇ ਖੂਬਸੂਰਤ ਸ਼ਾਮ ਦੇ ਵਿੱਚ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ, ਅਤੇ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ। ਇਹ ਚਾਹ ਅਤੇ ਸ਼ਰਾਬ ਦੋਨੋਂ ਛੱਡਣੀਆਂ ਔਖੀਆਂ।

ਕਿਆ ਬਾਤ ਹੈ ਜੀ, ਤੁਸੀਂ ਜੁੜ ਚੁੱਕੇ ਹੋ ਪੰਜਾਬੀ ਲਹਿਰਾਂ ਦੇ ਨਾਲ ਅਤੇ ਸਮਾਂ ਹੋ ਚੁੱਕਿਆ ਪੰਜਾਬ ਦੀ ਧਰਤੀ ਤੋਂ ਖਬਰਾਂ ਦੇ ਨਾਲ ਜੁੜਨ ਦਾ। ਖਬਰਾਂ ਤੋਂ ਬਾਅਦ ਫਿਰ ਅਸੀਂ ਰੇਡੀਓ ਪ੍ਰੋਗਰਾਮ ਉਡਾਨ ਲੈ ਕੇ ਹਾਜ਼ਰ ਹੋਵਾਂਗੇ 9 ਤੋਂ 10। ਸੋ ਸਟੇ ਟਿਊਨਡ AM 530 ਦੀਆਂ ਸੁਪਰ ਹਿੱਟ ਤਰੰਗਾਂ ਦੇ ਨਾਲ।

ਇਸੇ ਤੇ ਹੀ ਗੱਲਾਂ ਬਾਤਾਂ ਕਰਾਂਗੇ। ਤੁਹਾਨੂੰ ਕੀ ਲੱਗਦਾ ਕਿ ਚਾਹ ਛੱਡਣੀ ਸ਼ਰਾਬ ਛੱਡਣ ਦੇ ਬਰਾਬਰ ਹੈਗੀ ਆ? ਸ਼ਰਾਬ ਅਤੇ ਚਾਹ ਦੋਨੋਂ ਛੱਡੀਆਂ ਜਾਈਆਂ ਸਕਦੀਆਂ? ਵੈਸੇ ਦੋਨੋਂ ਔਖਾ ਕੰਮ ਆ। ਚਾਹ ਤਾਂ ਮੈਨੂੰ ਲੱਗਦਾ ਕਿ ਆਪਾਂ ਚਾਹ 'ਤੇ ਗੱਲਬਾਤ ਕਰਦੇ ਹਾਂ, ਤੁਸੀਂ ਕਿੰਨੇ ਕੱਪ ਚਾਹ ਪੀਂਦੇ ਹੋ ਅੱਜ? ਮੈਂ ਇਸ ਕਰਕੇ ਕਰ ਰਿਹਾ ਕਿਉਂਕਿ ਅੱਜ ਸਾਡਾ ਡਿਸਕਸ਼ਨ ਹੋ ਰਿਹਾ ਸੀਗਾ ਅਤੇ ਗੱਲਬਾਤ ਕਰ ਰਹੇ ਸੀ ਕਿ ਕੋਈ ਕਹਿੰਦਾ ਕਿ ਮੈਂ 2 ਕੱਪ ਪੀਨਾ, ਕੋਈ ਕਹਿੰਦਾ ਮੈਂ 3 ਕੱਪ ਪੀਨਾ, ਕੋਈ ਕਹਿੰਦਾ ਕਿ ਨਾ ਪੀਵੇ ਤਾਂ ਮੈਨੂੰ ਸੁਸਤੀ ਚੜ੍ਹੀ ਰਹਿੰਦੀ ਆ। ਸੋ ਚਾਹ ਵੀ ਇੱਕ ਤਰ੍ਹਾਂ ਦਾ ਨਸ਼ਾ ਹੀ ਆ ਫਿਰ ਮੈਨੂੰ ਲੱਗਦਾ। ਸੋ ਮੈਨੂੰ ਇੱਕ ਸੱਜਣ ਨੇ ਕਿਹਾ ਕਿ ਮੈਨੂੰ ਤਾਂ ਗੁੜਤੀ ਵੀ ਚਾਹ ਦੀ ਮਿਖੀ। ਮੈਂ ਕਿਹਾ ਹੈ ਚਾਹ ਦੀ ਗੁੜਤੀ? ਕਹਿੰਦੇ ਹਾਂ, ਜਦੋਂ ਮਾੜਾ ਜਿਹਾ ਰੋਂਦਾ ਸੀ ਬੇਬੇ ਚਾਹ ਦੀ ਉਂਗਲੀ 'ਚ ਕੱਪ ਡਬਾਉਂਦੀ ਸੀ ਅਤੇ ਮੂੰਹ ਨੂੰ ਲਾ ਦਿੰਦੀ ਸੀ, ਅਤੇ ਮੈਂ ਕਿਹਾ ਵਾਕਈ ਇਹ ਤਾਂ ਫਿਰ ਗੱਲ ਆ। ਗੁੜਤੀ ਜਿਹਨੂੰ ਚਾਹ ਦੀ ਮਿਲੀ ਹੋਵੇ ਉਹ ਚਾਹ ਤਾਂ ਮੁਸ਼ਕਲ ਆ ਵੀ ਜੇ ਉਹਨੂੰ ਕਹੀਏ ਚਾਹ ਛੱਡ ਦੇ।

0: ਕਿਆ ਬਾਤ ਹੈ ਜੀ, ਬਹੁਤ ਹੀ ਚਾਹ ਵੀ ਕਹਿੰਦੇ ਦਿਲ ਸਾੜਦੀ ਹੈ, ਪਰਸੋਂ ਗੱਲਾਂ ਬਾਤਾਂ ਚੱਲਦੀਆਂ ਰਹਿਣੀਆਂ। ਆਪਾਂ ਫਿਰ ਰੇਡੀਓ ਪ੍ਰੋਗਰਾਮ ਉਡਾਨ ਦੇ ਵਿੱਚ 9 ਤੋਂ 10 ਗੱਲਾਂ ਬਾਤਾਂ ਕੰਟੀਨਿਊ ਰੱਖਾਂਗੇ। ਸੋ ਹੁਣ ਸਮਾਂ ਹੋ ਗਿਆ ਪੰਜਾਬ ਦੀ ਧਰਤੀ ਤੋਂ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਖਬਰਾਂ ਲੈ ਕੇ ਪਹੁੰਚ ਚੁੱਕੇ ਨੇ ਤੁਹਾਡੇ ਦਰਮਿਆਨ। ਸੋ ਖਬਰਾਂ ਨਾਲ ਸਾਂਝ ਪਾਉਣੇ, ਉਸ ਤੋਂ ਬਾਅਦ ਫਿਰ ਜੁੜੇ ਰਹੋ, ਸਟੇ ਟਿਊਨਡ, ਪੰਜਾਬੀ ਲਹਿਰਾਂ ਤੁਸੀਂ ਇੰਜੋਏ ਕਰ ਰਹੇ ਹੋ, ਅਤੇ ਫਿਰ ਰੇਡੀਓ ਉਡਾਨ ਲੈ ਕੇ 9 ਤੋਂ 10 ਵਜੇ ਰੂਬਰੂ ਹੋਵਾਂਗੇ। ਸੋ ਹੁਣ ਖਬਰਾਂ ਸੁਣਦੇ ਹਾਂ ਜੀ, ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ।
1: ਪਿਛਲੇ ਦਿਨੀ ਦੇਸ਼ ਅੰਦਰ 5 ਸੂਬਿਆਂ ਅੰਦਰ ਵਿਧਾਨ ਸਭਾ ਚੋਣਾਂ ਦੇ ਨਤੀਜੇ ਐਲਾਨੇ ਗਏ ਸੀ, ਤੇ ਉਹਨਾਂ ਨਤੀਜਿਆਂ ਤੋਂ ਬਾਅਦ 2 ਸੂਬਿਆਂ ਵਿੱਚ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ, ਇਸ ਦਾ ਆਖਿਰਕਾਰ ਐਲਾਨ ਹੋ ਗਿਆ। ਪੱਛਮੀ ਬੰਗਾਲ ਵਿੱਚ ਲੰਮਾ ਸਮਾਂ ਚੱਲਦੀ ਰਹੀ ਸਿਆਸੀ ਖਿੱਚੋਤਾਣ ਤੋਂ ਬਾਅਦ ਹੁਣੇ ਸਾਫ਼ ਹੋ ਗਿਆ ਕਿ ਸ਼ੁਭਿੰਦੂ ਅਧਿਕਾਰੀ ਉੱਥੋਂ ਦੇ ਅਗਲੇ ਮੁੱਖ ਮੰਤਰੀ ਹੋਣਗੇ। ਕੋਲਕਾਤਾ ਵਿਖੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਹੇਠ ਹੋਈ ਭਾਜਪਾ ਵਿਧਾਇਕ ਦਲ ਦੀ ਮੀਟਿੰਗ ਵਿੱਚ ਸ਼ੁਭਿੰਦੂ ਅਧਿਕਾਰੀ ਨੂੰ ਸਰਬਸੰਮਤੀ ਨਾਲ ਨੇਤਾ ਚੁਣ ਲਿਆ ਗਿਆ। ਜਾਣਕਾਰੀ ਮੁਤਾਬਕ ਉਹ ਅੱਜ ਕੋਲਕਾਤਾ ਵਿਖੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਭਾਜਪਾ ਵਿਧਾਇਕ ਦਲ ਵੱਲੋਂ ਕੇਂਦਰੀ ਆਗੂਆਂ ਜ਼ਰੀਏ ਲੰਘੇ ਕਾਲ ਐਲਾਨ ਕੀਤਾ ਗਿਆ ਸੀ ਕਿ ਸ਼ੁਭਿੰਦੂ ਅਧਿਕਾਰੀ ਨੂੰ ਪੱਛਮੀ ਬੰਗਾਲ ਦਾ ਅਗਲਾ ਮੁੱਖ ਮੰਤਰੀ ਚੁਣਿਆ ਗਿਆ ਹੈ। ਉਧਰ ਦੱਖਣ ਭਾਰਤੀ ਸੂਬੇ ਤਾਮਿਲਨਾਡੂ ਵਿੱਚ ਸਰਕਾਰ ਬਣਾਉਣ ਨੂੰ ਲੈ ਕੇ ਚੱਲ ਰਿਹਾ ਸਿਆਸੀ ਵਿਵਾਦ ਵੀ ਖਤਮ ਹੋ ਗਿਆ ਹੈ। ਨਵੀਂ ਬਣੀ ਪਾਰਟੀ ਅਤੇ ਪਹਿਲੀ ਵਾਰ ਚੋਣਾਂ ਲੜੀ TVK ਦੇ ਮੁਖੀ ਅਤੇ ਦੱਖਣੀ ਫਿਲਮਾਂ ਦੇ ਸੁਪਰ ਸਟਾਰ ਵਿਜੇ ਤਾਮਿਲਨਾਡੂ ਦੇ ਅਗਲੇ ਮੁੱਖ ਮੰਤਰੀ ਬਣਨਗੇ। ਉੱਥੋਂ ਦੇ ਰਾਜਪਾਲ ਨੇ ਵਿਜੇ ਨੂੰ ਸਰਕਾਰ ਬਣਾਉਣ ਲਈ ਹਰੀ ਝੰਡੀ ਦੇ ਦਿੱਤੀ ਹੈ ਅਤੇ ਵਿਜੇ ਵੱਲੋਂ ਹੀ ਅੱਜ ਹੀ ਮੁੱਖ ਮੰਤਰੀ ਵੱਲੋਂ ਸਹੁੰ ਚੁੱਕੀ ਜਾ ਸਕਦੀ ਹੈ। ਇਸ ਤੋਂ ਪਹਿਲਾਂ ਵਿਜੇ ਨੇ ਲੋਕ ਭਵਨ ਵਿੱਚ ਲਗਾਤਾਰ 3 ਦਿਨ ਰਾਜਪਾਲ ਨਾਲ ਮੁਲਾਕਾਤ ਕਰਕੇ ਤਾਮਿਲਨਾਡੂ ਵਿੱਚ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਸੀ। ਵਿਜੇ ਦੀ ਪਾਰਟੀ TVK ਨੂੰ ਕਾਂਗਰਸ, CPI, CPIM ਅਤੇ VCK ਦੇ ਕੁੱਲ 118 ਵਿਧਾਇਕਾਂ ਦਾ ਸਮਰਥਨ ਪ੍ਰਾਪਤ ਹੈ ਅਤੇ ਉਹਨਾਂ ਨੇ ਪੱਤਰ ਰਾਜਪਾਲ ਨੂੰ ਸੌਂਪ ਦਿੱਤਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਤਲਬ ਕੀਤਾ ਸੀ ਅਤੇ ਬੇਅਦਬੀ ਬਾਰੇ ਕਾਨੂੰਨ ਦੀਆਂ ਕੁੱਝ ਮੱਦਾਂ ਉੱਤੇ ਉਹਨਾਂ ਨੇ ਸਵਾਲ ਕੀਤੇ ਅਤੇ 15 ਦਿਨਾਂ ਦੇ ਅੰਦਰ ਅੰਦਰ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਉਹਨਾਂ ਨੁਕਤਿਆਂ ਨੂੰ ਵਾਪਸ ਲੈਣ ਜਾਂ ਕਾਨੂੰਨ ਵਿੱਚ ਸੋਧ ਕਰਨ ਲਈ ਆਖਿਆ। ਜਥੇਦਾਰ ਨੇ ਕਿਹਾ ਕਿ ਜੇਕਰ ਅਜਿਹਾ 15 ਦਿਨਾਂ ਵਿੱਚ ਨਹੀਂ ਕੀਤਾ ਗਿਆ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 5 ਸਿੰਘ ਸਾਹਿਬਾਨ ਦੀ ਇਕੱਤਰਤਾ ਕਰਕੇ ਅਗਲਾ ਫੈਸਲਾ ਲਿਆ ਜਾਵੇਗਾ। ਇਸ ਦੇ ਨਾਲ ਹੀ ਜਥੇਦਾਰ ਗੜਗੱਜ ਨੇ ਆਖਿਆ ਕਿ ਇਸ ਸੰਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਵਿਧਾਨ ਸਭਾ ਸਪੀਕਰ ਨੂੰ ਲਿਖਤੀ ਹੁਕਮ ਜਾਰੀ ਕੀਤੇ ਜਾਣਗੇ। ਆਨਲਾਈਨ ਪਾਵਨ ਸਰੂਪਾਂ ਦੀ ਜਾਣਕਾਰੀ ਅਪਲੋਡ ਕਰਨ ਉੱਤੇ ਜਥੇਦਾਰ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲਿਖ ਦਿੱਤਾ ਜਾਵੇਗਾ ਕਿ ਕੋਈ ਵੀ ਸੰਬੰਧਿਤ ਕਰਮਚਾਰੀ, ਅਧਿਕਾਰੀ ਜਾਂ ਗੁਰੂ ਘਰ ਦੀਆਂ ਕਮੇਟੀਆਂ ਅਤੇ ਪ੍ਰਬੰਧਕ ਪਾਵਨ ਸਰੂਪਾਂ ਦੀ ਜਾਣਕਾਰੀ ਨੂੰ ਆਨਲਾਈਨ ਮੁਹੱਈਆ ਨਹੀਂ ਕਰਵਾਉਣਗੇ ਅਤੇ ਇਹ ਫੈਸਲਾ ਅੱਜ ਤੋਂ ਹੀ ਲਾਗੂ ਹੋਵੇਗਾ। ਚੀਫ ਖਾਲਸਾ ਦੀਵਾਨ ਸੰਸਥਾ ਦੇ ਕਈ ਮੈਂਬਰਾਂ ਉੱਤੇ ਗੈਰ ਅੰਮ੍ਰਿਤਧਾਰੀ ਹੋਣ ਦੇ ਲੱਗ ਰਹੇ ਦੋਸ਼ਾਂ ਦੇ ਮਾਮਲੇ ਵਿੱਚ ਜਥੇਦਾਰ ਗੜਗੱਜ ਵੱਲੋਂ ਚੀਫ ਖਾਲਸਾ ਦੀਵਾਨ ਦੀ ਕਾਰਜਕਾਰਨੀ ਕਮੇਟੀ ਨੂੰ ਵੀ ਤਲਬ ਕੀਤਾ ਗਿਆ ਸੀ। ਇਸ ਦੌਰਾਨ ਜਥੇਦਾਰ ਗੜਗੱਜ ਨੇ ਕਿਹਾ ਕਿ ਦੀਵਾਨ ਦੇ ਸਮੂਹ ਮੈਂਬਰ ਆਪਣੇ ਅੰਮ੍ਰਿਤਧਾਰੀ ਹੋਣ ਸੰਬੰਧੀ ਸਰਟੀਫਿਕੇਟ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਪੇਸ਼ ਕਰਨ। ਜਥੇਦਾਰ ਨਾਲ ਮੁਲਾਕਾਤ ਤੋਂ ਬਾਅਦ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਇੰਦਰਬੀਰ ਸਿੰਘ ਨਿੱਜਰ ਨੇ ਕਿਹਾ ਕਿ ਜਥੇਦਾਰ ਸਾਹਿਬ ਦੇ ਆਦੇਸ਼ਾਂ ਮੁਤਾਬਕ ਕਾਰਜਕਾਰਨੀ ਕਮੇਟੀ ਦੇ 21 ਮੈਂਬਰ ਪੇਸ਼ ਹੋਏ ਨੇ। ਉਹਨਾਂ ਕਿਹਾ ਕਿ ਜਥੇਦਾਰ ਵੱਲੋਂ ਚੀਫ ਖਾਲਸਾ ਦੀਵਾਨ ਦੇ ਸਮੂਹ ਮੈਂਬਰਾਂ ਨੂੰ ਸੰਵਿਧਾਨ ਮੁਤਾਬਕ ਅੰਮ੍ਰਿਤਧਾਰੀ ਹੋਣ ਸੰਬੰਧੀ ਤਖ਼ਤ ਸਾਹਿਬਾਨ ਜਾਂ ਗੁਰਦੁਆਰਾ ਸਾਹਿਬਾਨ ਤੋਂ ਜਾਰੀ ਸਰਟੀਫਿਕੇਟ ਪੇਸ਼ ਕਰਨ ਲਈ ਵੀ ਕਿਹਾ ਗਿਆ। ਉਹਨਾਂ ਕਿਹਾ ਕਿ ਕੁੱਝ ਕਾਰਜਕਾਰਨੀ ਮੈਂਬਰ ਸਿਹਤ ਠੀਕ ਨਾ ਹੋਣ ਜਾਂ ਅੰਮ੍ਰਿਤਸਰ ਤੋਂ ਬਾਹਰ ਹੋਣ ਕਾਰਨ ਹਾਜ਼ਰ ਨਹੀਂ ਹੋ ਸਕੇ ਅਤੇ ਇਸ ਸੰਬੰਧੀ ਸਮੂਹ ਮੈਂਬਰਾਂ ਨੂੰ ਜਾਣੂ ਕਰਵਾਇਆ ਗਿਆ ਹੈ ਅਤੇ ਜਿਹੜੇ ਮੈਂਬਰ ਨਿਰਧਾਰਿਤ ਸਮੇਂ ਅੰਦਰ ਅੰਮ੍ਰਿਤਧਾਰੀ ਹੋਣ ਦੇ ਸਰਟੀਫਿਕੇਟ ਪੇਸ਼ ਨਹੀਂ ਕਰਨਗੇ ਉਹਨਾਂ ਦੀ ਚੀਫ ਖਾਲਸਾ ਦੀਵਾਨ ਮੈਂਬਰਸ਼ਿਪ ਰੱਦ ਕਰਨ ਬਾਰੇ ਵੀ ਵਿਚਾਰ ਕੀਤਾ ਜਾਵੇਗਾ। ਮੋਹਾਲੀ ਅਤੇ ਖਰੜ ਇਲਾਕੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ ਯਾਨੀ ਕਿ ਈਡੀ ਵੱਲੋਂ ਸ਼ੁਰੂ ਕੀਤੀ ਗਈ ਵੱਡੀ ਕਾਰਵਾਈ ਦੂਜੇ ਦਿਨ ਵੀ ਜਾਰੀ ਰਹੀ। ਈਡੀ ਦੀਆਂ ਟੀਮਾਂ ਵੱਲੋਂ ਇਹ ਛਾਪੇਮਾਰੀ ਰੀਅਲ ਅਸਟੇਟ ਕਾਰੋਬਾਰੀਆਂ ਅਤੇ ਕੁਝ ਸਿਆਸੀ ਆਗੂਆਂ ਦੇ ਨਜ਼ਦੀਕੀਆਂ ਦੇ ਟਿਕਾਣਿਆਂ ਉੱਤੇ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਸਵੇਰੇ 6 ਵਜੇ ਤੋਂ ਹੀ ਕੇਂਦਰੀ ਸੁਰੱਖਿਆ ਬਲਾਂ ਦੀ ਨਿਗਰਾਨੀ ਹੇਠ ਈਡੀ ਦੇ ਅਧਿਕਾਰੀਆਂ ਨੇ ਖਰੜ ਦੀਆਂ ਕੁਝ ਨਾਮੀ ਰਿਹਾਇਸ਼ੀ ਸੁਸਾਇਟੀਆਂ ਅਤੇ ਮੋਹਾਲੀ ਦੇ ਸੈਕਟਰ 70 ਅਤੇ 82 ਸਥਿਤ ਦਫ਼ਤਰਾਂ ਵਿੱਚ ਦਸਤਾਵੇਜ਼ਾਂ ਦੀ ਉਲਾਂਫਾਲੀ ਸ਼ੁਰੂ ਕਰ ਦਿੱਤੀ ਸੀ। ਇਹ ਕਾਰਵਾਈ ਕਥਿਤ ਤੌਰ ਤੇ ਮਨੀ ਲਾਂਡਰਿੰਗ ਅਤੇ ਵਿਦੇਸ਼ ਫੰਡਿੰਗ ਨਾਲ ਜੁੜੇ ਪੁਰਾਣੇ ਮਾਮਲੇ ਨਾਲ ਸੰਬੰਧਿਤ ਮੰਨੀ ਜਾ ਰਹੀ ਹੈ। ਇਹ ਵੀ ਪਤਾ ਲੱਗਾ ਕਿ ਪਹਿਲੇ ਦਿਨ ਦੀ ਜਾਂਚ ਦੌਰਾਨ ਈਡੀ ਨੂੰ ਕਈ ਅਹਿਮ ਸੁਰਾਗ, ਡਿਜੀਟਲ ਡਿਵਾਈਸ ਤੇ ਬੇਨਾਮੀ ਜਾਇਦਾਦਾਂ ਦੇ ਕਾਗਜ਼ਾਤ ਮਿਲੇ ਨੇ, ਜਿਸ ਕਾਰਨ ਜਾਂਚ ਦਾ ਦਾਇਰਾ ਹੋਰ ਵਧਾ ਦਿੱਤਾ ਗਿਆ। ਦੂਜੇ ਦਿਨ ਅਧਿਕਾਰੀਆਂ ਵੱਲੋਂ ਬੈਂਕ ਖਾਤਿਆਂ ਦੀ ਡਿਟੇਲ ਅਤੇ ਪਿਛਲੇ 13 ਸਾਲਾਂ ਦੇ ਲੈਣ ਦੇਣ ਦਾ ਰਿਕਾਰਡ ਖੰਗਾਲਿਆ ਗਿਆ ਹੈ। ਹਾਲਾਂਕਿ ਈਡੀ ਵੱਲੋਂ ਇਸ ਸੰਬੰਧੀ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ, ਪਰ ਚਰਚਾ ਇਹ ਹੈ ਕਿ ਇਸ ਛਾਪੇਮਾਰੀ ਤੋਂ ਬਾਅਦ ਪੰਜਾਬ ਦੀ ਸਿਆਸਤ ਤੇ ਕਾਰੋਬਾਰੀ ਜਗਤ ਵਿੱਚ ਵੱਡੇ ਖੁਲਾਸੇ ਹੋ ਸਕਦੇ ਨੇ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਉਦਯੋਗਿਕ ਇਕਾਈ ਟ੍ਰਾਈਡੈਂਟ ਲਿਮਿਟਡ ਨੂੰ ਵੱਡੀ ਰਾਹਤ ਦਿੰਦਿਆਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਨਿਰਦੇਸ਼ ਦਿੱਤੇ ਨੇ ਕਿ ਕੰਪਨੀ ਵਿਰੁੱਧ ਕੋਈ ਵੀ ਸਖ਼ਤ ਕਾਰਵਾਈ ਕਰਨ ਤੋਂ ਪਹਿਲਾਂ ਉਸ ਨੂੰ 30 ਦਿਨ ਦਾ ਢੁਕਵਾਂ ਸਮਾਂ ਦਿੱਤਾ ਜਾਵੇ। ਅਦਾਲਤ ਨੇ ਕਿਹਾ ਕਿ ਬੋਰਡ ਇਸ ਪੜਾਅ ਤੇ ਸਾਬਤ ਕਰਨ ਵਿੱਚ ਅਸਫਲ ਰਿਹਾ ਹੈ ਕਿ ਕੰਪਨੀ ਵੱਲੋਂ ਕੋਈ ਅਜਿਹੀ ਹੰਗਾਮੀ ਸਥਿਤੀ ਪੈਦਾ ਕੀਤੀ ਗਈ ਹੈ ਜਿਸ ਨਾਲ ਪਾਣੀ, ਜ਼ਮੀਨ ਜਾਂ ਵਾਤਾਵਰਨ ਨੂੰ ਤੁਰੰਤ ਕੋਈ ਵੱਡਾ ਖਤਰਾ ਹੋਵੇ। ਮੁੱਖ ਜਸਟਿਸ ਅਤੇ ਹੋਰ ਜੱਜ ਦੇ ਬੈਂਚ ਨੇ ਪਟੀਸ਼ਨ ਦਾ ਨਿਪਟਾਰਾ ਕਰਦਿਆਂ ਸਪਸ਼ਟ ਕੀਤਾ ਕਿ ਜੇਕਰ ਪ੍ਰਦੂਸ਼ਣ ਕੰਟਰੋਲ ਬੋਰਡ ਭਵਿੱਖ ਵਿੱਚ ਕੋਈ ਸਖ਼ਤ ਕਦਮ ਚੁੱਕਦਾ ਹੈ ਤਾਂ ਟ੍ਰਾਈਡੈਂਟ ਕੰਪਨੀ ਕੋਲ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਕੋਲ ਪਹੁੰਚ ਕਰਨ ਦੀ ਆਜ਼ਾਦੀ ਹੋਵੇਗੀ। ਇੱਥੇ ਰਹੇ ਕਿ ਟ੍ਰਾਈਡੈਂਟ ਕੰਪਨੀ ਦੇ ਮਾਲਕ ਰਜਿੰਦਰ ਗੁਪਤਾ ਨੇ, ਜੋ ਕਿ ਪਿਛਲੇ ਦਿਨੀ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਹੋਣ ਦੇ ਬਾਅਦ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ ਤੇ ਉਸ ਤੋਂ ਤੁਰੰਤ ਬਾਅਦ ਉਹਨਾਂ ਦੀ ਟ੍ਰਾਈਡੈਂਟ ਕੰਪਨੀ ਉੱਪਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਇਹ ਕਾਰਵਾਈ ਸ਼ੁਰੂ ਹੋਈ ਸੀ, ਜਿਸ ਕਾਰਨ ਇਹ ਕਾਰਵਾਈ ਕਾਫੀ ਚਰਚਾ ਦਾ ਵਿਸ਼ਾ ਵੀ ਬਣੀ ਹੋਈ ਹੈ। ਪੱਛਮੀ ਏਸ਼ੀਆ ਖੇਤਰ ਵਿੱਚ ਜੰਗ ਭਾਵੇਂ ਰੁਕੀ ਹੋਈ ਹੈ ਪਰ ਉਸ ਦਾ ਅਸਰ ਹਾਲੇ ਵੀ ਦੁਨੀਆਂ ਭਰ ਵਿੱਚ ਵੇਖਿਆ ਜਾ ਰਿਹਾ ਹੈ। ਖਾਸ ਕਰ ਪੰਜਾਬ ਸਮੇਤ ਕਈ ਹੋਰ ਇਲਾਕਿਆਂ ਵਿੱਚ ਗੈਸ ਸਿਲੰਡਰ ਦੀ ਸਪਲਾਈ ਹਾਲੇ ਵੀ ਆਮ ਵਰਗੀ ਨਹੀਂ ਹੋ ਸਕੀ। ਸਰਕਾਰੀ ਅੰਕੜਿਆਂ ਮੁਤਾਬਕ ਹਾਲੇ ਵੀ ਲੋਕਾਂ ਨੂੰ ਇੱਕ ਗੈਸ ਸਿਲੰਡਰ ਹਾਸਲ ਕਰਨ ਲਈ 30 ਦਿਨਾਂ ਦੀ ਯਾਨੀ ਕਿ 1 ਮਹੀਨੇ ਦੀ ਉਡੀਕ ਕਰਨੀ ਪੈ ਰਹੀ ਹੈ, ਜਿਸ ਕਾਰਨ ਲੋਕਾਂ ਨੂੰ ਗੈਸ ਦੀ ਵਰਤੋਂ ਕਰਨ ਲੱਗਿਆਂ ਕਾਫੀ ਸੰਜਮ ਵਰਤਣਾ ਪੈ ਰਿਹਾ ਹੈ। ਇੱਕ ਰਿਪੋਰਟ ਮੁਤਾਬਕ 18,556 ਬੁਕਿੰਗ ਪਿਛਲੇ 10 ਦਿਨਾਂ ਤੋਂ ਵੱਧ ਸਮੇਂ ਤੋਂ ਪੈਂਡਿੰਗ ਪਈਆਂ ਨੇ। ਹਜ਼ਾਰਾਂ ਦੀ ਤਾਦਾਦ ਵਿੱਚ ਲੋਕੀ ਅਜਿਹੇ ਨੇ ਜਿਨ੍ਹਾਂ ਨੂੰ 20 ਦਿਨ ਬੀਤ ਜਾਣ ਦੇ ਬਾਵਜੂਦ ਵੀ ਸਿਲੰਡਰ ਨਹੀਂ ਮਿਲ ਰਿਹਾ। ਮਾਲਵਾ ਖੇਤਰ ਵਿੱਚ LPG ਯਾਨੀ ਕਿ ਰਸੋਈ ਗੈਸ ਦੀ ਸਪਲਾਈ ਕਾਫੀ ਜ਼ਿਆਦਾ ਪ੍ਰਭਾਵਿਤ ਚੱਲ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਸਿਲੰਡਰ ਸਮੇਂ ਸਿਰ ਨਾ ਮਿਲਣ ਕਾਰਨ ਉਹਨਾਂ ਦਾ ਰਸੋਈ ਦਾ ਬਜਟ ਤੇ ਰੋਜ਼ਾਨਾ ਦੇ ਕੰਮ ਪ੍ਰਭਾਵਿਤ ਹੋ ਰਹੇ ਨੇ। ਕਈ ਪਰਿਵਾਰਾਂ ਨੂੰ ਮਜਬੂਰਨ ਬਿਜਲੀ ਦੇ ਚੁੱਲ੍ਹਿਆਂ ਯਾਨੀ ਕਿ ਇੰਡਕਸ਼ਨ ਕੁੱਕਟੋਪ ਅਤੇ ਹੋਰ ਬਦਲਵੇਂ ਪ੍ਰਬੰਧਾਂ ਵੱਲ ਵੀ ਤੁਰਨਾ ਪੈ ਰਿਹਾ ਹੈ। ਪੰਜਾਬ ਦੇ ਮੌਸਮ ਸੰਬੰਧੀ ਤੁਹਾਨੂੰ ਦੱਸੀਏ ਤਾਂ ਪੱਛਮੀ ਗੜਬੜੀ ਕਾਰਨ ਪਿਛਲੇ ਇੱਕ ਹਫ਼ਤੇ ਤੋਂ ਲਗਾਤਾਰ ਆਏ ਤੂਫਾਨਾਂ, ਗੜੇਮਾਰੀ ਅਤੇ ਮੀਂਹ ਤੋਂ ਬਾਅਦ ਹੁਣ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਵਿੱਚ ਇੱਕ ਵਾਰ ਫਿਰ ਮੌਸਮੀ ਤਬਦੀਲੀ ਦਾ ਸੰਕੇਤ ਦਿੱਤਾ ਗਿਆ। ਹਾਲਾਂਕਿ ਮੌਸਮ ਵਿਭਾਗ ਦਾ ਕਹਿਣਾ ਕਿ ਇਹ ਰਾਹਤ ਥੋੜੇ ਸਮੇਂ ਦੀ ਹੋਵੇਗੀ, ਪਰ ਇਸ ਦੇ ਬਾਵਜੂਦ ਲੋਕੀ ਇਸ ਜ਼ਰੀਏ ਗਰਮੀ ਤੋਂ ਰਾਹਤ ਦੀ ਆਸ ਰੱਖ ਰਹੇ ਨੇ। ਮੌਸਮ ਵਿਭਾਗ ਮੁਤਾਬਕ ਆਉਂਦੀ 11 ਤੋਂ 14 ਮਈ ਤੱਕ ਪੰਜਾਬ ਵਿੱਚ ਧੂੜ ਵਾਲੀ ਹਵਾ ਅਤੇ ਹਲਕੇ ਤੋਂ ਦਰਮਿਆਨਾ ਮੀਂਹ ਅਤੇ ਗੜੇਮਾਰੀ ਵੀ ਹੋ ਸਕਦੀ ਹੈ ਅਤੇ ਇਸ ਦਰਮਿਆਨ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਵੀ ਚੱਲ ਸਕਦੀਆਂ ਨੇ। ਹਾਲਾਂਕਿ ਮੌਸਮ ਵਿਭਾਗ ਦਾ ਇਹ ਦੱਸਣਾ ਹੈ ਕਿ ਅੱਜ 9 ਮਈ ਅਤੇ ਭਲਕੇ 10 ਮਈ ਇਹ 2 ਦਿਨ ਪੰਜਾਬ ਵਿੱਚ ਮੌਸਮ ਪੱਧਰਾ ਅਤੇ ਸਾਫ਼ ਹੀ ਰਹਿਣ ਦੀ ਸੰਭਾਵਨਾ ਹੈ, ਜਦਕਿ ਤਬਦੀਲੀ ਜੋ ਆਉਣੀ ਹੈ ਉਹ ਇਸ ਤੋਂ ਬਾਅਦ 11 ਮਈ ਤੋਂ ਆ ਸਕਦੀ ਹੈ। ਖਬਰਾਂ ਦੇ ਬੁਲੇਟਿਨ ਵਿੱਚ ਹੁਣ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖਬਰਾਂ ਸੰਖੇਪ ਤੌਰ ਤੇ ਵੀ ਸੁਣਾਉਂਦੇ ਹਾਂ। ਪੰਜਾਬ ਸਣੇ ਦਿੱਲੀ ਅਤੇ 23 ਸੂਬਿਆਂ ਵਿੱਚ ਛੇਤੀ ਹੀ SIR ਯਾਨੀ ਕਿ ਵੋਟਰ ਸੂਚੀਆਂ ਵਿੱਚ ਸੁਧਾਈ ਦਾ ਕੰਮ ਹੋ ਸਕਦਾ ਹੈ, ਜੋ ਕਿ ਕਾਫੀ ਚਰਚਾ ਦਾ ਅਤੇ ਵਿਵਾਦਾਂ ਦਾ ਵਿਸ਼ਾ ਵੀ ਬਣਦਾ ਰਿਹਾ। ਵਿਰੋਧੀ ਧਿਰਾਂ ਇਸ ਉੱਪਰ ਇਲਜ਼ਾਮ ਲਾਉਂਦੀਆਂ ਰਹੀਆਂ ਨੇ ਕਿ ਕਈ ਲੋਕਾਂ ਦੀਆਂ ਵੋਟਾਂ ਕੱਟੀਆਂ ਜਾ ਰਹੀਆਂ ਨੇ, ਜਦਕਿ ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਗੈਰ ਕਾਨੂੰਨੀ ਲੋਕਾਂ ਦੀਆਂ ਵੋਟਾਂ ਹੀ ਕੱਟੀਆਂ ਜਾ ਰਹੀਆਂ ਨੇ। ਵੱਡੀ ਗੱਲ ਇਹ ਹੈ ਕਿ ਪੰਜਾਬ ਅਤੇ ਦਿੱਲੀ ਸਣੇ 23 ਸੂਬਿਆਂ ਵਿੱਚ SIR ਜਲਦੀ ਹੀ ਸ਼ੁਰੂ ਕੀਤੀ ਜਾਵੇਗੀ। ਜਲੰਧਰ ਵਿਖੇ ਹੋਏ ਧਮਾਕੇ ਦੇ ਮਾਮਲੇ ਵਿੱਚ ਪੁਲਿਸ ਨੇ ਇੱਕ ਮੁਲਜ਼ਮ ਨੂੰ ਦਿੱਲੀ ਤੋਂ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਹ ਕਿਹਾ ਕਿ ਰੂਸ ਅਤੇ ਯੂਕਰੇਨ ਵਿਚਾਲੇ 3 ਦਿਨ ਦੀ ਜੰਗ ਬੰਦੀ ਹੋਈ ਹੈ, ਜੋ ਕਿ 9-11 ਮਈ ਤੱਕ ਲਾਗੂ ਰਹੇਗੀ। ਉਧਰ ਅਮਰੀਕਾ ਤੇ ਇਰਾਨ ਦਰਮਿਆਨ ਇੱਕ ਵਾਰ ਫਿਰ ਤਣਾਅ ਬਣਦਾ ਹੋਇਆ ਨਜ਼ਰ ਆ ਰਿਹਾ ਹੈ। ਟਰੰਪ ਇਹ ਕਹਿ ਰਹੇ ਨੇ ਕਿ ਜੰਗ ਬੰਦੀ ਨਹੀਂ ਟੁੱਟੀ, ਪਰ ਇਰਾਨ ਦਾ ਇਹ ਦਾਅਵਾ ਹੈ ਕਿ ਉਹਨਾਂ ਦੇ 2 ਜਹਾਜ਼ਾਂ ਅਤੇ ਕਈ ਟਾਪੂਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਦੁਨੀਆ ਭਰ ਵਿੱਚ ਹੋਰ ਵਾਇਰਸ ਦੀ ਇਸ ਵੇਲੇ ਕਾਫੀ ਚਰਚਾ ਹੋਣ ਲੱਗ ਪਈ ਹੈ, ਇਸ ਦਾ ਖਦਸ਼ਾ ਵੀ ਪ੍ਰਗਟਾਇਆ ਜਾ ਰਿਹਾ ਹੈ। ਦਰਅਸਲ ਇੱਕ ਡੱਚ ਜਹਾਜ਼ ਉੱਤੇ ਕਰੂ ਮੈਂਬਰਾਂ ਵਿੱਚ ਹੰਟਾ ਵਾਇਰਸ ਨਾਂ ਦੇ ਇੱਕ ਨਵੇਂ ਵਾਇਰਸ ਨਾਲ ਇਨਫੈਕਟਿਡ ਹੋਣ ਦੀ ਗੱਲ ਪਤਾ ਲੱਗੀ ਹੈ, ਅਤੇ ਇਹ ਵੀ ਦੱਸਿਆ ਜਾ ਰਿਹਾ ਕਿ ਇਸ ਜਹਾਜ਼ ਉੱਤੇ 2 ਭਾਰਤੀ ਵੀ ਸ਼ਾਮਲ ਸਨ, ਪਰ ਉਹ ਕਿੱਥੇ ਨੇ ਇਸ ਵੇਲੇ ਇਸ ਬਾਰੇ ਕੋਈ ਪਤਾ ਨਹੀਂ ਲੱਗ ਸਕਿਆ। ਪਰ ਹੰਟਾ ਵਾਇਰਸ ਦੀ ਦੁਨੀਆ ਭਰ ਵਿੱਚ ਗੱਲ ਜ਼ਰੂਰ ਹੋਣ ਲੱਗ ਪਈ ਹੈ। ਸ਼੍ਰੋਮਣੀ ਅਕਾਲੀ ਦਲ ਨੇ ਐਲਾਨ ਕੀਤਾ ਕਿ ਉਹ ਆਉਂਦੀਆਂ ਨਗਰ ਕੌਂਸਲ ਅਤੇ ਨਗਰ ਨਿਗਮ ਦੀਆਂ ਚੋਣਾਂ ਤੱਕੜੀ ਦੇ ਚੋਣ ਨਿਸ਼ਾਨ ਉੱਤੇ ਲੜੇਗਾ, ਅਤੇ ਇਸ ਲਈ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ ਨੇ। IPL ਦੇ ਲੰਘੇ ਕੱਲ ਹੋਏ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਸ ਨੇ ਦਿੱਲੀ ਕੈਪੀਟਲਸ ਨੂੰ 8 ਵਿਕਟਾਂ ਦੇ ਵੱਡੇ ਫਰਕ ਨਾਲ ਹਰਾ ਦਿੱਤਾ। ਇਸ ਨਾਲ ਦਿੱਲੀ ਦੀ ਅਗਲੇ ਰਾਊਂਡ ਵਿੱਚ ਪਹੁੰਚਣ ਦੀ ਆਸਾਂ ਨੂੰ ਵੱਡਾ ਝਟਕਾ ਲੱਗਿਆ ਹੈ। IPL ਵਿੱਚ ਅੱਜ ਰਾਜਸਥਾਨ ਰਾਇਲਸ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਵੇਗਾ, ਤੇ ਇਸ ਮੈਚ ਦੀ ਅਹਿਮੀਅਤ ਇਹ ਹੈ, ਇਹਦੇ ਵਿੱਚੋਂ ਜਿਹੜੀ ਵੀ ਟੀਮ ਜਿੱਤਦੀ ਹੈ ਉਹ ਅੰਕ ਸੂਚੀ ਵਿੱਚ ਪੰਜਾਬ ਕਿੰਗਸ ਤੋਂ ਉੱਪਰ ਹੋ ਜਾਵੇਗੀ।
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ ਗੱਲਾਂ ਗੀਤ ਤੇ ਕਿੱਸੇ ਕਹਾਣੀਆਂ ਦੀ ਉਡਾਨ ਰੇਡੀਓ ਉਡਾਨ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਜਾਣ ਰੇਡੀਓ ਉਡਾਨ ਆਜੋ ਰਲ ਮਿਲ ਮਹਿਫਲ ਲਾਈਏ ਇੱਕ ਦੂਜੇ ਦਾ ਪੁੱਛੀਏ ਹਾਲ ਰੇਡੀਓ ਉਡਾਨ ਪ੍ਰਭ ਸਭ ਦੇ ਨਾਲ ਦਰਿਆਵਾਂ ਤੋਂ ਨਹਿਰਾਂ ਤੱਕ ਦਰਿਆਵਾਂ ਤੋਂ ਨਹਿਰਾਂ ਤੱਕ ਪਿੰਡ ਕਸਬੇ ਤੇ ਸ਼ਹਿਰਾਂ ਤੱਕ ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ ਖੂਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ ਕਹਿੰਦੀ ਕੌਣ ਅਜੀਜ਼ ਹੈ ਤੇਰਾ ਆਪਣਿਆਂ ਤੋਂ ਗਹਿਰਾਂ ਤੱਕ ਪੁੱਛਦੀ ਸੀ ਉਹ ਮੇਰਾ ਰੁਤਬਾ ਮੈਂ ਕਿਹਾ ਤੇਰੇ ਪੈਰਾਂ ਤੱਕ ਮੈਂ ਕਿਹਾ ਤੇਰੇ ਪੈਰਾਂ ਤੱਕ ਡ੍ਰੀਮ ਹੋਮ ਅਪਲਾਈਸਿਸ ਜੇ ਤੁਸੀਂ ਘਰ ਵਾਸਤੇ ਬੇਸਮੈਂਟ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਈਸਿਸ ਲੱਭ ਰਹੇ ਸੀ ਤਾਂ ਤੁਸੀਂ ਡ੍ਰੀਮ ਹੋਮ ਅਪਲਾਈਸਿਸ ਨੂੰ ਯਾਦ ਰੱਖੋ ਬਿਲਟਨ ਅਪਲਾਈਸਿਸ ਫਰਿਜਸ ਡਿਸ਼ਵਾਸ਼ਰਸ ਬੈਸਟ ਬੈਸਟ ਬੈਸਟ ਡੀਲ ਦੇ ਲਈ ਡ੍ਰੀਮ ਹੋਮ ਅਪਲਾਈਸਿਸ ਨੂੰ ਯਾਦ ਰੱਖੋ ਵਿਜ਼ਿਟ ਡ੍ਰੀਮ ਹੋਮ ਅਪਲਾਈਸਿਸ ਬੈਸਟ ਡੀਲ ਬੈਸਟ ਪ੍ਰਾਈਜ਼ ਪ੍ਰਾਈਜ਼ ਕਹਿੰਦੇ ਮੈਚ ਨਹੀਂ ਬੀਟ ਕਰਕੇ ਦਿਆਂਗੇ 2915 ਅਰਜੈਂਟੀਆ ਰੋਡ ਮਿਸੀਸਾਗਾ ਡ੍ਰੀਮ ਹੋਮ ਅਪਲਾਈਸਿਸ 905-805-3000 905-805-3000 ਰੇਡੀਓ ਉਡਾਨ ਦਾ ਰੈਫਰੈਂਸ ਦੇਣ ਤੇ ਖੂਬਸੂਰਤ ਗਿਫਟ ਵੀ ਪਾਓ।

0: ਸ਼ਰਾਰੀ
1: ਕੁੜਤੇ ਪਜਾਮੇ ਸ਼ੇਰਵਾਨੀਆਂ ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ ਫੈਸ਼ਨ ਆਈਕਿਊ ਲੇਟੈਸਟ ਡਿਜ਼ਾਈਨ ਟ੍ਰੈਂਡਿੰਗ ਆਊਟਫਿਟਸ
0: ਲੇਡੀ ਸੂਟ ਲਹਿੰਗੇ ਗਰਾਰੇ ਸ਼ਰਾਰੇ
1: ਕੁੜਤੇ ਪਜਾਮੇ ਸ਼ੇਰਵਾਨੀਆਂ ਕੋਟ ਪੈਂਟ ਬਲੇਜ਼ਰ ਅਤੇ ਕਿਡਸ ਫੈਸ਼ਨ
0: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ ਫੈਸ਼ਨ ਆਈਕਿਊ ਫੈਸ਼ਨ ਆਈਕਿਊ ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ
2: ਸੱਚ ਕਿਹੋ ਜਿਹਾ ਹੁੰਦਾ
3: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ
4: ਮਿੱਟੀ ਚੁਗਦੀ ਫਸਲ ਸੱਚ ਹੈ
3: ਖੁਰੋ ਦੀ ਪਾਣੀ ਸੱਚ ਹੈ ਸਤਿਗੁਰ ਪਿਆਰੇ ਸੱਚੇ ਦੀ ਬਾਣੀ

ਸੁਣਨ ਵਾਲੇ ਸਾਰੇ ਸਰੋਤਿਆਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ, ਸਤਿ ਸ੍ਰੀ ਅਕਾਲ ਅਤੇ ਨਮਸਕਾਰ।

0: ਕਰਦੇ ਹਾਂ ਕਿ ਤੁਹਾਡਾ ਅੱਜ ਦਾ ਦਿਨ ਬਹੁਤ ਹੀ ਖੂਬਸੂਰਤ ਅਤੇ ਚੜ੍ਹਦੀ ਕਲਾ ਵਾਲਾ ਖੁਸ਼ਗਵਾਰ ਰਿਹਾ ਹੋਏਗਾ। ਤੁਹਾਡੀ ਸ਼ਾਮ ਨੂੰ ਖੂਬਸੂਰਤ ਬਣਾਉਣ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਗਏ ਹਾਂ। ਮੈਂ ਤੁਹਾਡਾ ਆਪਣਾ ਹੋਸਟ ਦੋਸਤ ਮੇਜ਼ਬਾਨ ਪ੍ਰਭ ਸੰਧੂ। ਡ੍ਰੀਮ ਹੋਮ ਅਪਲਾਈਂਸਿਸ, ਜੇ ਤੁਸੀਂ ਘਰ ਵਾਸਤੇ, ਬੇਸਮੈਂਟ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਈਂਸਿਸ ਲੱਭ ਰਹੇ ਸੀ ਤਾਂ ਤੁਸੀਂ ਡ੍ਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖੋ। ਬਿਲਟਨ ਅਪਲਾਈਂਸਿਸ, ਫਰਿਜਸ, ਡਿਸ਼ਵਾਸ਼ਰਸ, ਬੈਸਟ ਬੈਸਟ ਬੈਸਟ ਡੀਲ ਦੇ ਲਈ ਡ੍ਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖੋ। ਵਿਜ਼ਿਟ ਡ੍ਰੀਮ ਹੋਮ ਅਪਲਾਈਂਸਿਸ, ਬੈਸਟ ਡੀਲ, ਬੈਸਟ ਪ੍ਰਾਈਜ਼। ਪ੍ਰਾਈਜ਼ ਕਹਿੰਦੇ ਮੈਚ ਨਹੀਂ, ਬੀਟ ਕਰਕੇ ਦਿਆਂਗੇ। 2915 ਅਰਜੈਂਟੀਆ ਰੋਡ, ਮਿਸੀਸਾਗਾ। ਕਿਆ ਬਾਤ ਹੈ ਜੀ, ਤੁਸੀਂ ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਉਡਾਣ ਦੇ ਨਾਲ। ਮੈਂ ਤੁਹਾਡਾ ਮੇਜ਼ਬਾਨ ਪ੍ਰਭ ਸੰਧੂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਜਿੰਨੇ ਵੀ ਦੋਸਤ ਰੇਡੀਓ ਪ੍ਰੋਗਰਾਮ ਟਿਊਨ ਇਨ ਕਰਕੇ ਬੈਠੇ ਹੋਏ ਨੇ, ਸੋ ਸਾਰਿਆਂ ਨੂੰ ਪਿਆਰ, ਸਤਿਕਾਰ, ਅਦਾਬ ਅਤੇ ਸਤਿ ਸ੍ਰੀ ਅਕਾਲ। ਸਟੂਡੀਓ ਦੀ ਘੜੀ ਦੇ ਮੁਤਾਬਕ 9:06 ਹੋ ਚੁੱਕੇ ਆ। ਤੁਹਾਡਾ ਸਾਡਾ ਸਾਥ ਹੁਣ ਤੋਂ ਲੈ ਕੇ 10 ਵਜੇ ਤੱਕ ਬਣੇ ਰਹਿਣਾ। ਸੋ ਗੱਲਾਂ ਬਾਤਾਂ ਕਰਾਂਗੇ, ਬਹੁਤ ਹੀ ਖੂਬਸੂਰਤ ਸੁਨੇਹੇ ਤੁਹਾਡੇ ਤੱਕ ਪਹੁੰਚਾਵਾਂਗੇ, ਬਹੁਤ ਹੀ ਖੂਬਸੂਰਤ ਦਰਸ਼ਕ ਸਰੋਤੇ ਔਰ ਤੁਹਾਡੀਆਂ ਕਾਲਾਂ ਦੇ ਨਾਲ। ਮੈਂ ਕਹਿੰਦਾ ਕਿ ਅੱਜ ਆਪਾਂ ਸ਼ੈਬਰਾਂ ਲਾ ਦਿੰਦੀਆਂ, ਕਿਉਂਕਿ ਅੱਜ ਬੜਾ ਹੀ ਖੂਬਸੂਰਤ ਦਿਨ ਆ। ਫਰਾਈਡੇ, ਫਰਾਈਡੇ, ਫਰਾਈਡੇ, ਫਰਾਈਡੇ। ਸੋ ਫਰਾਈਡੇ ਦਾ ਦਿਨ ਆ, ਸਾਰਿਆਂ ਨੂੰ ਚਾਅ ਚੜਿਆ ਹੋਣਾ ਕਿਉਂਕਿ ਵੀਕਐਂਡ ਦੀ ਸ਼ੁਰੂਆਤ ਹੋ ਚੁੱਕੀ ਹੈ। ਕੱਲ੍ਹ ਨੂੰ ਸ਼ਨੀਵਾਰ ਆ, ਪਰਸੋਂ ਐਤਵਾਰ ਆ, ਸੋ ਵੀਕਐਂਡ ਇੱਦਾਂ ਹੀ ਆ। ਸੋ ਵੀਕਐਂਡ ਬਹੁਤ ਲੰਬਾ ਬਈ, ਇੱਦਾਂ ਨਹੀਂ ਕਹਿੰਦਾ ਮੈਂ ਛੋਟਾ ਜਿਹਾ, ਕਿਉਂਕਿ ਫਰਾਈਡੇ ਦੀ ਸ਼ੁਰੂਆਤ ਹੋਈ ਆ। ਸੋ ਅੱਜ ਤੁਸੀਂ ਬਹੁਤ ਖੁਸ਼ ਹੋ, ਬਹੁਤ ਇੰਜੋਏ 'ਚ ਹੋ। ਕਈਆਂ ਨੇ ਕੱਲ੍ਹ ਨੂੰ ਘੁੰਮਣ ਜਾਣਾ, ਕਈਆਂ ਨੇ ਕੱਲ੍ਹ ਨੂੰ ਪਾਰਟੀ ਕਰਨੀ ਆ, ਕਈਆਂ ਨੇ ਗੈਟ ਟੂਗੈਦਰ ਕਰਨੀ ਆ। ਸੋ ਫਰਾਈਡੇ ਆਲਵੇਜ਼ ਵਿਆਹ ਵਰਗਾ ਮਾਹੌਲ ਹੁੰਦਾ। ਅੱਛਾ, ਕੋਈ ਐਸਾ ਵਿਆਹ ਹੋਊਗਾ ਜਿਹਦੇ ਵਿੱਚ ਚਾਹ ਨਾ ਹੋਵੇ? ਪਹਿਲਾਂ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਵਿੱਚ ਗੱਲਬਾਤ ਕਰ ਰਹੇ ਸੀ ਕਿ ਚਾਹ ਦਾ ਮੈਂ ਇੱਕ ਗੀਤ ਸੁਣ ਰਿਹਾ ਸੀਗਾ। ਸੋ ਚਾਹ ਦੀਆਂ ਗੱਲਾਂ ਬਾਤਾਂ ਵੈਸੇ ਆਪਾਂ ਅਕਸਰ ਕਰਦੇ ਰਹਿੰਦੇ ਹਾਂ। ਚਾਹ ਛੱਡਣੀ ਬਹੁਤ ਮੁਸ਼ਕਲ ਆ। ਵਾਈਫ ਕਹਿੰਦੀ ਕਿ ਤੂੰ ਸ਼ਰਾਬ ਛੱਡ ਦੇ, ਅਤੇ ਹਸਬੈਂਡ ਕਹਿੰਦਾ ਕਿ ਤੂੰ ਜੇ ਚਾਹ ਛੱਡ ਦੇਂਗੀ ਸਵੇਰੇ ਉੱਠ ਕੇ। ਸਵੇਰੇ ਕੀ, ਸਵੇਰੇ, ਦੁਪਹਿਰੇ, ਸ਼ਾਮ ਨੂੰ, ਕੋਈ ਆ ਗਿਆ, ਚਲਾ ਗਿਆ, ਚਾਹ ਚਾਹ ਚਾਹ ਚਾਹ, ਬਸ ਚਾਹ 'ਚ ਐਸਾ ਕੀ ਆ ਖਾਸ? 905-673-3337 ਚਾਹ ਯਾਰ ਬੜੀ ਕਮਾਲ ਦੀ ਚੀਜ਼ ਆ। ਅੱਛਾ, ਰਾਤ ਹੋਵੇ, ਦਿਨ ਹੋਵੇ, ਆਪਾਂ ਕਦੀ ਨਹੀਂ ਸੋਚਿਆ, ਬਸ ਦੋ ਸੱਜਣ ਮਿਲ ਬੈਠੇ, ਆ ਜਾਏ, ਚਾਹ ਪੀਂਦੇ ਹਾਂ, ਆ ਜਾ ਚਾਹ, ਚਾਹ 'ਤੇ ਮਿਲਦੇ ਹਾਂ, ਚੱਲ ਚਾਹ ਪੀਆਂਗੇ ਕੱਪ ਕੱਪ। ਸੋ ਚਾਹ ਚਾਹ ਚਾਹ, ਮੂਡ ਤਾਂ ਮੇਰਾ ਚਾਹ ਦਾ ਏ, ਮੂਡ ਤਾਂ ਮੇਰਾ ਚਾਹ ਦਾ ਏ, ਦਿਲ ਤੋਂ ਦਿਲ ਦੀ ਰਾਹ ਦਾ ਏ, ਮੂਡ ਤਾਂ ਮੇਰਾ ਚਾਹ ਦਾ ਏ, ਦਿਲ ਤੋਂ ਦਿਲ ਦੀ ਰਾਹ ਦਾ ਏ, ਅਤੇ ਹਨੇਰੇ ਤੋਂ ਨਾ ਕੰਬਣ ਦੀਵੇ, ਅਤੇ ਮਸਲਾ ਬਸ ਹਵਾ ਦਾ ਏ, ਅਤੇ ਸੁੱਖ ਸਹੂਲਤ ਕਿਸ਼ਤਾਂ 'ਤੇ ਮਿਲਦੀ, ਰੌਲਾ ਸੁੱਖ ਦੇ ਸਾਹ ਦਾ ਏ, ਅਤੇ ਮੂਡ ਤਾਂ ਮੇਰਾ ਚਾਹ ਦਾ ਏ। ਸੋ 905-673-3337 ਚਾਹ ਕਿੰਨੇ ਵਾਰੀ ਪੀਂਦੇ ਹੋ ਤੁਸੀਂ? ਅੱਛਾ, ਚਾਹ ਜੇ ਤੁਹਾਨੂੰ ਕਹੇ ਕੋਈ ਛੱਡ ਦਿਓ ਚਾਹ, ਜਿਹੜਾ ਬੰਦਾ ਹੁਣ ਸਾਡੇ ਬਹੁਤ ਸਾਰੇ ਟਰੱਕਾਂ ਵਾਲੇ ਵੀਰ ਆ, ਡਿਲੀਵਰੀਆਂ ਵਾਲੇ ਸੱਜਣ ਆ, ਉਹ ਤਾਂ ਯਾਰ ਚੱਲਦੇ ਹੀ ਚਾਹ 'ਤੇ ਆ। ਮੈਂ ਤਾਂ ਆਪ ਜੇ 2 ਵਾਰੀ ਦਿਨ 'ਚ ਚਾਹ ਨਾ ਪੀਆਂ, ਮੈਨੂੰ ਤਾਂ ਐਂ ਲੱਗ ਜੂਗਾ ਵੀ ਮੈਂ ਕੰਧ 'ਚ ਵੱਜੂਗਾ ਕਿਸੇ 'ਚ। ਸੋ 905-673-3337 ਚਾਹ ਬਾਰੇ ਗੱਲਬਾਤ ਨਹੀਂ ਕਰਨੀ, ਨਾਲ ਦੀ ਨਾਲ ਚਾਹ 'ਤੇ ਕੋਈ ਕਿੰਤੂ ਪਰੰਤੂ ਵੀ ਨਹੀਂ ਕਰਨਾ, ਇਹ ਇਹ ਪਰਸਨਲ ਮੈਟਰ ਆ। ਜਿਹਦੀ ਚੋਰੀ ਜ਼ਾਹਰ ਹੋ ਜੇ ਉਹ ਸਾਲਾ ਚੋਰ ਸਵਾਹ ਦਾ ਏ, ਅਤੇ ਮੰਜ਼ਿਲ 'ਤੇ ਬੈਠਾ ਪਿਆ ਮੈਂ ਸੋਚਾਂ, ਅਸਲ ਮਜ਼ਾ ਅਤੇ ਰਾਹ ਦਾ ਏ, ਅਤੇ ਮੂਡ ਤਾਂ ਮੇਰਾ ਚਾਹ ਦਾ ਏ, ਅਤੇ ਦਿਲ ਤੋਂ ਦਿਲ ਦੀ ਰਾਹ ਦਾ ਏ। ਜੀ ਸਰ, ਰੇਡੀਓ ਪ੍ਰੋਗਰਾਮ ਆਉਣ ਦੇ ਨਾਲ ਤੁਸੀਂ ਜੁੜ ਚੁੱਕੇ ਹੋ, ਗੱਲਾਂ ਬਾਤਾਂ ਕਰੀਏ। ਸੋ 905-673-3337 ਦੀਆਂ ਗੱਲਾਂ ਬਾਤਾਂ ਹੋ ਰਹੀਆਂ, 905-673-3337। ਸਤਿ ਸ਼੍ਰੀ ਅਕਾਲ ਬਾਈ ਜੀ, ਤੁਸੀਂ ਆਉਣੇ ਰਹੋ। ਰਮਨਦੀਪ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ ਜੀ।
1: ਸਰ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਚਾਲ?
1: ਸਰ ਜੀ ਬਹੁਤ ਵਧੀਆ ਜੀ, ਮੈਂ ਰੋਜ਼, ਮੈਂ ਨਾ ਰੋਜ਼ ਗੱਡੀ 'ਚ ਪਹਿਨਾ ਤੁਹਾਨੂੰ ਸੁਣਨ ਲਈ, ਕਿਉਂਕਿ ਮੇਰੇ ਕੋਲ ਘਰੇ ਰੇਡੀਓ ਹੈ ਨਹੀਂ।
0: ਇੱਥੇ ਰੱਖ, ਕਿਆ ਬਾਤ ਹੈ ਜੀ, ਰੇਡੀ ਗਿਫਟ ਕਰ ਦਿੰਦੇ ਤੁਹਾਨੂੰ ਆਪਾਂ।
1: ਪਰ ਮੈਂ ਹੁਣ ਤੁਹਾਡੇ ਲਈ ਬਾਹਰ ਬੈਠਾ ਰਾਤੀ, ਕਿ ਚਲੋ ਤੁਹਾਨੂੰ ਸੁਣ ਪਾਵਾਂ।
0: ਓ ਮਾਈ ਗਾਡ, ਸੀਰੀਅਸਲੀ?
1: ਬਿਲਕੁਲ,
0: ਕਿਆ ਬਾਤ ਹੈ,
1: ਕਿ ਤੂੰ ਤੁਹਾਡੀ ਗੱਲ ਸੁਣ ਕੇ ਪੋਜ਼ਿਟਿਵਿਟੀ ਜੀ ਫੀਲ ਆਉਂਦੀ ਆ।
0: ਕਿਆ ਬਾਤ ਹੈ ਬਾਈ ਜੀ, ਬਹੁਤ ਸ਼ੁਕਰੀਆ, ਬਹੁਤ ਮੁਹੱਬਤ, ਬਸ ਤੁਸੀਂ ਇੰਨਾ ਕਹਿਤਾ ਸਾਡਾ ਦਿਨ ਬਣ ਗਿਆ, ਤੇ ਨਾਲ ਦੀ ਨਾਲ ਆਉਣ ਵਾਲੀ ਰਾਤ ਵੀ ਬਣ ਗਈ।
1: ਤੇ ਹੁਣ ਗੱਲ ਕਰਦੇ ਆ ਚਾਹ ਦੀ।
0: ਇੱਧਰ ਰੱਖ, ਹਾਂ ਇਹ ਗੱਲਾਂ ਕਰੀਏ।
1: ਤੇ ਚਲੋ, ਦੋ ਗੱਲਾਂ।
0: ਹਾਂ,
1: ਪਹਿਲਾਂ ਤਾਂ ਇੱਕ ਨਾ ਸਾਇੰਟਿਫਿਕ ਚੀਜ਼ ਆ, ਕਹਿੰਦੇ ਕਿ 4 ਵਜੇ ਤੋਂ ਬਾਅਦ ਸ਼ਾਮੀ ਚਾਹ ਨਹੀਂ ਪੀਣੀ ਚਾਹੀਦੀ।
0: ਓਕੇ,
1: ਨੀਂਦ ਨਹੀਂ ਆਉਂਦੀ,
0: ਫਿਰ ਚੁੱਪ,
1: ਨੀਂਦ ਡਿਸਟਰਬ ਕਰਦੀ ਆ।
0: ਉਸ ਤੋਂ ਬਾਅਦ ਚੂਹ ਦਾ ਟਾਈਮ ਹੋ ਜਾਂਦਾ ਨਾ,
1: ਨੀਕੋਟਿਨ ਹੁੰਦੀ ਆ ਜਾਂ ਕੁਝ ਹੋਰ ਹੁੰਦਾ।
0: ਹਾਂ,
1: ਚਾਹ ਕਾਫੀ 4-5 ਵਜੇ ਤੋਂ ਬਾਅਦ ਜਦੋਂ ਸੂਰਜ ਡੁੱਬਣ ਹੁੰਦਾ ਨਾ ਪੀਓ, ਓਹਨੂੰ ਦਿਨ ਦਿਨੇ ਪੀਓ
0: ਜੀ।
1: ਇਹ ਮੈਂ ਨਾ, ਮੇਰੀ ਸਿਸਟਰ ਹੈ ਕੈਨੇਡਾ ਚ, ਇੱਥੇ ਉਹ ਡਾਕਟਰ ਹੈ
0: ਜੀ,
1: ਉਹ ਮੈਨੂੰ ਦੱਸਦੀ ਉਹ ਗੱਲਾਂ।
0: ਮੇਰੀ ਗੱਲ ਨਾਲ ਤੁਸੀਂ ਆਈ ਡੋਂਟ ਨੋ ਕਿ ਐਗਰੀ ਹੋਵੋਗੇ ਕਿ ਨਹੀਂ। ਅੱਛਾ, ਕਈ ਤਾਂ ਸੌਣ ਤੋਂ ਪਹਿਲਾਂ ਚਾਹ ਪੀਂਦੇ ਆ?
1: ਨਾ ਨਾ ਨਾ, ਬਹੁਤ ਗਲਤ ਹੈ,
0: ਬਹੁਤ ਗਲਤ ਆ।
1: ਦੇਖੋ ਮੈਂ ਨਾ, ਮੈਂ ਤੁਹਾਨੂੰ ਹੋਰ, ਜੇ ਰੇਡੀਓ ਪ੍ਰੋਗਰਾਮ ਸੁਣਦੇ ਲੋਕੀ ਸੁਣੋ, ਮੈਂ ਚੰਗੀ ਗੱਲ ਦੱਸਦਾ
0: ਜੀ।
1: ਅਸੀਂ ਨਾ ਰਾਤੀ ਜਦੋਂ ਰੀਲਾਂ ਦੇਖਦੇ ਆ ਫੋਨ ਚ, ਫੋਨ ਤੋਂ ਪਹਿਲਾਂ
0: ਜੀ,
1: ਸਾਡੇ ਅੱਖਾਂ ਦਾ ਰੈਟੀਨਾ ਹੁੰਦਾ ਨਾ ਜਿਹੜਾ, ਉਹ ਉੱਤੇ ਨਾ ਬਲੂ ਪ੍ਰਿੰਟ ਛਪ ਜਾਂਦੇ, ਨੀਂਦ ਵੀ ਨੀ ਆਉਂਦੀ। ਨਾ ਰੀਲ ਦੇਖੋ ਨਾ ਚਾਹ ਪੀਓ, ਦੋ ਘੰਟੇ ਪਹਿਲਾਂ, ਸੌਣ ਤੋਂ ਪਹਿਲਾਂ।
0: ਫਿਰ ਸੌਣ ਤੋਂ ਪਹਿਲਾਂ ਕੀ ਪੀਏ ਸਰ ਜੀ, ਉਹ ਵੀ ਦੱਸ ਦੋ। ਤੁਸੀਂ ਕਿੱਥੋਂ ਚੇਤਾ ਕਰਾ ਤਾ ਸਾਡੀ ਗਲੀ ਚੋਂ ਲੰਘ ਮੁੰਡਿਆ, ਤੇ ਇਹ ਅੱਜ ਫਿਰ ਸੁਣਾਂਗੇ ਆਪਾਂ। ਮੈਂ ਕਹਿੰਦਾ ਬਾਈ ਜੀ, ਆਪਾਂ ਪਹਿਲਾ ਗਾਣਾ ਇਹੀ ਲਾਵਾਂਗੇ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905 ਬਹੁਤ ਸ਼ੁਕਰੀਆ, ਬਹੁਤ ਮੁਹੱਬਤ।
2: ਨਿਆਰਾ ਆ ਜਾਂਦਾ ਫਿਰ ਗੱਲਬਾਤ ਕਰਨ ਦਾ ਵੀ ਤੇ ਸੁਣਨ ਦਾ ਵੀ।
0: ਕੀ ਬਾਤ ਆ ਜੀ, ਕੀ ਬਾਤ ਆ, ਤੁਹਾਡਾ ਪਿਆਰ ਆ ਬਸ
2: ਬੋਲਦੇ ਆ ਜਾਂ ਏਦਾਂ ਸਾਰਾ ਵਧੀਆ
0: ਜੀ।
2: ਤੇ ਇੱਕ ਤਾਂ ਮੈਂ ਫਰਮਾਇਸ਼ ਕਰੂੰਗਾ
0: ਜੀ,
2: ਇੱਕ ਛੋਟੀ ਜਿਹੀ ਗੱਲ ਵੀ ਸੁਣਾ ਦੂੰਗਾ ਚਾਹ ਦੀ ਨਾਲ।
0: ਬਿਲਕੁਲ ਜੀ,
2: ਫਰਮਾਇਸ਼ ਇਹ ਆ ਵੀ 2 ਕਟੱਕੇ ਚਾਹ ਦੇ ਤੇ ਪਤੀਲਾ ਪਾਣੀ ਦਾ, ਪੈ ਗਿਆ ਰਿਵਾਜ ਨੇ ਖਸਮਾਂ ਨੂੰ ਖਾਣੀ ਦਾ।
0: ਹਾਏ ਹਾਏ,
2: ਰਣਜੀਤ ਕੌਰ ਦਾ ਗਾਣਾ ਹੈ, ਇਹ ਵੀ ਲਾ ਦਿਓ।
0: ਓਕੇ ਜੀ, ਬਿਲਕੁਲ, ਇਹ ਵੀ ਲੱਭਦੇ ਆਪਾਂ।
2: ਵਧੀਆ ਗਾਣਾ ਆ, ਤੁਹਾਨੂੰ ਮਤਲਬ ਇਹਦੇ ਚ ਥੋੜਾ ਲਾ ਦਿਓ ਜਿੰਨਾ ਵੀ ਤੁਹਾਨੂੰ ਠੀਕ ਲੱਗਿਆ।
0: ਪਰ ਬਾਈ ਜੀ ਮੈਨੂੰ ਇਹ ਦੱਸੋ ਕਿ ਜੇ ਤੁਸੀਂ ਕਿੰਨੇ ਕੱਪ ਚਾਹ ਦੇ ਪੀਂਦੇ ਹੋ ਦਿਨ ਚ?
2: ਹਾਂਜੀ, ਉਹ ਮੈਂ ਹੁਣ ਦੱਸਣ ਲੱਗਿਆ ਜੀ, ਗੱਲ ਸੀ ਵੀ ਜਿਵੇਂ ਆਪਦੀ ਆਪਦੀ ਸੋਚ ਹੁੰਦੀ ਹੈ ਸਾਰਿਆਂ ਦੀ। ਦੇਖੋ ਅੱਜ ਕੱਲ ਕਿਉਂਕਿ ਸੋਸ਼ਲ ਮੀਡੀਆ, ਹਰੇਕ ਬਹੁਤ ਸਾਰੇ ਮਤਲਬ ਵਿਦਵਾਨੀ ਗੱਲਾਂ ਵੀ ਹੁੰਦੀਆਂ ਨੇ, ਸਭ ਕੁਛ ਹੁੰਦਾ ਹੈ। ਤੇ ਮਤਲਬ ਮੇਰਾ ਮੰਨਣਾ ਹੈ, ਮੈਂ ਸਵੇਰ ਵਾਲੀ ਨੀ ਪੀਂਦਾ ਗਾ।
0: ਓਕੇ,
2: ਮਤਲਬ ਵੀ ਕੁਛ ਖਾ ਕੇ, ਖਾਣਾ ਖਾ ਕੇ, ਮਤਲਬ ਕੁਛ ਵੀ ਖਾ ਕੇ, ਉਹ ਤੋਂ ਘੰਟਾ ਬਾਅਦ, 2 ਘੰਟੇ ਬਾਅਦ ਫਿਰ ਇੱਕ ਵਾਰ ਚਾਹ ਪੀਦੀ ਆ ਬਸ।
0: ਓਏ ਹੋਏ, ਇੱਕੋ ਵਾਰੀ ਬਸ?
2: ਮੁੜ ਕੇ ਬਸ, ਹਾਂਜੀ ਇੱਕ ਵਾਰ, ਉਹ ਕੱਪ ਭਰ ਕੇ, ਪਰ ਕੈਨੇਡਾ ਵਾਲਾ ਵੱਡਾ ਕੱਪ।
0: ਅੱਛਾ ਅੱਛਾ, ਵੱਡਾ ਉਹ ਜਿਹੜਾ ਪੂਰਾ ਵੱਡਾ ਟੌਪ ਦਾ ਹੁੰਦਾ?
2: ਹਾਂ, ਉਹ ਕੱਪ ਭਰ ਕੇ ਪੀ ਲੈਂਦਾ ਦੁਪਹਿਰੇ, ਪਰ ਉਹ ਖਾਣਾ ਖਾਣ ਤੋਂ 2 ਘੰਟੇ ਬਾਅਦ। ਤੇ ਸਵੇਰ ਵਾਲੀ ਆ ਜਿਹੜੀ, ਉਹ ਮਿਸ ਹੈ ਤੇ ਕਦੇ ਤੇਜ਼ਾਬ ਨੀ ਬਣਿਆ, ਕਦੇ ਕੋਈ ਪ੍ਰੋਬਲਮ ਨੀ ਆਈ।
0: ਤੇ
2: ਮੈਂ ਨਾ ਬਹੁਤ ਆਪਣੇ ਇੰਡੀਆ ਚ ਮੇਰੇ ਮਿੱਤਰਾਂ ਨੂੰ ਬਹੁਤ ਸਲਾਹ ਦਿੰਦਾ ਹੁੰਦਾ, ਜਾਂ ਤੁਸੀਂ ਉੱਥੇ ਨਾ ਬਹੁਤ ਸਾਰੇ ਮੇਰੇ ਮਿੱਤਰ ਤੇਜ਼ਾਬ ਵਾਲੇ ਕੈਪਸੂਲ ਖਾਂਦੇ ਆ ਰੋਜ਼
0: ਜੀ,
2: ਉਹਨਾਂ ਨੂੰ ਸਲਾਹ ਦਿੰਦਾ ਹੁੰਦਾ ਵੀ ਯਾਰ ਸਵੇਰ ਵਾਲੀ ਚਾਹ ਛੱਡ ਦੋ, ਤੇਜ਼ਾਬ ਤੁਸੀਂ ਬਣੂਗੀ ਨੀ ਕਦੇ।
0: ਕਿਆ ਬਾਤ! ਅੱਛਾ, ਜਦੋਂ ਆਪਾਂ ਯਾਰਾਂ ਦੋਸਤਾਂ ਨੂੰ ਮਿਲਦੇ ਹਾਂ ਤੇ ਆਪਾਂ ਤਾਂ ਬਸ ਜਿਵੇਂ ਕਦੇ ਕਿਹਾ ਕਿਤੇ ਆ ਜਾ ਆਪਾਂ ਕੋਲਡ ਡਰਿੰਕ ਤੇ ਮਿਲੀਏ, ਆ ਜਾ ਕਦੇ ਆਪਾਂ ਬਿਸਕੁਟਾਂ ਤੇ ਮਿਲੀਏ, ਪਕੌੜਿਆਂ ਤੇ ਮਿਲੀਏ, ਆਪਾਂ ਇਹੀ ਕਹਿੰਦੇ ਕਿ ਆ ਜਾ ਚਾਹ ਤੇ ਮਿਲੀਏ।
2: ਚਾਹ ਤੇ ਮਿਲੀਏ ਮਤਲਬ ਉਹਨਾਂ ਨੂੰ ਬਥੇਰਾ ਟੋਕੀ ਦਾ ਪਤਾ ਕਹਿਣਗੇ ਯਾਰ ਆ ਜਾ, ਇਹ ਤਾਂ ਕਰ
0: ਜੀ,
2: ਗਰਮ ਪਾਣੀ ਦੇ ਵਿੱਚ ਤਾਂ ਚਾਹ ਪਾਈ ਆ ਨਾ।
0: ਕਿਆ ਬਾਤ ਆ, ਬਹੁਤ ਸ਼ੁਕਰੀਆ, ਆਪਾਂ ਕਰਦੇ ਹਾਂ ਗੱਲਾਂ ਬਾਤਾਂ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਸੋ ਕਹਿੰਦੇ ਕਿ ਮਿਲਣ ਤੂੰ ਆਵੇਂ ਤੇ ਚੜਿਆ ਮੈਨੂੰ ਚਾਹ ਹੋਵੇ, ਮਿਲਣ ਤੂੰ ਆਵੇਂ ਤੇ ਚੜਿਆ ਮੈਨੂੰ ਚਾਹ ਹੋਵੇ, ਪਹਿਲਾਂ ਮੈਂ, ਦੂਜੀ ਤੂੰ ਤੇ ਤੀਜੀ ਆਪਣੇ ਕੋਲ ਚਾਹ ਹੋਵੇ। ਕਿਆ ਬਾਤ ਆ, 905-673-3337। ਅੱਜ ਤਾਂ ਚਾਹ ਚਾਹ ਕਰਾਈ ਪਈ ਆ, ਵੈਸੇ ਵੀਕਐਂਡ ਆ, ਚੂਹ ਚੂਹ ਕਰਾਉਣੀ ਚਾਹੀਦੀ ਸੀ, ਪਰ ਅੱਜ ਚਾਹ ਚਾਹ ਕਰਾ ਦੀ ਆ। ਸੋ 905-673-3337, ਕਿਉਂਕਿ ਆਪਾਂ ਚਾਹ ਦੇ ਫੈਨ ਆ, ਚੂਹ ਦੇ ਨਹੀਂ। ਸੋ ਸਤਿ ਸ਼੍ਰੀ ਅਕਾਲ ਜੀ, ਨੈਕਸਟ ਕਾਲ ਸੁਖਬੀਰ ਸੁਖੀ ਜੀ, ਸਤਿ ਸ਼੍ਰੀ ਅਕਾਲ ਬਾਈ ਜੀ, ਤੁਸੀਂ ਆਉਣੇ ਰਹੋ। ਚਾਹ ਮੇਰਾ ਜੇ ਖੂਨ ਤੁਸੀਂ ਕਿਤੇ ਵੱਜ ਜਾਏ ਨਾ ਕੋਈ ਮਾੜੀ ਮੁਸ਼ਕਿਲ, ਚਾਹ ਹੀ ਨਿਕਲੋ, ਖੂਨ ਹੀ ਨਿਕਲਣਾ।
3: ਜਿੰਨੇ ਕੋਲਡ ਡਰਿੰਕਸ ਨੇ ਨਾ,
0: ਹਾਂਜੀ,
3: ਸਾਰਿਆਂ ਨਾਲੋਂ ਬੈਸਟ ਚਾਹ ਇੱਕ ਐਂਟੀ ਆਕਸੀਡੈਂਟ ਹੈ।
0: ਜਦੋਂ
3: ਤੁਸੀਂ ਬਣਾਉਂਦੇ ਹੋ ਨਾ, ਉਹਦੀ ਕੰਪੋਜੀਸ਼ਨ ਜਿਹੜੀ ਹੈਗੀ ਆ, ਤੁਹਾਨੂੰ ਉਹਦੇ ਬਾਰੇ ਥੋੜਾ ਗਿਆਨ ਹੋਣਾ ਚਾਹੀਦਾ। ਜਦੋਂ ਚਾਹ ਆਪਾਂ ਬੋਇਲ ਕਰਦੇ ਹਾਂ, ਇਹਦੇ ਚ ਦੋ ਚੀਜ਼ਾਂ ਨਿਕਲਦੀਆਂ, ਇੱਕ ਕੈਫੀਨ ਤੇ ਇੱਕ ਟੈਨਿਕ ਐਸਿਡ। ਜਦੋਂ ਆਪਾਂ ਆਪਣੇ ਸਟਾਈਲ ਨਾਲ ਬੋਇਲ ਕਰੀ ਜਾਂਦੇ ਬੋਇਲ ਕਰੀ ਜਾਂਦੇ, ਜਿਵੇਂ ਪਿੰਡ ਚ ਆਪਾਂ ਬਣਾ ਲਈ ਤੇ ਮੁੜ ਕੇ ਪਤੀਲਾ ਤਾਹਾਂ ਤੋਂ ਲਾ ਕੇ ਅੱਗ ਤੇ ਧਰਤਾ, ਜਿਹੜਾ ਆ ਗਿਆ ਉਹ ਉਦੋਂ ਟੈਨਿਕ ਐਸਿਡ ਬਣਦਾ। ਤੇ ਜਿਹੜੀ ਆਪਣੀ ਜਿਵੇਂ ਪਹਿਲਾਂ ਚਾਹ ਦਾ ਜਿਹੜਾ ਅਸਲੀ ਇੰਗਲਿਸ਼ ਸਟਾਈਲ ਸੀਗਾ ਵੀ ਦੁੱਧ ਅੱਡ ਚਾਹ ਪੱਤੀ ਅੱਡ ਤੇ ਪੂਰਾ ਸਭ ਕੁਛ ਬੋਇਲ ਕੇ ਆਪਦੀ ਮਰਜ਼ੀ ਪਾ ਲਓ,
0: ਕੋਈ ਐਸਿਡ ਬਣੇ ਨਾ ਬਣੇ, ਕਿੱਥੇ ਐਸਿਡ ਉਸਿਡ ਬਣਦੇ ਬਾਪੂ, ਸਾਡੇ ਦਾਦੇ ਡੋਲੂ ਬਾਰ ਬਾਰ ਪੀਂਦੇ ਰਹੇ ਆ। ਕਿਆ ਬਾਤ ਹੈ, ਬਿਲਕੁਲ ਬਿਲਕੁਲ ਦਰੁਸਤ ਬਾਈ ਜੀ।
3: ਜਗਾਉਣ ਦਾ ਕੰਮ ਕਰਦੀ ਹੈ, ਕਿਸੇ ਬੰਦੇ ਨੇ ਸੌਣਾ ਤਾਂ ਉਹਨੂੰ ਸਮਾ ਵੀ ਦਿੰਦੀ
0: ਹੈ। ਕਿਆ ਬਾਤ ਹੈ, ਬਿਲਕੁਲ।
3: ਮਤਲਬ ਰਾਤ ਨੂੰ ਇਹ ਵੀ ਦੇਖਿਆ, ਟਰੱਕ ਚਲਾਉਂਦੇ ਰਹੇ ਆ, ਆਪ ਜੀ ਜਾਗਦੇ ਵੀ ਰਹੇ ਆ।
0: ਗੱਲ ਕਰੂੰਗਾ ਪਰ ਬਾਈ ਜੀ ਹੁਣ ਦਾ ਜਵਾਬ ਦੇ ਦਾ ਤੇ ਲੋਕੀ ਤੋੜਦੇ ਨੇ ਹੌਸਲਾ, ਉਹਨੇ ਮੁੜ ਨੀ ਆਉਣਾ। ਚੱਲ ਦੂਜੋ ਕਹਿ ਦਿੰਦੇ ਆ, ਸ਼ੇਰ ਹੁਣ ਆਇਆ ਸੀ, ਉਹਨੂੰ ਥੋੜਾ ਦੁਬਾਰਾ ਬਣਾ ਦਈਏ ਕਿ ਲੋਕੀ ਤੋੜਦੇ ਨੇ ਹੌਸਲਾ, ਨਹੀਂ ਆਉਣਾ ਮੁੜ ਕੇ ਤੇਰਾ ਹਾਣੀ। ਐਮ ਨੀ ਬਣਦੀ ਗੱਲ, ਮੈਂ ਕਹੂੰਗਾ ਕਿ ਲੋਕੀ ਤੋੜਦੇ ਨੇ ਹੌਸਲਾ, ਨਹੀਂ ਮੁੜ ਆਉਂਦਾ ਤੇਰਾ ਹਾਣੀ। ਤੇ ਅੱਜ ਅੱਜ ਤੱਕ ਅਸੀਂ ਵੀ ਪਾਉਣੇ ਆ ਤੇਰੇ ਨਾਂ ਦਾ ਚਾਹ ਵਿੱਚ ਪਾਣੀ, ਵੀ ਕਦੇ ਤੇ ਆਏਗਾ। ਸੋ 905-673-3337 9056733337 ਸਤਿ ਸ਼੍ਰੀ ਅਕਾਲ ਸਰ ਜੀ, 37 ਵਾਲੀ ਆ ਜਾਓ ਤੁਸੀਂ ਪਹਿਲਾਂ। ਹਾਂਜੀ ਸੰਧੂ ਸਾਹਿਬ, ਕੀ ਹਾਲ
4: ਚਾਲ
0: ਹੈ? ਚੜ੍ਹਦੀ ਕਲਾ ਕਰਨੀ ਪੈਣੀ ਆ ਅੱਜ ਵੀਕਐਂਡ ਆ, ਨਹੀਂ ਤਾਂ ਜੇ ਅਸੀਂ ਚਾਹ ਤੇ ਨਾ ਕਰਾਈ ਤੁਸੀਂ ਚੂਹ ਤੇ ਕਰ ਲੈਣੀ ਆ।
4: ਸ਼ਰਾਰਤੀ ਪਾਣੀ ਦੀ ਗੱਲ ਹੀ ਨੀ ਕੋਈ ਕਰਦਾ।
0: ਮੈਂ ਕਿਹਾ ਵੀ ਜੇ ਚਾਹ ਤੇ ਨਾ ਕਰਾਈ ਤੁਸੀਂ ਚੂਹ ਦੀ ਸ਼ੁਰੂ ਕਰ ਦੇਣੀ, ਇਸ ਤੋਂ ਪਹਿਲਾਂ ਅਸੀਂ ਚਾਹ ਦੀ ਸ਼ੁਰੂ ਕਰਦੀ।
4: ਲਿਪਟਨ ਦੀ ਚਾਹ ਤਾਂ ਸੁਣੀ ਹੋਣੀ
0: ਤੁਸੀਂ। ਉਹ ਬੋਲੇ ਬੋਲੇ ਲਿਪਟਨ ਦੀ ਚਾਹ, ਕਿਆ ਲਿਪਟਨ ਦੀ? ਕਿਹਨੂੰ ਲਿਪਟਨ ਦੀ? ਨਸ਼ਾ ਚੜ ਗਿਆ ਇੱਥੇ ਰੱਖ, ਤੁਸੀਂ ਫਰਾਈਡੇ ਮਨਾ ਰਹੇ ਹੋ
4: ਐਨਰਜੀ ਵਾਲਾ ਗਾਣਾ, ਪਲੀਜ਼ ਇਹ ਸੁਣਾਓ।
0: ਫਿਰ ਤੁਸੀਂ ਅੱਜ ਅੱਜ ਫਿਰ ਵੀਕਐਂਡ ਮਨਾ ਰਹੇ ਹੋ? ਨਹੀਂ ਤੁਸੀਂ ਵੀਕਐਂਡ ਮਨਾ ਰਹੇ ਹੋ?
4: ਬਿਲਕੁਲ, ਉਹ ਵੀ ਤੇ ਸ਼ਰਾਰਤੀ ਪਾਣੀ ਚੱਲ ਰਿਹਾ ਸੋਮਰਾਸ।
0: ਉਹ ਕੀ ਬਾਤ ਹੈ ਜੀ, ਫਿਰ ਤੁਸੀਂ ਅੱਜ ਵੀਕਐਂਡ ਇੰਜੋਏ ਕਰ ਰਹੇ ਹੋ? ਫਿਰ
4: ਪੂਰਾ ਪੂਰਾ ਤਾਂ ਹੀ ਤਾਂ ਤੁਹਾਨੂੰ ਫੋਨ ਕੀਤਾ ਅੱਜ। ਫਿਰ
0: ਤੁਸੀਂ ਇਕੱਲੇ ਇਕੱਲੇ ਕਰ ਰਹੇ ਹੋ, ਫਿਰ ਇਹ ਗੱਲਾਂ
4: ਮਾਰ ਰਹੇ ਹੋ? ਕੋਈ ਗੱਲ ਨਹੀਂ, ਤੁਸੀਂ ਵੀ ਆ ਜਾਓ।
0: ਕੀ ਬਾਤ ਹੈ ਜੀ, ਚਲੋ ਬਹੁਤ ਸ਼ੁਕਰੀਆ, ਥੈਂਕ ਯੂ ਸੋ, ਤੁਸੀਂ ਇੰਜੋਏ ਕਰੋ।
4: ਆਹ ਤਾਂ ਛੱਡ ਗਿਆ ਦੂਜੇ ਪਾਸੇ ਲਾਵਾ ਦੀ ਆ ਦੀ ਨਸ਼ਾ ਛੱਡ ਗਿਆ
0: ਆਪਣੇ। ਆਹ ਤੇਰਾ ਕੀ ਬਾਤ ਹੈ, ਚਲੋ ਇੱਕ ਵਾਰੀ ਆਪਾਂ ਚਲਾ ਲਾਉਣੇ ਆ ਬਾਦੀ ਦਾ ਨਸ਼ਾ ਵੀ ਲਾਉਣੇ ਆ। ਸੋ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਬਾਈ ਜੀ। 905-673-3337 ਬਾਈ, ਫਰਮਾਇਸ਼ਾਂ ਬਹੁਤ ਜ਼ਿਆਦੀਆਂ ਆ ਗਈਆਂ ਬਾਈ ਜੀ, ਉੱਧਰ ਵੇਟ ਕਰਦੇ ਹੋਣੇ ਆ ਸੁਰਜੀਤ ਬਿੰਦ ਰੱਖੀਏ ਸਾਹਿਬ ਦਾ, ਅਤੇ ਉਸ ਤੋਂ ਬਾਅਦ ਫਿਰ ਜਲਦੀ ਮੁੜਦੇ ਹਾਂ। ਸਟੇ ਟਿਊਨਡ, ਕਾਲਜ ਬਹੁਤ ਸਾਰੀਆਂ ਆ, ਸਾਰੇ ਵੀਰ ਸੱਜਣ ਸਾਡੇ ਹੋਲਡ ਆਨ ਰੱਖਿਓ। ਅਮਰੀਕ ਬਾਈ ਜੀ ਨਾਲ ਗੱਲਬਾਤ ਕਰ ਲਈਏ, ਅਮਰੀਕ ਬਾਈ ਜੀ ਲੰਬੇ ਸਮੇਂ ਤੋਂ ਹੋਲਡ ਆ। ਅਮਰੀਕ ਬਾਈ ਜੀ ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ ਜੀ?
5: ਬੜੀ ਬੜੀ ਮਿਹਰਬਾਨੀ, ਬੜੀ ਮਿਹਰਬਾਨੀ ਹੈ। ਔਰ ਸਭ ਤੋਂ ਪਹਿਲਾਂ ਸੰਧੂ ਸਾਹਿਬ, ਅੱਜ ਚਾਹ ਨੂੰ ਤਾਂ ਬਈ ਅੱਜ ਮੈਂ ਹਜ਼ਾਰ ਹਜ਼ਾਰ ਕੇ ਮਾਰ ਦੂੰਗਾ।
0: ਇੱਧਰ ਮੈਂ ਕਹਿੰਦਾ ਪੂਰਾ ਅੱਜ ਆਪਾਂ ਚਾਹ ਦਾ ਖੋਇਆ ਮਾਰ ਦੇਣਾ ਆਪਾਂ ਅੱਜ।
5: ਹਾਂਜੀ, ਚਾਹ ਵੀ ਨਾ ਸਰਦਾ ਵੀ ਨਹੀਂ,
0: ਨਹੀਂ ਮਤਲਬ ਹੀ ਨਹੀਂ।
5: ਇੰਨੀ ਇਹ ਨਾ ਇੰਨੀ ਐਡਿਕਸ਼ਨ ਹੈ ਕਿ ਜੇ ਤੁਸੀਂ ਸਵੇਰੇ ਉੱਠ ਕੇ ਚਾਹ ਨਹੀਂ ਨਾ ਪੀਂਦੇ, ਤੁਸੀਂ ਆਪਣੇ ਆਪ ਨੂੰ ਫਰੈਸ਼ ਨਹੀਂ ਫੀਲ ਕਰਦੇ।
0: ਹਾਂ,
5: ਜਦੋਂ ਤੱਕ ਇੱਕ ਵਾਰੀ ਚਾਹ ਨਹੀਂ ਪੀਂਦੇ, ਫਿਰ ਜਿੱਦਾਂ ਤੁਸੀਂ ਦੱਸਿਆ ਦੋ ਤਿੰਨ ਪੈਂਦੀ ਹੈ।
0: ਯੂ ਰਾਈਟ ਜੀ,
5: ਆਪਾਂ ਪਿੰਡਾਂ ਚ ਵੀ ਸੰਧੂ ਸਾਹਿਬ ਦੇਖ ਲਓ ਵੀ ਸਵੇਰੇ ਵੀ ਔਰ ਦੁਪਹਿਰ ਨੂੰ ਜਦ ਤੱਕ 2-3 ਵਜੇ ਫੇਰ ਨਾ ਦੁਬਾਰੇ ਇੱਕ ਵਾਰੀ ਚਾਹ ਮਿਲ ਜਾਵੇ ਤਾਂ ਗੱਲ ਨਹੀਂ ਸੀ ਬਣਦੀ। ਖੇਤਾਂ ਚ ਵੀ ਕੰਮ ਕਰਨ ਵਾਲੇ 2 ਵਾਰੀ ਤਾਂ ਚਾਹ ਪੀਂਦੇ ਹੀ ਪੀਂਦੇ ਸੀ।
0: ਬਿਲਕੁਲ ਜੀ,
5: ਬਹੁਤ ਚੰਗਾ ਲੱਗਿਆ ਸਰ, ਭੈਣਾਂ ਭਰਾ ਜਿਹੜੇ ਸਾਡੇ ਭਰਾ ਕਾਲ ਕਰ ਰਹੇ ਹੈ, ਔਰ ਚੰਗਾ ਲੱਗ ਰਿਹਾ, ਆਪਣੀ ਇਨਪੁਟ ਦੇ ਰਹੇ ਹੈ ਚਾਹ ਦੇ ਉੱਤੇ। ਚੰਗਾ, ਅੱਜ ਚੰਗੀ ਗੱਲ ਹੈ, ਬਹੁਤ ਵਧੀਆ ਟੌਪਿਕ ਤੁਸੀਂ ਰੱਖਿਆ, ਬੜੀ ਮਿਹਰਬਾਨੀ ਸਰ,
0: ਬਹੁਤ ਸ਼ੁਕਰੀਆ। ਥੈਂਕ ਯੂ ਸੋ ਮਚ ਜੀ, ਬਹੁਤ ਸ਼ੁਕਰੀਆ, ਬਹੁਤ ਮੁਹੱਬਤ ਅਮਰੀਕ ਬਾਈ ਜੀ, ਥੈਂਕ ਯੂ ਸੋ ਮਚ। ਸੋ ਚਾਹ ਤੇ ਗੱਲਾਂ ਬਾਤਾਂ ਹੋਣੀਆਂ, ਉਸ ਤੋਂ ਪਹਿਲਾਂ ਮੈਂ ਤੁਹਾਨੂੰ 2 ਮੈਸੇਜ ਦੇ ਦਿਆਂ, ਕਿਉਂਕਿ ਇੱਕ ਤਾਂ ਤੁਸੀਂ ਗ੍ਰੈਂਡ ਹੋਮ ਫਰਨੀਚਰ ਨੂੰ ਯਾਦ ਰੱਖਣਾ, ਫਰਨੀਚਰ ਦੀ ਬਾਇੰਗ ਕਰਨੀ ਹੈ, ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਤੁਸੀਂ ਬਾਇੰਗ ਕਰਨੀ ਆ, ਸੋਫਾ ਬੈੱਡ ਲੈਣਾ, ਸੋਫਾ ਸੈੱਟ ਲੈਣਾ, ਕੈਨੇਡੀਅਨ ਮੇਡ, ਟਰਕਿਸ਼, ਇੰਪੋਰਟਡ, ਜਾਂ ਤੁਸੀਂ ਬੈਡਰੂਮ ਸੈੱਟ ਦੇਖਣ ਜਾ ਰਹੇ ਹੋ, ਮੈਟਰਸ ਲੈਣੇ ਆ, ਤਾਂ ਤੁਸੀਂ ਇੱਕੋ ਇੱਕ ਨਾਮ ਯਾਦ ਰੱਖਣਾ, ਗ੍ਰੈਂਡ ਹੋਮ ਫਰਨੀਚਰ। ਸੋ ਗ੍ਰੈਂਡ ਹੋਮ ਫਰਨੀਚਰ 6885 ਟੋਮਕੋਰਡ, ਅਮੇਜ਼ਿੰਗ ਡੀਲਾਂ, ਅਮੇਜ਼ਿੰਗ ਤੋਹਫੇ। ਤੁਸੀਂ ਰੇਡੀਓ ਡਾਨ ਦਾ ਨਾਮ ਲੈਣਾ, ਇੱਕ ਤੋਹਫਾ ਤੁਹਾਡੇ ਵਾਸਤੇ ਕੰਪਲਸਰੀ ਆ, ਪੱਕਾ ਪੱਕਾ ਅਸੀਂ ਪੈਕ ਕਰਾ ਕੇ ਰੱਖ ਆਏ ਹਾਂ। ਸੁੱਖ ਬਾਈ ਜੀ ਕਹਿੰਦੇ ਕਿ ਜਿਹੜਾ 3-3, 4-4 ਹਜ਼ਾਰ ਦਾ ਤੁਸੀਂ ਬੈੱਡ ਸੈੱਟ ਲੈਂਦੇ ਰਹੇ ਹੋ, ਕਿੰਗ ਸਾਈਜ਼ ਆ, ਉਹ ਵੀ ਸਿੰਗਲ ਡਬਲ ਕਵੀਨ ਨਹੀਂ, ਕਿੰਗ ਸਾਈਜ਼ ਆ, ਓਨਲੀ 999 ਦਾ ਮਿਲ ਜਾਣਾ। ਪਰ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਪੈਣਾ, ਅਤੇ ਨਾਲ ਟੈਲੀਵਿਜ਼ਨ ਲੈ ਦੇਵੇ, ਤਸਵੀਰਾਂ ਬੋਲਦੀਆਂ, ਨਾਲ ਇੱਕ ਟੈਲੀਵਿਜ਼ਨ ਸਮਾਰਟ ਟੀ ਵੀ ਬਿਲਕੁਲ ਫ੍ਰੀ। ਸੋ ਪਹੁੰਚੋ ਫਿਰ ਤੁਸੀਂ ਗ੍ਰੈਂਡ ਹੋਮ ਫਰਨੀਚਰ, 6885 ਟੋਮਕਨ ਰੋਡ, 647-262-0000, 6472622000, ਗ੍ਰੈਂਡ ਹੋਮ ਫਰਨੀਚਰ।

0: ਤੁਸੀਂ ਪਹੁੰਚਣਾ ਜੀ ਪ੍ਰੋਗਰਾਮ ਦੇ ਸਿਰਸੇ ਨੂੰ ਸਪੋਂਸਰ ਕਰਨ ਜੀ ਫੈਸ਼ਨ ਆਈ ਕਿਊ। ਫੈਸ਼ਨ ਆਈ ਕਿਊ ਪੰਜਾਬੀ ਭਾਈਚਾਰੇ ਦਾ ਅਤੇ ਏਸ਼ੀਅਨ ਕਮਿਊਨਿਟੀ ਦਾ ਸਭ ਤੋਂ ਵੱਡਾ ਆਪਣਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਆ। ਤੁਸੀਂ ਵਿਆਹ ਸ਼ਾਦੀ ਦੀ ਸ਼ੋਪਿੰਗ ਕਰਨੀ ਆ, ਹੁਣ ਤੁਹਾਨੂੰ ਇੰਡੀਆ ਜਾਣ ਦੀ ਲੋੜ ਨਹੀਂ ਆ, ਤੁਸੀਂ ਸਿਰਫ ਫੈਸ਼ਨ ਆਈ ਕਿਊ ਦੇ ਇੱਕ ਗੇੜਾ ਲਾਉਣਾ ਆ ਅਤੇ ਵਿਆਹ ਸ਼ਾਦੀ ਦੀ ਸ਼ੋਪਿੰਗ ਕਰਨੀ ਆ, ਰੇਡੀਓ ਉਡਾਣ ਦਾ ਰੈਫਰੈਂਸ ਦੇ ਦਿਓ, ਤੁਹਾਡੇ ਹਜ਼ਾਰਾਂ ਹੀ ਡੋਲਰ ਵੱਜ ਜਾਣੇ ਆ। ਤੁਸੀਂ ਥੀਮ ਵੈਡਿੰਗ ਕਰਾਉਣੀ, ਇਹਨਾਂ ਕੋਲ ਇਨ ਹਾਊਸ ਲੁਧਿਆਣੇ ਦੀ ਟੌਪ ਦੀ ਟੇਲਰ ਟੀਮ ਅਵੇਲੇਬਲ ਆ। ਅੱਜ ਆਰਡਰ ਦਿਓ, ਕੱਲ੍ਹ ਨੂੰ ਰੈਡੀ। ਕੁੜਤੇ ਪਜਾਮੇ ਟੌਪ ਦੀ ਸਰਵਿਸ, ਤੁਸੀਂ ਪੰਜਾਬੀ ਜੁੱਤੀਆਂ, ਬੱਚਿਆਂ ਦੀ ਕਲੈਕਸ਼ਨ, ਟੌਪ ਟੌਪ ਪ੍ਰੀਮੀਅਮ ਕੁਆਲਿਟੀ ਦਾ ਕੱਪੜਾ ਮਿਲ ਜਾਣਾ, ਚਾਹੇ ਲਹਿੰਗੇ ਗਰਾਰੇ ਸ਼ਰਾਰਿਆਂ ਦੀ ਗੱਲ ਹੋਵੇ, ਚਾਹੇ ਕੋਟ ਪੈਂਟ ਸੂਟ ਸ਼ੇਰਵਾਨੀਆਂ ਦੀ ਗੱਲਬਾਤ ਹੋਵੇ, ਫਿਰ ਤੁਸੀਂ ਫੈਸ਼ਨ ਆਈ ਕਿਊ ਨੂੰ ਯਾਦ ਰੱਖਣਾ ਆ। ਫੈਸ਼ਨ ਆਈ ਕਿਊ 'ਤੇ ਤੁਸੀਂ ਜਦੋਂ ਪਹੁੰਚਣਾ ਬਸ ਰੇਡੀਓ ਉਡਾਣ ਦਾ ਰੈਫਰੈਂਸ ਦੇਣਾ ਨਾ ਭੁੱਲਿਓ, ਕਿਉਂਕਿ $100 ਦੀ ਸ਼ੋਪਿੰਗ ਦੇ ਉੱਪਰ ਇੱਕ ਸਾਡੇ ਵੱਲੋਂ ਪ੍ਰੀਮੀਅਮ ਤੋਹਫਾ ਬਿਲਕੁਲ ਫ੍ਰੀ, $100 ਦੀ ਸ਼ੋਪਿੰਗ ਦੇ ਉੱਪਰ। ਫਿਰ ਫੈਸ਼ਨ ਆਈ ਕਿਊ ਨੂੰ ਯਾਦ ਰੱਖੋ, 905-453-2225 ਘੁੰਮਣ ਫਿਰਨ ਜਾ ਰਹੇ ਹੋ ਤਾਂ ਇਹਨਾਂ ਕੋਲ ਲਗਜ ਸੈੱਟ ਦੀ ਵੱਡੀ ਕੁਲੈਕਸ਼ਨ ਆ, ਚਾਹੇ ਸਫਾਰੀ ਲਗਜ ਸੈੱਟ ਲੈਣਾ ਜਾਂ ਤੁਸੀਂ ਵਿੰਟੇਜ ਲਗਜ ਸੈੱਟ ਲੈਣਾ, ਤਾਂ ਇਹਨਾਂ ਕੋਲ $175 ਦੇ ਵਿੱਚ 4 ਪੀਸਾਂ ਵਾਲਾ ਲਗਜ ਸੈੱਟ ਅਵੇਲੇਬਲ ਆ। ਬਸ ਕਾਲ ਕਰ ਲਓ 905-453-2225, ਇੱਕ ਗੇੜਾ ਜ਼ਰੂਰ ਲਾ ਕੇ ਆਓ ਫੈਸ਼ਨ ਆਈ ਕਿਊ 'ਤੇ, ਫਿਰ ਦੇਖੋ ਤੁਸੀਂ ਕਹਿਣਾ ਕਿ ਇਹ ਤਾਂ ਕਿਸੇ ਟੌਪ ਦੇ ਵੱਡੇ ਪੰਜਾਬ ਦੇ ਸ਼ੋਪਿੰਗ ਮਾਲ ਦੇ ਵਿੱਚ ਆ ਗਏ। ਫੈਸ਼ਨ ਆਈ ਕਿਊ ਨੂੰ ਯਾਦ ਰੱਖਣਾ, ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈ ਕਿਊ। ਅੱਛਾ, ਨਾਲ ਇਹ ਕਹਿੰਦੇ ਆ ਕਿ ਗੱਲ ਇਹ ਨਹੀਂ ਕਿ ਸਾਡੇ ਚਾਹ ਨਹੀਂ ਵਧੀਆ ਬਣਦੀ, ਗੱਲ ਇਹ ਨਹੀਂ ਕਿ ਸਾਡੇ ਚਾਹ ਨਹੀਂ ਵਧੀਆ ਬਣਦੀ, ਗੱਲ ਇਹ ਆ ਕਿ ਪੀਣੀ ਤੇਰੇ ਹੱਥ ਦੀ ਆ। ਅੱਛਾ, ਚਾਹ ਨੂੰ ਵਿਗਾੜ ਦਿੱਤਾ ਯਾਰ, ਚਾਹ ਦਾ ਨਾਂ ਵਿਗਾੜਤਾ, ਚਾਹ ਤੋਂ ਇੱਕ ਚੂਹ ਬਣਾਤੀ। ਕਹਿੰਦੇ ਜੇ ਚਾਹ ਅਤੇ ਚੂਹ, ਚੂਹ ਨਾਂ ਕਿਹਨੇ ਰੱਖਿਆ ਹੋਊ? ਮੈਨੂੰ ਲੱਗਦਾ ਕਿ ਬਣਿਆ ਤੋਂ ਚਾਹ ਤੂੰ ਆ, ਅਤੇ ਆਪਾਂ ਕਹਿੰਦੇ ਆ ਜਾ ਚਾਹ ਚੂਹ ਬਣਾ ਲਈਏ, ਆ ਜਾ ਚਾਹ ਚੂਹ ਧਰ ਲਈਏ, ਹੈ ਨਾ, ਸਮਥਿੰਗ ਲਾਈਕ ਦੈਟ। ਸੋ ਇਹ ਕਿਹਨੇ ਰੱਖਿਆ ਹੋਊਗਾ ਨਾਂ ਬਈ? ਜੀ ਬਾਈ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ? ਰਮਨਦੀਪ ਸਿੰਘ ਜੀ।
1: ਸਰ ਜੀ, ਮੈਂ ਦੁਬਾਰਾ ਆਇਆ ਇਸ ਲਈ ਕਹਿਣ ਨੂੰ
0: ਜੀ,
1: ਇਹ ਚਾਹ ਦਾ ਨਾਮ ਨਾ ਜੋ ਮੈਨੂੰ ਲੱਗਦਾ ਜਿੱਦਾਂ ਨਾ ਸਾਨੂੰ ਕਿਸੇ ਚੀਜ਼ ਦੀ ਚਾਹ ਹੁੰਦੀ ਆ
0: ਜੀ,
1: ਸ਼ਾਇਦ ਤਾਂ ਬਣਿਆ ਹੋਏਗਾ, ਮੈਨੂੰ ਇਹ ਪਤਾ ਨਹੀਂ, ਪਰ ਮੇਰਾ ਓਪੀਨੀਅਨ ਹੈ,
0: ਓਪੀਨੀਅਨ ਆ। ਪਰ ਮੈਨੂੰ ਇਹ ਦੱਸੋ, ਅੱਜ ਹੁਣ ਵੀਕਐਂਡ ਆ, ਤੁਸੀਂ ਚਾਹ ਨੂੰ ਤਵੱਜੋ ਦਿਓਗੇ ਕਿ ਚੂਹ ਨੂੰ?
1: ਆਪਾਂ ਤਾਂ ਦੇਖੋ ਪੰਜਾਬੀ ਬੰਦੇ ਆ, ਚਾਹ ਹੀ ਪੀਵਾਂਗੇ
0: ਰਾਤ ਨੂੰ,
1: ਰਾਤੀ ਹਾਂ ਕਦੀ ਕਦੀ ਰਾਤੀ ਪੀਂਦੇ ਆਪਾਂ।
0: ਅੱਛਾ,
1: ਰਾਤੀ ਕਦੀ ਕਦੀ ਜਿੱਦਾਂ ਨਾ ਕਦੇ ਘਰੇ ਕੋਈ ਹੁੰਦਾ, ਜਾਗਰਣ ਹੁੰਦਾ ਜਾਂ ਕੋਈ ਹੋਰ ਹੁੰਦਾ, ਤੇ ਆਪਾਂ ਰਾਤੀ ਮੰਮੀ ਕਹਿੰਦੇ ਹੁੰਦੇ ਸੀਗੇ ਕਿ ਚਲੋ ਬਈ ਚਾਹ ਬਣਾ ਲਓ।
0: ਅੱਛਾ, ਕੀ ਬਾਤ ਹੈ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ।

ਬਿਲਕੁਲ ਜੀ, ਨਾਲ ਦੀ ਨਾਲ ਤੁਸੀਂ ਡ੍ਰੀਮ ਹੋਮ ਅਪਲਾਈਸਿਸ ਨੂੰ ਯਾਦ ਰੱਖਣਾ ਆ, ਕਿਸੇ ਵੀ ਘਰ ਦੇ ਕਿਸੇ ਵੀ ਤਰ੍ਹਾਂ ਦੇ ਅਪਲਾਈਸਿਸ ਲੈਣੇ ਆ, ਬੇਸਮੈਂਟ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਆਪਣੇ ਘਰ ਵਾਸਤੇ, ਤਾਂ ਡ੍ਰੀਮ ਹੋਮ ਅਪਲਾਈਸਿਸ, ਕਿਉਂਕਿ ਬਾਈ ਜੀ ਕਹਿੰਦੇ ਅਸੀਂ ਪ੍ਰਾਈਜ਼ ਮੈਚ ਨਹੀਂ ਬੀਟ ਕਰਕੇ ਦਿਆਂਗੇ, ਔਰ ਗਰੰਟੀਡ ਤੁਸੀਂ ਡ੍ਰੀਮ ਹੋਮ ਅਪਲਾਈਸਿਸ ਨੂੰ ਯਾਦ ਰੱਖੋ, ਅਪਲਾਈਸਿਸ ਲੈਣ ਜਾ ਰਹੇ ਹੋ ਤਾਂ ਇੱਕ ਗੇੜਾ ਡ੍ਰੀਮ ਹੋਮ ਅਪਲਾਈਸਿਸ 'ਤੇ ਜ਼ਰੂਰ ਲਾ ਕੇ ਆਓ। 905-805-3000, 905-805-3000।

0: ਚਲੋ ਇਹ ਵੀ ਅੱਜ ਆਪਾਂ ਸ਼ਗਨ ਕਰਤਾ, ਹੁਣ ਅੱਜ ਆਪਾਂ ਲਾਤਾ ਆ ਦੇਖੋ ਚਮਕੀਲੇ ਦਾ ਗਾਣਾ, ਉੱਤੋਂ ਵੀਕਐਂਡ ਆ ਅਤੇ ਉੱਤੋਂ ਫਿਰ ਅਧੀਏ ਦਾ ਨਸ਼ਾ ਹੋ ਗਿਆ, ਅਤੇ ਵੈਸੇ ਮੇਰੇ ਟੌਪਿਕ ਤੋਂ ਥੋੜ੍ਹਾ ਜਿਹਾ ਬਾਹਰ ਆ, ਪਰ ਅੱਜ ਮਾਫ ਆ, ਅੱਜ ਫਰਾਈਡੇ ਆ, ਕਿਆ ਬਾਤ ਆ। ਸੋ ਗੱਲਬਾਤ ਹੋ ਰਹੀ ਹੈ ਚਾਹ ਦੀ, ਸੋ ਚਾਹ ਦੇ ਵਿੱਚ ਵਧੀਆ ਕਿੱਦਾਂ ਆ ਗਿਆ ਆਈ ਡੋਂਟ ਨੋ, ਚਲੋ ਚਾਹ ਚੂਹ ਦੀ ਗੱਲ ਹੋਈ ਸੀ। ਕਹਿੰਦਾ ਕਿ ਮੈਂ ਤੇਰੇ ਹੱਥ ਦੀ ਬਣੀ ਚਾਹ ਪੀਣੀ ਚਾਹੁੰਦਾ, ਮੈਂ ਤੇਰੇ ਹੱਥ ਦੀ ਬਣੀ ਚਾਹ ਪੀਣੀ ਚਾਹੁੰਦਾ ਕਿਉਂਕਿ ਮੈਂ ਸੁਣਿਆ ਕਿ ਤੂੰ ਇਲਾਇਚੀ ਮੂੰਹ ਨਾਲ ਤੋੜ ਕੇ ਪਾਉਣੀ ਆ। ਇਹਦੇ 'ਤੇ ਮੈਂ ਨਾ ਇਹ ਤੋਂ ਮੁਤਾਸਰ ਹੋ ਕੇ ਕੁਛ ਲਿਖਿਆ ਆ, ਬਾਅਦ ਵਿੱਚ ਸੁਣਾਊਂਗਾ। ਪਹਿਲਾਂ ਸਾਡੇ ਬੜੇ ਪਿਆਰੇ ਸੱਜਣ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਨਾਗਪਾਲ ਸਰ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਨਾਲ ਗੱਲਾਂ ਬਾਤਾਂ ਕਰ ਲਈਏ। ਅਤੇ ਚਾਹ ਪੀਣੀ ਆ, ਚਾਹ ਪੀਣ ਦੀ ਅੱਜ ਕੱਲ੍ਹ ਚਾਹ ਪੀਣੀ ਐਡੀ ਈਜ਼ੀ ਨਹੀਂ ਆ, ਇੱਕ ਚਾਹ ਦਾ ਕੱਪ ਯੂਨੀ ਗਲੋਬਲ ਐਡਵਾਈਜ਼ਰੀ 'ਤੇ ਜਾ ਕੇ ਵੀ ਪੀਣਾ ਚਾਹੀਦਾ, ਕਿਉਂਕਿ ਬਾਈ ਜੀ ਕਹਿੰਦੇ ਕਿ ਜੇ $30,000 ਤੋਂ ਲੈ ਕੇ $1,00,000 ਤੱਕ ਦੀ ਫੰਡਿੰਗ ਲਈ ਲੀਜੀਬਲ ਹੋਣਾ ਚਾਹੁੰਦੇ ਹੋ, ਜੇ ਤੁਸੀਂ ਆਪਣਾ ਸਕਿੱਲ ਡਿਵੈਲਪ ਕਰਨਾ ਚਾਹੁੰਦੇ ਹੋ, ਤੁਸੀਂ ਹਾਊਸ ਵਾਈਫ ਹੋ, ਟਰੱਕ ਡਰਾਈਵਰ ਹੋ, ਊਬਰ ਡਰਾਈਵਰ ਹੋ, ਸੈਲਫ ਇੰਪਲਾਈਡ ਹੋ, ਸਕਿੱਲ ਨੂੰ ਡਿਵੈਲਪ ਕਰਨਾ ਚਾਹੁੰਦੇ ਹੋ, ਲੇਬਰ ਜੋਬਾਂ ਤੋਂ ਖਹਿੜਾ ਛਡਾਉਣਾ ਚਾਹੁੰਦੇ ਹੋ, ਤੁਸੀਂ ਸਕਿੱਲ ਨੂੰ ਡਿਵੈਲਪ ਕਰ ਸਕਦੇ ਹੋ, ਨਾਲ ਦੀ ਨਾਲ ਤੁਸੀਂ ਗ੍ਰਾਂਟਸ ਦੇ ਲਈ ਐਲੀਜੀਬਲ ਹੋ ਸਕਦੇ ਹੋ, ਜਿਹੜੀ ਗ੍ਰਾਂਟ ਤੁਸੀਂ ਵਾਪਸ ਨਹੀਂ ਕਰਨੀ। ਇਹਦੀ ਸਾਰੀ ਜਾਣਕਾਰੀ ਆਪਾਂ ਨਾਗਪਾਲ ਸਰ ਤੋਂ ਲੈਂਦੇ ਹਾਂ। ਨਾਗਪਾਲ ਸਰ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ? ਫੰਡਿੰਗ ਲਈ ਪਹਿਲੇ ਸਾਲ ਦਾ ਕੋਰਸ ਮੁੱਕ ਗਿਆ, ਫਿਰ ਦੂਜਾ ਕੋਰਸ ਜੇ ਕੋਈ ਕਰਨਾ ਚਾਹੁੰਦਾ ਹੋਵੇ, ਜੇ ਕਿਸੇ ਨੇ ਆਪਣਾ 2 ਸਾਲ ਦਾ ਕੋਰਸ ਕੰਪਲੀਟ ਕਰਨਾ, ਸਕਿੱਲ ਡਿਵੈਲਪ ਕਰਨਾ, ਕਿਉਂਕਿ ਬਹੁਤ ਸਾਰੀਆਂ ਜੋਬਾਂ ਦੇ ਲਈ ਮੈਂਡੇਟਰੀ ਹੁੰਦਾ ਕਿ 2 ਸਾਲ ਦਾ ਕੋਰਸ ਹੋਵੇ, ਉਹਨਾਂ ਵਾਸਤੇ ਵੀ ਇਹ ਗ੍ਰਾਂਟਸ ਐਲੀਜੀਬਲ ਕਰ ਸਕਦੇ ਦੂਜੇ ਵਾਰ ਕੋਰਸ?
1: ਹਾਂਜੀ ਹਾਂਜੀ, ਬਿਲਕੁਲ ਕਰ ਸਕਦੇ ਨੇ। ਐਂਡ ਦੈਨ ਜੈਸੇ ਆਜ ਵੀ ਹਮੇ ਕਾਲ ਆਇਆ ਤੋ ਉਨਕੋ ਸੈਕਿੰਡ ਈਅਰ ਕਾ ਕੋਰਸ ਕਰਨਾ ਹੈ
0: ਜੀ,
1: ਲਾਈਕ ਕੁਛ ਲੋਕ ਦੂਸਰੀ ਤੀਸਰੀ ਚੌਥੀ ਵਾਰ ਵੀ ਕਰ ਰਹੇ ਹੈ, ਸਕਿੱਲ ਵੀ ਡਿਵੈਲਪ ਕਰ ਰਹੇ ਹੈ, ਫੰਡਿੰਗ ਵੀ ਉਤਨੀ ਵਾਰ ਹਾਸਿਲ ਕਰਤੇ ਕਿਤਨੀ ਵਾਰ ਜਿਤਨੀ ਵਾਰ ਵੋ ਕੋਰਸ ਕਰ ਰਹੇ ਹੈ। ਔਰ ਬਾਕੀ ਲਾਈਕ ਅਗਰ ਓਨਟਾਰੀਓ ਮੇ 1000 ਕਾਲਜ ਹੈ, ਸਿਰਫ 100 ਕਾਲਜ ਅਪਰੂਵਡ ਹੋਤੇ ਗਵਰਨਮੈਂਟ ਸੇ, ਜਿਨਮੇ ਜਿਨਕੇ ਪ੍ਰੋਗਰਾਮਸ ਗਵਰਨਮੈਂਟ ਫੰਡ ਕਰਤੀ ਹੈ, ਔਰ ਕਿਉਂਕਿ ਉਨਕਾ ਇੱਕ ਪੈਰਾਮੀਟਰ ਇੱਕ ਪੈਰਾਮੀਟਰ ਸੇ ਵੋ ਖੜੇ ਉਤਰਤੇ ਹੈ, ਰਾਈਟ? ਗਵਰਨਮੈਂਟ ਐਸੇ ਕਿਸੀ ਐਰੇ ਗਹਿਰੇ ਕਾਲਜ ਕੋ ਨਹੀਂ ਸਪੋਂਸਰ ਕਰਤੀ ਪ੍ਰੋਗਰਾਮਸ। ਸੋ ਲਾਈਕ ਹਾਂ, ਜੈਸੇ ਆਜ ਮੁਝੇ ਜਬ ਕਾਲ ਵੀ ਆਈ ਨਾ ਉਨਕੀ ਕਿ ਹਮਨੇ ਸੈਕਿੰਡ ਈਅਰ ਕਾ ਪ੍ਰੋਗਰਾਮ ਕਰਨਾ ਹੈ, ਉਨ੍ਹੋਂਨੇ ਮੁਝੇ ਬਤਾਇਆ ਕਿ ਉਨ੍ਹੋਂਨੇ ਪਹਿਲੇ ਕਿਸੀ ਔਰ ਏਜੈਂਟ ਸੇ ਕਰਾਇਆ ਹੋਗਾ ਐਡਮਿਸ਼ਨ, ਔਰ ਉਨ੍ਹੋਂਨੇ ਪਹਿਲੇ $3,500 ਦਿਆ ਥਾ ਜੀ। ਹਮ ਕੇ ਨੀਤੀ ਬੇਟੀ ਬਾਤੇਂ ਨਾ ਕਰਕੇ ਕਹਤੇ ਯੈਸ ਆਪਕੇ ਪੈਸੇ ਬਣ ਰਹੇ ਹੈ, ਟੀ ਤੋਂ ਲੈ ਕੇ $1,00,000 ਦੀ ਫੰਡਿੰਗ ਆਪਕੇ ਅਕਾਊਂਟ ਮੇ ਡਾਇਰੈਕਟ ਆਤੀ ਹੈ, ਹਮਾਰੀ ਫੀਸ ਬਾਅਦ ਮੇ ਹੈ $199 ਸੇ $499, ਕੋਈ ਕੈਚ ਨਹੀਂ ਹੈ।
0: ਨਾਗਪਾਲ ਸਰ, ਮੇਰਾ ਇੱਕ ਹੋਰ ਸਵਾਲ ਆ, ਪਹਿਲਾਂ ਤਾਂ ਆਪਾਂ ਨੰਬਰ ਦੇ ਦਈਏ 437-264-3175। ਸੋ ਮੈਂ ਚਾਹੂੰਗਾ ਕਿ ਜਦੋਂ ਆਪਾਂ $30,000 ਤੇ $1,00,000 ਦੀ ਫੰਡਿੰਗ ਦੀ ਗੱਲ ਕਰਦੇ ਹਾਂ, ਕੀ ਇਹ ਜਿਹੜੀ ਫੰਡਿੰਗ ਆ, ਮੰਨ ਲਓ ਕਿ ਮੇਰੇ ਅਕਾਊਂਟ ਦੇ ਵਿੱਚ $70,000 ਆ ਗਏ, ਇਹ ਆਫਟਰ ਪੇਇੰਗ ਇਹ ਫੀਸ, ਬਾਕੀ ਜਿਹੜੀ ਮੇਰੀ ਅਮਾਊਂਟ ਮੇਰੀ ਬਣਦੀ ਆ, ਜਿਹੜੀ ਗ੍ਰਾਂਟਸ ਆ, ਜਿਹੜੀ ਮੈਂ ਆਪਣੇ 'ਤੇ ਖਰਚਣੀ ਆ, ਉਹ ਮੈਂ ਕੀ ਮੈਨੂੰ ਉਹਦਾ ਹਿਸਾਬ ਕਿਤਾਬ ਦੇਣਾ ਪਊਗਾ, ਜਾਂ ਉਹ ਮੇਰੇ ਪੈਸੇ ਆ, ਜਾਂ ਉਹ ਮੈਂ ਕਿਵੇਂ ਖਰਚ ਕਰ ਸਕਦਾ ਹਾਂ?
1: ਓਕੇ, ਇਸ ਕਾ ਐਗਜ਼ਾਮਪਲ ਐਸਾ ਕਿ ਮਾਨ ਕੇ ਚਲੇ ਆਪਕੋ ਆਪਕੀ ਫੰਡਿੰਗ ਬਣਤੀ ਹੈ ਫੈਮਿਲੀ ਆਫ 4 ਮੇ ਐਗਜ਼ਾਮਪਲ ਲੈ ਕੇ ਚਲਤੇ ਬਣੀ $80,000 ਕੀ ਕੰਡੀਸ਼ਨ ਅਪਲਾਈ, ਹਸਬੈਂਡ ਵਾਈਫ ਦੋਨੋ ਪੜ ਰਹੇ ਹੈ, ਈਜ਼ੀ ਟੂ ਪਾਸ, ਫੁੱਲੀ ਆਨਲਾਈਨ ਕੋਰਸ ਕਰ ਰਹੇ ਹੈ, ਘਰ ਕੇ ਕੰਫਰਟ ਸੇ ਕਰ ਰਹੇ ਹੈ, 3 ਘੰਟੇ ਕਲਾਸ ਲਗਾ ਰਹੇ ਹੈ, ਅਸਾਈਨਮੈਂਟਸ ਹੈ, ਐਗਜ਼ਾਮਿਨੇਸ਼ਨ ਨਹੀਂ ਹੈ, ਸੌਖੇ ਜੇ ਕੋਰਸਿਸ ਨੇ, ਬੇਸਿਕ ਇੰਗਲਿਸ਼ ਇਨਕੋ ਆਤੀ ਹੈ, ਅਬ ਇਹਨੋਨੇ ਦੋਨੋ ਅਟੈਂਡ ਕਰ ਰਹੇ ਕਲਾਸਿਸ, ਠੀਕ? 80,000 ਮੇ ਸੇ ਇਨਕੀ 20,000 ਸੇ 25,000 ਫੀਸ ਚਲੀ ਗਈ ਕੱਟ ਕੇ, ਗੌਰਮੈਂਟ ਪਹਿਲੇ ਹੀ ਕੱਟ ਦੇਤੀ ਫੀਸ, ਗੌਰਮੈਂਟ ਜਬ ਡਿਸਬਰਸ ਕਰਤੀ ਹੈ ਅਮਾਊਂਟ ਕੋ, ਕਾਲਜ ਕੀ ਫੀਸ ਪਹਿਲੇ ਹੀ ਕਾਲਜ ਕੋ ਮਿਲ ਜਾਤੀ ਉਸੀ ਟਾਈਮ ਪੇ, ਔਰ ਬਾਕੀ ਪੈਸੇ ਆਪਕੇ ਅਕਾਊਂਟ ਮੇ ਠਾ ਕਰਕੇ ਗਿਰਤੇ ਹੈ, ਮਤਲਬ ਅਗਰ 80,000 - 25 ਕਿਤਨਾ ਬਚਾ, ਆਈ ਥਿੰਕ 55 ਬਚਾ, ਰਾਈਟ?
0: ਜੀ,
1: ਇਨਕੇ ਖਾਤੇ ਮੇ ਇਤਨੇ, ਅਰੇ 65 ਬਚਾ ਵੈਸੇ, ਓਕੇ ਜਿਤਨਾ ਵੀ ਹੈ ਇਨਕੇ ਖਾਤੇ ਮੇ ਗਿਰਤਾ ਡਾਇਰੈਕਟ, ਅਬ ਉਹ ਜੋ ਇਨਕੋ ਪੈਸੇ ਮਿਲੇ ਹੈ ਇਤਨੇ ਸਾਰੇ, ਰਾਈਟ, ਇਸ ਮੇ ਸੇ ਹਾਫ ਪੋਰਸ਼ਨ ਗ੍ਰਾਂਟ ਹੈ ਜੋ ਵਾਪਸ ਨਹੀਂ ਕਰਨਾ ਅਪਰੋਕਸੀਮੇਟਲੀ, ਔਰ ਹਾਫ ਪੋਰਸ਼ਨ ਲੋਨ ਹੈ 0% ਪੇ ਅੰਟਿਲ ਯੂ ਆਰ ਇਨਰੋਲਡ, ਔਰ 1.5 ਸਾਲ ਬਾਅਦ ਆਪਣੇ ਉਹ ਲੋਨ ਦੇਣਾ ਸਟਾਰਟ ਕਰਨਾ ਹੈ, ਉਸ ਟਾਈਮ ਪੇ ਵਿਆਜ ਦਰ ਕਿਆ ਹੈ 2.5% ਪੂਰੇ ਸਾਲ ਕਾ, ਅਬ ਇਹ ਜੋ ਪੈਸੇ ਆਪਣੇ ਖਾਤੇ ਮੇ ਗਿਰੇ ਹੈ, ਹਰ ਕਿਸੀ ਕਾ ਅਲੱਗ ਅਲੱਗ ਅਮਾਊਂਟ ਹੋਗਾ ਡਿਪੈਂਡਿੰਗ ਔਨ ਫੈਮਿਲੀ ਸਾਈਜ਼, ਕੈਸੇ ਵੀ ਖਰਚ ਕਰ ਸਕਤੇ ਹੈ ਜੀ, ਗ੍ਰੋਸਰੀ ਕਰੇ, ਬੈਕ ਹੋਮ ਭੇਜੇ, ਕੋਈ ਰਿਸਟ੍ਰਿਕਸ਼ਨ ਨਹੀਂ ਹੈ, ਲਿਵਿੰਗ ਐਕਸਪੈਂਸਿਸ ਕਿਸ ਹਰ ਕਿਸੀ ਕੇ ਲਈ ਡਿਫਰੈਂਟ ਹੈ
0: ਜੀ,
1: ਤਾਂ ਕੋਈ ਕੈਚ ਨਹੀਂ ਹੈ।
0: ਸਰ, ਫੰਡਿੰਗ ਲਈ ਕੋਈ ਸਿਕਿਉਰਿਟੀ ਜਾਂ ਕੋਈ ਕੋਲੈਟਰਲ ਚਾਰਜਸ ਵੀ ਹੈਗੇ?
1: ਬਿਲਕੁਲ ਜੀ, ਇਸ ਮੇ ਕੋਈ ਵੀ ਸਿਕਿਉਰਿਟੀ ਨਹੀਂ ਹੈ, ਗਵਰਨਮੈਂਟ ਆਪਕੋ ਯਹਾਂ ਪੇ ਐਜੂਕੇਸ਼ਨ ਕੇ ਲਈ ਫੰਡਿੰਗ ਕਰ ਰਹੀ, ਕੌਣ ਫੰਡਿੰਗ ਕਰ ਰਹੇ? ਗਵਰਨਮੈਂਟ ਕਰ ਰਹੀ ਹੈ, ਗਵਰਨਮੈਂਟ ਕੌਣ ਹੈ? ਯੂਕਰੇਨ ਕੋ $51 ਮਿਲੀਅਨ ਔਰ ਦੇ ਦੀ ਹੈ ਕੱਲ, ਔਰ ਲਾਸਟ ਵੀਕ $275 ਮਿਲੀਅਨ ਦੀ ਹੈ, उससे पहले 30 बिलियन दिया है, वही गवर्नमेंट है जो, और वही गवर्नमेंट एजुकेशन में कट कर रही है जुलाई के बाद, नेक्स्ट एकेडमिक ईयर से ग्रांट्स कट हो रही है, लोन ही आएगा, ग्रांट नहीं आएगी।
0: सो एक कदों तो ग्रांट्स कट हो रही है जी,
1: ये 1 अगस्त के बाद जो बैचेस स्टार्ट होंगे
0: जब जे जे साडे दोस्त इस हफ्ते या हुण तुहानूं कॉल करके जेडे एलिजिबल हुंदे आ उहनां नूं ग्रांट्स आउणगीआं।
1: बिल्कुल जी, पीआर सिटीजन प्रोटेक्टेड पर्सन है, जिन्नी इनकम कट हैगी और उम्र की कोई सीमा नहीं हैगी, 40, 50, 60 साल। देखिए जी, हम सोखे जे कोर्सेस फुली ऑनलाइन में ज्यादा स्पेशलाइज करते हैं, मिडिल एज आप है क्यों, हम ये भी चाहते हैं आप इस उम्र में आपके पास इतनी जिम्मेदारियां पहले से ही है, हम ये भी चाहते हैं आप बैग पहन के टिफिन बॉक्स लेके कॉलेज जाए, फुली ऑनलाइन कोर्सेज हैं। कोविड के बाद से गवर्नमेंट ने अप्रूवल देना शुरू कर दी थी कॉलेजेस को फॉर ऑनलाइन कोर्सेज, सोखे जे कोर्सेज में कोर्स करो, तो लेके लाख डॉलर की फंडिंग लो, अपने अकाउंट से हासिल करो, साड़ी फीस काम होने तो बाद, तुम्हारी ईमानदारी, आपकी ईमानदारी से आपने देने हमारी फीस बाद में, काम होने के बाद।
0: बिल्कुल जी, एक बार नंबर दे दो, फिर अगले दो क्वेश्चन आगे जाके आप साझे करेंगे श्रोतियों।
1: नंबर है जी 437-264-3175, 437-264-3175।

0: ਕਿਆ ਬਾਤ ਆ। ਅੱਛਾ, ਮੋਟਰ ਤੇ ਚਾਹ ਪੀਣ ਦਾ ਆਨੰਦ ਇੱਕ ਵੱਖਰਾ ਹੀ ਆ। ਸੋ ਚਾਹ ਦੀ ਮੈਂ ਗੱਲ ਕੀਤੀ ਸੀ ਕਿ ਚਾਹ ਇਕੱਲਿਆਂ ਨਹੀਂ ਪੀਦੀ, ਚਾਹ ਇਕੱਲਿਆਂ ਨਹੀਂ ਪੀਦੀ, ਚਾਹ ਕਿਸੇ ਦੇ ਨਾਲ ਪੀਦੀ ਏ, ਅਤੇ ਚਾਹ ਚੁੱਪ ਚਾਪ ਵੀ ਨਹੀਂ ਪੀਦੀ, ਪੁੱਛ ਕੇ ਇੱਕ ਦੂਜੇ ਦਾ ਹਾਲ ਪੀਦੀ ਏ। ਅਤੇ ਜੇ ਕਿਣਮਿਣ ਦੇ ਵਿੱਚ ਧਾਰੀ ਲਈਏ, ਜੇ ਤੂੰ ਕਿਣਮਿਣ ਦੇ ਵਿੱਚ ਧਾਰੀ ਲਈਏ, ਅਤੇ ਫਿਰ ਗੁੜ ਦੀਆਂ ਬਿਸਕੁਟਾਂ ਨਾਲ ਪੀਦੀ ਏ, ਅਤੇ ਜੇ ਸੱਜਣ ਸੋਹਣਾ ਵਿੱਚ ਪਰਦੇਸਾਂ, ਫਿਰ ਕਰਕੇ ਉਹਦਾ ਖਿਆਲ ਪੀਦੀ ਏ। ਅਤੇ ਅੱਜ ਕੱਲ੍ਹ ਦੀਆਂ ਕੱਚੀਆਂ ਪਿੱਲੀਆਂ ਯਾਰੀਆਂ ਵਾਂਗੂ ਨਹੀਂ, ਅਤੇ ਨਾਲੇ ਅੱਜ ਕੱਲ੍ਹ ਦੀਆਂ ਕੱਚੀਆਂ ਪਿੱਲੀਆਂ ਯਾਰੀਆਂ ਵਾਂਗੂ ਨਹੀਂ, ਚਾਹ ਕੱਚੀ ਪਤਲੀ ਨਹੀਂ, ਉਬਾਲ ਉਬਾਲ ਪੀਦੀ ਏ, ਚਾਹ ਉਬਾਲ ਉਬਾਲ ਪੀਦੀ ਏ। ਕਿਆ ਬਾਤ ਆ। ਸੋ ਚਾਹ ਇਕੱਲਿਆਂ ਨਹੀਂ ਪੀਦੀ, ਚਾਹ ਕਿਸੇ ਦੇ ਨਾਲ ਪੀਦੀ ਏ। ਸੋ 905-673-33-37 ਰੇਡੀਓ ਪ੍ਰੋਗਰਾਮ ਉਡਾਨ AM 530 ਤੋਂ ਪ੍ਰਭ ਸੰਧੂ ਦੇ ਨਾਲ। ਜੀ ਸਤਿ ਸ਼੍ਰੀ ਅਕਾਲ ਬਾਈ ਜੀ, ਤੁਸੀਂ ਆਉਂਦੇ ਹੋ 2825।
1: ਹੈਲੋ, ਸਤਿ ਸ਼੍ਰੀ ਅਕਾਲ ਪ੍ਰਭ ਸੰਧੂ, ਕਿੱਦਾਂ ਜੀ?
0: ਉਹ ਕਿਆ ਬਾਤ ਬਾਈ ਜੀ, ਕੀ ਹਾਲ ਚਾਲ, ਠੀਕ ਠਾਕ ਹੋ?
1: ਹਾਂਜੀ ਹਾਂਜੀ, ਚੜ੍ਹਦੀ ਕਲਾ ਠੀਕ ਠਾਕ ਗਿਆ, ਤੇ ਮੈਂ ਕਿਹਾ ਚਾਹ ਦੀ
0: ਚੇਤਾ ਕਰਾ ਰਿਹਾ ਮੈਂ ਵਾਰ ਵਾਰ ਤੁਹਾਨੂੰ।
1: ਸਵੇਰ ਨੂੰ ਪੀਂਦੇ ਨੇ, ਚਲੋ ਦੂਜੇ ਵੇਲੇ ਕਹਿਣਾ ਵੀ ਰੋਟੀ ਰੋਟੀ ਕਹਿਣਾ ਹਜਮ ਹੋਜੂਗੀ, 4-5 ਵਜੇ ਪੀ ਲਓ।
0: ਨਹੀਂ, ਕਈ ਰਾਤ ਨੂੰ ਵੀ ਪੀ ਲੈਂਦੇ, ਮੈਂ ਹੈਰਾਨ ਆ ਵੀ ਕਈ, ਸਾਡੇ ਵੀ ਬਜ਼ੁਰਗ ਕਹਿੰਦੇ ਸੀ ਯਾਰ ਨੀਂਦ ਨੀ ਆ ਰਹੀ, ਚਲ ਚਾਹ ਹੀ ਬਣਾ ਲਓ। ਅੱਛਾ, ਸਾਨੂੰ ਇਹ ਲੱਗਦਾ ਕਿ ਰਾਤ ਨੂੰ ਚਾਹ ਪੀ ਲਈ ਤੇ ਨੀਂਦ ਨੀ ਆਉਣੀ, ਉਹ ਕਹਿੰਦੇ ਨੀਂਦ ਨੀ ਆ ਰਹੀ, ਚਲ ਘੁੱਟ ਚਾਹ ਹੀ ਬਣਾ ਲਓ, ਗੱਲਾਂ ਬਾਤਾਂ ਕਰਦੇ ਆ। ਬਹੁਤ ਸ਼ੁਕਰੀਆ ਵੀਰੇ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਮੈਨੂੰ ਲੱਗਦਾ ਚਾਹ ਤੋਂ ਉੱਪਰ ਤਾਂ ਕੁਛ ਨੀ ਹੈ ਬਾਈ, ਚਾਹ ਤੇ ਕੋਈ ਗੱਲਬਾਤ ਨਹੀਂ, ਚਾਹ ਤੇ ਕੋਈ ਕਿੰਤੂ ਪਰੰਤੂ ਵੀ ਨਹੀਂ ਆ। ਸਾਡੇ ਨਾਲ ਸਾਡੇ ਪ੍ਰਾਊਡ ਸਪੌਂਸਰ ਰਸ਼ਮੀਤ ਜੀ ਵੀ ਜੁੜ ਚੁੱਕੇ ਆ, ਪਰ ਉਸ ਤੋਂ ਪਹਿਲਾਂ ਮੈਂ ਇੱਕ ਮੈਸੇਜ ਦੇ ਦਾਂ। 6-85 ਟੋਮਕੋ ਰੋਡ, 6-85 ਟੋਮਕੋ ਰੋਡ ਦਾ ਅੱਗੇ ਤੁਹਾਨੂੰ

ਇੱਕ ਡੀਲ ਦੇ ਕੇ ਹਟੇ ਹਾਂ ਕਿੰਗ ਬੈੱਡ ਦੀ। ਬਾਈ ਜੀ ਉਹਨਾਂ ਨੇ ਦੂਜੀ ਡੀਲ ਭੇਜਤੀ, ਕਹਿੰਦੇ ਕਿੰਗ ਤਾਂ ਹੋ ਸਕਦਾ ਕਿਸੇ ਦੀ ਜਗ੍ਹਾ ਨਾ ਹੋਵੇ, ਪਰ ਜੇ ਤੁਸੀਂ ਕੁਵੀਨ ਬੈੱਡ ਸੈੱਟ ਲੈਣਾ ਉਹ ਵੀ ਪੇਟੀ ਵਾਲਾ ਬੈੱਡ। ਪੇਟੀ ਵਾਲੇ ਬੈੱਡ ਦੀ ਜਦੋਂ ਗੱਲਬਾਤ ਕਰਦੇ ਹਾਂ ਨਾ, ਫਿਰ ਸਾਡੇ ਅੱਗੇ ਆ ਜਾਂਦਾ ਕਿ 700, 800, 900, 1000, ਪਰ 6085 ਟੋਮਕੋ ਰੋਡ 'ਤੇ ਤੁਸੀਂ ਜਾਣਾ, ਤੁਸੀਂ ਕਹਿਣਾ ਕਿ ਰੇਡੀਓ ਉਡਾਨ ਸੁਣ ਕੇ ਆਏ ਹਾਂ, ਅਤੇ ਕੁਵੀਨ ਸਾਈਜ਼ ਦਾ ਪੇਟੀ ਬੈੱਡ ਓਨਲੀ 399 ਦੇ ਵਿੱਚ। ਕਮਾਲ ਆ ਯਾਰ, ਮੈਨੂੰ ਖੁਦ ਨੂੰ ਯਕੀਨ ਨਹੀਂ ਹੋ ਰਿਹਾ, $399 ਦੇ ਵਿੱਚ ਪੇਟੀ ਵਾਲਾ ਕੁਵੀਨ ਸਾਈਜ਼ ਦਾ ਬੈੱਡ। ਬਾਈ ਜੀ ਨੇ ਅੱਗੇ ਪਟਾਕਾ ਪਾਤਾ, ਹੋਰ ਕਹਿੰਦੇ ਨਾਲ ਕੁਵੀਨ ਸਾਈਜ਼ ਦਾ ਮੈਟਰਸ ਬਿਲਕੁਲ ਫ੍ਰੀ। ਕਿਹਾ ਯਾਰ ਬਾਈ, ਸੁੱਖ ਬਾਈ ਕਮਾਲ ਕਰਦੇ ਆ। ਸੋ ਕੁਵੀਨ ਸਾਈਜ਼ ਦੇ ਪੇਟੀ ਬੈੱਡ ਦੇ ਨਾਲ 399 ਦੇਣੇ ਆ, ਮੈਟਰਸ ਬਿਲਕੁਲ ਫ੍ਰੀ। ਬਾਈ ਜੀ ਕਿੱਦਾਂ ਮੈਨੇਜ ਕਰਦੇ ਆ, ਆਈ ਡੋਂਟ ਨੋ, ਪਰ ਸੁੱਖ ਬਾਈ ਦੀਆਂ ਡੀਲਾਂ ਆਲਵੇਜ਼ ਕਮਾਲ ਹੁੰਦੀਆਂ। ਤੁਸੀਂ ਰੇਡੀਓ ਉਡਾਨ ਦਾ ਰੈਫਰ ਦਿਓਗੇ ਫਿਰ ਤੁਹਾਨੂੰ ਇਹ ਡੀਲ ਮਿਲਣੀ ਆ। ਤੁਸੀਂ ਮੈਨੂੰ ਕਾਲ ਕਰ ਲਿਓ, ਫਿਰ ਤੁਸੀਂ ਲਾਂਭੇ ਨਾ ਦਿਆ ਕਰੋ ਕਿ ਡੀਲ ਮੁੱਕ ਗਈ। ਸੋ ਐਕਸ਼ਨ ਲੈਣਾ, ਤੁਸੀਂ 6085 ਟੋਮਕੋ ਰੋਡ 'ਤੇ ਪਹੁੰਚਣਾ ਆ ਇਦੋਂ ਪਹਿਲਾਂ, ਕਿਉਂਕਿ ਇੱਦਾਂ ਦੀਆਂ ਡੀਲਾਂ ਨਾ ਲਿਮਿਟਡ ਹੁੰਦੀਆਂ। ਫਿਰ ਤੁਸੀਂ ਕਹਿੰਦੇ ਹੋ ਕਿ ਭਾਜੀ ਸਾਨੂੰ ਮਿਲਿਆ ਨਹੀਂ, ਇਹ ਤਾਂ ਐਕਸ਼ਨ ਲੈਣਾ ਪੈਣਾ। ਡੀਲ ਅੱਜ ਦੀ ਆ, ਪਹੁੰਚੋਗੇ ਤੁਸੀਂ ਅਗਲੇ ਹਫ਼ਤੇ ਫਿਰ ਨਹੀਂ ਮਿਲਣਾ, ਕਿਉਂਕਿ ਬਾਈ ਜੀ ਜਿਨ੍ਹਾਂ ਨੇ ਐਕਸ਼ਨ ਲੈਣਾ ਉਹਨਾਂ ਨੇ ਰਿਐਕਸ਼ਨ ਨਾਲ ਦੀ ਨਾਲ ਲੈ ਲੈਣਾ। ਸਵੇਰੇ ਗੱਡੀਆਂ ਘੁਮਾ ਲੈਣੀਆਂ ਉਹਨਾਂ ਨੇ 6085 ਟੋਮਕੋ ਰੋਡ ਗ੍ਰੈਂਡ ਹੋਮ ਫਰਨੀਚਰ ਨੂੰ। ਅਤੇ ਬਾਈ ਜੀ ਕਹਿੰਦੇ ਨਾਲ ਦੀ ਨਾਲ ਸੋਫਾ, ਲਵ ਸੀਟ, ਚੇਅਰ ਤੁਸੀਂ $1500 ਦਾ ਲੈਂਦੇ ਆਏ ਹੋ, $1000, $1800, $1900, $2000, ਪਰ ਕਹਿੰਦੇ ਨਹੀਂ ਤੁਸੀਂ ਰੇਡੀਓ ਉਡਾਨ ਦਾ ਨਾਮ ਲੈ ਦਿਓ। ਇਕੱਲਾ ਸੋਫਾ ਨਹੀਂ, ਇਕੱਲੀ ਲਵ ਸੀਟ ਨਹੀਂ, ਇਕੱਲੀ ਚੇਅਰ ਨਹੀਂ, ਸੋਫਾ, ਲਵ ਸੀਟ, ਚੇਅਰ $699 ਓਨਲੀ $699। ਕਿਆ ਬਾਤ ਹੈ ਯਾਰ। ਔਰ ਨਾਲ ਦੀ ਨਾਲ ਕਹਿੰਦੇ ਇਹ ਵੀ ਖਾਲੀ ਨਹੀਂ ਆ, ਸੋਫਾ ਇਕੱਲਾ, ਅਤੇ ਇਕੱਲੇ ਸੋਫੇ 'ਤੇ ਬਹਿ ਕੇ ਬੋਰ ਹੋ ਜਾਓਗੇ, ਚਾਹ ਮੇਰੇ ਵੰਡੇ ਦੀ ਬਣਾ ਲਿਓ, ਚਾਹ ਮੇਰੇ ਵੱਲੋਂ, ਅਤੇ ਟੀਵੀ ਸੁੱਖ ਬਾਈ ਵੱਲੋਂ ਬਿਲਕੁਲ ਫ੍ਰੀ। ਕਿਆ ਬਾਤ ਆ ਸੁੱਖ ਬਾਈ ਜੀ, ਤੁਸੀਂ ਇਹ ਮਦਰ ਡੇ ਸਪੈਸ਼ਲ ਦੀਆਂ ਡੀਲਾਂ ਆ, ਤੁਸੀਂ 6085 ਟੋਂਕ ਰੇਟ 'ਤੇ ਪਹੁੰਚ ਜਾਣਾ ਆ, ਲਿਮਿਟਡ ਜੀਆਂ ਆ, ਫਿਰ ਲਾਂਭੇ ਨਾ ਦਿਓ ਕਿ ਬਾਈ ਰਹਿ ਗਏ। ਸੋ ਜੋ ਤੁਸੀਂ ਕਾਲ ਕਰ ਲਓ, ਜਾਂ ਤੁਸੀਂ ਕਾਲ ਕਰਕੇ ਬੁੱਕ ਕਰਵਾ ਲਓ, ਜਾਂ ਤੁਸੀਂ ਸਵੇਰੇ ਗੱਡੀਆਂ ਘੁਮਾ ਲਓ 6085 ਟੋਂਕੋ ਰੋਡ, ਅਤੇ ਨਾਲ ਦੀ ਨਾਲ ਡਾਇਨਿੰਗ ਟੇਬਲ 'ਤੇ ਡੀਲ ਦੇ ਦਈਏ। 7-7, 8-8 ਸੌ ਦਾ ਲੈਂਦੇ ਆਏ ਹੋ ਨਾ, 7-piece ਡਾਇਨਿੰਗ ਸੈੱਟ, 6 ਚੇਅਰਾਂ ਦੇ ਨਾਲ ਡਾਇਨਿੰਗ ਟੇਬਲ ਤੁਸੀਂ ਲੈਣਾ ਆ, $500 ਨਹੀਂ, ਬਾਈ ਜੀ ਕਹਿੰਦੇ $299, $299 ਦੇ ਵਿੱਚ। ਕਿਆ ਬਾਤ ਆ। ਔਰ ਨਾਲ ਅੱਛਾ, ਹਰ ਚੀਜ਼ ਦੇ ਨਾਲ ਗਿਫਟ ਆ, ਪਰ ਗਿਫਟ ਮਿਲਣਾ ਜੇ ਰੇਡੀਓ ਉਡਾਨ ਦਾ ਰੈਫਰ ਦਿਓਗੇ। ਇਹਦੇ ਨਾਲ ਮਾਈਕਰੋਵੇਵ ਬਿਲਕੁਲ ਫ੍ਰੀ ਫ੍ਰੀ ਫ੍ਰੀ। ਪਹੁੰਚਣਾ ਕਿੱਥੇ ਆ, 6085 ਟੋਂਕੋ ਰੋਡ ਗ੍ਰੈਂਡ ਹੋਮ ਫਰਨੀਚਰ, ਨੰਬਰ ਨੋਟ ਕਰ ਲਓ, ਕਾਲ ਕਰਕੇ ਰਾਈਟ ਵੇ ਤੁਸੀਂ ਆਪਣਾ ਤੁਸੀਂ ਬੈੱਡਰੂਮ ਸੈੱਟ ਲੈਣਾ, ਬੈੱਡ ਲੈਣਾ ਆ, ਤੁਸੀਂ ਕਿੰਗ ਸਾਈਜ਼ ਦੀ ਡੀਲ ਦਿੱਤੀ ਹੈ ਜੇ ਤੁਸੀਂ ਉਹ ਵੀ ਲੈਣੀ ਆ ਉਹ ਵੀ ਬੁੱਕ ਕਰਵਾ ਸਕਦੇ ਹੋ, ਕੁਵੀਨ ਦਾ ਪੇਟੀ ਬੈੱਡ ਬੁੱਕ ਕਰਵਾ ਸਕਦੇ ਹੋ, ਸੋਫਾ, ਲਵ ਸੀਟ, ਚੇਅਰ ਲੈਣਾ, ਸੋਫਾ ਸੈੱਟ ਲੈਣਾ ਉਹ ਵੀ ਬੁੱਕ ਕਰਵਾ ਲਓ, ਟੇਬਲ 'ਤੇ 6 ਚੇਅਰਾਂ ਵੀ ਬੁੱਕ ਕਰਵਾ ਸਕਦੇ ਹੋ। ਬੁੱਕ ਕਿੱਦਾਂ ਕਰਵਾਉਣਾ, 647-262-00, 647-262-00। ਮੈਂ ਤਾਂ ਕਹਿੰਦਾ ਗੱਡੀਆਂ ਘੁਮਾਓ ਅਤੇ 6085 ਟੋਂਕੋ ਰੋਡ ਪਹੁੰਚ ਜਾਓ ਬਸ ਸਵੇਰੇ 10 ਵਜੇ ਬਾਈ ਖੁੱਲ੍ਹਣ ਤੋਂ ਪਹਿਲਾਂ, ਇਸ ਤੋਂ ਪਹਿਲਾਂ ਕਿ ਡੀਲਾਂ ਗੋ ਵੈਂਟ ਗੋਨ ਹੋ ਜਾਣ। 6085 ਟੋਂਕੋ ਰੋਡ ਗ੍ਰੈਂਡ ਹੋਮ।

0: ਚਾਹ ਤੇ ਕੋਈ ਕਿੰਤੂ ਪਰੰਤੂ ਨਹੀਂ। ਸੋ 905-673-3337 ਰਸ਼ਮੀਤ ਜੀ ਸਾਡੇ ਨਾਲ ਜੁੜ ਚੁੱਕੇ ਨੇ, ਅਕਾਲ ਮੌਰਿਕ ਦੇ ਪ੍ਰਿੰਸੀਪਲ ਬ੍ਰੋਕਰ ਨੇ। ਸੋ ਇਸ ਵਾਰੀ ਅਸੀਂ ਰਸ਼ਮੀਤ ਹੋਣਾ ਨੂੰ 5 ਮਿੰਟ ਵੇਟ ਕਰਵਾ ਤਾ, ਮਾਫ਼ ਕਰਨਾ ਰਸ਼ਮੀਤ ਜੀ। ਔਰ ਮੌਰਗੇ ਦੇ ਬਾਬਤ ਤੁਹਾਡਾ ਕੋਈ ਵੀ ਸਵਾਲ, ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ, ਬਸ ਇੱਕੋ ਇੱਕ ਨਾਮ ਯਾਦ ਰੱਖਣਾ, ਰਸ਼ਮੀਤ ਕੌਰ ਫਰੋਮ ਅਕਾਲ ਮੌਰਗੇਜ਼। ਸੋ ਤੁਹਾਡਾ ਚਾਹੇ ਡੈਟ ਕੰਸੋਲੀਡੇਟ ਨੂੰ ਲੈ ਕੇ ਸਵਾਲ ਆ, ਜਾਂ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, ਅਤੇ ਜਾਂ ਤੁਸੀਂ ਰੀਨਿਊਲ ਆ ਗਈ ਆ ਅਤੇ ਸਮਝ ਨਹੀਂ ਲੱਗ ਰਿਹਾ, ਬਸ ਕੁਛ ਨਹੀਂ ਸਮਝਣਾ, ਤੁਸੀਂ ਇੱਕ ਨੰਬਰ ਡਾਇਲ ਕਰਨਾ ਆ 647-549-44-99। ਤੁਹਾਡੀ ਐਨ ਮੌਕੇ 'ਤੇ ਤੁਹਾਨੂੰ ਲੱਗਦਾ ਕਿ ਨਾ ਹੋ ਗਈ ਕਿਸੇ ਪਾਸਿਓਂ, ਇਹਨਾਂ ਕੋਲ ਬੀ ਲੈਂਡਰ ਵੀ ਆ, ਤੁਹਾਡਾ ਹੱਲ ਕਰਵਾ ਦੇਣਗੇ, ਏ ਬੀ ਸੀ ਡੀ ਜਿੱਦਾਂ ਵੀ ਕਰਵਾਉਣ, ਬਸ ਤੁਸੀਂ ਕਾਲ ਲਾ ਲਿਓ। ਪਹਿਲਾਂ ਲਾ ਲਓਗੇ ਤਾਂ ਇਹਨਾਂ ਮੁਸ਼ਕਲਾਂ 'ਚ ਤੁਸੀਂ ਤੁਹਾਨੂੰ ਪੈਣ ਹੀ ਨਹੀਂ ਦਿੰਦੇਗੇ, ਜੇ ਹਾਂ ਕਹਿਣਗੇ ਤਾਂ ਤੁਹਾਡਾ ਕੰਮ ਕਰਵਾ ਕੇ ਦੇਣਗੇ, ਗਰੰਟੀਡ ਆ। ਮੌਰਗੇਜ ਦੀਆਂ ਜਦੋਂ ਐਨ ਮੌਕੇ 'ਤੇ ਨਾ ਹੋ ਜਾਏ ਨਾ, ਫਿਰ ਕੁਛ ਦਿਖਦਾ ਨਹੀਂ ਆ, ਫਿਰ ਲੱਗਦਾ ਕਿ ਹੁਣ ਕੋਈ ਸਾਡੀ ਬਾਂਹ ਫੜੇ, ਸੋ ਡੁੱਬਦਿਆਂ ਨੂੰ ਕੱਢਣਾ ਬਹੁਤ ਮੁਸ਼ਕਲ ਹੋ ਜਾਂਦਾ। ਇਸੇ ਕਰਕੇ ਤੁਸੀਂ ਪਹਿਲਾਂ ਹੀ ਆਪਣੀ ਸਲਾਹ ਲਓ, ਆਪਣਾ ਰਿਵਿਊ ਕਰਵਾ ਲਓ ਕਿ ਤੁਸੀਂ ਐਲੀਜੀਬਿਲਟੀ ਚੈੱਕ ਕਰਵਾ ਲਓ। ਜੇ ਫਸਟ ਟਾਈਮ ਹੋਮ ਬਾਇਰ ਹੋ ਤਾਂ ਹੋਰ ਵੀ ਕੋਈ ਮੌਰਗੇਜ ਦੇ ਰਿਲੇਟਡ ਸਵਾਲ ਆ ਤਾਂ ਰਸ਼ਮੀਤ ਕੌਰ ਫਰੋਮ ਅਕਾਲ ਮੌਰਗੇਜ 647-549-44-99। ਸ਼ਮੀਤ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਹੋ ਜੀ।
1: ਬਹੁਤ ਬਹੁਤ ਧੰਨਵਾਦ ਪ੍ਰਭ ਜੀ ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ। ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਈਵਨਿੰਗ ਜੀ।
0: ਵੈਰੀ ਗੁੱਡ ਈਵਨਿੰਗ ਜੀ।
1: ਜੀ ਮੌਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਹੈਗੀ ਆਪਣੇ ਲਿਸਨਰ ਦੀ, ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 6-4-7-5-3-9-4-4-9-9। ਗੂਗਲ ਕਰ ਸਕਦੇ ਨੇ ਮੇਰਾ ਨੰਬਰ ਰਸ਼ਮੀਤ ਕੌਰ ਮੌਰਗੇਜ ਬ੍ਰੋਕਰ। ਗੱਲਬਾਤ ਕਰਾਂਗੇ ਜੀ ਅੱਜ ਹੀਲੋਕ ਬਾਰੇ, ਹੋਮ ਐਕੁਇਟੀ ਲਾਈਨ ਆਫ ਕ੍ਰੈਡਿਟ, ਜਿਹਨੂੰ ਸਿਕਿਓਰਡ ਲਾਈਨ ਵੀ ਕਹਿ ਦੇਈਦਾ। ਸਿਕਿਓਰਡ ਮਤਲਬ ਸਿਕਿਉਰਿਟੀ ਦੇ ਰਹੇ ਨਾਲ, ਕਿਸ ਚੀਜ਼ ਦੀ ਸਿਕਿਉਰਿਟੀ ਘਰ ਦੇ ਅਗੇਂਸਟ। ਸੋ ਅਗਰ ਘਰ ਵਿੱਚ ਐਕੁਇਟੀ ਹੈਗੀ ਹੈ, ਅਸੀਂ ਲਾਈਨ ਆਫ ਕ੍ਰੈਡਿਟ ਬਣਾ ਸਕਦੇ ਹਾਂ। ਮਤਲਬ ਕੀ ਹੈ ਕਿ ਅਗਰ ਬੈਂਕ ਨਾਲ ਮੌਰਗੇਜ ਹੋਈ ਵੀ ਹੋਈ ਹੈ, ਘਰ 'ਚ ਐਕੁਇਟੀ ਬਣ ਗਈ ਹੈ, ਫਿਰ ਸਪੋਜ਼ ਅਸੀਂ 2 ਲੱਖ ਦੀ ਲਾਈਨ ਆਫ ਕ੍ਰੈਡਿਟ ਬਣਾ ਲਈ, ਉਹ 2 ਲੱਖ 'ਚੋਂ ਜਿੰਨਾ ਤੁਸੀਂ ਵਰਤੋਗੇ ਉਨੇ ਤੇ ਕਿਸ਼ਤ ਬਣੇਗੀ, ਨਹੀਂ ਵਰਤੋਗੇ ਉਹਦੀ ਕੋਈ ਕਿਸ਼ਤ ਨਹੀਂ ਹੈਗੀ ਹੈ। ਜਾਂ ਜਿੰਨਾ ਵਰਤ ਰਹੇ ਹੈਗੇ ਹੋ ਸਿਰਫ ਵਿਆਜ ਦੇ ਸਕਦੇ ਹੋ ਆਪਣੀ ਕਿਸ਼ਤ ਵਿੱਚ, ਜਾਂ ਜਿੰਨਾ ਐਕਸਟਰਾ ਪਾਓਗੇ ਉਹ ਸਾਰਾ ਪ੍ਰਿੰਸੀਪਲ ਵੱਲ ਜਾਏਗਾ। ਸੋ ਓਪਨ ਲੋਨ ਹੈਗਾ ਬੇਸਿਕਲੀ, ਕਿ ਜਿੰਨਾ ਮਰਜ਼ੀ ਐਕਸਟਰਾ ਪਾ ਕੇ ਉਹ ਸਾਰੀ ਲਿਮਿਟ ਜਿੰਨੀ ਯੂਜ਼ ਕੀਤੀ ਹੈ ਪੇ ਆਫ ਕਰ ਦਿਓ, ਅਤੇ ਉਹ ਲਿਮਿਟ ਜਿਹੜੀ ਹੈ ਵਾਪਿਸ ਤੁਹਾਡੇ ਲਈ ਖੜੀ ਹੈ, ਤੁਸੀਂ ਉਹਨੂੰ ਵਾਪਿਸ ਜਿਹੜਾ ਰੀਯੂਜ਼ ਕਰ ਸਕਦੇ ਹੈਗੇ ਹੋ। ਹੁਣ ਇਹ ਪ੍ਰੋਡਕਟ ਜਿਹੜਾ ਹੈਗਾ ਮੇਜਰ ਬੈਂਕਾਂ ਨਾਲ ਵੀ ਅਵੇਲੇਬਲ ਹੈ, ਬੀ ਲੈਂਡਰ ਨਾਲ ਵੀ। ਬੀ ਲੈਂਡਰ ਆ ਜਾਂਦੇ ਜੀ ਟਰਸਟ ਕੰਪਨੀਆਂ, ਕ੍ਰੈਡਿਟ ਯੂਨੀਅਨ ਜਾਂ ਪ੍ਰਾਈਵੇਟ ਲੈਂਡਰ ਵੀ। ਸੋ ਡਿਪੈਂਡ ਕਰਦਾ ਕਿ ਕਲਾਇੰਟ ਦੀ ਕੀ ਸਿਚੁਏਸ਼ਨ ਹੈਗੀ ਹੈ, ਬੇਸਡ ਔਨ ਦੇਅਰ ਇਨਕਮ ਤੇ ਕ੍ਰੈਡਿਟ। ਇੱਕੋ ਵਾਰ ਅਸੀਂ ਫਾਈਲ ਲੈਣੀ ਹੈ, ਇੱਕੋ ਵਾਰ ਕ੍ਰੈਡਿਟ ਪੁੱਲ ਕਰਨਾ ਹੈ। ਰਾਈਟ ਵੇ ਤੁਹਾਨੂੰ ਦੱਸ ਦੇਣਾ ਕਿ ਸੋਲੂਸ਼ਨ ਕੀ ਬਣ ਸਕਦਾ, ਜਾਂ ਕਿਹੜੇ ਬੈਂਕ ਕੋਲ ਜਾਵਾਂਗੇ, ਕਿਹੜੇ ਲੈਂਡਰ ਕੋਲ ਜਾਵਾਂਗੇ, ਕੀ ਰੇਟ ਐਕਸਪੈਕਟ ਕਰ ਸਕਦੇ ਹੋ। ਸਾਰੀਆਂ ਟਰਮਸ ਐਂਡ ਕੰਡੀਸ਼ਨ ਜਿਹੜੀਆਂ ਪਹਿਲਾਂ ਦੱਸ ਦਿੱਤੀਆਂ ਜਾਂਦੀਆਂ ਨੇ, ਹਮੇਸ਼ਾ ਐਮਫਸਾਈਜ਼ ਕਰਦੀਆਂ। ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਹੈ ਵੱਖਰੀ ਹੁੰਦੀ ਹੈ। ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ ਨੇ। ਬਹੁਤੀ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ ਫਰੋਮ ਅਕਾਲ ਮੌਰਗੇਜਸ 6-4-7-5-3-9-4-4-9-9। ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੌਰਗੇਜ ਬ੍ਰੋਕਰ। ਪ੍ਰਭ ਜੀ ਬਾਕੀ ਜਾਂਦੇ ਜਾਂਦੇ ਕਹਾਂਗੇ, ਮੈਂ ਤੁਹਾਡੀ ਗੱਲਾਂ ਸੁਣ ਰਹੀ ਸੀਗੀ, ਮੈਨੂੰ ਨੀ ਪਤਾ ਸੀ ਕਿ ਮੈਂ ਜ਼ਿੰਦਗੀ ਵਿੱਚ ਕੁਝ ਮਿਸ ਕਰ ਰਹੀ ਹੈਗੀ ਆ। ਮੈਂ ਕਦੀ ਚਾਹ ਨਹੀਂ ਪੀਤੀ।
0: ਉਹ ਕੀ ਬਾਤ ਆ ਜੀ, ਮੈਨੂੰ ਤੁਸੀਂ ਪਹਿਲਾਂ ਵੀ ਦੱਸਿਆ, ਮੈਂ ਤਾਂ ਹੀ ਪੁੱਛਿਆ ਨੀ ਤੁਹਾਡੇ
1: ਤੋਂ। ਮੈਂ ਚਾਹ ਨਹੀਂ ਪੀਂਦੀ ਹੈਗੀ ਆ। ਸੋ ਯਾ
0: ਤੁਸੀਂ ਫਿਰ ਕੀ ਪੀਂਦੇ ਹੋ? ਬਲੈਕ ਬਲੈਕ ਟੀ, ਬਲੈਕ ਕਾਫੀ, ਸਮਥਿੰਗ ਲਾਈਕ ਦੈਟ।
1: ਬਲੈਕ ਕਾਫੀ।
0: ਅੱਛਾ, ਬਲੈਕ ਕਾਫੀ
1: ਜੀ। ਤੁਸੀਂ ਬਹੁਤ ਮਤਲਬ ਗਿਣੀ ਚੁਣੀ ਵਾਰ, 2-4 ਵਾਰ ਸ਼ਾਇਦ ਕਦੀ ਪੀਤੀ ਹੋਣੀ, ਸਿਰਫ ਗੁਰਦੁਆਰੇ ਦੀ।
0: ਹਾਊ ਅਬਾਊਟ ਨਿੱਕੇ ਹੁੰਦੇ ਆ?
1: ਨਹੀਂ, ਨਿੱਕੇ ਹੁੰਦੇ ਤੇ ਮੰਮੀ ਨੇ ਦਿੱਤੀ ਨਹੀਂ ਨਾ, ਤਾਂ ਹੀ ਤੇ ਸਵਾਦ ਹੀ ਨਹੀਂ ਪਿਆ।
0: ਅੱਛਾ, ਉਹ ਓਕੇ,
1: ਦੁੱਧ ਮਿਲਦਾ ਸੀਗਾ।
0: ਅੱਗੇ ਮੈਂ ਅੱਜ ਦੁਪਹਿਰੇ ਕਿਸੇ ਦੋਸਤ ਨਾਲ ਗੱਲ ਕੀਤਾ, ਮੈਂ ਕਿਹਾ ਚਾਹ, ਉਹ ਕਹਿੰਦੇ ਕਿ ਚਾਹ ਅਸੀਂ ਛੱਡ ਨਹੀਂ ਸਕਦੇ। ਮੈਂ ਕਿਹਾ ਕਿਉਂ? ਕਹਿੰਦੇ ਸਾਨੂੰ ਗੁੜਤੀ ਚਾਹ ਦੀ। ਮੈਂ ਕਿਹਾ ਹੈ ਚਾਹ ਦੀ ਗੁੜਤੀ? ਕਹਿੰਦਾ ਹਾਂ, ਜਦੋਂ ਬੇਬੇ ਨੇ ਬਾਟੀ ਭਰ ਕੇ ਚਾਹ ਪੀਣੀ ਨਾਲ ਮੇਰੇ ਬੋਲੋਂ ਲਾ ਦੇਣੀ ਉਂਗਲੀ, ਤੇ ਕਹਿੰਦਾ ਅਸੀਂ ਕਿਵੇਂ ਛੱਡ? ਸਾਡੀ ਤਾਂ ਕਹਿੰਦੇ ਕੋਈ ਗਲਤੀ ਨਹੀਂ ਹੈਗੀ, ਇਹ ਤਾਂ ਬੇਬੇ ਬਾਪੂ ਨੂੰ ਪੁੱਛੇ ਜਾ ਕੇ। ਸੋ ਬਹੁਤ ਸ਼ੁਕਰੀਆ ਜੀ,
1: ਸਾਨੂੰ ਅਲਾਉ ਨਹੀਂ ਕੀਤਾ ਗਿਆ, ਸਾਨੂੰ ਮਿਲੀ ਨਹੀਂ ਕਦੀ, ਹਮੇਸ਼ਾ ਚਿੱਟਾ ਦੁੱਧ ਹੀ ਪੀਤਾ ਹੈਗਾ।
0: ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3337-9056-733-3337 ਬਹੁਤ ਗੱਲਾਂ ਜੁੜ ਗਈਆਂ ਨੇ। ਚਾਹ ਦੀਆਂ ਗੱਲਾਂ ਜਦੋਂ ਚੱਲ ਪਏ ਨਾ, ਫਿਰ ਤਾਂ ਯਾਰ ਮੈਂ ਕਹਿੰਦਾ ਕਿ ਹੱਦ ਹੀ ਹੋ ਜਾਂਦੀ ਆ, ਬਹੁਤ ਗੱਲਾਂ ਜੁੜ ਗਈਆਂ ਨੇ। ਰੱਜ ਕੇ ਕਰਾਂਗੇ ਉਸ ਦਿਨ, ਤੁਸੀਂ ਇਮੈਜਿਨ ਕਰੋ। ਮੈਂ ਲਿਖਿਆ ਆ, ਤੁਸੀਂ ਇਮੈਜਿਨ ਕਰੋ ਕਿ ਕੋਈ ਬਹੁਤ ਲੰਬੇ ਅਰਸੇ ਬਾਅਦ ਕੋਈ ਮਹਿਬੂਬ ਨੂੰ ਮਿਲਿਆ ਬੰਦਾ, ਅਤੇ ਲੇਟ ਹੋ ਗਿਆ, ਕਾਫੀ ਸਾਲ ਲੇਟ ਹੋ ਗਿਆ, ਸੋ ਜਵਾਨੀ ਤੋਂ ਬਾਅਦ ਫਿਰ ਮਿਲਿਆ ਮਿਡਲ ਏਜ ਦੇ ਵਿੱਚ, ਅਤੇ ਉਦੋਂ ਕੋਈ ਲਿਖ ਰਿਹਾ ਕਿ ਬਹੁਤ ਗੱਲਾਂ ਜੁੜ ਗਈਆਂ ਨੇ, ਰੱਜ ਕੇ ਕਰਾਂਗੀ ਉਸ ਦਿਨ, ਬਹੁਤ ਗੱਲਾਂ ਜੁੜ ਗਈਆਂ ਨੇ, ਰੱਜ ਕੇ ਕਰਾਂਗੀ ਉਸ ਦਿਨ, ਕਿ ਉਵੇਂ ਤੂੰ ਚੁੰਨੀ ਦੇ ਖੂੰਜੇ ਨੂੰ ਉਂਗਲਾਂ ਦੁਆਲੇ ਘੁਮਾਏਂਗੀ, ਕਿ ਉਵੇਂ ਤੂੰ ਚੁੰਨੀ ਦੇ ਖੂੰਜੇ ਨੂੰ ਉਂਗਲਾਂ ਦੁਆਲੇ ਘੁਮਾਏਂਗੀ, ਆਵਾਂਗੀ ਇੱਕ ਦਿਨ ਤੇਰੇ ਹੱਥ ਦੀ ਚਾਹ ਪੀਣ, ਆਵਾਂਗੀ ਇੱਕ ਦਿਨ ਤੇਰੇ ਹੱਥ ਦੀ ਚਾਹ ਪੀਣ, ਪਰ ਵਾਅਦਾ ਕਰ, ਇਲਾਇਚੀ ਮੂੰਹ ਨਾਲ ਤੋੜ ਕੇ ਪਾਏਂਗੀ, ਪਰ ਵਾਅਦਾ ਕਰ, ਇਲਾਇਚੀ ਮੂੰਹ ਨਾਲ ਤੋੜ ਕੇ ਪਾਏਂਗੀ। ਨਾ ਉਹ ਘਰ ਰਿਹਾ, ਨਾ ਜਵਾਨੀ, ਨਾ ਬੰਦਿਸ਼, ਨਾ ਰੋਕਾਂ, ਨਾ ਟੋਕਾਂ। ਜਵਾਨੀ 'ਚ ਬਹੁਤ ਬੰਦਿਸ਼ਾਂ ਹੁੰਦੀਆਂ ਨਾ, ਕਿੰਨੇ ਵਜੇ ਗਏ ਸੀ, ਕਿੰਨੇ ਵਜੇ ਆਏ ਹਾਂ, ਕਿਉਂ ਗਏ ਸੀ, ਕਿੱਥੇ ਗਏ ਸੀ, ਅਤੇ ਫਿਰ ਕਹਿੰਦਾ ਕਿ ਨਾ ਉਹ ਘਰ ਰਿਹਾ, ਨਾ ਜਵਾਨੀ, ਨਾ ਬੰਦਿਸ਼, ਨਾ ਰੋਕਾਂ, ਨਾ ਟੋਕਾਂ। ਮੈਂ ਸੋਚ ਰਿਹਾ ਕਿ ਇਸ ਵਾਰ ਇਸ ਉਮਰੇ ਜਲਦੀ ਜਾਣ ਲਈ ਕਿਹੜਾ ਬਹਾਨਾ ਲਾਏਂਗੀ ਤੂੰ, ਕਿਹੜਾ ਬਹਾਨਾ ਲਾਏਂਗੀ। ਸੋ ਬਹੁਤ ਗੱਲਾਂ ਜੁੜ ਗਈਆਂ ਨੇ, ਰੱਜ ਕੇ ਕਰਾਂਗੀ ਉਸ ਦਿਨ, ਕਿ ਉਵੇਂ ਚੁੰਨੀ ਦੇ ਖੂੰਜੇ ਨੂੰ ਉਂਗਲਾਂ ਦੁਆਲੇ ਘੁਮਾਏਂਗੀ ਤੂੰ। 905-673-3337 ਕੀ ਯਾਦ ਕਰਵਾਤਾ ਤੁਸੀਂ ਅੱਜ, ਕਿਆ ਬਾਤ ਹੈ ਜੀ। 905-673-3337 169 ਵਾਲਿਓ ਪਲੀਜ਼ ਦੁਬਾਰਾ ਕਾਲ ਕਰ ਲਿਓ, ਮੈਨੂੰ ਪਤਾ ਕਿ ਲੰਬਾ ਸਮਾਂ ਹੋਲਡ ਹੋ ਗਿਆ ਸੀ ਤੁਹਾਡਾ, ਅਤੇ ਪਲੀਜ਼ ਕਾਲ ਅਗੇਨ, ਸੋ ਗੱਲਾਂ ਬਾਤਾਂ ਕਰਾਂਗੇ। ਜੀ ਸਰ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ ਜੀ। ਜੀ ਸਰ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ ਜੀ। ਸਤਿ ਸ਼੍ਰੀ ਅਕਾਲ ਭਾਈ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ
2: ਭਾਜੀ? ਮੈਂ ਤੁਹਾਨੂੰ ਚਾਹ ਦੇ ਦੋ ਗੱਲਾਂ ਤਿੰਨ ਕੁ ਦੱਸੂਗਾ,
0: ਦੋ ਜਾਂ ਤਿੰਨ,
2: ਤਿੰਨ ਵੀ ਚਾਰ ਵੀ ਦੱਸ ਸਕਦਾ।
0: ਫਿਰ ਸਹੀ ਗਿਣਤੀ ਤੁਹਾਡੀ ਤਾਂ, ਗਿਣਤੀ ਉਲਟੀ ਹੋ ਗਈ ਕਿ ਫਰਾਈਡੇ ਹੋ ਗਿਆ, ਪਹਿਲਾਂ ਹੀ ਮਨਾ ਲਿਆ ਤੁਸੀਂ ਅੱਜ?
2: ਨਹੀਂ ਫਰਾਈਡੇ ਮਨਾਇਆ ਨਹੀਂ ਹਲੇ।
0: ਹਾਂਜੀ ਮਨਾਏ, ਚਲੋ ਚਲੋ ਮਨਾ, ਫਿਰ ਆਪੇ ਇਸ ਤੋਂ ਬਾਅਦ ਮਨਾਓਗੇ ਨਾ ਪੱਕਾ?
2: ਬਿਲਕੁਲ,
0: ਇੱਥੇ ਰੱਖ ਕੇ ਆ ਹੁਣ ਆਉਂਦੇ ਹੋ।
2: ਹਾਂ ਦੇਖੋ, ਜਦੋਂ ਹੁੰਦੀ ਆ ਨਾ, ਇੱਕ ਹੁੰਦੀ ਬਦਾਨਾ ਤੇ ਸੀਰਨੀ, ਉਹਦੇ ਨਾਲ ਚਾਹ ਵੀ ਚੱਲਦੀ ਆ।
0: ਹਾਂ
2: ਹਾਂ, ਜਦੋਂ ਬੰਦੇ ਪਕੌੜੇ ਲੂਣ ਵਾਲੇ, ਉਹਨਾਂ ਵਿੱਚ ਚਾਹ ਚੱਲਦੀ ਆ।
0: ਹਾਂ,
2: ਸੀਰਨੀ ਉਹਨਾਂ ਵਿੱਚ ਚਾਹ ਚੱਲਦੀ ਆ। ਜਦੋਂ ਪਰੌਠੇ ਬਣਦੇ ਲੂਣ ਵਾਲੇ, ਅਚਾਰ ਤੇ ਚਾਹ ਉਹਨਾਂ ਵਿੱਚ ਚੱਲਦੀ ਆ।
0: ਇੱਥੇ ਰੱਖ, ਤੇ ਉਹ ਇਹ ਤਾਂ ਬਾਈ ਤੁਸੀਂ ਉਹ ਵਿਆਹ ਵਾਲਾ ਮਾਹੌਲ ਜਿਹਾ ਯਾਦ ਕਰਾਤਾ।
2: ਉੱਥੇ ਪਾਠ ਹੁੰਦਾ, ਰਾਈਟ? ਜਦੋਂ ਵੀ ਸਾਰੇ ਸਰਦੀਆਂ ਚ ਥੋੜਾ ਜਿਹਾ ਉਹ ਪਾਠ ਰੱਖਿਆ ਹੁੰਦਾ ਨਾ
0: ਜੀ
2: ਦਾ, ਸਰੂਪ ਆਇਆ ਹੁੰਦਾ ਘਰ, ਉਦੋਂ ਸਾਰੇ ਮੱਥਾ ਟੇਕਣ ਜਾਂਦੇ ਆ। ਇੱਕ ਉੱਥੇ ਲਾਣੇਦਾਰ ਹੁੰਦਾ,
0: ਹਾਂ, ਇੱਕ ਬੰਦਾ ਜਿਹਦੇ ਹੱਥ 'ਚ ਡਿਊਟੀ ਹੁੰਦੀ ਆ,
2: ਡਿਊਟੀ ਹੁੰਦੀ ਆ।
0: ਹਾਂ, ਫਿਰ ਉਹ ਦੁੱਧ ਪੱਤੀ ਪਿਆਉਂਦਾ,
2: ਕਹਿੰਦੇ ਚਾਹ ਪੀਣੀ ਆ, ਫਿਰ ਉਹਨੂੰ ਕਹਿੰਦੇ ਬਾਈ ਚਾਹ ਬਣਾ ਲਾ।
0: ਹਾਂ, ਉਹ ਤਾਂ ਫਿਰ ਦੁੱਧ ਪੱਤੀ ਪਾਉਂਦਾ ਹੁੰਦਾ, ਦੁੱਧ ਦੁੱਧ ਖਾਸਾ ਹੁੰਦਾ ਸੀ, ਉਹ ਦੁੱਧ ਹੀ ਪੈਂਦਾ ਸੀ ਉਦੋਂ,
2: ਚਾਹ ਵੀ ਆ
0: ਨਾ। ਹਾਂ ਪੂਰਾ ਬਾਈ, ਪੂਰੀਆਂ ਡਿਊਟੀਆਂ ਲਾਈਆਂ ਸੀ ਵੀ। ਬਹੁਤ ਸ਼ੁਕਰੀਆ ਬਾਈ ਜੀ, ਥੈਂਕ ਯੂ ਸੋ ਮਚ, ਵਧੀਆ ਗੱਲ ਯਾਦ ਕਰਾਈ। ਸੋ 905-673 ਯਾਰ ਕੀ ਯਾਦ ਕਰਾ ਰਹੇ ਹੋ ਤੁਸੀਂ? ਮੈਂ ਫਿਰ ਇੱਕ ਗੱਲ ਕਹੂੰਗਾ ਬਾਈ ਜੀ ਨੂੰ ਕਿ ਗੱਲ ਗੱਲ ਉੱਤੇ ਵਾਹ ਵਾਹ ਨਹੀਂ ਕਰਨੀ, ਐਵੇਂ ਵਾਹ ਵਾਹ ਕਰਦੇ ਰਹਿੰਦੇ ਹੋ ਕਿ ਪ੍ਰਭ ਸੰਧੂ ਸਾਹਿਬ ਤੁਸੀਂ ਚੱਕ ਦੇ ਫਟੇ, ਐਵੇਂ ਮੈਨੂੰ ਭਾਰ 'ਤੇ ਚੜਾ ਦਿੰਦੇ ਹੋ ਕਿ ਗੱਲ ਗੱਲ ਉੱਤੇ ਵਾਹ ਵਾਹ ਨਹੀਂ ਕਰਨੀ, ਹਰ ਮਸਲੇ ਨੂੰ ਹਾਂ ਨਹੀਂ ਕਰਨੀ, ਗੱਲ ਗੱਲ ਉੱਤੇ ਵਾਹ ਵਾਹ ਨਹੀਂ ਕਰਨੀ, ਹਰ ਮਸਲੇ ਨੂੰ ਹਾਂ ਨਹੀਂ ਕਰਨੀ। ਬਾਕੀ ਜੋ ਵੀ ਕਰਦਾ ਰਹਿ ਤੂੰ, ਬਾਕੀ ਜੋ ਵੀ ਕਰਦਾ ਰਹਿ ਤੂੰ, ਪਰ ਸਾਡੀ ਚਾਹ ਨੂੰ ਨਾ ਨਹੀਂ ਕਰਨੀ, ਪਰ ਸਾਡੀ ਚਾਹ ਨੂੰ ਨਾ ਨਹੀਂ ਕਰਨੀ। ਕਿਆ ਬਾਤ ਆ ਜੀ। ਸੋ ਨਾ ਤਾਂ ਤੁਸੀਂ ਆਪੇ ਨਹੀਂ ਕਰਨੀ, ਜਦੋਂ ਡਿੱਗਦੇ ਵਾਲਾਂ ਦੀ ਕੋਈ ਦਵਾਈ ਨਾ ਮਿਲੀ, ਜਦੋਂ ਫਿਰ ਟ੍ਰਾਂਸਪਲਾਂਟ ਦੀਆਂ ਸੂਈਆਂ ਜੀਆਂ ਚੁੱਭੀਆਂ ਵਿੱਚ, ਫਿਰ ਉਹ ਇੰਨਾ ਹਾਰਡ ਜਿਹੜੀ ਸਿਚੁਏਸ਼ਨ 'ਚੋਂ ਲੰਘਣ ਦੀ ਲੋੜ ਨਹੀਂ ਆ। ਪਹਿਲਾਂ ਜੇ ਤੁਹਾਡੇ ਵਾਲ ਝੜ ਰਹੇ ਆ, ਵਾਲ ਪਤਲੇ ਹੋ ਗਏ ਆ, ਵਾਲਾਂ ਦੀਆਂ ਪ੍ਰੋਬਲਮ ਨਾਲ ਜੂਝ ਰਹੇ ਹੋ, ਤਾਂ ਫਰੈਸ਼ ਹੇਅਰ ਟੋਨਿਕ ਨੂੰ ਯਾਦ ਰੱਖੋ। ਫਰੈਸ਼ ਹੇਅਰ ਟੋਨਿਕ, ਇੱਕ ਤਾਂ ਜਫਰ ਮਲਿਕ ਜੀ 21 ਸਾਲ ਹੋ ਗਏ, ਮਲਿਕ ਸਾਹਿਬ ਉਹਨਾਂ ਨੂੰ 21 ਸਾਲ ਹੋ ਗਏ, ਇੱਥੇ ਰਿਸਰਚ ਕਰਦਿਆਂ ਨੂੰ, ਅਤੇ 21 ਸਾਲ ਹੀ ਹੋ ਗਏ ਕਮਿਊਨਿਟੀ ਦੇ ਵਿੱਚ ਇਸ ਤੇਲ ਦਾ ਬੋਲਬਾਲਾ ਆ। ਇਹ ਹੇਅਰ ਟੋਨਿਕ ਆ, ਇਹ ਅਰਕ ਤੋਂ ਕੱਢ ਕੇ ਬਣਾਇਆ ਗਿਆ ਆ, ਇਹ ਨਹੀਂ ਕਿ ਬਸ ਬਦਾਮਾਂ ਦਾ ਤੇਲ ਜਾਂ ਕੱਢ ਲਿਆ, ਸੀਸੀ ਭਰ ਲਈ, ਨਾ ਬਾਈ ਜੀ ਕਹਿੰਦੇ ਗਰੰਟੀ ਦਿੰਦੇ ਹਾਂ, ਤੁਸੀਂ ਫੋਟੋ ਖਿੱਚ ਲਓ ਵਾਲਾਂ ਦੀ, ਅਤੇ ਉਸ ਤੋਂ ਬਾਅਦ ਤੁਸੀਂ 20 ਦਿਨ ਲਾਉਣਾ, ਆ ਬਾਕੀ ਤੇ ਦੱਸਤਾ ਮੈਂ ਉਹਦੇ ਕੋਲੋਂ ਲਾਈ ਬਾਈ ਹੁਣਾਂ ਨੇ ਤਾਂ ਦੱਸ ਹੀ ਕਿਹਾ ਸੀਗਾ ਮੈਂ ਕਿਹਾ ਬਾਈ ਜੀ ਇੰਨਾ ਕਰਨਾ ਤੁਸੀਂ ਕੌਨਫੀਡੈਂਸ ਨਾ ਦਿਓ ਮੈਨੂੰ ਡਰ ਲੱਗਿਆ ਮੈਂ ਕਿਹਾ ਥੋੜ੍ਹੇ ਜਿਹੇ 10 ਕੁ ਦਿਨ ਹੋਰ ਵਧਾ ਦਿਓ ਦੱਸਤਾ ਮੈਂ ਆਪਦੇ ਕੋਲੋਂ ਪਾਏ ਆ ਜਫਰ ਮਲਿਕ ਜੀ ਕਹਿੰਦੇ ਕਿ 20 ਦਿਨ ਨਹੀਂ 10 ਕਹਿੰਦੇ 10 ਮੇਰੇ ਵੱਲੋਂ ਸੋ 20 ਦਿਨ ਤੁਸੀਂ ਕਹਿੰਦੇ ਫੋਟੋ ਖਿੱਚ ਲਓ ਵਾਲਾਂ ਦੀ ਅਤੇ 20 ਦਿਨ ਇਹ ਤੇਲ ਇਸਤੇਮਾਲ ਕਰਨਾ ਉਸ ਤੋਂ ਬਾਅਦ ਕਹਿੰਦੇ ਤੁਸੀਂ ਮੈਨੂੰ ਕਾਲ ਲਾ ਲਿਓ ਅਤੇ ਲਾਉਣੀ ਕਿੱਦਾਂ ਆ 647-521-5959 ਅਤੇ ਤੁਸੀਂ ਕਾਲ ਕਰਕੇ ਪਤਾ ਕੀ ਕਹਿਣਾ ਕਿ ਮਲਿਕ ਸਾਹਿਬ ਇੱਕ ਹੋਰ ਆਉਣ ਦਿਓ 6475215159 ਸਾਡੀਆਂ ਭੈਣਾਂ ਮਾਤਾਵਾਂ ਵੀਰ ਸੱਜਣ ਬਜ਼ੁਰਗ ਬੱਚੇ ਜੇ ਵਾਲਾਂ ਦੀਆਂ ਪਰੇਸ਼ਾਨੀਆਂ ਨਾਲ ਜੂਝ ਰਹੇ ਹੋ ਤਾਂ ਫਰੈਸ਼ ਹੇਅਰ ਟੋਨਿਕ ਤੁਸੀਂ ਅੱਜ ਹੀ ਆਰਡਰ ਕਰ ਲਓ ਜਫਲ ਮਲਿਕ ਉਹਨਾਂ ਨੇ 21 ਸਾਲ ਦੇ ਤਜਰਬੇ ਤੋਂ ਬਾਅਦ ਇਹ ਚੀਜ਼ ਤਿਆਰ ਕੀਤੀ ਆ 647-521-5959 ਔਰ ਨਾਲ ਦੀ ਨਾਲ ਫੈਸ਼ਨ ਆਈ ਕਿਊ ਨੂੰ ਯਾਦ ਰੱਖਣਾ ਵੀ ਫੈਸ਼ਨ ਆਈ ਕਿਊ ਪੰਜਾਬੀ ਭਾਈਚਾਰੇ ਦਾ ਏਸ਼ੀਅਨ ਭਾਈਚਾਰਾ ਸਭ ਤੋਂ ਵੱਡਾ ਆਪਣਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਆ ਤੁਸੀਂ ਜੇ ਸ਼ੋਪਿੰਗ ਕਰਨੀ ਆ ਸੱਜਣ ਮਿੱਤਰ ਰੁੱਸਿਆ ਹੋਇਆ ਵਿਆਹ ਦੀ ਸ਼ੋਪਿੰਗ ਕਰਨੀ ਆ ਲਹਿੰਗੇ ਗਰਾਰੇ ਸ਼ਰਾਰੇ ਸੂਟ ਲੈਣੇ ਆ 20% ਤੋਂ ਲੈ ਕੇ 50% ਔਫ ਲੱਗਿਆ ਹੋਇਆ ਆ ਫੈਸ਼ਨ ਆਈ ਕਿਊ 'ਤੇ ਫੈਸ਼ਨ ਆਈ ਕਿਊ ਦੀ ਕਿਸੇ ਵੀ ਲੋਕੇਸ਼ਨ 'ਤੇ ਚਲ ਜਾਓ ਬਸ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ ਕਿਉਂਕਿ ਸਾਡੇ ਕਹਿਣ 'ਤੇ $100 ਦੀ ਸ਼ੋਪਿੰਗ 'ਤੇ ਇੱਕ ਪ੍ਰੀਮੀਅਮ ਗਿਫਟ ਤੁਹਾਨੂੰ ਮਿਲ ਜਾਣਾ ਆ ਫੈਸ਼ਨ ਆਈ ਕਿਊ ਲਗਜ ਸੈੱਟ ਲੈਣੇ ਆ ਬੈਡਿੰਗ ਦੇ ਵਿੱਚ 5 ਸ਼ੀਟਾਂ $50 ਦੀਆਂ ਮਿਲ ਜਾਣੀਆਂ ਆ ਬਾਕੀ ਤੁਸੀਂ ਇੱਕ ਗੇੜਾ ਲਾ ਕੇ ਆਓ ਘੁੰਮਦੇ ਫਿਰ ਦੋ ਚਾਹ ਦਾ ਕੱਪ ਫੜੋ ਕੌਫੀ ਦਾ ਕੱਪ ਲੈਣਾ ਆ ਅਤੇ ਇੱਕ ਗੇੜਾ ਤੁਸੀਂ ਲਾ ਕੇ ਆਉਣਾ ਹੈ ਫੈਸ਼ਨ ਆਈ ਕਿਊ ਦਾ ਅੰਦਰ ਜਾ ਕੇ ਤੁਸੀਂ ਵਾਹ ਵਾਹ ਵਾਹ ਕਰ ਉੱਠਣਾ ਆ ਸੋ ਫੈਸ਼ਨ ਆਈ ਕਿਊ 905-453-2225 9054532225 ਫੈਸ਼ਨ ਆਈ ਕਿਊ ਕਿਆ ਬਾਤ ਆ ਜੀ ਸਤਿ ਸ਼੍ਰੀ ਅਕਾਲ ਬਾਈ ਜੀ 0169 ਤੁਸੀਂ ਆਉਂਦੇ ਹੋ ਜੀ
3: ਜੀ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਸਰ ਜੀ ਕੀ ਹਾਲ ਚਾਲ ਨੇ
3: ਜੀ ਬਸ ਇੱਕ ਦੇਖੋ ਪਿੱਛੇ 40 ਸਾਲ ਪਿੱਛੇ ਵੀ ਚਲੀਏ ਨਾ ਚਾਹ ਦੇ ਵਾਸਤੇ
0: ਹਾਂ
3: ਦੇਖੋ ਆਪਣੇ ਉਹ ਵੀ ਵਕਤ ਸਣ ਜਿਸਲੇ ਮਾਂ ਦੇ ਹੱਥ ਦੇ ਪੱਕੇ ਹੋਏ ਪਰਾਠੇ ਤੇ ਇਹ ਕਿ ਚਾਹ ਦਾ ਬਾਦੀ ਆ ਤੇ ਇੱਕ ਸਕੂਲ ਹੈ ਜਿਸਲੇ ਜਾਣਾ ਤੇ ਕਦੇ ਕਿ ਮਾਵਾਂ ਨੇ ਇਹ ਕਰਨਾ ਕਿ ਉਹ ਜਿਹੜਾ ਪਾਣੀ ਇਹ ਗਰਮ ਗਰਮ ਹੋ ਰਿਹਾ ਵੈ ਨਾਲ ਹੀ ਇਹ ਕਿ ਉਹ ਪਰਾਠੇ ਕੇ ਵੇਲੇ ਜਾ ਰਹੇ ਨੇ ਨਾਲ ਹੀ ਉਹਦੇ ਵਿੱਚ ਇੱਕ ਦੇਸੀ ਅੰਡਾ ਮਾਂ ਦਾ ਦੇਖੋ ਉਹੀ ਇਹ ਕਿ ਆਪਣੇ ਜਿਹਨੂੰ ਅਸੀਂ ਚੁੱਲਾ ਵੀ ਕਹਿੰਦੇ ਤੁਸੀਂ ਰਸੋਈ ਕਹਿੰਦੇ ਹੋਣੇ ਆ ਤੇ ਉਹ ਲੱਕੜਾਂ ਇਹ ਕਿ ਬਲ ਰਹੀਆਂ ਨੇ ਨਾਲ ਉਹ ਫੂੰਕੜੀ ਹੈ ਇਹ ਕੁਛ ਚਿੰਗਾਰੀਆਂ ਰੱਬ ਤੁਹਾਡਾ ਭਲਾ ਕਰਿਆ ਉਹਦੇ ਵਿੱਚ ਚਾਹ ਤੇ ਉੱਥੇ ਉਹ ਪਰਾਠਾ
0: ਹਲੇ ਦੇ ਬੰਦੇ ਤੁਸੀਂ ਤਾਂ ਮੈਨੂੰ ਪਿੱਛੇ ਲੈ ਗਏ 10 ਸਾਲ
3: ਦੇਖੋ ਉਹ ਬਹੁਤ ਵਧੀਆ ਅਜੇ ਤੱਕ ਬੜੇ ਬੜੇ ਹੁਣ ਉਹਨਾਂ ਨੂੰ ਯਾਦ ਆਉਂਦੇ ਹੁੰਦੇ ਹੋਣੇ
0: ਪਰਲੇ ਪੰਜਾਬ ਵਾਲਿਓ ਤੁਹਾਡੇ ਵਾਸਤੇ ਉਧਰਲੇ ਪੰਜਾਬ ਵਾਲਿਓ ਤੁਹਾਡੇ ਵਾਸਤੇ ਦੋ ਬੋਲ ਮੈਂ ਬੋਲੂੰਗਾ ਬਹੁਤ ਪਿਆਰ ਬਹੁਤ ਮੁਹੱਬਤ ਤੁਹਾਡੇ ਵਾਸਤੇ ਚਾਹ ਪੀਣ ਦੀ ਚਾਹ ਤੇਰੇ ਨਾਲ ਤੇ ਬੈਠਣ ਦਾ ਵੀ ਚਾਹ ਏ ਤੇਰੇ ਨਾਲ ਮੈਨੂੰ ਲੱਗਦਾ ਕਿ ਚਾਹ ਦੇ ਨਾਲ ਜਿਹੜਾ ਬੈਠਣਾ ਆ ਜਿਹੜੀ ਗੱਪ ਸ਼ੱਪ ਆ ਨਾ ਉਹਦੇ ਵਰਗਾ ਕੋਈ ਹੋਰ ਦੂਜਾ ਹੈ ਨਹੀਂ ਬਸ ਇਹਦੇ ਉੱਪਰ ਕੁਛ ਨਹੀਂ ਗੱਲਬਾਤ 905-673-3337 ਬਾਕੀ ਪਰਲੇ ਪੰਜਾਬ ਵਾਲਿਓ ਤੁਹਾਡੇ ਨਾਲ ਤਾਂ ਲਵ ਯੂ ਯਾਰ ਸੋ ਬਿਲਕੁਲ ਜੀ BDS ਹੋਮ ਪੇਂਟਿੰਗ ਨੂੰ ਯਾਦ ਰੱਖਣਾ BDS ਹੋਮ ਪੇਂਟਿੰਗ ਦੇ ਜਗਰਾਜ ਬਾਈ ਜੀ ਨੂੰ ਤੁਸੀਂ ਘਰ ਨੂੰ ਪੇਂਟ ਕਰਾਉਣਾ ਐਕਸਟੀਰੀਅਰ ਇੰਟੀਰੀਅਰ ਪੇਂਟ ਕਰਾਉਣਾ ਤੁਸੀਂ ਬੇਸਮੈਂਟ ਨੂੰ ਪੇਂਟ ਕਰਾਉਣਾ ਜਾਂ ਤੁਸੀਂ ਕਮਰਸ਼ੀਅਲ ਯੂਨਿਟ ਪੇਂਟ ਕਰਵਾਉਣੀ ਆ ਪੇਂਟਿੰਗ ਦੀਆਂ ਸੇਵਾਵਾਂ ਦੇ ਲਈ 12 ਸਾਲਾਂ ਦਾ ਐਕਸਪੀਰੀਅੰਸ ਆ ਜਗਰਾਜ ਬਾਈ ਜੀ ਨੂੰ ਸੋ ਪੇਂਟਿੰਗ ਦਾ ਕਿਸੇ ਵੀ ਤਰ੍ਹਾਂ ਦਾ ਕੰਮ ਆ ਬਸ ਤੁਸੀਂ ਯਾਦ ਰੱਖਣਾ BDS ਹੋਮ ਪੇਂਟਿੰਗ ਦੇ ਜਗਰਾਜ ਬਾਈ ਜੀ ਨੂੰ ਕਾਲ ਕਰ ਲਓ ਜਗਰਾਜ ਬਾਈ ਉਹਨਾਂ ਨੂੰ ਕਹਿੰਦੇ ਤੁਹਾਡੇ ਘਰ ਨੂੰ ਯੂਨਿਟ ਨੂੰ ਬੇਸਮੈਂਟ ਨੂੰ ਨਵੇਂ ਵਰਗਾ ਬਣਾ ਦਿਆਂਗੇ ਅਤੇ ਵਧੀਆ ਪ੍ਰੋਫੈਸ਼ਨਲ ਕੰਮ ਕਰਕੇ ਦਿਆਂਗੇ ਬਾਕੀ ਤੁਸੀਂ ਰੇਡੀਓ ਉਡਾਨ ਦਾ ਰੈਫਰੈਂਸ ਦੇ ਦਿਓ ਥੋੜ੍ਹਾ ਬਹੁਤਾ ਮਾਣ ਤਾਣ ਵੀ ਕਰ ਲੈਣਗੇ ਪਰ ਮਾਣ ਤਾਣ ਥੋੜ੍ਹਾ ਕਰਨਗੇ ਪਰ ਕੰਮ ਟੋਪੋ ਟੋਪ ਦਾ ਕਰਨਗੇ ਕਰ ਲਓ ਕਾਲ 905-965-6311 905-965-6311 BDS ਹੋਮ ਪੇਂਟਿੰਗ 905-965-6311 ਤੇ ਕਾਲ ਕਰ ਲਿਓ ਅਤੇ ਕਰਵਾ ਲਓ ਫਿਰ ਬਾਈ ਹੁਣਾਂ ਤੋਂ ਕੰਮ ਪੇਂਟਿੰਗ ਦਾ ਸੋ ਬਿਲਕੁਲ ਜੀ 905-673-3337 ਇੱਕ ਵਾਰ ਫਿਰ ਯੂਨੀ ਗਲੋਬਲ ਐਡਵਾਈਜ਼ਰੀ ਵੱਲ ਚੱਲਦੇ ਹਾਂ ਨਾਗਪਾਲ ਸਾਹਿਬ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ
4: ਜੀ ਬਹੁਤ ਵਧੀਆ ਸ਼ੋਅ ਹੈਗਾ ਜੀ ਮਜ਼ਾ ਆਇਆ ਅੱਜ
0: ਬਾਈ ਸਾਨੂੰ ਮਜ਼ਾ ਤਾਂ ਆਊਗਾ ਜੇ ਸਾਡੇ ਸੁਣਨ ਵਾਲੇ ਸਰੋਤਿਆਂ ਨੂੰ $30,000 ਤੋਂ ਲੈ ਕੇ $1,00,000 ਤੱਕ ਜੁਲਾਈ ਤੋਂ ਪਹਿਲਾਂ ਪਹਿਲਾਂ ਦਵਾਉਂਗੇ। ਪਰ ਮੇਰੇ ਦੋ ਸਵਾਲ ਆ, ਐਲੀਜੀਬਿਲਟੀ ਕੀ ਆ, ਕਿਹੜੇ ਕਿਹੜੇ ਡਾਕੂਮੈਂਟ ਲੈ ਕੇ ਆਉਣਾ ਤੇ ਕਿੰਨਾ ਸਮਾਂ ਲੱਗਦਾ?
4: ਹਾਂਜੀ, ਲਾਈਕ ਜੋ ਹਕੂਮਤ ਹੋਤੀ ਹੈ ਵੋ ਆਪਣੇ ਆਵਾਮ ਕੇ ਲੀਏ ਕਰਤੀ ਹੈ ਚੀਜ਼ੇ, ਰਾਈਟ?
0: ਜੀ,
4: PR ਸਿਟੀਜ਼ਨ ਪ੍ਰੋਟੈਕਟਿਡ ਪਰਸਨ ਆਪਕਾ ਸਟੇਟਸ ਹੈ। ਮਜ਼ੇ ਕੀ ਬਾਤ ਕਿਆ ਹੈ ਕਿ ਇਨਕਮ ਜਿਤਨੀ ਕਮ ਹੈ ਆਪਕੀ 2024 ਕੇ ਨੋਟਿਸ ਆਫ ਅਸੈਸਮੈਂਟ ਪੇ ਫੈਮਿਲੀ ਇਨਕਮ ਅਗਰ 70,000 ਸੇ ਕਮ ਹੈ ਤੋ ਹੀ ਆਪਕੋ ਇਸਕਾ ਅੱਛਾ ਬੈਨੀਫਿਟ ਹੈ। ਏਜ ਕੀ ਕੋਈ ਲਿਮਿਟ ਨਹੀਂ ਹੈ, 40, 50, 60, 70 ਡਜ਼ਨਟ ਮੈਟਰ। ਪਾਲਿਸੀ ਗਵਰਨਮੈਂਟ ਕੀ ਡਿਸਕ੍ਰਿਮੀਨੇਟ ਨਹੀਂ ਕਰਤੀ ਇਸ ਪੇ, ਫੁੱਲੀ ਆਨਲਾਈਨ ਕੋਰਸਿਸ ਨੇ ਐਂਡ ਕਿੰਨੇ ਹੀ ਸਾਡੇ ਕਲਾਇੰਟਸ ਸਕਿੱਲ ਵੀ ਹਾਸਿਲ ਕਰ ਰਹੇ ਨੇ ਤੇ ਫੰਡਿੰਗ ਹਾਸਿਲ ਕਰ ਚੁੱਕੇ ਨੇ ਬਹੁਤ ਜ਼ਿਆਦਾ ਕਲਾਇੰਟਸ, ਰਾਈਟ? ਸੋ ਆਪ ਮੇਰੇ ਆਫਿਸ ਆ ਸਕਦੇ, ਕੱਲ੍ਹ ਦੀ ਮੇਰਾ ਆਫਿਸ ਓਪਨ ਹੈ 11 to 4, ਕਾਲ ਵੀ ਆਪ ਹਮੇ ਕਰ ਸਕਦੇ ਹਾਂ। ਡਾਕੂਮੈਂਟਸ ਕੀ ਲੱਗਦੇ ਹੈ? ਨੋਟਿਸ ਆਫ ਅਸੈਸਮੈਂਟ, ਮੈਰਿਟ ਸਰਟੀਫਿਕੇਟ, ਬਰਥ ਸਰਟੀਫਿਕੇਟ, ਸਭ ਗੌਰਮੈਂਟ ਤੇ ਪਹਿਲੇ ਸਹੀ ਆਪਕੇ ਕਾਗਜ਼ ਵਾਲੇ, ਠੀਕ ਹੈ ਜੀ? ਤੋ ਕੋਈ ਕੈਚ ਹੈ ਹੀ ਨਹੀਂ, ਕੋਈ ਸੈਟਿੰਗ ਨਹੀਂ, ਕੋਈ ਅਪਰੋਚ ਨਹੀਂ, ਕੋਈ ਕਾਰੀਗਰੀ ਨਹੀਂ ਹੈ। ਐਸੇ ਕੰਮ ਹੋਣੇ ਕੇ ਬਾਅਦ ਹੈ, 4 ਕਿਸ਼ਤੋਂ ਕੀ 1 ਕਿਸ਼ਤ ਨਾ ਬਣਾਏ, ਯਹਾਂ ਸੇ ਗ੍ਰਾਂਟ ਲੇ, ਫੰਡਿੰਗ ਲੇ, ਸਕਿੱਲ ਵੀ ਹਾਸਿਲ ਕਰੇ ਔਰ ਸਾਥ ਮੇ ਆਪ ਲਾਈਕ ਫੰਡਿੰਗ ਵੀ ਹਾਸਿਲ ਕਰੇ 30 ਤੋਂ ਲੈ ਕੇ $1,00,000 ਦੀ, ਜਿਹਦੇ ਵਿੱਚ ਹਾਫ ਪੈਸਾ ਕਿਆ ਹੈ ਅਪਰੋਕਸੀਮੇਟਲੀ ਗ੍ਰਾਂਟ ਜੋ ਆਪਣੇ ਵਾਪਸ ਹੀ ਨਹੀਂ ਕਰਨਾ, ਰੈਸਟ ਇਜ ਆਪਸ਼ਨਲ ਲੋਨ ਐਟ 0% ਜੋ ਕਿ 1 ਸਾਲ ਬਾਅਦ ਜਾ ਕੇ 2.5% ਪਰ ਈਅਰ ਕਾ ਇੰਟਰਸਟ ਹੋਤਾ ਹੈ, ਜੋ ਕਿ ਬਹੁਤ ਕਮ ਹੈ
0: ਜੀ।
4: ਹਮੇ ਕਾਲ ਕਰੇ 437-264-3175, 437-264-3175, ਸਾਡੀ ਫੀਸ ਕਾਮ ਹੋਣ ਤੋਂ ਬਾਅਦ ਆਪਨੇ ਦੇਣੀ ਹੋਤੀ ਹੈ 199 ਸੇ 499। ਯੈਸ, ਫੰਡਿੰਗ ਆਪਕੇ ਅਕਾਊਂਟ ਮੇ ਆਤੀ, ਮੇਰੇ ਅਕਾਊਂਟ ਮੇ ਨਹੀਂ ਆਤੀ।
0: ਨੰਬਰ ਸਰ ਇੱਕ ਵਾਰੀ ਜੀ,
4: 264-3175, 437-264-3175।
0: ਸੋ $30,000 ਤੋਂ ਲੈ ਕੇ $1,00,000 ਤੱਕ ਦੀ ਜੇ ਫੰਡਿੰਗ ਲੈਣਾ ਚਾਹੁੰਦੇ ਹੋ, ਤੁਸੀਂ ਪੜ੍ਹ ਲਿਖ ਕੇ ਆਪਣਾ ਸਕਿੱਲ ਡਿਵੈਲਪ ਕਰਨਾ ਚਾਹੁੰਦੇ ਹੋ, ਤਾਂ ਨੰਬਰ ਸਰ ਇੱਕ ਵਾਰ ਫਿਰ।
4: ਹਾਂਜੀ, 437-264-3175, ਤੁਸੀਂ ਸਾਨੂੰ ਹੁਣੇ ਵੀ ਕਾਲ ਕਰ ਸਕਦੇ ਹੋ। ਆਈ ਥਿੰਕ ਮੇਰਾ ਸਟਾਫ ਅਭੀ ਵੀ ਜਾਗ ਰਿਹਾ ਕਾਲ ਦੇਣ ਕੇ ਲਈ ਆਪਕੇ ਲਈ।
0: ਸੋ ਕਰ ਲਓ ਕਾਲ ਰਾਈਟ ਨਾਓ, ਤੁਸੀਂ ਅਜੇ ਵੀ ਆਫਿਸ ਓਪਨ ਆ, 437-264-3175। PR ਸਿਟੀਜ਼ਨ ਤੇ ਰਿਫਿਊਜੀ ਦਾ ਕੇਸ ਤੁਹਾਡਾ ਪਾਸ ਹੋਇਆ ਹੋਵੇ, ਪ੍ਰੋਟੈਕਟਡ ਪਰਸਨ ਹੋ, ਤਾਂ ਤੁਸੀਂ ਇਸ ਫੰਡਿੰਗ ਲਈ ਐਲੀਜੀਬਲ ਹੋ। $1,00,000 ਤੱਕ ਦੀ ਫੰਡਿੰਗ ਤੁਹਾਨੂੰ ਮਿਲ ਸਕਦੀ ਆ। ਫੈਮਿਲੀ ਸਾਈਜ਼ ਜੇ ਤੁਹਾਡਾ 5 ਆ, ਇਨਕਮ ਤੁਹਾਡੀ 60,000 ਤੋਂ ਘੱਟ ਹੋਣੀ ਚਾਹੀਦੀ ਆ, ਕਾਲ ਕਰ ਲਓ। ਗ੍ਰਾਂਟਸ ਜੁਲਾਈ 'ਚ ਬੰਦ ਹੋ ਜਾਣੀਆਂ, 437-264-3175। ਥੈਂਕ ਯੂ ਸੋ ਮਚ ਸਰ ਜੀ, ਬਹੁਤ ਬਹੁਤ ਸ਼ੁਕਰੀਆ। ਸੋ ਸਮਾਂ ਹੋ ਗਿਆ ਕਿ ਸਾਡਾ ਆਲਮੋਸਟ 1 ਮਿੰਟ ਰਹਿ ਗਿਆ, ਸੋ ਬਾਕੀ ਕਾਲਾਂ ਆਪਾਂ ਕੱਲ੍ਹ ਗੱਲਾਂ ਬਾਤਾਂ ਕਰਾਂਗੇ। ਸੋ ਸਵੇਰੇ ਆਪਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗਾ, 6 ਤੋਂ 8 ਪੰਜਾਬੀ ਲਹਿਰਾਂ ਦੇ ਵਿੱਚ ਖਬਰਾਂ ਦੇ ਨਾਲ ਜੁੜਾਂਗੇ। ਬਹੁਤ ਖੂਬਸੂਰਤ ਪ੍ਰੋਗਰਾਮ ਹੁੰਦਾ, ਸਵੇਰੇ 6 ਤੋਂ 8 ਫਿਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਤੇ
5: ਅੱਜ ਕੱਲ ਕਿਸੇ ਵੀ ਚੀਜ਼ 'ਚ ਵੈਲਿਊ ਨਹੀਂ ਮਿਲਦੀ, ਸਾਡੀਆਂ ਆਇਲਾਂ ਵਿੱਚ ਵੈਲਿਊ ਮਿਲੂਗੀ।
6: ਉਹ ਕਿੱਦਾਂ?
5: ਜਿੱਥੇ ਤੁਸੀਂ ਸਿਰਫ 22.49 ਵਿੱਚ ਹੈਲਮਨਸ ਮੇਅਨੀਸ 4 ਲੀਟਰ ਕਲੱਬ ਪੈਕ ਖਰੀਦੋ ਤੇ 3,000 PC ਆਪਟੀਮਮ ਪੁਆਇੰਟਸ ਹਾਸਲ ਕਰੋ।
6: ਔਰ PC ਆਪਟੀਮਮ ਹੈ ਪਰ ਬਿਜ਼ਨਸ ਮੈਂਬਰਸ਼ਿਪ ਫੀਸ
7: ਬਿਲਕੁਲ ਜ਼ੀਰੋ।
8: ਤੁਸੀਂ ਹੋ ਕੌਣ?
9: ਹੋਲਸੇਲ ਕਲੱਬ, ਜਿੱਥੇ ਫੂਡ ਸਰਵਿਸ ਮਿਲੇ ਵੈਲਿਊ ਨਾਲ। ਹੋਰ ਜਾਣਕਾਰੀ ਲਈ ਸਟੋਰ ਵਿੱਚ ਵੇਖੋ। PC ਆਪਟੀਮਮ ਐਪ ਖੋਲ ਕੇ ਉਪਲਬਧ ਆਫਰ ਨੋਟ ਕਰੋ। ਆਫਰ 23 April ਤੋਂ 13 May ਤੱਕ ਹੈ।
10: ਹੋਲਸੇਲ ਕਲੱਬ, whole lot of value.
11: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂ ਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ। ਐਂਡ ਮਾਈਂਡ ਬਲੋਇੰਗ ਵੈਰਾਈਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ, 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ BramptonCashAndCarry2023@gmail.com ਤੇ। ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ, ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਈਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ, ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ, ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ, ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਂਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਸ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ, ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ।
1: ਪੰਜਵਾਂ ਮਹਾਨ 3 ਦਿਨਾਂ ਦਾ ਕੀਰਤਨ ਦਰਬਾਰ 16-17 ਦਿਨ ਸ਼ਨੀਵਾਰ ਅਤੇ ਐਤਵਾਰ ਦੁਪਹਿਰੇ 3 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ, 18 ਦਿਨ ਸੋਮਵਾਰ 12 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ, ਬ੍ਰੈਂਪਟਨ ਫੇਅਰ ਗਰਾਊਂਡ 12942 ਹਾਰਡਡੇਕ ਰੋਡ, ਕੈਲਟਨ ਵਿਖੇ ਕਰਵਾਇਆ ਜਾ ਰਿਹਾ ਹੈ। ਪੰਥ ਦੇ ਸਰਮੌਰ ਰਾਗੀ ਜਥੇ ਪਦਮ ਸ਼੍ਰੀ ਭਾਈ ਸਾਹਿਬ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਸੰਤ ਅਨੂਪ ਸਿੰਘ ਜੀ ਊਨਾ ਸਾਹਿਬ ਵਾਲੇ, ਭਾਈ ਅਨੰਤ ਵੀਰ ਸਿੰਘ ਜੀ ਐਲੇ ਵਾਲੇ, ਭਾਈ ਸਾਹਿਬ ਜਗਜੀਤ ਸਿੰਘ ਜੀ ਬਬੀਹਾ ਦਿੱਲੀ ਵਾਲੇ, ਪ੍ਰੋਫੈਸਰ ਪਰਮਜੀਤ ਸਿੰਘ ਜੀ ਪਟਿਆਲੇ ਵਾਲੇ, ਭਾਈ ਮਨਿੰਦਰ ਸਿੰਘ ਜੀ ਸ੍ਰੀਨਗਰ ਵਾਲੇ। ਫੋਰ ਮੋਰ ਇਨਫੋਰਮੇਸ਼ਨ ਕਾਲ ਪੰਜਾਬੀ ਵਿਰਸਾ ਰੇਡੀਓ ਦੇ ਸਿੰਘ ਅਜੀਤ ਨੂੰ ਕੀਤੀ ਜਾ ਸਕਦੀ ਹੈ 6474481000, 6474481000। ਸੇਵਾ ਭੇਜਣ ਵਾਸਤੇ ਸੇਵਾ2022@yahoo.com ਤੇ ਆਪਣੀ ਸੇਵਾ ਭੇਜ ਸਕਦੇ ਹੋ।

ਵਰਗੀ ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਬਾਲ ਪੁਨੇ ਦੇ ਚਾਵਾਂ ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ ਖੁੱਲੀਆਂ ਡੁੱਲੀਆਂ ਥਾਵਾਂ ਵਰਗੀ ਮੇਰੇ ਪਿੰਡ ਨੂੰ ਜਾਂਦੇ ਰਾਵਾਂ ਵਰਗੀ ਆਓ ਇਸ ਦੀ ਸ਼ਾਨ ਵਧਾਈਏ ਇਹਦੇ ਸੋਹਲੇ ਰਲ ਮਿਲ ਗਾਈਏ ਕਿਉਂਕਿ ਬੋਲੀ ਆਪਣੀ ਤੇ ਸਾਨੂੰ ਮਾਣ ਹੋਣਾ ਚਾਹੀਦਾ ਬੰਦਾ ਜਦੋਂ ਬੋਲੇ ਤਾਂ ਪਛਾਣ ਹੋਣਾ ਚਾਹੀਦਾ ਆਪਣੀ ਪਛਾਣ ਵਾਲਾ ਦੀਵਾ ਨਾ ਬੁਝਾ ਦਿਓ ਵੇਖਿਓ ਪੰਜਾਬੀ ਓ ਪੰਜਾਬੀ ਨਾ

0: ਸਤਿ ਸ਼੍ਰੀ ਅਕਾਲ ਜੀ, ਜੁੜ ਚੁੱਕੇ ਹੋ ਤੁਸੀਂ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ। ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਭ ਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਹਾਜ਼ਰ ਹਾਂ ਤੁਹਾਡੇ ਸਾਹਮਣੇ। 10 ਵਜੇ ਤੋਂ ਲੈ ਕੇ 11 ਵਜੇ ਤੱਕ ਸਾਡਾ ਤੁਹਾਡਾ ਸਾਥ ਰਹੇਗਾ, ਔਰ ਇਹ ਸਾਥ ਸਾਡਾ ਬਣਦਾ ਹੈ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ। ਰੇਡੀਓ ਪ੍ਰੋਗਰਾਮ ਸਭ ਰੰਗ ਜਿਸ ਨੂੰ ਚਲਾਇਆ ਜਾਂਦਾ ਵਿਸ਼ਵ ਪੰਜਾਬੀ ਸਭਾ ਦੇ ਦੁਆਰਾ। ਵਿਸ਼ਵ ਪੰਜਾਬੀ ਸਭਾ ਦੇ ਦੁਆਰਾ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਨਾਲ ਵਿਸ਼ਵ ਪੰਜਾਬੀ ਸਾਂਝ ਆਨਲਾਈਨ ਪੰਜਾਬੀ ਅਖਬਾਰ ਵੀ ਤੁਸੀਂ ਪੜ੍ਹ ਸਕਦੇ ਹੋ ਇਹਨਾਂ ਦੀ ਐਪ ਨੂੰ ਡਾਊਨਲੋਡ ਕਰਕੇ। VPS24.ca 24 ਘੰਟੇ ਸੱਤੋ ਦਿਨ ਚੱਲਣ ਵਾਲਾ IPTV ਚੈਨਲ। ਅਗਰ ਕਿਸੇ ਕਾਰਨ ਤੁਸੀਂ ਇਸ ਵੇਲੇ ਸਾਡੇ ਰੇਡੀਓ ਪ੍ਰੋਗਰਾਮ ਜੁੜਨ ਤੋਂ ਖੁੰਝ ਗਏ ਹੋ ਜਾਂ ਕਿਸੇ ਕਾਰਨ ਨਹੀਂ ਕਰ ਸਕੇ, ਤਾਂ ਅਗਲੇ ਦਿਨ ਸ਼ਾਮ ਨੂੰ 6:30 ਅਸੀਂ ਫਿਰ ਇਸ ਪ੍ਰੋਗਰਾਮ ਨੂੰ VPS24.ca ਉਸ IPTV ਚੈਨਲ ਦੇ ਉੱਪਰ ਅਪਲੋਡ ਕਰ ਦਿੰਦੇ ਹਾਂ, ਤੇ ਤੁਸੀਂ ਦੁਬਾਰਾ ਇਸ ਨੂੰ ਅਗਲੇ ਦਿਨ ਸ਼ਾਮ ਨੂੰ 6:00 ਫਿਰ ਸੁਣ ਸਕਦੇ ਹੋ। ਵਿਸ਼ਵ ਪੰਜਾਬੀ ਸਾਂਝ ਇੱਕੋ ਇੱਕ ਬ੍ਰਮਟਨ ਦਾ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਆਡੀਟੋਰੀਅਮ ਜੋ ਸਾਡੇ ਪੰਜਾਬੀਆਂ ਨੂੰ ਹੀ ਸਮਰਪਿਤ ਕੀਤਾ ਹੋਇਆ ਹੈ ਕਤੂਰੀਆ ਸਾਹਿਬ ਨੇ। ਤੁਸੀਂ ਕਦੇ ਵੀ ਉਸ ਦੀਆਂ ਸਰਵਿਸਿਜ਼ ਤੁਹਾਨੂੰ ਚਾਹੀਦੀਆਂ ਹੋਣ, ਕੋਈ ਪੰਜਾਬ ਪੰਜਾਬੀ ਔਰ ਪੰਜਾਬੀਅਤ ਨਾਲ ਸਮਰਪਿਤ ਕੋਈ ਪ੍ਰੋਗਰਾਮ ਤੁਸੀਂ ਉੱਥੇ ਆਰਗੇਨਾਈਜ਼ ਕਰਨਾ ਹੋਵੇ, ਤਾਂ ਉਸ ਦੀਆਂ ਸਰਵਿਸਿਜ਼ ਤੁਹਾਨੂੰ ਮਿਲ ਸਕਦੀਆਂ ਹਨ। ਸੋ ਸਾਡਾ ਤੁਹਾਡਾ ਸਾਥ ਰਹੇਗਾ 10 ਵਜੇ ਤੋਂ ਲੈ ਕੇ 11 ਵਜੇ ਤੱਕ। ਮੈਨੂੰ ਅੱਜ ਨਾ, ਮੈਂ ਸੋਚ ਰਿਹਾ ਸੀ ਕਿ ਅੱਜ ਫਰਾਈਡੇ ਹੈ, ਗੱਲਾਂ ਬਾਤਾਂ ਥੋੜੀਆਂ ਜਿਹੀਆਂ ਖੁੱਲੀਆਂ ਹੀ ਕਰਾਂਗੇ ਆਪਾਂ। 647-3653-53 ਸਾਡੇ ਸਟੂਡੀਓ ਦਾ ਨੰਬਰ ਹੈ, 6473-6753-53। ਇੱਕ ਸ਼ਾਇਰ ਨੇ ਲਿਖਿਆ, ਉਹ ਕਹਿੰਦਾ ਵੀ ਬੰਦਾ ਹੋਊ ਅਮੀਰ ਤੇ ਘਰੇ ਹੋਊ, ਜੇ ਉਹ ਨੇਕ ਨਹੀਂ ਤਾਂ ਇਨਸਾਨ ਹੀ ਨਹੀਂ। ਬੰਦਾ ਹੋਊ ਅਮੀਰ ਤਾਂ ਘਰੇ ਹੋਊ, ਜੇ ਉਹ ਨੇਕ ਨਹੀਂ ਫਿਰ ਇਨਸਾਨ ਹੀ ਨਹੀਂ। ਜਿਹੜਾ ਕੱਢੇ ਦਸਵੰਧ ਨਾ ਗੁਰੂ ਘਰ ਦੀ, ਉਹ ਦੋਨੀ ਜਹਾਨੀ ਪ੍ਰਵਾਨ ਹੈ ਨਹੀਂ। ਉਹਦੇ ਬੋਲਾਂ ਵਿੱਚ ਅਸਰ ਨਹੀਂ ਹੋ ਸਕਦਾ, ਜਿਸ ਸ਼ਖਸ ਦੀ ਮਿੱਠੀ ਜ਼ਬਾਨ ਹੈ ਨਹੀਂ। ਪੁੰਨ ਦਾਨ ਤਾਂ ਲੋਕੀ ਬਹੁਤ ਕਰਦੇ, ਖੁਸ਼ੀ ਦਾਨ ਤੋਂ ਵੱਡਾ ਕੋਈ ਦਾਨ ਹੈ ਨਹੀਂ, ਖੁਸ਼ੀ ਦੇਣ ਤੋਂ ਵੱਡਾ ਕੋਈ ਦਾਨ ਹੈ ਨਹੀਂ। ਸੋ ਤੁਸੀਂ ਸਵੇਰ ਤੋਂ ਜੁੜਦੇ ਹੋ 4 ਵਜੇ ਤੋਂ 5:30 AM ਦੀ ਫ੍ਰੀਕੁਐਂਸੀ ਦੇ ਨਾਲ, ਤੇ ਸਾਡੇ ਸਾਰੇ ਹੀ ਦੋਸਤ ਮਿੱਤਰ ਜਿਹੜੇ ਵੱਖਰੇ ਵੱਖਰੇ ਪ੍ਰੋਗਰਾਮਾਂ ਨੂੰ ਹੋਸਟ ਕਰਦੇ ਨੇ, ਆਪਣੇ ਆਪਣੇ ਹੁਨਰ ਦੇ ਮੁਤਾਬਕ, ਆਪਣੀ ਆਪਣੀ ਸਮਰੱਥਾ ਦੇ ਮੁਤਾਬਕ ਤੁਹਾਨੂੰ ਖੁਸ਼ੀ ਵੀ ਪ੍ਰੋਵਾਈਡ ਕਰਦੇ ਨੇ, ਤੁਹਾਨੂੰ ਸੋਸ਼ਲੀ ਵੀ ਅਪਡੇਟ ਕਰਦੇ ਨੇ, ਤੁਹਾਨੂੰ ਰਾਜਨੀਤਿਕ ਤੌਰ ਤੇ ਵੀ ਸਾਰੀਆਂ ਅਪਡੇਟਸ ਤੁਹਾਡੀਆਂ ਨਾਲ ਸ਼ੇਅਰ ਕਰਦੇ ਨੇ। ਜਿਸ ਤਰ੍ਹਾਂ ਇੱਕ ਫੁੱਲਾਂ ਦੇ ਬਾਗ ਦੇ ਵਿੱਚੋਂ ਤੁਸੀਂ ਤਰ੍ਹਾਂ ਤਰ੍ਹਾਂ ਦੇ ਫੁੱਲਾਂ ਦੀ ਸੁਗੰਧ ਨੂੰ ਮਹਿਸੂਸ ਕਰਦੇ ਹੋ ਨਾ, ਉਵੇਂ ਤੁਸੀਂ ਹਰ ਇੱਕ ਪ੍ਰੋਗਰਾਮ ਦੇ ਵਿੱਚ ਵੱਖਰੇ ਵੱਖਰੇ ਫੁੱਲ ਦੀ ਸੁਗੰਧ ਨੂੰ ਮਹਿਸੂਸ ਕਰਦੇ ਹੋ, ਉਸ ਦੀ ਸਮਰੱਥਾ ਨੂੰ ਮਹਿਸੂਸ ਕਰਦੇ ਹੋ, ਤੇ ਇਸ ਤਰ੍ਹਾਂ ਹੀ ਆਖਰ ਦੇ ਵਿੱਚ ਸਾਡੀ ਵਾਰੀ ਆਉਂਦੀ ਹੈ 10 ਵਜੇ ਤੋਂ ਲੈ ਕੇ 11 ਵਜੇ ਤੱਕ। ਤੇ ਸਾਡੀ ਵੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੀ ਉਸ ਖੁਸ਼ੀ ਦੇ ਵਿੱਚ ਤਿਲ ਫੁੱਲ ਹੋਰ ਵਾਧਾ ਜਿੰਨਾ ਅਸੀਂ ਕਰ ਸਕਦੇ ਹੋਈਏ ਜ਼ਰੂਰ ਕਰੀਏ। ਸੋ ਆਪਣੀ ਗੱਲਬਾਤ, ਅੱਜ ਫਰਾਈਡੇ ਹੈ, ਮੈਂ ਜਿਸ ਤਰ੍ਹਾਂ ਤੁਹਾਨੂੰ ਕਿਹਾ ਸੀ ਕਿ ਫਰਾਈਡੇ ਨੂੰ ਕੋਈ ਵਿਸ਼ਾ ਆਪਣਾ ਪਰਟੀਕੁਲਰ ਕੋਈ ਸਪੈਸ਼ਲ ਨਹੀਂ ਹੁੰਦਾ ਕਿ ਜਿਸ ਦੇ ਬਾਰੇ ਅਸੀਂ ਬੜੀ ਗਹਿਰ ਗੰਭੀਰ ਕੋਈ ਚਿੰਤਨ ਕਰਨਾ, ਕੋਈ ਐਸੀ ਗੱਲ ਨਹੀਂ ਹੈ। ਗੱਲਾਂ ਬਾਤਾਂ ਆਮ ਹੋਣਗੀਆਂ, ਸਿੰਪਲ, ਤੁਹਾਡੀਆਂ ਮੇਰੀਆਂ। ਸੋ ਜਦੋਂ ਤੁਹਾਡੀਆਂ ਔਰ ਮੇਰੀਆਂ ਗੱਲਾਂ ਬਾਤਾਂ ਮਿਲਣਗੀਆਂ ਆਪਸ ਦੇ ਵਿੱਚ, ਤਾਂ ਉਹਦੀ ਆਊਟਪੁੱਟ ਜਿਹੜੀ ਔਰ ਹੋਰ ਬੜੀ ਖੂਬਸੂਰਤ ਨਿਕਲੇਗੀ। ਸੋ ਕੱਲ ਆਪਾਂ ਕੱਲ ਵਾਲੀ ਗੱਲਬਾਤ ਨੂੰ ਹੀ ਥੋੜਾ ਬਹੁਤ ਕੰਟੀਨਿਊ ਕਰ ਲਾਂਗੇ, ਅੱਜ ਦੇ ਪ੍ਰੋਗਰਾਮ ਦੇ ਵਿੱਚ ਕੋਈ ਐਸੀ ਗੱਲ ਨਹੀਂ ਹੈ। ਕੱਲ ਆਪਣੀ ਗੱਲਬਾਤ ਚੱਲ ਰਹੀ ਸੀ ਕਿ ਅਸੀਂ ਸਾਰੇ ਦੋਸਤ ਮਿੱਤਰ ਭੈਣ ਭਰਾ ਜਿੰਨੇ ਵੀ ਉਸ ਤੋਂ ਪੰਜਾਬ ਦੇ ਉੱਤੋਂ ਮਾਈਗ੍ਰੇਟ ਹੋ ਕੇ ਇੱਧਰ ਆਪਾਂ ਆਏ ਹਾਂ ਕੈਨੇਡਾ ਦੇ ਵਿੱਚ, ਚਲੋ ਕਿਸੇ ਵੀ ਕਾਰਨ ਆ ਗਏ, ਆਪਣੇ ਬੱਚਿਆਂ ਦੇ ਸੁਪਨਿਆਂ ਨੂੰ ਸਾਕਾਰ ਹੁੰਦੇ ਦੇਖਣ ਵਾਸਤੇ ਆ ਗਏ, ਚਲੋ ਜਦੋਂ ਆਪਣੇ ਕੰਮ ਕਾਰ ਤੋਂ ਅਸੀਂ ਉੱਥੇ ਫ੍ਰੀ ਹੋ ਗਏ ਤੇ ਬੱਚੇ ਇੱਥੇ ਸੈੱਟ ਸੀ ਤੇ ਅਸੀਂ ਬੱਚਿਆਂ ਦੇ ਪਿੱਛੇ ਆਪ ਇੱਥੇ ਆ ਗਏ। ਸੋ ਇਸ ਤਰ੍ਹਾਂ ਦੀ ਲਾਈਫ ਅਸੀਂ ਉੱਥੋਂ ਦੀ ਵੀ ਇੰਜੋਏ ਕੀਤੀ ਹੈ, ਇੱਥੋਂ ਦੀ ਲਾਈਫ ਵੀ ਅਸੀਂ ਇੰਜੋਏ ਕਰ ਰਹੇ ਹਾਂ। ਕੱਲ ਵੀ ਅਸੀਂ ਗੱਲਬਾਤ ਕੀਤੀ ਸੀ ਕਿ ਕੁਛ ਕੁ ਚੀਜ਼ਾਂ ਜਿਹੜੀਆਂ ਇੱਥੇ ਹਨ ਪੰਜਾਬ ਨਾਲੋਂ ਬਹੁਤ ਅੱਛੀਆਂ ਹਨ, ਕੁਛ ਕੁ ਚੀਜ਼ਾਂ ਪੰਜਾਬ ਵਿੱਚ ਹਨ ਜਿਹੜੀਆਂ ਇੱਥੋਂ ਨਾਲੋਂ ਬਹੁਤ ਅੱਛੀਆਂ ਹਨ, ਕੁਛ ਕੁ ਚੀਜ਼ਾਂ ਇੱਥੇ ਹਨ ਜਿਹੜੀਆਂ ਪੰਜਾਬ ਨਾਲੋਂ ਅੱਛੀਆਂ ਨਹੀਂ ਹੈਗੀਆਂ, ਕੁਛ ਕੁ ਚੀਜ਼ਾਂ ਸਾਡੇ ਪੰਜਾਬ ਦੇ ਵਿੱਚ ਨੇ ਜਿਹੜੀਆਂ ਕੈਨੇਡਾ ਦੇ ਨਾਲੋਂ ਬਹੁਤ ਬੁਰੀਆਂ ਨੇ। ਸੋ ਅਸੀਂ ਉਹਨਾਂ ਚੀਜ਼ਾਂ ਦੀ ਕੱਲ ਗੱਲਬਾਤ ਕਰ ਰਹੇ ਸੀ, ਆਪਣੇ ਆਪਣੇ ਐਕਸਪੀਰੀਅੰਸਿਸ ਦੋਸਤਾਂ ਮਿੱਤਰਾਂ ਨੇ ਬਹੁਤ ਸ਼ੇਅਰ ਕੀਤੇ ਸੀ, ਤੇ ਉਸੇ ਗੱਲਬਾਤ ਨੂੰ ਹੀ ਆਪਾਂ ਅੱਜ ਕੰਟੀਨਿਊ ਕਰਾਂਗੇ, ਕਿਉਂਕਿ ਗੱਲਬਾਤ ਜ਼ਿਆਦਾ ਡਿਸਕਸ਼ਨ ਕੱਲ ਹੋ ਗਈ ਸੀ। ਅੱਜ ਸਿਰਫ ਹਲਕਾ ਫੁਲਕਾ ਕਿਸੇ ਦੋਸਤ ਮਿੱਤਰ ਭੈਣ ਭਰਾ ਨੇ ਇਸ ਵਿਸ਼ੇ ਦੇ ਸੰਬੰਧ ਦੇ ਵਿੱਚ ਕੋਈ ਗੱਲਬਾਤ ਕਰਨੀ ਹੋਵੇ ਤਾਂ ਜੀ ਆਇਆਂ ਨੂੰ 647-3653-53, 6473-6753-53 ਸਾਡੇ ਸਟੂਡੀਓ ਦਾ ਨੰਬਰ ਹੈ, ਤੇ ਮੈਂ ਤੁਹਾਡੇ ਫੋਨ ਦੀ ਇੰਤਜ਼ਾਰ ਕਰਦਾ। ਤੇ ਉਨੀ ਦੇਰ ਤੱਕ, ਅੱਜ ਹੈ ਜੀ ਸ਼ੁੱਕਰਵਾਰ, ਸ਼ੁੱਕਰਵਾਰ ਨੂੰ ਧੂਮ ਧੜੱਕਾ ਨਾ ਹੋਏ ਤਾਂ ਫਿਰ ਮਜ਼ਾ ਨਹੀਂ ਆਉਂਦਾ। ਬਹਿ ਜਾ ਆਪਾਂ ਅੱਜ ਕਰਵਾਵਾਂਗੇ। ਜਿੱਦਾਂ ਇੱਕ ਪੁਰਾਣੀ ਕਹਾਵਤ ਹੈ ਨਾ ਕਿ ਪੁਰਾਣੀ ਸ਼ਰਾਬ ਨੂੰ ਨਵੀਆਂ ਬੋਤਲਾਂ ਵਿੱਚ ਭਰ ਕੇ ਪੇਸ਼ ਕੀਤਾ ਜਾਂਦਾ ਹੈ। ਮੁਹਾਵਰਾ ਇੱਕ ਆਮ ਕਹਾਵਤ ਸਾਡੇ ਚੱਲਦੀ ਹੈ। ਅੱਜ ਮੇਰੀ ਕੋਸ਼ਿਸ਼ ਹੈ ਤੁਹਾਡੇ ਨਾਲ ਮੈਂ ਦੋ ਚਾਰ ਜਿਹੜੇ ਗਾਣੇ ਸ਼ੁਰੂਆਤ ਦੇ ਵਿੱਚ ਸਿਲੈਕਟ ਕਰਨੇ ਆ ਨਾ, ਤੁਸੀਂ ਵੈਸੇ ਤਾਂ ਤੁਹਾਡੀ ਫਰਮਾਇਸ਼ ਟੌਪ ਪ੍ਰਾਇਓਰਿਟੀ ਤੁਹਾਡੀ ਫਰਮਾਇਸ਼ ਨੂੰ ਹੋਏਗੀ, ਜਿਹੜੀ ਤੁਸੀਂ ਫਰਮਾਇਸ਼ ਕਰੋਗੇ ਉਹ ਗਾਣਾ ਆਪਾਂ ਮੈਂ ਤੁਹਾਡੇ ਸਾਹਮਣੇ ਅੱਜ ਨਾ ਲਗਾਉਣ ਦੀ ਕੋਸ਼ਿਸ਼ ਕਰੂੰਗਾ। ਲੇਕਿਨ ਮੈਂ ਜਿਹੜੇ ਦੋ ਤਿੰਨ ਗਾਣੇ ਸਿਲੈਕਟ ਕੀਤੇ ਆ ਨਾ, ਉਹੀ ਜਿਹੜੀ ਕਹਾਵਤ ਮੈਂ ਤੁਹਾਨੂੰ ਦੱਸ ਰਿਹਾ ਕਿ ਪੁਰਾਣੀ ਸ਼ਰਾਬ ਨੂੰ ਨਵੀਆਂ ਬੋਤਲਾਂ 'ਚ ਭਰ ਕੇ ਪੇਸ਼ ਕਰਨ ਦੀ ਮੇਰੀ ਕੋਸ਼ਿਸ਼ ਹੋਏਗੀ। ਲੇਕਿਨ ਤੁਸੀਂ ਮਹਿਸੂਸ ਕਰੋਗੇ ਉਸ ਦਾ ਜਿਹੜਾ ਅਸਰ ਹੈ ਨਾ, ਉਹ ਉਹਨਾਂ ਦੇ ਨਾਲੋਂ ਵੀ ਖੂਬਸੂਰਤ ਹੋਏਗਾ। ਸਾਡੇ ਅਮਨ ਸਿੱਧੂ, ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ,
1: ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਨੇ?
0: ਬਹੁਤ ਵਧੀਆ ਜੀ, ਬਿਲਕੁਲ ਠੀਕ ਠਾਕ।
1: ਦੇਖੋ ਇਹ ਸਵਰਗਾਰ ਕੀ ਧਰਤੀ ਆ ਕੈਨੇਡਾ।
0: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ, ਇਹ ਕੋਈ ਸ਼ੱਕ ਨਹੀਂ,
1: ਸਵਰਗਾਰ ਕੀ ਧਰਤੀ ਆ। ਇਹ ਨਜ਼ਰੀਏ ਦੀ ਗੱਲ ਹੀ ਹੈ ਵੀ ਆਪਾਂ ਇਹਨੂੰ ਜਿੰਨਾ ਮਰਜ਼ੀ ਬੁਰਾ ਸਮਝ ਲਈਏ, ਬਟ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ।
0: ਹਾਂ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਿਹੜੀ ਦ੍ਰਿਸ਼ਟੀ ਤੁਹਾਡੀ ਸਹੀ ਹੋਵੇ ਨਾ, ਤੇ ਦ੍ਰਿਸ਼ਟੀਕੋਣ ਆਪਣੇ ਆਪ ਸਹੀ ਬਣ ਜਾਂਦਾ।
1: ਹਾਂ, ਇਹਨੂੰ ਬੁਰਾ ਬਣਾਉਣ ਦੇ ਵਿੱਚ ਨਾ
0: ਹਾਂ
1: ਸਾਡਾ ਆਪਣਾ ਬਹੁਤ ਜ਼ਿਆਦਾ ਹੱਥ ਹੈ।
0: ਜੀ ਜੀ ਜੀ ਜੀ,
1: ਅਸੀਂ ਕੋਈ ਉਹਨਾਂ ਨੇ ਬੜਾ ਵਧੀਆ ਸਿਸਟਮ, ਬੜੇ ਸਾਲ ਲਾ ਕੇ ਸਾਰੇ ਸਿਸਟਮ ਨੂੰ ਬਣਾਇਆ। ਜਦੋਂ ਉਹਨੂੰ ਸਿਸਟਮ ਨੂੰ ਆਪਾਂ ਨਹੀਂ ਸਮਝਦੇ ਹੈ, ਨਹੀਂ ਮੰਨਦੇ ਹੈ, ਆਪਾਂ ਆਪਣੇ ਜਿੱਦਾਂ ਕਹਿੰਦੇ ਨੇ ਵੀ ਦੇਸੀ ਇੰਜਣ ਦੇ ਵਿੱਚ ਬਲੈਤੀ ਪੁਰਜਾ ਜਦੋਂ ਫਿੱਟ ਕਰਨ ਦੀ ਟਰਾਈ ਕਰੀ, ਨਾ ਉਹ ਦੇਸੀ ਰਹਿੰਦਾ ਨਾ ਬਲੈਤੀ ਰਹਿੰਦਾ, ਉਹੀ ਕੰਮ ਕਰ ਰਿਹਾ ਆਪਾਂ ਲੋਕ।
0: ਵੈਸੇ ਮੈਂ ਤੁਹਾਡੀ ਗੱਲ ਨੂੰ ਕੱਟ ਕਰ ਰਿਹਾ ਕਿ ਮੈਂ ਵੀ ਇਹ ਖੁਦ ਮਹਿਸੂਸ ਕਰਦਾ ਕਿ ਆ ਜਿਹੜੀ ਸਾਡੇ ਕਾਨੂੰਨਾਂ ਦੇ ਵਿੱਚ ਇੱਧਰ ਤਬਦੀਲੀ ਹੋ ਰਹੀ ਹੈ ਨਾ, ਇਹਦਾ ਕਾਰਨ ਵੀ ਇਹ ਹੀ ਹੈ ਕਿ ਅਸੀਂ ਇਹਨਾਂ ਦੇ ਜਿਹੜੇ ਨਰਮ ਨਰਮ ਜਿਹੜੇ ਕਾਨੂੰਨ ਹੈ ਨਾ, ਉਹਨਾਂ ਦਾ ਕੁਝ ਥੋੜਾ ਜਿਹਾ ਮਿਸ ਯੂਜ ਜ਼ਿਆਦਾ ਕੀਤਾ।
1: ਹਾਂਜੀ ਹਾਂਜੀ ਹਾਂਜੀ, ਇਹ ਇਨਸਾਨੀਅਤ ਦੇ ਰਿਲੇਟਡ ਕਾਨੂੰਨ ਨੇ, ਬਟ ਅਸੀਂ ਜਿੱਦਾਂ ਕਹਿ ਰਹੇ ਜਿਹੜੇ ਛਿੱਤਰਾਂ ਦੇ ਯਾਰ ਨੇ, ਛਿੱਤਰਾਂ ਨਾਲ ਬਣਦੇ ਨੇ, ਉਹਨਾਂ ਨੂੰ ਪਿਆਰ ਦੀ ਭਾਸ਼ਾ ਸਮਝ ਨਹੀਂ ਆਉਂਦੀ। ਸਾਨੂੰ ਬੇਇੱਜ਼ਤੀਆਂ ਕਰਾਉਣ ਦੀ ਆਦਤ ਪਈ ਆ, ਚੰਗੇ ਸਿਸਟਮ ਨੂੰ ਨਹੀਂ ਅਸੈਪਟ ਕਰਦੇ।
0: ਚਲੋ ਕੋਈ ਨੀ, ਸਮਝ ਆ ਜਾਓ ਹੌਲੀ ਹੌਲੀ, ਜਦੋਂ ਇੱਥੇ ਰਹਿੰਦੇ ਹਾਂ ਤੇ ਫਿਰ ਇਸ ਕਾਨੂੰਨ ਦੇ ਮੁਤਾਬਕ ਚੱਲਣਾ ਹੀ ਪੈਣਾ, ਤਾਂ ਹੀ ਇੱਥੇ ਅਸੀਂ ਕਾਮਯਾਬ ਹੋਵਾਂਗੇ, ਅਦਰਵਾਈਜ਼ ਤਾਂ ਫਿਰ ਨੁਕਸਾਨ ਉਠਾਵਾਂਗੇ। ਚਲੋ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਥੈਂਕ ਯੂ ਵੈਰੀ ਮਚ ਤੁਹਾਡੀ ਫੀਡਬੈਕ ਵਾਸਤੇ। ਸੋ ਦੋਸਤੋ, ਤੁਸੀਂ ਵੀ ਕੋਈ ਫੀਡਬੈਕ ਦੇਣੀ ਹੋਏ ਤਾਂ ਦੇ ਸਕਦੇ ਹੋ। ਬਾਕੀ ਅੱਜ ਦੀ ਗਾਣੇ ਦੀ ਸ਼ੁਰੂਆਤ ਕਰਦੇ ਹਾਂ, ਬਹੁਤ ਖੂਬਸੂਰਤ ਗਾਣਾ, ਬੜੇ ਬੜੇ ਪੁਰਾਣੇ ਜਿਹੜੇ ਸਿੰਗਰ ਸਾਡੇ, ਕੁਲਦੀਪ ਮਾਨਕ ਜੀ ਜਾਂ ਸੁਰਿੰਦਰ ਛਿੰਦਾ ਜੀ ਜਾਂ ਹੋਰ ਬਹੁਤ ਵੱਡੇ ਵੱਡੇ ਜਿਹੜੇ ਧੜੱਲੇਦਾਰ ਸਿੰਗਰ ਰਹੇ ਨੇ, ਉਹਨਾਂ ਨੇ ਵੀ ਮਿਰਜ਼ਾ ਗਾਇਆ ਹੈ, ਪਰ ਤੁਸੀਂ ਇੱਕ ਇੱਕ ਛੋਟੀ ਜਿਹੀ ਕੁੜੀ ਦੀ ਆਵਾਜ਼ ਦੇ ਵਿੱਚ ਮਿਰਜ਼ਾ ਸੁਣੋਗੇ ਤਾਂ ਤੁਸੀਂ ਆਸ਼ਾਸ਼ ਨਾ ਕਰ ਉੱਠੋ ਤੇ ਮੇਰਾ ਨਾਂ ਜ਼ਰੂਰ ਵਟਾ ਦਿਓ। ਲਓ ਤੁਹਾਡੇ ਸਾਹਮਣੇ ਪੇਸ਼ ਹੈ ਮਿਰਜ਼ਾ।

0: ਤਨਿਸ਼ਕ ਕੌਰ ਲੜਕੀ ਦਾ ਨਾਮ ਹੈ। ਤਨਿਸ਼ਕ ਕੌਰ ਦੀ ਆਵਾਜ਼ ਦੇ ਵਿੱਚ ਤੁਸੀਂ ਦੇਖੋ ਮਿਰਜ਼ੇ ਦੀ ਕਿਸ ਤਰ੍ਹਾਂ ਉਹਨੇ ਬਹਿਜਾ ਬਹਿਜਾ ਕਰਵਾਈ ਹੈ। ਮਿਰਜ਼ੇ ਦੇ ਬਾਰੇ ਆਮ ਤੌਰ ਤੇ ਕਹਾਵਤ ਤੁਸੀਂ ਸੁਣੀ ਨਾ, ਉਹ ਕਹਿੰਦੇ ਕਿ ਮਿਰਜ਼ਾ ਮਰਨ ਲੱਗਾ ਉਹਨਾਂ ਔਖਾ ਨਹੀਂ ਹੋਇਆ ਉਹਨਾਂ ਜਿੰਨਾ ਗਾਉਣ ਵਾਲਿਆਂ ਨੂੰ ਔਖਾ ਕਰ ਗਿਆ। ਪਰ ਮੈਂ ਦੇਖ ਰਿਹਾ ਇਹ ਵੀਡੀਓ ਹੈ ਇਸ ਕੁੜੀ ਦੀ, ਤਨਿਸ਼ਕ ਕੌਰ, ਤੁਸੀਂ ਯੂਟਿਊਬ ਦੇ ਉੱਪਰ ਦੇਖ ਸਕਦੇ ਹੋ ਕਿੱਡੀ ਖੂਬਸੂਰਤੀ ਦੇ ਨਾਲ, ਕਿੱਡਾ ਕੰਫਰਟੇਬਲੀ, ਕਿੱਡਾ ਆਰਾਮ ਦੇ ਨਾਲ ਉਹਨੇ ਬੜੇ ਜੋਸ਼ ਔਰ ਖਰੋਸ਼ ਦੇ ਨਾਲ ਮਿਰਜ਼ੇ ਨੂੰ ਗਾਉਣ ਵਾਸਤੇ ਜਿਹੜਾ ਜੋਸ਼ ਚਾਹੀਦਾ ਹੁੰਦਾ ਨਾ, ਬਿਲਕੁਲ ਹੂ ਬਹੂ ਉਹੀ ਜੋਸ਼ ਹੈ। ਪਰਮਾਤਮਾ ਇਸ ਕੁੜੀ ਦੀ ਉਮਰ ਲੰਬੀ ਕਰੇ ਔਰ ਇਹਦੀ ਆਵਾਜ਼ ਦੇ ਵਿੱਚ ਹੋਰ ਪਕਿਆਈ ਲੈ ਕੇ ਆਵੇ। ਸੋ ਸਟੂਡੀਓ ਦਾ ਨੰਬਰ ਹੈ 647-357-5353, 647-357-5353। ਤੁਸੀਂ ਕੋਈ ਗੱਲਬਾਤ ਕਰਨੀ ਹੋਏ, ਜਿਸ ਤਰ੍ਹਾਂ ਸਾਡੇ ਇੱਕ ਦੋਸਤ ਨੇ ਫੀਡਬੈਕ ਦਿੱਤੀ ਹੈ, ਕੋਈ ਹੋਰ ਕੋਈ ਤੁਹਾਨੂੰ ਲੱਗਦਾ ਹੋਵੇ ਕੋਈ ਅੰਤਰ, ਕੋਈ ਡਿਫਰੈਂਸ ਜਿਹੜਾ ਤੁਸੀਂ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ, ਸਾਡੇ 0418। ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ
1: ਜੀ। ਮੈਂ ਢੀਂਡਸਾ ਬੋਲ ਰਿਹਾ ਸੀ, ਕਾਫੀ ਦੇਰ ਬਾਅਦ
0: ਢੀਂਡਸਾ ਸਾਹਿਬ ਤੁਸੀਂ ਤਾਂ ਸਾਡੇ ਬੜੇ ਪੁਰਾਣੇ ਕਾਲਰ ਹੋ। ਸਰਦੀਆਂ ਦੇ ਵਿੱਚ ਸ਼ੁਰੂ ਕੀਤਾ ਜਦੋਂ ਮੈਂ ਪ੍ਰੋਗਰਾਮ, ਉਦੋਂ ਤੁਸੀਂ ਲਗਾਤਾਰ ਫੋਨ ਕਰਦੇ ਹੁੰਦੇ ਸੀ ਤੇ ਫਿਰ ਗਏ ਸੀ ਕਿ ਮੈਂ ਇੰਡੀਆ ਚੱਲਿਆ। ਚਲੋ ਵੈਲਕਮ, ਵਾਪਸ ਆਏ ਤੁਸੀਂ।
1: ਬਸ ਹੁਣੀ ਸਮਝ ਲਓ ਥੋੜੇ ਦਿਨ ਪਹਿਲੇ।
0: ਤੁਸੀਂ ਤਾਂ ਕਾਫੀ ਮਹੀਨੇ ਲਾਏ, 4-5 ਮਹੀਨੇ ਫਿਰ।
1: ਹਾਂਜੀ ਹਾਂਜੀ, ਮੈਂ ਸੁਣ ਰਿਹਾ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ।
0: ਚਲੋ ਸਿਹਤਾਂ ਸੁਹਤਾਂ ਠੀਕ ਹੈ, ਉੱਥੇ ਘਰ ਪਰਿਵਾਰ ਸਭ ਠੀਕ ਹੈ? ਚਲੋ ਬਹੁਤ ਵਧੀਆ, ਪਰਮਾਤਮਾ ਦੀ ਨਜ਼ਰ ਸਵੱਲੀ ਚਾਹੀਦੀ, ਫੇਰ ਪੌ ਬਾਰਾ ਹੀ ਹੈ, ਫੇਰ ਕੋਈ ਚਿੰਤਾ ਨਹੀਂ ਕਰਨ ਵਾਲੀ ਚਾਹੀਦੀ। ਜੇ ਉਹਦੀ ਨਜ਼ਰ ਸਿੱਧੀ ਹੈ ਤਾਂ ਫੇਰ ਕੋਈ ਘਬਰਾਉਣ ਦੀ ਲੋੜ ਹੀ ਨਹੀਂ ਹੈ।
1: ਬਸ ਉਹੀ ਹੈ ਜਿਵੇਂ ਪਹਿਲਾਂ ਵੀ ਸਾਨੂੰ 2-3 ਵਾਰ ਆਪਣੀ ਗੱਲ ਹੋਈ ਹੈ, ਕਿਸੇ ਦਾ ਮਾੜਾ ਨਾ ਕਰੋ, ਠੀਕ ਹੈ ਨਾ, ਕੁਛ ਨੀ ਹੁੰਦਾ।
0: ਬਿਲਕੁਲ ਬਿਲਕੁਲ,
1: ਬਸ ਉਹ ਬਸ ਵਧੀਆ। ਅੱਜ ਥੋੜਾ ਮਨ ਕੀਤਾ ਮੈਂ, ਚਲੋ ਸਿਫਾਰਿਸ਼ ਕਰਦੀ ਹੈ ਕੋਈ।
0: ਚਲੋ ਚਲੋ ਤੁਸੀਂ ਦੱਸੋ, ਤੁਸੀਂ ਹੁਕਮ ਕਰੋ, ਸਰੋਤਿਆਂ ਦੀ ਫਰਮਾਇਸ਼ ਨਹੀਂ, ਸਰੋਤਿਆਂ ਦਾ ਹੁਕਮ ਹੁੰਦਾ?
1: ਹੁਕਮ ਨੀ ਜੀ, ਸਿਫਾਰਿਸ਼ ਹੁੰਦੀ ਆ ਤੇ ਸਾਨੂੰ ਸੋਹਣਾ ਲੱਗਦਾ ਜਦੋਂ ਤੁਸੀਂ ਪ੍ਰੋਗਰਾਮ ਪੇਸ਼ ਕਰਦੇ ਹੋ ਤੇ ਬੋਲਦੇ ਹੋ। ਹਾਂ, ਤੇ ਉਹ ਮੁਹੰਮਦ ਸਦੀਕ ਤੇ ਰਣਜੀਤ ਕੌਰ ਤਾਂ ਉਹੀ ਪੁਰਾਣੇ ਗਾਇਕਾਂ ਨੂੰ ਪਸੰਦ ਕਰਦੇ ਆ
0: ਜੀ ਜੀ।
1: ਤੇ ਉਹ ਨਾ ਇੱਕ ਗਾਣਾ ਉਹਨਾਂ ਦਾ, ਦੋ ਕੁ ਡੱਕੇ ਚਾਹ ਦੇ ਤੇ ਪਤੀਲਾ ਪਾਣੀ ਦਾ।
0: ਦੋ ਕੁ ਡੱਕੇ ਚਾਹ ਦੇ ਤੇ
1: ਪਤੀਲਾ ਪਾਣੀ। ਵੈਸੇ ਇਹਦਾ ਮੈਨੂੰ ਲੱਗਦਾ ਪਤੀਲਾ ਪਾਣੀ ਦਾ ਏਦਾਂ ਕਰਕੇ, ਚੁੱਲ੍ਹੇ ਤੇ ਪਤੀਲਾ ਏਦਾਂ ਹੋਊਗਾ।
0: ਚਲੋ ਕੋਈ ਨੀ ਆਪਾਂ ਭਰ ਕੇ ਦੇਖ ਲੈਣੇ, ਜੇ ਮਿਲ ਗਿਆ ਤੇ ਮੈਂ ਜਰੂਰ ਚਲਾ ਦੂੰਗਾ। ਤੇ
1: ਚੁੱਲ੍ਹੇ ਤੇ ਪਤੀਲਾ ਏਦਾਂ ਕਰਕੇ ਹੋਊਗਾ ਇਹਦਾ।
0: ਮੈਂ ਕੋਈ ਨੀ
1: ਵਧੀਆ, ਮਤਲਬ ਵਧੀਆ ਗਾਣਾ ਹੈ। ਉਹ ਕਾਰਨ ਕੀ ਹੈ ਵੀ ਜਿਵੇਂ ਚਾਹ ਹੈ ਆਪਣੀ ਜ਼ਿੰਦਗੀ ਦਾ ਹਿੱਸਾ।
0: ਹਾਂ ਹਾਂ ਹਾਂ ਹਾਂ ਹਾਂ।
1: ਤੇ ਕਈ ਬੰਦੇ ਉਹਨੂੰ ਬਾਰ ਬਾਰ ਪੀਣਾ ਪਸੰਦ ਕਰਦੇ ਆ, ਕਈ ਬੰਦੇ ਦਿਨ ਚ ਇੱਕ ਦੋ ਜਾਂ ਦੋ ਵਾਰੀ ਪਸੰਦ ਕਰਦੇ ਚਾਹ ਨੂੰ।
0: ਜੀ ਜੀ ਜੀ।
1: ਬਾਕੀ ਆਪਣਾ ਕੋਈ ਟੌਪਿਕ ਲਿਆਓ ਹੋਰ ਨਵੇਂ, ਬਹੁਤ ਸੋਹਣਾ ਲੱਗਦਾ
0: ਅੱਜ ਟੌਪਿਕ ਲਿਆਂਦਾ ਜੀ। ਤੁਸੀਂ ਇਹਦੇ ਬਾਰੇ ਕੋਈ ਗੱਲ ਕਰਨਾ ਚਾਹੋਗੇ ਕਿ ਤੁਹਾਨੂੰ ਕੀ ਲੱਗਦਾ ਪੰਜਾਬ ਦੀ ਔਰ ਕੈਨੇਡਾ ਦੀ ਲਾਈਫ ਦੇ ਵਿੱਚ ਮੇਨ ਕੀ ਡਿਫਰੈਂਸ ਹੈ? ਕੱਲ ਵੀ ਅਸੀਂ ਡਿਸਕਸ ਕੀਤਾ ਸੀ, ਇੱਕ ਤਾਂ ਸਿਸਟਮ ਦਾ, ਲੋਕਾਂ ਨੇ ਕਿਹਾ ਕਿ ਸਿਸਟਮ ਦਾ ਬਹੁਤ ਵੱਡਾ ਫਰਕ ਹੈ ਇੱਥੋਂ ਤੇ ਉੱਥੋਂ ਦੇ ਸਿਸਟਮ ਚ।
1: ਤੁਸੀਂ ਪਹਿਲਾਂ ਹੀ ਨਾ ਮੇਰੇ ਮੂੰਹ ਦੀ ਗੱਲ ਕਹਿ ਚੁੱਕੇ ਹੋ ਵੀ ਜਿਹੜੀਆਂ ਗੱਲਾਂ ਇੱਥੇ ਨੇ, ਜਿਹੜੀਆਂ ਚੀਜ਼ਾਂ ਉੱਥੇ ਨੀ, ਜਿਹੜੀਆਂ ਉੱਥੇ ਨੇ ਇੱਥੇ ਨੀ, ਤਾਂ ਉਹ ਪਤਾ ਕੀ ਹੈ, ਸੁਪਨੇ ਤਾਂ ਆਉਂਦੇ ਹੀ ਹੈ।
0: ਬਿਲਕੁਲ।
1: ਤੇ ਜਿਹੜਾ ਉੱਥੋਂ ਛੋਟਾ ਆ ਗਿਆ ਨਾ, 16-17-18 ਸਾਲ ਦਾ ਬੱਚਾ ਆ ਗਿਆ, ਉਹ ਅਲੱਗ ਗੱਲ ਹੈ।
0: ਜਿਹੜਾ ਪੱਕਾ ਇੱਧਰ ਆ ਕੇ ਕੈਨੇਡਾ ਹੀ ਬਣ ਗਿਆ,
1: ਉਹ ਮਤਲਬ ਛੋਟੀ ਉਮਰ ਚ ਆ ਗਿਆ, ਠੀਕ ਆ। ਪਰ ਜਿਹੜੇ ਉਸ ਤੋਂ ਬਾਅਦ ਮਤਲਬ ਨਾ ਮੈਚੋਰਿਟੀ ਚ ਇੱਧਰ ਆ ਗਏ, ਉਹ ਸੁਪਨੇ ਤਾਂ ਆਉਣਗੇ ਰਾਤ,
0: ਉਹ ਤਾਂ ਹਟ ਵੀ ਨੀ ਸਕਦੇ। ਆਪਣੀਆਂ ਜੜਾਂ ਨੂੰ ਕੌਣ ਭੁੱਲ ਸਕਦਾ ਜੀ?
1: ਬਿਲਕੁਲ, ਤੁਸੀਂ 100% ਗੱਲ ਸਹੀ ਕਰਤੀ,
0: ਜੜਾਂ ਨੂੰ ਕੋਈ ਨੀ ਭੁੱਲ ਸਕਦਾ ਜੀ। ਜੜਾਂ ਤੋਂ ਬਿਨਾਂ ਤਾਂ ਆਦਮੀ ਦੀ ਹੋਂਦ ਹੀ ਨੀ ਨਾ ਹੈਗੀ, ਤੇ ਜੇਕਰ ਜੜਾਂ ਨੂੰ ਅਸੀਂ ਭੁੱਲ ਹੀ ਨੀ ਸਕਦੇ, ਬਿਲਕੁਲ ਨੀ ਭੁੱਲ ਸਕਦੇ।
1: ਮੈਂ ਵੀ ਨਹੀਂ ਗੱਲ ਭੁੱਲਦਾ, ਤੇ ਆਪਾਂ ਵਾਅਦਾ ਹੋਇਆ ਵੀ ਆਪਾਂ ਵੀ ਮਿਲਣਾ, ਕਿਉਂਕਿ ਮੈਂ ਇੰਡੀਆ ਚਲਾ ਗਿਆ ਸੀ ਤਾਂ ਕਰਕੇ, ਤੁਸੀਂ ਕਿਹਾ ਸੀ ਆਪਾਂ ਇੱਕ ਦਿਨ ਮਿਲਾਂਗੇ।
0: ਕੋਈ ਨੀ ਜ਼ਰੂਰ ਮਿਲਾਂਗੇ ਜੀ।
1: ਪ੍ਰੋਗਰਾਮ ਬਹੁਤ ਸੋਹਣਾ, ਰੇਡੀਓ ਪ੍ਰੋਗਰਾਮ ਬਹੁਤ।
0: ਸ਼ੁਕਰੀਆ, ਮਿਹਰਬਾਨੀ, ਥੈਂਕ ਯੂ ਵੈਰੀ ਮਚ। ਸੋ ਦੋਸਤੋ, ਤੁਸੀਂ ਵੀ ਕੋਈ ਗੱਲਬਾਤ ਕਰਨੀ ਹੋਵੇ, 647-367-5353 ਸਾਡੇ ਸਟੂਡੀਓ ਦਾ ਨੰਬਰ ਹੈ। ਤੇ ਸਾਡੀ ਗੱਲਬਾਤ ਚੱਲ ਰਹੀ ਸੀ ਕਿ ਸਿਸਟਮ ਦੇ ਵਿੱਚ ਫਰਕ ਤੇ ਹੈ ਹੀ ਹੈ, ਬਾਕੀ ਹੋਰ ਕਈ ਚੀਜ਼ਾਂ ਜਿਹੜੀਆਂ ਮੈਂ ਨਾ ਦੇਖੀਆਂ ਉਹ ਤੇ ਆਪਣੇ ਪੰਜਾਬ ਨਾਲੋਂ ਨਾ ਇੱਥੇ ਡਿਫਰੈਂਸ ਹੈ। ਆਪਣੇ ਤੁਸੀਂ ਦੇਖੋ ਕਿ ਉੱਥੇ ਥਾਂ ਥਾਂ ਟੈਂਟ ਲਾ ਕੇ, ਸਪੀਕਰ ਲਾ ਕੇ, ਤੇ ਜਿੰਨੀ ਮਰਜ਼ੀ ਅਸੀਂ ਨਿਊਸੈਂਸ ਕ੍ਰੀਏਟ ਕਰੀ ਜਾਈਏ ਗਲੀ ਦੇ ਵਿੱਚ, ਮਹੱਲੇ ਦੇ ਵਿੱਚ, ਮੰਨ ਲਓ ਤੁਸੀਂ ਘਰ ਵੀ ਕੋਈ ਪਾਠ ਵੀ ਰੱਖਿਆ ਤੇ ਅਸੀਂ ਨਹੀਂ ਦੇਖਣਾ ਕਿ ਆਸ ਪਾਸ ਦੇ ਮੁਹੱਲੇ ਦੇ ਵਿੱਚ ਕੋਈ ਬਿਮਾਰ ਆ ਜਾਂ ਕਿਸੇ ਨੂੰ ਕੋਈ ਸਮੱਸਿਆ, ਅਸੀਂ ਆਪਣੀ ਆਵਾਜ਼ ਕਰਕੇ ਨਾ ਸਾਊਂਡ ਜੇ ਕੋਈ ਵਿਆਹ ਸ਼ਾਦੀ ਆ ਤਾਂ ਉੱਚੀ ਉੱਚੀ ਗਾਣੇ ਲੱਗੇ ਰਹਿਣੇ ਆ। ਇੱਥੇ ਤੁਸੀਂ ਦੇਖੋ ਇੱਥੇ ਇਹ ਸਿਸਟਮ ਨਹੀਂ ਹੈ, ਇੱਥੇ ਆਪਣੇ ਘਰ ਦੇ ਵਿੱਚ ਇੰਜੋਏ ਕਰ ਲਓ ਜੋ ਕਰਨਾ ਹੈ, ਬਾਹਰ ਤੁਸੀਂ ਕਿਸੇ ਦੂਸਰੇ ਨੂੰ ਡਿਸਟਰਬ ਨਹੀਂ ਕਰ ਸਕਦੇ। ਆ ਬਸ ਇੱਥੇ ਤੁਸੀਂ ਜੇ ਉੱਚੀ ਆ ਘਰਾਂ ਘੁਰਾਂ ਦੇ ਵਿੱਚ ਵੀ ਸ਼ੀਸ਼ੇ ਖੋਲ੍ਹ ਕੇ ਜੇ ਉੱਚੀ ਉੱਚੀ ਡੈਕ ਵਗੈਰਾ ਚੱਲਦੇ ਹੋਣਗੇ ਨਾ, ਤੇ ਆ ਸਿਰਫ ਫਰਾਈਡੇ ਰਾਤ ਨੂੰ ਤੁਸੀਂ ਦੇਖ ਸਕਦੇ ਹੋ, ਫਰਾਈਡੇ ਜਾਂ ਸੈਟਰਡੇ ਦੀ ਨਾਈਟ ਨੂੰ। ਬਸ ਜਦੋਂ ਉਸ ਤੋਂ ਅੱਗੇ ਸੰਡੇ ਦੀ ਨਾਈਟ ਆ ਗਈ ਜਾਂ ਵੀਕ ਡੇਜ਼ ਆ ਗਏ ਤਾਂ ਇਹ ਸਾਰਾ ਸ਼ੋਰ ਸ਼ਰਾਬਾ ਜਿਹੜਾ ਨਾ ਉਹ ਬੰਦ ਹੋ ਜਾਂਦਾ। ਆਪਣੇ ਤਾਂ ਮੇਰਾ ਖਿਆਲ ਹੈ ਕਿ ਸੱਤੋ ਦੇਣੀ ਜਦੋਂ ਮਰਜ਼ੀ ਕੋਈ ਵਿਆਹ ਸ਼ਾਦੀਆਂ ਹੋਣ ਤੇ ਉੱਥੇ ਧੂਮ ਧੜੱਕਾ, ਦੇ ਤੇਰੇ ਦੀ ਲੈ ਤੇਰੇ ਦੀ, ਸਪੀਕਰ ਉੱਚੇ ਉੱਚੇ ਵਾਜਾਂ, ਡੀਜੇ ਦੋ ਦੋ ਤਿੰਨ ਤਿੰਨ ਚਾਰ ਚਾਰ ਵਜੇ ਤੱਕ, ਕੋਈ ਲਿਮਿਟ ਨਹੀਂ ਹੁੰਦੀ ਉੱਥੇ ਪੈਲਸਾਂ ਦੇ ਵਿੱਚ ਸ਼ਾਦੀ ਜਦੋਂ ਕਰਨੀ, ਕੋਈ ਟਾਈਮ ਲਿਮਿਟ ਥੋੜਾ ਹੁੰਦੀ ਹੈ, ਸਵੇਰ ਦੇ ਚਾਰ ਚਾਰ ਪੰਜ ਪੰਜ ਕਈ ਵਾਰੀ ਵੱਜ ਜਾਂਦੇ। ਇੱਥੇ ਦੇਖੋ ਤੁਸੀਂ ਜਦੋਂ ਕੋਈ ਬੁੱਕ ਕਰਵਾਉਂਦੇ ਹੋ ਤੇ ਉਹ ਟਾਈਮ ਹੁੰਦਾ ਜੀ, ਇਹ 3 ਤੋਂ ਲੈ ਕੇ 4 ਵਜੇ ਤੱਕ ਹੈ ਜੀ, ਇਹ 6 ਵਜੇ ਤੋਂ ਲੈ ਕੇ 8 ਵਜੇ ਤੱਕ ਹੈ ਜੀ ਤੁਹਾਡਾ। ਤੇ ਸਾਡੇ ਇੱਕ ਚਰਨਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ।
2: ਹੈਲੋ,
0: ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ,
2: ਨਮਸਕਾਰ ਭਾਜੀ,
0: ਕੀ ਹਾਲ ਚਾਲ ਨੇ ਜੀ?
2: ਵਧੀਆ ਭਾਜੀ, ਵਧੀਆ, ਤੁਸੀਂ ਦੱਸੋ ਕੀ ਹਾਲ ਚਾਲ ਆ?
0: ਬਹੁਤ ਵਧੀਆ, ਬਿਲਕੁਲ ਠੀਕ ਠਾਕ ਜੀ।
2: ਭਾਜੀ ਕੋ ਗਾਣਾ ਦੀ ਸੁਣਿਆ ਸੀਗੀ,
0: ਦੱਸੋ
2: ਗਾਣਾ ਹੈਗਾ ਉਹ ਸੋਜਾ ਬੱਬੂਆ ਮਾਨੂ ਬਿੱਲੀ।
0: ਅੱਛਾ ਅੱਛਾ ਅੱਛਾ ਅੱਛਾ, ਸੋਜਾ ਬੱਬੂਆ।
2: ਹਾਂਜੀ, ਉਹ ਜਿਹੜਾ ਬੱਚੇ ਦੀ ਆਵਾਜ਼ ਦੇ ਵਿੱਚ ਆ, ਬਟ ਉਹ ਗਾਇਆ ਮੂਲ ਸਿੰਘ
0: ਉਹ ਦਾ ਮੁੰਡੇ ਦਾ ਕਮਲਜੀਤ ਨੀਲੋ ਸ਼ਾਇਦ ਉਹਦਾ ਨਾਂ ਹੈ ਨਾ ਮੇਰੇ ਖਿਆਲ?
2: ਹਾਂਜੀ ਹਾਂਜੀ, ਏਦਾਂ ਦਾ ਹੀ ਨਾਮ ਆ ਹੁਣ ਤੇ ਕਾਫੀ।
0: ਚਲੋ ਮੈਂ ਹੁਣੇ ਲੱਭ ਕੇ ਲਾਉਣਾ। ਬਾਕੀ ਤੁਸੀਂ ਅੱਜ ਦੇ ਵਿਸ਼ੇ ਬਾਰੇ ਕੁਝ ਫੀਡਬੈਕ ਦੇਣਾ ਚਾਹੋ ਕੁਝ?
2: ਹਾਂ ਭਾਜੀ, ਏਦਾਂ ਹੀ ਆ, ਮਤਲਬ ਲਾਈਫ ਦਾ ਦੇਖੋ ਦੋਨੋਂ ਹੀ ਬਹੁਤ ਜ਼ਿਆਦਾ ਡਿਫਰੈਂਸ ਆ ਨਾ, ਉਧਰ ਦੀ ਤੇ ਇੱਥੋਂ ਦੀ ਲਾਈਫ ਦੇ ਵਿੱਚ। ਤੇ ਕੁਛ ਚੀਜ਼ਾਂ ਉੱਥੇ ਠੀਕ ਹੈ, ਕੁਛ ਚੀਜ਼ਾਂ ਇੱਥੇ ਠੀਕ ਹੈਗੀਆਂ, ਤੇ ਜਿਹੜਾ ਹੁਣ ਆ ਗਿਆ ਉਹ ਤਾਂ ਬੜਾ ਡਿਫੀਕਲਟ ਆ ਨਾ, ਕਿ ਜਿੱਦਾਂ ਜਿਹੜੇ
0: ਮੌਜ ਮਸਤੀਆਂ ਦੇਖੀਆਂ, ਤੇ ਇੱਥੇ ਆ ਕੇ ਓਦਾਂ ਦਾ ਖੁੱਲਾ ਡੁੱਲਾਪਣ, ਓਦਾਂ ਦਾ ਭਾਈਚਾਰਾ, ਓਦਾਂ ਦਾ ਮਿਲਵਰਤਨ, ਓਦਾਂ ਦਾ ਯਾਰਾਂ ਦੋਸਤਾਂ ਸੱਜਣਾ ਮਿੱਤਰਾਂ ਨਾਲ ਮੇਲ ਮਿਲਾਪ, ਭਾਵੇਂ ਦਿਨ ਵੇਲੇ ਮਿਲ ਲਓ, ਰਾਤ ਵੇਲੇ ਮਿਲ ਲਓ, ਸੋਮਵਾਰ ਮਿਲ ਲਓ, ਮੰਗਲਵਾਰ ਮਿਲ ਲਓ, ਇੱਥੇ ਸਾਨੂੰ ਉਹ ਲੱਗਦੀਆਂ ਬੰਦਿਸ਼ਾਂ ਜੀਆਂ ਆ ਕੇ।
2: ਹਾਂਜੀ ਹਾਂ, ਮਤਲਬ ਸ਼ੋਰਟ ਦੇ ਵਿੱਚ ਆਪਾਂ ਇਹ ਕਹਿ ਸਕਦੇ ਕਿ ਉੱਥੇ ਦੀ ਜਿਹੜੀ ਲਾਈਫ ਆ ਭਾਜੀ ਉਹ ਦਿਲ ਤੋਂ ਜੀ ਜਾਂਦੀ ਆ ਨਾ, ਇੱਥੇ ਬਸ ਥੋੜਾ ਜਿਹਾ ਫਾਰਮੈਲਿਟੀ ਜ਼ਿਆਦਾ ਜਾਂਦੀਆਂ ਨੇਗੀਆਂ।
0: ਐਕਚੁਅਲੀ ਨਾ ਮੈਂ ਮਹਿਸੂਸ ਕਰਦਾ ਇਹ ਕੰਟਰੀ ਜਿਹੜਾ ਨਾ ਵਰਕ ਓਰੀਐਂਟਡ ਕਲਚਰ ਹੀ ਹੈ, ਇੱਥੇ ਬਸ ਵਰਕ ਨੂੰ ਕੰਮ ਨੂੰ ਜਿਹੜੀ ਪ੍ਰਧਾਨਤਾ ਹੈ, ਉੱਥੇ ਆਪਣੀ ਫਰਲੋ ਫਰਲੋ ਬੜੀਆਂ ਵੱਜ ਜਾਂਦੀਆਂ ਹੈ, ਜਾਓ ਨਾ ਜਾਓ, ਇੱਧਰ ਭੱਜੋ ਉੱਧਰ ਭੱਜੋ, ਕੰਮ ਤੇ ਹੈਗੇ ਵੀ ਹੋ, ਕੰਮ ਛੱਡ ਕੇ ਵੀ ਤੁਸੀਂ ਜਿੱਥੇ ਮਰਜ਼ੀ ਨਿਕਲ ਜਾਓ, ਕੋਈ ਚਿੰਤਾ ਵਾਲੀ ਗੱਲ। ਕੁਆਲਿਟੀ ਲਾਈਫ ਜ਼ਰੂਰ ਹੈਗੀ ਇੱਥੇ, ਜੇ ਤੁਸੀਂ ਹਾਰਡ ਵਰਕ ਕਰ ਸਕਦੇ ਹੋ ਨਾ ਫੇਰ ਤੁਹਾਡੀ ਲਾਈਫ ਬਹੁਤ ਵਧੀਆ ਇੱਥੇ। ਚਲੋ ਸ਼ੁਕਰੀਆ ਜੀ, ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ। ਮੈਂ ਹੁਣ ਕੋਸ਼ਿਸ਼ ਕਰਦਾ ਤੁਹਾਡਾ ਗਾਣਾ ਲੱਭਣ ਦੀ ਕੋਸ਼ਿਸ਼ ਕਰਦਾ। ਸੋ ਦੋਸਤੋ, ਤੁਸੀਂ ਵੀ ਕੋਈ ਗੱਲਬਾਤ ਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੋ, 6473763535, ਤੇ ਮੈਂ ਇੱਕ ਗਾਣਾ ਤੁਹਾਡੇ ਨਾਲ ਹੋਰ ਸ਼ੇਅਰ ਕਰਦਾ ਬੜਾ ਪਿਆਰਾ ਜਿਹਾ, ਤੇ ਫਿਰ ਸਾਡੇ ਇੱਕ ਦੋਸਤ ਦੀ ਜਿਹੜੀ ਫਰਮਾਇਸ਼ ਆ ਉਹ ਵੀ ਮੈਂ ਪੂਰੀ ਕਰੂੰਗਾ। ਤੇ ਪਹਿਲਾਂ ਇੱਕ ਗਾਣਾ ਜਿਹੜਾ ਨਾ ਤੁਹਾਨੂੰ ਬਹੁਤ ਵਧੀਆ, ਇੱਕ ਪੁਰਾਣਾ ਗਾਣਾ ਮੈਂ ਤੁਹਾਨੂੰ ਸੁਣਾਉਣਾ, ਉਹੀ ਜਿਵੇਂ ਪੁਰਾਣੀ ਬੋਤਲ ਦੇ ਵਿੱਚ ਸਮਾਨ ਉਹੀ ਹੈ ਪੁਰਾਣਾ ਹੀ, ਪਰ ਬੋਤਲ ਜਿਹੜੀ ਨਵੀਂ ਹੈ, ਤੇ ਇਹਨੂੰ ਤੁਸੀਂ ਸੁਣੋ ਤੇ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਹਾਂ ਅੱਗੇ ਸ਼ੁਰੂ।

0: ਆ ਗਿਆ ਵਣਜਾਰਾ ਨੀ ਚੜਾਲਾ ਭਾਬੀ ਚੂੜੀਆਂ। ਬਾਬੂ ਸਿੰਘ ਮਾਨ ਦਾ ਲਿਖਿਆ ਹੋਇਆ ਗੀਤ, ਹਰਚਰਨ ਗਲੇਵਾਲ ਤੇ ਸੀਮਾ ਦਾ ਗਾਇਆ ਹੋਇਆ ਗਾਣਾ ਤੁਸੀਂ ਸੁਣਿਆ, ਬਹੁਤ ਖੂਬਸੂਰਤ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਪੁਰਾਣੇ ਪੁਰਾਣੇ ਗਾਣੇ ਲੇਕਿਨ ਨਵੀਆਂ ਬੋਤਲਾਂ ਦੇ ਵਿੱਚ ਭਰ ਕੇ ਤੁਹਾਡੇ ਸਾਹਮਣੇ ਪ੍ਰੈਜੈਂਟ ਕਰਨ ਦੀ ਮੇਰੀ ਅੱਜ ਕੋਸ਼ਿਸ਼ ਹੈ। ਤੇ ਤੁਸੀਂ ਜੁੜਿਓ ਰੇਡੀਓ ਪ੍ਰੋਗਰਾਮ ਸਬਰੰਗ ਦੇ ਨਾਲ 647-300-4753-53 ਸਾਡਾ ਨੰਬਰ ਹੈ, 6476-7573-5353 ਤੁਸੀਂ ਕੋਈ ਗੱਲਬਾਤ ਕਰਨੀ ਹੋਏ ਤਾਂ ਕਰ ਸਕਦੇ ਹੋ।
1: ਪੰਜਵਾਂ ਮਹਾਨ 3 ਦਿਨਾਂ ਦਾ ਕੀਰਤਨ ਦਰਬਾਰ 16-17 ਦਿਨ ਸ਼ਨੀਵਾਰ ਅਤੇ ਐਤਵਾਰ ਦੁਪਹਿਰੇ 3 ਵਜੇ ਲੈ ਕੇ ਰਾਤ 10 ਵਜੇ ਤੱਕ, 18 ਦਿਨ ਸੋਮਵਾਰ 12 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ,
2: ਬ੍ਰੈਂਪਟਨ ਫੇਅਰ ਗਰਾਊਂਡ 12942 ਹਾਰਡਲੇਕ ਰੋਡ ਕੈਲਟਨ ਵਿਖੇ ਕਰਵਾਇਆ ਜਾ ਰਿਹਾ ਹੈ। ਪੰਥ ਦੇ ਸਰਮੌਰ ਰਾਗੀ ਜਥੇ ਪਦਮ ਸ਼੍ਰੀ ਭਾਈ ਸਾਹਿਬ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਸੰਤ ਅਨੂਪ ਸਿੰਘ ਜੀ ਊਨਾ ਸਾਹਿਬ ਵਾਲੇ, ਭਾਈ ਅਨੰਤ ਵੀਰ ਸਿੰਘ ਜੀ ਐਲੇ ਵਾਲੇ, ਭਾਈ ਸਾਹਿਬ ਜਗਜੀਤ ਸਿੰਘ ਜੀ ਬਬੀਹਾ ਦਿੱਲੀ ਵਾਲੇ, ਪ੍ਰੋਫੈਸਰ ਪਰਮਜੀਤ ਸਿੰਘ ਜੀ ਪਟਿਆਲੇ ਵਾਲੇ, ਭਾਈ ਮਨਿੰਦਰ ਸਿੰਘ ਜੀ ਸ੍ਰੀਨਗਰ ਵਾਲੇ। ਫੋਰ ਮੋਰ ਇਨਫੋਰਮੇਸ਼ਨ ਕਾਲ ਪੰਜਾਬੀ ਵਿਰਸਾ ਰੇਡੀਓ ਦੇ ਸਿੰਘ ਅਜੀਤ ਨੂੰ ਕੀਤੀ ਜਾ ਸਕਦੀ ਹੈ, 6474-8-1000, 6474-4481000। ਸੇਵਾ ਭੇਜਣ ਵਾਸਤੇ seva2022@yahoo.com ਤੇ ਆਪਣੀ ਸੇਵਾ ਭੇਜ ਸਕਦੇ ਹੋ।
0: ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਜੀ 2098।
3: ਸਤਿ ਸ੍ਰੀ ਅਕਾਲ ਜੀ, ਕੀ ਹਾਲ ਹੈ ਜੀ? ਬਾਬਾ
0: ਵਧੀਆ ਜੀ, ਵਧੀਆ, ਬਿਲਕੁਲ ਠੀਕ ਠਾਕ। ਤੁਸੀਂ ਸੁਣਾਓ, ਠੀਕ ਹੋ?
3: ਬਹੁਤ ਵਧੀਆ ਜੀ। ਇੱਕ ਗਾਣਾ ਕਰਨੀ ਸੀ ਫਰਮਾਇਸ਼ ਜੀ, ਤੁਹਾਡਾ ਜਿਹੜਾ ਕਹਿੰਦਾ ਪੁਰਾਣੀ
0: ਪੁਰਾਣੀ ਬੋਤਲ, ਪੁਰਾਣੀ ਪੁਰਾਣੀ ਸ਼ਰਾਬ ਨਵੀਂ ਬੋਤਲ ਚ ਭਰ ਕੇ।
3: ਪਰਮਿੰਦਰ ਕੌਰ ਦਾ ਗਾਣਾ ਜੀ,
0: ਦੀਦਾਰ ਸੰਧੂ ਪਰਮਿੰਦਰ ਕੌਰ ਦਾ ਕੀ ਗਾਣੇ ਨਾਂ ਦਾ ਉਹਦਾ?
3: ਮੇਰਾ ਜੋਬਨ ਪੀਤਾ ਕਈਆਂ ਨੇ ਪਰ ਮੈਂ ਪੂਰੀ ਦੀ ਪੂਰੀ।
0: ਅੱਛਾ ਅੱਛਾ, ਚਲੋ ਮੈਂ ਹੁਣੇ ਵੇਖਦਾ ਕਈ ਨਿਕਾਲ ਕੇ ਜੀ। ਥੈਂਕ ਯੂ, ਸ਼ੁਕਰੀਆ, ਮਿਹਰਬਾਨੀ ਮਿਹਰਬਾਨੀ ਮਿਹਰਬਾਨੀ। ਸੋ ਦੋਸਤੋ, ਤੁਸੀਂ ਜੁੜਿਓ ਸਾਡੇ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, ਤੇ ਤੁਸੀਂ ਕੋਈ ਗੱਲਬਾਤ ਕਰਨੀ ਹੋਵੇ ਤੇ ਕਰ ਸਕਦੇ ਹੋ।
4: ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ, ਐਂਡ ਮਾਈਂਡ ਬਲੋਇੰਗ ਵੈਰਾਈਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ, 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ।
0: ਸਤਿ ਸ੍ਰੀ ਅਕਾਲ ਜੀ, ਬੀਬੀ ਗੋਸਲ ਜੀ, ਜੀ ਆਇਆਂ ਨੂੰ।
5: ਹਾਂਜੀ, ਸਤਿ ਸ੍ਰੀ ਅਕਾਲ ਜੀ। ਵੈਸੇ ਮੰਡੇ ਨੂੰ ਵੀ ਕਰ ਸਕਦੇ ਹਾਂ, ਮਦਰ ਡੇ ਹੈ ਨਾ ਸੰਡੇ ਨੂੰ।
0: ਹਾਂ ਨਹੀਂ, ਮੰਡੇ ਨੂੰ ਅਸੀਂ ਪੂਰਾ ਦਿਨ ਰੱਖਿਆ ਹੋਇਆ, ਮੰਡੇ ਨੂੰ ਜਿਹੜਾ ਪੂਰਾ ਪ੍ਰੋਗਰਾਮ ਹੈ ਨਾ ਮੈਂ ਪਲਾਨ ਕੀਤਾ ਹੋਇਆ, ਕਿਉਂਕਿ ਮਦਰਸ ਡੇ ਆ ਜਾਣਾ ਸੰਡੇ ਨੂੰ, ਤੇ ਅਸੀਂ ਮੰਡੇ ਨੂੰ ਜਿਹੜਾ ਪ੍ਰੋਗਰਾਮ ਹੈ ਨਾ ਮਦਰਸ ਡੇ ਤੇ ਹੀ ਹੈ ਸਾਰਾ। ਉਸ ਦਿਨ ਤੁਹਾਡੀਆਂ ਮਦਰਸ ਡੇ ਵਾਲੀਆਂ ਗਾਣਾ ਵੀ ਸਾਰੇ ਸੁਣਾਵਾਂਗੇ ਤੇ ਤੁਹਾਡੀ ਗੱਲਬਾਤ ਵੀ ਸੁਣਾਂਗੇ ਮਦਰਸ ਦੇ ਸੰਬੰਧ ਵਿੱਚ।
5: ਹੋਰ ਮੈਂ ਇੱਕ ਦੱਸਣਾ ਸੀ,
0: ਹਾਂਜੀ,
5: ਮੇਰਾ ਵੀ ਇੱਕ ਗਾਣਾ ਹੈਗਾ, ਮੇਰੀ ਕਣਕ ਵੀ ਰਾਖੀ ਮੁੰਡਿਆ ਮੈਂ ਨਾ ਵਹਿੰਦੀ।
0: ਅੱਛਾ ਅੱਛਾ ਅੱਛਾ, ਚਲੋ ਮੈਂ ਹੁਣ ਕੋਸ਼ਿਸ਼ ਕਰਦਾ ਲਾਉਣ ਦਾ। ਚਲੋ ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ ਸ਼ੁਕਰੀਆ। ਥੈਂਕ ਯੂ।
4: ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ, ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ, ਬੁਫੇ, ਡਾਇਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ, ਤੇ ਫਿਰ ਦੇਰ ਕਿਸ ਗੱਲ ਦੀ? ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ।
0: ਸੋ ਦੋਸਤੋ, ਤੁਸੀਂ ਜੁੜਿਓ ਰੇਡੀਓ ਪ੍ਰੋਗਰਾਮ ਸਬਰੰਗ ਦੇ ਨਾਲ, ਤੁਸੀਂ ਕੋਈ ਫਰਮਾਇਸ਼ ਕਰਨੀ ਹੋਏ ਕਰ ਸਕਦੇ ਹੋ, ਕੋਈ ਗਾਣਾ ਆਪਣੀ ਮਰਜ਼ੀ ਦਾ ਸੁਣਨਾ ਹੋਵੇ ਤਾਂ ਸੁਣ ਸਕਦੇ ਹੋ, ਤੇ ਬਾਕੀ ਇੱਕ ਗਾਣਾ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ, ਸਾਡੇ ਦੋਸਤ ਨੇ ਫਰਮਾਇਸ਼ ਕੀਤੀ ਸੀ।

0: ਸੋ ਦੋਸਤੋ ਤੁਸੀਂ ਜਿਹੜੇ ਰੇਡੀਓ ਪ੍ਰੋਗਰਾਮ ਸਬਰੰਗ ਦੇ ਨਾਲ ਸਾਡੇ ਇੱਕ ਕਾਲਰ ਨੇ, ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ।
1: ਹੈਲੋ ਜੀ, ਸਤਿ ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ
1: ਭਾਜੀ। ਭਾਜੀ ਕੱਲ ਪ੍ਰੋਗਰਾਮ ਕਿਹੜੇ ਜਾਣੇ ਰੇਡੀਓ ਪ੍ਰੋਗਰਾਮ?
0: ਕੱਲ ਨੂੰ ਨਹੀਂ, ਕੱਲ ਨੂੰ ਪ੍ਰੋਗਰਾਮ ਨਹੀਂ ਹੈ, ਸੈਟਰਡੇ ਸੰਡੇ ਦੀ ਛੁੱਟੀ ਹੁੰਦੀ ਹੈ।
1: ਆਉਂਦੇ ਸੋਮਵਾਰ ਨੂੰ, ਸੋਮਵਾਰ
0: ਆਪਣੀ ਗੱਲਬਾਤ ਚੱਲ ਰਹੀ ਸੀ ਕਿ ਇੱਥੋਂ ਦੇ ਔਰ ਉੱਥੋਂ ਦੇ ਸਿਸਟਮ ਦੇ ਵਿੱਚ ਫਰਕ ਹੈ, ਹੋਰ ਛੋਟੇ ਮੋਟੇ ਜਿਹੜੇ ਫਰਕ ਤੁਸੀਂ ਦੱਸ ਸਕਦੇ ਹੋ, ਤੁਹਾਨੂੰ ਕੋਈ ਲੱਗਦਾ ਹੋਵੇ ਕਿਹੜੀਆਂ ਕਿਹੜੀਆਂ। ਤੁਸੀਂ ਇੱਕ ਹੋਰ ਨੀ ਚੀਜ਼ ਦੇਖਦੇ ਕਿ ਇੱਥੇ ਨੰਬਰ ਪਲੇਟਾਂ ਵੀ ਜਿਹੜੀਆਂ ਲੋਕਾਂ ਨੇ ਆਪਣੀਆਂ ਗੱਡੀਆਂ ਦੇ ਉੱਤੇ ਲਾਈਆਂ, ਬੜੀਆਂ ਅਜੀਬੋ ਗਰੀਬ ਕਿਸਮ ਦੀਆਂ। ਮੈਂ ਕਈ ਵਾਰੀ ਪੜ੍ਹਦਾ ਹੁੰਦਾ, ਕਿਸੇ ਨੇ ਲਿਖਿਆ ਅੰਮ੍ਰਿਤਸਰ ਨੀ, ਕਿਸੇ ਨੇ ਲਿਖਿਆ ਮਜੈਲ, ਮਲਵਈ। ਇੱਕ ਮੈਂ ਸੱਚੀ ਇੱਕ ਦਿਨ ਪੜ੍ਹਿਆ, ਉਹਦੇ ਤੇ ਲਿਖਿਆ ਸੀ ਢੀਠ, DHEETH, ਢੀਠ। ਫਿਰ ਗੱਭਰੂ, ਸ਼ੌਕੀਨ, ਇਹ ਕਿੱਦਾਂ ਦੇ ਸ਼ੌਂਕ ਹੋਏ? ਮੈਨੂੰ ਨਹੀਂ, ਵੈਸੇ ਮੇਰੀ ਸਮਝ ਤੋਂ ਬਾਹਰ ਹੈ ਇੱਦਾਂ ਦੇ, ਕਿ ਇੱਦਾਂ ਦੇ ਇਹ ਵੀ ਕੋਈ ਸ਼ੌਕ ਹੈ ਪੂਰੇ ਕਰਨ ਵਾਲੇ? ਉਹ ਵਧੀਆ ਵਧੀਆ ਵੀ ਨਾਮ ਲਿਖੇ ਜਾ ਸਕਦੇ ਆ, ਬਹੁਤ ਅੱਛੇ ਅੱਛੇ ਵੀ ਨਾਮ ਲਿਖੇ ਜਾ ਸਕਦੇ ਆ, ਲੇਕਿਨ ਇੱਦਾਂ ਦੇ ਨਾਮ ਲਿਖਣ ਦੇ ਪਿੱਛੇ ਪਤਾ ਨਹੀਂ ਕੀ ਸੋਚ ਜਿਹੜੀ। ਇੱਕ ਮੈਨੂੰ ਹੋਰ ਜਿਹੜੀ ਇਹ ਚੀਜ਼ ਜਿਹੜੀ ਅੱਛੀ ਲੱਗਦੀ, ਹੋ ਸਕਦਾ ਤੁਸੀਂ ਵੀ ਇਹਦੇ ਨਾਲ ਸਹਿਮਤ ਹੋ, ਕਿ ਇੱਥੇ ਮੈਂ ਪਾਰਕਾਂ ਪੂਰਕਾਂ ਦੇ ਵਿੱਚ ਨਾ ਬਹੁਤ ਸਾਰੇ ਮੇਲਿਆਂ ਮੁੱਲਿਆਂ ਵਿੱਚ ਜਾਣ ਦਾ ਮੌਕਾ ਮਿਲਦਾ ਹੈ, ਤੇ ਜਿੰਨੇ ਵੀ ਉੱਥੇ ਕੋਈ ਪੋਲੀਟੀਕਲ ਲੀਡਰ ਆਉਂਦੇ ਨੇ, ਮੰਨ ਲਓ ਮੇਅਰ ਆ ਗਿਆ, ਕੋਈ MP ਆ ਗਿਆ, ਕੋਈ MPP ਆ ਗਿਆ, ਜਿੰਨੇ ਵੀ ਪੋਲੀਟੀਕਲ ਲੀਡਰ ਆਉਂਦੇ, ਕਦੇ ਕਿਸੇ ਨਾਲ ਕਦੇ ਨਾ ਤਾਂ ਕੋਈ ਪੁਲਿਸ ਵਾਲਾ ਕੋਈ ਹੁੰਦਾ। ਦੂਸਰੀ ਗੱਲ ਕਿ ਉਹਨੇ ਆਪ ਹੀ ਆਉਣਾ ਪਾਰਕ ਦੀ ਸਾਈਡ ਤੇ ਆਪਣੀ ਗੱਡੀ ਪਾਰਕ ਕਰਕੇ, ਇੱਕ ਜਣਾ ਉਹਦੇ ਨਾਲ ਹੁੰਦਾ ਜਿਹਦੇ ਉਹਨੂੰ ਡਾਇਰੀ ਡੂਰੀ ਜੀ ਪਕੜੀ ਹੁੰਦੀ ਹੈ, ਤੇ ਦੋਨੋਂ ਜਣੇ ਆ ਜਾਂਦੇ ਉਹ ਪ੍ਰੋਗਰਾਮ ਚੱਲਦੇ ਦੇ ਵਿੱਚ, ਉਹਨਾਂ ਨੂੰ ਆ ਕੇ ਚਲੋ ਜੀ ਉੱਥੇ ਬਿਠਾ ਦਿੰਦੇ ਆ, ਤੇ ਥੋੜੀ ਦੇਰ ਚਲੋ ਉਹਨਾਂ ਨੂੰ ਟਾਈਮ ਦੇ ਕੇ ਬੋਲਣ ਦਾ, ਤੇ ਚਲੋ ਸ਼ੀਲਡ ਸ਼ੂਲਡ ਦੇ ਕੇ, ਤੇ ਉਹ ਆਪਣਾ ਇੱਕ ਸਰਟੀਫਿਕੇਟ ਜਿਹਾ ਦੇ ਦਿੰਦੇ ਨੇ ਤੇ ਵਾਪਸ ਚਲੇ ਜਾਂਦੇ ਨੇ ਆਪੇ ਹੀ। ਕੋਈ ਉਹਨਾਂ ਨੂੰ ਉੱਥੇ ਛੱਡਣ ਨਹੀਂ ਜਾਂਦਾ, ਕੋਈ ਉਹਨਾਂ ਨੂੰ ਇੱਥੇ ਲੈਣ ਨਹੀਂ ਜਾਂਦਾ। ਹੁਣ ਤੁਸੀਂ ਥੋੜਾ ਜਿਹਾ ਨਜ਼ਰ ਮਾਰੋ ਆਪਣੇ ਉੱਥੇ, ਉੱਥੇ ਮੰਤਰੀ ਤਾਂ ਬਹੁਤ ਉੱਚੀ ਵੱਡੀ ਗੱਲ ਹੈ। ਕੋਈ ਆਪਣੇ ਇਲਾਕੇ ਦਾ, ਕੋਈ ਮੁਹੱਲੇ ਦਾ ਪ੍ਰਧਾਨ ਪ੍ਰਧੂਣ ਆ ਜਾਏ ਨਾ, ਤੇ ਚਾਰ ਪੰਜ ਗੱਡੀਆਂ ਵਾਲੇ, ਚਾਰ ਪੰਜ ਗਾਨਾਂ ਵਾਲੇ ਤਾਂ ਉਹਦੇ ਨਾਲ ਹੁੰਦੇ ਆ। ਫਿਰ ਜੇ ਕੋਈ ਮੰਤਰੀ ਆ ਗਏ ਨਾ, ਤੇ ਸਾਰੇ ਚੱਲਦੇ ਹੋਏ ਫੰਕਸ਼ਨ ਦਾ ਬੇੜਾ ਗਰਕ ਹੋ ਜਾਂਦਾ ਹੈ। ਉਹਦੇ ਵਾਸਤੇ ਸਪੈਸ਼ਲ ਪੂਰੇ ਦੇ ਪੂਰੇ ਪ੍ਰਬੰਧਕ ਜਿਹੜੇ ਮੇਲੇ ਨੂੰ ਬੰਦ ਕਰਕੇ ਜਾਂ ਉਸ ਪ੍ਰੋਗਰਾਮ ਨੂੰ ਬੰਦ ਕਰਕੇ, ਜਿੱਥੇ ਉਹਦੀ ਕਾਰ ਖੜੀ ਹੁੰਦੀ ਹੈ ਉੱਥੇ ਜਾ ਕੇ ਫੁੱਲਾਂ ਦੇ ਨਾਲ ਲੱਦ ਕੇ ਉਹਨੂੰ ਸਟੇਜ ਤੱਕ ਲਿਆਉਣਾ, ਪੂਰਾ ਰੈੱਡ ਕਾਰਪੈਟ ਵੈਲਕਮ, ਫਿਰ ਉਹਦੀਆਂ ਤਰੀਫਾਂ ਦੇ ਪੁੱਲ ਬੰਨੀ ਜਾਣੇ ਤੇ ਉਹਨੂੰ ਬੜੇ ਬੜੇ ਵੱਡੇ ਗਿਫਟ ਦੇਣੇ। ਸੋ ਇਹ ਸਿਸਟਮ, ਇਹ ਜਿਹੜਾ ਨਾ ਬਹੁਤ ਡਿਫਰੈਂਸ ਹੈ, ਬੜਾ ਜ਼ਮੀਨ ਅਸਮਾਨ ਦਾ ਜਿਹੜਾ ਨਾ ਮੈਨੂੰ ਫਰਕ ਲੱਗਦਾ, ਇਹ ਚੀਜ਼ ਵੀ ਇੱਥੇ ਕੰਪੈਰੀਜ਼ਨ ਨਹੀਂ ਕੀਤਾ ਜਾ ਸਕਦਾ। ਦੂਸਰੀ ਇੱਕ ਹੋਰ ਵੀ ਗੱਲ ਹੈ ਕਿ ਆਪਣੇ ਹੁਣ ਲਾ ਐਂਡ ਆਰਡਰ ਦਾ ਨਾ ਤੁਸੀਂ ਦੇਖੋ ਕਿ ਟ੍ਰੈਫਿਕ ਵਾਲੇ ਸਿਸਟਮ ਦਾ ਦੇਖ ਲਓ, ਆਪਣੇ ਉੱਥੇ ਟ੍ਰੈਫਿਕ ਵਾਲੇ ਚੌਂਕਾਂ ਦੇ ਵਿੱਚ ਖੜੇ ਹੁੰਦੇ ਆ, ਉਹ ਫੋਨ ਉਹਨਾਂ ਨੇ ਕੰਨਾਂ ਨੂੰ ਲਾਏ ਹੁੰਦੇ, ਚਾਰ ਚਾਰ ਪੰਜ ਪੰਜ ਜਣੇ, ਕੋਈ ਚਾਹ ਪੀ ਜਾਂਦਾ, ਕੋਈ ਫੋਨ ਸੁਣੀ ਜਾਂਦਾ, ਕੋਈ ਆਪਸ 'ਚ ਗੱਲਾਂ ਮਾਰੀ ਜਾਂਦੇ ਆ, ਕੋਈ ਸਵਾਰੀ ਲੰਘਦੀ ਉਹਦੀ ਵਾਕਫ ਹੁੰਦੀ, ਸਕੂਟਰ ਕਾਰ ਵਾਲਾ ਉਹਦੇ ਨਾਲ ਖੜਾ ਹੋ ਕੇ ਗੱਲਾਂ ਹੀ ਮਾਰੀ ਜਾਂਦਾ। ਇੱਥੇ ਤੁਸੀਂ ਕਦੇ ਦੇਖਿਆ ਇਹ ਸਿਸਟਮ? ਇੱਕ ਕਾਰ ਦੇ ਵਿੱਚ ਇੱਕ ਪੁਲਿਸ ਵਾਲਾ ਹੁੰਦਾ ਚੌਂਕ ਦੇ ਵਿੱਚ, ਜਿੱਥੇ ਕੋਈ ਰਿਪੇਅਰ ਜਾਂ ਕੋਈ ਕੰਮ ਹੋ ਰਿਹਾ ਨਾ, ਉਹਨੇ ਉੱਥੇ ਜੇ ਮੰਨ ਲਓ ਖੜਾ ਨਾ, ਤੇ ਕਿਸੇ ਦੀ ਜ਼ਰੂਰਤ ਹੈਗੀ ਹੈ ਕਿ ਗੱਡੀ ਖੱਬੇ ਸੱਜੇ ਇਲੀਗਲ ਤਰੀਕੇ ਦੇ ਨਾਲ ਪਾਰਕਿੰਗ ਜਾਂ ਉੱਥੋਂ ਅੱਗੇ ਦੌੜਾ ਕੇ ਨਿਕਲਣੀ ਜਾਂ ਗਲਤ ਤਰੀਕੇ ਨਾਲ ਨਿਕਾਲ ਕੇ ਜਾਂ ਗਲਤ ਟਰਨ ਲੈ ਕੇ, ਯੂ ਟਰਨ ਲੈ ਕੇ ਕੋਈ ਉੱਥੋਂ ਕਰ ਜੂਗਾ? ਵੈਸੇ ਵੀ ਪੁਲਿਸ ਦੀ ਗੱਡੀ ਜੇ ਤੋਂ ਲੰਘਦੀ ਟੱਪਦੀ ਹੋਵੇ ਤਾਂ ਬਿਲਕੁਲ ਸਾਵਧਾਨ ਹੋ ਜਾਂਦੇ ਸਾਰੇ, ਕਿਉਂਕਿ ਵੀ ਜੇਕਰ ਉਹਨੇ ਰੋਕ ਲਿਆ ਨਾ, ਜੇਕਰ ਉਹਨੇ ਲਾਈਟ ਦੇ ਤੀ, ਸਾਇਰਨ ਦੇ ਦਿੱਤਾ, ਜੇਕਰ ਤੁਹਾਨੂੰ ਰੋਕ ਲਿਆ, ਫਿਰ ਉੱਥੇ ਕੋਈ ਸੁਣਵਾਈ ਨਹੀਂ, ਕੋਈ ਟੈਲੀਫੋਨ ਨਹੀਂ, ਕੋਈ ਕੁਝ ਨਹੀਂ, ਫਿਰ ਤਾਂ ਵੀ ਜੋ ਟਿਕਟ ਉਹਨੇ ਦੇਣੀ ਨਾ ਤੁਹਾਡੇ ਫਾਲਟ ਦੇ ਮੁਤਾਬਕ, ਉਹ ਆਪਣੇ ਆਪ ਹੀ ਆ ਜਾਣੇ। ਸਾਡੇ ਤਾਂ ਜੇਕਰ ਇੱਦਾਂ ਕੋਈ ਕਿਸੇ ਨੂੰ ਕੋਈ ਪੁਲਿਸ ਵਾਲਾ ਰੋਕ ਲਵੇ ਨਾ, ਰੋਕ ਲੈਣਾ ਤੇ ਪਹਿਲੀ ਗੱਲ ਤਾਂ ਅਸੀਂ ਫੋਨ ਕੱਢਿਆ, ਕਰੀ ਫਲਾਨੇ ਨਾਲ ਗੱਲ, ਇਹ ਪਰੀ ਕਲਾਨੇ ਨਾਲ ਗੱਲ, ਇਹ ਕਰੀ ਉਹਦੇ ਨਾਲ ਗੱਲ, ਜੇ ਚੌਰੇ ਪਿੱਛੇ ਗੱਲ ਨਹੀਂ ਵੀ ਨਿਬੜਦੀ ਤੇ ਉਹਨੂੰ 200-400 ਰੁਪਈਏ 'ਚ ਦੇ ਕੇ ਤੇ ਕੰਮ ਨਿਪਟਾਇਆ ਜਾਂਦਾ। ਇੱਥੇ ਕਮ ਸੇ ਕਮ ਇਸ ਚੀਜ਼ਾਂ ਤੋਂ ਤਾਂ ਛੁਟਕਾਰਾ ਹੈ। ਮੈਨੂੰ ਜੋ ਪਤਾ ਲੱਗਾ ਨਾ, ਉਹ ਕਹਿੰਦੇ ਵੀ ਜਿਹੜਾ ਪੁਲਿਸ ਵਾਲਾ ਇੱਥੇ ਗੱਡੀ ਦੇ ਵਿੱਚ ਹੁੰਦਾ ਨਾ, ਜੇਕਰ ਉਹ ਕਿਸੇ ਨੂੰ ਕੋਈ ਰੋਕ ਲਵੇ ਤਾਂ ਉਹਦੇ ਕੋਲ ਬਹੁਤ ਰਾਈਟਸ ਹੁੰਦੇ ਨੇ। ਉਹ ਕਹਿੰਦੇ ਵੀ ਜਦੋਂ ਤੁਹਾਡੀ ਗੱਡੀ ਦੇ ਪਿੱਛੇ ਆ ਕੇ ਉਹਨੇ ਤੁਹਾਨੂੰ ਲਾਈਟ ਦੇ ਤੀ, ਤੁਸੀਂ

0: रुक गए ना, तो यू आर नॉट अलाउड टू कम डाउन फ्रॉम यूर कार। ਤੁਸੀਂ ਆਪਣੀ ਕਾਰ ਦੇ ਵਿੱਚ ਬੈਠੇ ਰਹਿਣਾ, ਸਿਰਫ ਸ਼ੀਸ਼ਾ ਡਾਊਨ ਕਰਨਾ, ਤੁਸੀਂ ਖਿੜਕੀ ਖੋਲ ਕੇ ਬਾਹਰ ਵੀ ਨਹੀਂ ਆ ਸਕਦੇ। ਜੇ ਤੁਸੀਂ ਬਾਹਰ ਆ ਕੇ ਉਹਦੇ ਨਾਲ ਕਹਿੰਦੇ ਬਹਿਸ ਕਰਨ ਦੀ ਕੋਈ ਕੋਸ਼ਿਸ਼ ਕੀਤੀ ਨਾ, ਤੇ ਉਹ ਕਹਿੰਦੇ ਵੀ ਤੁਹਾਨੂੰ ਉਹ ਸ਼ੂਟ ਕਰ ਸਕਦਾ, ਇਹ ਰੂਲ ਹੈ। ਪਤਾ ਨਹੀਂ ਇਹਦੇ ਵਿੱਚ ਸੱਚਾਈ ਹੈ ਜਾਂ ਨਹੀਂ, ਪਰ ਮੈਨੂੰ ਜੋ ਇਨਫੋਰਮੇਸ਼ਨ ਮਿਲੀ ਨਾ ਉਹ ਇਹ ਹੀ ਹੈ ਕਿ ਇੰਨੇ ਰਾਈਟਸ ਹੋਣ ਕਿ ਜੇ ਤੁਸੀਂ ਉਤਰ ਕੇ ਉਹਦੇ ਨਾਲ ਕੋਈ ਬਹਿਸ ਵਗੈਰਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਇਹ ਐਕਸ਼ਨ ਤੁਹਾਡੇ ਤੇ ਲੈ ਸਕਦਾ। ਸੋ ਇਹ ਜਿਹੜੇ ਡਿਫਰੈਂਸ ਨੇ ਬਹੁਤ ਜ਼ਿਆਦਾ ਹੈ ਤੇ ਬਹੁਤ ਨੇ, ਪਰ ਉਹੋ ਹੀ ਗੱਲ ਜਿੱਦਾਂ ਸਾਡੇ ਇੱਕ ਦੋਸਤ ਨੇ ਗੱਲ ਜਿਹੜੀ ਪਹਿਲੇ ਕੀਤੀ, ਕਿਉਂਕਿ ਅਸੀਂ ਆਏ ਹਾਂ ਉਸ ਮਾਹੌਲ ਚੋਂ ਜਿੱਥੇ ਕੋਈ ਇਸ ਤਰ੍ਹਾਂ ਦੀ ਬੰਦਿਸ਼ ਨਹੀਂ, ਕੋਈ ਇਸ ਤਰ੍ਹਾਂ ਦੀ ਰੁਕਾਵਟ ਨਹੀਂ, ਕੋਈ ਇਸ ਤਰ੍ਹਾਂ ਦਾ ਕੋਈ ਤੁਹਾਡੇ ਤੇ ਪ੍ਰੈਸ਼ਰ ਨਹੀਂ, ਤੁਸੀਂ ਜੋ ਮਰਜ਼ੀ ਕਰੀ ਜਾਓ, ਜੋ ਮਰਜ਼ੀ ਕਾਨੂੰਨ ਨੂੰ ਬਾਈਪਾਸ ਕਰੀ ਜਾਓ। ਜੇ ਕਿਤੇ ਤੁਸੀਂ ਫੜੇ ਵੀ ਗਏ ਤੇ ਉਹ ਆਪਦਾ ਕਹਿ ਕੁਆ ਕੇ ਫੋਨ ਫੋਨ ਕਰਾ ਕੇ ਪੈਸੇ ਧੇਲੇ ਦੇ ਕੇ ਛੁੱਟ ਛੁਟਾ ਜਾਣਾ। ਇੱਥੇ ਚੱਕਰ ਹੈ ਵੀ ਇੱਥੇ ਤੁਸੀਂ ਗਲਤੀਆਂ ਕਰੀ ਜਾਓ, ਜਿੰਨੀਆਂ ਮਰਜ਼ੀ ਕਰੀ ਜਾਓ, ਪਰ ਜਦੋਂ ਉਸ ਗਲਤੀ ਕਰਦੇ ਤੁਸੀਂ ਪਕੜੇ ਗਏ ਨਾ, ਫੇਰ ਤੁਹਾਡੀ ਕੋਈ ਸੁਣਵਾਈ ਨਹੀਂ। ਇਹ ਗੱਲ ਮੈਨੂੰ ਬਹੁਤ ਅੱਛੀ ਲੱਗਦੀ ਹੈ। ਮੈਂ ਕਈ ਵਾਰੀ ਦੇਖਦਾ, ਮੇਰਾ ਇੱਕ ਦੋਸਤ ਆ, ਮੈਨੂੰ ਕਹਿੰਦਾ ਵੀ ਮੈਂ ਨਾ 6-7 ਮਹੀਨੇ ਗੱਡੀ ਇੱਥੇ ਬਿਨਾਂ ਇੰਸ਼ੋਰੈਂਸ ਤੋਂ ਮੈਂ ਚਲਾਉਂਦਾ ਰਿਹਾ, ਮੈਨੂੰ ਕੋਈ ਨਾ ਪੁੱਛਿਆ, ਨਾ ਮੈਂ ਕਿਸੇ ਨੂੰ ਮਤਲਬ ਦੱਸਿਆ ਕਿਸੇ ਨੂੰ। ਤੇ ਉਹ ਬਸ ਉਹੀ ਹੈ ਨਾ ਵੀ ਇੱਥੇ ਤੁਸੀਂ ਗਲਤੀ ਕਰੀ ਜਾਓ ਤੇ ਨਾ ਪਕੜੇ ਜਾਓ, ਜਿੰਨਾ ਮਰਜ਼ੀ ਕਰੀ ਜਾਓ, ਪਰ ਜੇ ਪਕੜੇ ਗਏ ਨਾ ਤੇ ਫੇਰ ਸੁਣਵਾਈ ਜਿਹੜੀ ਉਹ ਨਹੀਂ ਹੋ ਸਕਦੀ। ਸਤਿ ਸ੍ਰੀ ਅਕਾਲ ਜੀ ਬੀਬੀ ਜੀ।
1: ਸਾਡੇ ਨਾ ਇੱਕ ਵਾਰੀ ਹੋਇਆ ਜੀ, ਕਾਫੀ ਦੇਰ ਦੀ ਗੱਲ ਆ, ਹੋ ਗਿਆ 30-25 ਸਾਲ ਤੇ ਅਸੀਂ ਨਾ ਇੱਥੋਂ ਬੜਾ ਸੋਹਣਾ ਆਪਣੇ ਮਾਲ ਤੋਰਨ ਆਉਂਦੇ ਸੀ 8-9 ਵਜੇ, 9:30 ਤੇ ਅਸੀਂ ਜਾਈਏ ਤੇ ਠੰਡ ਸੀਗੀ, ਮੇਰਾ ਕੋਟ ਵੱਡਾ ਪਾਇਆ, ਮੈਂ ਸੀਚਰਾਂ ਚ ਹਮੇਸ਼ਾ ਲਾਉਂਦੀ ਆ, ਤੇ ਉਹ ਜੀ ਸਾਨੂੰ ਪੁਲਿਸ ਵਾਲੇ ਨੇ ਇਤਰਾਨ ਦੇ ਦਿੱਤਾ ਮੇਰੇ ਸਰਪੰਚ ਕਹਿੰਦੇ ਵੀ ਤਸਵੀਰ ਵੀ ਠੀਕ ਆ, ਇਹ ਕੀ ਗੱਲ ਹੋ ਗਈ, ਇਹਨੇ ਕਿੱਦਾਂ ਸਾਨੂੰ, ਅਸੀਂ ਬਾਹਰ ਨਿਕਲੇ ਉੱਥੇ ਗੱਡੀ ਖੜੀ ਕੀਤੀ ਤੇ ਕਿਤੇ ਇਹ ਆਪ ਬਾਹਰ ਨਿਕਲ ਕੇ ਪਤਾ ਕੀਤਾ, ਤੇ ਜੋ ਬਹਿਸ ਕੀਤੀ ਉਹ ਪੁਲਿਸਮੈਨ ਨੇ, ਮੈਂ ਕਿਹਾ ਸੀਟ ਫਿਰ ਲੱਗੀ, ਫਿਰ ਉਹਨੇ ਇੱਕ ਹੋਰ ਬੰਦੇ ਸਦਾ ਸੱਦ ਲੈ, ਮੈਂ ਵੀ ਨਿਕਲ ਕੇ ਆ ਕੇ ਹੋਰ ਪੁਲਿਸ ਵਾਲੇ ਆ ਗਏ, ਮੈਂ ਕਿਹਾ ਆਹ ਕੀ ਕੰਮ ਹੋਇਆ ਜੀ ਤੇ ਤੁਸੀਂ ਸਾਨੂੰ ਉੱਤੇ, ਉਹ ਕਹਿੰਦਾ ਵਿੱਚ ਬਹਿ ਕੇ ਵਿੰਡੋ, ਮੈਂ ਕਿਹਾ ਸਾਡੇ ਕੋਲ ਨੀ ਤਾਂ ਅਸੀਂ ਵੀ ਵੇਸਟ ਕਰ ਸਕਦੇ ਆਪਣੀ ਹੁਣ ਗੱਡੀ ਸਟਾਰਟ ਕਰੀਏ, ਮੈਂ ਨੀ ਖੋਲ ਸਕਦੀ ਇੱਥੇ, ਫਿਰ ਅਸੀਂ ਸਿੱਧੇ ਅਸੀਂ ਰਨਿੰਗ ਹੈ ਸਿੱਧਾ ਪੁਲਿਸ ਸਟੇਸ਼ਨ ਗਏ, ਉਹਦੀ ਕੰਪਲੇਂਟ ਕੀਤੀ ਵੀ ਸਾਨੂੰ ਬਿਨਾਂ ਗੱਲ ਤੋਂ ਇੰਨੇ ਗੱਡੀਆਂ ਸੱਦ ਰਹੀਆਂ, ਕੋਈ ਗੱਲ ਨੀ, ਕੋਈ ਬਾਤ ਨੀ, ਸਰਦਾਰ ਜੀ ਪੁਲਿਸ ਸਟੇਸ਼ਨ ਚ ਉੱਥੇ ਕੰਮ ਵੀ ਕੋਈ ਕਰਦੇ ਸੀ ਜਾਣ ਲਈ ਸਾਰੇ, ਕਹਿੰਦੇ ਗੁਰਸਰ ਸਾਹਿਬ ਕੀ ਗੱਲ ਹੋ ਗਈ, ਕਹਿੰਦੇ ਇੱਦਾਂ ਸਮੇਂ ਦਾ ਜੇ ਹੋਇਆ ਹੈਗਾ, ਤੇ ਫਿਰ ਇੱਥੇ ਕਿਸੇ ਬੰਦੇ ਨੂੰ ਉੱਦਾਂ ਹੀ ਨੀ ਕੋਈ ਪੁੱਟਣ ਲੱਗ ਪਿਆ, ਕੋਈ ਪੁਲਿਸ ਨੂੰ ਪਤਾ ਨੀ ਕਿੱਦਾਂ, ਉੱਥੇ ਜੋ ਪ੍ਰੋਟੈਸਟ ਹੋਇਆ ਅਸੀਂ ਵੀ ਗਏ, ਤਾਂ ਪੁਲਿਸ ਵਾਲਾ ਕਹਿੰਦਾ ਕੰਮ ਤਾਂ ਕੁਛ ਉੱਦਾਂ ਨੀ, ਕੁਛ ਨੀ ਹੋਇਆ, ਮੈਂ ਕਿਹਾ ਅਸੀਂ ਤਾਂ ਦਿਖਾਵਾ ਨੀ ਕਰਨਾ ਵੀ ਲੋਕਾਂ ਨੂੰ, ਤੁਸੀਂ ਬਿਨਾਂ ਗੱਲ ਤੋਂ ਕੀ ਕੁਛ ਕਹਿ, ਇੱਥੇ ਬਿਲਕੁਲ ਨੀ ਕੁਛ ਕਹਿ ਸਕਦੇ, ਬਿਲਕੁਲ ਪੁਲਿਸ ਵਾਲੇ ਇੱਥੇ ਕਾਨੂੰਨ ਬਹੁਤ ਚੰਗੇ ਹੈ, ਇਹ ਗੱਲ ਆ। ਦੂਸਰੀ ਸਾਡੀ ਹੋਸਪਿਟਲਾਈਜ਼ ਬਿਮਾਰੀ ਤੇ ਦੁਨੀਆ ਹੁਣ ਬਹੁਤ ਹੈਗੀ ਆ, ਸਕਰੀਨਿੰਗ ਬਹੁਤ ਚੰਗਾ ਸਾਰਾ ਕੁਛ ਇੱਥੇ, ਇਸੇ ਕਰਕੇ ਇਹ ਇੱਕ
0: ਨਜਾਇਜ਼ ਫਸਾਉਣਾ ਉਠਾਉਣਾ ਸ਼ੁਰੂ ਕਰ ਦਿੱਤਾ।
1: ਅਜੇ ਇੰਗਲੈਂਡ ਵਿੱਚ ਦੁਨੀਆ ਆਈ ਤੇ ਡੋਰ ਖੋਲੋ ਤਾਂ ਵੀ ਫੜ ਕੇ ਕਰਦੇ ਕਿ ਵੀ ਆਵੇ, ਮੈਂ ਫੜ ਕੇ ਕਰੂੰਗੀ, ਇੱਥੇ ਠੀਕ ਆ, ਇੱਥੇ ਦਾ ਕਾਨੂੰਨ ਬਹੁਤ ਚੰਗੀ, ਮੈਂ ਤਾਂ ਇੱਥੇ ਬਹੁਤ ਪਿਸਾਉਂਦੇ ਸਾਰਾ ਕੁਛ।
0: ਚਲੋ ਸ਼ੁਕਰੀਆ ਜੀ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ ਮਚ, ਥੈਂਕ ਯੂ। ਸੋ ਦੋਸਤੋ, ਤੁਸੀਂ ਜਿਹੜੇ ਹੋ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, ਸਾਡਾ ਤੁਹਾਡਾ ਸਾਥ ਹੈਗਾ 11 ਵਜੇ ਤੱਕ, ਤੇ ਅੱਜ ਫਰਾਈਡੇ ਹੈ ਤੇ ਅੱਜ ਆਪਾਂ ਬਸ ਠਾ ਠਾ ਹੀ ਕਰਨੀ ਹੈ ਜੀ।

ਸੋ ਤੁਸੀਂ ਜੁੜਿਓ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, ਸਾਡਾ ਤੁਹਾਡਾ ਸਾਥ ਹੈ 11 ਵਜੇ ਤੱਕ। ਤੇ ਸਾਡੇ ਇਸ ਰੇਡੀਓ ਪ੍ਰੋਗਰਾਮ ਦੇ ਇਸ ਸਮੇਂ ਦੇ ਜਿਹੜੇ ਮੇਨ ਸਪੌਂਸਰ ਨੇ ਉਹ ਨੇ ਜੀ ਬ੍ਰਮਟਨ ਕੈਸ਼ ਐਂਡ ਕੈਰੀ। ਪੂਰੇ ਕੈਨੇਡਾ ਦੇ ਵਿੱਚ 9 ਵੱਖਰੀਆਂ ਵੱਖਰੀਆਂ ਲੋਕੇਸ਼ਨਸ ਦੇ ਉੱਪਰ ਆਪਣੀਆਂ ਸੇਵਾਵਾਂ ਦੇ ਰਹੇ ਨੇ।

ਕਿਸੇ ਵੀ ਕਿਸਮ ਦੀ ਕੋਈ ਖਾਂਸੀ ਦੀ ਹਨੀ ਟੱਸ ਵਗੈਰਾ ਚਾਹੀਦੀ ਹੈ, ਕੋਈ ਕੋਸਮੈਟਿਕਸ ਦਾ ਸਮਾਨ ਚਾਹੀਦਾ, ਹਰ ਤਰ੍ਹਾਂ ਦਾ ਸਮਾਨ ਤੁਹਾਨੂੰ ਇੱਥੇ ਅਵੇਲੇਬਲ ਹੈ। 60,000 ਸਕੁਅਰ ਫੁੱਟ ਦੇ ਵਿੱਚ ਫੈਲਿਆ ਹੋਇਆ ਵਿਸ਼ਾਲ ਸਟੋਰ,

ਤੇਤੀ ਸਾਡੀ ਗੱਲਬਾਤ ਚੱਲ ਰਹੀ ਸੀ ਕਿ ਇੱਥੋਂ ਤੇ ਉੱਥੋਂ ਦੇ ਸਿਸਟਮ ਦੇ ਵਿੱਚ ਕੀ ਫਰਕ ਹੈ ਤੇ ਤੁਸੀਂ ਜ਼ਰੂਰ ਮੇਰੇ ਨਾਲ ਸ਼ੇਅਰ ਕਰ ਸਕਦੇ ਹੋ 647-367-5553 ਸਾਡਾ ਨੰਬਰ ਹੈ। ਸੋ ਅਸੀਂ ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਪਹਿਲਾਂ ਸਾਡੇ ਇੱਕ ਫਰਮਾਇਸ਼ ਇੱਕ ਗਾਣੇ ਦੀ ਸੀ, ਉਹ ਵੀ ਗਾਣਾ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕਰਦਾ ਸੀ।

0: ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਜੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਜੀ?
0: ਵਧੀਆ ਜੀ ਵਧੀਆ, ਬਿਲਕੁਲ ਠੀਕ ਠਾਕ, ਤੁਸੀਂ ਸੁਣਾਓ ਠੀਕ ਹੋ?
1: ਠੀਕ ਹੈ ਜੀ। ਹਾਂਜੀ, ਮੈਂ ਕੱਲ ਵੀ ਕੀਤਾ ਜੀ ਫੋਨ, ਐਸੇ ਜਿਹੜੀ ਆਪਾਂ ਚੱਲਦੀ ਹੈ ਗੱਲਬਾਤ ਅੱਜ।
0: ਅੱਛਾ,
1: ਤੇ ਉਹਦੇ ਵਿੱਚ ਮੈਂ ਇੱਕ ਇਹ ਐਡ ਕਰਨੀ ਸੀ, ਪੁਲਿਸ ਵਾਲਾ ਜਿੱਦਾਂ ਉੱਥੇ ਪੰਜਾਬ ਚ ਹੋਵੇ, ਜੇ ਆਪਾਂ ਕਿਤੇ ਹਨੇਰੇ ਵਗੇਰੇ ਕਿਤੇ ਜਾਂਦੇ ਹਾਂ, ਪੁਲਿਸ ਵਾਲਾ ਆ ਜਾਂਦਾ, ਡਰ ਲੱਗਣ ਲੱਗ
0: ਕਿਸੇ
1: ਵੀ ਕੰਮ ਕਰਕੇ ਕੋਈ ਕੀਤਾ, ਤੁਹਾਨੂੰ ਉਹਨੇ ਫੜ ਲਿਆ ਹੈਗਾ, ਆਪਣੀ ਕਾਰ ਚ ਬਿਠਾ ਲਿਆ, ਭਾਵੇਂ ਹੱਥ ਘੜੀ ਵੀ ਤੁਹਾਡੇ ਲੱਗੀ ਹੋਵੇ, ਉਹ ਤੁਹਾਨੂੰ ਤੁਹਾਨੂੰ ਕਹਿੰਦਾ ਵੀ ਪੈਰ ਜ਼ਮੀਨ ਤੇ ਲਾ ਕੇ ਬਹਿ, ਵੀ ਅੰਦਰ ਨੀ ਕਰਨੇ, ਅੰਦਰ ਉਦੋਂ ਹੀ ਕਰ ਲੈਂਦਾ ਜਦੋਂ ਉਹਨੇ
0: ਹਾਲ ਚਾਲ ਨੇ ਜੀ?
2: ਬਹੁਤ ਵਧੀਆ ਜੀ, ਬਹੁਤ ਵਧੀਆ। ਹਰ ਚਾਰ ਦਿਨ ਕਰੇ ਸੁਣਾਇਆ ਜੀ, ਬਹੁਤ ਵਧੀਆ ਆਨੰਦ ਆ ਗਿਆ।
0: ਹਾਂ ਬਸ ਇਹੀ ਹੈ ਜੀ, ਮੈਂ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਪੁਰਾਣੀਆਂ ਯਾਦਾਂ ਨਾ ਥੋੜੀਆਂ ਜਿਹੀਆਂ ਤਾਜ਼ਾ ਅਸੀਂ ਕਰ ਦਈਏ ਦੋਸਤਾਂ
2: ਨਾਲ। ਚਰਨ ਗਰੇਵਾਲ ਦਾ ਪਿੰਡ ਸਾਡਾ ਪਿੰਡ ਹੈ ਜੀ, ਸਾਡੇ ਦਾ ਗੁਆਂਢੀ ਹੈ ਜੀ।
0: ਅੱਛਾ ਅੱਛਾ ਅੱਛਾ, ਹਰਚਰਨ ਗਰੇਵਾਲ ਦੇ ਤੁਸੀਂ ਗੁਆਂਢੀ ਰਹੇ ਹੋ, ਤੇ ਤੁਸੀਂ ਤੁਹਾਨੂੰ ਮੌਕਾ ਮਿਲਿਆ ਇਹਨੂੰ ਮਿਲਣ ਮੁਲਣ ਦਾ ਕਦੇ?
2: ਮੈਂ ਮੌਕਾ ਛੱਡ ਜੀ, ਇਹ ਤਾਂ ਬਹੁਤ ਵਧੀਆ ਬੰਦੇ ਸੀਗੇ, ਬਹੁਤ ਚੰਗੇ ਬੰਦੇ ਸੀ। ਆਪਣੇ ਪਿੰਡ ਚ ਮੂਵੀਆਂ ਲਾਉਂਦੇ ਹੁੰਦੇ ਸੀ, ਉਦੋਂ ਚੱਲਦੇ ਹੁੰਦੇ ਸੀ ਕੱਪੜੇ ਚ ਲਾ ਕੇ,
0: ਪਰਦੇ ਪਰਦਾ ਲਗਾ ਕੇ। ਠੀਕ ਹੈ ਠੀਕ ਹੈ,
2: ਬਹੁਤ ਚੰਗੀ ਫੈਮਿਲੀ ਸੀਗੀ ਜੀ, ਤੇ ਕਰਨੈਲ ਗਿੱਲ ਸਾਡੇ ਦੋਨੇ ਨੇਬਰ।
0: ਹਾਂ, ਕਰਨੈਲ ਗਿੱਲ ਤੇ ਹਰਚਰਨ ਗਰੇਵਾਲ, ਦੋਨਾਂ ਦਾ ਬੜਾ ਨਾਮ ਰਿਹਾ ਪੰਜਾਬੀ ਗਾਇਕ। ਹਰਚਰਨ ਗਰੇਵਾਲ ਤਾਂ ਸ਼ੁਰੂਆਤ ਕਰਨ ਵਾਲਾ ਨਾ ਪੰਜਾਬੀ ਗਾਇਕੀ।
2: ਹਾਂ ਜੀ, ਉਹਦਾ ਸੀਮਾ ਗਾਉਂਦੀ ਹੁੰਦੀ ਸੀਗੀ, ਸਾਰੇ ਗਾਉਂਦੇ।
0: ਬਾਬੂ ਸਿੰਘ ਮਾਨ ਦਾ ਪਹਿਲਾ ਗਾਣਾ ਇਹਨੇ ਰਿਕਾਰਡ ਕਰਵਾਇਆ ਸੀ ਨਾ, ਜਿਹੜਾ ਆ ਗਿਆ ਵਨਜਾਰਾ ਨੀ ਚੜਾਲਾ ਭਾਬੀ ਚੂੜੀਆਂ। ਉੜਾ ਕੌਰ ਦੇ ਨਾਲ ਸੀ ਜਿਹੜਾ।
2: ਹਾਂਜੀ, ਤੇ ਦੂਜਾ ਜੀ ਆਪਣੇ ਕਰਨੈਲ ਗਿੱਲ ਦਾ ਸਾਡੇ ਨਾਲ ਕੰਧ ਲੱਗਦੇ ਜੀ, ਚੰਦਾਰ ਸੱਧੂ।
0: ਅੱਛਾ ਅੱਛਾ,
2: ਮਾਣਕ ਤੇ ਸਦੀਕ ਵਿਹੜੇ ਚ ਆ ਕੇ ਬੈਠੇ ਹੁੰਦੇ, ਰੌਣਕ ਪੂਰੀ ਲਾਉਂਦੇ ਹੁੰਦੇ।
0: ਬਿਲਕੁਲ ਬਿਲਕੁਲ ਬਿਲਕੁਲ,
2: ਬਹੁਤ ਚੰਗੀ ਫੈਮਿਲੀ ਸੀ, ਬਹੁਤ ਚੰਗੀ ਫੈਮਿਲੀ। ਜਿਹੜੇ ਕਰਦ ਕਰੇ ਵਾਲਾ ਜੀ, ਇਹ ਤਾਂ ਨਾ ਤਿੰਨ ਭਰਾ ਹੁੰਦੇ ਸੀ, ਇਹਨਾਂ ਦਾ ਰੰਗ ਬੜਾ ਗੋਰਾ ਚਿੱਟਾ ਰੰਗ ਹੁੰਦਾ ਗੋਰਾ। ਬਹੁਤ ਚੰਗੀ ਫੈਮਿਲੀ ਸੀ, ਮੇਹਨਤ ਤਾਂ ਬਹੁਤ ਅਸੀਂ ਰਹੇ ਹਾਂ ਜੀ, ਬਾਕੀ ਸਾਰੇ ਬੱਚੇ ਮੇਰੇ ਨਾਲ ਵੀ ਪੜ੍ਹਦੇ ਹੁੰਦੇ ਸੀ।
0: ਹਾਂ ਚਲੋ, ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਵਧੀਆ ਤੁਸੀਂ ਫੀਡਬੈਕ ਦਿੱਤੀ, ਥੈਂਕ ਯੂ ਵੈਰੀ ਮੱਚ, ਫੋਨ ਕਰਦੇ ਰਹਿਆ ਕਰੋ ਤੁਸੀਂ। ਥੈਂਕ ਯੂ, ਥੈਂਕ ਯੂ,
2: ਓਕੇ, ਥੈਂਕ ਯੂ,
0: ਸਤਿ ਸ਼੍ਰੀ ਅਕਾਲ। ਸੋ ਦੋਸਤੋ, ਤੁਸੀਂ ਵੀ ਕੋਈ ਗੱਲਬਾਤ ਕਰਨੀ ਹੋਏ ਤੇ ਕਰ ਸਕਦੇ ਹੋ, ਤੇ ਬਾਕੀ ਤੁਹਾਨੂੰ ਮੈਂ ਇੱਕ ਹੋਰ ਖੂਬਸੂਰਤ ਜਿਹਾ ਗਾਣਾ ਤੁਹਾਡੇ ਨਾਲ ਸ਼ੇਅਰ ਕਰਦਾ, ਤੇ ਉਸ ਤੋਂ ਬਾਅਦ ਆਪਾਂ ਪ੍ਰੋਗਰਾਮ ਨੂੰ ਅੱਗੇ ਲੈ ਕੇ ਚੱਲਾਂਗੇ।

0: ਸੋ ਮੁਹੰਮਦ ਸਦੀਕ ਔਰ ਰਣਜੀਤ ਕੌਰ ਦੀ ਆਵਾਜ਼ ਦੇ ਵਿੱਚ ਗਾਇਆ ਹੋਇਆ ਗਾਣਾ ਤੁਸੀਂ ਨਵੇਂ ਬੱਚਿਆਂ ਦੀ ਆਵਾਜ਼ ਦੇ ਵਿੱਚ ਸੁਣਿਆ, ਜਿਨ੍ਹਾਂ ਦਾ ਨਾਂ ਸਿਮਰਨ ਸਰਾਂ ਤੇ ਨਵਜੋਤ ਸਿੱਧੂ। ਛੋਟੇ ਛੋਟੇ ਬੱਚੇ ਨੇ ਤੇ ਤੇਜਵੰਤ ਕਿੱਟੂ ਦੀ ਅਕੈਡਮੀ ਦੇ ਵਿੱਚ ਸਿੱਖਦੇ ਆ। ਉਹਨਾਂ ਨੇ ਗਾਇਆ ਬਹੁਤ ਖੂਬਸੂਰਤ, ਮੈਨੂੰ ਬਹੁਤ ਅੱਛਾ ਲੱਗਿਆ, ਤੁਹਾਡੇ ਨਾਲ ਸ਼ੇਅਰ ਕੀਤਾ। ਸੋ ਸਾਡਾ ਤੁਹਾਡਾ ਸਾਥ ਅੱਜ ਦੇ ਪ੍ਰੋਗਰਾਮ ਦੇ ਵਿੱਚ 5 ਕੁ ਮਿੰਟ ਬਾਕੀ ਰਹਿ ਗਏ ਆ ਤੇ ਤੁਸੀਂ ਜੇ ਕੋਈ ਗੱਲਬਾਤ ਕਰਨੀ ਹੋਈ ਤੇ ਕਰ ਸਕਦੇ ਹੋ, ਤੇ ਅਦਰਵਾਈਜ਼ ਆਪਾਂ ਸੋਮਵਾਰ ਮਿਲਾਂਗੇ ਫਿਰ ਨਵੇਂ ਕਿਸੇ ਪ੍ਰੋਗਰਾਮ ਦੇ, ਕੋਈ ਨਵੇਂ ਵਿਸ਼ਾ ਲੈ ਕੇ ਆਵਾਂਗੇ। ਤੇ ਸਾਡੇ ਅੱਜ ਦੇ ਜਿਹੜੇ ਪ੍ਰੋਗਰਾਮ ਦੇ ਵਿੱਚ ਤੁਸੀਂ ਅੱਜ ਅਸੀਂ ਐਡ ਵੀ ਤੁਹਾਡੇ ਨਾਲ ਸ਼ੇਅਰ ਕਰੀਏ।
1: 5ਵਾਂ ਮਹਾਨ 3 ਦਿਨਾਂ ਦਾ ਕੀਰਤਨ ਦਰਬਾਰ 16-17 ਦਿਨ ਸ਼ਨੀਵਾਰ ਅਤੇ ਐਤਵਾਰ ਦੁਪਹਿਰੇ 3 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ, 18 ਦਿਨ ਸੋਮਵਾਰ 12 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ, ਬ੍ਰੈਂਪਟਨ ਫੇਅਰ ਗਰਾਉਂਡ 12942 ਹਾਰਡਲੇਕ ਰੋਡ ਕੈਲਟਨ ਵਿਖੇ ਕਰਵਾਇਆ ਜਾ ਰਿਹਾ ਹੈ। ਪੰਥ ਦੇ ਸਰਮੌਰ ਰਾਗੀ ਜਥੇ ਪਦਮ ਸ਼੍ਰੀ ਭਾਈ ਸਾਹਿਬ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਸੰਤ ਅਨੂਪ ਸਿੰਘ ਜੀ ਊਨਾ ਸਾਹਿਬ ਵਾਲੇ, ਭਾਈ ਅਨੰਤ ਵੀਰ ਸਿੰਘ ਜੀ ਐਲਏ ਵਾਲੇ, ਭਾਈ ਸਾਹਿਬ ਜਗਜੀਤ ਸਿੰਘ ਜੀ ਬਬੀਹਾ ਦਿੱਲੀ ਵਾਲੇ, ਪ੍ਰੋਫੈਸਰ ਪਰਮਜੀਤ ਸਿੰਘ ਜੀ ਪਟਿਆਲੇ ਵਾਲੇ, ਭਾਈ ਮਨਿੰਦਰ ਸਿੰਘ ਜੀ ਸ੍ਰੀਨਗਰ ਵਾਲੇ। ਫੋਰ ਮੋਰ ਇਨਫੋਰਮੇਸ਼ਨ ਕਾਲ ਪੰਜਾਬੀ ਵਿਰਸਾ ਰੇਡੀਓ ਦੇ ਸਿੰਘ ਅਜੀਤ ਨੂੰ ਕੀਤੀ ਜਾ ਸਕਦੀ ਹੈ 6474481000, 6474481000। ਸੇਵਾ ਭੇਜਣ ਵਾਸਤੇ seva2022@yahoo.com ਤੇ ਆਪਣੀ ਸੇਵਾ ਭੇਜ ਸਕਦੇ ਹੋ।
2: ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਂਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਸ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ।
0: ਸੋ ਦੋਸਤੋ, ਤੁਸੀਂ ਜੁੜੇ ਹੋ ਰੇਡੀਓ ਪ੍ਰੋਗਰਾਮ ਸਬਰੰਗ ਦੇ ਨਾਲ। 6473 ਸਾਡੇ ਸਟੂਡੀਓ ਦੇ ਨੰਬਰ ਹੈ। ਇੱਕ ਚੀਜ਼ ਜਿਹੜੀ ਹੋਰ ਮੈਨੂੰ ਬਹੁਤ ਇੱਥੇ ਅਪੀਲ ਕਰਦੀ ਹੈ ਕਿ ਜਿਹੜਾ ਗਾਰਬੇਜ ਚੁੱਕਣ ਦਾ ਜਿਹੜਾ ਸਿਸਟਮ ਹੈ ਨਾ, ਉਹ ਵੀ ਬਹੁਤ ਵਧੀਆ। ਦੇਖੋ, ਤੁਹਾਨੂੰ ਟਾਈਮ ਦੱਸਿਆ ਹੋਇਆ ਵੀ ਕਿਸੇ ਵੀਰਵਾਰ ਨੂੰ, ਕਿਸੇ ਫਰਾਈਡੇ, ਜੇ ਕੋਈ ਲੌਂਗ ਵੀਕਐਂਡ ਹੈ ਤਾਂ ਫਰਾਈਡੇ ਹੁੰਦਾ, ਕਿੱਡੇ ਸਿਸਟਮੈਟਿਕਲੀ ਉਹਨਾਂ ਨੇ ਆਉਣਾ ਤੁਹਾਡਾ, ਉਹ ਗਾਰਬੇਜ ਚੁੱਕ ਕੇ ਲੈ ਜਾਣਾ। ਤੇ ਇਹ ਜ਼ਮੀਨ ਅਸਮਾਨ ਦਾ ਫਰਕ ਇਸ ਟੈਂਡੈਂਸੀ ਦੇ ਵਿੱਚ, ਇਸ ਟ੍ਰੈਡੀਸ਼ਨ ਜਿਹੜੀ ਇੱਥੇ ਬਹੁਤ ਅੱਛੀ ਮੈਨੂੰ ਲੱਗਦੀ ਹੈ। ਆਪਣੇ ਉੱਥੇ ਬਹੁਤ ਜ਼ਿਆਦਾ, ਆਪਣੇ ਤੁਸੀਂ ਦੇਖਦੇ ਹੋ ਕਿ ਉੱਥੇ ਕਾਰਪੋਰੇਸ਼ਨ ਦੀਆਂ, ਮੈਂ ਤਾਂ ਖਾਸ ਤੌਰ ਤੇ ਉੱਥੇ ਦੇਖਦਾ ਨਾ, ਅੰਮ੍ਰਿਤਸਰ ਦੇ ਵਿੱਚ ਸਾਡੀ ਉੱਥੇ ਕੋਠੀ ਹੈ, ਕਈ ਵਾਰ ਜਦੋਂ ਆਉਂਦੇ ਨਾ ਤੇ ਉਹਨਾਂ ਦੀਆਂ ਟਰਾਲੀਆਂ ਹੀ ਓਪਨ ਜਿਹੀਆਂ ਹੁੰਦੀਆਂ, ਉਹ ਟਰਾਲੀਆਂ ਭਰ ਕੇ ਲੈ ਜਾਣੀਆਂ, ਉਹ ਰਾਹ ਦੇ ਵਿੱਚ ਜਿੰਨਾ ਕੁ ਚੁੱਕਿਆ ਹੁੰਦਾ ਨਾ, ਤੇ ਸਾਰੀ ਗਲੀ ਦੇ ਵਿੱਚ ਜਦੋਂ ਜਾਣਾ ਨਾ, ਸੜਕ ਤੇ ਅੱਧਾ ਤੋਂ ਉਹਨਾਂ ਰਸਤੇ ਦੇ ਵਿੱਚ ਹੀ ਖਲਾਰ ਖਲੂਰ ਦੇਣਾ। ਸੋ ਉੱਥੇ ਆਉਂਦਾ ਹੈ, ਪਿੱਛੇ ਜੇ ਆਏ ਉੱਥੇ ਵੀ ਅੰਮ੍ਰਿਤਸਰ ਦੇ ਵਿੱਚ ਵੀ ਇੱਦਾਂ ਦੇ ਟਰੱਕ ਆਏ ਸੀ ਜਿਹੜੇ ਚੁੱਕੇ ਤੇ ਪਿੱਛੇ ਉਹ ਪ੍ਰੈਸ ਕਰਕੇ ਅੱਗੇ ਕਰਦਾ ਸੀ, ਪਰ ਉਹ ਬਸ ਥੋੜੀ ਬਹੁਤ ਦੇਰ ਚੱਲੇ ਆ, ਮਤਲਬ ਕੋਈ ਪਲਾਨ ਨਹੀਂ ਨਾ ਹੁੰਦੀ ਉੱਥੇ। ਸਿਟੀ ਬੱਸਾਂ ਚੱਲੀਆਂ, 60-70 ਬੱਸਾਂ ਉੱਥੇ ਨਾ ਪਈਆਂ ਹੋਈਆਂ, ਉੱਥੇ ਬਟਾਲਾ ਰੋਡ ਦੇ ਉੱਪਰ ਉਹ ਝਾੜ ਉੱਗੇ ਹੋਏ ਆਸ ਪਾਸ, 60-70 ਬੱਸਾਂ ਉੱਥੇ ਬੇਕਾਰ ਪਈਆਂ ਹੋਈਆਂ। ਫਿਰ ਉਸ ਤੋਂ ਬਾਅਦ BRTCS ਬੱਸ ਜਿਹੜੀ ਇੱਕ ਚਲਾਈ, ਉਹ ਜੰਗਲੇ ਜੇ ਲਾ ਕੇ ਸੜਕਾਂ ਵੱਡੀਆਂ ਸਾਰੀਆਂ ਨੇ, ਵਿਚਕਾਰ ਇੱਕ ਜੰਗਲੇ ਲਾ ਕੇ ਛੋਟੀ ਜਿਹੀ ਸੜਕ ਬਣਾ ਕੇ ਨਾ, ਕਿ ਉੱਥੇ ਚੱਲਿਆ ਕਰਨਗੀਆਂ, ਉਹ ਵੀ ਚੱਲੀਆਂ ਥੋੜੀ ਦੇਰ। ਉਹ ਆਟੋ, ਇੰਨੇ ਆਟੋ ਵਾਲਿਆਂ ਨੇ ਥਾਂ ਥਾਂ ਤੇ ਰੁਕਾਵਟਾਂ ਪਾ ਦੇਣੀਆਂ, ਉਹ ਜਾਲੀਆਂ ਤੋੜ ਦਿੱਤੀਆਂ, ਉਹ ਸਾਰਾ ਸਿਸਟਮ ਉਹ ਵੀ ਫੇਲ ਹੋ ਗਿਆ। 70-80 ਦੇ ਕਰੀਬ ਉਹ ਵੀ ਬੱਸਾਂ ਉਹ ਵੇਰਕੇ ਬਾਈਪਾਸ ਤੋਂ ਬਾਹਰ ਇੱਕ ਡੰਪ ਜਿਹਾ ਬਣਾਇਆ, ਉੱਥੇ ਬੇਕਾਰ ਪਈਆਂ ਹੋਈਆਂ। ਸੋ ਸਾਡੇ ਉੱਥੇ ਨਾ ਪਲੈਨਗਾਂ ਬਣਾ ਲੈਂਦੇ ਆ, ਸਕੀਮਾਂ ਲੈ ਆਉਂਦੇ ਬਾਹਰ ਦੇਖ ਦੇਖ ਕੇ, ਬਾਹਰਲੀਆਂ ਕੰਟਰੀਆਂ ਨੂੰ, ਬਾਹਰਲੇ ਦੇਸ਼ਾਂ ਸੂਬਿਆਂ ਨੂੰ ਦੇਖ ਕੇ, ਪਰ ਉਹ ਲਾਗੂ ਜਿੱਥੇ ਹੋਣੀਆਂ ਨਾ, ਉੱਥੇ ਸਿਸਟਮ ਜਿਹੜਾ ਬੜਾ ਕਰਪਟ ਹੈ, ਨਾ ਹੀ ਉਹ ਲੋਕਾਂ ਨੂੰ ਉਹ ਚੀਜ਼ ਐਕਸੈਪਟ ਹੁੰਦੀ ਹੈ, ਤੇ ਉਹ ਫਿਰ ਕਾਮਯਾਬ ਹੁੰਦੇ, ਨਾ ਕਾਮਯਾਬ ਹੋ ਜਾਂਦੇ, ਤੇ ਉਹਦੇ ਨਾਲ ਬਦਨਾਮੀ ਜਿਹੜੀ ਹੈ ਨਾ, ਉਹ ਸਾਡੇ ਸਿਸਟਮ ਦੀ ਜਿਹੜੀ ਬਹੁਤ ਹੋ ਜਾਂਦੀ ਹੈ। ਸੋ ਹੁਣ ਸਾਡੇ ਪ੍ਰੋਗਰਾਮ ਦਾ ਜੇ ਮਿੰਟ ਰਹਿ ਗਏ ਆ 2, ਤੇ ਹੁਣ ਕੋਈ ਫੋਨ ਕਾਲ ਨਹੀਂ ਹੋ ਸਕਣੀ, ਤੇ ਲਾਸਟ ਦੇ ਵਿੱਚ ਤੁਹਾਨੂੰ ਇੱਕ ਖੂਬਸੂਰਤ ਜਿਹਾ ਗਾਣਾ, ਸਾਡੇ ਇੱਕ ਦੋਸਤ ਦੀ ਫਰਮਾਇਸ਼ ਸੀ, ਜਿਹੜੇ ਉਹ ਕਹਿੰਦੇ ਮੈਂ ਹਰਚਰਨ ਗਰੇਵਾਲ ਦੇ ਪਿੰਡ ਦਾ ਹੀ ਹਾਂ, ਤੇ ਉਹਨਾਂ ਦਾ ਹੀ ਗਾਇਆ ਹੋਇਆ ਇੱਕ ਤੁਹਾਨੂੰ ਮੈਂ ਗਾਣਾ ਸੁਰਿੰਦਰ ਕੌਰ ਦੇ ਨਾਲ ਸੁਣਾ ਦਿੰਦਾ। ਤੇ ਹੁਣ ਆਪਾਂ ਸੋਮਵਾਰ ਮਿਲਾਂਗੇ ਕਿਸੇ ਨਵੇਂ ਪ੍ਰੋਗਰਾਮ ਦੇ ਨਾਲ, ਕਿਸੇ ਨਵੇਂ ਗੱਲਬਾਤ ਦੇ ਨਾਲ, ਕਿਸੇ ਨਵੇਂ ਵਿਸ਼ੇ ਦੇ ਨਾਲ, ਤੇ ਉਮੀਦ ਕਰਦਾ ਕਿ ਤੁਸੀਂ ਰੋਜ਼ ਦੀ ਤਰ੍ਹਾਂ ਸੋਮਵਾਰ ਵੀ ਮੇਰੇ ਨਾਲ ਇਸ ਤਰ੍ਹਾਂ ਜੁੜੋਗੇ। ਸੋਮਵਾਰ ਪਰ ਵਿਸ਼ਾ ਡਿਸਾਈਡਡ ਹੀ ਹੈ ਕਿ ਸੋਮਵਾਰ, ਕਿਉਂਕਿ 10 ਤਰੀਕ ਨੂੰ ਮਦਰ ਡੇ ਹੈ, ਤੇ ਅਸੀਂ ਕਿਉਂਕਿ ਸੈਟਰਡੇ ਸੰਡੇ ਨੂੰ ਪ੍ਰੋਗਰਾਮ ਹੁੰਦਾ ਨਹੀਂ, ਤੇ ਸੋਮਵਾਰ ਨੂੰ ਆਪਾਂ ਮਦਰ ਡੇ ਦੇ ਸੰਬੰਧ ਵਿੱਚ ਮਾਂ ਨੂੰ ਇੱਕ ਟ੍ਰਿਬਿਊਟ ਦੇਵਾਂਗੇ ਤੇ ਗੱਲਬਾਤ ਕਰਾਂਗੇ ਮਾਂ ਦੀ, ਮਮਤਾ ਦੀ। ਤੇ ਹੁਣ ਦਿਓ ਇਜਾਜ਼ਤ, ਕੱਲ ਮੰਗਲਵਾਰ ਸੋਮਵਾਰ ਨੂੰ ਆਪਾਂ ਮਿਲਾਂਗੇ। ਤਦ ਤੱਕ ਦੇ ਲਈ ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ।

0: This is AM 530, CHLO AM, serving Brampton, Mississauga, Toronto, the GTA, and the world at am530.ca.
1: ਪੰਜਾਬੀ ਲਹਿਰਾਂ
2: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
2: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
1: ਪ੍ਰੋਗਰਾਮ ਪੰਜਾਬੀ ਲਹਿਰਾਂ
2: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ.
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: Main thoda apna vakeel Brij Mohan.

Mohan. Contact us at richmohan.com. SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4337655 1984। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ, ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ, ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ, ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।

ਠੀਕ ਠਾਕ ਹੋ ਬੱਲੇ ਬੱਲੇ। ਉਮੀਦ ਹੈ ਕਿ ਤੁਸੀਂ ਸਭ ਇੰਜੋਏ ਕਰ ਰਹੇ ਹੋ ਇਸ ਖੂਬਸੂਰਤ ਸੋਹਣੀ ਮਿੱਠੀ ਪਿਆਰੀ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ। ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਡਾ ਤੁਹਾਡਾ ਸਾਥ ਰਹੇਗਾ ਵੀ।

ਕੋਨੇ ਲਾਉਣੇ ਗਾਣਾ ਵੀ ਯਾਰ, ਕਿਵੇਂ ਹੋ? ਠੀਕ ਠਾਕ ਹੋ? ਬੱਲੇ ਬੱਲੇ ਆ, ਉਮੀਦ ਹੈ ਕਿ ਵੀਕਐਂਡ ਲਈ ਤਿਆਰ ਬਰ ਤਿਆਰ ਹੋ, ਮੌਸਮ ਖੂਬਸੂਰਤ ਹੈ, ਕਲੀਅਰ ਕੰਡੀਸ਼ਨਸ ਨੇ, ਤੇ ਪੰਜਾਬੀ ਲਹਿਰਾਂ ਦੀ ਟੀਮ ਤੁਹਾਡੇ ਨਾਲ ਜੁੜ ਚੁੱਕੀ ਹੈ ਬਈ ਇੱਕ ਸੋਹਣਾ ਮਿੱਠਾ ਪਿਆਰਾ ਪ੍ਰੋਗਰਾਮ ਲੈ ਕੇ, ਪੂਰੇ ਜੋਸ਼ ਨਾਲ, ਪੂਰੀ ਐਨਰਜੀ ਦੇ ਨਾਲ, ਪੂਰੇ ਇੱਕ ਪੋਜ਼ਿਟਿਵ ਵਾਈਬਸ ਦੇ ਨਾਲ ਤੁਹਾਡੇ ਨਾਲ ਅਸੀਂ ਜੁੜ ਚੁੱਕੇ ਹਾਂ, ਤੇ ਕੋਸ਼ਿਸ਼ ਕਰੇਗੀ ਕਿ 9 ਵਜੇ ਤੱਕ ਤੁਸੀਂ ਵੀ ਕਹੋ ਕਿ ਬੱਲੇ ਬੱਲੇ ਅੱਜ ਨਵੀਂ ਨੇ ਤਾਂ ਯਾਰ ਐਸੀ ਐਨਰਜੀ ਭਰਤੀ ਵੀਕਐਂਡ ਤੋਂ ਪਹਿਲਾਂ ਪਹਿਲਾਂ ਕਿ ਬਸ ਐਂ ਲੱਗਦਾ ਕਿ ਪਹਾੜ ਹੀ ਚੱਕ ਦਿਆਂਗੇ। ਸੋ ਦੇਖੋ, ਕੋਸ਼ਿਸ਼ ਤਾਂ ਸਾਡੀ ਰਹਿੰਦੀ ਹੈ ਹਰ ਰੋਜ਼ ਹੀ ਕਿ ਤੁਹਾਡੇ ਤੱਕ ਪ੍ਰੋਗਰਾਮ ਐਸਾ ਪੇਸ਼ ਕਰੀਏ ਕਿ ਬੰਦੇ ਨੂੰ ਐਂ ਮਹਿਸੂਸ ਹੋਵੇ ਕਿ ਨਾ ਕੋਈ ਸਾਨੂੰ ਕੌਫੀ ਦੀ ਲੋੜ ਹੈ, ਨਾ ਕੋਈ ਸਾਨੂੰ ਰੈਡਬੁਲ ਦੀ ਲੋੜ ਹੈ, ਨਾ ਸਾਨੂੰ ਕਿਸੇ ਮੌਨਸਟਰ ਦੀ ਲੋੜ ਹੈ, ਬਸ ਪ੍ਰੋਗਰਾਮ ਸੁਣ ਲਿਆ ਤੇ ਉਹਦੇ ਨਾਲ ਹੀ ਇੱਕ ਬਹੁਤ ਹੀ ਕਮਾਲ ਦੀ ਐਨਰਜੀ ਮਿਲ ਗਈ ਹੈ। ਕਿਉਂਕਿ ਦੇਖੋ, ਚਲੋ ਕੈਫੀਨ ਤੋਂ, ਚਾਹਵਾਂ ਤੋਂ, ਐਨਰਜੀ ਡਰਿੰਕਸ ਤੋਂ ਠੀਕ ਹੈ, ਐਨਰਜੀ ਮਿਲਦੀ ਹੈ, ਬਟ ਜੋ ਕਿਸੇ ਇਨਸਾਨ ਤੋਂ ਤੁਹਾਨੂੰ ਵਾਈਬਸ, ਇੱਕ ਪੋਜ਼ਿਟਿਵਿਟੀ ਮਿਲਦੀ ਹੈ, ਉਹਦਾ ਵੀ ਮੈਨੂੰ ਲੱਗਦਾ ਹੁੰਦਾ ਕਿ ਇੱਕ ਵੱਖਰਾ ਜਿਹਾ ਨਜ਼ਾਰਾ। ਸੋ ਆ ਜਾਓ ਫਿਰ, ਲਾਉਂਦੇ ਹਾਂ ਰੌਣਕਾਂ, ਕਰਦੇ ਹਾਂ ਗੱਲਾਂ ਬਾਤਾਂ ਤੁਹਾਡੇ ਨਾਲ, ਤੇ ਪ੍ਰੋਗਰਾਮ ਹੈ ਪੰਜਾਬੀ ਲਹਿਰਾ 905-673-3337 ਆਪਣਾ ਫੋਨ ਨੰਬਰ ਹੈ। ਤੇ ਫਿਰ ਜਦੋਂ ਸ਼ੁਰੂਆਤ ਹੀ ਕਰ ਲਈ ਪ੍ਰੋਗਰਾਮ ਦੀ, ਟਣ ਟਣ ਫਿਰ ਤਾਂ ਮੈਂ ਕਹਿੰਦਾ ਕਮਾਲ ਹੀ ਕਮਾਲ ਹੈ। ਦੋ ਕੁ ਬੋਲ ਤੁਹਾਨੂੰ ਸੁਣਾਵਾਂਗੇ ਚਮਕੀਲਾ ਜੀ ਦੇ ਜ਼ਰੂਰ। ਮੈਂ ਕਹਿੰਦਾ ਉਹਨਾਂ ਨਾ ਕਿ ਫਰਾਈਡੇ ਨੂੰ ਤਾਂ ਨੈਚੁਰਲੀ ਜੀ ਵੀ ਕਰਦਾ ਕਿ ਥੋੜੇ ਜਿਹੇ ਖੜਕਵੇਂ ਜਿਹੇ ਗਾਣੇ ਲਾਈਏ, ਤੇ ਤੁਹਾਡੀਆਂ ਫਿਰ ਜਦੋਂ ਰਿਕੁਐਸਟਾਂ ਆ ਜਾਂਦੀਆਂ ਕਿ ਭਾਜੀ ਅੱਜ ਚੱਕ ਦਿਓ ਕੰਮ ਨੂੰ, ਕਈ ਸੱਜਣ ਮਿੱਤਰ ਬੜੇ ਪਿਆਰ ਨਾਲ ਕਹਿਣਗੇ ਕਿ ਨਵੀਂ ਬਾਈ ਜੀ ਅੱਜ ਕੀ ਕਹਿੰਦੇ ਨੇ, ਖਿੱਚ ਕੇ ਰੱਖੋ ਕੰਮ ਨੂੰ, ਚੱਕ ਕੇ ਰੱਖੋ ਕੰਮ ਨੂੰ। ਸੋ ਕੋਸ਼ਿਸ਼ ਤਾਂ ਰਹੇਗੀ, ਬਾਕੀ ਕੋਈ ਕਮੀ ਪੇਸ਼ੀ ਜੇ ਰਹਿ ਗਈ ਤਾਂ ਕੋਈ ਗੱਲ ਨਹੀਂ, ਤੁਸੀਂ ਕਹਿ ਦਿਆ ਕਰੋ ਠੀਕ ਹੈ। ਵੈਸੇ ਕਮੀ ਆਪਾਂ ਰਹਿਣ ਨਹੀਂ ਦਿੰਦੇ, ਇੰਨਾ ਕੁ ਜ਼ਰੂਰ ਆਪਣੇ ਆਪ 'ਚ ਇੱਕ ਕੌਨਫੀਡੈਂਸ ਰੱਖੀਦਾ ਕਿ ਜਦੋਂ ਮਾਈਕ ਦੇ ਸਾਹਮਣੇ ਆ ਗਏ ਨਾ, ਤਾਂ ਚਾਹੇ ਦੁਨੀਆਂ 'ਚ ਜ਼ਿੰਦਗੀ ਜੋ ਮਰਜ਼ੀ ਚੱਲ ਰਿਹਾ, ਜਦੋਂ ਮਾਈਕ ਦੇ ਸਾਹਮਣੇ ਆ ਤਾਂ ਫਿਰ ਕਿਸੇ ਨੂੰ ਪਤਾ ਨਹੀਂ ਲੱਗਣਾ ਕਿ ਕੀ ਚੱਲ ਰਿਹਾ, ਕਿਉਂਕਿ ਦੇਖੋ ਸਾਡਾ ਕੰਮ ਹੀ ਐਸਾ। ਹੁਣ ਅਸੀਂ ਮਾਈਕ ਮੂਹਰੇ ਆ ਗਏ, ਜੇ ਐਵੇਂ ਰੋਈ ਜਾਈਏ, ਕਹੀ ਜਾਈਏ ਆਹ ਹੋ ਗਿਆ ਉਹ ਹੋ ਗਿਆ, ਤੁਸੀਂ ਵੀ ਕਹਿਣਾ ਯਾਰ ਨਵੀਂ ਨੂੰ ਕਾਹਦਾ ਸੁਣਨਾ, ਨਵੀਂ ਤਾਂ ਆਪ ਹੀ ਪਰੇਸ਼ਾਨ ਹੈ। ਪਰ ਜਦੋਂ ਅਸੀਂ ਆਉਂਦੇ ਹਾਂ, ਅਸੀਂ ਥੋੜ੍ਹੇ ਜਿਹਾ ਪੋਜ਼ਿਟਿਵਿਟੀ ਨਾਲ ਪੇਸ਼ ਹੁੰਦੇ ਹਾਂ ਨਾ, ਫਿਰ ਤੁਹਾਡਾ ਵੀ ਮੱਲੋ ਮੱਲੀ ਜੀ ਕਰਦਾ ਕਿ ਯਾਰ ਅਸੀਂ ਐਵੇਂ ਮਰੂ ਮਰੂ ਕਰੀ ਜਾਂਦੇ, ਨਵੀਂ ਹੁੰਦੇ ਤਾਂ ਵਧੀਆ ਚੜ੍ਹਦੀ ਕਲਾ 'ਚ ਰਹਿੰਦੇ ਆ। ਦੇਖੋ ਲਾਈਫ 'ਚ ਨਾ ਚੜ੍ਹਦੀ ਕਲਾ 'ਚ ਕੋਈ ਐਸਾ ਇਨਸਾਨ ਨਹੀਂ ਜਿਹੜਾ 24 ਘੰਟੇ ਰਹਿੰਦਾ, ਕਿਉਂਕਿ ਬਹੁਤ ਸਾਰੀਆਂ ਹਾਰਡਸ਼ਿਪਸ ਆਉਂਦੀਆਂ ਨੇ, ਫਾਈਨੈਂਸ਼ੀਅਲ ਕੰਮਾਂ ਕਾਰਾਂ, ਪਰਿਵਾਰਾਂ, ਰਿਸ਼ਤਿਆਂ 'ਚ 100 ਚੀਜ਼ਾਂ ਨੇ ਜਿਹੜੀਆਂ ਜ਼ਿੰਦਗੀ 'ਚ ਹੁੰਦੀਆਂ, ਪਰ ਜੋ ਤੁਹਾਡੇ ਕੰਟਰੋਲ 'ਚ ਹੈ ਉਹਨੂੰ ਵਾਕਈ ਕੰਟਰੋਲ ਕਰ ਲਓ, ਸਲਿਊਸ਼ਨਸ ਲੱਭੋ, ਹਰ ਇੱਕ ਪ੍ਰੋਬਲਮ ਸੋਲਵ ਕਰੋ। ਜਿਹੜੀਆਂ ਚੀਜ਼ਾਂ ਤੁਹਾਡੇ ਕੰਟਰੋਲ ਤੋਂ ਬਾਹਰ ਹੈ, ਹੁਣ ਉਹਨਾਂ ਚੀਜ਼ਾਂ ਪਿੱਛੇ ਰੋਣਾ ਪਿੱਟਣਾ ਉਹਦਾ ਫਿਰ ਕੋਈ ਫਾਇਦਾ ਨਹੀਂ ਕਿ ਨਹੀਂ। ਸੋ ਆਲਵੇਜ਼ ਸਟੇ ਪੋਜ਼ਿਟਿਵ, ਐਂਡ ਲਾਈਫ ਹੈ, ਲਾਈਫ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ, ਠੀਕ ਹੋ ਜਾਂਦੀਆਂ, ਫਿਰ ਹੋ ਜਾਂਦੀਆਂ, ਫਿਰ ਠੀਕ ਹੋ ਜਾਂਦੀਆਂ। ਸੋ ਜਸਟ ਇੱਕ ਚੰਗਾ ਮਾਇੰਡ ਸੈਟ ਲੈ ਕੇ ਚੱਲੋ ਤੇ ਬੱਲੇ ਬੱਲੇ ਆ। ਸਟੂਡੀਓ ਦਾ ਆਪਣਾ ਫੋਨ ਨੰਬਰ ਹੈ 905-673-3337 ਆਪਣਾ ਨੰਬਰ ਹੈ, 905-673-3337 ਤੇ ਗੱਲਾਂ ਬਾਤਾਂ ਹੋਣਗੀਆਂ ਤੁਹਾਡੇ ਨਾਲ। ਐਂਡ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਇੱਕ ਨੰਬਰ ਦਿੰਦੇ ਹੁੰਦੇ, ਗੁਰਕਰਮ ਢੀਂਡਸਾ ਦਾ, ਆਟੋ ਹੋਮ ਕਮਰਸ਼ਲ ਇੰਸ਼ੋਰੈਂਸ ਕਰਵਾਉਣੀ ਹੈ ਤਾਂ ਗੁਰਕਰਮ ਢੀਂਡਸਾ ਤੁਹਾਡੇ ਲਈ ਹਾਜ਼ਰ ਨੇ। ਗੁਰਕਰਮ ਹੁਣੇ ਸਾਡੇ ਹਜ਼ਾਰਾਂ ਹੀ ਲਿਸਨਰਸ ਦੇ ਇੰਸ਼ੋਰੈਂਸ ਦੇ ਰੇਟਸ ਨੂੰ ਘਟਾ ਚੁੱਕੇ ਨੇ। ਸੋ ਬਹੁਤ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਨਾਲ ਡੀਲ ਕਰ ਕਰਕੇ ਤੁਹਾਨੂੰ ਵਧੀਆ ਟੌਪ ਦਾ ਰੇਟ ਲੈ ਕੇ ਦਿੰਦੇ ਆ। ਸੋ ਗੁਰਕਰਮ ਢੀਂਡਸਾ ਆਟੋ ਹੋਮ ਕਮਰਸ਼ਲ ਇੰਸ਼ੋਰੈਂਸ, 416-876-4605, 416-876-4605 ਤੇ ਗੁਰਕਰਮ ਢੀਂਡਸਾ, ਉਹਨਾਂ ਦੇ ਨਾਲ ਤੁਸੀਂ ਗੱਲਬਾਤ ਕਰਨੀ ਹੈ ਤੇ ਗੁਰਕਰਮ ਜੀ ਤੁਹਾਡੇ ਲਈ ਬਿਲਕੁਲ ਹਾਜ਼ਰ ਨੇ।

ਐਂਡ ਮਦਰਸ ਡੇ ਵੀਕਐਂਡ ਹੈ, ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਹੁਣ ਮਦਰਸ ਡੇ ਦੀਆਂ। ਸਾਡੀਆਂ ਸਾਰੀਆਂ ਮਾਵਾਂ ਨੂੰ ਇੱਕ ਤਾਂ ਹੈਪੀ ਮਦਰਸ ਡੇ ਸਾਡੇ ਵੱਲੋਂ, ਅਤੇ ਮਦਰਸ ਡੇ ਦੇਖੋ ਵੈਸੇ ਤਾਂ ਮਦਰਸ ਡੇ ਰੋਜ਼ ਹੀ ਹੁੰਦਾ, ਠੀਕ ਹੈ ਨਾ, ਬਟ ਇੱਕ ਸਪੈਸ਼ਲ ਦਿਨ ਆਪਾਂ ਨੂੰ ਮਿਲਦਾ ਆਪਣੀਆਂ ਮਾਵਾਂ ਨੂੰ ਸੈਲੀਬ੍ਰੇਟ ਕਰਨ ਦਾ, ਉਹ ਜ਼ਰੂਰ ਕਰਨਾ ਚਾਹੀਦਾ। ਅਤੇ ਦੇਖੋ ਮਾਵਾਂ ਠੰਡੀਆਂ ਛਾਵਾਂ ਹੁੰਦੀਆਂ ਹੈ, ਐਵੇਂ ਨਹੀਂ ਇਹ ਗਾਣੇ ਬਣੇ, ਐਵੇਂ ਨਹੀਂ ਇਹ ਚੀਜ਼ਾਂ ਕਹੀਆਂ ਜਾਂਦੀਆਂ, ਬਾਕੀ ਗੱਲਾਂ ਵਿੱਚ 100% ਸੱਚਾਈ ਹੈ। ਹੈਨੀ ਸੀ ਮਾਣਕ ਸਾਹਿਬ ਦਾ ਬਹੁਤ ਹੀ ਮਕਬੂਲ ਗੀਤ ਮਾਂ ਹੁੰਦੀ ਹੈ, ਮਾਂ ਕੇ ਬੱਚਿਆਂ ਦਾ ਦੁੱਖ ਮਾਂ ਨਾ ਸਹਿੰਦੀ ਹੈ, ਗਿੱਲੇ ਥਾਂ ਤੇ ਆਪ ਹੈ ਬਹਿੰਦੀ, ਤੇ 100% ਸਹੀ ਹੈ ਯਾਰ। ਮਾਂ ਨੂੰ ਭਾਵੇਂ ਇੱਕ ਬੁਰਕੀ ਨਾ ਮਿਲੇ, ਜੇ ਬੱਚੇ ਨੂੰ ਮਿਲ ਜਾਵੇ ਬਸ ਮਾਂ ਉਨੇ 'ਚ ਹੀ ਖੁਸ਼ ਹੈ। ਸੋ ਬਹੁਤ ਸਾਰਾ ਪਿਆਰ ਸਾਰੀਆਂ ਸਾਡੀਆਂ ਮਾਵਾਂ ਨੂੰ, ਐਂਡ ਬੈਸਟ ਵਿਸ਼ਿਜ਼, ਖੁਸ਼ ਰਹੋ, ਤੰਦਰੁਸਤ ਰਹੋ, ਐਂਡ ਤੁਹਾਡੇ ਪਰਿਵਾਰਾਂ ਵਿੱਚ ਪਿਆਰ ਬਣਿਆ ਰਹੇ। ਮੈਂ ਅੱਜ ਸਵੇਰ ਵਾਲੇ ਪ੍ਰੋਗਰਾਮ 'ਚ ਨਾ ਇੱਕ ਥੋੜ੍ਹਾ ਜਿਹਾ ਪਲੇ ਕੀਤਾ ਸੀ ਮਦਰਸ ਡੇ ਦਾ, ਇੱਕ ਟ੍ਰਿਬਿਊਟ। ਇਹ ਨਾ ਮੇਰੀ ਆਵਾਜ਼ ਦੇ ਵਿੱਚ ਹੈ, ਮੈਂ ਹੀ ਗਾਇਆ, ਮੈਂ ਹੀ ਹਾਰਮੋਨੀਅਮ ਪਲੇ ਕੀਤਾ। ਅੱਜ ਤੋਂ 9 ਸਾਲ ਪਹਿਲਾਂ 2017 'ਚ ਮੈਂ ਕਿਤੇ ਇਹ ਰਿਕਾਰਡ ਕਰਕੇ ਫੇਸਬੁੱਕ 'ਤੇ ਪਾਇਆ ਸੀ ਆਪਣੇ 'ਤੇ, 2017 ਦੇ ਵਿੱਚ। ਤਕਰੀਬਨ 20,000 ਬੰਦੇ ਨੇ ਦੇਖਿਆ, ਬੜੇ ਕਮੈਂਟਸ ਆਏ। ਮੈਂ ਤੁਹਾਨੂੰ ਸੁਣਾਉਣਾ ਚਾਹੁੰਦਾ, ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਹੀ ਮੈਂ ਕਿਹਾ ਕਿ ਮਦਰਸ ਡੇ ਦੀਆਂ ਤੁਹਾਨੂੰ ਮੁਬਾਰਕਾਂ ਦੇ ਦਈਏ ਸਾਰਿਆਂ ਨੂੰ, ਅਤੇ ਮੇਰੀ ਆਵਾਜ਼ ਹੈ ਸੁਣੋ ਦੋਕ ਬੋਲ, ਅਤੇ ਸਾਰੀਆਂ ਮਾਵਾਂ ਨੂੰ ਪੰਜਾਬੀ ਲਹਿਰਾਂ ਵੱਲੋਂ ਇੱਕ ਮਦਰਸ ਡੇ ਕਹਿ ਲਓ ਕਿ ਸਪੈਸ਼ਲ ਅਸੀਂ ਤੁਹਾਡੇ ਲਈ ਇੱਕ ਗੀਤ ਕਹਿ ਲਓ, ਕਵਿਤਾ ਕਹਿ ਲਓ, ਪਲੇ ਕਰ ਰਹੇ ਹਾਂ। ਆਈ ਹੋਪ ਤੁਹਾਨੂੰ ਅੱਛੀ ਲੱਗੇਗੀ। ਹੈ ਥੋੜ੍ਹੀ ਜਿਹੀ ਪੁਰਾਣੀ ਹੈ, ਬਹੁਤ ਲੰਬਾ ਸਮਾਂ ਪਹਿਲਾਂ ਬਸ ਘਰੇ ਬੈਠਿਆਂ ਨੇ ਰਿਕਾਰਡ ਕੀਤੀ ਸੀ, ਮੈਨੂੰ ਯਾਦ ਹੈ ਜਦੋਂ ਕੀਤੀ ਸੀ, ਅਤੇ ਤੁਹਾਡੇ ਲਈ ਪਲੇ ਕਰਦੇ ਹਾਂ, ਆ ਜਾਓ ਫਿਰ ਸੁਣਦੇ ਹਾਂ। ਐਂਡ ਨਵੀਂ ਦੀ ਹੀ ਆਵਾਜ਼ ਹੈ, ਨਵੀਂ ਜੀ ਆ ਜਾਓ ਅਤੇ ਚੱਕ ਦਿਓ ਫੱਟੇ।

ਵੈਰੀ ਗੁੱਡ। ਸੋ ਸਭ ਨੂੰ ਸਾਡੇ ਵੱਲੋਂ ਹੈਪੀ ਹੈਪੀ ਹੈਪੀ ਮਦਰਸ ਡੇ, ਤੇ ਉਮੀਦ ਹੈ ਕਿ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਇਹ ਪੋਮ ਕਹਿ ਲਓ, ਕਵਿਤਾ ਕਹਿ ਲਓ, ਗੀਤ ਇੰਜੋਏ ਕੀਤਾ ਹੋਵੇਗਾ। ਸੋ ਪ੍ਰੋਗਰਾਮ ਹੈ ਪੰਜਾਬੀ ਦਾ, ਤੇ ਨੰਬਰ ਹੈ ਆਪਣਾ 905-673-3337 ਸਟੂਡੀਓ ਦਾ, 905-673-3337 ਇੱਕੋ ਇੱਕ ਫੋਨ ਨੰਬਰ ਹੈ, 905-673-3337 ਤੇ ਗੱਲਾਂ ਬਾਤਾਂ ਤੁਹਾਡੇ ਨਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਹਰ ਰੋਜ਼ ਵਾਂਗ ਕਰ ਰਹੇ ਹਾਂ। ਇੱਕ ਜਾਣਕਾਰੀ ਮਿਸਟਰ ਸਿੰਘ ਪੀਜ਼ੇ ਵੱਲੋਂ ਵੀ, ਕਿਉਂਕਿ ਵੀਕਐਂਡ ਹੈ, ਵੀਕਐਂਡ ਤੇ ਤੁਹਾਨੂੰ ਪੀਜ਼ਾ ਜ਼ਰੂਰ ਖਵਾ ਦਈਏ ਗਰਮਾ ਗਰਮ ਟੌਪ ਦਾ। 30 ਲੋਕੇਸ਼ਨਾਂ ਨੇ ਪੂਰੇ ਕੈਨੇਡਾ ਭਰ ਦੇ ਵਿੱਚ ਮਿਸਟਰ ਸਿੰਘ ਪੀਜ਼ੇ ਦੀਆਂ, ਤੇ ਤੁਸੀਂ ਮਿਸਟਰ ਸਿੰਘ ਪੀਜ਼ੇ ਤੇ ਪਹੁੰਚੋ। 2 ਲਾਰਜ ਪੀਜ਼ੇ, 4 4 ਟੌਪਿੰਗ, 4 ਫ੍ਰੀ ਡਿਪਿੰਗ ਸੌਸ, 2 ਲੀਟਰ ਕੋਕ ਫ੍ਰੀ ਹੈ। ਨੰਬਰ ਹੈ 905-500-4000, 100% ਪਿਓਰ ਵੈਜੀਟੇਰੀਅਨ ਮਿਸਟਰ ਸਿੰਘ ਪੀਜ਼ਾ, 905-500-4000। ਇਹਨਾਂ ਦੀਆਂ ਬਰੈਂਪਟਨ ਦੇ ਵਿੱਚ 10-15 ਲੋਕੇਸ਼ਨ ਨੇ, ਬਾਕੀ ਟੋਟਲ ਕੈਨੇਡਾ ਵਾਈਡ 30 ਲੋਕੇਸ਼ਨ, 905-500-4000 ਦੇ ਉੱਤੇ ਤੁਸੀਂ ਮਿਸਟਰ ਸਿੰਘ ਪੀਜ਼ੇ ਦੇ ਨਾਲ ਜ਼ਰੂਰ ਸੰਪਰਕ ਕਰੋ, ਆਪਣਾ ਆਰਡਰ ਕਰ ਲਓ, ਤੇ ਵਧੀਆ ਪਰਿਵਾਰ ਨਾਲ ਬਹਿ ਕੇ ਪੀਜ਼ਾ 100% ਪਿਓਰ ਵੈਜੀਟੇਰੀਅਨ ਹੈ, ਖਾਓ ਤੇ ਆਨੰਦ ਲਓ। ਦੁਆਬਾ ਟਰੈਵਲ ਦੇ ਅਮਨ ਅਤੇ ਸੌਰਵ ਬਾਈ ਜੀ ਨੂੰ ਵੀ ਯਾਦ ਰੱਖੋ, ਅਗਰ ਕਿਸੇ ਨੇ ਵੀ ਇੰਡੀਆ ਦੀ ਟਿਕਟ ਲੈਣੀ ਹੈ, ਪਾਕਿਸਤਾਨ ਦੀ ਟਿਕਟ ਲੈਣੀ ਹੈ, ਕੋਈ ਆ ਰਿਹਾ ਕੋਈ ਜਾ ਰਿਹਾ, ਟੌਪ ਦੀ ਸਰਵਿਸ, ਨੰਬਰ 1 ਲੋਵੈਸਟ ਪ੍ਰਾਈਸ, ਤਾਂ ਦੁਆਬਾ ਟਰੈਵਲ ਦੇ ਅਮਨ ਬਾਈ ਜੀ ਤੇ ਸੌਰਵ ਬਾਈ ਜੀ ਨੂੰ ਫੋਨ ਕਰੋ। ਦੁਆਬਾ ਟਰੈਵਲ ਯਾਰ ਦੇਖੋ, ਇਹ ਵੱਖਰੇ ਤਾਂ ਨੇ ਕਿਉਂਕਿ ਸਰਵਿਸ ਬਹੁਤ ਵਧੀਆ। ਬੀਤੇ ਦਿਨ ਜਦੋਂ ਜੰਗ ਲੱਗੀ ਤੇ ਲੋਕਾਂ ਦੀਆਂ ਫਲਾਈਟਾਂ ਕੈਂਸਲ ਹੋਈਆਂ, ਜਿਨ੍ਹਾਂ ਨੇ ਇਹਨਾਂ ਤੋਂ ਕੀਤੀਆਂ ਬੁੱਕ ਨਾ, ਉਹ ਵਧੀਆ ਰਹੇ, ਇੱਕ ਇੱਕ ਰੀਫੰਡ ਦਵਾਇਆ, ਖੜੇ ਫਲਾਈਟ ਚੇਂਜਸ ਦੇ ਵਿੱਚ ਮਦਦ ਕੀਤੀ। ਸੋ ਦੁਆਬਾ ਟਰੈਵਲ 905-796-7800-9-0-5-7-9-6-7-8-0-0-905-796-7800-9-0-5-7-9-6-7-8-0-0-905-796-7800-9-0-5-7-9-6-7-8-0-0-905-796-7800-9-6-7-8-0-0-905-796-7800-9-6-7-8-0-0-905-796-7800-9-6-7-8-0-0-905-796-7800-9-6-7-8-0-0-905-796-7800-9-6-7-8-0-0-905-796-7800-9-6-7-8-0-0-905-796-7800-9-6-7-8-0-0-905-796-7800-9-6-7-8-0-0-905-796-7800-9-6-7-8-0-0-905-796-7800-9-6-7-8-0-0-905-796-7800-9-6-7-8-0-0-905-796-7800-9-6-7-8-0-0-905-796-7800-9-6-7-8-0-0-905-796-7800-9-6-7-8-0-0-905-796-7800-9-6-7-8-0-0-905-796-7800-9-6-7-8-0-0
ਕਾਲ ਕਰੋ। ਸੋ ਪ੍ਰੋਗਰਾਮ ਪੰਜਾਬੀ ਲਹਿਰਾ ਨੰਬਰ ਹੈ ਆਪਣਾ 905-673-3373। ਸਟੂਡੀਓ ਦਾ ਗੀਤ ਸੰਗੀਤ ਦਾ ਰਿਕੁਐਸਟ ਕਰਨਾ, ਸਾਡੇ ਨਾਲ ਵੈਸੇ ਹੈਲੋ ਹਾਈ ਕਰਨੀ ਹੈ, ਕੋਈ ਵੀ ਨੰਬਰ ਸਾਡੇ ਤੋਂ ਲੈਣੇ ਹੋਣ ਤਾਂ ਨੰਬਰ ਹੈ 905-673-3373 905-673-3337 ਤੇ ਤੁਹਾਡੀ ਕਾਲ ਐਨੀ ਟਾਈਮ ਸਾਡੇ ਤੱਕ ਆ ਜ਼ਰੂਰ ਸਕਦੀ ਹੈ।

0: locations in GTA. For more information, visit rajdhanisweets.ca.
1: Rajdhani Sweets.ca na ek bada busy weekend hai Toronto li. Toronto ch bada kuch ho rya, ek ta kalu te parson nu apna ki kehnde ne Karan Aujla de do show ne. Karan Aujla kalu 20,000 bande de vich sold out show kar rya, parson nu vi 20,000 bande de vich sold out show kar rya Scotia Bank Arena. So ode naal naal hor vi kuch Toronto de event ne, but 40,000 banda ja rya bhi sirf te sirf Mr. ਔਜਲਾ ਸਾਹਿਬ ਨੂੰ ਸੁਣਨ ਤੇ ਬੜੀ ਆਪਣੇ ਲਈ ਸਾਰਿਆਂ ਲਈ ਮੈਂ ਕਹਿੰਦਾ ਕਿ ਮਾਣ ਵਾਲੀ ਗੱਲ ਹੈ ਕਿ 38 ਸਾਲ ਦੀ ਉਮਰ ਦੇ ਵਿੱਚ ਇੱਕ ਮੁੰਡਾ ਦੋ ਬੈਕ ਟੂ ਬੈਕ ਰਾਤਾਂ ਸੋਲਡ ਆਊਟ ਕਰ ਰਿਹਾ ਤੇ ਪਹਿਲਾਂ ਵੈਨਕੂਵਰ ਦੋ ਰਾਤਾਂ ਸੋਲਡ ਆਊਟ, ਐਡਮਿੰਟਨ ਸੋਲਡ ਆਊਟ, ਕੈਲਗਰੀ ਸੋਲਡ ਆਊਟ, ਵਿਨੀਪੈਗ ਤੇ ਆਸ ਪਾਸ ਦੇ ਸ਼ਹਿਰਾਂ ਚ ਤੇ ਹੁਣ ਟੋਰਾਂਟੋ ਦੀਆਂ ਦੋ ਰਾਤਾਂ ਸੋਲਡ ਆਊਟ, ਬੜੀ ਇੱਕ ਵੱਡੀ ਗੱਲ ਹੈ। ਜੀ 5443 ਹੈਲੋ 5433 ਹੈਲੋ
2: ਖੂਬਸੂਰਤ
1: ਗੀਤ ਹੈ, ਲਵਲੀ ਨਿਰਮਾਣ। ਇਹਨਾਂ ਦਾ ਇੱਕ ਹੋਰ ਬੜਾ ਚੱਲਿਆ ਸੀ ਸਾਡੀ ਕਾਲਜ ਦੀ ਕੰਧ ਉੱਤੇ ਹਾਣੀ ਆ,
3: ਇੰਡੀਆ
1: ਤੋਂ ਪੈਸੇ ਮੰਗਾਉਣੇ ਆ ਤੁਸੀਂ, ਨੰਬਰ ਜ਼ਰੂਰ ਸਾਡੇ ਕੋਲ ਸਾਰੇ ਨੰਬਰ ਹੈ, ਕੋਈ ਐਸਾ ਨੰਬਰ ਹੈ ਨੀ ਜਿਹੜਾ ਨਹੀਂ ਹੈਗਾ ਆਪਣੇ ਕੋਲ। ਨੰਬਰ ਤੁਸੀਂ ਟਰਾਈ ਕਰੋ 9050 7960 7960 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 00 ਚਲੋ ਥੈਂਕ ਯੂ ਬ੍ਰਦਰ, ਨੋ ਪ੍ਰੋਬਲਮ, ਕੋਈ ਵੀ ਨੰਬਰ ਕਦੇ ਵੀ ਲੈਣੇ ਲੈ ਲਿਆ ਕਰੋ, ਠੀਕ ਹੈ?
3: ਥੈਂਕ ਯੂ ਸਰ,
1: ਥੈਂਕ ਯੂ, ਚੱਕ ਦਿਓ ਫੱਟੇ 1547 ਹੈਲੋ।
4: ਹਾਂਜੀ ਵੈਸੇ ਸਤਿ ਸ਼੍ਰੀ ਅਕਾਲ,
1: ਸਤਿ ਸ਼੍ਰੀ ਅਕਾਲ ਜੀ,
4: ਵੈਰੀ ਨਾਈਸ ਕਵਿਤਾ, ਇਮੋਸ਼ਨਲ ਸੀ ਕਾਫੀ
1: ਜੀ,
4: ਲਾਈਕ ਜੋ ਤੁਸੀਂ ਸੁਣਾਈ ਹੈਗੀ ਆ। ਆਲਸੋ ਮੈਂ ਇੱਕ ਦੋ ਗੱਲਾਂ ਐਡ ਕਰਨਾ ਚਾਹੁੰਦਾ, ਮੀਨ ਮੇਰੀ ਥੋਟਸ ਫੋਰ ਮਦਰਸ ਡੇ। ਇਹ ਮਦਰ ਇਟਸ ਲਾਈਕ ਸੱਚੇ ਲਾਈਕ ਪ੍ਰੈਸ਼ਸ ਐਨਰਜੀ ਲਾਈਕ ਫੋਰਮ ਹੈਗੀ ਆ ਇਹ ਧਰਤੀ ਦੇ ਕਹਿ ਲਓ, ਜਾਂ ਹਰੇਕ ਚਾਹੇ ਪੰਛੀਆਂ ਦੀ ਵੀ ਮਾਂ ਹੁੰਦੀ ਆ ਜਾਂ ਜਾਨਵਰ ਜੀ ਜਾਂ ਹਿਊਮਨ ਫੋਰਮਸ ਦੀ, ਚਲੋ ਆਪਾਂ ਮੰਨਦੇ ਹਾਂ ਆਪਾਂ ਕਮਿਊਨੀਕੇਸ਼ਨ ਕਰਦੇ ਹਾਂ ਉਹਨਾਂ ਇਮੋਸ਼ਨਲ ਹੈ, ਇਹ ਹਰੇਕ ਫੋਰਮ ਚ ਉਹਨਾਂ ਦਾ ਸਭ ਨੂੰ ਉੱਤਮ ਰੋਲ ਹੈਗਾ,
1: ਰਾਈਟ?
4: ਲਾਈਕ ਇਹੀ ਇੱਕ ਇਹੀ ਜੀਵ ਤੇ ਮੇਰੇ ਹਿਸਾਬ ਨਾਲ ਮੈਨੂੰ ਲੱਗਦਾ ਵੀ ਧਰਤੀ ਤੇ ਹਿਊਮਨ ਬੀਇੰਗ ਜਾਂ ਸਾਰਾ ਲਾਈਫ ਸਰਕਲ ਚੱਲੀ ਜਾ ਰਿਹਾ ਇਹੀ ਹੋਪ ਤੇ ਉਮੀਦ ਦੇ ਵਿੱਚ, ਇੱਕ ਮਾਂ ਦੇ ਰਾਈਟ ਅੰਡਰ
1: ਚਲੋ
4: ਵੀ ਲਾਈਕ ਸੋ ਮਚ।
1: ਤੁਸੀਂ ਭਾਜੀ ਦੇਖੋ, ਆਪਾਂ ਨੂੰ ਕਈ ਵਾਰ ਲੱਗਦਾ ਹੁੰਦਾ ਜਾਨਵਰਾਂ ਨੂੰ ਇਹ ਨੀ ਸਮਝ ਉਹ ਨੀ ਸਮਝ, ਬਟ ਜੇ ਹੁਣ ਕੋਈ ਕੋਈ ਵੀ ਐਨੀਮਲ ਦੀ ਮਦਰ ਹੈ ਤੇ ਇਹਨੂੰ ਪਤਾ ਲੱਗਦਾ ਕਿ ਮੇਰਾ ਬੱਚਾ ਪਤਾ ਨੀ ਦਿਖ ਨੀ ਰਿਹਾ ਜਾਂ ਬੱਚਾ ਕਿਸੇ ਡੇਂਜਰ ਦਾ, ਤਾਂ ਉਹ ਵੀ ਰੋਂਦੀ ਕਰਲਾਉਂਦੀ ਹੈ।
4: ਬਿਲਕੁਲ ਜੀ, ਅੱਜ ਹੁਣ ਸੀਜ਼ਨ ਚੱਲ ਰਿਹਾ ਗੀਸ, ਗੀਸ ਜਿਹੜੇ ਹੁੰਦੇ ਨੇ ਉਹ ਉਹਨਾਂ ਦੇ ਬਰਥ ਹੁੰਦੀਆਂ ਨਵੀਆਂ ਨਿਊ ਬੋਰਨ, ਉਹਨਾਂ ਨੂੰ ਗਾਈਡੈਂਸ ਦੇ ਨਾਲ ਰੋਡ ਕ੍ਰੋਸ ਕਰਾਉਂਦੇ ਆ ਜਾਂ ਇੱਧਰ ਉੱਧਰ, ਉਹ ਪੂਰੇ ਧਿਆਨ ਰੱਖਦੇ ਨੇ।
1: ਬਿਲਕੁਲ ਬਿਲਕੁਲ,
4: ਤੇ ਬਾਕੀ ਮੇਰੇ ਇੱਕ ਮਨ ਦੇ ਵਿੱਚ ਗੱਲ ਸੀ ਜ਼ਰੂਰ ਬਈ ਲਾਈਕ ਮੈਂ ਵੀ ਕਰਾਂਗਾ ਜ਼ਰੂਰ ਟਾਈਮ ਜਦੋਂ ਲੱਗਿਆ, ਲਾਈਕ ਤੁਸੀਂ ਕਿਉਂਕਿ ਕੌਂਸਰਟ ਦੀ ਵੀ ਗੱਲ ਕੀਤੀ ਵੀ ਮਿਊਜ਼ਿਕ ਸੁਣਦੇ ਰਹਿੰਦੇ ਆ ਜਾਂ ਸੁਣਨਾ ਚਾਹੀਦਾ, ਲਾਈਕ ਮੇਰੇ ਹਮੇਸ਼ਾ ਮਨ ਦੇ ਵਿੱਚ ਇਹ ਉਮੀਦ ਸੀ ਵੀ ਮੈਂ ਇੱਕ ਡਿਜੀਟਲ ਰਿਕਾਰਡ ਲਿਆ ਕੇ ਜਪਜੀ ਸਾਹਿਬ ਜੀ ਦਾ ਤੇ ਰਹਿਰਾ ਸਾਹਿਬ ਜੀ ਦਾ ਯਾਨੀ ਕਿ ਮਾਤਾ ਤੋਂ ਪਾਠ ਲਾਈਕ ਉਹਨਾਂ ਤੋਂ ਪੜ੍ਹਾਈਏ ਤੇ ਰਿਕਾਰਡ
1: ਕਰੀਏ,
4: ਦੋਸਤੋ ਇਨ ਫਿਊਚਰ ਵੀ ਤੁਸੀਂ ਉਹਨਾਂ ਨੂੰ ਉਹਨਾਂ ਦੀ ਆਵਾਜ਼ ਚ ਉਹ ਲਾਈਕ ਇਹਨੂੰ ਤੁਸੀਂ ਸੁਣ ਸਕਦੇ ਹੋ ਹਮੇਸ਼ਾ।
1: ਨਹੀਂ ਬਹੁਤ ਜ਼ਰੂਰੀ ਹੈ ਯਾਰ, ਮੈਂ ਨਾ ਕਿਸੇ ਬੰਦੇ ਦਾ ਆਨਲਾਈਨ ਦੇਖ ਰਿਹਾ ਸੀ, ਉਹਨੇ ਬੜੀ ਵਧੀਆ ਸਲਾਹ ਦਿੱਤੀ, ਕਹਿੰਦਾ ਕਿ ਆਪਣੇ ਪੇਰੈਂਟਸ ਤੋਂ ਕਹਾਣੀਆਂ ਸੁਣ ਸੁਣ ਕੇ ਨਾ ਤੁਸੀਂ ਰਿਕਾਰਡ ਕਰ ਲਿਆ ਕਰੋ ਤਾਂ ਕਿ ਤੁਹਾਡੇ ਕੋਲ ਮੈਮਰੀਜ਼ ਹੈ।
4: ਬਿਲਕੁਲ,
1: ਚਲੋ ਵੈਰੀ ਨਾਈਸ ਬ੍ਰਦਰ, ਬਹੁਤ ਸ਼ੁਕਰੀਆ ਤੁਹਾਡਾ ਤੇ ਹੈਪੀ ਮਦਰਸ ਡੇ ਤੁਹਾਡੇ ਪਰਿਵਾਰ ਜਿੰਨੀਆਂ ਵੀ ਮਾਵਾਂ ਨੇ ਸਭ ਨੂੰ ਬਹੁਤ ਪਿਆਰ। 2865 ਹਾਂਜੀ ਬਾਈ ਜੀ, ਵਧੀਆ ਜੀ, ਕਿਵੇਂ ਹੋ?
5: ਵਧੀਆ ਜੀ, ਕਵਿਤਾ ਬਹੁਤ ਵਧੀਆ ਲੱਗੀ, ਭਾਵ ਤਾਂ ਹੋ ਗਿਆ।
1: ਅੱਛਾ, ਕਵਿਤਾ ਵਧੀਆ ਲੱਗੀ ਸਾਡੀ,
3: ਹਾਂਜੀ ਬਸ ਇਹੀ ਕਹਿਣਾ ਜੀ, ਚਲੋ ਆ ਕੇ ਘਰੇ ਤਾਂ ਫਿਰ ਬੰਦਾ ਵੀ ਭਾਵੁਕ ਹੋ ਜਾਂਦਾ ਬਈ,
1: ਹਾਂਜੀ ਨਹੀਂ ਦੇਖੋ ਜਦੋਂ ਰਿਸ਼ਤਿਆਂ ਦੀ ਗੱਲ ਹੋਵੇ ਨਾ ਫਿਰ ਬੰਦਾ ਭਾਵੁਕ ਹੁੰਦਾ ਹੀ ਹੁੰਦਾ, ਜਾਣਕਾਰੀ ਦੇ ਦਵਾਂ ਏਰਨ ਮਿਲਸ ਐਕੂਰਾ ਦੀ, ਐਕੂਰਾ ਦੀ ਗੱਡੀ ਲੈਣੀ ਹੈ, ਐਕੂਰਾ ਦਾ ਐਸ ਯੂਵੀ ਲੈਣਾ, ਏਰਨ ਮਿਲਸ ਐਕੂਰਾ ਦੇ ਜਗਦੀਪ ਭੱਲਾ ਤੇ ਕਰਨ ਸ਼ਰਮਾ ਬਾਈ ਜੀ ਨੂੰ ਪੱਕਾ ਯਾਦ ਰੱਖੋ, ਇਹਨਾਂ ਨੇ ਵਧੀਆ ਤੁਹਾਨੂੰ ਡੀਲ ਲੈ ਦੇਣੀ ਹੈ। ਤੁਸੀਂ ਵੀ ਕਹੋਗੇ ਨਵੀਂ ਯਾਰ ਸਾਨੂੰ ਤਾਂ ਗੱਡੀ ਇੰਨੀ ਸੋਹਣੀ ਮਿਲੀ, ਸਾਨੂੰ ਉਮੀਦ ਨਹੀਂ ਸੀ ਤੇ ਪ੍ਰਾਈਸ ਵੀ ਬਹੁਤ ਰੀਜ਼ਨੇਬਲ। ਨੰਬਰ ਹੈ 9058228500, 9058228500 ਦੇ ਉੱਤੇ ਕਾਲ ਤੁਸੀਂ ਜ਼ਰੂਰ ਕਰੋ ਏਰਨ ਮਿਲਸ ਐਕੂਰਾ ਦੀ ਟੀਮ ਨੂੰ। ਮਨਜੀਤ ਸਾਡੇ ਨਾਲ ਨੇ ਅਪਲਾਇੰਸ ਜੰਕਸ਼ਨ ਤੋਂ, ਮਨਜੀਤ ਵੈਲਕਮ ਜੀ।
5: ਥੈਂਕ ਯੂ ਸੋ ਮਚ ਨਵੀਂ, ਤਾਂ ਇਸ ਵੀਕ ਦੀਆਂ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ। ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ 5 ਪੀਸ ਦੇ ਅਪਲਾਇੰਸ ਬੰਡਲ ਦੇ ਵਿੱਚ ਡੀਲ ਦੇਖ ਰਹੇ ਹੋ, ਤੁਸੀਂ ਇਨਵੈਸਟਮੈਂਟ ਪ੍ਰਾਪਰਟੀ ਕਲੋਜ਼ ਕਰ ਰਹੇ ਹੋ ਜਾਂ ਪਰਸਨਲ ਯੂਜ਼ ਲਈ ਨੇ, ਸੋ ਇਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ, ਗਲਾਸ ਟੋਪ ਵਾਲਾ ਇਲੈਕਟ੍ਰਿਕ ਸਟੋਵ, ਟਾਲ ਟੱਪ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਵਿਦ ਵਾਸ਼ਰ ਤੇ ਡਰਾਇਰ, $6500 ਦੀ ਵੈਲਿਊ ਦੇ 5 ਸਟੇਨਲੈਸ ਸਟੀਲ ਦੇ ਅਪਲਾਇੰਸਿਸ ਦਾ ਕੋਂਬੋ ਹੈ ਜਿਹੜਾ ਕਿ ਸਿਰਫ $3999 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਫੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ ਤੇ ਤੁਸੀਂ ਬਿਲਟ ਇਨ ਅਪਲਾਇੰਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ, ਬਿਲਟ ਇਨ ਅਪਲਾਇੰਸਿਸ ਦਾ ਪੂਰਾ ਬੰਡਲ ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕਟੋਪ, 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ, $13000 ਦੀ ਵੈਲਿਊ ਦਾ ਪੂਰਾ ਬਿਲਟ ਇਨ ਅਪਲਾਇੰਸਿਸ ਦਾ ਕੋਂਬੋ ਹੈ ਜਿਹੜਾ ਕਿ ਸਿਰਫ $6999 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਫੰਕਸ਼ਨ ਤੇ ਲਗਾ ਸਕਦੇ ਆ। 6 ਮਹੀਨਿਆਂ ਚ ਪੇਮੈਂਟ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ, 2 ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਹਾਂ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲਸ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054-050-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0
1: 8054 ਅਪਲਾਈਸ ਜੰਕਸ਼ਨ। ਚਲੋ ਗੀਤ ਸਿੰਘ ਜੀ ਲਾਉਂਦੇ ਹਾਂ ਤੁਹਾਡੇ ਲਈ ਤੇ ਕਰਦੇ ਹਾਂ ਥੋੜ੍ਹੇ ਜਿਹਾ ਪ੍ਰੋਗਰਾਮ ਗਰਮਾ ਗਰਮ ਤੇ ਪ੍ਰੋਗਰਾਮ ਪੰਜਾਬੀ ਲਹਿਰਾਂ 905-673-3337 ਆ ਉਹ ਬੱਲੇ ਯਾਰ ਸ਼ਾਮ ਨੂੰ ਗਾਣੇ ਦੀ ਰਿਕੁਐਸਟ ਆ ਗਈ ਇੱਕ ਬਾਈ ਜੀ ਕਹਿੰਦੇ ਕੈਨ ਯੂ ਪਲੀਜ਼ ਪਲੇ ਤੇਰੀ ਬਾਂਹ ਫੜਨੀ ਬਾਈ ਬੱਬੂ ਮਾਨ ਟੂਡੇ ਇਜ਼ ਫਰਾਈਡੇ ਐਂਡ ਐਵਰੀ ਵਨ ਇਜ਼ ਇਨ ਦਾ ਮੂਡ ਕਾਹਦੇ ਮੂਡ ਚੋਂ ਬਾਈ ਜੀ ਬੜੇ ਖਤਰਨਾਕ ਗਾਣੇ ਦੀ ਰਿਕੁਐਸਟ ਕਰਦੀ ਤੇ ਨਾਲੇ ਲਿਖਤਾ ਕਿ ਐਵਰੀਬਡੀ ਇਜ਼ ਇਨ ਦਾ ਮੂਡ। ਚਲੋ ਮੂਡ ਹਰੇਕ ਦਾ ਆਪੋ ਆਪਣਾ ਹੁੰਦਾ ਤੇ ਨੰਬਰ ਹੈ ਆਪਣਾ 905-673-3337 ਦੇਖੋ ਨਾ ਤੁਹਾਨੂੰ ਕਰਦੇ ਹਾਂ ਮੂਡ ਚ ਲਾਉਣੇ ਰੌਣਕ ਤੁਹਾਡੇ ਨਾਲ ਅਸੀਂ ਜੁੜੇ ਹੋਏ ਹਾਂ ਅਗਲੇ ਢਾਈ ਤਿੰਨ ਘੰਟੇ ਸੋ ਟੈਨਸ਼ਨ ਨਾ ਲਓ ਤੇ ਬਿਲਕੁਲ ਫਿਕਰ ਨਹੀਂ ਕਰਨਾ ਬਸ ਜੁੜੇ ਰਹੋ ਇੰਜੋਏ ਕਰਦੇ ਰਹੋ ਤੇ ਰੌਣਕ ਮੇਲਾ ਲੱਗਦਾ ਰਹੇਗਾ। ਸੋ ਪ੍ਰੋਗਰਾਮ ਪੰਜਾਬੀ ਦਾ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਸੀ ਕੁਝ ਕੁ ਦਿਨਾਂ ਤੋਂ ਚਲੋ ਮੈਂ ਕਾਹਨੂੰ ਇੰਟਰੋਡਕਸ਼ਨ ਦੇਣੀ ਹੈ ਜਦੋਂ ਬੌਸ ਹੀ ਆ ਗਏ ਤੇ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਸੀਈਓ ਸਤਿੰਦਰਪਾਲ ਸਿੱਧਵਾਂ ਸਾਹਿਬ ਮੇਰੇ ਫਾਦਰ ਸਾਹਿਬ ਵੀ ਜੁੜ ਚੁੱਕੇ ਲਾਈਨ ਤੇ ਸਾਡੇ ਨਾਲ ਜੀ ਵੈਲਕਮ
6: ਨਵੀਂ ਬਹੁਤ ਬਹੁਤ ਪਿਆਰ ਅਤੇ ਸ਼ੁਭ ਇਛਾਵਾਂ ਤੁਹਾਨੂੰ ਤੇ ਤੁਹਾਡੇ ਸਰੋਤਿਆਂ ਨੂੰ ਪੰਜਾਬੀ ਲਹਿਰਾਂ ਦੇ ਸਪੌਂਸਰਸ ਨੂੰ ਹੈਪੀ ਹੈਪੀ ਵੀਕਐਂਡ ਬੜਾ ਲਿਸ਼ਕਦਾ ਪੁਸ਼ਕਦਾ ਚਮਕਦਾ ਦਮਕਦਾ ਖੜਕਦਾ ਵੀਕਐਂਡ ਆਇਆ ਔਰ ਅੱਜ ਵੀ ਮੌਸਮ ਖੂਬਸੂਰਤ ਹੈ ਉਮੀਦ ਹੈ ਕਿ ਇਹ ਵੀਕਐਂਡ ਕਹਿੰਦੇ ਆ ਕਿ ਸੂਰਜ ਚੰਗੇ ਦਰਸ਼ਨ ਦੇਵੇਗਾ ਔਰ ਨਾਲ ਦੀ ਨਾਲ ਨਵੀਂ ਤੁਸੀਂ ਜਿਹੜਾ ਮਦਰਸ ਡੇ ਤੇ ਆਪਣੀ ਆਵਾਜ਼ ਵਿੱਚ ਗਾਇਆ ਹੋਇਆ ਬਹੁਤ ਹੀ ਪਿਆਰੀ ਨਜ਼ਮ ਜਿਹੜੀ ਆ ਉਹ ਤੁਸੀਂ ਸਾਂਝੀ ਕੀਤੀ ਟੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨੇ ਬਹੁਤ ਹੀ ਦਿਲ ਖਿੱਚਵਾਂ ਤੇ ਤੁਹਾਡੀ ਗਾਇਕੀ ਵੀ ਬੜੀ ਕਮਾਲ ਦੀ ਤੇ ਲਿਰਿਕਸ ਬੜੇ ਕਮਾਲ ਦੇ ਮੈਂ ਸ਼ਾਇਦ ਤੁਹਾਨੂੰ ਅੱਜ ਟੈਲੀਫੋਨ ਤੇ ਵੀ ਦੱਸਿਆ ਸਵੇਰੇ ਤੁਸੀਂ ਗੀਤ ਲਾਇਆ ਸੱਚੀ ਮੈਂ ਕਿਉਂ ਨੀ ਕਿ ਤੁਸੀਂ ਮੇਰਾ ਬੇਟਾ ਕਰਕੇ ਮੈਂ ਗੱਲ ਦੱਸ ਰਿਹਾ ਮੈਂ ਇੱਕ ਦੋ ਐਗਜ਼ਿਟ ਹੀ ਲੈਣੇ ਭੁੱਲ ਗਿਆ ਔਰ ਇੰਨਾ ਮੈਂ ਇਸ ਗਾਣੇ ਦੇ ਵਿੱਚ ਇਮੋਸ਼ਨਲ ਹੋ ਗਿਆ ਤੇ ਸੱਚਮੁੱਚ ਮਾਂ ਜਿਹੜਾ ਰੱਬ ਤੋਂ ਬਾਅਦ ਜੇ ਕਿਸੇ ਦਾ ਸਤਿਕਾਰ ਪਿਆਰ ਹੈ ਤਾਂ ਉਹ ਮਾਂ ਹੈ ਮੰਮੇ ਨੂੰ ਕਹਿੰਦਾ ਉੱਤੇ ਬਿੰਦੀ ਛੋਟਾ ਜਿਹਾ ਸ਼ਬਦ ਹੈ ਪਰ ਸਾਰਾ ਬ੍ਰਹਿਮੰਡ ਇਹਦੇ ਵਿੱਚ ਛੁਪਿਆ ਹੋਇਆ ਤਾਂ ਖੈਰ ਹੁਣ ਆਪਾਂ ਗੱਲ ਕਰੀਏ ਨਵੀਂ ਆਉਣ ਵਾਲੇ 16, 17 ਤੇ 18 ਤਾਰੀਖ ਨੂੰ ਸਾਡੀ ਹੀ ਟੀਮ ਦੇ ਬੜੇ ਪਿਆਰੇ ਮੈਂਬਰ ਸਿੰਘ ਹਰਜੀਤ ਵੱਲੋਂ ਹਰ ਸਾਲ ਦੀ ਤਰ੍ਹਾਂ 5ਵਾਂ ਕੀਰਤਨ ਦਰਬਾਰ ਕਰਾ ਦਿਆ ਜਾ ਰਿਹਾ। ਇਹ ਛੈਬਰਾਂ ਜਿਹੜੀਆਂ ਕੀਰਤਨ ਦੀਆਂ ਇਹ ਬ੍ਰੈਂਪਟਨ ਫੇਅਰ ਗਰਾਊਂਡ ਵਿੱਚ ਲੱਗਣਗੀਆਂ। ਆਪਾਂ ਹਰ ਸਾਲ ਉੱਥੇ ਜਾਂਦੇ ਹਾਂ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਪੂਰੇ ਉੱਤਰੀ ਅਮਰੀਕਾ ਤੋਂ ਸਿੱਖ ਸੰਗਤਾਂ ਉੱਥੇ ਵੱਧ ਚੜ੍ਹ ਕੇ ਪਹੁੰਚਦੀਆਂ। ਸੇਵਾ ਕਰਨ ਵਾਲਿਆਂ ਦੀ ਕੋਈ ਕਮੀ ਨਹੀਂ ਹੁੰਦੀ ਇੱਥੇ, ਤੇ ਗੁਰੂ ਮਹਾਰਾਜ ਦੇ ਦਰਸ਼ਨ ਦੀਦਾਰੇ ਕਰਕੇ ਤੇ ਰਸ ਭਿੰਡੜਾ ਕੀਰਤਨ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਭਾਈ ਅਨੰਤਬੀਰ ਸਿੰਘ ਜੀ, ਸੰਤ ਅਨੂਪ ਸਿੰਘ ਜੀ ਉਨਾ ਸਾਹਿਬ ਵਾਲੇ, ਔਰ ਭਾਈ ਮਨਿੰਦਰ ਸਿੰਘ ਜੀ, ਤੇ ਬਹੁਤ ਹੀ ਇੱਕ ਨੌਜਵਾਨ ਕੀਰਤਨੀ ਜੱਥਾ ਬਬੀਹਾ ਜੀ, ਇਹ ਸਾਰੇ ਜੱਥੇ ਜਿਹੜੇ ਆ ਨਾ ਇਕੱਠੇ, ਮੈਂ ਕਹਿੰਦਾ ਕਿ ਉੱਤਰੀ ਅਮਰੀਕਾ ਵਿੱਚ ਹੀ ਨਹੀਂ ਸਗੋਂ ਪੂਰੇ ਦੁਨੀਆਂ ਭਰ ਵਿੱਚ ਇਹ ਇੱਕ ਬਹੁਤ ਅਲੌਕਿਕ ਕੀਰਤਨ ਦਰਬਾਰ ਹੈ। ਸੋ ਮੈਨੂੰ ਵੀ ਇਸ ਗੱਲ ਦੀ ਖੁਸ਼ੀ ਤੇ ਮਾਣ ਹੈ ਕਿ ਮੈਂ ਵੀ ਆਪਣੇ ਪਰਿਵਾਰ ਸਮੇਤ ਤੇ ਆਪਣੇ ਸਾਥੀਆਂ ਸਮੇਤ ਹਰ ਸਾਲ ਇਸ ਕੀਰਤਨ ਦਰਬਾਰ ਵਿੱਚ ਹਿੱਸਾ ਲੈਣ ਵੀ ਜਾਂਦਾ ਅਤੇ ਉੱਥੇ ਸੰਗਤਾਂ ਨੂੰ ਸੰਬੋਧਨ ਕਰਨ ਦਾ, ਉਹਨਾਂ ਨਾਲ ਆਪਣੇ ਵਿਚਾਰ ਖਾਲਸਾ ਪੰਥ ਦੇ ਬਾਰੇ ਵੀ ਵਿਚਾਰ ਵਟਾਂਦਰਾ ਉਹਨਾਂ ਨਾਲ ਸਾਂਝਾ ਕੀਤਾ ਜਾਂਦਾ ਹੈ। ਤੋ ਇਹ ਇੱਕ ਬਹੁਤ, ਮੈਂ ਸਮਝਦਾ ਕਿ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋਸਾਨ ਸੁਹਾਵਾ ਰਾਮ ਰਾਜੇ, ਬੜਾ ਰਸ ਭਿੰਨੜਾ ਜਿਹਾ ਔਰ ਆਤਮਕ ਸ਼ਾਂਤੀ ਤੇ ਆਤਮਕ ਪ੍ਰੇਰਨਾ ਦੇਣ ਵਾਲਾ ਇਹ ਕੀਰਤਨ ਦਰਬਾਰ ਹੁੰਦਾ ਹੈ। ਤੋ ਮੈਂ ਤੁਹਾਨੂੰ ਤੇ ਸਾਰੀ ਜਿਹੜੇ ਵੀ ਸਾਡੇ ਸਰੋਤੇ ਨੇ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਵੱਧ ਚੜ੍ਹ ਕੇ ਤੁਸੀਂ ਇਸ ਕੀਰਤਨ ਦਰਬਾਰ ਵਿੱਚ ਹਿੱਸਾ ਲਓ, ਔਰ ਸੇਵਾ ਵਾਸਤੇ ਤੁਹਾਨੂੰ ਨਵੀਂ ਇੱਕ ਈਮੇਲ ਦੇਣਗੇ ਉਹਦੇ ਤੇ ਕਾਲ ਕਰੋ। ਮੈਨੂੰ ਇਹ ਵੀ ਪਤਾ ਲੱਗਿਆ ਕਿ ਸਿੰਘ ਪੀਜ਼ਾ ਵਾਲੇ ਉੱਥੇ ਪੀਜ਼ੇ ਦਾ ਲੰਗਰ ਲਾ ਰਹੇ ਆ, ਇਹ ਵੀ ਇੱਕ ਬੜੀ ਮੈਂ ਸਮਝਦਾ ਕਮਾਲ ਦੀ ਉਹਨਾਂ ਵੱਲੋਂ ਪੇਸ਼ਕਸ਼ ਕੀਤੀ ਗਈ ਹੈ। ਪਿਛਲੇ ਸਾਲਾਂ 'ਚ ਵੀ ਵੱਡੇ ਵੱਡੇ ਸਮਾਗਮਾਂ 'ਚ ਉਹਨਾਂ ਵੱਲੋਂ ਪੀਜ਼ੇ ਦੇ ਲੰਗਰ ਲਾਏ ਜਾ ਰਹੇ ਆ, ਔਰ ਇਸੇ ਤਰ੍ਹਾਂ ਬਹੁਤ ਸਾਰੀਆਂ ਸੰਗਤਾਂ ਸੇਵਾ ਕਰ ਰਹੀਆਂ ਨੇ। ਤੁਸੀਂ ਵੀ ਇਸ ਸੇਵਾ ਵਿੱਚ ਹੱਥ ਵਟਾਓ, ਢਾਲ ਖਾਏ ਕਿ ਛੱਥੋਂ ਦੇ ਨਾਨਕ ਰਾਹ ਪਛਾਣੇ ਸੇ। ਸੋ ਇੱਕ ਬਹੁਤ ਮੈਂ ਸਮਝਦਾ ਕਿ ਸੱਚਮੁੱਚ ਹੀ ਇੱਕ ਜਿਹੜਾ ਅਦਭੁਤ ਨਜ਼ਾਰਾ ਅਕਾਲ ਪੁਰਖ ਦੀ ਰੰਗਣਾ ਵਿੱਚ ਰੰਗੇ

0: ਤੁਸੀਂ ਯਥਾ ਸ਼ਕਤ ਇਸ ਕੀਰਤਨ ਦਰਬਾਰ ਨੂੰ ਕਹਿੰਦੇ ਨੇ ਕਿ ਮਾਨਣ ਵਾਸਤੇ ਕਰ ਸਕਦੇ ਹੋ, ਜ਼ਰੂਰ ਕਰੋ। ਬਹੁਤ ਬਹੁਤ ਮਿਹਰਬਾਨੀ ਨਵੀਂ ਇੱਕ ਵਾਰੀ ਫਿਰ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ। ਮੈਨੂੰ ਪਤਾ ਕਿ ਇੱਕ ਇੱਕ ਜਿਹੜਾ ਮਿੰਟ ਸਹਾਈ ਹੁੰਦਾ ਇਹਨਾਂ ਦਿਨਾਂ 'ਚ ਵੀਕਐਂਡ ਉੱਤੇ, ਪਰ ਫਿਰ ਵੀ ਕਿਉਂਕਿ ਇਹ ਇੱਕ ਸੰਗਤਾਂ ਦਾ ਹੀ ਠਾਠਾ ਮਾਰਦਾ ਇਕੱਠ ਹੋਣਾ ਉੱਥੇ, ਅਤੇ ਅਸੀਂ ਵੀ ਕਿਉਂਕਿ ਸਭ ਕੁਝ ਜਿਹੜੀ ਆਪਾਂ ਨੂੰ ਕੋਈ ਬਖਸ਼ਿਸ਼ ਜਾਂ ਆਪਣੇ ਉੱਤੇ ਕਿਰਪਾ ਉਹ ਸਾਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਹੈ, ਔਰ ਉਹਦੇ ਗੁਣ ਗਾਉਣ ਕਰਕੇ ਹੀ ਆਪਣੇ ਪਰਿਵਾਰ ਦਾ ਥੋੜਾ ਜਿਹਾ ਨਾਂ ਕਮਿਊਨਿਟੀ ਦੇ ਵਿੱਚ ਹੈ। ਤੇ ਇਸੇ ਕਰਕੇ ਪਾਪਾ ਜੀ ਸਾਹਿਬ ਰਣਜੀਤ ਸਿੰਘ ਸਿੱਧਵਾਂ ਦੀ ਜਿਹੜੀ ਫੋਟੋ ਕੇਂਦਰੀ ਸਿੱਖ ਅਜਾਇਬ ਘਰ ਦਰਬਾਰ ਸਾਹਿਬ 'ਚ ਲੱਗੀ ਹੋਈ ਆ, ਇਹ ਬੜੇ ਇੱਕ ਮਾਣ ਵਾਲੀ ਗੱਲ ਹੈ। ਸੋ ਮੈਂ ਸਮਝਦਾ ਕਿ ਇਹ ਗੁਰੂ ਦੀ ਬਖਸ਼ਿਸ਼ ਹੈ, ਗੁਰੂ ਦੀ ਬਾਣੀ, ਗੁਰੂ ਦਾ ਇਤਿਹਾਸ ਅਤੇ ਗੁਰੂ ਦੀ ਕਿਰਪਾ ਦੇ ਨਾਲ ਇਹ ਜਿਹੜਾ ਕੀਰਤਨ ਦਰਬਾਰ ਹੋ ਰਿਹਾ, ਵੱਧ ਚੜ੍ਹ ਕੇ ਇਹਦੇ 'ਚ ਸਿੱਖ ਸੰਗਤਾਂ ਨੂੰ ਹਿੱਸਾ ਲੈਣਾ ਚਾਹੀਦਾ। ਬਹੁਤ ਬਹੁਤ ਮਿਹਰਬਾਨੀ, ਧੰਨਵਾਦ।
1: ਬਿਲਕੁਲ, ਸੋ 16, 17 ਅਤੇ 18 ਤਰੀਕ ਨੂੰ ਬਰੈਂਪਟਨ ਦੇ ਫੇਅਰ ਗਰਾਊਂਡ ਦੇ ਵਿੱਚ, 16, 17, 18 ਤਰੀਕ ਨੂੰ ਬਹੁਤ ਹੀ ਮਹਾਨ, ਬਹੁਤ ਹੀ ਵੈਲ ਔਰਗਨਾਈਜ਼ਡ ਅਤੇ ਲੱਖਾਂ ਦੀ ਗਿਣਤੀ 'ਚ ਸੰਗਤਾਂ ਪਹੁੰਚਦੀਆਂ ਨੇ। ਤੁਸੀਂ ਵੀ ਜ਼ਰੂਰ ਪਰਿਵਾਰਾਂ ਸਮੇਤ ਆਉਣਾ। ਅਤੇ ਦੇਖੋ, ਐਡੇ ਵੱਡੇ ਕੀਰਤਨ ਦਰਬਾਰ ਕਰਵਾਉਣੇ ਨਾ ਕੋਈ ਛੋਟੀ ਮੋਟੀ ਗੱਲ ਨਹੀਂ ਹੁੰਦੀ। ਤੁਸੀਂ ਸੇਵਾ ਭੇਜੋ, ਸਾਰੇ ਪੈਸੇ ਸਾਰੇ ਫੰਡਸ ਇਸ ਦੀ ਇੱਕ ਪ੍ਰੈਪਰੇਸ਼ਨ ਦੇ ਲਈ ਹੀ ਲਾਏ ਜਾਣਗੇ, ਅਤੇ ਗੁਰੂ ਘਰ ਲੰਗਰ ਅਟੁੱਟ ਵਰਤੇਗਾ। ਸੋ ਕੋਈ ਵੀ ਸੇਵਾ ਭੇਜਣ ਲਈ seva2022@yahoo.com, scwa2022@yahoo.com, ਅਤੇ ਯਾ ਸਿੰਘ ਹਰਜੀਤ ਜੀ ਨੂੰ ਕਾਲ ਕਰ ਲਓ 647-448-1000। ਤੁਸੀਂ ਵੱਧ ਚੜ੍ਹ ਕੇ ਹਰਜੀਤ ਜੀ ਦੀ ਸਪੋਰਟ ਕਰੋ, ਇਹਨਾਂ ਨੂੰ ਕਾਲ ਕਰੋ, ਕਹੋ ਹਰਜੀਤ ਜੀ ਜਿਵੇਂ ਵੀ ਤੁਹਾਨੂੰ ਮਦਦ ਚਾਹੀਦੀ, ਅਸੀਂ ਪਰਿਵਾਰਾਂ ਦੇ ਪਰਿਵਾਰ ਹਾਜ਼ਰ ਆ। 647-448-1000, 647-448-1000 ਦੇ ਉੱਤੇ ਤੁਸੀਂ ਗੱਲਬਾਤ ਜ਼ਰੂਰ ਜ਼ਰੂਰ ਜ਼ਰੂਰ ਕਰੋ ਹਰਜੀਤ ਜੀ ਦੇ ਨਾਲ, ਅਤੇ ਹਰਜੀਤ ਜੀ ਤੁਹਾਡੇ ਲਈ ਇੱਕ ਬਹੁਤ ਹੀ ਵੈਲ ਔਰਗਨਾਈਜ਼ਡ, ਵੈਲ ਪਲੈਨਡ ਮਹਾਨ ਕੀਰਤਨ ਦਰਬਾਰ ਪੰਜਵੀਂ ਵਾਰ ਕਰਵਾ ਰਹੇ, ਕੋਈ ਪਹਿਲੀ, ਦੂਜੀ, ਤੀਜੀ ਵਾਰ ਨਹੀਂ। ਕੈਨੇਡਾ ਦਾ ਛੱਡੋ, ਨੌਰਥ ਅਮਰੀਕਾ ਦਾ ਸਭ ਤੋਂ ਇਹ ਵੱਡਾ ਵੈਲ ਔਰਗਨਾਈਜ਼ਡ ਕੀਰਤਨ ਦਰਬਾਰ ਹੈ। ਸੋ ਸਭ ਨੇ ਪਰਿਵਾਰਾਂ ਸਮੇਤ ਜ਼ਰੂਰ ਆਉਣਾ ਜੀ। ਸੋ ਪ੍ਰੋਗਰਾਮ ਪੰਜਾਬੀ ਲਹਿਰਾਂ 905-673-3337 ਆਪਣਾ ਨੰਬਰ ਹੈ, 905-673-3337, 905-673-3337। ਕਰਦੇ ਹਾਂ ਪ੍ਰੋਗਰਾਮ ਨੂੰ ਕੰਟੀਨਿਊ, ਪਹਿਲਾਂ ਤੁਹਾਨੂੰ ਸੁਣਾਈਏ ਕੁਛ।

0: मैन है। वाह यार क्या गाना क्या वाइब है। 8600 हेलो
1: हेलो।
0: हाँ जी
1: हाँ जी भाई सत्या
0: सत्या
1: भाई सत्या सत्या जी हरविंदर सिंह बोल रहे हैं
0: जी। हरविंदर जी
1: एवरी डे मैं थोड़ा प्रोग्राम सुनता रहना काम तो होते मैं ड्राइविंग करता हूं भाजी।
0: क्या बात है
1: माला गाना लाया तो इमोशनल हो गया मैं गड्डी साइड से प्लस लगे मैं स्पेशल तुम्हें कॉल की है जी।
0: थैंक यू वेरी थैंक यू। पार्किंग लॉट च गड्डी ला के ते फिर सानू कॉल कीती है क्या बात है। एक तो थोड़ी सियाणप है नाले थोड़ा बहुत धन्यवाद। सो प्रोग्राम है पंजाबी रा ते नंबर है अपना 905-673-3337 905-673-3337 905-673-3337 अपना फोन नंबर है। वाह भाई वाह। ओके सो हो गए हुण थोड़े जे गर्म ते बन रही है गलबात कि नहीं। इंडियन फ्रूटलैंड वाले ने बहुत ही तकड़ी बड़ी टॉप की बड़ी कमाल दी सेल आती। इंडियन फ्रूटलैंड ग्रोसरी स्टोर दी ब्रैम्पटन दी पांच लोकेशन ग्वेल्फ लोकेशन ते कैम्ब्रिज लोकेशन टोटल सात लोकेशन दे उत्ते सेल है। पिल्सबरी चक्की आटा 20 pounds 9.99 दा। वाह पिल्सबरी मल्टीग्रेन आटा 20 pounds 9.99 दा। इंडिया गेट फीस्ट रोजाना राइस 8.99 दीप सोना मसूरी राइस 20 pounds 11.99 मधाणी का दही 1.99 750 grams मधाणी का देसी घ्यो 3.5 pounds 21.99 का हैप्पी डेयरी प्री 3.99 ब्राड मखड़ी 8.99। सो बड़िया कमाल दी डीलां इंडियन फ्रूटलैंड ते इन्हां दे हर एक ग्रोसरी स्टोर के नाल ही रेस्टोरेंट है बड़ा खूबसूरत तंदूरी ग्रिल मीट शॉप वेज थाली 4.99 वेज बर्गर 3.99 वेज बिरयानी 4.99 वेज नूडल 6.99 यानी कि ग्रोसरी भी करो ते नाले तुसी अपना खाना पीना इंजॉय करो। इंडियन फ्रूट लैंड ते तुसी एक बार जरूर गेड़ा मारो ते थोड़े लिए इनकी टीम बिल्कुल बिल्कुल बिल्कुल हाजिर है। वीकेंड है वीकेंड ते यार तुसी हुण घर दे काम कर रहे हो स्प्रिंग क्लीनिंग कर रहे हो अपनी डक्ट क्लीनिंग भी नाल दी नाल जरूर बुक कराओ। फाइव रिवर्स डक्ट क्लीनिंग एक बहुत ही रीजनेबल रेट दे विच डक्ट फर्नेस ते एसी कोयल दी क्लीनिंग ब्रशिंग ड्रायर वेंट क्लीनिंग ते नाल सैनिटाइजेशन। सो हुण एसी चलाउण तों पहलां पहलां बहुत जरूरी है आपां डक्ट क्लीनिंग कराईए। एक तां घर च डस्ट एलर्जेंस बड़े फैलदे आ ते बाकी तुहाडे फर्नेस एंड एसी दी मेंटेनेंस लई वी बहुत जरूरी है कि डक्ट क्लीनिंग कराओ। सो नंबर मैं दिन्ना 437-688-7750 437-688-7750 437-688-7750 कॉल करो। फाइव रिवर्स डक क्लीनिंग 437-688-7750 ते कॉल करो। सो साडे नाल अमन बेनीपाल जी भी जुड़े ने रेडियो आवाज तो हर रोज सुबह 9 to 10 ते सैटरडे 10 to 1 रेडियो आवाज दे नाल तुसी जुड़दे हो ते अमन जी साडे नाल ने जी। अमन जी वेलकम।
2: थैंक यू सो मच और सत श्री अकाल सारयां नूं ते तुसी जिहड़ा हैगा जिथे पंजाबी लैवल सुन रहे हो कल सवेरे असीं तुहाडे लई जिहड़ा हैगा 10 vajay तों लै के सवेर दे ते असीं 1 vajay दुपहर तक ऑनलाइन जिहड़ा हैगा तुसीं सानूं जां आपणे रेडियो ते सुणोगे 10 to 1 दे विच जिहड़ा शो कल मदर्स डे हैगा बहुत सारे गिफ्ट ने तुहाडे सारयां वास्ते तकरीबन 40 to 50 गिफ्ट असीं जिहड़े हैगे ने ਜਿਹੜੇ ਸਪੋਂਸਰ ਤੇ ਅਸੀਂ ਮਿਲ ਕੇ ਦੇ ਰਹੇ ਹੈਗੇ ਹਾਂ 40 to 50 ਗਿਫਟ ਟੋਟਲ। ਸੋ ਜਿੰਨੇ ਵੀ ਲੋਕ 10 to ਲੈ ਕੇ 1 vajay ਤੱਕ 905-673-3337 ਤੇ ਕਾਲ ਕਰਨਗੇ ਔਰ ਬੜੇ ਵਧੀਆ ਸੈਗਮੈਂਟਸ ਹੁੰਦੇ ਨੇ ਜਿਹਨਾਂ ਦੇ ਵਿੱਚ ਤੁਸੀਂ ਕਾਲ ਕਰਦੇ ਹੋ ਪਾਰਟੀਸਪੇਟ ਕਰਦੇ ਹੋ ਤੇ ਇੰਜੋਏ ਕਰਦੇ ਹੋ ਤੇ ਨਵੀਂ ਨਾਲ ਨਾਲ ਕੱਲ ਜਿਹੜਾ ਹੈਗਾ ਮਦਰਸ ਡੇ ਹੈਗਾ ਉਹਦੇ ਵਾਸਤੇ ਵੀਕਐਂਡ ਹੈ ਮਤਲਬ ਸਾਰਿਆਂ ਨੇ ਵੀਕਐਂਡ ਨੂੰ ਯੂਜ਼ ਕਰਨਾ ਹੁੰਦਾ। ਮੈਂ ਸਾਰਿਆਂ ਨੂੰ ਜ਼ਰੂਰ ਕਹੂੰਗਾ ਕਿ ਮਦਰਸ ਡੇ ਦੇ ਮੌਕੇ ਦੇ ਉੱਤੇ ਤੁਹਾਨੂੰ ਅਸੀਂ ਨਜ਼ਾਰਾ ਲਿਆ ਕੇ ਦੇਣ ਲੱਗੇ ਹਾਂ। ਨਜ਼ਾਰਾ ਇਹ ਹੈ ਕਿ ਨਜ਼ਾਰਾ ਜਿਹੜਾ ਆ ਗਿਆ ਹੋਏ ਕਰਕੇ ਇੱਕ ਰੈਸਟੋਰੈਂਟ ਹੈ ਨਜ਼ਾਰਾ 905-451-2600 ਜਿਹੜਾ ਕਿ ਲੋਕੇਟਡ ਹੈ 30 ਰੈਂਬਲਰ ਡਰਾਈਵ ਦੇ ਉੱਤੇ। ਇਸੇ ਪਲਾਜ਼ੇ 'ਚ ਕੱਲ੍ਹ ਸਾਰਿਆਂ ਨੂੰ ਘੁਮਾਈ ਜਾਣਾ। 30 ਰੈਂਬਲਰ ਡਰਾਈਵ ਹੈਗਾ ਕੈਨੇਡੀਅਨ ਸਟੀਲ ਦੇ ਇੰਟਰਸੈਕਸ਼ਨ ਦੇ ਕੋਲ ਆ ਜਿੱਥੇ ਹਸਕੀ ਦਾ ਗੈਸ ਸਟੇਸ਼ਨ ਹੈ ਤੇ ਤੁਸੀਂ ਉਹ ਅਲਟਰਾ ਵਾਲਿਆਂ ਦੀ ਜਿਹੜੀ ਇਲੈਕਟ੍ਰਿਕ ਸਪਲਾਈ ਕਰਦੇ ਨੇ ਇਹਨਾਂ ਦੀ ਬਿਲਡਿੰਗ ਉਹਦੇ ਸਾਹਮਣੇ ਵਾਲੇ ਪਲਾਜ਼ੇ 'ਚ ਤੇ ਇੱਥੇ ਅਸੀਂ ਕੀ ਦੇ ਰਹੇ ਹਾਂ ਕਿ ਜਿੰਨੇ ਵੀ ਲੋਕ ਕੱਲ੍ਹ ਤੁਸੀਂ ਬੜੇ ਟੌਪ ਦੇ ਅੱਜ ਆਉਣਾ ਅੱਜ ਆ ਜਾਓ ਜਿਹਨਾਂ ਨੇ ਮਦਰਸ ਡੇ ਦੇ ਉੱਤੇ ਇੱਥੇ ਬੜੀ ਸ਼ਾਨਦਾਰ ਡਾਇਨਿੰਗ ਅੰਦਰ ਖੁੱਲਾ ਡੁੱਲਾ ਤੇ ਰੂਮ ਬਣੇ ਹੋਏ ਨੇ ਕਮਰੇ ਵਰਗੇ ਜਿਵੇਂ ਮੂਹਰੋਂ ਖੁੱਲੇ, ਉੱਥੇ ਬੈਲ ਲੱਗੀ ਹੋਈ ਹੈ, ਸਰਵਿਸ ਬੈਲ, ਸਰਵਿਸ ਬੈਲ ਵਜਾ ਕੇ ਤੁਸੀਂ ਸਰਵਿਸ ਲੈਣੀ ਹੈ ਤੇ ਤੁਹਾਡਾ ਡਾਇਨਿੰਗ ਜਿਹੜਾ ਹੈਗਾ ਰਾਜਾ ਮਹਾਰਾਜਾ ਵਾਂਗ ਅਗਰ ਫੀਲ ਕਰਨਾ ਚਾਹੁੰਦੇ ਹੋ ਕਿ ਵਾਕਈ ਵੀ ਜਿੱਥੇ ਅਸੀਂ ਗਏ ਹਾਂ ਤੇ ਐਂਬੀਅੰਸ ਜਿਹੜਾ ਹੈਗਾ ਸਟੇਜ ਬਣੀ ਹੋਈ ਹੈ ਇਹਨਾਂ ਦੇ, ਇਹਨਾਂ ਦੇ ਨਦੀ ਅੰਦਰ ਜਿਹੜਾ ਲਾਈਟਨਿੰਗ ਸਿਸਟਮ ਹੈ ਲੇਜ਼ਰ ਜਿਹਨੂੰ ਕਹਿੰਦੇ ਲੇਜ਼ਰ ਲਾਈਟਨਿੰਗ ਸਿਸਟਮ, ਇਹਨਾਂ ਦੇ ਅੰਦਰ ਜਿਵੇਂ ਨਾਲ ਨਾਲ ਸਿਟਿੰਗ ਕਪੈਸਿਟੀ ਹੈਗੀ ਹੈ, ਬਾਰ ਬਣੀ ਹੋਈ ਹੈ, ਵਾਸ਼ਰੂਮ ਜਿਵੇਂ ਏਅਰਪੋਰਟ ਤੇ ਬਣੇ ਹੁੰਦੇ ਨੇ ਵੱਡੇ ਵੱਡੇ ਸਾਰੇ ਵਾਸ਼ਰੂਮਸ ਨੇ, ਖਾਣਾ ਲਾਜਵਾਬ, ਟੌਪ ਦਾ ਖਾਣਾ ਜਿਹਦੇ ਚੋਂ ਪਾਸਤਾ ਕਹਾਂਗੇ ਤੁਸੀਂ ਇੱਦਾਂ ਦਾ ਪਾਸਤਾ ਨਹੀਂ ਕਦੇ ਖਾਧਾ ਹੋਊਗਾ, ਤੇ ਇਹਦੇ ਨਾਲ ਨਾਲ ਤੁਸੀਂ ਸੂਪ ਜਿਹੜੇ ਪੀਓਗੇ ਉਹ ਬੜੇ ਜ਼ਬਰਦਸਤ ਨੇ, ਤੇ ਨਾਲ ਨਾਲ ਇੰਡੀਅਨ ਫੂਡ ਜਿਹੜਾ ਤੁਸੀਂ ਫਿਊਜ਼ਨ ਦੇ ਨਾਲ, ਯਾਨੀ ਕਿ ਪਹਿਲਾ ਇੱਕ ਰੈਸਟੋਰੈਂਟ ਹੈ ਜਿੱਥੇ ਪੀਜ਼ਾ ਵੀ ਮਿਲਦਾ ਡਾਇਨਿੰਗ ਦੇ ਵਿੱਚ ਨਜ਼ਾਰਾ, ਪੀਜ਼ਾ ਤੁਸੀਂ ਟਰਾਈ ਕਰੋਗੇ ਇੱਥੇ ਦੇ ਨਾਲ ਤੁਸੀਂ ਇੰਡੀਅਨ ਫੂਡ ਟਰਾਈ ਕਰ ਸਕਦੇ ਹੋ, ਤੇ ਬੜੇ ਸਪੈਸ਼ਲ ਨੇ ਗਿਫਟ ਨੇ, ਜਿੰਨੇ ਵੀ ਲੋਕ ਪੰਜਾਬੀ ਲੈਣਾ ਕਹਿਣਗੇ ਤੁਹਾਡੇ ਬਾਕਸਿਸ ਉੱਥੇ ਰੱਖੇ ਹੋਏ ਨੇ ਬਣਾ ਕੇ, ਗਿਫਟ ਪੈਕ ਤੁਹਾਨੂੰ ਇੱਕ ਫੜਾਉਣਗੇ ਨਾਲ, ਤੇ ਨਾਲ ਨਾਲ ਜਿਹੜੇ ਮਦਰ ਨੇ ਉਹਨਾਂ ਲਈ ਬਿਲਕੁਲ ਕੁਛ ਨਾ ਕੁਛ ਉਹਨਾਂ ਦੀ ਮਨਪਸੰਦ ਡਿਸ਼ ਜਿਹੜੀ ਹੈ ਵਿਦਆਊਟ ਚਾਰਜਸ ਹੋਊਗੀ। ਨਜ਼ਾਰਾ ਹੈਗਾ 905, ਤੇ ਤੁਸੀਂ ਡਾਇਨਿੰਗ ਲਈ ਬੁੱਕ ਕਰ ਲਓ ਕੱਲ ਲਈ 905-451-2600 ਨੰਬਰ ਹੈ। ਨਜ਼ਾਰਾ ਇੰਡੀਅਨ ਰੈਸਟੋ ਤੇ ਲਾਂਚ, ਨਜ਼ਾਰਾ ਇੰਡੀਅਨ ਰੈਸਟੋ ਲਾਂਚ ਤੇ 905-451-2600। ਤੇ ਨਾਲੇ ਨਾ ਇੱਥੇ ਇਸੇ ਪਲਾਜ਼ੇ ਦੇ ਵਿੱਚ ਪੀਜ਼ਾ ਸ਼ੈਫ ਹੈਗਾ, ਜਿਵੇਂ ਬੈਕ ਦੇ ਉੱਤੇ ਪੀਜ਼ਾ ਸ਼ੈਫ ਨੇ ਬੜੇ ਸਪੈਸ਼ਲ ਲਗਾਏ ਨੇ, $24.99 ਦੇ ਵਿੱਚ ਤੁਸੀਂ 2 large pizzas, 8 toppings, $24.99 ਚ 8 toppings ਤੇ 2 dips, ਤੇ ਨਾਲ ਤੁਸੀਂ ਰਾਈਸ ਬੋਲ ਬਟਰ ਚਿਕਨ ਦਾ ਲੈਣਾ ਜਾਂ ਰਾਈਸ ਬੋਲ ਤੁਸੀਂ ਕੁਛ ਹੋਰ ਲੈਣਾ, ਜਾਂ ਤੁਸੀਂ ਫਰਾਈਜ਼ ਨੇ ਬੱਚਿਆਂ ਵਾਸਤੇ, ਜਾਂ ਅਡੀਸ਼ਨਲ ਥਰਡ ਚੀਜ਼ ਪੀਜ਼ਾ ਬੱਚਿਆਂ ਵਾਸਤੇ ਨਾ ਇੱਕ ਸਮਾਲ ਸਾਈਜ਼ ਪੀਜ਼ਾ ਹੁੰਦਾ ਉਹ ਬਿਲਕੁਲ ਤੁਹਾਨੂੰ $24.99, ਯਾਨੀ ਕਿ $40 ਦੀ ਡੀਲ ਆ ਮਾਰਕੀਟ ਦੇ ਵਿੱਚ, $40 ਤੁਸੀਂ ਖਰਚਦੇ ਹੋ ਇਹਦੇ ਤੇ, ਤੁਸੀਂ $24.99 ਦੇ ਵਿੱਚ ਲੈ ਸਕਦੇ ਹੋ। ਨੰਬਰ ਹੈਗਾ ਪੀਜ਼ਾ ਸ਼ੈਫ ਦਾ 647-547-4200, 647-547-4200, 647-547-4200। ਤੇ ਇਹਨਾਂ ਕੋਲ ਪੈਸਟੋ ਪੀਜ਼ਾ ਹੈਗਾ, ਪੀਜ਼ਾ ਵੀ 3-4 ਤਰ੍ਹਾਂ ਦੇ ਨੇ, ਤੁਸੀਂ ਫੋਨ ਕਰਕੇ ਜਿਹੜਾ ਹੈਗਾ ਤੁਸੀਂ ਆਪਣੇ ਟੋਪਿੰਗਸ ਪਵਾ ਕੇ 2 large pizzas ਨਾਲ ਤੀਸਰਾ ਪੀਜ਼ਾ ਬੱਚਿਆਂ ਵਾਲਾ ਫ੍ਰੀ, ਜਾਂ ਤੁਸੀਂ ਫਰਾਈਜ਼ ਨਾਲ ਲੈਣੀਆਂ ਨੇ, ਜਾਂ ਤੁਸੀਂ ਰਾਈਸ ਬੋਲ ਲੈਣਾ ਹੈਗਾ, ਤੇ ਪੇ ਕਰਨਾ $24.99। ਨੰਬਰ ਟੂ ਕਾਲ 647-547-4200 ਨੰਬਰ ਦੇ ਉੱਤੇ, ਕੈਨੇਡੀ ਐਂਡ ਸਟੀਲ ਦੇ ਉੱਤੇ ਪੀਜ਼ਾ ਸ਼ੈਫ ਪਾਲਣਾ, ਪੀਜ਼ਾ ਸ਼ੈਫ, ਪੀਜ਼ਾ ਸ਼ੈਫ, 2 locations ਦੇਖਣਗੇ, ਇੱਕ ਵੈਸਟਰਨ ਐਂਡ ਫ੍ਰੈਂਚ, ਇੱਕ ਦੇਖੋਗੇ ਰੈਂਬਲ ਡਰਾਈਵ ਦੇ ਉੱਤੇ, 30 Rambler Drive ਤੇ ਜਿੱਥੇ ਨਜ਼ਾਰਾ ਵਾਲੇ ਨੇ, ਤੇ ਕਾਲ ਕਰਨ ਲਈ ਨੰਬਰ ਹੈ 647-547-4200 ਤੇ ਕਾਲ ਕਰਨੀ ਹੈ। ਮਦਰਸ ਡੇ ਦੇ ਉੱਤੇ ਤੁਸੀਂ ਪਿੱਕ ਕਰੋ, ਜਾਂ ਤੁਸੀਂ ਡਰਿੰਕਸ ਵੀ ਲੈ ਸਕਦੇ ਹੋ ਕੋਈ ਵੀ ਚੀਜ਼, ਤੇ ਤੁਹਾਨੂੰ 647-547-4200 ਪੀਜ਼ਾ ਸ਼ਾਪ ਜਾਂ ਨਜ਼ਾਰਾ ਜਿਹੜਾ ਕਿ ਦੂਸਰੇ ਪਾਸੇ ਡਾਇਨਰ ਹੈ, 905-451-2600 ਤੇ ਕਾਲ ਕਰਨੀ ਹੈ। ਨਵੀਂ ਟਾਈਮ ਦੇਣ ਲਈ ਬਹੁਤ ਬਹੁਤ ਸ਼ੁਕਰੀਆ, ਕੱਲ ਸਾਰੇ 10 ਤੋਂ ਲੈ ਕੇ 1 ਵਜੇ ਤੱਕ ਮਿਲਣਗੇ ਜੀ ਸਾਨੂੰ ਸਰ। ਥੈਂਕ ਯੂ,
0: ਬਹੁਤ ਧੰਨਵਾਦ, ਥੈਂਕ ਯੂ ਸੋ ਮਚ। ਸੁਪਰ ਪ੍ਰੋਗਰਾਮ ਪੰਜਾਬੀ ਦਾ ਬੱਲੇ ਆ ਕੀ ਡਰਿੰਕ ਪੈ ਰਹੀ ਹੈ।

0: ਵੀ ਵਾਹ ਮਾਨ ਸਾਹਿਬ ਕਿਆ ਬਤਾਓ ਕਿ ਅੱਜ ਨਾ ਥੋੜੀ ਜਿਹੀ ਆਪਾਂ ਗੱਲਬਾਤ ਕਰਨੀ ਹੈ ਫਨੀ ਜੀ ਤੇ ਫਨੀ ਨਾਲੇ ਰੌਣਕੀ ਤੇ ਅੱਜ ਨਿਕ ਨੇਮਸ ਬਾਰੇ ਗੱਲਬਾਤ ਕਰਨੀ ਹੈ। ਆਪਣੇ ਕਮਿਊਨਿਟੀ 'ਚ ਕਹਿ ਲਓ ਆਪਣੇ ਕਲਚਰ 'ਚ ਨਾ ਬੜੇ ਫਨੀ ਫਨੀ ਨਿਕ ਨੇਮ ਨੇ। ਇੱਕ ਬੜਾ ਫਨੀ ਨਿਕ ਨੇਮ ਹੈ, ਪਤਾ ਨਹੀਂ ਜਿਹੜੀ ਵੀ ਲੇਡੀ ਦਾ ਨਾਂ ਪੀ ਦੇ ਨਾਲ ਸ਼ੁਰੂ ਉਹਨੂੰ ਪਿੰਕੀ ਕਹੀ ਜਾਂਦੇ ਆ। ਨਾਲ ਦੀ ਨਾਲ ਆਪਣੇ ਹੋਰ ਕਿਹੜੇ ਕਿਹੜੇ ਯਾਰ ਨੇ ਹੁਣ ਤੁਸੀਂ ਦੱਸਣਾ, ਮੈਂ ਹੁਣ ਇੰਨੇ ਨਾਮ ਲੈ ਤੇ, ਤੁਹਾਡੇ ਨਾਮ ਕੀ ਨੇ ਗਵਰਨਮੈਂਟ ਨਾਮ ਤੇ ਤੁਹਾਨੂੰ ਨਿਕ ਨੇਮ ਘਰਾਂ 'ਚ ਕਿਹੜਾ ਮਿਲਿਆ ਹੋਇਆ? ਕਿਸੇ ਦਾ ਨਿਕ ਨੇਮ ਬੇਬੀ ਰੱਖਿਆ ਹੋਇਆ ਪਰਿਵਾਰਾਂ 'ਚ, ਕਿਸੇ ਦਾ ਨਿਕ ਨੇਮ ਰਿੰਕੀ ਰੱਖਿਆ, ਟਿੰਕੀ ਰੱਖਿਆ। ਬਹੁਤ ਸਾਰੇ ਲੋਕਾਂ ਦੇ ਬੜੇ ਰੈਂਡਮ ਤੇ ਬੜੇ ਫਨੀ ਜਿਹੇ ਨਿਕ ਨੇਮ ਰੱਖੇ ਹੋਏ ਆ ਤੁਹਾਡੇ ਪਰਿਵਾਰਾਂ 'ਚ। ਜੇ ਤੁਹਾਡੇ ਕੋਈ ਰਿਸ਼ਤੇਦਾਰ ਵੀ ਨੇ ਉਹਨਾਂ ਦੇ ਕੀ ਨਿਕ ਨੇਮ ਨੇ, ਜਾਂ ਤੁਹਾਡਾ ਕੀ ਨਿਕ ਨੇਮ ਹੈ ਤੁਹਾਡੇ ਘਰ 'ਚ ਚੱਲਦਾ, ਤੁਹਾਡੇ ਮਾਂ ਪਿਓ, ਤੁਹਾਡੇ ਰਿਸ਼ਤੇਦਾਰ, ਤੁਹਾਡੇ ਭੈਣ ਭਰਾ ਤੁਹਾਨੂੰ ਕੀ ਕਹਿ ਕੇ ਬੁਲਾਉਂਦੇ ਨੇ ਤੇ ਤੁਹਾਨੂੰ ਉਹ ਨਿਕ ਨੇਮ ਮਿਲਿਆ ਕਿਵੇਂ ਆ? ਸੋ ਨੰਬਰ ਹੈ 905-673-3337। ਕੋਈ ਕਹਿੰਦਾ ਕਿ ਮੇਰੀ ਇੱਕ ਆਂਟੀ ਆ, ਉਹਨੂੰ ਨਿਕ ਨੇਮ ਰੱਖਿਆ ਉਹਦਾ ਪੱਪੀ। ਵੀ ਆਂਟੀ ਦਾ ਕਿੱਥੋਂ ਪੱਪੀ ਨਿਕ ਨੇਮ ਹੋ ਗਿਆ ਯਾਰ? ਨਾ ਹੋਊਗਾ ਪੁਸ਼ਪਿੰਦਰ, ਪਤਾ ਨਹੀਂ ਕਿੱਥੋਂ ਪੱਪੀ ਕਹਿਣ ਲੱਗ ਗਏ। ਸੋ ਖੈਰ ਅੱਜ ਥੋੜੀ ਜਿਹੀ ਨਿਕ ਨੇਮਸ ਉੱਤੇ ਗੱਲਬਾਤ ਕਰਾਂਗੇ ਕਿਉਂਕਿ ਹਰੇਕ ਪਰਿਵਾਰ 'ਚ ਕੋਈ ਨਾ ਕੋਈ ਐਸੇ ਵੱਖਰੇ ਜਿਹੇ ਨਾਮ ਹੈ। ਤੇ ਨੰਬਰ ਹੈ 905-673-3337। ਕਿਸ ਦਾ ਨਾਮ ਹੈ ਸੰਦੀਪ, ਉਹਨੂੰ ਸਵੀਟੀ ਸਵੀਟੀ ਕਹੀ ਜਾਂਦੇ ਆ। 905-673-3337 ਆਪਣਾ ਨੰਬਰ ਹੈ। ਤੇ ਜੋ ਆਪਣੇ ਕਮਿਊਨਿਟੀ 'ਚ ਨਿਕ ਨੇਮ ਨੇ ਨਾ, ਬਸ ਕਮਾਲ ਹੀ ਹੈ। ਸ਼ੁਰੂ ਪਤਾ ਨਹੀਂ ਕਿੱਥੋਂ ਹੋ ਜਾਂਦੇ ਆ ਪਰ ਫਿਰ ਚੱਲਦੇ ਆ ਸਾਰੀ ਉਮਰ। ਨੰਬਰ ਹੈ ਸਟੂਡੀਓ ਦਾ 9056733337, 9056733337। ਜੀ 4398। ਹੈਲੋ, ਵਧੀਆ ਵੀਰੇ, ਕਿੱਦਾਂ? ਸਵੀਟੀ ਸ਼ਹਿਰੀ ਨੇ, ਫਿਰ ਪਿੰਡਾਂ ਵਾਲਿਆਂ ਦੇ ਕੀ ਨਾਂ ਰੱਖੇ ਹੁੰਦੇ ਆ?
1: ਜਿਵੇਂ ਗੋਪੀ, ਬਿੱਲੇ, ਬਿੱਲਾ, ਤਗੜੇ ਤਗੜੇ ਹਾੜ ਨਾਮ।
0: ਗੋਪੀ, ਬਿੱਲਾ, ਪਿੱਲਾ, ਹੋਰ
1: ਜਿਵੇਂ ਜਮਾਂ ਕਾਲਾ ਬੰਦਾ, ਜਿਹੜਾ ਜਮਾਂ ਹੀ ਕਾਲਾ ਜੀ ਤਵੇ ਵਰਗਾ, ਉਹਦਾ ਵਿਚਾਰੇ ਦਾ ਪਿੰਡ ਨਾ ਹੋਣਾ, ਸਾਡੇ ਵੀ ਹੈਗਾ ਇੱਕ ਬੰਦਾ, ਉਹਦਾ ਨਾਮ ਚਿੱਟਾ, ਉਹ ਵੀ ਨੀ ਗੁੱਸਾ ਕਰਦਾ ਉਹਨੂੰ।
0: ਅੱਛਾ, ਭਾਵੇਂ ਉਹਦਾ ਰੰਗ ਪੱਕਾ, ਉਹਦਾ ਨਾਂ ਚਿੱਟਾ ਰੱਖਿਆ ਹੋਇਆ।
1: ਹਾਂਜੀ, ਚਿੱਟਾ ਕਹਿੰਦੇ ਆ ਬੰਦਾ।
0: ਅੱਛਾ, ਉਹਦੇ ਘਰ ਦੇ ਵੀ ਉਹਨੂੰ ਚਿੱਟਾ ਹੀ ਕਹਿੰਦੇ ਆ?
1: ਹਾਂਜੀ, ਉਹ ਵੀ ਲੇਕਿਨ ਹੁਣ ਮੇਰਾ
0: ਵਿਚਾਰਾ ਯਾਰ, ਇਹ ਗਲਤ ਗੱਲ ਹੈ, ਰੰਗ ਪੱਕਾ ਬੰਦਾ ਨਾਂ ਹੀ ਗੋਰਾ ਰੱਖਤਾ।
1: ਹਾਂਜੀ, ਤੇ ਮੇਰਾ ਜਿਵੇਂ ਨਾਮ ਹੁਣ ਮੇਰਾ ਨਾਮ ਮਹਿਕਦੀਪ ਸਿੰਘ ਹੈ ਜੀ।
0: ਤੁਹਾਡਾ ਨਾਮ ਹੈ ਮਹਿਕਦੀਪ ਸਿੰਘ?
1: ਹਾਂਜੀ, ਤੇ ਮੈਨੂੰ ਮੇਰੇ ਖਿਆਲ ਨਾਲ ਮਹਿਕੀ ਕਹਿੰਦੇ ਆ, ਪਤਾ ਨੀ ਕਿਵੇਂ ਬਣ ਗਿਆ ਨਾਮ
0: ਮਹਿਕੀ।
1: ਹਾਂਜੀ, ਉਹੀ ਹੈ ਹੁਣ ਜਿਵੇਂ ਮਹਿਕ ਜੇ ਕਹਿ ਦੋ ਤਾਂ ਸਾਡੇ ਘਰ ਇੱਕ ਵਾਰੀ ਕਿਸੇ ਨੇ ਮਹਿਕਦੀਪ ਸਿੰਘ ਦਾ ਘਰ ਇਹੀ ਹੈ, ਕਿ ਉਹ ਤੋਂ ਬਾਅਦ ਲਾਂਭਾ ਆਇਆ ਸੀ, ਸਾਰੇ ਟੱਬਰ ਨੇ ਪਹਿਲੇ ਕਹਿ ਕੇ ਲਾਂਭਾ ਆਇਆ ਹੋਊਗਾ ਕੋਈ।
0: ਠੀਕ ਹੈ, ਤੁਹਾਡਾ ਨਾਮ ਮੈਕੀ ਰੱਖਤਾ, ਠੀਕ ਹੈ, ਨਾਂ ਸੋਹਣਾ ਵੈਸੇ ਮੈਕੀ, ਕੋਈ ਆਈ ਨੀ ਵੀ ਕੋਈ ਬੁਰਾ ਨਾਮ ਹੈ। ਹੁਣ ਤੁਸੀਂ ਚਿੱਟੇ ਦਾ ਜਾਂ ਗੋਰੇ ਦਾ ਦੱਸਿਆ, ਉਹ ਫਿਰ ਥੋੜਾ ਜਿਹਾ ਗਲਤ ਹੈ। ਤੁਹਾਡੇ ਹੋਰ ਕੋਈ ਘਰ ਚ ਕੋਈ ਰਿਸ਼ਤੇਦਾਰ ਕੋਈ ਜਿਨ੍ਹਾਂ ਦੇ ਵੱਖਰੇ ਜਿਹੇ ਨਾਮ ਰੱਖੇ ਹੋਏ ਆ?
1: ਹੋਰ ਤਾਂ ਨੀ ਯਾਦ ਹੀ, ਬਾਕੀ ਆਪਣੇ ਬਾਕੀ ਲਿਸਨਰ ਦੱਸ ਦੇਣਗੇ ਤਗੜੇ ਤਗੜੇ ਨਾਮ।
0: ਠੀਕ ਹੈ, ਨਹੀਂ ਦੇਖਦੇ ਯਾਰ ਕਿਹਨਾਂ ਦੇ ਕਿਹੜੇ ਕਿਹੜੇ
1: ਨਾਗ ਨੂੰ
0: ਸਾਲ ਦੀ ਉਮਰ ਹੈ ਉਦੋਂ ਜੋ ਮਰਜ਼ੀ ਕਹੀ ਚੱਲੋ, ਜਦੋਂ ਅਗਲਾ ਵੀ ਬੱਚਿਆਂ ਵਾਲਾ ਹੋ ਜਾਂਦਾ ਉਹਦੀ ਵੀ 40-50 ਸਾਲ ਉਮਰ ਹੋ ਜਾਂਦੀ, ਫਿਰ ਓਦਾਂ ਦੇ ਨਾਮ ਲੈਣੇ ਥੋੜੇ ਜੇ ਕਹਿ ਲੋ ਕਿ ਅਜੀਬ ਜੇ ਲੱਗਦੇ ਆ। ਸਤਿ ਸ਼੍ਰੀ ਅਕਾਲ। ਅੱਛਾ, ਉਹਦਾ ਅਸਲ ਨਾਮ ਹੈ ਗਿਫਟ ਸਿੰਘ।
2: ਹਾਂਜੀ,
0: ਹੱਲੇ ਤੁਹਾਡੇ ਅੱਛਾ ਉਹ ਉਹ ਕਿਵੇਂ ਲਾਈਕ ਕਰਦਾ ਆਪਣੇ ਇਨਾਮ ਨੂੰ
2: ਪੱਕੀ
0: ਗੱਲ ਹੋਰ ਤਾਂ ਨੀ ਕੁਛ ਕਹਿੰਦੇ
3: ਵਿਕਰਮ
0: ਪਹਿਲਾਂ ਘਰੇ ਵਿੱਕੀ ਤੇ ਹੁਣ ਵਿੱਕ
3: ਹਾਂਜੀ ਸਕੂਲ ਚ ਪੜ੍ਹਦੇ ਕਾਲਜ ਤੋਂ ਯਾਰ ਦੋਸਤ ਪਿੰਡ ਪੁੰਡ ਦਾ ਨਾਂ ਲੈ ਲੈਂਦੇ ਸੀ ਪਿੰਡ ਦਾ ਨਾਂ ਲੈ ਕੇ ਬੁਲਾਉਂਦੇ ਸੀ ਤੇ
4: This is AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਤਾਪ ਪਾਪ ਬਿਨਸੇ ਮੇਰੇ ਭਾਈ ਰਹਾ।

ਸਾਚਾ ਸਾਹਿਬ ਅੰਮ੍ਰਿਤ ਵਡਾਇਆ ਸੰਤਾਂ ਕੀ ਪੈਜ ਰੱਖਦਾ ਆਇਆ ਆਦਿ ਬਿਰਧ ਰਚ ਪਾਲਾ ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ ਸਰਬ ਵੇਲਾ ਮੁਖ ਪਾਵੋ ਜਰਾ ਮਰਾ ਤਾਪ ਸਭ ਨਾਥ ਗੁਰ ਗੋਬਿੰਦ ਨਿਤ ਗਾਵੋ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣਿਆਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਸੋਰਠ ਮਹਲਾ ਪੰਜਵਾਂ

ਹਜ਼ਾਰਾਂ ਆਖੇ ਬਾਬਾ।

ഗദാരി രാജരക്ഷണം പ്രജാതി ഭക്ഷണം.

Introduce.

Jogi aap bhi bhai

0: ਮੁਹੱਬਤ ਅਜ਼ਲ ਤੋਂ ਆਦਮ ਤੇ ਹਵਾ ਦੀ ਕਹਾਣੀ ਏ, ਕਿਸੇ ਰੂਹ ਲਈ ਹੈ ਅੱਗ ਵਰਗੀ, ਕਿਸੇ ਰੂਹ ਲਈ ਇਹ ਪਾਣੀ ਏ। ਇਹ ਦੁਨੀਆ ਦੇ ਹਰ ਇੱਕ ਕਸਬੇ ਚ ਚੁੱਪ ਚੁੱਪ ਲਰਜ਼ਦੀ ਸਰਤਾਜ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਵਕਤਾਂ ਦੀ ਹਾਣੀ ਏ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਸਮਿਆਂ ਦੀ ਹਾਣੀ ਏ।
1: I'm really sorry.
2: Will I ever see you again? Yes, I know. You're dead.

0: The views and opinions of the management and staff of CHLO AM 530.
1: ਹੋਵੇ ਸਿਫਤ ਖਸਾਮੰਦੀ ਨੂਰ ਅਰਸੋ ਕੁਰਸੋ ਚੱਟੀ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾ ਦਾ ਵੇਸਾਹ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ ਜਿਸ ਪਾਸ ਬੈਠਿਆਂ ਸੋਹੀ ਹੈ

ਦੇ ਕਰ ਆਪਣੀ ਵਾਤ ਕਿਨ ਕਹੀਐ ਕਿਉਂ ਦੇਖੀਐ ਭਾਈ ਕਰਤਾ ਏਕ ਅਕਥ ਗੁਰ ਗੋਬਿੰਦ ਸਲਾਹੀਐ ਭਾਈ ਜਿਸ ਤੇ ਜਾਪੈ ਤਥ ਮੇਰੇ ਮਨ ਜਪੀਐ ਹਰ ਭਗਵੰਤਾ ਨਾਮ ਦਾਨ ਦੇ ਜਨ ਆਪਣੇ ਦੁਖ ਦਰਦ ਕਾ ਹੰਤਾ ਰਹਾਉ ਜਾ ਕੈ ਘਰ ਸਭ ਕਿਛ ਹੈ ਭਾਈ ਨਾ ਨਿਦ ਭਰੇ ਭੰਡਾਰ ਤਿਸਕੀ ਕੀਮਤ ਨਾ ਪਵੈ ਭਾਈ ਉੱਚਾ ਅਗਮ ਅਪਾਰ ਜੀ ਅਜੰਤ ਪ੍ਰਤਪਾਲ ਦਾ ਭਾਈ ਨਿਤ ਨਿਤ ਕਰਦਾ ਸਾਰ ਸਤਿਗੁਰ ਪੂਰਾ ਭੇਟੀਐ ਭਾਈ ਸ਼ਬਦ ਮਿਲਾਵਣ ਹਾਰ ਸੱਚੇ ਚਰਨ ਸਰੇਵੀਐ ਭਾਈ ਭ੍ਰਮ ਭਉ ਹੋਵੈ ਨਾਸ ਮਿਲ ਸੰਤ ਸਭਾ ਮਨ ਮਾਂਜੀਐ ਭਾਈ ਹਰ ਕੈ ਨਾਮ ਨਿਵਾਸ ਮਿਟੈ ਅੰਧੇਰਾ ਅਗਿਆਨਤਾ ਭਾਈ ਕਮਲ ਹੋਵੈ ਪ੍ਰਗਾਸ ਗੁਰ ਬਚਨੀ ਸੁਖੀ ਉਪਜੈ ਭਾਈ ਸਭ ਫਲ ਸਤਿਗੁਰ ਪਾਸ ਮੇਰਾ ਤੇਰਾ ਛੋਡੀਐ ਭਾਈ ਹੋਈਐ ਸਭ ਕੀ ਧੂਰ ਘਟ ਘਟ ਬ੍ਰਹਮ ਪਸਾਰਿਆ ਭਾਈ ਏਖੈ ਸੁਣੈ ਹਜੂਰ ਜਿਤ ਦਿਨ

ਕਰਨ ਕਰਾਮਨ ਸਮਰੱਥੋ ਪਾਈ ਸਰਬ ਕਲਾ ਭਰਪੂਰ ਪ੍ਰੇਮ ਪਦਾਰਥ ਨਾਮ ਹੈ ਪਾਈ ਮਾਇਆ ਮੋਹ ਬਿਨਾਸ ਤਿਸ ਭਾਵੈ ਤਾਂ ਮੇਲ ਲਏ ਪਾਈ ਹਿਰਦੈ ਨਾਮ ਨਿਵਾਸ ਗੁਰਮੁਖ ਕਮਲ ਪ੍ਰਗਾਸੀਐ ਪਾਈ ਹਿਰਦੈ ਹੋਵੈ ਪ੍ਰਗਾਸ ਪ੍ਰਗ

ਗੁਰਪੂਰੈ ਸੰਤੋਖਿਆ ਪਾਈ ਅਹਿਨਿਸ ਲਾਗਾ ਭਾਓ ਰਸਨਾ ਰਾਮ ਰਵੈ ਸਦਾ ਪਾਈ ਸਾਚਾ ਸਾਧ ਸਵਾਓ ਕਰਨੀ ਸੁਣ ਸੁਣ ਜੀਵਿਆ ਪਾਈ ਨਿਹਚਲ ਪਾਇਆ ਥਾਓ।

ਬਹੁਗੁਣ ਮੇਰੇ ਸਾਹਿਬੈ ਭਾਈ, ਹਉ ਤਿਸ ਕੈ ਬਲ ਜਾਓ। ਉਹ ਨਿਰਗੁਣ ਆਰੇ ਪਾਲਦਾ ਭਾਈ, ਦੇ ਨਿਥਾਵੇਂ ਥਾਓ। ਰਿਜਕ ਸੰਬਾਹੇ ਸਾਸ ਸਾਸ ਭਾਈ, ਗੂੜਾ ਜਾ ਕਾ ਨਾਓ। ਜਿਸ ਗੁਰ ਸਾਚਾ ਭੇਟੀਐ ਭਾਈ, ਪੂਰਾ ਤਿਸ ਕਰਮਾਓ। ਤਿਸ ਬਿਨ ਘੜੀ ਨ ਜੀਵੀਐ ਭਾਈ, ਸਰਬ ਕਲਾ ਭਰਪੂਰ। ਸਾਸ ਗਿਰਾਸ ਨ ਵਿਸਰੈ ਭਾਈ, ਭੇਖੋ ਸਦਾ ਹਜੂਰ। ਸਾਧੂ ਸੰਗ ਮਿਲਾਇਆ ਭਾਈ, ਸਰਬ ਰਹਿਆ ਭਰਪੂਰ। ਜਿਨ੍ਹਾਂ ਪ੍ਰੀਤ ਨ ਲੱਗਿਆ ਭਾਈ, ਸੇ ਨਿਤ ਨਿਤ ਮਰਦੇ ਝੂਰ। ਅੰਚਲ ਲਾਏ ਤਰਾਇਆ ਭਾਈ, ਭਉ ਜਲ ਦੁਖ ਸੰਸਾਰ। ਕਰ ਕਿਰਪਾ ਨਦਰ ਨਿਹਾਲਿਆ ਭਾਈ, ਕੀਤੋ ਨਿਅੰਗ ਅਪਾਰ। ਮਨ ਤਨ ਸੀਤਲ ਹੋਇਆ ਭਾਈ, ਭੋਜਨ ਨਾਮ ਆਧਾਰ। ਨਾਨਕ

ਮਨ ਤਨ ਸੀਤਲ ਹੋਇਆ ਭਾਈ, ਭੋਜਨ ਨਾਮ ਆਧਾਰ ਨਾਨਕ।

ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ, ਘਰ ਪਹਿਲਾ ਅਸ਼ਟਪਦੀਆਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਭ ਜਗ ਜਿਨਹੇ ਉਪਾਇਆ ਭਾਈ, ਕਰਨ ਕਾਰਣ ਸਮਰੱਥ। ਜੀਉ ਪਿੰਡ ਜਿਨ ਸਾਜਿਆ ਭਾਈ, ਦੇ ਕਰ ਆਪਣੀ।

ਸਤਿਗੁਰ ਹੋਏ ਦਿਆਲ ਤਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਕਾਬ ਹੂੰ ਝੂਰੀ ਹੈ, ਸਤਿਗੁਰ ਹੋਏ ਦਿਆਲ ਤਹਾਰ ਦੁੱਖ ਜਾਣੀਏ, ਸਤਿਗੁਰ ਹੋਏ ਦਿਆਲ ਤਹਾਰ ਰੰਗ ਮਾਣੀਏ। ਅਕਾਲ ਪੁਰਖ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇਹ ਖੂਬਸੂਰਤ ਸਵੇਰ ਔਰ ਖੂਬਸੂਰਤ ਦਿਨ ਦੇ ਆਗਾਜ਼ ਦੇ ਵਿੱਚ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ

ਸਟੂਡੀਓ ਦੀ ਘੜੀ ਦੇ ਮੁਤਾਬਕ 6:15 ਹੋ ਚੁੱਕੇ ਆ। ਸਵੇਰ ਦੀ ਖੂਬਸੂਰਤ ਸਵੇਰ ਦੀ ਸੱਜਰੀ ਸਵੇਰ ਦਾ ਆਗਾਜ਼ ਹੋ ਚੁੱਕਿਆ। ਸੋ ਤੁਹਾਡਾ ਸਾਡਾ ਸਾਥ ਹੋਣ ਤੋਂ ਲੈ ਕੇ 8 ਵਜੇ ਤੱਕ ਬਣਿਆ ਰਹਿਣਾ। ਬਸ ਕੁਝ ਹੀ ਮਿੰਟਾਂ ਤੱਕ ਸਾਡੇ ਨਾਲ ਰਮੇਸ਼ ਹੁਸ਼ਿਆਰਪੁਰ ਦੀ ਜੁੜ ਜਾਣਗੇ, ਫਿਰ ਪੰਜਾਬ ਦੀ ਧਰਤੀ ਤੋਂ ਖਬਰਾਂ ਦੇ ਨਾਲ ਜੁੜਾਂਗੇ। ਅਤੇ ਆਪਾਂ ਹੁਣ ਬਸ ਰੇਡੀਓ ਪ੍ਰੋਗਰਾਮ ਦੀ ਸ਼ੁਰੂਆਤ ਕਰ ਦਈਏ। ਸਵੇਰੇ ਅੰਮ੍ਰਿਤ ਵੇਲੇ ਉੱਠਣ ਦਾ ਆਨੰਦ ਇੱਕ ਵੱਖਰਾ ਹੁੰਦਾ। ਮੈਂ ਪਿਛਲੇ ਹਫ਼ਤੇ ਤੋਂ ਮੇਰੀ ਡਿਊਟੀ ਲੱਗੀ ਆ, ਪਰ ਬਹੁਤ ਖੂਬਸੂਰਤ ਯਾਰ। ਜੇ ਜਿੰਨੇ ਵੀ ਤੁਸੀਂ ਦੋਸਤ ਵੀਰ ਸੱਜਣ ਬਜ਼ੁਰਗ ਭੈਣ ਭਰਾ ਸਵੇਰੇ ਉੱਠਦੇ ਹੋ ਯਾਰ, ਅੰਮ੍ਰਿਤ ਵੇਲੇ ਜਾਗਣਾ ਅਤੇ ਕਹਿੰਦੇ ਜਿਹੜਾ ਜਾਗੇ ਨਿੱਤ ਨਾਲੇ ਵੱਧ ਯਾਰ ਜਾ ਨਾਲੇ ਸਤਿਗੁਰ ਆਵੇ ਚਿੱਤ, ਅਤੇ ਬਦੋ ਬਦੀ ਮੂੰਹ ਦੇ ਵਿੱਚੋਂ ਨਿਕਲਦਾ ਕਿ ਵਾਹਿਗੁਰੂ ਕਿਆ ਬਾਤ ਹੈ, ਕਿਆ ਕੁਦਰਤ ਆ ਉਸਦੀ।

ਔਰ ਨਾਲ ਦੀ ਨਾਲ ਹਰ ਸਵੇਰ ਦਾ ਚੜ੍ਹਦਾ ਸੂਰਜ ਸਾਨੂੰ ਇਹ ਯਾਦ ਕਰਾਉਂਦਾ ਆ ਕਿ ਤੁਹਾਨੂੰ ਜ਼ਿੰਦਗੀ ਵਿੱਚ ਇੱਕ ਮੌਕਾ ਹੋਰ ਦਿੱਤਾ ਗਿਆ ਕਿ ਤੁਹਾਡੇ ਕੋਲ ਅਕਾਲ ਪੁਰਖ ਨੇ ਤੁਹਾਨੂੰ ਸਵੇਰ ਦਾ ਇੱਕ ਹੋਰ ਨਵਾਂ ਦਿਨ ਤੁਹਾਡੀ ਝੋਲੀ ਦੇ ਵਿੱਚ ਪਾਤਾ ਅਤੇ ਹੁਣ ਤੁਸੀਂ ਆਪਣੇ ਹਿਸਾਬ ਨਾਲ ਆਪਣੇ ਅਧੂਰੇ ਸੁਪਨਿਆਂ ਨੂੰ ਪੂਰਾ ਕਰਨ ਅਤੇ ਆਪਣੀ ਕਹਾਣੀ ਨੂੰ ਇੱਕ ਨਵੇਂ ਅੰਦਾਜ਼ ਵਿੱਚ ਲਿਖਣ ਲਈ ਕਲਮ ਤੁਹਾਨੂੰ ਫੜਾ ਦਿੱਤੀ ਗਈ ਆ। ਬਸ ਹੁਣ ਤੁਸੀਂ ਲਿਖਣਾ ਕੀ ਆ ਇਹ ਤੁਹਾਡੇ ਹੱਥ ਆ।

ਕਿਆ ਬਾਤ ਹੈ ਜੀ। ਸੋ ਤੁਸੀਂ ਜੁੜੇ ਹੋਏ ਹੋ ਪੰਜਾਬੀ ਲਹਿਰਾਂ ਦੇ ਨਾਲ, ਗੱਲਾਂ ਬਾਤਾਂ ਚੱਲ ਰਹੀਆਂ ਬਹੁਤ ਹੀ ਖੂਬਸੂਰਤ। ਸਟੂਡੀਓ ਦਾ ਨੰਬਰ ਆਪਾਂ ਇੱਕ ਵਾਰ ਫਿਰ ਦੇ ਦਈਏ ਕਿਉਂਕਿ ਤੁਸੀਂ ਬਹੁਤ ਸਾਰੇ ਦੋਸਤਾਂ ਨੇ ਜੁੜਨਾ ਆ ਰਮੇਸ਼ ਹਸ਼ਿਆਰਪੁਰੀ ਜੀ ਨਾਲ ਗੱਲਾਂ ਬਾਤਾਂ ਕਰਨੀਆਂ। ਸੋ 905-673-3337 905-673-3337 'ਤੇ ਗੱਲਾਂ ਬਾਤਾਂ ਹੋ ਸਕਦੀਆਂ। ਸੋ ਨਾਲ ਆਪਾਂ ਕੁਛ ਵੀ ਗੱਲਾਂ ਬਾਤਾਂ ਕਰ ਲਈਏ ਕਿ ਕਹਿੰਦੇ ਕਿ ਅੰਨਿਆਂ ਗੂੰਗੀਆਂ ਸੁਣ ਸੁਣ ਲੱਭਿਆ, ਅੰਨਿਆਂ ਗੂੰਗੀਆਂ ਸੁਣ ਸੁਣ ਲੱਭਿਆ, ਕਾਹਦਾ ਹੀ ਮਾਣ ਜ਼ਬਾਨਾਂ 'ਤੇ ਸੱਚੇ ਮਨ ਤੋਂ ਵੱਡਾ ਤੀਰਥ ਕਿਹੜਾ ਹੀ ਦਸ ਜਹਾਨਾਂ 'ਤੇ। ਮੈਨੂੰ ਲੱਗਦਾ ਕਿ ਕਈ ਵਾਰ ਅਸੀਂ ਝੂਠ, ਚੋਰੀ, ਠੱਗੀ, ਈਗੋ, ਹੰਕਾਰ ਅਤੇ ਕਿਸੇ ਦੀ ਬੁਰਾਈ ਦੇ ਵਿੱਚ ਇੰਨੇ ਹੀ ਵਿਅਸਤ ਹੋ ਜਾਂਦੇ ਹਾਂ, ਸਾਨੂੰ ਲੱਗਦਾ ਕਿ ਸਾਨੂੰ ਕੋਈ ਨਹੀਂ ਦੇਖ ਰਿਹਾ। ਪਰ ਹੈ ਕੋਈ ਇਸ ਕੁਦਰਤ ਨੂੰ ਚਲਾ ਰਿਹਾ, ਹੈ ਕੋਈ ਜਿਹੜਾ ਇਸ ਕਾਇਨਾਤ ਨੂੰ ਕੰਟਰੋਲ ਕਰਕੇ ਬੈਠਾ, ਹਰ ਇੱਕ ਜੀ ਦੇ ਵਿੱਚ ਧੜਕ ਰਿਹਾ, ਹਰ ਇਨਸਾਨ ਦੇ ਦਿਮਾਗ ਦੇ ਵਿੱਚ ਪਨਪ ਰਿਹਾ। ਸੋ ਉਹਦੇ ਤੋਂ ਆਪਾਂ ਕਿਵੇਂ ਕੁਛ ਲੁਕੋ ਸਕਦੇ ਹਾਂ? ਇਹ ਸਾਰੀਆਂ ਮੈਨੂੰ ਲੱਗਦਾ ਕਿ ਇਨਸਾਨ ਦੀਆਂ ਆਪਣੀਆਂ ਬਣਾਈਆਂ ਹੋਈਆਂ ਸ਼ੈਤਾਨੀਆਂ ਆ। ਉਹਨੂੰ ਲੱਗਦਾ ਕਿ ਮੈਨੂੰ ਕਿਹੜਾ ਕੋਈ ਦੇਖ ਰਿਹਾ, ਕੋਈ ਸੁਣ ਰਿਹਾ, ਕੋਈ ਸਮਝ ਰਿਹਾ, ਪਰ ਇੱਦਾਂ ਨਹੀਂ, ਉਹ ਸਭ ਦੇਖਦਾ।

0: ਵੀ ਲਹਿਰਾਂ ਦੇ ਵਿੱਚ ਔਰ ਖੂਬਸੂਰਤ ਸਵੇਰ ਦੇ ਵਿੱਚ ਖੂਬਸੂਰਤ ਗੱਲਾਂ ਬਾਤਾਂ ਔਰ ਗੱਲਾਂ ਬਾਤਾਂ ਜਦੋਂ ਪੰਜਾਬ ਦੀ ਧਰਤੀ ਤੋਂ ਰਮੇਸ਼ ਜੀ ਆਉਂਦੇ ਅਤੇ ਨਾਲ ਦਿਆਂ ਸਾਨੂੰ ਪੰਜਾਬ ਦੀ ਯਾਦ ਵੀ ਆ ਜਾਂਦੀ ਆ। ਸੋ ਪੰਜਾਬ ਦੀਆਂ ਗੱਲਾਂ ਬਾਤਾਂ, ਪੰਜਾਬ ਦੀਆਂ ਖਬਰਾਂ ਦੇ ਨਾਲ ਜੁੜਾਂਗੇ। ਬਸ ਕੁਛ ਹੀ ਸਮੇਂ ਦੇ ਵਿੱਚ ਸਾਡੇ ਨਾਲ ਹੁਸ਼ਿਆਰਪੁਰ ਜੀ ਜੁੜਨ ਵਾਲੇ ਨੇ। ਸੋ ਤਦ ਤੱਕ ਪਿੰਡਾਂ ਦੀਆਂ ਗੱਲਾਂ ਬਾਤਾਂ ਕਰ ਲਈਏ। ਸੋ ਹੁਣ ਤੁਸੀਂ ਬਹੁਤ ਸਾਰੇ ਦੋਸਤ ਇੰਡੀਆ ਜਾਂਦੇ ਹੋ, ਇੰਡੀਆ ਤੋਂ ਜਦੋਂ ਤੁਸੀਂ ਵਾਪਸ ਆਉਂਦੇ ਹੋ, ਮੈਨੂੰ ਲੱਗਦਾ ਕਿ ਤੁਸੀਂ ਇਸ ਗੱਲ ਨਾਲ ਐਗਰੀ ਕਰੋਗੇ ਕਿ ਹੁਣ ਪਿੰਡ ਵੀ ਪਹਿਲਾਂ ਵਾਲੇ ਪਿੰਡ ਨਹੀਂ ਰਹੇ। ਜੇ ਆਪਾਂ ਵੈਸੇ ਤਾਂ ਦੇਖੋ, ਪਿੰਡ ਦਾ ਸਾਡਾ ਵਿੱਚੋਂ ਪਿੰਡ ਕੱਢਣਾ ਬਹੁਤ ਮੁਸ਼ਕਲ ਆ, ਕਿਉਂਕਿ ਸਾਡੇ ਵਿੱਚੋਂ ਪਿੰਡ ਨਹੀਂ ਨਿਕਲ ਸਕਦਾ। ਸੋ ਪਰ ਹੁਣ ਪਿੰਡ ਵੀ ਪਹਿਲਾਂ ਵਾਲੇ ਪਿੰਡ ਕਿੱਥੇ ਰਹਿ ਗਏ? ਉਹ ਜਿਹੜੇ ਪਿੰਡਾਂ ਦੀ ਖੁਸ਼ਬੂ, ਪਿੰਡਾਂ ਦੀਆਂ ਵਿਰਾਸਤੀ ਚੀਜ਼ਾਂ ਹੁਣ ਮੈਨੂੰ ਲੱਗਦਾ ਕਿ ਪਿੰਡਾਂ ਦੇ ਵਿੱਚ ਨਹੀਂ ਰਹੀਆਂ। ਕਹਿੰਦੇ ਕਿ ਦੁੱਧ ਪਿੰਡਾਂ 'ਚੋਂ ਮੁੱਕ ਗਏ, ਦੁੱਧ ਪਿੰਡਾਂ 'ਚੋਂ ਮੁੱਕ ਗਏ, ਰਿੜਕਣੇ ਟੁੱਟ ਗਏ, ਮੱਖਣ ਮਲਾਈਆਂ ਦੇ, ਗੋਲ ਗੱਪਿਆਂ 'ਤੇ ਪਾਣੀ 'ਤੇ ਗਿੱਝ ਗਏ ਸ਼ੌਂਕੀ ਸ਼ਰਦਾਈਆਂ ਦੇ। ਹੁਣ ਤਾਂ ਸਕੂਟਰ ਚੱਕਦੇ ਆ, ਮੋਟਰਸਾਈਕਲ ਚੱਕਦੇ ਆ, ਪਿੰਡਾਂ ਦੇ ਬੱਚੇ ਵੀ ਅੱਜ ਕੱਲ੍ਹ 'ਤੇ ਜਾਂਦੇ ਆ ਕਿ ਜਿਹੜੇ ਆਪਣੇ ਬੱਚੇ ਹੁੰਦੇ ਸੀ, ਜਵਾਨ ਹੁੰਦੇ ਸੀ, ਪਹਿਲਾਂ ਸ਼ਰਦਾਈਆਂ ਪੀਂਦੇ ਸੀ ਅਤੇ ਅੱਜ ਕੱਲ੍ਹ ਗੋਲ ਗੱਪਿਆਂ ਦਾ ਪਾਣੀ। ਸੋ ਬੜਾ ਹੀ ਖੂਬ ਕੁਲਵਿੰਦਰ ਸਿੱਧੂ ਹੋਣਾ ਨੇ ਲਿਖਿਆ ਕਿ ਦੁੱਧ ਪਿੰਡਾਂ 'ਚੋਂ ਮੁੱਕ ਗਏ, ਰੜਕਣੇ ਟੁੱਟ ਗਏ, ਮੱਖਣ ਮਲਾਈਆਂ ਦੇ, ਗੋਲ ਗੱਪਿਆਂ ਦੇ, ਪਾਣੀ 'ਤੇ ਗਿੱਝ ਗਏ ਸ਼ੌਂਕੀ ਸ਼ਰਦਾਈਆਂ ਦੇ। ਪੈਦਲ ਤੁਰ ਕੇ ਹੁਣ ਖੇਤਾਂ ਵੱਲ ਜਾਵੇ ਕੋਈ ਨਾ, ਪੈਦਲ ਤੁਰ ਕੇ ਹੁਣ ਖੇਤਾਂ ਵੱਲ ਜਾਵੇ ਕੋਈ ਨਾ, ਹੋਈ ਸੁਸਤ ਜਵਾਨੀ, ਸਾਈਕਲ ਚਲਾਵੇ ਕੋਈ ਨਾ, ਗਰੀਸ ਗੋਡਿਆਂ 'ਚੋਂ ਮੁੱਕਿਆ ਤਾਂ ਹੀ ਬਣੇ ਗੁਲਾਮ ਦਵਾਈਆਂ ਦੇ, ਗੋਲ ਗੱਪਿਆਂ ਦੇ ਸ਼ੌਂਕੀ, ਗੋਲ ਗੱਪਿਆਂ ਦੇ ਪਾਣੀ 'ਤੇ ਗਿੱਝ ਗਏ ਸ਼ੌਂਕੀ ਸ਼ਰਦਾਈਆਂ ਦੇ। ਰੀਸ ਬੱਤੇ ਨੇ ਕੀ ਕਰਨੀ ਅੱਧ ਰਿੜਕੇ ਦੇ ਛੰਨੇ ਦੀ, ਕੌਡੀਆਂ 'ਚੋਂ ਮਿਠਾਸ ਕੀ ਲੱਭਣੀ ਪੋਨੇ ਗੰਨੇ ਦੀ, ਕੁੜ ਦੇ ਕੜਾਹ ਵਰਗੇ ਸਵਾਦ ਨਹੀਂ ਬਣਦੇ ਨਕਲੀ ਮਠਿਆਈਆਂ ਦੇ, ਗੋਲ ਗੱਪਿਆਂ ਦੇ ਪਾਣੀ 'ਤੇ ਗਿੱਝ ਗਏ ਸ਼ੌਂਕੀ ਸ਼ਰਦਾਈਆਂ ਦੇ, ਸ਼ੌਂਕੀ ਸ਼ਰਦਾਈਆਂ ਦੇ। ਸੋ ਪਿੰਡਾਂ ਵਿੱਚ ਨਾ ਉਸੀ ਗੱਲ ਰਹੀ, ਨਾ ਉਹ ਖਾਣੇ ਪੀਣੇ ਰਹੇ, ਅਤੇ ਨਾ ਹੀ ਉਹ ਜਵਾਨੀਆਂ ਰਹੀਆਂ। ਹੁਣ ਵੈਸੇ ਅੱਜ ਕੱਲ੍ਹ ਉਹ ਬਜ਼ੁਰਗ ਵੀ ਕਿੱਥੇ ਰਹਿ ਗਏ? ਸੋ 905-673-3337 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ। ਸੋ ਖੂਬਸੂਰਤ ਸਵੇਰ ਦੇ ਵਿੱਚ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਨਾਲ ਤੁਸੀਂ ਜੁੜੇ ਹੋਏ ਹੋ, ਅਤੇ ਬਸ ਵੇਟ ਕਰ ਰਹੇ ਹਾਂ ਰਮੇਸ਼ ਹੁਸ਼ਿਆਰਪੁਰ ਜੀ ਜਿਸ ਵੇਲੇ ਜੁੜਨਗੇ ਫਿਰ ਖਬਰਾਂ ਦੀ ਸਾਂਝ ਪਾਵਾਂਗੇ, ਅਤੇ ਫਿਰ ਤੁਸੀਂ ਸਾਰਿਆਂ ਨੇ ਮਗਨ ਹੋ ਜਾਣਾ ਕਿਉਂਕਿ ਰਮੇਸ਼ ਜੀ ਆ ਕੇ ਇੱਕ ਐਸਾ ਖਬਰਾਂ ਦਾ ਜਾਦੂ ਬਖੇਰਦੇ ਆ। ਸੋ ਫਿਰ ਜਲਦੀ ਜੁੜਾਂਗੇ ਰਮੇਸ਼ ਜੀ ਨਾਲ। ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਓਨਰ ਹੋ 5680। ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਚਾਲ?
1: ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ, ਬਹੁਤ ਵਧੀਆ ਤੁਸੀਂ ਸ਼ਬਦ ਲਾਏ ਆ। ਤੇ ਬਾਈ ਜੀ, ਮੈਂ ਹੁਣ ਆਇਆ ਇੰਡੀਆ ਤੋਂ, ਪਹਿਲੇ ਵਾਲੀ ਗੱਲ ਹੀ ਹੈ ਨੀ ਇੰਡੀਆ ਦੇ ਵਿੱਚ ਬਾਈ ਜੀ।
0: ਅੱਛਾ ਜੀ।
1: ਹਾਂ, ਕੋਈ ਇੱਕ ਦੂਜੇ ਨੂੰ ਬੁਲਾ ਕੇ ਨੀ ਰਾਜੀ ਹੈਗਾ। ਅੱਗੇ ਜਦੋਂ ਬਾਹਰੋਂ ਜਾਣਾ, ਮੈਨੂੰ 25 ਸਾਲ ਹੋ ਗਏ ਆਏ ਨੂੰ, ਅੱਗੇ ਲੋਕਾਂ ਨੇ ਬੜਾ ਇੱਕ ਦੂਜੇ ਦਾ ਪਿਆਰ ਕਰਨਾ, ਹਨਾ, ਸੜਕ ਦੇ ਉੱਤੇ ਘਰ ਆ, ਹੁਣ ਇੱਕ ਦੂਜੇ ਨੂੰ ਕੋਈ ਬੁਲਾ ਕੇ ਨੀ ਰਾਜੀ ਹੈਗਾ, ਐਂ ਕੋਲ ਦੀ ਲੰਘ ਜਾਂਦਾ ਚੁੱਪ ਕਰਕੇ, ਅਗਲਾ
0: ਹੁਣ ਤਾਂ। ਪਹਿਲਾਂ ਸਮਾਂ ਹੁੰਦਾ ਸੀ ਕਿ ਆਇਆ ਗਿਆ, ਬੂਹੇ ਖੁੱਲ੍ਹੇ, ਆਇਆ ਵੇ, ਆ ਜਾ ਫਲਾਨਿਆਂ ਚਾਹ ਧਰ ਲਈਏ, ਆ ਜਾ ਚਾਹ ਫਲਾਨਿਆਂ ਚਾਹ ਪੀ ਕੇ ਚੱਲ ਜੀ। ਅੱਜ ਕੱਲ੍ਹ ਤਾਂ ਸਭ ਦੇ ਦਰਵਾਜ਼ੇ ਹੀ ਬੰਦ ਰਹਿੰਦੇ ਆ ਪਿੰਡਾਂ 'ਚ।
1: ਦਰਵਾਜ਼ੇ ਬੰਦ ਜੀ, ਬਿਲਕੁਲ ਬਿਲਕੁਲ, ਨਾ ਕੋਈ ਕਿਸੇ ਦੇ ਆਉਂਦਾ, ਨਾ ਕੋਈ ਜਾਂਦਾ, ਹਨਾ, ਬਸ ਆਪਦਾ ਕੰਮ ਜਾਂਦਾ, ਅਗਲਾ ਆਪਦਾ ਵਾਪਸ ਮੁੜ ਆਉਂਦਾ ਜਿੱਧਰ ਨੂੰ ਵੀ ਜਾਂਦਾ, ਨਾ ਕੋਈ ਰਿਸ਼ਤੇਦਾਰ ਆ ਜੀ, ਨਾ ਕੋਈ ਭੈਣ ਭਾਈ ਆ, ਨਾ ਕੋਈ ਪਿੰਡ 'ਚ ਆ,
0: ਕੋਈ ਨੀ ਆਉਂਦਾ ਜੀ।
1: ਹਾਂਜੀ, ਨਾ ਜੀ, ਬਿਲਕੁਲ ਖਤਮ ਹੋ ਗਈ,
0: ਬਜ਼ੁਰਗ ਰਲ ਕੇ ਬਹਿੰਦੇ ਨੀ, ਉਹ ਢਾਣੀਆਂ ਨੀ ਲੱਗਦੀਆਂ, ਉਹ ਮਹਿਫਲ ਨੀ ਲੱਗਦੀਆਂ ਹੁਣ?
1: ਨਾ ਜੀ, ਨਾ ਨਾ, ਖਤਮ ਹੋ ਗਿਆ ਜੀ, ਸਭ ਕੁਛ ਹੀ ਖਤਮ ਹੋ ਗਿਆ।
0: ਅੱਛਾ ਜੀ,
1: ਹਾਂਜੀ।
0: ਇਹ ਐਸੀਆਂ ਗੱਲਾਂ ਸੁਣ ਕੇ ਮੈਨੂੰ ਤੇ ਬਹੁਤ ਬੁਰਾ ਮਹਿਸੂਸ ਹੋ ਰਿਹਾ, ਕਿਉਂਕਿ ਅਸੀਂ ਤਾਂ ਸੋਚਦੇ ਸਾਡਾ ਪੰਜਾਬ ਪਹਿਲਾਂ ਵਾਲਾ ਹੀ ਆ।
1: ਨਹੀਂ ਜੀ, ਨਹੀਂ ਨਹੀਂ, ਕਾਹਨੂੰ ਆ ਜੀ, ਹੁਣ ਤਾਂ ਖਤਮ ਹੈ, ਹਰੇਕ ਸਾਲ ਹੀ ਜਾਂਦਾ ਜੀ, ਪਰ ਠੀਕ ਆ, ਆਪਦੇ ਕੰਮ ਲਈ ਜਾਂਦੇ ਆ, ਪਰ ਕੋਈ ਹੁਣ ਹੈ ਨੀ, ਪਿਆਰ ਹੈ ਨੀ, ਇੱਕ ਦੂਜੇ
0: ਪਿਆਰ ਨੀ ਰਹਿ ਗਿਆ, ਲੋਕੀ ਮੋਹ ਖੋਰੇ ਹੋ ਗਏ,
1: ਪੈਸੇ ਦੀ ਦੌੜ ਲੱਗੀ ਆ ਜੀ,
0: ਜੀ ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। ਬਸ ਜੁੜੀ ਆਪਾਂ ਸ਼ਾਰਪੀ ਨਾਲ, ਫਿਰ ਗੱਲਾਂ ਬਾਤਾਂ ਤੇ ਖਬਰਾਂ ਦੀ ਸਾਂਝ ਪਾਉਣੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਨੈਕਸਟ ਕਾਲ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ ਜੀ, 7603। ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ, ਕੀ ਹਾਲ ਚਾਲ?
2: ਠੀਕ ਠਾਕ, ਬਸ ਠੀਕ ਠਾਕ ਜੀ, ਫਿਲਮ ਕੀ ਤਾ ਜੀ?
1: ਬੜਾ ਸਮਝਿਆ ਮੈਂ ਇਹ ਜਾਗ ਦੋ ਮਹੀਨੇ ਹੋਏ ਨੇ ਹੁਣ ਮੈਂ ਸਾਨੂੰ 50 ਸਾਲ ਹੋ ਗਿਆ ਇੱਥੇ 40-45 ਸਾਲ
0: ਜੀ
1: ਵਾਕਿਆ ਘਟਾ ਹੋਇਆ ਸੀ ਕੰਮ ਨਾ ਪਹਿਲਾਂ ਬਹੁਤ ਵੈਲੀ ਸੀ ਨਾ ਕਦਰ ਕਰਦੇ ਸੀ ਲੋਕ ਤੇ ਹੁਣ ਤਾਂ ਪਿਆਰ ਹੈ ਹੀ ਨੀ ਹੁਣ ਲਾਲ ਚਾਹ ਮੈਨੂੰ ਕੀ ਹੋਊਗਾ
0: ਪਿਆਰ ਖਤਮ ਹੋ ਗਿਆ ਤੁਸੀਂ ਕਹਿੰਦੇ
1: ਹੋ ਵੈਰੀ ਸੈਡ ਬਹੁਤ ਸੈਡ
0: ਜੀ ਚਲੋ ਮੈਨੂੰ ਲੱਗਦਾ ਕਿ ਸਮੇਂ ਸਮੇਂ ਦੇ ਨਾਲ ਕੁਛ ਚੀਜ਼ਾਂ ਬਦਲਣੀਆਂ ਤੈਅ ਹੁੰਦੀਆਂ ਪਰ ਇੰਨਾ ਜ਼ਿਆਦਾ ਬਦਲ ਜਾਣਾ ਮੈਨੂੰ ਲੱਗਦਾ ਕਿ ਇਹ ਹੋ ਸਕਦਾ ਕਿ ਸਾਡੇ ਪਿਆਰ ਮੁਹੱਬਤ ਦੇ ਵਿੱਚ ਇਹਨਾਂ ਚੀਜ਼ਾਂ ਦਾ ਕਿਤੇ ਨਾ ਕਿਤੇ ਫਰਕ ਪਵੇ ਚਲੋ ਐਨੀਵੇ ਜੀ ਜੁੜਦੇ ਹਾਂ ਆਪਾਂ ਬਹੁਤ ਜਲਦੀ ਰਮੇਸ਼ ਹੁਸ਼ਿਆਰਪੁਰ ਜੀ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਜੀ ਬਹੁਤ ਸ਼ੁਕਰੀਆ ਸੋ ਤੁਸੀਂ ਜੁੜੇ ਹੋਏ ਜੀ ਪੰਜਾਬੀ ਲਹਿਰਾਂ ਦੇ ਨਾਲ

0: ਕਿਆ ਬਾਤ ਹੈ ਜੀ, ਅਗਲੇ ਜਨਮ ਕਹਿੰਦਾ ਜੇ ਮੈਂ ਦੁਨੀਆਂ 'ਚ ਆਵਾਂ ਤਾਂ ਮੇਰੇ ਉਹੀ ਭੈਣ ਭਰਾ ਹੋਣ, ਉਹੀ ਰਿਸ਼ਤੇ ਹੋਣ, ਉਹੀ ਸੱਜਣ ਮਿੱਤਰ ਹੋਣ। ਅਤੇ ਪਰ ਜਿੱਦਾਂ ਹੁਣ ਬਾਈ ਜੀ ਆਏ ਸੀ ਪਿੱਛੇ ਸਾਡੇ ਨਾਲ ਜੁੜੇ ਸੀ, ਅਤੇ ਬਾਈ ਜੀ ਕਹਿੰਦੇ ਕਿ ਹੁਣ ਸਮਾਂ ਚੇਂਜ ਹੋ ਗਿਆ, ਹੁਣ ਪਿੱਛੇ ਉਹ ਸੱਜਣ ਮਿੱਤਰ ਨਹੀਂ ਰਹੇ, ਉਹ ਪਿੰਡ ਨਹੀਂ ਰਹੇ, ਉਹ ਗਲੀਆਂ ਨਹੀਂ ਰਹੀਆਂ, ਉਹ ਬਜ਼ੁਰਗ ਨਹੀਂ ਰਹੇ, ਉਹ ਢਾਣੀਆਂ ਨਹੀਂ ਰਹੀਆਂ, ਅਤੇ ਉਹ ਸੱਥਾਂ ਵੀ ਨਹੀਂ ਰਹੀਆਂ ਜਿੱਥੇ ਬਹਿ ਕੇ ਤਾਸ਼ਾਂ ਖੇਡਣੀਆਂ, ਗੱਲਾਂ ਕਰਨੀਆਂ। ਅਤੇ ਮੈਂ ਕਹਿੰਦਾ ਕਿ ਸੋਸ਼ਲ ਲਾਈਫ ਦੇ ਗੱਫੇ ਲੁੱਟ ਲੁੱਟ ਲਿਆਉਣੇ, ਮਤਲਬ ਸ਼ਾਮ ਨੂੰ ਹਲਕੇ ਹੋ ਕੇ ਆਉਣਾ, ਅਤੇ ਸਾਰੀ ਸਟ੍ਰੈਸ ਚਿੰਤਾ, ਵੈਸੇ ਵੀ ਪਿੰਡਾਂ ਦੇ ਵਿੱਚ ਕਿਹੜੀ ਚਿੰਤਾ, ਕਿਹੜੇ ਦੁੱਖ ਸੁੱਖ, ਕਿਹੜੀਆਂ ਮੌਰਗਜਾਂ, ਕਿਹੜੇ ਲੋਨ, ਅਤੇ ਸਾਰਾ ਕੁਛ ਚੜ੍ਹਦੀ ਕਲਾ ਹੀ ਹੁੰਦੀ ਸੀ। ਸੋ ਸਮੇਂ ਦੇ ਨਾਲ ਨਾਲ ਮੈਨੂੰ ਲੱਗਦਾ ਕਿ ਬਹੁਤ ਕੁਛ ਬਦਲ ਗਿਆ। ਸੋ ਗੱਲਾਂਬਾਤਾਂ ਆਪਾਂ ਚੱਲਦੀਆਂ ਰਹਿਣੀਆਂ। ਸੋ ਸਤਨਾਮ ਸਿੰਘ ਜੀ, ਤੁਸੀਂ, ਤੁਹਾਡੀ ਕਾਲ ਆ ਰਹੀ ਹੈ, ਪਰ ਆਪਾਂ ਕਾਲ ਹੁਣ ਗੱਲਬਾਤ ਕਰ ਲਈਏ, ਵੈਲਕਮ ਕਰ ਲਈਏ ਰਮੇਸ਼ ਹੁਸ਼ਿਆਰਪੁਰ ਜੀ ਦਾ, ਸਾਡੇ ਨਾਲ ਜੁੜ ਚੁੱਕੇ ਨੇ ਪੰਜਾਬ ਦੀ ਧਰਤੀ ਤੋਂ, ਖਬਰਾਂ ਦੇ ਨਾਲ ਜੁੜਾਂਗੇ, ਉਸ ਤੋਂ ਬਾਅਦ ਫਿਰ ਆਪਾਂ ਗੱਲਬਾਤ ਕਰਾਂਗੇ। ਤੁਸੀਂ ਹੁਣ ਕਾਲ ਨੂੰ ਡਰੋਪ ਕਰ ਦਿਓ ਕਿ ਆਪਾਂ ਉਸ ਤੋਂ ਪਹਿਲਾਂ ਸਵਾਗਤ ਕਰ ਦਈਏ ਰਮੇਸ਼ ਜੀ ਹੁਣ ਦਾ। ਰਮੇਸ਼ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਪੰਜਾਬੀ ਲਹਿਰਾਂ ਦੇ ਵਿੱਚ, ਅਤੇ ਇੱਕ ਸੱਜਰੀ ਸਵੇਰ ਦੇ ਵਿੱਚ, ਅਤੇ ਵੀਕਐਂਡ ਦੀ ਦਿਨ ਦੀ ਸ਼ੁਰੂਆਤ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਆਵਾਜ਼ ਤੁਹਾਡੀ ਪਹੁੰਚ ਨਹੀਂ ਰਹੀ ਸਾਡੇ ਤੱਕ ਰਮੇਸ਼ ਜੀ, ਆਈ ਥਿੰਕ ਕਾਲ ਡਿਸਕਨੈਕਟ ਹੋ ਗਈ ਆ। ਸੋ ਦੁਬਾਰਾ ਕੋਸ਼ਿਸ਼ ਕਰਦੇ ਹਾਂ, ਸਾਡੀ ਕਾਲ ਲੱਗੀ ਲੱਗੀ ਰਹਿ ਗਈ ਹੈ, ਕਿਆ ਹੋ ਗਿਆ, ਐਸਾ ਕੈਸੇ ਹੋ ਗਿਆ ਹੈ। ਸੋ 905-673-3337 9 5 6 7 3 3 3 3 7 'ਤੇ ਗੱਲਾਂ ਬਾਤਾਂ ਹੋ ਰਹੀਆਂ। ਸੋ ਦੁਬਾਰਾ ਇੱਕ ਵਾਰ ਫਿਰ ਕੋਸ਼ਿਸ਼ ਕਰਦੇ ਹਾਂ ਜੀ। ਸ਼ਰਪੁਰ ਜੀ ਸਤਿ ਸ਼੍ਰੀ ਅਕਾਲ, ਤੁਹਾਡੀ ਆਵਾਜ਼ ਨਹੀਂ ਪਹੁੰਚ ਰਹੀ ਸਾਡੇ ਤੱਕ, ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਆ? ਓਕੇ, ਆਈ ਥਿੰਕ ਆਵਾਜ਼ ਨੂੰ, ਮੇਰੇ ਤੱਕ ਆਵਾਜ਼ ਹੁਸ਼ਿਆਰਪੁਰ ਜੀ ਤੁਹਾਡੀ ਨਹੀਂ ਪਹੁੰਚ ਰਹੀ। ਸੋ ਦੇਖੀਏ ਕੀ ਇਸ਼ੂ ਹੋ ਗਿਆ ਜੀ, ਸਾਰਾ ਕੁਛ ਠੀਕ ਠਾਕ ਆ। ਅਤੇ ਇੱਕ ਸੈਕਿੰਡ ਜੀ, ਸਤਨਾਮ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ।
1: ਬਾਈ ਜੀ ਸਤਿ ਸ਼੍ਰੀ ਅਕਾਲ, ਗਰੀਬ ਦੀ ਹਾਲ ਲੱਗ ਜਾਂਦੀ ਹੁੰਦੀ ਸੰਧੂ ਸਾਹਿਬ।
0: ਹਾਂ ਹਾਲ ਆ ਗਈ ਤੁਹਾਡੀ, ਉਧਰੋਂ ਆਵਾਜ਼ ਨਹੀਂ ਆ ਰਹੀ। ਹਾਂਜੀ
1: ਹਾਂਜੀ ਸੰਧੂ ਸਾਹਿਬ, ਕਿਵੇਂ, ਠੀਕ ਹੈ ਪ੍ਰੋਗਰਾਮ?
0: ਚੜ੍ਹਦੀ ਕਲਾ ਜੀ, ਬਹੁਤ ਚੜ੍ਹਦੀ ਕਲਾ।
1: ਬਾਈ ਜੀ ਮੈਂ ਛੋਟਾ ਜਿਹਾ ਹੁੰਦਾ ਇੱਕ ਪਿੰਡ ਚ, ਬਿਲਕੁਲ ਛੋਟਾ ਗਰੀਬ
0: ਜੀ।
1: ਮੈਂ ਜਿਹੜੇ ਮੇਰੇ ਲਾਈਨ ਦੇ ਬੰਦੇ ਆ ਨਾ ਪਿੰਡ ਚ ਜਾ ਕੇ, ਪਹਿਲਾਂ ਉਹ ਸੱਦਦੇ ਆ ਘਰੇ ਵੀ, ਉਹਨੂੰ ਲਿਆਓ ਸੱਦ ਕੇ
0: ਜੀ,
1: ਫਲਾਣੇ ਦੇ ਕਾਕੇ ਨੂੰ ਲਿਆਓ, ਫਲਾਣੇ ਸੰਧੂ ਲਿਆਓ ਸੱਦ ਕੇ, ਫਿਰ ਉਹਨੂੰ ਚਾਹ ਪਾਣੀ ਘਰੇ ਬਿਠਾ ਕੇ ਲਿਆ ਕੇ ਪਾਉਣਾ ਜੀ। ਤੁਸੀਂ ਨਲਕਾ ਦੇਖਿਆ ਜੀ, ਨਲਕਾ
0: ਜੀ,
1: ਨਲਕੇ ਵਿੱਚ ਪਹਿਲਾਂ ਪਾਣੀ ਪਾਉਣਾ ਪੈਂਦਾ, ਫਿਰ ਉਹ ਆਪੇ ਕੱਢੀ ਜਾਂਦਾ ਹੁੰਦਾ ਪਾਣੀ ਜੀ
0: ਜੀ,
1: ਕਿਉਂਕਿ ਆਪਾਂ ਅਗਲੇ ਨੂੰ ਕੁਛ ਨਾ ਕੁਛ ਦੇਵਾਂਗੇ, ਅਗਲਾ ਵੀ ਫਿਰ ਝੜਦਾ ਜੀ। ਅਸੀਂ ਅਗਲੇ ਨੂੰ ਪਾਰਟੀ ਵੀ ਬਣਾਈ ਲੈ ਜਾ ਕੇ ਦੇਣੀ। ਸੰਧੂ ਸਾਹਿਬ ਸੱਚੀ ਗੱਲ, ਗੁੱਸਾ ਨਾ ਮੰਨਿਓ
0: ਜੀ ਜੀ,
1: ਅਗਲੇ ਨੂੰ ਅਸੀਂ ਨਾਲਾ ਨੀ ਲਿਜਾ ਕੇ ਦੇਣਾ, ਤੇ ਅਗਲੇ ਤੋਂ ਅਸੀਂ ਭਰਨਾ ਰੇੜੂਆ ਵੀ ਸਾਨੂੰ ਸਾਗ ਲਿਆ ਕੇ ਦੇਵੇ ਬੜਿਆ ਵਾ, ਅਗਲਾ ਕਿਉਂ ਦਊਗਾ ਜੀ
0: ਜੀ।
1: ਬਿਲਕੁਲ
0: ਜੀ, ਸੋ ਤੁਹਾਨੂੰ ਪਹਿਲਾਂ ਪਿਆਰ ਦੇਣਾ ਪੈਣਾ, ਹੁਣ ਸਮਾਂ ਹੋ ਗਿਆ, ਸੋ ਤੁਹਾਨੂੰ ਜੁੜਨਾ।
1: ਮੈਂ ਤੁਹਾਨੂੰ ਦੱਸਦਾ ਕਰ, ਮੇਰਾ ਲਿਆ ਜੀ ਗੱਲਾਂ ਦਾ ਕਾਕਾ ਜੀ
0: ਜੀ। ਬਾਜੀ ਤੁਸੀਂ ਆਪਾਂ ਸੁਣੋ, ਮੇਸ਼ ਜੀ ਜੁੜ ਚੁੱਕੇ ਆ, ਤੇ ਫਿਰ ਆਪਾਂ ਕਰਦੇ ਆ ਗੱਲਾਂ ਬਾਤ।
1: ਓਕੇ ਬਾਈ, ਸੁਣਦੇ ਆ,
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਸੁਣਦੇ ਰਹੋ, ਤੁਸੀਂ ਪੰਜਾਬੀ ਲਹਿਰ ਦੇ ਨਾਲ ਜੁੜੇ ਹੋਏ ਹੋ, ਤੇ ਰਮੇਸ਼ ਹੁਸ਼ਿਆਰਪੁਰ ਜੀ ਜੱਟ ਨਾਲ ਜੁੜ ਚੁੱਕੇ ਨੇ, ਉਮੀਦ ਕਰਦੇ ਆ ਇਸ ਵਾਰ ਸਾਨੂੰ ਆਵਾਜ਼ ਆਏਗੀ। ਰਮੇਸ਼ ਜੀ ਸਤਿ ਸ਼੍ਰੀ ਅਕਾਲ, ਸਵੇਰ ਦੀ ਸੱਜਰੀ ਖੂਬਸੂਰਤ ਤਿੱਖੀ ਦੁਪਹਿਰ ਦੇ ਵਿੱਚ ਤੁਹਾਡਾ ਸਵਾਗਤ ਹੈ। ਤਿੱਖੀ ਵਿਸ ਕਰਕੇ ਕਹਿੰਦਾ ਕਿ ਸੂਰਜ ਦੀਆਂ ਕਿਰਨਾਂ ਸਿੱਧੀਆਂ ਏਅਰਪੋਰਟ ਵੱਲੋਂ ਸਟੂਡੀਓ 'ਤੇ ਪੈ ਰਹੀਆਂ, ਅਤੇ ਨਾਲ ਕੁਛ ਕਿਰਨਾਂ ਮੇਰੇ 'ਤੇ ਵੀ ਪੈ ਰਹੀਆਂ। ਸੋ ਬਹੁਤ ਬਹੁਤ ਸ਼ੁਕਰੀਆ ਜੀ, ਕੀ ਹਾਲ ਚਾਲ ਆ?
2: ਬੰਦੂ ਸਾਹਿਬ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਮਿਹਰਬਾਨੀ ਤੁਹਾਡੀ ਸਵੇਰ ਤੇ ਸਾਡੀਆਂ ਤਰਕਾਲਾਂ, ਤੇ ਸਵੇਰ ਤੇ ਤਰਕਾਲਾਂ ਜਦੋਂ ਮਿਲ ਜਾਣ ਤੇ ਮੈਨੂੰ ਲੱਗਦਾ ਕਿ ਗੱਲ ਚੰਗੀ ਹੈ
0: ਜੀ। ਕੀ ਬਾਤ ਹੈ,
2: ਤੁਹਾਡਾ ਬਹੁਤ ਬਹੁਤ ਧੰਨਵਾਦ ਹੈ, ਤੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਰੋਜ਼ਾਨਾ ਸਾਡੇ ਨਾਲ ਸਾਂਝ ਪਾਉਂਦੇ ਆ, ਤੇ ਸਾਡੀਆਂ ਗੱਲਾਂ ਨੂੰ ਵਿੱਚ ਵਿੱਚ ਕਿਤੇ ਹੰਕਾਰਾ ਵੀ ਦਿੰਦੇ ਆ, ਤੇ ਮੈਂ ਬੜਾ ਉਹ ਮਨ ਨੂੰ ਪ੍ਰਸੰਨ ਹੁੰਦੀ, ਉਸ ਵੇਲੇ ਮਨ ਪ੍ਰਸੰਨ ਹੁੰਦਾ ਜਦੋਂ ਸਰੋਤੇ ਬੜਾ ਠੋਕ ਵਜਾ ਕੇ ਨਾ ਜਿਹਨੂੰ ਕਹਿੰਦੇ ਟਣਕਾ ਕੇ ਹੰਕਾਰਾ ਦਿੰਦੇ ਆ। ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਹੈ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ।
0: ਸੋ ਬਿਲਕੁਲ ਰਮੇਸ਼ ਜੀ, ਹੰਕਾਰੇ ਦੀ ਗੱਲ ਜਿੱਦਾਂ ਤੁਸੀਂ ਕੀਤੀ ਆ, ਤੇ ਇਸ ਵੇਲੇ ਪੂਰੇ ਰੇਡੀਓ ਦੀ ਆਵਾਜ਼ ਅੱਪ ਹੋ ਜਾਂਦੀ ਆ, ਗੱਡੀਆਂ ਦੇ ਵਿੱਚ ਚਹਿਲ ਪਹਿਲ ਹੋ ਜਾਂਦੀ ਆ, ਔਰ ਘਰਾਂ ਦੇ ਵਿੱਚ ਰੇਡੀਓ ਜਿੰਨੇ ਵੀ ਸਾਡੇ ਬਜ਼ੁਰਗ ਭੈਣ ਭਰਾ ਸੱਜਣ ਮਿੱਤਰ ਸੁਣਦੇ ਆ, ਈਵਨ ਕਿ ਟਰੱਕਾਂ ਵਾਲੇ ਵੀਰ ਸਾਡੇ ਬੜੇ ਸੁਹਿਰਦ ਆ, ਉਹਨਾਂ ਨੂੰ ਇੰਨੀ ਕੁ ਤਾਂਘ ਰਹਿੰਦੀ ਹੈ ਕਿ ਕੀ ਪੰਜਾਬ ਦੇ ਵਿੱਚ ਚੱਲ ਰਿਹਾ, ਪੰਜਾਬ ਦਾ ਹਾਲ ਚਾਲ ਕੀ ਆ, ਕਿਉਂਕਿ ਅਸੀਂ ਉਸ ਮਿੱਟੀ ਨੂੰ ਛੱਡ ਤਾਂ ਦਿੱਤਾ ਆ, ਪਰ ਉਹ ਮਿੱਟੀ ਸਾਨੂੰ ਛੱਡ ਨਹੀਂ ਰਹੀ, ਸੋ ਹਮੇਸ਼ਾ ਹੀ ਸਾਨੂੰ ਖਿੱਚ ਰਹਿੰਦੀ ਆ ਅਤੇ ਤੁਹਾਡੇ ਜ਼ਰੀਏ ਸਾਨੂੰ ਉਹ ਜਿਹੜੀ ਸਾਂਝ ਮਿਲਦੀ ਆ ਉਹ ਸਰੋਤਿਆਂ ਦੀ ਜਿਹੜੀ ਪਿਆਰ ਮੁਹੱਬਤ ਤੁਹਾਡੇ ਤੱਕ ਇੰਨਾ ਕੁ ਬਣਿਆ। ਮੈਨੂੰ ਆਲਰੇਡੀ 2 ਮੈਸੇਜ ਆ ਚੁੱਕੇ ਆ ਕਿ ਰਮੇਸ਼ ਜੀ ਨਹੀਂ ਆਏ। ਮੈਂ ਕਿਹਾ ਜੇ 3 ਹੀ ਮਿੰਟ ਟੱਪੇ ਆ, ਸੋ 3 ਮਿੰਟ ਵੀ ਨਹੀਂ ਵੇਟ ਹੁੰਦਾ, ਦੇਖ ਲਓ ਤੁਹਾਡਾ ਸਾਡੇ ਤੋਂ।
2: ਸੰਤੂ ਸਾਹਿਬ, ਰੱਬ ਇਸ ਮਿੱਟੀ ਤੋਂ ਦੂਰ ਕਰਾਵੇ ਵੀ ਨਾ ਕਿਸੇ ਨੂੰ, ਤੇ ਮਿੱਟੀ ਕਿਤੇ ਆਪਣੇ ਕਲਾਵੇ ਚ ਲੈ ਲੇ, ਤੇ ਮੈਨੂੰ ਲੱਗਦਾ ਜ਼ਿੰਦਗੀ ਚ ਇਸ ਤੋਂ ਵੱਡਾ ਕੁਛ ਹੋ
0: ਕੁਛ ਨਹੀਂ ਆ। ਬਿਲਕੁਲ, ਬਹੁਤ ਦਰੁਸਤ।
2: ਮੈਂ ਨਾ, ਤੁਸੀਂ ਸਰੋਤਿਆਂ ਦੀ ਗੱਲ ਕੀਤੀ ਹੈ
0: ਜੀ,
2: ਜਿਵੇਂ ਤੁਸੀਂ ਜ਼ਿਕਰ ਕੀਤਾ ਨਾ, ਕਿਉਂਕਿ ਅੱਜ ਪੰਜਾਬ ਦੇ ਵਿੱਚ ਉਹ ਗੱਲ ਤੁਸੀਂ ਤੋਰਨੀ ਹੈ, ਮੈਂ ਹੰਗਾਰਾ ਭਰੂੰਗਾ
0: ਜੀ।
2: ਇੱਕ ਪੰਜਾਬ ਦੇ ਵਿੱਚ ਬੜਾ ਵੱਡਾ ਸਿਆਸੀ ਧਮਾਕਾ ਹੋਇਆ ਤੇ ਸੰਧੂ ਸਾਹਿਬ ਲਗਭਗ 1.25 ਘੰਟੇ ਤੋਂ ਵਟਸਐਪ ਤੇ ਉੱਪਰ ਸੁਨੇਹੇ ਆਈ ਜਾਂਦੇ ਕਿ ਬਾਈ ਜੀ ਆ ਜਾਓ ਤੇ ਸਾਨੂੰ ਦੱਸ ਦਿਓ ਵਾਪਰ ਕੀ ਰਿਹਾ ਹੈਗਾ। ਸੋ ਵਾਕਿਆ ਤੁਹਾਡੀ ਗੱਲ ਸਹੀ ਹੈ, ਬੜਾ ਹੀ ਸਰੋਤੇ ਜਿਹੜਾ ਇੰਤਜ਼ਾਰ ਕਰਦੇ ਜਿਸ ਆਸ ਦੇ ਨਾਲ ਜਾਂ ਜੋ ਉਹ ਜਿਸ ਢੰਗ ਦੇ ਨਾਲ, ਉਹ ਬੜਾ ਮਨ ਨੂੰ ਜਿਹੜਾ ਖੁਸ਼ੀ ਦੇਣ ਵਾਲਾ ਹੁੰਦਾ। ਸੋ ਸਰੋਤੇ, ਉਹ ਕੁੱਟ ਨੂੰ ਕੁੱਟਣ ਧੰਨਵਾਦ ਹੈ। ਯਤਨ ਰਹੇਗਾ ਕਿ ਹਮੇਸ਼ਾ ਅਸੀਂ ਸੱਚ ਦੇ ਨੇੜੇ ਤੇੜੇ ਹੋ ਕੇ ਤੁਹਾਨੂੰ ਕੰਨਾਂ ਵਿੱਚ ਜੋ ਵੀ ਸ਼ਬਦ ਪਾਈਏ ਉਹ ਸੱਚੇ ਸ਼ਬਦ
0: ਜੀ। ਬਿਲਕੁਲ ਰਮੇਸ਼ ਜੀ, ਫਿਰ ਆਪਾਂ ਸ਼ੁਰੂਆਤ ਕਰੀਏ ਹੁਣ ਖਬਰਾਂ ਦੀ, ਕਿਉਂਕਿ ਇਸ ਘੜੀ ਦਾ ਪਲ ਦਾ ਸਭ ਨੂੰ ਇੰਤਜ਼ਾਰ ਰਹਿੰਦਾ। ਪਹਿਲਾਂ ਆਪਾਂ ਜਿਹੜੀ ਚੀਜ਼ ਦਾ ਖਤਰਾ ਰਹਿੰਦਾ, ਚਾਹੇ ਕੋਈ ਮੰਤਰੀ ਹੋਵੇ, ਚਾਹੇ ਕੋਈ ਸੰਤਰੀ ਹੋਵੇ, ਅਤੇ ਚਾਹੇ ਸਰਕਾਰ ਨਾਲੋਂ ਰੁੱਸਿਆ ਜਾਂ ਮੰਨਿਆ, ਉਹਨਾਂ ਨੂੰ ਇਹ ਹੁੰਦਾ ਬਸ ਇੱਕੋ ਹੀ ਚੀਜ਼ ਤੋਂ ਡਰ ਰਹਿੰਦਾ। ਜਿਵੇਂ ਨਿਆਣੇ ਨੂੰ ਬਾਪੂ ਦੇ ਛਿੱਤਰ ਤੋਂ ਡਰ ਰਹਿੰਦਾ, ਉਵੇਂ ਜਿਹੜੀਆਂ ਨਿੱਕੀਆਂ ਮੋਟੀਆਂ ਮੰਤਰੀਆਂ ਨੂੰ ਇੱਧਰ ਉੱਧਰ ਜਾਣ ਤੋਂ ਪਹਿਲਾਂ ਈਡੀ ਦਾ ਡਰ ਰਹਿੰਦਾ। ਸੋ ਇਹ ਈਡੀ ਕੀ ਚੀਜ਼ ਆ, ਪਹਿਲਾਂ ਤਾਂ ਇਹ ਵੀ ਦੱਸ ਦਿਓ, ਅਤੇ ਨਾਲ ਦੀ ਨਾਲ ਇਹ ਦੱਸਿਓ ਕਿ ਈਡੀ ਹੁਣ ਕਹਿੰਦੇ ਪੰਜਾਬ ਦੀ ਪੂਰੀ ਜਿਹੜੀ ਸੱਤਾ ਆ ਉਹਦਾ ਤਖ਼ਤਾ ਹੀ ਬਦਲ ਦੇਣਾ, ਕਹਿੰਦੇ ਕੀ ਰੋਲ ਹੈ ਈਡੀ ਦਾ ਇਹਦੇ ਵਿੱਚ, ਇਹ ਥੋੜ੍ਹਾ ਜਿਹਾ ਵਿਸਤਾਰ ਨਾਲ ਸਮਝਾਓ।
2: ਬੰਧੂ ਸਾਹਿਬ, ਤਖ਼ਤਾ ਪਲਟ ਦੇਣਾ ਜਾਂ ਨਹੀਂ ਪਲਟ ਦੇਣਾ, ਇਹ ਤੇ ਚਲੋ ਪੰਜਾਬੀ ਫੈਸਲਾ ਕਰਨਗੇ ਸੰਨ 2027 ਦੇ ਵਿੱਚ ਜਦੋਂ ਵੋਟਾਂ ਪੈਣੀਆਂ। ਪੰਜਾਬ ਦੀ ਮਿੱਟੀ ਦਾ ਵੀ ਖਾਸਾ ਕੁਛ ਹੋਰ ਹੈ ਤੇ ਪੰਜਾਬ ਦੇ ਲੋਕਾਂ ਦਾ ਵੀ ਖਾਸਾ ਹੋਰ ਹੈ। ਪਿਛਲਾ ਇਤਿਹਾਸ ਤੇ ਸੰਧੂ ਸਾਹਿਬ, ਜਿੰਨਾ ਕੁ ਅਸੀਂ ਵੇਖਿਆ, ਜੋ ਅੱਜ ਤੱਕ ਹੱਡ ਹੰਡਾਇਆ, ਜਿੰਨਾ ਕੁ ਸੁਣਿਆ, ਅਸੀਂ ਵੇਖਿਆ ਨੀ ਕਿ ਕਦੇ ਪੰਜਾਬੀਆਂ ਦੇ ਖਾਸੇ ਨੂੰ ਕੋਈ ਜਿੱਤ ਸਕਿਆ ਹੋਵੇ ਜਾਂ ਪੰਜਾਬ ਦੇ ਉੱਪਰ ਕੋਈ ਭਾਰੀ ਪੈ ਸਕਿਆ ਹੋਵੇ, ਦੇਖਿਆ ਨੀ ਅਸੀਂ ਕਦੇ। ਹੋ ਜੇ ਆਉਣ ਵਾਲੇ ਸਮੇਂ, ਮੈਂ ਬਹੁਤੀ ਗੱਲ ਨਹੀਂ ਕਰਦਾ, ਪਰੰਤੂ ਜਿਹੜੀ ਈਡੀ ਤੋਂ ਤੁਸੀਂ ਗੱਲ ਸ਼ੁਰੂ ਕੀਤੀ ਹੈ, ਜਿਸ ਈਡੀ ਦੇ ਬਾਰੇ ਤੁਸੀਂ ਇਸ਼ਾਰਾ ਕੀਤਾ ਕਿ ਭਾਈ ਉਹ ਤੇ ਤੱਤੇ ਵੀ

0: ਚੰਗੇ ਬਦਲਾਅ ਹੋਏ ਕਿ ਦੇਸ਼ ਦੇ ਧਨ ਨੂੰ ਕੋਈ ਚੂਨਾ ਨਾ ਲਾਜੇ, ਕੋਈ ਵਿਅਕਤੀ ਆਪਣੇ ਕਮਰੇ ਵਿੱਚ ਹੀ ਨਾ ਨੋਟ ਭਰੀ ਜਾਵੇ, ਭਾਵ ਕਿ ਸਰਾਣਿਆਂ ਚ ਹੀ ਨਾ ਦੱਬੀ ਜਾਵੇ, ਵਿਦੇਸ਼ਾਂ ਵਿੱਚ ਜਾਇਦਾਦ ਨਾ ਖਰੀਦੇ। ਬੜੀਆਂ ਸਾਰੀਆਂ ਤਰਮੀਮਾਂ ਇਹ ਚ ਕੀਤੀਆਂ ਗਈਆਂ। ਸੰਨ 2002 ਦੇ ਵਿੱਚ ਕੁਛ ਸੋਧਾਂ ਕੀਤੀਆਂ, ਮਨੀ ਲੌਂਡਰਿੰਗ ਐਕਟ ਜਦੋਂ ਬਣਿਆ, ਜਿਹਨੂੰ PMLA ਬੜਾ ਹੀ ਚਰਚਾ ਚ ਰਹਿੰਦਾ, ਪ੍ਰਿਵੈਂਸ਼ਨ ਆਫ ਮਨੀ ਲੌਂਡਰਿੰਗ ਐਕਟ, ਫਿਰ ਉਹ ਚ ਹੋਰ ਬੜੀਆਂ ਸੋਧਾਂ ਹੋਈਆਂ ਸਮੇਂ ਸਮੇਂ ਤੇ। ਹੁਣ ਸੋਧਾਂ ਦੇ ਹਿਸਾਬ ਦੇ ਨਾਲ ਤੇ ਸੰਧੂ ਸਾਹਿਬ ਵਾਕਿਆ ਐਕਟ ਬੜਾ ਕਮਾਲ ਦਾ ਹੈ। ਆਰਥਿਕ ਖੁਫੀਆ ਏਜੰਸੀ ਜਿਹੜੀ ਕਹਿੰਦੀ ਕਿ ਅਸੀਂ ਭਾਰਤ ਵਿੱਚ ਇੱਕ ਧੇਲੇ ਦੀ ਵੀ ਕਿਸੇ ਨੂੰ ਗੜਬੜ ਨਹੀਂ ਕਰਨ ਦੇਣੀ, ਇੱਕ ਧੇਲੇ ਦੀ ਵੀ ਜ਼ਰੂਰਤ ਕੀ ਹੈ ਕਿ ਕਿਸੇ ਕੋਈ ਵਿਅਕਤੀ ਲੋਕਾਂ ਦਾ ਧਨ, ਦੇਸ਼ ਦਾ ਧਨ ਆਪਣੇ ਘਰ ਬੋਰੀਆਂ ਚ ਰੱਖ ਲਏ, ਕੋਈ ਸਰਾਣੇ ਚ ਭਰ ਲਏ, ਜਾਂ ਭਾਰਤ ਦਾ ਪੈਸਾ ਦੁਨੀਆਂ ਚ ਜਾ ਕੇ ਕਿਤੇ ਹੋਰ ਲੈ ਜੇ ਤੇ ਉੱਥੇ ਗੁਲਛ ਰਿਹੜਾਏ, ਕਹਿੰਦੇ ਨਹੀਂ ਕਰਨ ਦੇਣਾ। ਪਰੰਤੂ ਦੂਜਾ ਸੱਚ ਤੇ ਤੁਸੀਂ ਵੀ ਜਾਣਦੇ ਹੋ, ਇਹ ਤੇ ਕਾਨੂੰਨ ਕਹਿੰਦਾ ਨਾ, ਜਿਹੜਾ ਤੁਸੀਂ ED ਦਾ ਪੁੱਛਿਆ। ਪਰੰਤੂ ਦੂਜੇ ਪਾਸੇ ਸੱਚ ਇਹ ਆ ਕਿ ਜਿਹੜੀ ED ਹੈ, ਮੈਂ ਨਹੀਂ ਕਹਿੰਦਾ, ਬੀਤੇ ਸਮੇਂ ਦੇ ਵਿੱਚ ਭਾਰਤ ਦੇ ਸੁਪਰੀਮ ਕੋਰਟ ਨੇ ਖੈਰ ਜਿਹੜੀ ਟਿੱਪਣੀ ਕੀਤੀ ਸੀ CBI ਤੇ ਕੀਤੀ ਸੀ, ਉਹ ਕਹਿੰਦਾ ਇੱਥੇ ਜਿਹੜੀਆਂ ਏਜੰਸੀਆਂ ਨੇ ਤੇ ਕੇਂਦਰ ਸਰਕਾਰ ਦੇ ਪਿੰਜਰੇ ਦਾ ਤੋਤਾ ਬਣ ਗਈਆਂ ਕਿ ਕੇਂਦਰ ਜਦੋਂ ਜਿੱਧਰ ਨੂੰ ਕਰਦਾ ਹੈ ਉੱਧਰ ਨੂੰ ਇਹ ਤੁਰ ਪੈਂਦੀਆਂ ਨੇ। ਪਰ ਜਿਹਦੇ ਸਿਆਸੀ ਲਿਹਾਜ਼ ਦੇ ਵਿੱਚ ਜਿੱਥੇ ਕਾਨੂੰਨ ਵਾਲੀ ਮੈਂ ਗੱਲ ਕੀਤੀ ਉਹ ਬਿਲਕੁਲ ਕਾਨੂੰਨ ਦੇ ਮੁਤਾਬਕ ਠੀਕ ਹੈ, ਪਰੰਤੂ ਦੂਜੇ ਪਾਸੇ ਸੰਧੂ ਸਾਹਿਬ ਜਿਹੜੀ ED ਹੈ ਇਹ ਕੇਂਦਰ ਸਰਕਾਰ ਦੀ ਉਹ ਏਜੰਸੀ, ਉਹ ਹਥਿਆਰ ਬਣ ਚੁੱਕੀ ਹੈ ਕਿ ਜਿੱਥੇ ਮਰਜ਼ੀ ਜਾ ਕੇ ਜਿਹਦੀ ਮਰਜ਼ੀ ਧੌਣ ਜਿਹੜੀ ਦਬੋਚ ਲਓ। ਉਹਦਾ ਕਾਰਨ ਹੈ ਹਾਲਾਂਕਿ ਨੁਕਸ ਬਹੁਤ ਆ ਨਾ, ਤੇ ਜਦੋਂ ਸਾਹਮਣੇ ਵਾਲੇ ਚ ਨੁਕਸ ਹੈ ਤੇ ਫਿਰ ਧੌਣ ਦਬੋਚਣੀ ਬੜੀ ਸੌਖੀ ਹੈ। ਹੁਣ ਤੁਸੀਂ ED ਦਾ ਜ਼ਿਕਰ ਕੀਤਾ ਹੈ ਸੰਧੂ ਸਾਹਿਬ, ਜਦੋਂ ਇਸ ਵੇਲੇ ਅਸੀਂ ਸਰੋਤਿਆਂ ਨਾਲ ਸਾਂਝ ਪਾ ਰਹੇ ਹਾਂ, ਵੈਸੇ ਤੇ ਪਿਛਲੇ 2 ਦਿਨ ਤੋਂ ਪੰਜਾਬ ਦੇ ਵਿੱਚ ED ਦੀਆਂ ਟੀਮਾਂ ਆਈਆਂ ਹੋਈਆਂ ਹੈ। ਅਸੀਂ ਇਸ ਪਲੇਟਫਾਰਮ ਦੇ ਬੀਤੇ ਦਿਨਾਂ ਚ ਇਹ ਵੀ ਸਾਂਝ ਪਾਈ ਕਿ ਮੋਹਾਲੀ ਦੇ ਵਿੱਚ ਕਿਵੇਂ 9ਵੀਂ ਮੰਜ਼ਿਲ ਤੋਂ ਉੱਪਰੋਂ ਨੋਟਾਂ ਦੇ ਬੈਗ ਹੇਠਾਂ ਨੂੰ ਸਿੱਟੇ ਗਏ, ਅਸੀਂ ਉਹ ਵੀ ਸਾਂਝ ਪਾਈ। ਭਾਵ ਕਿ ਜੇ ED ਆਉਂਦੀ ਹੈ, ਅਸੀਂ ਇਹ ਨਹੀਂ ਕਹਿੰਦੇ ਕਿ ਇੱਥੇ ਗੜਬੜ ਨਹੀਂ ਹੈ, ਪਰੰਤੂ ਭੇਜੀ ਉਦੋਂ ਜਾਂਦੀ ਜਦੋਂ ਗੜਬੜ ਨੂੰ ਘੱਟ ਫੜਨਾ ਹੁੰਦਾ ਤੇ ਸਾਹਮਣੇ ਵਾਲੇ ਨੂੰ ਜ਼ਿਆਦਾ ਫੜਨਾ ਹੁੰਦਾ। ਉਹ 2 ਦਿਨ ਹੋ ਗਏ ED ਨੇ ਪੰਜਾਬ ਦੇ ਵਿੱਚ ਥਾਂ ਥਾਂ ਤੇ ਛਾਪੇਮਾਰੀ ਸ਼ੁਰੂ ਕੀਤੀ ਹੋਈ ਹੈ, ਤੇ ਅੱਜ ਤੇ ਫਿਰ ਸਵੇਰ ਸੰਧੂ ਸਾਹਿਬ ED ਉੱਥੇ ਪਹੁੰਚ ਗਈ ਜਿੱਥੇ ਕਿਸੇ ਨੇ ਸੋਚਿਆ ਵੀ ਨਹੀਂ ਸੀਗਾ। ਪੰਜਾਬ ਦੇ ਮੁੱਖ ਮੰਤਰੀ ਦੀ ਕੋਠੀ ਦੇ ਨਾਲ ਦੀ ਇੱਕ ਕੋਠੀ ਹੈ, ਕੋਠੀ ਨੰਬਰ 2, ਤੇ ਕੋਠੀ ਨੰਬਰ 2 ਨੂੰ ਅੱਜ ਸਵੇਰੇ ਦਿਨ ਚੜ੍ਹਦੇ 20 ED ਦੀਆਂ ਗੱਡੀਆਂ ਨੇ ਘੇਰਾ ਪਾ ਲਿਆ, ਤੇ ਉਹ ਕੋਠੀ ਪਤਾ ਸੰਧੂ ਸਾਹਿਬ ਕਿਹਦੀ ਹੈ?
1: ਜੀ,
0: ਜਿਹੜਾ ਪੰਜਾਬ ਦਾ ਇਸ ਵੇਲੇ ਸਭ ਤੋਂ ਸ਼ਕਤੀਸ਼ਾਲੀ ਮੰਤਰੀ ਹੈ, ਸ਼ਕਤੀਸ਼ਾਲੀ ਮੰਤਰੀ ਸੰਜੀਵ ਅਰੋੜਾ। ਸੰਜੀਵ ਅਰੋੜਾ ਦੀ ਕੋਠੀ ਨੂੰ 20 ED ਦੀਆਂ ਗੱਡੀਆਂ ਨੇ ਘੇਰਾ ਪਾਇਆ, ਚਾਰੇ ਪਾਸੇ ਪੈਰਾਮਿਲਟਰੀ ਫੋਰਸ ਹੈ, ਪਰਿੰਦਾ ਨਹੀਂ ਉੱਥੇ ਪਰ ਮਰ ਸਕਦਾ, ਤੇ ਜਿਹੜੇ ਸੰਜੀਵ ਅਰੋੜਾ ਜੀ ਉਹ ਅੰਦਰ ਹੈ ਉਸ ਵੇਲੇ। ਹੁਣ ਤਾਜ਼ਾ ਤਰੀਨ ਮੈਂ ਹੋਰ ਦੱਸਦਾ
1: ਜੀ,
0: ਉੱਥੇ ਮੈਨੂੰ ਲੱਗਦਾ ਕਿ ਗੱਲ ਕੱਲੀ ਛਾਪੇਮਾਰੀ ਤੱਕ ਨਹੀਂ ਸੰਧੂ ਸਾਹਿਬ, ਖਬਰੋਂ ਜਿਹੜੀ ਅੰਦਰੋਂ ਆ ਰਹੀ ਖਬਰ ਉਹ ਇਹ ਆ ਰਹੀ ਹੈ ਕਿ ਸੰਜੀਵ ਅਰੋੜਾ ਗ੍ਰਿਫਤਾਰ ਹੋ ਚੁੱਕੇ ਹੈ, ਬਾਕੀ ED ਨੇ ਧੌਣ ਮਰੋੜ ਦਿੱਤੀ ਹੈ। ਹੁਣ ਧੌਣ ਸੰਜੀਵ ਅਰੋੜਾ ਦੀ ਮਰੋੜੀ ਹੈ ਜਾਂ ਇਹਦੇ ਰਾਹੀਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਮਰੋੜੀ ਹੈ, ਅਸੀਂ ਸਵਾਲ ਦਾ ਜਵਾਬ ਲੱਭਣਾ ਵੀ ਅੱਜ ਲੱਭਾਂ, ਪਰੰਤੂ ਧੌਣ ਮਰੋੜੀ ਜਾ ਚੁੱਕੀ ਹੈ। ਹੁਣ ਜੋ ਤੇ ED ਵਾਲੇ ਪਾਸਿਓਂ ਸੰਧੂ ਸਾਹਿਬ ਪਤਾ ਲੱਗਿਆ, ਉਹ ਕਹਿੰਦੇ ਜੀ ਫੇਮਾ ਤੋਂ, ਜੇ ਮੈਂ ਸ਼ੁੱਧ ਪੰਜਾਬੀ ਚ ਕਵਾਂ, ਵਿਦੇਸ਼ੀ ਮੁਦਰਾ ਦੀ ਉਲੰਘਣਾ, ਜਿਹੜਾ ਭਾਰਤੀ ਪੈਸਾ ਅਸੀਂ ਦੁਨੀਆਂ ਚ ਕਿਸੇ ਹੋਰ ਮੁਲਕ ਚ ਭੇਜਦੇ ਹਾਂ ਜਾਂ ਦੁਨੀਆਂ ਦੇ ਕਿਸੇ ਹੋਰ ਮੁਲਕ ਚੋਂ ਮੰਗਾਉਂਦੇ ਹਾਂ
1: ਜੀ,
0: ਉਹਦੇ ਨਿਯਮ ਹੁੰਦੇ ਨੇ। ਇੱਥੇ ED ਕਹਿੰਦੀ ਕਿ ਬਹੁਤ ਵੱਡੇ ਪੱਧਰ ਤੇ ਵਿਦੇਸ਼ੀ ਮੁਦਰਾ ਦੀ ਉਲੰਘਣਾ ਹੋਈ ਹੈ, ਵੱਡੇ ਪੱਧਰ ਤੇ GST ਇਨਪੁੱਟ ਜਾਲੀ ਬਿੱਲਾਂ ਨਾਲ ਲਈ ਗਈ ਹੈ। ਸੰਜੀਵ ਅਰੋੜਾ ਦੀਆਂ ਵੱਖ ਵੱਖ ਕੰਪਨੀਆਂ ਨੇ ਕੀਤਾ, ਜਿਸ ਚ ਸੰਜੀਵ ਅਰੋੜਾ ਦਾ ਨਾਂ ਵੱਜਦਾ, ਜਿਹਦੇ ਵਿੱਚ ਹਿੰਮਤ ਸੂਦ ਦਾ ਨਾਂ ਵੱਜਦਾ, ਜਿਹਦੇ ਵਿੱਚ ਚੰਦਰ ਸ਼ੇਖਰ ਦਾ ਨਾਂ ਵੱਜਦਾ, ਜਿਹਦੇ ਵਿੱਚ ਕਵਿਤਾ ਅਰੋੜਾ ਦਾ ਵੱਜਦਾ। ਕੁਛ ਸਾਂਝੀਦਾਰ ਹੈ, ਕੁਛ ਪਰਿਵਾਰਕ ਲੋਕ ਹੈ, ਕਹਿੰਦੇ ਕਿ ਇਹ ਲੋਕਾਂ ਦੇ ਖਿਲਾਫ ਸਾਡੇ ਤੋਂ ਸਬੂਤ ਹੈ। 157 ਕਰੋੜ ਦੀ ਗੜਬੜ ਹੈ, 157 ਕਰੋੜ। ਹੁਣ ਇੱਕ ਸੱਚ ਤੇ ਬੜਾ ਸਾਫ਼ ਹੈ ਕਿ ਸੰਜੀਵ ਅਰੋੜਾ ਉੱਘੇ ਵਪਾਰੀ ਹੈ
1: ਜੀ,
0: ਕੋਈ ਸਧਾਰਨ ਵਿਅਕਤੀ ਨਹੀਂ ਹੈ। ਹੁਣ ਉਹ ਸੰਜੀਵ ਅਰੋੜਾ ਜਿਹਦੇ ਸੈਕਟਰ 2 ਦੇ ਵਿੱਚ ਸਰਕਾਰੀ ਰਿਹਾਇਸ਼ ਦੇ ਉੱਪਰ ਇਸ ਵੇਲੇ ਛਾਪੇਮਾਰੀ ਚੱਲ ਰਹੀ ਹੈ, ਸ਼ਕਤੀਸ਼ਾਲੀ ਮੰਤਰੀ ਮੈਂ ਤਾਂ ਕਿਹਾ, ਬਿਜਲੀ ਮੰਤਰੀ ਉਹ ਹੈ, ਉਦਯੋਗ ਮੰਤਰੀ ਉਹ ਹੈ, ਸਥਾਨਕ ਸਰਕਾਰਾਂ ਉਹਨਾਂ ਦੇ ਕੋਲ ਵਿਭਾਗ ਹੈ, ਇੱਕ ਅੱਧਾ ਹੋਰ ਹੁੰਦਾ ਸੀ ਉਹ ਪਿਛਲੇ ਦਿਨ ਹੀ ਲਿਆ
1: ਜੀ।
0: ਔਰ ਸ਼ਕਤੀਸ਼ਾਲੀ ਇਸ ਕਰਕੇ ਆ, ਜਦੋਂ ਉਹ ਪੰਜਾਬ ਦੀ ਸਿਆਸਤ ਦੇ ਵਿੱਚ ਸਿੱਧੇ ਉਤਾਰੇ ਗਏ, ਉਹ ਪੈਰਾਸ਼ੂਟ ਦੀ ਤਰ੍ਹਾਂ ਹੀ ਉਤਾਰੇ ਗਏ ਸੀ ਪਹਿਲਾਂ ਤੇ ਉਹਨਾਂ ਨੂੰ ਰਾਜ

0: ਮੈਂਬਰ ਬਣਾਇਆ ਸੀ
1: ਜੀ,
0: ਜਦੋਂ ਆਮ ਆਦਮੀ ਪਾਰਟੀ ਆਈ ਉਹੀ ਬੜੀ ਅਚੰਭੇ ਵਾਲੀ ਗੱਲ ਸੀ। ਚਲੋ ਚਾਹ ਚਾਹ ਦੇ ਵਿੱਚ ਉਸ ਵੇਲੇ ਆਮ ਆਦਮੀ ਪਾਰਟੀ ਦੀ ਜਿਹੜੀ ਹੇਠਲੀ ਲੀਡਰਸ਼ਿਪ ਹੁੰਦੀ ਹੈ ਜਿਹਨੂੰ ਆਪਾਂ ਬਰਕਰ ਆਖਦੇ, ਉਹਨਾਂ ਨੇ ਹਜ਼ਮ ਕਰ ਲਈ ਚਾਹ ਚਾਹ ਚ, ਕਿਉਂਕਿ ਮਾਰਚ ਮਹੀਨੇ ਸਰਕਾਰ ਬਣੀ 2022 ਦੇ ਵਿੱਚ ਤੇ ਚੜ੍ਹਦੇ ਅਪ੍ਰੈਲ ਵਿੱਚ ਇਹਨਾਂ ਨੂੰ ਰਾਜ ਸਭਾ ਚ ਭੇਜ ਦਿੱਤਾ
1: ਜੀ।
0: ਬਾਅਦ ਵਿੱਚ ਸੰਧੂ ਸਾਹਿਬ ਪਿਛਲੇ ਸਾਲ ਦੀ ਗੱਲ ਹੈ, ਲੁਧਿਆਣਾ ਵੈਸਟ ਦੇ ਜਿਹੜੇ ਵਿਧਾਇਕ ਗੁਰਪ੍ਰੀਤ ਗੋਕੀ ਜੀ ਸਨ, ਉਹਨਾਂ ਦੀ ਮੌਤ ਹੋ ਜਾਂਦੀ ਹੈ। ਗੁਰਪ੍ਰੀਤ ਗੋਕੀ ਦੀ ਮੌਤ ਤੋਂ ਬਾਅਦ ਉਹ ਸੀਟ ਖਾਲੀ ਹੋਈ, ਉਹਦੇ ਉੱਪਰ ਸੰਜੀਵ ਅਰੋੜਾ ਨੂੰ ਭੋਰਾ ਵੀ ਬਿਨਾਂ ਰਿਸਕ ਲਏ ਚੋਣ ਲੜਾਈ ਗਈ। ਭੋਰਾ ਵੀ ਬਿਨਾਂ ਰਿਸਕ ਲਏ ਤਾਂ ਕਿ ਰਾਜ ਸਭਾ ਦੀ ਮੈਂਬਰੀ ਛੱਡੀ ਨੀ, ਉਹਨਾਂ ਨੇ ਚੋਣ ਲੜਾਈ ਜਿੱਤ ਗਏ। ਜਿੱਤਣ ਤੋਂ ਬਾਅਦ ਉਹਨਾਂ ਨੂੰ ਸ਼ਕਤੀਸ਼ਾਲੀ ਕੈਬਨਿਟ ਮੰਤਰੀ ਬਣਾਇਆ ਗਿਆ, ਫਿਰ ਉਹਨਾਂ ਨੇ ਰਾਜ ਸਭਾ ਮੈਂਬਰੀ ਛੱਡੀ। ਪਾਰਟੀ ਜੀਰੋ ਰਿਸਕ ਦੀ ਸਿਆਸਤ ਖੇਡੀ ਹੈ ਇਸ ਸੰਜੀਵ ਅਰੋੜਾ ਨੇ। ਏਦਾਂ ਨਹੀਂ ਹੈ ਕਿ ਦੋ ਦੋ ਪੋਸਟਾਂ ਹੱਥ ਵਿੱਚ ਆ, ਜੇ ਵਿਧਾਇਕੀ ਜਿੱਤ ਗਏ ਠੀਕ ਹੈ, ਨਹੀਂ ਤਾਂ ਰਾਜ ਸਭਾ ਮੈਂਬਰ ਤੇ ਹੈਗਾ ਹੀ ਹੈ। ਔਰ ਵਿਧਾਇਕੀ ਜਿੱਤਣ ਤੋਂ ਬਾਅਦ ਪੰਜਾਬ ਦੇ ਕੈਬਨਿਟ ਮੰਤਰੀ ਸ਼ਕਤੀਸ਼ਾਲੀ ਮੰਤਰੀ, ਔਰ ਮੈਂ ਇੱਥੇ ਇਸ ਗੱਲ ਦਾ ਜ਼ਿਕਰ ਕਰਦਾ, ਪੰਜਾਬ ਦੀਆਂ ਸੱਥਾਂ 'ਚ ਇਹ ਗੱਲ ਚਰਚਾ ਵਿੱਚ ਰਹੀ ਕਿ ਜਿਹੜੇ ਸੰਜੀਵ ਅਰੋੜਾ ਨੇ ਇਹ ਨਿੱਜੀਕਰਨ ਦੇ ਬਹੁਤ ਵੱਡੇ ਹਾਮੀ ਹੈ, ਔਰ ਨਿੱਜੀਕਰਨ ਦੇ ਜਿਹੜਾ ਬਿਜਲੀ ਬਿੱਲ ਕੇਂਦਰ ਵਾਲਾ ਅਜੇ ਆਇਆ ਨਹੀਂ, ਲੋਕ ਸਭਾ 'ਚ ਪੇਸ਼ ਨਹੀਂ ਹੋਇਆ, ਉਹਦੀ ਇਹੋ ਇੱਕ ਢੰਗ ਦੇ ਹੱਕ 'ਚ ਹੈਗੇ ਹੈ। ਹੁਣ ਅੱਜ ਜੋ ਕੁਛ ਹੋਇਆ ਸਿਆਸਤ ਇਸ ਵੇਲੇ ਇੰਨੀ ਕੁ ਪੱਕੀ ਆ ਕਿ ਪੁੱਛੋ ਨਾ। ਸੰਜੀਵ ਅਰੋੜਾ ਦੀ ਗ੍ਰਿਫਤਾਰੀ ਦੇ ਉੱਪਰ ਅਜੇ ਤੱਕ ਕਾਨੂੰਨੀ ਤੌਰ ਤੇ ਠੱਪਾ ਨਹੀਂ ਲੱਗਾ। ਮੈਂ ਦੱਸਦਾ ਕਿ ਜਿਵੇਂ ਈਡੀ ਨੇ ਅਜੇ ਅਧਿਕਾਰਤ ਪੁਸ਼ਟੀ ਨਹੀਂ ਕੀਤੀ, ਪੰਜਾਬ ਦੇ ਵਾਲੇ ਪਾਸਿਓਂ ਕਿਸੇ ਪੰਜਾਬ ਦੀ ਏਜੰਸੀ ਨੇ ਕੋਈ ਪੁਸ਼ਟੀ ਨਹੀਂ ਕੀਤੀ, ਪਰੰਤੂ ਚਰਚੇ ਆ ਕਿ ਸੰਜੀਵ ਅਰੋੜਾ ਗ੍ਰਿਫਤਾਰ ਹੈ। ਹੁਣ ਪਿਛਲੇ ਪੰਜ ਚਾਰ ਦਿਨਾਂ ਤੋਂ ਜਿੱਦਣ ਲੁਧਿਆਣੇ ਵਿੱਚ, ਮਾਫ ਕਰਨਾ, ਜਿੱਦਣ ਬੰਬ ਧਮਾਕਾ ਹੋਇਆ ਸੀ ਜਲੰਧਰ ਦੇ ਵਿੱਚ ਤੇ ਅੰਮ੍ਰਿਤਸਰ ਦੇ ਵਿੱਚ, ਉਦਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਬੜਾ ਸਖ਼ਤ ਬਿਆਨ ਦਿੱਤਾ ਸੀ, ਜਿਹੜਾ ਬਿਆਨ ਸਿੱਧੇ ਤੌਰ ਤੇ ਅਸੀਂ ਕਹਿ ਸਕਦੇ ਕਿ ਭਾਜਪਾ ਦੇ ਹਿੱਕ ਵਿੱਚ ਜਾ ਕੇ ਲੱਗਾ ਸੀ। ਉਹ ਕਹਿੰਦੇ ਜੀ ਜਿਹੜੇ ਬੰਬ ਧਮਾਕੇ ਪੰਜਾਬ 'ਚ ਹੋ ਰਹੇ ਆ ਇਹ ਭਾਜਪਾ ਕਰਾ ਰਹੀ ਹੈ। ਮੈਂ ਉਦਣ ਵੀ ਜ਼ਿਕਰ ਕੀਤਾ ਸੀ ਕਿ ਏਡਾ ਬਿਆਨ ਕਦੇ ਕਿਸੇ ਨੇ ਦਿੱਤਾ ਨਹੀਂ। ਠੀਕ ਹੈ, ਸਿਆਸੀ ਲੋਕ ਅੱਜ ਕੱਲ੍ਹ ਬੜਾ ਕੁਛ ਕਹਿ ਦਿੰਦੇ ਆ, ਪਰੰਤੂ ਉਹ ਸ਼ਬਦਾਂ ਦੇ ਵਿੱਚ ਥੋੜਾ ਬਹੁਤਾ ਗੋਲ ਮੋਲ ਹੁੰਦਾ ਹੈ, ਪਰੰਤੂ ਪੰਜਾਬ ਦੇ ਮੁੱਖ ਮੰਤਰੀ ਨੇ ਥੋਕ ਵਜਾ ਕੇ ਕੁਛ ਗੱਲਾਂ ਕਹੀਆਂ ਸੀ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਇਹਦਾ ਢੰਗ ਹੀ ਇਹੋ ਹੈ, ਜਿਹੜੇ ਸੂਬੇ 'ਚ ਚੋਣਾਂ ਹੋਣ ਉੱਥੇ ਇਹ ਹਿੰਸਾ ਕਰਾਉਂਦੀ ਹੈ, ਉੱਥੇ ਇਹ ਬੰਬ ਚਲਾਉਂਦੀ ਹੈ ਤੇ ਲੋਕਾਂ ਨੂੰ ਡਰਾਉਂਦੀ ਹੈ ਤੇ ਵੋਟਾਂ ਬਟੋਰਦੀ ਹੈ। ਬਹੁਤ ਵੱਡਾ ਬਲੇਮ ਸੀ। ਤੇ ਦੂਜੇ ਦਿਨ ਤੋਂ ਬਾਅਦ ਆ ਜੋ ਕੁਛ ਅਸੀਂ ਦੇਖ ਰਹੇ ਹਾਂ, ਫਿਰ ਈਡੀ ਦੀਆਂ ਟੀਮਾਂ ਨੇ ਪੰਜਾਬ ਵਾਲੇ ਪਾਸੇ ਨੂੰ ਰੁੱਖ ਕੀਤਾ ਹੋਇਆ ਹੈ
1: ਜੀ।
0: ਮੋਹਾਲੀ ਖਰੜ ਦੇ ਵਿੱਚ ਕਈ ਬਿਲਡਰਾਂ ਨੂੰ ਘੇਰਾ ਪਾਇਆ, ਫੜਿਆ ਕੋਈ ਨੀ। ਉਹਦੇ ਨਾਲ ਨਾਲ ਉਹਨਾਂ ਵਿੱਚ ਨਾਮ ਅਮਨ ਅਰੋੜਾ ਦਾ ਵੀ ਬਚਿਆ। ਈਡੀ ਨੇ ਇੱਕ ਜਿਹੜਾ ਪ੍ਰੈਸ ਨੋਟ ਜਾਰੀ ਕੀਤਾ ਉਹਦੇ ਵਿੱਚ ਅਮਨ ਅਰੋੜਾ ਦਾ ਵੀ ਨਾਮ ਭੋਰਾ ਕੇ ਲਿਖ ਦਿੱਤਾ
1: ਜੀ।
0: ਇਸ ਤੋਂ ਇਲਾਵਾ ਵਿਰੋਧੀ ਪਾਰਟੀਆਂ ਨੇ ਤੇ ਬਹੁਤ ਸਿੱਧੇ ਪੱਧਰ ਤੇ ਜਿਹੜਾ ਮੋਹਾਲੀ ਦੇ ਵਿੱਚ ਈਡੀ ਦੀ ਰੇਡ ਹੋਈ, ਜਿਹੜੀ ਅੱਜ ਖਤਮ ਹੋਈ, ਲਗਭਗ ਕਹਿ ਸਕਦੇ ਦੋ ਦਿਨ ਉਹ ਰੇਡ ਚੱਲੀ ਲਗਾਤਾਰ ਦੋ ਦਿਨ ਕਰੀਬ ਕਰੀਬ
1: ਜੀ,
0: ਉਹਦੇ ਵਿੱਚ ਵਿਰੋਧੀ ਪਾਰਟੀਆਂ ਤਾਂ ਬੜਾ ਸਿੱਧਾ ਕਹਿ ਰਹੀਆਂ ਕਿ ਅਸਲ ਵਿੱਚ ਮੋਹਾਲੀ 'ਚ ਗੜਬੜੀ ਹੋਈ ਬਹੁਤ ਹੈ। ਜਿਹੜੇ ਬਿਲਡਰ ਨੇ ਉਹਨਾਂ ਕੋਲ ਬਹੁਤ ਮੋਟਾ ਧਨ ਇਸ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਇਕੱਠਾ ਕੀਤਾ ਤੇ ਵਿਦੇਸ਼ਾਂ ਦੇ ਵਿੱਚ ਹਵਾਲਾ ਰਾਸ਼ੀ ਰਾਹੀਂ ਭੇਜਿਆ। ਈਡੀ ਨੇ ਨਹੀਂ ਕਿਹਾ, ਵਿਰੋਧੀ ਕਹਿ ਰਹੇ ਹੈ। ਹੁਣ ਉਹ ਤੋਂ ਬਾਅਦ ਅੱਜ ਸਵੇਰੇ ਜਿਹੜਾ ਦਿਨ ਚੜਿਆ ਤੇ ਦਿਨ ਚੜ੍ਹਦੇ ਨੂੰ ਈਡੀ ਦੀਆਂ ਟੀਮਾਂ ਸੰਜੀਵ ਅਰੋੜੇ ਦੇ ਘਰ ਪਹੁੰਚ ਗਈਆਂ। ਸੰਜੀਵ ਅਰੋੜਾ ਇੱਕ ਕਾਰੋਬਾਰੀ, ਇਸ ਵਿੱਚ ਕੋਈ ਸ਼ੱਕ ਨਹੀਂ। ਔਰ ਇਹ ਵੀ ਸੰਧੂ ਸਾਹਿਬ ਮੈਨੂੰ ਲੱਗਦਾ ਕਿ ਗੱਲ ਠੀਕ ਹੈ ਕਿ ਜਿਹੜੇ ਵੱਡੇ ਪੱਧਰ ਤੇ ਲੋਕ ਹੁੰਦੇ ਨੇ ਜਿਹਨਾਂ ਦੇ ਕੋਲ ਬੜਾ ਧਨ ਦੌਲਤ ਹੁੰਦਾ, ਇਹ ਆਮ ਤੌਰ ਤੇ ਇੱਕ ਧਾਰਨਾ ਆ ਕਿ ਉਹ ਪੈਸਾ ਕੋਈ ਬਹੁਤ ਸਿੱਧਾ ਪੱਧਰਾ ਕਮਾਇਆ ਨਹੀਂ ਹੁੰਦਾ, ਕਿਤੇ ਨਾ ਕਿਤੇ ਬਲ ਫਰੇਬ ਹੁੰਦਾ ਹੈ
1: ਜੀ।
0: ਪਰੰਤੂ ਬਲ ਫਰੇਬ ਕੱਲਾ ਸੰਜੀਵ ਅਰੋੜਾ ਚ ਥੋੜੋ ਹੈ, ਜਾਂ ਅਸੀਂ ਕਹੀਏ ਕਿ ਕੱਲਾ ਆਮ ਆਦਮੀ ਪਾਰਟੀ ਦੇ ਲੀਡਰ ਹੀ ਜਿਸ ਤੇ ਛਾਪੇਮਾਰੀ ਹੋ ਰਹੀ ਇਹੀ ਮਾੜੇ ਆ
1: ਜੀ।
0: ਤੇ ਹਮੇਸ਼ਾ ਇੱਕ ਸਵਾਲ ਰਹਿੰਦਾ ਹੈ ਕਿ ਹਰਿਆਣਾ ਗਵਾਂਢੀ ਸੂਬਾ ਹੈ ਜਿੱਥੇ ਭਾਜਪਾ ਦੀ ਸਰਕਾਰ ਹੈ, ਸੰਧੂ ਸਾਹਿਬ ਉੱਥੇ ਈਡੀ ਨੂੰ ਕੀ ਭ੍ਰਿਸ਼ਟਾਚਾਰ ਦੀ ਨਜ਼ਰ ਆਉਂਦਾ
1: ਜੀ? ਬਿਲਕੁਲ,
0: ਪੰਜਾਬ ਕੀ ਨਜ਼ਰ ਆਉਂਦਾ? ਜਿੱਦਣ ਪੱਛਮੀ ਬੰਗਾਲ ਵਿੱਚ ਮਮਤਾ ਬੈਨਰਜੀ ਸੀ, ਈਡੀ ਦੀਆਂ ਟੀਮਾਂ ਉੱਥੇ ਪਹੁੰਚੀਆਂ ਹੋਈਆਂ ਸੀ
1: ਜੀ।
0: ਜਿੱਥੇ ਭਾਜਪਾ ਦੀ ਸਰਕਾਰ ਹੈ ਉੱਥੇ ਭ੍ਰਿਸ਼ਟਾਚਾਰ ਮੁਕਤ ਸੂਬਾ ਬਣ ਜਾਂਦਾ ਹੈ। ਸੋ ਇਸ ਕਰਕੇ ਇਹ ਜਿਹੜਾ ਕੁਛ ਵਰਤਾਰਾ ਨਾ, ਇਹ ਵਾਕਿਆ ਸ਼ੱਕੀ ਹੈ। ਹੁਣ ਤਾਜ਼ਾ ਤਰੀਨ ਪੰਜਾਬ ਦੇ ਮੁੱਖ ਮੰਤਰੀ ਜੀ ਨੇ ਕਿਹਾ ਕਿ ਅਸਲ ਵਿੱਚ ਭਾਜਪਾ ਦੇ ਕੋਲ ਈਡੀ, ਸੀਬੀਆਈ, ਇਨਕਮ ਟੈਕਸ, ਚੋਣ ਕਮਿਸ਼ਨ, ਇਹ ਚਾਰ ਪੰਜ ਹਥਿਆਰ ਹੈ ਜਿਨ੍ਹਾਂ ਦੀ ਭਾਜਪਾ ਵਰਤੋਂ ਕਰ ਰਹੀ ਹੈ
1: ਜੀ।
0: ਪਰੰਤੂ ਪੰਜਾਬ ਦੇ ਮੁੱਖ ਮੰਤਰੀ ਨੇ ਇਹ ਗੱਲ ਹੋਰ ਕਹੀ ਹੈ, ਕਹਿੰਦੇ ਕਿ ਇਹ ਹਥਿਆਰ ਇਹਨਾਂ ਦਾ ਪੰਜਾਬ 'ਚ ਨਹੀਂ ਚੱਲਣਾ
1: ਜੀ।
0: ਅਰਵਿੰਦ ਕੇਜਰੀਵਾਲ ਵੀ ਦਿੱਲੀ ਤੋਂ ਬੋਲੇ ਹੈ, ਉਹ ਕਹਿੰਦੇ ਜੀ ਕਿ ਜਿਹੜਾ ਨਰਿੰਦਰ ਮੋਦੀ ਹੈ, ਇਹ ਔਰੰਗਜ਼ੇਬ ਹੈ। ਔਰੰਗਜ਼ੇਬ ਦੇ ਨਾਲ ਤੁਲਨਾ ਕਰ ਦਿੱਤੀ ਹੈ ਨਰਿੰਦਰ ਮੋਦੀ ਦੀ। ਔਰ ਪੰਜਾਬ ਕਹਿੰਦੇ ਇਹਨਾਂ ਦੇ ਜ਼ੁਲਮਾਂ ਦੇ ਖਿਲਾਫ ਲੜੇਗਾ। ਕਹਿੰਦੇ ਕਿ ਜਿਹੜਾ ਭਾਜਪਾ ਚ ਸ਼ਾਮਿਲ ਹੋ ਜਾਏ ਉਹ ਦੁੱਧ ਤੋਤਾ, ਜਿਹੜਾ ਸ਼ਾਮਿਲ ਨਹੀਂ ਹੁੰਦਾ ਉਹਦੇ ਈਡੀ ਦੀ ਰੇਡ ਕਰਾਈ ਜਾਂਦੀ ਹੈ।
1: ਇਹ ਤਾਂ
0: ਪਾਸੂ ਚੀਮਾ ਕਹਿੰਦੇ ਕਿ ਭਾਜਪਾ ਲੋਕਤੰਤਰ ਦਾ ਘਾਣ ਕਰ ਰਹੀ ਹੈ। ਹਾਲਾਂਕਿ ਦੂਜੇ ਪਾਸੇ ਵੀ ਸੰਧੂ ਸਾਹਿਬ ਇੱਕ ਬਿਆਨ ਹੋਰ ਆਇਆ
1: ਜੀ,
0: ਉਹ ਆਇਆ ਅਸ਼ਵਨੀ ਸ਼ਰਮਾ ਜਿਹੜੇ ਭਾਜਪਾ ਦੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਹੈ
1: ਜੀ।
0: ਉਹ ਕਹਿੰਦੇ ਕਿ ਜਿੱਦਣ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਹੋ ਜਾਏ, ਇਹਨਾਂ ਦਾ ਭ੍ਰਿਸ਼ਟਾਚਾਰ ਫੜਿਆ ਜਾਵੇ ਤੇ ਉਦਣ ਇਹਨਾਂ ਨੂੰ ਭਗਤ ਸਿੰਘ ਦੀ ਯਾਦ ਆ ਜਾਂਦੀ ਹੈ। ਉਹ ਤਾਂ ਕਹਿੰਦੇ ਇਹਨਾਂ ਨੂੰ ਪਤਾ ਨੀ ਭਗਤ ਸਿੰਘ ਕੌਣ ਹੈ। ਹੁਣ ਗੱਲ ਇਹ ਆ ਕਿ ਸੱਚੇ ਸਾਰੇ ਹੀ ਹੈ
1: ਜੀ,
0: ਜਾਂ ਦੂਜੇ ਢੰਗ ਦੇ ਕਹੀਏ ਕਿ ਮੈਲੇ ਸਾਰੇ ਹੀ ਹੈ। ਹੁਣ ਜਿਹਨੂੰ ਮਰਜ਼ੀ ਕਹੀ ਜਾਣ, ਕਿਉਂਕਿ ਜੇ ਤਾਂ ਹੋਵੇ ਨਾ ਕਿਤੇ ਦਾਲ ਦੇ ਵਿੱਚ ਕੋੜਕੂ ਤੇ ਗੱਲ ਹੋ ਰਹੀ, ਇੱਥੇ ਤੇ ਕੋੜਕੂਆਂ ਦੇ ਵਿੱਚ ਟਾਵੀਂ ਟਾਵੀਂ ਦਾਲ ਹੈ ਸਾਰੇ ਤੇ, ਉਹ ਕੋੜਕੂ ਹੈ
1: ਜੀ ਬਿਲਕੁਲ।
0: ਇਸ ਕਰਕੇ ਇਹ ਜਿੰਨੀਆਂ ਗੱਲਾਂ ਅੱਜ ਕਰਦੇ ਗੱਲਾਂ ਇਹਨਾਂ ਦੀਆਂ ਸਾਰੀਆਂ ਸੱਚ ਹੈ, ਪਰੰਤੂ ਵੱਡਾ ਸੱਚ ਇਹ ਹੈ ਕਿ ਭਾਰਤ ਦੇ ਵਿੱਚ ਬਾਕੀਆਂ ਹੀ ਜਿਹੜੀਆਂ ਏਜੰਸੀਆਂ ਨੇ, ਚਾਹੇ ਜਿੱਥੇ ਕੇਂਦਰ ਦੀ ਚੱਲਦੀ ਹੈ ਕੇਂਦਰ, ਜਿੱਥੇ ਕਿਸੇ ਸੂਬੇ ਦੀ ਚੱਲਦੀ ਸੂਬਾ ਸਰਕਾਰ, ਦੁਰਉਪਯੋਗ ਸੰਧੂ ਸਾਹਿਬ ਬਹੁਤ ਵੱਡੇ ਪੱਧਰ ਤੇ ਹੋ ਰਹੀ ਹੈ ਤੇ ਉੱਪਰੋਂ 227 ਦੌੜਾ ਆ ਰਿਹਾ। ਪੰਜ ਛੇ ਪਹਿਲਾਂ ਚਲੇ ਗਏ ਪੰਜਾਬ ਵਾਲੇ ਰਾਜ ਸਭਾ ਮੈਂਬਰ ਤੇ ਆ ਹੁਣ ਏਡੇ ਵੱਡੇ ਪੱਧਰ ਤੇ ਛਾਪੇਮਾਰੀ, ਤੇ ਮੈਨੂੰ ਲੱਗਦਾ ਕਿ ਇਹ ਛਾਪੇਮਾਰੀ ਨੇ ਕਈਆਂ ਨੂੰ ਡਰਾ ਦੇਣਾ ਹੈ। ਬਾਕੀ ਮੈਨੂੰ ਲੱਗਦਾ ਕਿ ਨਿਸ਼ਾਨਾ ਕੱਲਾ ਸੰਜੀਵ ਅਰੋੜਾ ਤੇ ਨਹੀਂ, ਸੰਜੀਵ ਅਰੋੜਾ ਤੇ ਰਾਹੀਂ ਜਿਹੜਾ ਵੱਡੇ ਪੱਧਰ ਤੇ ਭਾਜਪਾ ਨੇ ਪੰਜਾਬ ਚ ਕਈ ਥਾਵਾਂ ਤੇ ਨਿਸ਼ਾਨੇ ਅੱਜ ਮਾਰ ਦਿੱਤੇ ਆ ਤੇ ਕਈਆਂ ਨੇ ਸਹਿਮ ਜਾਣਾ ਤੇ ਉਸ ਸਹਿਮ ਦੇ ਵਿੱਚ ਫਿਰ ਫੈਸਲੇ ਕੀ ਲੈਂਦੇ ਆ, ਉਹ ਵੱਡਾ ਮੈਨੂੰ ਲੱਗਦਾ ਪੰਜਾਬ ਦਾ ਇੱਕ ਜਿਹੜਾ ਤੁਸੀਂ ਤਖਤਾ ਪਲਟਣ ਦੀ ਗੱਲ ਕੀਤੀ ਉਧਰ ਦੀ ਗੱਲ ਸੰਕੇਤ ਦੇ ਰਹੀ ਹੈ।
1: ਬਿਲਕੁਲ ਜੀ, ਔਰ ਮੈਨੂੰ ਲੱਗਦਾ ਕਿ ਇਸ ਟਾਈਮ ਜਿੰਨੇ ਵੀ ਛੋਟੇ ਮੋਟੇ ਲੀਡਰ ਆ ਜਾਂ ਆਮ ਆਦਮੀ ਪਾਰਟੀ ਦੇ, ਜਿਨ੍ਹਾਂ ਨੂੰ ਖਦਸ਼ਾ ਸੀ ਕਿ ਇੱਧਰ ਉੱਧਰ ਜਾਣ ਦਾ ਦਲ ਬਦਲਣ ਦੀ ਕੋਈ ਨਾ ਕੋਈ ਸੀ, ਉਹ ਹੁਣ ਬੜੇ ਧਿਆਨ ਨਾਲ ਸੋਚਣਗੇ ਕਿ ਸਾਡੇ ਵੱਲ ਇਹ ਬਦਲਾਂ ਦੀ ਜਿਹੜੀ ਬਿਜਲੀ ਨਾ ਗੜਕੇ। ਇਹ ਤਾਂ ਉਹ ਗੱਲ ਹੋਈ ਕਿ 36 ਦਾ ਅੰਕੜਾ ਲੱਭ ਕੇ ਚੌਟੇ ਚੱਕੀ ਜਾਂਦੀ ਹੈ, ਈਡੀ ਜਿਵੇਂ ਨਚਾਉਣਾ ਚਾਹਵੇ ਸਿਆਸਤ ਨੱਚੀ ਜਾਂਦੀ ਹੈ। ਇਹ ਮੈਨੂੰ ਲੱਗਦਾ ਕਿ ਈਡੀ ਦਾ ਭੈ ਹੁਣ ਬਹੁਤ ਸਾਰੇ ਲੀਡਰਾਂ ਦੇ ਮਨ ਵਿੱਚ ਪੈ ਗਿਆ ਹੋਣਾ, ਅਤੇ ਇਹ ਇੱਕ ਸੈਂਟਰ ਦੇ ਕੋਲ ਬਹੁਤ ਵੱਡਾ ਭਾਜਪਾ ਕੋਲ ਡਰਾਵਾ ਆ। ਸੋ ਇਹ ਹਥਿਆਰ ਦੇਖੋ ਕਿੰਨਾ ਚਿਰ ਵਰਤਦੀ ਆ। ਸੋ ਆਪਾਂ ਅਗਲੀ ਖਬਰ ਵੱਲ ਚੱਲੀਏ। ਸੋ ਮੈਨੂੰ ਲੱਗਦਾ ਕਿ ਈਡੀ ਦੀਆਂ ਜੇ ਗੱਲਾਂ ਕਰਨ ਲੱਗੀਏ ਤਾਂ ਆਪਾਂ ਨੂੰ ਪੂਰਾ ਦਿਨ ਇੱਥੇ ਲੰਘ ਜਾਣਾ। ਸੋ ਇੱਕ ਇੱਕ ਬੰਦੇ 'ਤੇ ਵੀ ਪੂਰੀ ਗੱਲ ਕੀਤੀ ਜਾ ਸਕਦੀ ਹੈ ਰਮੇਸ਼ ਜੀ। ਸੋ
0: ਬਿਲਕੁਲ ਬਿਲਕੁਲ ਸੰਧੂ ਸਾਹਿਬ, ਬਿਲਕੁਲ ਜੀ, ਆਪਾਂ ਈਡੀ ਤੋਂ ਹੁਣ ਮੈਨੂੰ ਲੱਗਦਾ ਕਿ ਅੱਗੇ ਵਧੀਏ, ਕਿਉਂਕਿ ਈਡੀ ਤੇ ਮੈਨੂੰ ਲੱਗਦਾ ਕਿ ਹੁਣ 227 ਦੀਆਂ ਜਿੰਨਾ ਚਿਰ ਵੋਟਾਂ ਨਹੀਂ ਪੈਂਦੀਆਂ ਉਹਨਾਂ ਚਿਰ ਚਰਚਾ 'ਚ ਹੀ ਰਹਿਣੀ ਹੈ। ਦੇਖਦੇ ਹਾਂ ਈਡੀ ਕਿਹੜੇ ਕਿਹੜੇ ਚੰਦ ਪੰਜਾਬ 'ਚ ਚੜਾਉਂਦੀ ਹੈ
1: ਜੀ। ਬਿਲਕੁਲ, ਦੂਜੇ ਪਾਸੇ ਕੱਲ੍ਹ ਦੀਆਂ ਖਬਰਾਂ ਆ ਰਹੀਆਂ, ਮੈਂ ਵੀ ਕੱਲ੍ਹ ਦੇਖ ਰਿਹਾ ਸੀ ਰਮੇਸ਼ ਜੀ, ਬੇਅਬਦੀ ਕਾਨੂੰਨ ਬਣ ਗਏ ਆ ਬਹੁਤ ਸਾਰੇ, ਜਿੱਥੇ ਆਪਾਂ ਪਿਛਲੇ ਦਿਨ ਵੀ ਗੱਲ ਕੀਤੀ ਕਿ ਬਹੁਤ ਪੰਜਾਬੀਆਂ ਦੇ ਅਤੇ ਜੇ ਸਿੱਖ ਜਥੇਬੰਦੀਆਂ ਨੇ ਵੀ ਪਹਿਲਾਂ ਉਹਨੂੰ ਪਰਵਾਨਿਆ, ਔਰ ਬਹੁਤ ਸਾਰੀ ਸੰਗਤ ਨੇ ਵੀ ਉਹ ਕਿਹਾ ਕਿ ਜੀ ਬਹੁਤ ਵਧੀਆ ਹੋਇਆ, ਬੜੇ ਚਿਰ ਤੋਂ ਇਹਨਾਂ ਕਾਨੂੰਨਾਂ ਦੀ ਲੋੜ ਸੀ ਅਤੇ ਬਣਨੇ ਚਾਹੀਦੇ ਸੀ। ਹੁਣ ਸਿੱਧੇ ਤੌਰ 'ਤੇ ਭਗਵੰਤ ਮਾਨ ਸਾਹਿਬ ਆਉਂਦੀ, ਕੱਲ੍ਹ ਹੀ ਮੈਂ ਵੀਡੀਓ ਵੇਖ ਰਿਹਾ ਸੀਗਾ, ਕਹਿੰਦੇ ਕਿ ਹੁਣ ਪੰਜਾਬ ਸਰਕਾਰ ਅਤੇ ਜਥੇਦਾਰ ਅਕਾਲ ਤਖਤ ਸਾਹਿਬ ਆਹਮੋ ਸਾਹਮਣੇ ਹੋ ਗਏ ਆ, ਅਤੇ ਆਪਸ ਮੇਂ ਕਹਿੰਦੇ ਰਿੱਟਾਂ ਵੀ ਪੈ ਗਈਆਂ ਸੁਪਰੀਮ ਕੋਰਟ ਦੇ ਵਿੱਚ ਕਿ ਨਹੀਂ ਬਣਨੇ ਚਾਹੀਦੇ ਸੀ, ਅਤੇ ਨਾਲ ਦੀ ਨਾਲ ਇੱਧਰੋਂ ਵੀ ਪੰਜਾਬ ਸਰਕਾਰ ਵੱਲੋਂ ਵੀ ਜਵਾਬ ਗਿਆ ਆ ਸੁਪਰੀਮ ਕੋਰਟ ਨੂੰ, ਕਹਿੰਦੇ ਅਸੀਂ ਬਰਾਬਰ ਲੜਾਂਗੇ। ਇਹ ਕੀ ਸਾਰਾ ਮਸਲਾ ਕੀ ਆ
0: ਸੰਤੂ ਸਾਹਿਬ? ਜਿੱਥੇ ਐਂਡ ਹੁੰਦਾ ਉਹ ਐਂਡ ਸ਼ਬਦ ਤੇ ਉਹੀ ਆ ਜਿਹੜਾ ਲਗਾਤਾਰ ਅਸੀਂ ਚਰਚਾ 'ਚ ਲਿਆ ਰਹੇ ਹਾਂ
1: ਜੀ।
0: ਉਹ ਇੱਕ ਸਿਆਸਤ ਹੈ ਤੇ ਸਿਆਸਤ ਦੋ ਧਿਰਾਂ ਦੀ ਹੈ, ਉਹਦੇ ਵਿੱਚ ਇੱਕ ਪਾਸੇ ਆਮ ਆਦਮੀ ਪਾਰਟੀ ਹੈ ਤੇ ਦੂਜੇ ਪਾਸੇ ਹੈ ਸ਼੍ਰੋਮਣੀ ਅਕਾਲੀ ਦਲ। ਪਰੰਤੂ ਇਸ ਸਿਆਸਤ ਵਿੱਚ ਜਿਹੜਾ ਸਭ ਤੋਂ ਵੱਡਾ ਦਿਖਾਂਤ ਆ ਉਹ ਦਿਖਾਂਤ ਇਹ ਆ ਕਿ ਧਾਰਮਿਕ ਸੰਸਥਾ ਉਸ ਸਿਆਸਤ ਦਾ ਹਿੱਸਾ ਬਣ ਗਈ ਹੈ। ਦੂਜਾ ਸਭ ਤੋਂ ਵੱਡਾ ਦਿਖਾਂਤ ਹੈ ਕਿ ਉਹਦੇ ਵਿੱਚ ਕਿਤੇ ਨਾ ਕਿਤੇ ਵਾਰ ਵਾਰ ਜਿਹੜਾ ਸ਼ਬਦ ਸਾਨੂੰ ਵੀ ਪ੍ਰਯੋਗ ਕਰਨਾ ਪੈ ਰਿਹਾ ਉਹ ਗੁਰੂ ਮਹਾਰਾਜ ਹੈ, ਉਹਦੇ ਵਿੱਚ ਗੁਰੂ ਸਾਹਿਬ ਦੀ ਗੱਲ ਹੁੰਦੀ ਹੈ, ਗੁਰੂ ਗ੍ਰੰਥ ਸਾਹਿਬ ਦੀ ਗੱਲ ਹੁੰਦੀ ਹੈ। ਮੈਂ ਸਮਝਦਾ ਕਿ ਅਸੀਂ ਵੀ ਉਸ ਗਨਾਹ ਦੇ ਭਾਗੀਦਾਰ ਬਣ ਗਏ ਹਾਂ ਜਿੱਥੇ ਗੁਰੂ ਸਾਹਿਬ ਸ਼ਬਦ ਤੇ ਅਸੀਂ ਚਰਚਾ ਕਰਕੇ ਰੋਜ਼ ਖਬਰਾਂ ਸਾਂਝੀਆਂ ਕਰਦੇ ਹਾਂ। ਇਹ ਤੇ ਹੈ ਹੀ ਹੈ, ਇਹ ਤੇ ਤੱਕ ਕੇ ਇਹਨਾਂ ਨੇ ਸਾਰਾ ਕੁਝ ਕੀਤਾ। ਦੇਖੋ ਮਸਲਾ ਬੜਾ ਸਿੱਧਾ ਪਤਰਾ ਹੈ ਸੰਧੂ ਸਾਹਿਬ, ਕਾਨੂੰਨ ਬਣ ਗਿਆ
1: ਜੀ,
0: ਪੰਜਾਬ ਦੀ ਸਰਕਾਰ ਨੇ ਬਣਾਇਆ, ਇਸ ਵਿੱਚ ਕੋਈ ਸ਼ੱਕ ਨਹੀਂ ਕਿ ਹੋ ਸਕਦਾ ਉਸ ਕਾਨੂੰਨ ਵਿੱਚ ਨੁਕਸ ਹੋਣ। ਜਦੋਂ ਸੰਨ 2008 ਵਿੱਚ ਕਾਨੂੰਨ ਬਣਿਆ ਸੀ, ਕਿਉਂਕਿ ਪੰਜਾਬ ਦੀ ਸਰਕਾਰ ਨੇ ਕਾਨੂੰਨ ਕੋਈ ਨਵਾਂ ਨਹੀਂ ਬਣਾਇਆ, ਸੋਧਾਂ ਕੀਤੀਆਂ ਨੇ ਸੰਨ 2008 ਵਾਲੇ ਕਾਨੂੰਨ ਦੇ ਵਿੱਚ। ਜੇ ਸੋਧਾਂ ਕੀਤੀਆਂ ਇਹਦਾ ਅਰਥ ਹੈ ਕਿ ਉਹਦੇ ਵਿੱਚ ਨੁਕਸ ਸੀਗੇ ਤਾਂਹੀਓ ਸੋਧਾਂ ਕੀਤੀਆਂ
1: ਜੀ।
0: ਤੇ ਜੇ ਪਹਿਲਾਂ 2008 ਵਾਲੇ ਚ ਨੁਕਸ ਰਹਿ ਸਕਦੇ ਆ ਤੇ ਫਿਰ ਇਹ ਵੀ ਕਿੱਡੀ ਗੱਲ ਆ, ਨੁਕਸ ਚ ਵੀ ਹੋ ਸਕਦੇ ਆ।
1: ਹਾਂਜੀ,
0: ਜੇ ਪਹਿਲਿਆਂ ਨੂੰ ਠੀਕ ਕੀਤਾ ਜਾ ਸਕਦਾ ਤੇ ਇਹਨੂੰ ਵੀ ਕੀਤਾ ਜਾ ਸਕਦਾ। ਇਹ ਤੇ ਗੱਲ ਹੈਗੀ ਸਿਆਣੇ ਬੰਦਿਆਂ ਦੀ
1: ਜੀ,
0: ਜਿਹਨਾਂ ਨੂੰ ਆਪਾਂ ਸਮਝਦਾਰ ਲੋਕਾਂ ਦੀ ਪੰਚਾਇਤ ਆਖਦੇ ਹਾਂ। ਪਰੰਤੂ ਸੰਧੂ ਸਾਹਿਬ, ਇੱਥੇ ਕਾਮਾ ਰੌਲੀ ਹੈ, ਇੱਥੇ ਰੌਲੇ ਹੋਰ ਹੈ
1: ਜੀ।
0: ਹੁਣ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਉਹ ਕਹਿੰਦੇ ਕਿ ਪੰਜਾਬ ਸਰਕਾਰ ਤੋਂ ਇਸ ਕਾਨੂੰਨ ਤੇ ਲਾ ਰੋਕ, 15 ਦਿਨਾਂ ਦਾ ਤੈਨੂੰ ਅਲਟੀਮੇਟਮ, ਉਹਨਾਂ ਨੇ ਕੋਈ ਪੁੱਛਿਆ ਨੀ, ਕੋਈ ਸਲਾਹ ਨੀ ਮੰਗੀ, ਅਲਟੀਮੇਟਮ ਦਿੱਤਾ ਕਿ 15 ਦਿਨਾਂ ਦੇ ਵਿੱਚ ਇਸ ਕਾਨੂੰਨ ਚ ਤਰਮੀਮਾ ਕਰ ਜਿਹੜੀਆਂ ਗਲਤੀਆਂ ਨੇ। ਤੇ ਉਧਰੋਂ ਭਗਵੰਤ ਮਾਨ ਜੀ ਜਿਹੜੇ ਕਹਿੰਦੇ ਮੈਥੋਂ ਉੱਪਰ ਤੇ ਧਰਤੀ ਤੇ ਬੰਦਾ ਹੀ ਕੋਈ ਨੀ ਜੰਮਿਆ, ਉਹ ਕਹਿੰਦੇ ਜੀ ਸਵਾਲ ਹੀ ਨੀ ਪੈਦਾ ਹੁੰਦਾ ਸੀ ਕਾਨੂੰਨ ਬਦਲ ਦਈਏ। ਕਿਹੜਾ ਕਹਿੰਦਾ ਕਾਨੂੰਨ ਤੇ ਰੋਕ ਲਾ, ਉਹ ਕਹਿੰਦੇ ਨਹੀਂ ਲਾਉਂਦੇ। ਹੁਣ ਇੱਕ ਪਾਸੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਦੂਜੇ ਪਾਸੇ ਭਗਵੰਤ ਮਾਨ ਜੀ ਦੇ ਸ਼ਬਦ ਜਿਹੜੇ ਬਹੁਤ ਸਾਰੇ ਸਰੋਤਿਆਂ ਨੇ ਵੀ ਸੁਣੇ ਹੋਣੇ ਆ। ਇੱਧਰ ਵੀ ਬੜਾ ਸਿੱਧਾ 15 ਦਿਨ ਦਾ ਅਲਟੀਮੇਟਮ ਹੈ, ਠੋਕ ਵਜਾ ਕੇ ਕਹਿੰਦੇ ਨਹੀਂ ਤੇ ਪੰਜ ਸਿੰਘ ਸਹਿਬਾਨ ਦੀ ਮੀਟਿੰਗ ਸੱਦ ਕੇ ਅਗਲਾ ਫੈਸਲਾ ਲਵਾਂਗੇ। ਦੂਜੇ ਪਾਸੇ ਕਹਿੰਦੇ ਕਿ ਇੱਥੇ ਕਈ ਬੰਦੇ ਕਹਿੰਦੇ ਆ ਕਿ ਕਾਨੂੰਨ ਤੇ ਰੋਕ ਲਾਓ, ਕਹਿੰਦੇ ਨਹੀਂ ਲਾਉਂਦੇ। ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੋ ਗਏ ਨਾ ਆਹਮੋ ਸਾਹਮਣੇ, ਗੱਲ ਕੀ ਸੀ, ਕੁਛ ਵੀ ਨੀ ਕਿ ਭਾਈ ਦੱਸੋ ਨੁਕਸ ਕੀ ਹੈ। ਉਹ ਕਹਿਣ ਨੁਕਸ ਆ ਆ ਤੇ ਕੋਈ ਗੱਲ ਨੀ ਜੀ, ਹਫ਼ਤਾ 15 ਦਿਨ ਮਹੀਨਾ 2 ਮਹੀਨੇ ਪਾ ਕੇ ਦੂਰ ਕਰ ਲੈਣੇ, ਕਿੱਡੀ ਕੁ ਗੱਲ ਹੈ। ਪਰੰਤੂ ਇੱਥੇ ਸੰਧੂ ਸਾਹਿਬ ਨਾ ਤੇ ਜਿਹੜੇ ਦੂਰ ਕਰਾਉਣ ਜਿਹੜੇ ਨੁਕਸ ਦੀ ਗੱਲ ਕਰ ਰਹੇ ਆ, ਉਹਨਾਂ ਦੀ ਵੀ ਮੰਸ਼ਾ ਕੋਈ ਸੋਧਾ ਕਰਾਉਣ ਦੀ ਨਹੀਂ ਹੈ। ਉਹਨਾਂ ਦੀ ਮੰਸ਼ਾ ਇਸ ਗੱਲ ਤੇ ਲੱਗੀ ਹੋਈ ਹੈ ਕਿ ਆਮ ਆਦਮੀ ਪਾਰਟੀ ਨੂੰ ਇਸ ਗੱਲ ਚ ਸਿਆਸੀ ਠਿੱਪੀ ਲਾ ਦਈਏ ਜੀ ਕਿ ਉਹਨਾਂ ਨੇ ਤੇ ਗੁਰੂ ਮਹਾਰਾਜ ਨੂੰ ਇਹਦੇ ਵਿੱਚ ਨੁਕਸ ਪਹੁੰਚਾਉਣ ਦਾ ਯਤਨ ਕੀਤਾ, ਠਿੱਬੀ ਲਾਉਣ ਦਾ ਯਤਨ ਕੀਤਾ, SGPC ਨੂੰ ਨੁਕਸਾਨ ਕਰਨ ਦਾ ਯਤਨ ਕੀਤਾ, ਧਰਮ ਨੂੰ ਨੁਕਸਾਨ ਕਰਨ ਦਾ ਯਤਨ ਕੀਤਾ। ਉਹਨਾਂ ਦੀ ਤਾਕਤ ਇਸ ਗੱਲ ਤੇ ਲੱਗੀ ਹੋਈ ਹੈ, ਜਦਕਿ ਗੱਲ ਬੜੀ ਸਿੱਧੀ ਪਦਰੀ ਹੈ। ਬੀਤੇ ਸਮੇਂ ਚ ਪੰਥਕ ਸਰਕਾਰ ਰਹੀ, ਬੀਤੇ ਸਮੇਂ ਚ ਕਾਂਗਰਸ ਸਰਕਾਰ ਰਹੀ, ਉਹਨਾਂ ਤੋਂ ਕਾਨੂੰਨ ਬਣੇ ਨਾ, ਜਿਹੜੇ ਲੋਕਾਂ ਨੇ ਮੰਗ ਕੀਤੀ ਭਗਵੰਤ ਮਾਨ ਸਰਕਾਰ ਨੇ ਬਣਾ ਦਿੱਤੇ। ਹੁਣ ਆਪਾਂ ਜਿਹੜੀਆਂ ਚੀਜ਼ਾਂ ਚ ਚੰਗੀਆਂ ਨੇ ਸੰਧੂ ਸਾਹਿਬ, ਉਹਨਾਂ ਦੇ ਚਰਚੇ ਕੋਈ ਨੀ ਕਰਨ ਨੂੰ ਤਿਆਰ। ਜਿਹੜੀਆਂ ਚੀਜ਼ਾਂ 4 ਮਾੜੀਆਂ, ਮੈਂ ਬਿਲਕੁਲ ਜੋ ਜਥੇਦਾਰ ਸਾਹਿਬ ਨੇ ਸੰਧੂ ਸਾਹਿਬ ਦੱਸਿਆ ਜਾਂ ਸਿੱਖ ਬੁੱਧੀ ਚ ਵੀ ਦੱਸਦੇ, ਨੁਕਸ ਹੈਗੇ ਨੇ, ਲੱਗਦਾ ਕਿ ਉਹ ਨੁਕਸ ਦੂਰ ਕਰਨ ਯੋਗ ਹੈ। ਪਰੰਤੂ ਨੁਕਸ ਦੂਰ ਕਰਾਉਣ ਦੇ ਢੰਗ ਕੋਈ ਹੋਰ ਹੁੰਦੇ ਨੇ। ਇੱਥੇ ਨੁਕਸ ਦੂਰ ਕਰਾਉਣ ਵਾਲੇ ਢੰਗ ਘੱਟ ਵਰਤੇ ਜਾ ਰਹੇ ਹੈ, ਸਰਕਾਰ ਦੇ ਨੁਕਸ ਕੱਢਣ ਦੇ ਢੰਗ ਜ਼ਿਆਦਾ ਲੱਭੇ ਜਾ ਰਹੇ ਆ। ਤੇ ਅੱਗਿਓਂ ਸਰਕਾਰ ਵੀ ਉਦਾਂ ਦੀ ਆ, ਉਹ ਕਹਿੰਦੇ ਜਾਓ ਤੁਸੀਂ ਕੌਣ ਹੁੰਦੇ ਹੋ, ਕਿਉਂਕਿ ਕੁੱਲ ਮਿਲਾ ਕੇ ਗੱਲ ਉੱਥੇ ਚਲੇ ਜਾਂਦੀ, ਜਿਹੜੀ ਮੈਂ ਵਾਰ ਵਾਰ ਕਹਿੰਦਾ ਹੈ ਕਿ ਇੱਥੇ ਰੌਲਾ SGPC ਪੰਜਾਬ ਸਰਕਾਰ ਦਾ ਨਹੀਂ, ਇੱਥੇ ਰੌਲਾ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਦਾ। ਤੇ ਜਦੋਂ ਸਿਆਸੀ ਰੌਲੇ ਹੋਣ ਤੇ ਫਿਰ ਚੰਗੀ ਗੱਲ ਵੀ ਸੰਧੂ ਸਾਹਿਬ ਵਿਗੜ ਜਾਂਦੀ, ਬਣਦੀ ਵੀ ਵਿਗੜ ਜਾਂਦੀ। ਹੁਣ ਉਹ ਸਥਿਤੀ ਬਣੀ ਹੋਈ ਹੈ, ਇੱਥੇ ਆ ਗਈ ਹੈ ਸਿਆਸਤ, ਤੇ ਚੰਗੀ ਗੱਲ ਵੀ ਇਸ ਵੇਲੇ ਵਿਗੜੀ ਪਈ ਹੈ।
1: ਬਿਲਕੁਲ ਜੀ। ਸੋ ਹੁਣ ਥੋੜਾ ਜਿਹਾ ਪੰਜਾਬ ਤੋਂ ਰਮੇਸ਼ ਜੀ ਬਾਹਰ ਨਿਕਲੀਏ। ਸੋ ਮੈਨੂੰ ਲੱਗਦਾ ਕਿ ਜਿਵੇਂ ਤੁਸੀਂ ਇਸ ਖਬਰ ਦੀ ਸ਼ੁਰੂਆਤ ਕੀਤੀ ਨਾ ਕਿ ਜਦੋਂ ਵੀ ਆਪਾਂ ਗੁਰੂ ਮਹਾਰਾਜ ਦੇ ਵਿਸ਼ੇ 'ਤੇ ਔਰ ਇਸ ਬੇਅਦਬੀਆਂ ਦੇ ਮਿਸਲੇ 'ਤੇ ਗੱਲ ਕਰਦੇ ਹਾਂ, ਇਸ ਕਾਨੂੰਨਾਂ 'ਤੇ ਗੱਲ ਕਰਦੇ ਹਾਂ, ਅਤੇ ਜਦੋਂ ਗੁਰੂ ਮਹਾਰਾਜ ਦੇ ਵਿੱਚ ਗੱਲ ਆਉਂਦੀ ਆ, ਮੈਨੂੰ ਲੱਗਦਾ ਕਿ ਆਪਾਂ ਨੂੰ ਇੱਥੇ ਬਹੁਤੀ ਚਰਚਾ ਨਹੀਂ ਕਰਨੀ ਚਾਹੀਦੀ। ਸੋ ਬਿਲਕੁਲ ਜੀ, ਜੋ ਖਬਰਾਂ ਹੈ ਉਹਨਾਂ ਕੁ ਸਾਡਾ ਵੀ ਫਰਜ਼ ਬਣਦਾ ਕਿ ਉਨੀਆਂ ਖਬਰਾਂ ਸਰੋਤਿਆਂ ਤੱਕ ਪਹੁੰਚਾਈਆਂ ਜਾਣ। ਸੋ ਆਪਾਂ ਪੰਜਾਬ ਤੋਂ ਬਾਹਰ ਚੱਲੀਏ, ਬੰਗਾਲ ਵੱਲ ਨੂੰ ਹੋ ਤੁਰੀਏ। ਸੋ ਬੰਗਾਲ ਦਾ ਕੀ ਇਸ ਟਾਈਮ ਹਾਲ ਆ, ਉੱਥੇ ਭਗਵੇਂ ਦਾ ਪੂਰਾ ਪੂਰਾ ਪ੍ਰਚੰਡ ਲਹਿਰਾ ਰਿਹਾ ਆ, ਔਰ ਮੈਂ ਤਾਂ ਕੁਛ ਸੋਸ਼ਲ ਮੀਡੀਆ 'ਤੇ ਐਸੀਆਂ ਵੀਡੀਓ ਵੀ ਵੇਖੀਆਂ, ਭੰਨ ਤੋੜ ਵਾਲੀਆਂ, ਹੜਦੰਗਬਾਜ਼ ਬੜੇ ਐਕਟਿਵ ਹੋ ਗਏ ਆ, ਅਤੇ ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਆ ਕਿ ਇਹ BJP ਦਾ ਰਾਜ ਆ, ਅਜੇ ਤਾਂ ਇਹ ਆਏ ਨਹੀਂ, ਅਜੇ ਤਾਂ ਸ਼ੁਰੂਆਤ ਹੀ ਨਹੀਂ ਹੋਈ, ਅੱਗੇ ਕੀ ਕਰਨਗੇ। ਜਿੱਦਾਂ ਜਿੱਤਦਿਆਂ ਸਾਰ ਹੀ ਇੱਕ ਬਿਆਨ ਵੀ ਸਾਨੂੰ ਸੁਣਨ ਨੂੰ ਮਿਲਿਆ ਕਿ ਤੁਸੀਂ ਬਿਆਨ ਸਮਝ ਲਓ, ਧਮਕੀ ਸਮਝ ਲਓ। ਉਸ ਤੋਂ ਬਾਅਦ ਭਗਵੰਤ ਮਾਨ ਸਾਹਿਬ ਉਹਨਾਂ ਦਾ ਬਿਆਨ ਆਇਆ ਕਿ ਇਸ ਤੋਂ ਬਾਅਦ ਹੁਣ ਪੰਜਾਬ ਦੀ ਵਾਰੀ। ਸੋ ਬੰਗਾਲ ਦੀ ਗੱਲਬਾਤ ਜੇ ਕਰੀਏ ਤਾਂ ਬੰਗਾਲ ਦੇ ਵਿੱਚ ਹੁਣ ਕੀ ਸੁਰਤ ਹਾਲ ਆ, ਉਹ ਕਹਿੰਦੇ ਕਿ ਭਗਵੇਂ ਦਾ ਆਗਾਜ਼ ਹੋ ਗਿਆ ਉੱਧਰ।
0: ਸੰਧੂ ਸਾਹਿਬ, ਸਮਾਂ ਕਰੀਬ ਕਰੀਬ 1 ਮਿੰਟ ਹੈ, ਫਿਰ ਬ੍ਰੇਕ ਲੈਣੀ ਪੈਣੀ ਹੈ, ਤੇ 1 ਮਿੰਟ ਦੇ ਵਿੱਚ ਮੈਂ ਇੰਨਾ ਕੁ ਸਾਂਝ ਪਾ ਦੇਣਾ ਕਿ ਅੱਜ ਤੋਂ ਭਾਈ ਵਾਕਿਆ ਜਿਹੜਾ ਪੱਛਮੀ ਬੰਗਾਲ ਹੈ ਉਹ ਭਗਵੇਂ ਰੰਗ 'ਚ ਰੰਗਿਆ ਗਿਆ। ਭਾਰਤ ਦਾ ਇੱਕ ਸੂਬਾ ਉੱਤਰ ਪ੍ਰਦੇਸ਼ ਸੀ ਜਿੱਥੇ ਦਾ ਮੁੱਖ ਮੰਤਰੀ ਜਿਹੜਾ ਭਗਵੇਂ ਰੰਗ ਦੇ ਵਿੱਚ ਇੱਕ ਵਿਸ਼ੇਸ਼ ਬਾਣੇ, ਵਿਸ਼ੇਸ਼ ਪਹਿਰਾਵੇ ਤੇ ਵਿਸ਼ੇਸ਼ ਸ਼ਬਦਾਂ ਦੇ ਵਿੱਚ ਹੀ ਰਹਿੰਦਾ ਸੀ, ਤੇ ਅੱਜ ਸਾਰਾ ਕੁਛ ਅਸੀਂ ਉੱਥੇ ਪੱਛਮੀ ਬੰਗਾਲ ਦੇ ਵਿੱਚ ਜਦੋਂ ਸ਼ਿਵੇਂਦੂ ਅਧਿਕਾਰੀ ਜੀ ਨੇ ਬਤੌਰ ਮੁੱਖ ਮੰਤਰੀ ਸਹੁੰ ਚੁੱਕੀ ਹੈ, ਨਾਲ ਹੋਰਾਂ ਨੇ ਪੰਜਾਂ ਨੇ ਚੁੱਕੀ ਹੈ। ਅਸੀਂ ਸ਼ਿਵੇਂਦੂ ਅਧਿਕਾਰੀ ਦਾ ਬਿਲਕੁਲ ਪਹਿਰਾਵਾ ਉਹ ਵੇਖ ਚੁੱਕੇ ਹਾਂ। ਉਹਨਾਂ ਨੇ ਭਗਵੇਂ ਰੰਗ ਦੇ ਕੱਪੜੇ ਪਹਿਨ ਕੇ ਬਕਾਇਦਾ ਸਹੁੰ ਚੁੱਕੀ ਹੈ ਔਰ ਉਹਨਾਂ ਦੇ ਗਲ ਦੇ ਵਿੱਚ ਜਿਹੜਾ ਗਮਛਾ, ਅਸੀਂ ਤੇ ਚਲੋ ਉਹਨੂੰ ਕੁਛ ਹੋਰ ਕਹਿੰਦੇ ਹਾਂ, ਉਹ ਗਮਛਾ ਆਖਦੇ ਆ, ਉਹ ਵੀ ਯੋਗੀ ਆਦਿੱਤਿਆਨਾਥ ਨੇ ਆਪਣੇ ਗਲ ਵਿੱਚੋਂ ਲਾ ਕੇ ਪਾ ਦਿੱਤਾ ਹੈ। ਜੇ ਤੇ ਉਹ ਗਮਛੇ ਤੱਕ ਹੀ ਗੱਲ ਸੀਮਤ ਹੈ, ਠੀਕ।
2: Donations to the War Amps have a lasting impact on amputees. Today, your support gives them the artificial limbs and resources they need for everyday activities and learning to live with amputation. Having access to our essential programs helps amputees prepare for tomorrow on their road to independence. The War Amps is committed to improving the quality of life for Canadian amputees, but this wouldn't be possible without you. To learn how your donation helps, visit waramps.ca.
3: This is AM 530, CHLO AM, serving Brampton, Mississauga, Toronto, the GTA, and the world at am530.ca.
1: ਮਸਲਿਆਂ 'ਤੇ ਗੱਲਬਾਤ ਹੁੰਦੀ ਹੋਵੇ, ਮੈਨੂੰ ਲੱਗਦਾ ਕਿਤੇ ਕੋਈ ਬਹੁਤੀ ਗੱਲਬਾਤ ਕਰਨ ਨੂੰ ਜੀ ਨਹੀਂ ਕਰਦਾ, ਕਈ ਵਾਰ ਖਬਰਾਂ ਵੀ ਐਸੀਆਂ ਆ ਜਾਂਦੀਆਂ, ਸੋ ਦਿਲ ਕਰਦਾ ਕਿ ਉੱਡ ਕੇ ਚੱਲ ਜਾਈਏ ਪੰਜਾਬ, ਅਤੇ ਫਿਰ ਜਦੋਂ ਇੱਦਾਂ ਦੀਆਂ ਖਬਰਾਂ ਸੁਣਦੀਆਂ ਫਿਰ ਸੋਚੀਦਾ ਯਾਰ ਥੋੜ੍ਹਾ ਜਿਹਾ ਹੋਰ ਰਹਿ ਜਾਈਏ। ਸੋ 905-673-3337 ਸੋ ਸੱਚ ਹੀ ਕਿਹਾ ਕਿਸੇ ਨੇ। ਸੋ ਸਿਆਣੀਆਂ ਗੱਲਾਂ ਵੀ ਦੇਖੋ ਕਦੇ ਕਦੇ ਕਰਨ ਨੂੰ ਜੀ ਕਰਦਾ, ਕਹਿੰਦੇ ਕਿ ਡਾਂਗ ਜਿਹਾ ਹਥਿਆਰ ਅਤੇ ਹੱਥਾਂ ਜਿਹਾ ਔਜ਼ਾਰ ਅਤੇ ਸਾਈਕਲ ਜਿਹੀ ਸਵਾਰੀ ਹੈ ਨਹੀਂ। ਡਾਂਗ ਜਿਹਾ ਹਥਿਆਰ ਅਤੇ ਹੱਥਾਂ ਜਿਹਾ ਔਜ਼ਾਰ ਜਿਹੜਾ ਮੌਕੇ 'ਤੇ ਨਾਲ ਦੀ ਨਾਲ ਕੰਮ ਆ ਜਾਵੇ, ਅਤੇ ਸਾਈਕਲ ਜਿਹੀ ਸਵਾਰੀ ਹੈ ਨਹੀਂ। ਧਰਤੀ ਵਰਗੀ ਮਾਤਾ ਅਤੇ ਸੂਰਜ ਵਰਗਾ ਦਾਤਾ ਅਤੇ ਕੁਦਰਤ ਜਿਹਾ ਲਲਾਰੀ ਹੈ ਨਹੀਂ। ਅਤੇ ਬਾਣੀਏ ਵਰਗਾ ਕੋਈ ਹਿਸਾਬੀ, ਬਾਣੀਏ ਵਰਗਾ ਕੋਈ ਹਿਸਾਬੀ, ਪੁਜਾਰੀ ਵਰਗਾ ਪਰਜੀਵੀ ਅਤੇ ਕਿਸਾਨ ਜਿਹਾ ਪਰ ਉਪਕਾਰੀ ਹੈ ਨਹੀਂ। ਅਤੇ ਹਿੰਮਤ ਵਰਗਾ ਸਾਥੀ ਸੁਪਨਿਆਂ ਵਰਗੀ ਦੁਨੀਆਂ ਦੇ ਵਿੱਚ, ਕਲਪਨਾ ਜਿਹੀ ਉਡਾਰੀ ਹੈ ਨਹੀਂ, ਕਲਪਨਾ ਜਿਹੀ ਉਡਾਰੀ ਹੈ ਨਹੀਂ। ਅਤੇ ਮਾਝੇ ਵਰਗੀ ਸਿੱਖੀ, ਮਾਝੇ ਦੇ ਵਿੱਚ ਜਿੰਨੀ ਸਿੱਖੀ ਮਾਝੇ ਵਾਲਿਆਂ ਨੇ ਸਾਂਭ ਕੇ ਰੱਖੀ ਹੈ ਨਾ, ਉਹਨਾਂ ਨੂੰ ਸਲੂਟ ਬਣਦਾ। ਅਤੇ ਮਾਝੇ ਵਰਗੀ ਸਿੱਖੀ ਅਤੇ ਦੁਆਬੇ ਵਰਗਾ ਪ੍ਰਵਾਸ, ਅਤੇ ਦੁਆਬੇ ਵਾਲੇ ਸਾਰੇ ਹੀ ਹੁਣ ਕਹਿੰਦੇ ਕਿ ਬਸ ਚੱਲ ਜਾਈਏ ਇੱਥੋਂ ਪੰਜਾਬ 'ਚੋਂ ਨਿਕਲ ਕੇ ਬਾਹਰ। ਮਾਝੇ ਵਰਗੀ ਸਿੱਖੀ, ਦੁਆਬੇ ਵਰਗਾ ਪ੍ਰਵਾਸ, ਅਤੇ ਮਾਲਵੇ ਜਿਹੀ ਸਰਦਾਰੀ ਹੈ ਨਹੀਂ। ਕਿਆ ਬਾਤ ਆ, ਫਿਰ ਆ ਗਈ ਆਪਣੀ ਵੀ ਗੱਲਬਾਤ। ਸੋ ਮਾਲਵੇ ਜਿਹੀ ਸਰਦਾਰੀ ਹੈ ਨਹੀਂ, ਅਤੇ ਡਾਂਗ ਜਿਹਾ ਹਥਿਆਰ, ਹੱਥਾਂ ਜਿਹਾ ਔਜ਼ਾਰ, ਅਤੇ ਸਾਈਕਲ ਜਿਹੀ ਸਵਾਰੀ ਹੈ ਨਹੀਂ। ਸਾਈਕਲ ਆਪਾਂ ਚਲਾਉਣੇ ਕਿੱਥੇ ਹਾਂ, ਸਾਈਕਲ ਦੀ ਗੱਲ ਆ ਗਈ, ਅਤੇ ਸਾਈਕਲ ਤਾਂ ਆਪਾਂ ਚਲਾਉਣਾ ਹੀ ਛੱਡ ਗਏ ਹਾਂ ਬਿਲਕੁਲ ਯਾਰ। ਸਾਈਕਲ ਤਾਂ ਹੁਣ ਮੈਨੂੰ ਲੱਗਦਾ ਕਿ ਗਰਮੀਆਂ ਆ ਗਈਆਂ, ਹੁਣ ਬਜ਼ੁਰਗਾਂ ਨੇ ਟਾਵੇਂ ਟਾਵੇਂ ਸਾਈਕਲ ਚਲਾਉਣ ਦੇ ਦੇਖਣਾ ਆ, ਅਦਰਵਾਈਜ਼ ਸਾਈਕਲ ਤਾਂ ਐਡੀ ਵਧੀਆ ਐਕਸਰਸਾਈਜ਼ ਆ, ਸੋ ਅਸੀਂ ਭੁੱਲਦੇ ਜਾਂਦੇ ਹਾਂ। ਸੋ 905-673-3337 ਜੁੜੇ ਹੋਏ ਹੋ ਪੰਜਾਬੀ ਲਹਿਰਾਂ ਦੇ ਨਾਲ। ਜੀ ਸਤਿ ਸ਼੍ਰੀ ਅਕਾਲ ਜਗਰੂਪ ਅਟਵਾਲ ਜੀ, ਤੁਸੀਂ ਆਉਣੇ ਹੋ।
4: ਹੈਲੋ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਵੀਰੇ?
1: ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ।
4: ਮੈਂ ਤਾਂ ਕੀਤੀ ਸੀ ਭਾਜੀ, ਉਹ ਦੇਖੋ ਭਗਵੀਂ ਚ ਤਾਂ ਰੰਗ ਤਾਂ ਪਰ 90% ਮੀਡੀਆ ਭਾਜੀ ਗੱਲ ਨਹੀਂ ਕਰ ਰਿਹਾ। ਚੋਣ ਕਮਿਸ਼ਨਰ ਕਰ ਕੀ ਰਿਹਾ, ਇੱਕ ਤਾਂ 32-35 ਲੱਖ ਵੋਟ ਕੱਟਦੀ ਉਹਦੀ, ਹੈ ਨਾ
1: ਜੀ,
4: ਜਿਹੜੇ ਬੰਦੇ ਹੈ ਨਾ, ਉਹ ਬੰਦੇ ਜੀਂਦੇ ਬੈਠੇ ਆ, ਵੋਟ ਪਾਉਣ ਆਏ, ਉਹਨਾਂ ਦੀ ਵੋਟ ਕੱਟੀ ਆ। ਤੇ ਜੇ ਆਪਾਂ ਕਹੀਏ ਵੀ ਉੱਥੇ ਬੀਜੇਪੀ ਦਾ ਰਾਜ ਆ, ਜੇ ਗੁੰਡਾ ਰਾਜ ਇਹਦੇ ਇਹੀ ਕੰਮ ਕਰਨਾ ਆ, ਤੇ ਫਿਰ ਭਾਜੀ ਆਪਾਂ ਨੂੰ ਭੱਜਣਾ ਹੀ ਪੈਣਾ ਫਿਰ ਦੁਆਬੇ ਵਾਲੇ ਕੀ। ਆਪਣੇ ਜਿਹੜੀ ਆ ਭਗਵੰਤ ਮਾਨ ਸਾਹਿਬ ਨੇ ਬੇਅਦਬੀ ਦੇ ਤੌਰ ਤੇ ਜਿਹੜਾ ਬਿੱਲ ਪਾਸ ਕੀਤਾ ਉਹਦੇ ਤੇ ਮੈਂ ਸਹਿਮਤ ਹੈਗਾ ਹਾਂ
1: ਜੀ,
4: ਬਟ ਕਿਉਂਕਿ ਜਿਹੜੀਆਂ ਪੁਰਾਣੀਆਂ ਰਵਾਇਤੀ ਪਾਰਟੀਆਂ ਆ ਇਹ ਉਹਦਾ ਵਿਰੋਧ ਤਾਂ ਕਰਦੀਆਂ ਕਿ ਵੀ ਅਸੀਂ ਤਾਂ ਅੱਗੇ ਤਾਂ ਸਿਆਸਤ ਇਹਨਾਂ ਦੇ ਮੁੱਦਿਆਂ ਤੇ ਕਰਦੇ ਸੀ ਵੀ ਹੁਣ ਅਸੀਂ ਸਿਆਸਤ ਕਿੱਦਾਂ ਕਰਾਂਗੇ।
1: ਕਿਆ ਬਾਤ ਆ ਜੀ, ਨਹੀਂ ਇਹ ਆ ਜਾਂਦੇ ਆ ਸ਼ੈਰਪੁਰੀ ਸਾਹਿਬ, ਫਿਰ ਅਗਲੇ ਲਿੰਕ 'ਚ ਆਪਾਂ ਜੁੜਦੇ ਹਾਂ ਅਤੇ ਫਿਰ ਗੱਲਾਂ ਬਾਤਾਂ ਕਰਾਂਗੇ, ਸਵਾਲ ਤੁਹਾਡੇ ਜਿੰਨੇ ਵੀ ਹੋਏ ਤੇ ਆਪਾਂ ਉਹਨਾਂ ਦੇ ਨਾਲ ਸਾਂਝੇ ਕਰਾਂਗੇ, ਅਤੇ ਤੁਸੀਂ ਜ਼ਰੂਰ ਪੁੱਛਿਓ। ਬਹੁਤ ਸ਼ੁਕਰੀਆ ਬਾਈ ਜੀ, ਥੈਂਕ ਯੂ ਸੋ ਮਚ। 905-673-3337 ਜੁੜੇ ਹੋਏ ਪੰਜਾਬੀ ਲਹਿਰਾਂ ਦੇ ਨਾਲ।

0: ਸੋ ਬਿਲਕੁਲ ਜੀ 905-673-3337 ਮੈਂ ਹਰਭਜਨ ਮਾਨ ਹੋਣਾ ਦਾ ਬੜਾ ਹੀ ਖੂਬਸੂਰਤ ਗਾਣਾ ਲੱਭ ਰਿਹਾ ਸੀਗਾ ਸਰਜਰੀ ਸਵੇਰ ਆ ਅਤੇ ਸੋਹਣੀ ਸਵੇਰ ਦੇ ਵਿੱਚ ਕੋਈ ਸੋਹਣਾ ਜਿਹਾ ਚੀਜ਼ ਸੁਣ ਲਈ ਹੈ ਨਾ ਫਿਰ ਪੂਰਾ ਦਿਨ ਹੀ ਵਧੀਆ ਰਹਿੰਦਾ
1: ਪੂਰ ਤਰਿੰਜਣ ਦੀਆਂ ਕੁੜੀਆਂ

0: Wonderful, wonderful. Harry Naughty Down.
1: Mama thandiyan chama hundiyan oye sara alam.
2: ਕਿਆ ਬਾਤ ਆ ਜੀ? ਕਹਿੰਦੇ ਕਿ ਠੱਗਾਂ ਨੂੰ ਸਲਾਹ ਦੇ ਕੇ ਕਦੇ ਠੱਗ ਨਹੀਂ ਬਣੀਦਾ, ਲੋਕਾਂ ਦੀ ਕਚਹਿਰੀ ਵਿੱਚ ਜੱਜ ਨਹੀਂ ਬਣੀਦਾ, ਅਤੇ ਕੁਲਵਿੰਦਰਾਂ ਨਾਲ ਮੇਲ ਹੁੰਦਾ ਸੱਚ ਝੂਠ ਦਾ, ਫੂਸ ਕੋਲੇ ਬਹਿ ਕੇ ਕਦੀ ਅੱਗ ਨਹੀਂ ਬਣੀਦਾ, ਫੂਸ ਕੋਲੇ ਬਹਿ ਕੇ ਕਦੀ ਅੱਗ ਨਹੀਂ ਬਣੀਦਾ। ਸੋ 905-600-7337 ਪੰਜਾਬੀ ਲਹਿਰ ਨਾਲ ਤੁਸੀਂ ਜੁੜੇ ਹੋਏ, ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ। ਸੋ ਸਤਿ ਸ਼੍ਰੀ ਅਕਾਲ ਬਾਈ ਜੀ, ਤੁਸੀਂ ਆਉਂਦੇ ਰਹੋ। ਅਮਰਜੀਤ ਜੀ,
3: ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ ਸਾਰੇ ਪਰਿਵਾਰ ਨੂੰ ਜੀ।
2: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
3: ਬਾਕੀ ਭਾਜੀ ਪ੍ਰੋਗਰਾਮ ਪੂਰਾ ਗਰਮ ਕੀਤਾ ਜੀ, ਪੂਰਾ ਦਾ ਪੂਰਾ ਜੀ।
2: ਕਿਆ ਬਾਤ ਆ ਜੀ, ਕਿਆ ਬਾਤ ਆ।
3: ਮੈਂ ਕਿਹਾ ਬੱਲੇ ਬੱਲੇ ਕਰਾਤੀ ਭਾਜੀ ਖਬਰਾਂ ਤੁਹਾਡੀਆਂ, ਤੇ ਖਬਰਾਂ ਨੇ ਮੋਦੀ ਸਾਹਿਬ ਨੂੰ ਜਿਹੜੇ ਕਿ ਜਿਹੜੇ ਲੁੱਟ ਕੇ ਬਾਹਰ ਬੈਠੇ ਨੇ,
2: ਹਾਂ
3: ਮੋਦੀ ਸਾਹਿਬ ਨੂੰ ਉਹ ਨਹੀਂ ਦਿੰਦੇ ਪਏ ਜੀ, ਜਿਹੜੇ ਮੋਦੀ ਸਾਹਿਬ ਨੂੰ ਉਹ ਨਹੀਂ ਦਿੰਦੇ ਜਿਹੜੇ ਘਰੋਂ ਬੋਰੀਆਂ ਦੇ ਬੋਰੀਆਂ ਕਰਪਟ ਜੱਜ ਵੀ, ਤੇ ਜਿਹੜੇ ਕਿ ਜਿਹੜੇ ਇਹਨਾਂ ਦੇ ਬੀਜੇਪੀ ਦੇ ਲੀਡਰ ਨੇ ਉਹਨਾਂ ਜੀ, ਉਹ ਨੀ ਦਿਖਦੇ ਜੀ ਇਹਨਾਂ ਨੂੰ।
2: ਹਾਂ ਇਹ ਤਾਂ
3: ਆਮ ਪਾਰਟੀ ਦੀ ਇਹਨਾਂ ਦੀ ਅੱਖਾਂ ਲੜਕਣ ਡਈ ਆ।
2: ਦੇਖੋ ਸਿਆਸਤ
3: ਇਹਨਾਂ ਨੇ ਲੈ ਮਰਨੀ ਹੈ ਜੀ, ਇਹਨਾਂ ਨੇ ਲੈ ਮਰਨੀ, ਇਹਨਾਂ ਨੇ ਲੈ ਮਰਨੀ, ਇਹਨਾਂ ਨੇ ਡਰਾਵਾ ਦਬਕਾ ਸਭ ਕੁਛ ਤਾਂ ਇਹਨਾਂ ਕੋਲ ਜੀ, ਹਥਿਆਰ ਸਾਰੇ
2: ਜੀ। ਬਿਲਕੁਲ ਜੀ,
3: ਇਹਨਾਂ ਨੂੰ ਛੱਡਦੇ।
2: ਬਿਲਕੁਲ, ਬਹੁਤ ਸ਼ੁਕਰੀਆ ਭਾਈ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-600-7337-33 ਗੱਲਾਂ ਬਾਤਾਂ ਚੱਲੀਆਂ ਪੰਜਾਬੀ ਲਹਿਰਾਂ 'ਤੇ ਖੂਬਸੂਰਤ ਸਵੇਰ 'ਤੇ, ਕੁਦਰਤ ਦੀਆਂ ਜਿਹੜੀਆਂ ਮੈਂ ਕਹੂੰਗਾ ਕਿ ਰਿਸ਼ਮੀ ਕਿਰਨਾਂ ਸਟੂਡੀਓ 'ਤੇ ਪੈ ਰਹੀਆਂ, ਔਰ ਚੜ੍ਹਦੀ ਕਲਾ, ਚੜ੍ਹਦੀ ਕਲਾ, ਚੜ੍ਹਦੀ ਕਲਾ, ਚਾਰੇ ਪਾਸੇ ਚੜ੍ਹਦੀ ਕਲਾ ਹੋ ਰਹੀ ਆ। ਸੋ 905-600-7337-33 ਬਿਲਕੁਲ ਜੀ, ਨਾਲ ਦੀ ਨਾਲ ਜਦੋਂ ਪੰਜਾਬੀਆਂ ਦੀ ਗੱਲਬਾਤ ਕਰ ਲਈਏ ਉਦੋਂ ਫਿਰ ਇਹ ਵੀ ਗੱਲ ਸਾਬਤ ਹੋ ਜਾਂਦੀ ਹੈ। ਕਹਿੰਦੇ ਕਿ ਸਿੱਧੇ ਸਿੱਧਰੇ ਸਨਕੀ ਸਾਊ ਬੇਢੰਗੇ ਨਾਲ ਹੀ ਹੁੰਦੇ ਨੇ, ਸਿੱਧੇ ਸਿੱਧਰੇ ਸਨਕੀ ਸਾਊ ਬੇਢੰਗੇ ਨਾਲ ਹੀ ਹੁੰਦੇ ਨੇ, ਜਿੱਥੇ ਮਰਜ਼ੀ ਹੋਣ ਪੰਜਾਬੀ ਅਤੇ ਪੰਗੇ ਸਾਡੇ ਨਾਲ ਹੀ ਹੁੰਦੇ ਨੇ। ਸੋ ਕੁਛ ਪੰਗੇ ਇਸ ਟਾਈਮ ਹੁਣ ਤੁਸੀਂ ਦੇਖੋ ਈੜੀ ਪਾ ਰਹੀ ਆ, ਕੁਛ ਸਿਆਸਤ ਪਾ ਰਹੀ ਆ, ਸੋ ਕੁਛ ਪੰਗੇ ਆਪਾਂ ਰਮੇਸ਼ ਹੁਸ਼ਿਆਰਪੁਰੀ ਨਾਲ ਅੱਜ ਸੁਲਝਾ ਲੈਣੇ ਆ, ਕਿਉਂਕਿ ਕੁਛ ਖਬਰਾਂ ਕੁਛ ਗੱਲਾਂ ਬਾਤਾਂ ਸਾਡੇ ਨਾਲ ਲਾਈਵ ਹੋਣ ਹੁਸ਼ਿਆਰਪੁਰੀ ਜੀ ਲੈ ਕੇ ਫਿਰ ਜੁੜਨਗੇ ਜੀ। ਸਤਿ ਸ਼੍ਰੀ ਅਕਾਲ ਨਜ਼ਰ ਬਾਈ ਜੀ, ਤੁਸੀਂ ਆਉਂਦੇ ਰਹੋ। ਸੰਧੂ ਸਾਹਿਬ ਕੀ ਹਾਲ ਚਾਲ?
4: ਸਤਿ ਸ਼੍ਰੀ ਅਕਾਲ ਸੰਧੂ ਵੀਰ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਆ?
2: ਚੜ੍ਹਦੀ ਕਲਾ ਬਾਈ ਜੀ, ਚੜ੍ਹਦੀ ਕਲਾ, ਤੁਸੀਂ ਸੁਣਾਓ ਠੀਕ ਠਾਕ ਹੋ?
4: ਖਬਰਾਂ ਪੇਸ਼ ਕਰਨੀਆਂ, ਜਿਹੜਾ ਧੜਕ ਹੋ ਕੇ ਪੱਤਰਕਾਰੀ ਕਰਨੀ, ਕਈ ਵੀ ਡਰ ਲੱਗਦਾ ਯਾਰ ਵੀ ਇੰਨਾ ਬੰਦਾ ਸੱਚ ਬੋਲਦਾ ਹਨਾ, ਕਈ ਖਬਰਾਂ ਦਾ ਹਰ ਇੱਕ ਬੰਦਾ ਦੇ ਦਿੰਦਾ
2: ਜੀ,
4: ਖਬਰਾਂ ਦੇ ਉੱਪਰ ਪੂਰਾ ਨੇ ਚੀਰ ਫਾੜ ਕਰਨੀ, ਉਹਦੇ ਸੱਚ ਬੋਲਣਾ ਵੀ ਯਾਰ ਆਹ ਬੰਦਾ ਗਲਤ ਆ, ਆਹ ਇੱਕ ਪਾਸਾ ਨੀ ਪੂਰਾ ਸਟ੍ਰੇ, ਮਤਲਬ
2: ਅਕਾਲ ਪੁਰਖ ਨੂੰ ਹਾਜ਼ਰ ਨਾ ਜਾਣ ਕੇ ਜੇ ਸੱਚੀ ਖਬਰ ਹੀ ਨਾ ਦਿੱਤੀ ਤੇ ਅਸੀਂ ਪੱਤਰਕਾਰ ਕਾਹਦੇ। ਸੋ ਮੈਨੂੰ ਲੱਗਦਾ ਕਿ ਐਸੇ ਪੱਤਰਕਾਰ ਵੈਸੇ ਵੀ ਸੰਧੂ ਸਾਹਿਬ ਬਹੁਤ ਘੱਟ ਰਹਿ ਗਏ,
4: ਬਹੁਤ ਘੱਟ ਵੀਰੇ, ਤਾਂ ਤੜਕ ਉੱਠ ਕੇ ਖਬਰਾਂ ਸੁਣਨ ਦੀ ਖਤਰ ਉੱਠਣਾ, ਉੱਠ ਕੇ ਸੁਣਦੇ ਯਾਰ, ਇਹੀ ਬੰਦਾ ਸੱਚੀਆਂ ਗੱਲਾਂ ਕਰਦਾ, ਸੱਚੀ ਖਬਰਾਂ ਇਹੀ ਪੇਸ਼
2: ਕਰਦਾ,
4: ਨਹੀਂ ਤਾਂ ਕੋਈ ਕਿਸੇ ਪਾਰਟੀ ਦੀ ਗੱਲ ਕਰੀ ਜਾਂਦਾ, ਕੋਈ ਕਿਸੇ ਪਾਰਟੀ ਦੀ ਗੱਲ ਕਰੀ ਜਾਂਦਾ, ਪਰ ਇਹ ਭਾਈ ਸਾਹਿਬ
2: ਪੱਤਰਕਾਰਾਂ ਨੂੰ ਨਹੀਂ ਦੇ ਸਕਦੇ, ਸਿਰਫ ਆਪਾਂ ਐਪਰੀਸ਼ੀਏਟ ਕਰ ਸਕਦੇ ਹਾਂ ਤਾਂ ਕਿ ਉਹਨਾਂ ਦਾ ਹੌਸਲਾ ਵਧੇ, ਕਿਉਂਕਿ ਆਪਾਂ ਜਦੋਂ ਕਿਸੇ ਚੰਗੇ ਕੰਮ ਦੀ ਸਲਾਘਾ ਕਰਦੇ ਹਾਂ ਤੇ ਉਸ ਚੰਗਾ ਕੰਮ ਕਰਨ ਵਾਲੇ ਨੂੰ ਐਪਰੀਸ਼ੀਏਸ਼ਨ ਮਿਲਦੀ ਆ, ਹੋਰ ਹਿੰਮਤ ਮਿਲਦੀ ਆ। ਸੋ ਜ਼ਰੂਰ ਆਪਾਂ ਨੂੰ ਲੱਗਦਾ ਕਿ ਮੈਨੂੰ ਲੱਗਦਾ ਕਿ ਜਿੱਥੇ ਆਪਾਂ ਬਹੁਤ ਚੀਜ਼ਾਂ ਦੀ ਨਗੋਚਾ ਕਰਦੇ ਹਾਂ, ਆਲੋਚਨਾਵਾਂ ਕਰਦੇ ਹਾਂ, ਉੱਥੇ ਆਪਾਂ ਨੂੰ ਜੇ ਕੋਈ ਚੰਗਾ ਕੰਮ ਕਰ ਰਿਹਾ, ਆਪਣੀ ਸ਼ੁਰੂ ਤੋਂ ਆਦਤ ਰਹੀ ਆ, ਸਪੈਸ਼ਲੀ ਅੱਜ ਕੱਲ੍ਹ ਆਪਾਂ ਆਪਣੀ ਪਛਾਣ, ਪਹਿਲਾਂ ਹੁੰਦੀ ਸੀ ਕਿ ਅਸੀਂ ਇੱਜ਼ਤਾਂ ਦੇ ਰਖਵਾਲੇ ਸੀ, ਅਸੀਂ ਬੋਲਾਂ ਦੇ ਪੂਰੇ ਸੀ, ਅਸੀਂ ਸਿਰ ਧੜ ਦੀਆਂ ਬਾਜ਼ੀਆਂ ਵਾਲੇ ਸੀ, ਅਸੀਂ ਲੜ ਮਰਦੇ ਸੀਗੇ ਕਿਸੇ ਦੇ ਹੱਕ ਬਦਲੇ, ਗਊ ਗਰੀਬ ਦੀ ਰੱਖਿਆ ਬਦਲੇ, ਪਰ ਅੱਜ ਕੱਲ੍ਹ ਸਾਡਾ ਜਿਹੜਾ ਕਿਰਦਾਰ ਆ ਨਾ ਉਹ ਜਾਣਿਆ ਜਾਂਦਾ ਲੱਤਾਂ ਖਿੱਚਣ ਦੇ ਤੋਂ, ਸਾਨੂੰ ਕਿਸੇ ਦੀ ਬੁਰਾਈ ਕਰਨ ਤੋਂ, ਸਾਨੂੰ ਆਪਣਿਆਂ ਦਾ ਹੱਕ ਮਾਰਨ ਤੋਂ। ਸੋ ਮੈਨੂੰ ਲੱਗਦਾ ਕਿਤੇ ਨਾ ਕਿਤੇ ਜੇ ਕੋਈ ਚੰਗਾ ਕਾਰਜ ਕਰਦਾ ਸਾਨੂੰ ਉਹਦੀ ਸੋਭਾ ਕਰਨੀ ਚਾਹੀਦੀ ਆ, ਸਾਨੂੰ ਉਹਨੂੰ ਐਪਰੀਸ਼ੀਏਟ ਜ਼ਰੂਰ ਕਰਨਾ ਚਾਹੀਦਾ।
4: ਬਿਲਕੁਲ ਸਰ, ਮੈਂ ਤੁਹਾਡੇ ਨਾਲ 100% ਐਗਰੀ ਹਾਂ, ਔਰ ਕਈ ਵਾਰੀ ਮੈਨੂੰ ਵੀ ਨਾ ਕਈ ਵਾਰੀ ਜਦੋਂ 15 ਸਾਲ ਤੋਂ 17 ਦੀ ਸੇਵਾ ਕਰਦੇ ਆ ਜਿਹੜੀ ਅਮਰੀਕਾ ਕੈਨੇਡਾ ਤੋਂ ਕਾਲ ਆਏ ਨੇ ਬੰਦੇ ਦੀ ਭਾਈ ਸਾਹਿਬ ਤੁਹਾਡਾ ਦੇਖਿਆ ਪਰ ਮਤਲਬ ਬਹੁਤ ਵਧੀਆ ਕਰਦੇ ਹੋ ਮਨ ਨੂੰ ਬਹੁਤ ਖੁਸ਼ੀ ਹੁੰਦੀ ਆ ਔਰ ਨਗਰ ਕੀਰਤਨ ਦੇ ਵਿੱਚ ਬੱਚੇ ਮਿਲੇ ਨਾ ਜਿਹਨਾਂ ਨੂੰ ਪੱਗਾਂ
2: ਸਿਖਾਈਆਂ
4: ਉਹ ਭੱਜ ਭੱਜ ਕੇ ਆਏ ਨਾ ਮਤਲਬ ਜੇ ਤੁਸੀਂ ਮਿਲੇ ਹਨਾ ਤੇ ਐ ਲੱਗਦਾ ਵੀ ਪਰਮਾਤਮਾ ਸੁਖੜਾ ਮਾਲਕਾ ਡਿਊਟੀ ਲਾਈ ਆ
2: ਬਹੁਤ ਕਾਲਪੁਰਖ ਦੀ ਕਿਰਪਾ ਆ ਤੇ ਅਸੀਂ ਹਮੇਸ਼ਾ ਸਮੇਂ ਸਮੇਂ ਤੇ ਮੈਸੇਜ ਦਿੰਦੇ ਰਹੀਦਾ ਆ ਤੇ ਤੁਸੀਂ ਵੈਸੇ ਹੁਣ ਵੀਕਐਂਡ ਆ ਗਿਆ ਜੀ ਸੋ ਵੀਕਐਂਡ ਤੇ ਤੁਸੀਂ ਕਿੱਥੇ ਪਹੁੰਚ ਰਹੇ ਹੋ ਦਸਤਾਰਾਂ
4: ਆਪਣੀ ਸੰਡੇ ਦੀ ਕਲਾਸ ਹੁੰਦੀ ਆ ਗੁਰਦੁਆਰਾ ਦਸਮੇਸ਼ ਦਰਬਾਰ
2: ਜੀ
4: ਤੇ ਸੈਟਰਡੇ ਦੀ ਕਲਾਸ ਹੁੰਦੀ ਆ ਗੁਰਦੁਆਰਾ ਗੁਰੂ ਨਾਨਕ ਮਿਸ਼ਨ 1-3 ਤੋਂ ਕਿਸੇ ਨੇ ਵੀ ਕਿਸੇ ਤਰ੍ਹਾਂ ਦੀ ਦਸਤਾਰ ਜਾਂ ਦਮਾਲਾ ਜਾਂ ਗੋਲ ਪਾਰਨਾ ਬਣਨਾ ਸਿੱਖਣਾ ਤਾਂ ਆਪਾਂ ਫ੍ਰੀ ਕਲਾਸਾਂ ਲਾਉਣੇ ਆ ਜੇ ਤੁਹਾਡੇ ਕੋਲੇ ਦਸਤਾਰ ਜਾਂ ਦਮਾਲਾ ਹੈ ਨੀਗਾ ਅਸੀਂ ਆਪਦੇ ਕੋਲ ਤੁਹਾਨੂੰ ਅਸੀਂ ਪ੍ਰੋਵਾਈਡ ਵੀ ਕਰਾਂਗੇ ਮੇਰਾ ਸੰਧੂ ਸਾਹਿਬ ਨੰਬਰ ਹੈਗਾ 647-9-1-1000-647-981-1000 ਤੇ ਕੀਰਤਨ ਮੈਂ ਗੱਲ ਕਹਿਣਾ ਚਾਹੁੰਦਾ ਵੀ ਤੁਹਾਡੇ ਜਿਹੜੇ ਨਿੱਕੇ ਨਿੱਕੇ ਕਮੈਂਟ ਹੁੰਦੇ ਆ ਨਾ ਇਹਨਾਂ ਵਿੱਚ ਬਹੁਤ ਵੱਡਾ ਮੀਨਿੰਗ ਹੁੰਦਾ ਹਨਾ ਜਿਵੇਂ ਕਹਿੰਦੇ ਵੀ ਚੰਗੇ ਦੇ ਨਾਲ ਚੰਗਾ ਬਣੋ ਪਰ ਬੁਰੇ ਦੇ ਨਾਲ ਬੁਰਾ ਕਦੇ ਨਾ ਬਣੋ ਕਿਉਂਕਿ ਹੀਰੇ ਦੇ ਨਾਲ ਹੀਰਾ ਤਾਂ ਤਰਾਸਿਆ ਜਾ ਸਕਦਾ
2: ਨਾਜਰ ਬਾਈ ਜੀ ਹੁਣਾਂ ਨਾਲ ਤੁਸੀਂ ਜ਼ਰੂਰ ਸੰਪਰਕ ਕਰਿਓ ਜੇ ਤੁਸੀਂ ਆਪਣੇ ਦਸਤਾਰਾਂ ਵਾਸਤੇ ਤੁਸੀਂ ਆਪ ਦਸਤਾਰ ਬਣਨੀ ਸਿੱਖਦੇ ਹੋ ਆਪਣੇ ਬੱਚਿਆਂ ਨੂੰ ਤੁਸੀਂ ਦਸਤਾਰ ਬਣਾਉਣੀ ਸਿਖਾਉਣੀ ਆ ਅਤੇ ਨਾਜਰ ਸੰਧੂ ਜੀ ਬੜੀ ਜਾਣੇ ਪਹਿਚਾਣੇ ਨਾਮ ਆ ਤੁਸੀਂ ਇਹਨਾਂ ਦਾ ਸੋਸ਼ਲ ਮੀਡੀਆ ਪੇਜ ਚੱਕ ਲਿਓ ਸੌਖਾ ਜਿਹਾ ਨੰਬਰ ਆ ਬਾਈ ਜੀ ਉਹਨਾਂ ਦਾ ਤੁਸੀਂ ਇਹਨਾਂ ਨਾਲ ਕੋਂਟੈਕਟ ਕਰ ਲਓ ਜਿੱਥੇ ਵੀ ਜਿਹੜੀ ਵੀ ਗੁਰੂ ਘਰ ਡਿਊਟੀ ਹੁੰਦੀ ਆ ਅਤੇ ਤੁਹਾਨੂੰ ਉੱਥੇ ਬੱਚਿਆਂ ਨੂੰ ਮੈਂ ਸਪੈਸ਼ਲ ਰਿਕੁਐਸਟ ਕਰੂੰਗਾ ਕਿ ਦਸਤਾਰਾਂ ਬਣਨੀਆਂ ਦੀ ਆਦਤ ਪਾਓ ਬਣਨੀਆਂ ਸਿਖਾਓ ਜੇ ਨਹੀਂ ਬਣ ਸਕਦੇ ਤਾਂ ਬਾਈ ਨਾਜਰ ਬਾਈ ਨਾਲ ਇੱਕ ਵਾਰੀ ਇਹਨਾਂ ਨੂੰ ਰੂਬਰੂ ਕਰਵਾ ਦਿਓ ਦੇਖੋ ਫਿਰ ਕਿੱਦਾਂ ਗੋਲ ਦਸਤਾਰਾਂ ਅਤੇ ਮੈਂ ਕਹਿੰਦਾ ਕਿ ਪਟਿਆਲੇ ਸ਼ਾਹੀ ਪੱਗ ਬਾਈ ਜੀ ਦੀ ਪੱਗ ਕਮਾਲ ਕਮਾਲ ਹੁੰਦੀ ਹੈ ਪੱਗ ਬਾਈ ਜੀ ਦੀ ਸਿੱਖਣੀ ਹੈ ਨਾਜਰ ਸੰਧੂ ਸਾਹਿਬ ਹੁਣ ਤੋਂ ਪੱਗ ਕਿਸੇ ਦਿਨ ਸੋ 905-673-3337 ਪੰਜਾਬੀ ਲਹਿਰਾਂ ਦੇ ਨਾਲ ਤੁਸੀਂ ਜੁੜੇ ਹੋਏ ਹੋ ਜੀ ਸਰ ਸਤਿ ਸ਼੍ਰੀ ਅਕਾਲ ਗਿੱਲ ਸਾਹਿਬ ਤੁਸੀਂ ਆਉਂਦੇ ਹੋ ਜੀ ਸਤਿ ਸ਼੍ਰੀ ਅਕਾਲ ਗਿੱਲ ਸਾਹਿਬ ਤੁਸੀਂ ਆਉਂਦੇ ਹੋ ਜੀ
5: ਦੇਖੋ ਜੀ ਇੰਡੀਆ ਕਹਿੰਦੇ ਡੈਮੋਕਰੇਸੀ ਸਭ ਤੋਂ ਵੱਡੀ ਡੈਮੋਕਰੇਸੀ ਇੰਡੀਆ 'ਚ ਆ ਜੀ
2: ਜੀ
5: ਹਾਂ ਜੀ ਦੇਖੋ ਜੀ ਡੈਮੋਕਰੇਸੀ ਹੈਗੀ ਵੱਡੀ ਉੱਥੇ ਜੀ ਕੁੱਤਿਆਂ ਨੇ ਪੂਰੀ ਖੋਲਿਆ ਜਿਹਨੂੰ ਮਰਜ਼ੀ ਖਾ ਲੈਣ ਜੀ ਬੱਚਿਆਂ ਨੂੰ ਬੱਚੇ ਸਿਆਣੇ ਨੂੰ ਜੀ ਬਾਕੀ ਪਸ਼ੂਆਂ ਨੂੰ ਪੂਰੀ ਖੋਲਿਆ ਜਿੱਥੇ ਮਰਜ਼ੀ ਤੁਰੇ ਪਰ ਉਹਨੂੰ ਖੋਲਿਆ ਜੀ ਜਿਹਦੀ ਮਰਜ਼ੀ ਫਸਲ ਖਾਣ ਜੀ ਕੋਈ ਕੋਈ
2: ਬੰਦਿਆਂ ਨੂੰ ਖੋਲਣੀ ਹੈਗੀ ਪਰ ਦੇਖੋ ਆਪਾਂ ਉਸ ਸਿਆਸਤ ਬਾਰੇ ਉਸ ਡੈਮੋਕਰੇਸੀ ਬਾਰੇ ਗੱਲਾਂ ਹੀ ਕਰ ਸਕਦੇ ਹਾਂ ਤੇ ਮੈਨੂੰ ਇਹ ਲੱਗਦਾ ਕਿ ਆਪਾਂ ਯੋਗਦਾਨ ਕੀ ਪਾ ਸਕਦੇ ਹਾਂ ਤੁਹਾਨੂੰ ਲੱਗਦਾ ਕਿ ਜਿਹੜੀ ਚੀਜ਼ ਵੀ ਸੱਚੀ ਆ ਤੁਹਾਨੂੰ ਜੇ ਲੱਗਦਾ ਕੋਈ ਚੀਜ਼ ਸੱਚੀ ਆ ਤੇ ਤੁਸੀਂ ਉਹਦੇ ਵਿੱਚ ਕੀ ਯੋਗਦਾਨ ਪਾ ਸਕਦੇ ਹੋ ਮੈਨੂੰ ਇਹ ਲੱਗਦਾ ਕਿ ਤੁਸੀਂ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਦੌਰ ਆ ਤੁਸੀਂ ਆਪਣੀ ਆਵਾਜ਼ ਸੋਸ਼ਲ ਮੀਡੀਆ ਦੇ ਜ਼ਰੀਏ ਰੱਖ ਸਕਦੇ ਹੋ ਅੱਜ ਕੱਲ੍ਹ ਸਿਰਫ ਇਹ ਨਹੀਂ ਹੈ ਕਿ ਆਪਾਂ ਸੁਣਿਆ ਆਪਣਾ ਖੂਨ ਸਾੜੋ ਅਤੇ ਬਸ ਕੰਮ ਫਤਿਹ ਕਰ ਦਿਉ ਨਹੀਂ ਤੁਸੀਂ ਸੋਸ਼ਲ ਮੀਡੀਆ ਦੇ ਜ਼ਰੀਏ ਤੁਸੀਂ ਆਪਣੀ ਆਵਾਜ਼ ਕਿਸੇ ਵੀ ਕੋਨੇ ਤੱਕ ਪਹੁੰਚਾ ਸਕਦੇ ਹੋ ਬਸ ਇਹ ਆ ਕਿ ਚੁੱਪ ਨਾ ਬੈਠੋ ਜਿੰਨੀ ਡਿਊਟੀ ਤੁਸੀਂ ਲਾ ਸਕਦੇ ਹੋ ਜਿੰਨਾ ਤੁਸੀਂ ਯੋਗਦਾਨ ਪਾ ਸਕਦੇ ਹੋ ਜ਼ਰੂਰ ਪਾਓ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਕੋਈ ਗੱਲਬਾਤ ਕਰਨੀ ਆ ਕਿ ਤੁਹਾਨੂੰ ਲੱਗਦਾ ਕਿ ਇੱਥੇ ਗੱਲਬਾਤ ਤੁਹਾਡੀ ਕਰਨੀ ਬਣਦੀ ਆ ਤੁਸੀਂ ਕਿਸੇ ਪਾਰਟੀ ਨੇ ਕੋਈ ਗਲਤ ਕੰਮ ਕੀਤਾ ਕੋਈ ਫੈਸਲਾ ਨਹੀਂ ਪ੍ਰੋਪਰ ਲੈ ਰਿਹਾ ਐਕਸ ਵਾਈ ਜ਼ੈਡ ਤੁਸੀਂ ਉਸ 'ਤੇ ਗੱਲ ਕਰ ਸਕਦੇ ਹੋ ਸੋਸ਼ਲ ਮੀਡੀਆ ਪਲੇਟਫਾਰਮ ਦੁਨੀਆ ਭਰ ਦੇ ਵਿੱਚ ਤੁਹਾਡੀ ਆਵਾਜ਼ ਨੂੰ ਪਹੁੰਚਾਊਗਾ ਅੱਜ ਕੱਲ੍ਹ ਇਹ ਨਹੀਂ ਆ ਕਿ ਤੁਹਾਨੂੰ ਕੋਈ ਸਪੈਸ਼ਲ ਇਨਵੀਟੇਸ਼ਨ ਦਿਓ ਤਾਂ ਤੁਸੀਂ ਫਿਰ ਹੀ ਕਿਸੇ ਪਲੇਟਫਾਰਮ 'ਤੇ ਬੋਲੋਗੇ ਨਹੀਂ ਸੋਸ਼ਲ ਮੀਡੀਆ 'ਤੇ ਆਪਣਾ ਪੇਜ ਬਣਾਓ ਤੁਸੀਂ ਵੀ ਆਪਣੇ ਵਿਚਾਰ ਰੱਖੋ ਲੋਕਾਂ ਤੱਕ ਪਹੁੰਚਾਓ ਇਹ ਸਭ ਤੋਂ ਇਹ ਮੈਨੂੰ ਲੱਗਦਾ ਕਿ ਸਭ ਤੋਂ ਵਧੀਆ ਜੇ ਆਪਾਂ ਗੱਲ ਕਰੀਏ ਕਿ ਸਭ ਤੋਂ ਵਧੀਆ ਪਲੇਟਫਾਰਮ ਆ ਇਹਦੇ ਵਿੱਚ ਕਿਸੇ ਨਾਲ ਕੋਈ ਹੇਰ ਫੇਰ ਨਹੀਂ ਕੀਤਾ ਜਾਂਦਾ ਸੋ ਸੋਸ਼ਲ ਮੀਡੀਆ ਜ਼ਰੂਰ ਯੂਜ਼ ਕਰਿਆ ਕਰੋ ਤੁਹਾਨੂੰ ਲੱਗਦਾ ਕਿ ਤੁਸੀਂ ਕੋਈ ਗੱਲਬਾਤ ਰੱਖਣੀ ਚਾਹੁੰਦੇ ਹੋ ਤਾਂ ਸੋਸ਼ਲ ਮੀਡੀਆ ਤੋਂ ਵਧੀਆ ਕੋਈ ਪਲੇਟਫਾਰਮ ਨਹੀਂ ਆ

0: ਜੀ ਬਿਲਕੁਲ ਜੀ, ਪ੍ਰੋਗਰਾਮ ਦੇ ਸਿਰ ਸਪੋਂਸਰ ਕਰ ਰਹੇ ਨੇ ਜੀ ਅਪਲਾਈਂਸ ਜੰਕਸ਼ਨ। ਤੁਸੀਂ ਘਰ ਵਾਸਤੇ ਕਿਸੇ ਵੀ ਤਰ੍ਹਾਂ ਦੇ ਅਪਲਾਈਂਸਿਸ ਖਰੀਦਣੇ ਆ, ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਿਸ ਖਰੀਦਣੇ ਆ, ਤਾਂ ਤੁਸੀਂ ਅਪਲਾਈਂਸ ਜੰਕਸ਼ਨ ਨੂੰ ਯਾਦ ਰੱਖਣਾ ਆ, 905-805-3000 905-450-0054 ਅਪਲਾਈਂਸ ਜੰਕਸ਼ਨ 'ਤੇ ਤੁਸੀਂ ਪਹੁੰਚਣਾ ਆ। ਔਰ ਨਾਲ ਦੀ ਨਾਲ ਪ੍ਰੋਗਰਾਮ ਦੇ ਸੈਸ਼ਨ ਨੂੰ ਸਪੋਂਸਰ ਕਰਨ ਜੀ ਮੋਨਾ ਮਹਿੰਗੀ ਜੀ ਇੰਸ਼ੋਰੈਂਸ ਦੇ ਬਾਬਤ। ਤੁਹਾਡਾ ਕੋਈ ਵੀ ਸਵਾਲ ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ, ਚਾਹੇ ਲਾਈਫ ਇੰਸ਼ੋਰੈਂਸ ਦੇ ਬਾਬਤ ਹੋਵੇ, ਚਾਹੇ ਕ੍ਰਿਟੀਕਲ ਇੰਸ਼ੋਰੈਂਸ, ਡਿਸਬਿਲਟੀ ਇੰਸ਼ੋਰੈਂਸ ਜਾਂ ਰਿਟਾਇਰਮੈਂਟ ਫਾਈਨੈਂਸ਼ੀਅਲ ਪਲਾਨਿੰਗ ਕਰਵਾਉਣੀ ਆ, ਤਾਂ ਤੁਸੀਂ ਮੋਨਾ ਮਹਿੰਗੀ ਜੀ ਨੂੰ ਯਾਦ ਰੱਖੋ, 416-509-1509 ਮੋਨਾ ਮਹਿੰਗੀ ਜੀ। ਔਰ ਨਾਲ ਦੀ ਨਾਲ ਤੁਹਾਨੂੰ ਹਰਮਨ ਜੀ ਦਾ ਨੰਬਰ ਦੇ ਦਈਏ, ਜੇ ਮੌਰਗੇਜ ਦੇ ਵਿੱਚ ਉਲਝੇ ਹੋਏ ਹੋ, ਐਨ ਮੌਕੇ 'ਤੇ ਨਾ ਹੋ ਗਈ ਆ, ਜਾਂ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, ਜਾਂ ਤੁਹਾਡਾ ਡੈਟ ਕੰਸੋਲੀਡੇਟ ਬਾਰੇ ਕੋਈ ਸਵਾਲ ਆ, ਤਾਂ ਤੁਸੀਂ ਹਰਮਨ ਬੱਤਰਾ ਜੀ, ਮਾਫ ਕਰਨਾ, ਹਰਮਨ ਬੱਤਰਾ 647-685-9000 ਮੌਰਗੇਜ ਦੀਆਂ ਸੇਵਾਵਾਂ ਦੇ ਲਈ ਯਾਦ ਰੱਖੋ, 647-685-9000 ਹਰਮਨ ਬੱਤਰਾ ਜੀ। ਸੋ ਸਾਡੇ ਨਾਲ ਫਿਰ ਕਾਲ ਲੱਗ ਚੁੱਕੀ ਆ ਪੰਜਾਬ ਦੀ ਧਰਤੀ ਤੋਂ, ਰਮੇਸ਼ ਹੁਸ਼ਿਆਰਪੁਰ ਜੀ ਦੇ ਨਾਲ। ਸੋ ਗੱਲਾਂ ਬਾਤਾਂ ਕਰਦੇ ਹਾਂ ਔਰ ਖਬਰਾਂ ਦਾ ਫਿਰ ਸਿਲਸਿਲਾ ਜਿੱਥੋਂ ਛੱਡ ਕੇ ਗਏ ਸੀ ਉੱਥੋਂ ਹੀ ਸ਼ੁਰੂ ਕਰਦੇ ਹਾਂ। ਰਮੇਸ਼ ਜੀ ਸਵਾਗਤ ਹੈ ਤੁਹਾਡਾ ਅਗਲੇ ਲਿੰਕ ਦੇ ਵਿੱਚ, ਅਗਲੀਆਂ ਗੱਲਾਂ ਬਾਤਾਂ ਫਿਰ ਆਪਾਂ ਉੱਥੋਂ ਹੀ ਸ਼ੁਰੂ ਕਰਦੇ ਹਾਂ। ਜੀ ਰਮੇਸ਼ ਜੀ, ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਆ?
1: ਬਿਲਕੁਲ ਜੀ, ਮੈਨੂੰ ਆਵਾਜ਼ ਤੁਹਾਡੀ ਸੰਤੁਸ਼ਟ ਆ ਰਹੀ ਹੈ ਕਿ ਮੇਰੀ ਆਵਾਜ਼ ਠੀਕ ਆ ਰਹੀ
0: ਤੁਹਾਨੂੰ? ਹਾਂ ਬਿਲਕੁਲ ਜੀ, ਹੁਣ ਤੁਹਾਡੀ ਆਵਾਜ਼ ਆਈ ਆ। ਸੋ ਆਪਾਂ ਛੱਡ ਕੇ ਗਏ ਸੀਗੇ ਪੱਛਮੀ ਬੰਗਾਲ ਦੇ ਵਿੱਚ ਭਗਵੇਂ ਦੇ ਆਗਾਜ਼ 'ਤੇ ਗੱਲਬਾਤ, ਅਤੇ ਮੈਨੂੰ ਲੱਗਦਾ ਕਿ ਆਪਾਂ ਅੱਗੇ ਚੱਲੀਏ ਕਿਉਂਕਿ ਖਬਰਾਂ ਆਪਣੀਆਂ ਕਾਫੀ ਪਈਆਂ ਆ। ਸੋ ਆਪਾਂ ਥੋੜ੍ਹਾ ਜਿਹਾ ਸਾਈਡ ਨੂੰ ਹੋ ਜਾਈਏ, ਤਾਮਿਲਨਾਡੂ ਦੇ ਵਿੱਚ ਸਿਆਸੀ ਗੱਠਜੋੜ ਦੀਆਂ ਗੱਲਾਂ ਬਾਤਾਂ ਸਾਹਮਣੇ ਆ ਰਹੀਆਂ, ਅਤੇ ਇੰਡੀਆ ਗੱਠਜੋੜ ਅਤੇ ਜਿਹੜਾ ਤਾਮਿਲਨਾਡੂ ਦਾ ਸਿਆਸੀ ਗੱਠਜੋੜ ਹੈ ਉਹ ਅਤੇ ਇੰਡੀਆ ਗੱਠਜੋੜ ਭਾਰੀ ਪੈ ਸਕਦਾ, ਤੁਹਾਨੂੰ ਲੱਗਦਾ ਕਿ ਉੱਥੇ ਵੀ ਇਹਨਾਂ ਦਾ ਜਾਦੂ ਕੰਮ ਕਰੂਗਾ?
1: ਸੰਤ ਸਾਹਿਬ, ਬੜੇ ਰਾਜਨੀਤਿਕ ਪੇਚੀਦਾ ਮਸਲੇ ਹੁੰਦੇ ਆ, ਇਹਨਾਂ ਨੂੰ ਸਮਝਣ ਲਈ ਬੜਾ ਸਿੱਧਾ ਪੱਧਰਾ ਨਹੀਂ ਅਸੀਂ ਦੇਖ ਸਕਦੇ, ਕਿਉਂਕਿ ਵੈਸੇ ਤੇ ਸਿਆਸਤ ਆਪਣੇ ਆਪ 'ਚ ਉਲਝਣਾ ਅਤੇ ਗੁਲਝਣਾ ਜੀਆਂ ਵਾਲੀ ਹੁੰਦੀ ਹੈ। ਅਤੇ ਜਦੋਂ ਅਸੀਂ ਅੱਜ ਦੇ ਸਮੇਂ ਕਰਦੇ ਹਾਂ ਭਾਰਤ ਦੀ ਸਿਆਸਤ ਦੀ ਗੱਲ, ਤੇ ਇਹ ਬੜੀ ਸਿੱਧੀ ਨਹੀਂ ਹੈ। ਹੁਣ ਤੁਸੀਂ ਪੱਛਮੀ ਬੰਗਾਲ ਦਾ ਚਲੋ ਅਸੀਂ ਜ਼ਿਕਰ ਕਰ ਦਿੱਤਾ ਕਿ ਪੱਛਮੀ ਬੰਗਾਲ ਦੇ ਵਿੱਚ ਨਵੀਂ ਸਰਕਾਰ ਬਣ ਗਈ ਹੈ, ਭਾਜਪਾ ਵਾਲਿਆਂ ਨੇ ਕਮਾਂਡ ਸੰਭਾਲ ਲਈ, ਅਗਲਿਆਂ ਨੇ ਉੱਥੇ ਵਾਲਾ ਮੁੱਖ ਮੰਤਰੀ ਵੀ ਜਿਹੜਾ ਆਪਣੇ ਭਗਵੇਂ ਰੰਗ ਦੇ ਵਿੱਚ 100% ਹੀ ਰੰਗ ਲਿਆ
0: ਜੀ,
1: ਤੇ ਬਾਕੀ ਤੇ ਚਲੋ ਰੱਬ ਸੁੱਖ ਰੱਖੇ। ਅਸੀਂ ਤੇ ਉਮੀਦ ਕਰਦੇ ਕਿ ਸਰਕਾਰ ਚੰਗਾ ਰਾਜ ਪ੍ਰਬੰਧ ਦੇਵੇ, ਅਸੀਂ ਕੀ ਲੈਣਾ ਇਸ ਚੀਜ਼ ਤੋਂ ਕਿ ਕਿਹੜੀ ਪਾਰਟੀ ਦੀ ਸਰਕਾਰ ਹੈ ਤੇ ਕਿਹਦੀ ਦੀ ਨਹੀਂ। ਪਰੰਤੂ ਜੋ ਕੁਛ ਭਾਰਤ ਦੇ ਸਿਆਸੀ ਹਾਲਾਤ ਹੈ ਉਹ ਕੋਈ ਬਹੁਤ ਚੰਗੇ ਸੰਕੇਤ ਸੰਤੂ ਸਾਹਿਬ ਨਹੀਂ ਦੇ ਰਹੇ। ਤੁਸੀਂ ਤਾਮਿਲਨਾਡੂ ਦਾ ਜ਼ਿਕਰ ਕੀਤਾ ਹੈ, ਦੇਖੋ ਤਾਮਿਲਨਾਡੂ ਦੇ ਵਿੱਚ ਪਹਿਲਾਂ ਤੇ ਕਿੱਡੀ ਮੰਦਭਾਗੀ ਗੱਲ ਹੈ ਕਿ ਇੱਕ ਪਾਰਟੀ ਜਿਸਨੇ 108 ਸੀਟਾਂ ਜਿੱਤੀਆਂ, ਜਿਹਦਾ ਨਾਮ TVK ਆ, ਅਦਾਕਾਰ ਵਿਜੇ ਹੋਣਾ ਵਾਲੀ ਪਾਰਟੀ, ਦੇਖੋ ਭਾਰਤੀ ਜਨਤਾ ਪਾਰਟੀ ਉਹਦੇ ਪੈਰ ਹੀ ਨਹੀਂ ਲੱਗਣ ਦੇ ਰਹੀ, ਕਿੱਡੀ ਹੈਰਾਨੀ ਵਾਲੀ ਗੱਲ ਹੈ, ਕਿੱਡੀ ਸਿਆਸੀ ਤੌਰ ਤੇ ਹਲਕੇ ਦਰਜੇ ਦੀਆਂ ਗੱਲਾਂ ਨੇ। ਪਰ ਉੱਥੋਂ ਦੇ ਰਾਜਪਾਲ ਵੀ ਗੇੜੇ ਮਰਾਈ ਜਾ ਰਹੇ ਹੈ ਵਿਜੇ ਹੋਣਾ ਦੇ, ਐਕਟਰ ਵਿਜੇ ਹੋਣਾ ਦੇ, ਭਾਈ ਅੱਜ ਨੀ ਕੱਲ ਨੂੰ ਆਈ, 118 ਵਾਲਾ ਦਸਤਖਤ ਕੀਤਾ ਪੱਤਰ ਲੈ ਕੇ ਆ, ਫਿਰ ਤੈਨੂੰ ਸਰਕਾਰ ਬਣਾਉਣ ਨੂੰ ਸੱਦਾ ਦਿਆਂਗੇ। ਹਾਲਾਂਕਿ ਦੇਖੋ 108 ਸੀਟਾਂ ਉਹਦੀਆਂ ਆਪਣੀਆਂ ਹੋ ਗਈਆਂ, 5 ਕਾਂਗਰਸ ਦੀਆਂ ਹੋ ਗਈਆਂ, 2 CPI ਦੀਆਂ ਹੋ ਗਈਆਂ, 2 CPM ਦੀਆਂ, ਇੱਕ ਚਾਹੀਦੀ ਹੋਰ, ਉਹ ਇੱਕ ਨੇ ਇੱਕ ਵਿੱਚ, ਜਦੋਂ ਕਿ ਇੱਕ ਪਾਰਟੀ ਹੈ ਉੱਥੋਂ ਦੀ ਖੇਤਰੀ ਪਾਰਟੀ
0: ਜੀ,
1: ਉਹ ਤਿਆਰ ਹੈ। ਹੁਣ ਸਮਰਥਨ ਦੀ ਗੱਲ ਕਹਿ ਦਿੱਤੀ ਹੈ ਕੁਛ, ਚਲੋ ਕਈ ਗੱਲਾਂ ਬਾਤਾਂ ਹੁੰਦੀਆਂ ਜਦੋਂ ਅਸੀਂ ਸਿਆਸਤ ਵਿੱਚ ਆ ਕੇ ਸਮਰਥਨ ਦੀ ਗੱਲ ਕਰਦੇ ਤਾਂ ਫਿਰ ਸਾਡਾ ਇਹ ਵੀ ਲਾਲਚ ਹੁੰਦਾ ਕਿ ਭਾਈ ਸਾਡੇ ਕੋਲ ਮੰਤਰੀ ਪਦਵੀ ਕੀ ਦਊਂਗੇ ਕੀ ਨਹੀਂ ਦਊਂਗੇ, ਉਹ ਕੁਛ ਗੱਲਾਂ ਬਾਤਾਂ ਨੂੰ ਲੈ ਕੇ ਰੌਲਾ BCK ਦੇ ਨਾਲ, BCK ਉੱਥੋਂ ਦੀ ਪਾਰਟੀ ਹੈ, ਪਰੰਤੂ ਸਮਝੌਤਾ ਹੋ ਚੁੱਕਾ ਹੈ ਔਰ ਸਾਰਾ ਜਹਾਨ ਜਾਣਦਾ ਹੈ ਕਿ ਉਹ ਸਰਕਾਰ ਬਣ ਜਾਣੀ ਹੈ। ਪਰੰਤੂ ਅਜੇ ਤੱਕ ਉੱਥੇ ਤਾਮਿਲਨਾਡੂ ਦੇ ਰਾਜਪਾਲ, ਤੁਸੀਂ ਇਹ ਹਾਲਾਤ ਵੇਖ ਲਓ ਕਿ ਪੈਰ ਨਹੀਂ ਲੱਗਣ ਦੇ ਰਹੇ। ਹੁਣ ਜੇ ਇਹਦੇ ਉਲਟਾ ਦੇਖੋ ਭਾਜਪਾ, ਅਗਲਿਆਂ ਨੇ ਪੁੱਛਿਆ ਨੀ ਗਿੱਛਿਆ ਨੀ, ਪੈਂਦੇ ਸੱਤੇ ਐਲਾਨ ਕਰ ਦਿੱਤਾ ਸੀ ਕਿ 9 ਨੂੰ ਅਸੀਂ ਪੱਛਮੀ ਬੰਗਾਲ ਚ ਸਹੁੰ ਚੁੱਕਣੀ ਹੈ, ਤੇ ਉੱਥੇ ਉਹਨਾਂ ਨੇ ਮਮਤਾ ਬੈਨਰਜੀ ਜਿਹੜੀ ਕਹਿੰਦੀ ਮੈਂ ਅਸਤੀਫਾ ਨਹੀਂ ਦੇਣਾ, ਚੰਗੀ ਗੱਲ ਤੇ ਹੁੰਦੀ ਰਾਜਪਾਲ ਉਹਨੂੰ ਸਾਦੇ ਕਹਿੰਦੇ ਕਿ ਬੀਬਾ ਅਸਤੀਫਾ ਦੇ, ਅਗਲਿਆਂ ਨੇ ਵਿਧਾਨ ਸਭਾ ਭੰਗ ਕਰਕੇ ਭਰੇ ਮਾਰੀ ਟਿੱਚ ਸਮਝਿਆ ਕਿਉਂਕਿ ਉੱਥੇ ਭਾਜਪਾ ਸੀ। ਇੱਥੇ ਹੁਣ ਗੱਲ ਉਲਟਿਆ, ਹੁਣ ਜਿਹੜਾ ਤੁਸੀਂ ਨਾ ਇਸ਼ਾਰਾ ਕੀਤਾ ਇਹ ਤੇ ਇੱਕ ਉੱਥੋਂ ਦਾ ਵਰਤਾਂਤ ਹੈ, ਤਾਂ ਮੈਂ ਲਾਡੂ ਦਾ ਜਿਹਦੇ ਵਿੱਚ ਭਾਜਪਾ ਦੀ ਦਖਲ ਅੰਦਾਜ਼ੀ ਕਿਸੇ ਨਾ ਕਿਸੇ ਢੰਗ ਦੇ ਨਾਲ ਨਜ਼ਰ ਆ ਰਹੀ, ਕਿਉਂਕਿ ਜਿਹੜੇ ਰਾਜਪਾਲ ਹੁੰਦੇ ਹਨ ਇਹ ਰਾਜਪਾਲ ਕੇਂਦਰ ਸਰਕਾਰ ਦੇ ਪ੍ਰਭਾਵ ਹੇਠ ਹੁੰਦੇ ਆ, ਹਾਲਾਂਕਿ ਰਾਜਨੀਤਿਕ ਪਦਵੀਆਂ ਨਹੀਂ ਹੈ, ਸੰਵਿਧਾਨਿਕ ਬੜੇ ਵੱਡੇ ਅਹੁਦੇ ਆ
0: ਜੀ,
1: ਪਰੰਤੂ ਇੱਥੇ ਤੇ ਹਨੇਰੀਆਂ ਹਵਾਵਾਂ ਹੜਾਂ ਤੇ ਮੀਂਹਾਂ ਵਿੱਚ ਸਿਆਸਤ ਵੜ ਚੁੱਕੀ ਆ ਸੰਧੂ ਸਾਹਿਬ ਇਸ ਵੇਲੇ, ਕਿ ਅਸੀਂ ਕਰੀਏ ਤੇ ਕੀ ਕਰੀਏ, ਨਿੱਕੀ ਨਿੱਕੀ ਗੱਲ 'ਚ ਤੇ ਸਿਆਸਤ ਹੈ। ਹੁਣ ਇਹ ਤੇ ਇੱਕ ਬਰਤਾਂਤ ਹੈ ਕਿ ਉੱਥੇ ਜਿਹੜੇ ਰੌਲੇ ਚੱਲ ਰਹੇ, ਹੁਣ ਦੂਜੀ ਗੱਲ ਜਿਹੜਾ ਤੁਸੀਂ ਇੰਡੀਆ ਗੱਠਜੋੜ ਦੀ ਗੱਲ ਕੀਤੀ ਆ, ਦੇਖੋ ਭਾਰਤ ਵਿੱਚ ਦੋ ਗੱਠਜੋੜ ਨੇ ਇਸ ਵੇਲੇ ਸੰਧੂ ਸਾਹਿਬ, ਦੋ ਗੱਠਜੋੜ, ਇੱਕ ਪਾਸੇ NDA ਜਿਹਨੂੰ ਅਸੀਂ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲਾ ਗੱਠਜੋੜ ਆਖਦੇ ਹਾਂ, ਦੂਜਾ ਇੰਡੀਆ ਗੱਠਜੋੜ ਜਿਹੜਾ ਕਾਂਗਰਸ ਦੀ ਅਗਵਾਈ ਵਾਲਾ ਹੈ
0: ਜੀ।
1: ਤਮਿਲਨਾਡੂ ਦੇ ਵਿੱਚ ਜਿਹੜੀਆਂ ਚੋਣਾਂ ਲੜੀਆਂ ਗਈਆਂ DMK ਤੇ ਕਾਂਗਰਸ ਨੇ ਮਿਲ ਕੇ ਲੜੀਆਂ, ਕਿਉਂਕਿ ਇਹ ਦੋਵੇਂ ਇੰਡੀਆ ਗੱਠਜੋੜ ਦੀਆਂ ਪਾਰਟੀਆਂ। ਹੁਣ ਜਦੋਂ ਸਰਕਾਰ ਉੱਥੇ ਬਣਨੀ ਹੈ TVK ਦੀ, TVK ਕਿਸੇ ਗੱਠਜੋੜ ਦਾ ਹਿੱਸਾ ਨਹੀਂ ਆ, ਪਰੰਤੂ ਕਾਂਗਰਸ DMK ਨੂੰ ਛੱਡ ਕੇ ਉੱਥੇ ਚਲੇ ਗਈ, ਕਹਿੰਦੀ ਅਸੀਂ ਸਪੋਰਟ ਕਰਦੇ ਹਾਂ। ਔਰ ਸੰਧੂ ਸਾਹਿਬ DMK ਪਾਰਟੀ ਦੀ ਜਿਹੜੀ ਲੀਡਰ ਹੈ ਕੰਨੀ ਮੋਜੀ, ਹੁਣ ਚਿੱਠੀ ਲਿਖੀ ਹੈ ਜਿਹੜੇ ਲੋਕ ਸਭਾ ਦੇ ਸਪੀਕਰ ਹੈ ਓਮ ਬਿਰਲਾ ਜੀ, ਕਿ ਜਿਹੜੀਆਂ ਭਾਈ ਸਾਡੀਆਂ ਲੋਕ ਸਭਾ ਦੀਆਂ ਕੁਰਸੀਆਂ ਨਾ ਕਾਂਗਰਸ ਦੇ ਨਾਲੋਂ ਭੋਰਾ ਪਿੱਛੇ ਕਰ ਦਿਓ, ਅਸੀਂ ਨੀ ਇਹਨਾਂ ਨਾਲ ਬੈਠਣਾ। ਭਾਵ ਕਿ ਨਾਰਾਜ਼ਗੀ ਸਿੱਧੀ ਪ੍ਰਗਟ ਕਰ ਦਿੱਤੀ ਔਰ ਚਿੱਠੀ ਲਿਖੀ, ਕੋਈ ਗੋਲ ਮੋਲ ਗੱਲ ਨਹੀਂ ਰੱਖੀ ਕਿ ਅਸੀਂ ਠੀਕ ਹੈ, ਕਹਿੰਦੇ ਉਹ ਜਿਹੜੀਆਂ ਇਸ ਵੇਲੇ ਦੀਆਂ ਪਰਿਸਥਿਤੀਆਂ ਨੇ ਉਹ ਪਰਿਸਥਿਤੀਆਂ 'ਚ ਅਸੀਂ ਕਾਂਗਰਸ ਦੇ ਨਾਲ ਮਿਲ ਕੇ ਨਹੀਂ ਬੈਠ ਸਕਦੇ। ਬੜੀ ਵੱਡੀ ਗੱਲ ਹੁੰਦੀ ਕਿ ਇੱਕ ਪਾਰਟੀ ਜਿਹੜੀ ਕੱਲ੍ਹ ਤੱਕ ਇੰਡੀਆ ਗੱਠਜੋੜ ਦਾ ਹਿੱਸਾ ਹੋਵੇ, ਉਹ ਸਪੀਕਰ ਸਾਹਿਬ ਨੂੰ ਕਹਿ ਜਾਏ ਕਿ ਸਾਡੇ ਲੋਕ ਸਭਾ ਮੈਂਬਰ ਕਾਂਗਰਸ ਦੇ ਨਾਲ ਨਹੀਂ ਬੈਠਣਗੇ। ਹੁਣ ਕਾਰਨ ਬੜਾ ਸਿੱਧਾ ਹੈ, ਕਿਉਂਕਿ ਪਾਰਟੀ ਪਹਿਲਾਂ ਹੀ ਕਹਿ ਚੁੱਕੀ ਕਿ ਕਾਂਗਰਸ ਨੇ ਸਾਡੀ ਪਿੱਠ ਵਿੱਚ ਛੁਰਾ ਮਾਰਿਆ, ਸਾਡੇ ਨਾਲ ਮਿਲ ਕੇ ਚੋਣਾਂ ਲੜੀਆਂ ਤੇ ਸਮਰਥਨ TVK ਨੂੰ ਕਰ ਰਹੇ ਹੈ। ਹਾਲਾਂਕਿ ਉਹਦੇ ਮਗਰ ਕਾਂਗਰਸ ਦੀ ਭਾਵਨਾ ਕੀ ਹੈ ਜਾਂ ਕਾਂਗਰਸ ਨੇ ਕਿਉਂ ਕੀਤਾ, ਉਹ ਇੱਕ ਅਲੱਗ ਮਸਲਾ ਹੋ ਸਕਦਾ ਹੈ। ਪਰੰਤੂ ਹੁਣ ਤੁਸੀਂ ਇਹ ਵੇਖ ਲਓ ਕਿ ਤਮਿਲਨਾਡੂ ਦੀ ਸਿਆਸਤ ਦਾ ਪ੍ਰਭਾਵ ਦੇਸ਼ ਦੀ ਸਿਆਸਤ ਤੇ, ਮੈਂ ਪਹਿਲਾਂ ਹੀ ਆਖ ਚੁੱਕਾ ਕਿ ਚਾਹੇ ਚੋਣਾਂ ਪੱਛਮੀ ਬੰਗਾਲ ਦੀਆਂ ਚਾਹੇ ਤਮਿਲਨਾਡੂ ਦੀਆਂ, ਦੇਸ਼ ਦੀ ਸਿਆਸਤ ਤੇ ਪ੍ਰਭਾਵ ਪੈਣਾ ਤੇ ਪੈਣਾ ਵੀ ਸ਼ੁਰੂ ਹੋ ਗਿਆ
0: ਜੀ।
1: ਕਾਂਗਰਸ ਜਿਨ ਇਹਚੋਂ ਕੁਛ ਖੱਟਣਾ ਸੀ ਇਹਨਾਂ ਚੋਣਾਂ 'ਚ ਜਿਹੜਾ ਦਾਅਵਾ ਕਰਦੀ ਸੀ, ਮੈਨੂੰ ਲੱਗਦਾ ਉਹ ਤੇ ਇੱਕ ਨੁਕਸਾਨ ਹੋ ਗਿਆ ਉਲਟ
0: ਜੀ, ਬਿਲਕੁਲ।
1: ਉਹ ਤੇ ਜਿਹੜੀ DMK ਧਿਰ ਕਾਂਗਰਸ ਤੇ ਇੰਡੀਆ ਗੱਠਜੋੜ ਵਿੱਚ ਸੀ, ਉਹ ਇੱਕ ਢੰਗ ਦੀ ਕਹਿੰਦੀ ਕਿ ਅਸੀਂ ਤਾਂ ਨਹੀਂ ਤੁਹਾਡੇ ਨਾਲ ਚੱਲਣਾ। ਉਹ ਜਿਹੜਾ ਇੰਡੀਆ ਗੱਠਜੋੜ ਹੈਗਾ ਕਾਂਗਰਸ ਦੀ ਅਗਵਾਈ ਵਾਲਾ
0: ਜੀ,
1: ਉਹ ਤਮਿਲਨਾਡੂ ਵਾਲਾ ਜਿਹੜਾ ਸਿਆਸੀ ਗੱਠਜੋੜ ਆ ਉੱਤੇ ਵਾਕਈ ਕਿਤੇ ਨਾ ਕਿਤੇ ਇਸ ਵੇਲੇ ਭਾਰੀ ਪੈ ਰਿਹਾ ਹੈ। ਬਾਕੀ ਵੇਖਦੇ ਹਾਂ, ਕਾਂਗਰਸ ਪਾਰਟੀ ਕੋਈ ਸਧਾਰਨ ਪਾਰਟੀ ਨਹੀਂ, ਬੜੇ ਮਸਲੇ ਪਹਿਲਾਂ ਵੀ ਉੱਥੇ ਇਹੋ ਜਿਹੇ ਆਏ ਆ ਤੇ ਅਗਲੀ ਨੇ ਨਜਿੱਠੇ ਆ, ਦੇਖਦੇ ਹਾਂ ਕਾਂਗਰਸ ਇਸ ਮਸਲੇ ਨੂੰ ਕਿਵੇਂ ਨਜਿੱਠਦੀ ਹੈ
0: ਜੀ। ਬਿਲਕੁਲ ਰਮੇਸ਼ ਜੀ, ਆਪਾਂ ਕਾਲਸ ਲਈਏ, ਬਹੁਤ ਸਾਰੀਆਂ ਕਾਲਸ ਆ ਰਹੀਆਂ ਕੰਟੀਨਿਊ, ਤੇ ਆਪਾਂ ਵਨ ਬਾਏ ਵਨ ਦੇਖੀ ਕਿ ਸਰੋਤਿਆਂ ਦੇ ਕੁਛ ਸਵਾਲ ਹੋਣੇ ਤੁਹਾਡੇ ਤੱਕ ਜਿਹੜੇ ਉਹ ਤੁਸੀਂ ਹੱਲ ਕਰ ਸਕਦੇ ਹੋ, ਤੁਸੀਂ ਉਹਨਾਂ ਦੇ ਜਵਾਬ ਦੇ ਸਕਦੇ ਹੋ। ਸੋ ਆਪਾਂ ਤੁਹਾਡੀ ਇਜਾਜ਼ਤ ਹੋਵੇ ਤਾਂ ਪਹਿਲੀ ਕਾਲ ਲਈਏ
1: ਜੀ। ਜੀ ਸਾਨੂੰ ਸਭ ਜ਼ਰੂਰ
0: ਜੀ, ਬਿਲਕੁਲ ਜੀ, ਪਹਿਲੀ ਕਾਲ ਲੈਣੇ ਜੀ 8900। ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਉਣੇ ਰਹੋ ਜੀ।
2: ਸਤਿ ਸ਼੍ਰੀ ਅਕਾਲ ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ ਰਮੇਸ਼ ਜੀ।
0: ਜੀ
2: ਰਮੇਸ਼ ਜੀ, ਤੁਸੀਂ ਬਿਲਕੁਲ ਠੀਕ ਕਿਹਾ, ਇਹ ਕਾਂਗਰਸ ਦੀ ਰਿਸਪੋਂਸਿਬਿਲਿਟੀ ਸੀ ਵੀ DMK ਨਾਲ ਖੜਾ ਹੋਣਾ, ਜਦੋਂ ਇਲੈਕਸ਼ਨ ਉਹਦੇ ਨਾਲ ਲੜ ਰਹੀ ਹੈ ਤੇ ਪਿੱਠ ਸ਼ੁਰਾ ਮਾਰ ਕੇ ਜਾ ਉੱਥੇ ਮਾਰੀ ਛਾਲ, ਇਹਦਾ ਮਤਲਬ ਉਹਨੂੰ ਵੀ ਸੱਤਾ ਹੀ ਚਾਹੀਦੀ। ਪ੍ਰੋਬਲਮ ਤਾਂ ਸਾਰਾ ਸੱਤਾ ਦਾ ਹੀ ਹੈ ਸਾਰੀਆਂ ਪਾਰਟੀਆਂ ਨੂੰ। ਚਲੋ ਇਹ ਤਾਂ ਹੋ ਗਈ ਇੰਡੀਆ ਦੀ ਗੱਲ, ਆਪਾਂ ਗੱਲ ਕਰਾਂਗੇ ਅਮੈਰੀਕਾ ਦੀ। ਹੁਣ ਜਿਹੜਾ ਟਰੰਪ ਸਾਹਿਬ ਇੱਕ ਪਾਸੇ ਦਾ ਸੀਜ਼ਫਾਇਰ ਦਾ ਰੌਲਾ ਪਾ ਰਿਹਾ, ਦੂਜੇ ਪਾਸੇ ਉਹਨੂੰ ਧਮਕੀਆਂ ਦੇ ਰਿਹਾ ਇਰਾਨ ਨਾਲ ਵੀ ਚੱਲ ਤੂੰ ਫਟਾਫਟ ਡੀਲ ਕਰ, ਇਹਦਾ ਧੁੱਪ ਛਾਂ ਦਾ ਖੇਲ ਹੈ। ਵਿੱਚੇ ਗੋਲੀਆਂ ਚੱਲ ਰਹੀਆਂ, ਵਿੱਚੇ ਮਿਜ਼ਾਈਲਾਂ ਚੱਲੀ ਜਾ ਰਹੀਆਂ, ਵਿੱਚੇ ਸੀਜ਼ ਫਾਇਰ ਹੋ ਰਿਹਾ, ਪਤਾ ਹੀ ਲੱਗ ਰਿਹਾ ਕਿ ਇੱਧਰ ਸੀਜ਼ ਫਾਇਰ ਹੈ, ਕਿੱਧਰ ਇਹਨਾਂ ਦੀ ਆਪਸ ਵਿੱਚ ਮਿਜ਼ਾਈਲਾਂ ਚੱਲ ਰਹੀਆਂ ਨੇ। ਉਧਰੋਂ ਦੇਖੋ ਟਰੰਪ ਸਾਹਿਬ ਨੇ ਕੀ ਕਿਹਾ, ਇਹ ਤਾਂ ਐਡੀ ਵੱਡੀ ਸੁਪਰ ਪਾਵਰ ਸੀ, ਟਰੰਪ ਸਾਹਿਬ ਨੇ ਪੂਰੀ ਬੇਇੱਜ਼ਤੀ ਕਰਾਤੀ। ਮੈਂ ਦੇਖਿਆ ਜਾਵੇ ਤਾਂ ਟਰੰਪ ਸਾਹਿਬ ਇਹਨੂੰ ਸੁਪਰ ਪਾਵਰ ਰਹਿਣ ਹੀ ਦਿੱਤੀ, ਅਮੈਰੀਕਾ ਨੂੰ ਆਪਣੇ ਆਪ ਨੂੰ ਕਮਜ਼ੋਰ ਦਿਖਾ ਦਿੱਤਾ। ਪਹਿਲੇ ਜਦੋਂ ਲੜਾਈ ਬੰਦ ਕੀਤੀ, ਸੀਜ਼ ਫਾਇਰ ਕੀਤਾ, ਕਹਿੰਦਾ ਜੀ ਮੈਂ ਪਾਕਿਸਤਾਨ ਦੇ ਕਹਿਣ ਤੇ ਬੰਦ ਕਰ ਰਿਹਾ। ਫਿਰ ਦੂਜੀ ਵਾਰੀ ਜਦੋਂ ਇਹਨਾਂ ਦਾ ਡੈਲੀਗੇਸ਼ਨ ਇਰਾਨ ਵਾਲਾ ਦਾ ਆਉਣਾ ਸੀ, ਉਹ ਆਇਆ ਨਹੀਂ, ਕਹਿੰਦਾ ਜੀ ਮੈਂ ਪਾਕਿਸਤਾਨ ਦੇ ਕਹਿਣ ਤੇ ਇਹਨੂੰ ਇਨਡੈਫੀਨੇਟ ਸੀਜ਼ ਫਾਇਰ ਕਰਤਾ। ਦੱਸੋ ਜੀ, ਪਾਕਿਸਤਾਨ ਨਾਲ ਪੁੱਛ ਕੇ ਕਰ ਰਿਹਾ ਅਮੈਰੀਕਾ ਕੰਮ, ਪਾਕਿਸਤਾਨ ਤੋਂ ਪੁੱਛ ਕੇ ਟਰੰਪ ਕੰਮ ਕਰ ਰਿਹਾ? ਕਿ ਪਾਕਿਸਤਾਨ ਇੰਨਾ ਸੁਪਰ ਪਾਵਰ ਹੋ ਗਿਆ, ਅਮੈਰੀਕਾ ਉਹਦੇ ਅੱਗੇ ਗੋਡੀ ਹੋ ਗਿਆ ਵੀ ਉਹੋਂ ਪੁੱਛ ਕੇ ਕਹਿੰਦਾ ਮੈਂ ਸੀਜ਼ ਫਾਇਰ ਕਰ ਰਿਹਾ, ਉਹ ਤੋਂ ਪੁੱਛ ਕੇ ਕਹਿ ਰਿਹਾ ਮੈਂ ਸੀਜ਼ ਫਾਇਰ ਐਕਸਟੈਂਡ ਕਰ ਰਿਹਾ? ਕਮਾਲ ਦੀ ਗੱਲ ਹੈ ਜੀ, ਮੈਂ ਤਾਂ ਇਸ ਚੀਜ਼ ਤੋਂ ਹੈਰਾਨ ਹੈ ਵੀ ਟਰੰਪ ਸਭ ਕਰ ਕੀ ਰਹੇ ਨੇ। ਕਿਉਂ ਇੱਡੀ ਵੱਡੀ ਸੁਪਰ ਪਾਵਰ ਨੂੰ, ਜਿਹੜੀ ਇੱਕ ਦੁਨੀਆ ਦੀ ਸੀ ਸੁਪਰ ਪਾਵਰ, ਉਹਨੂੰ ਬਿਲਕੁਲ ਥੱਲੇ ਲਿਆ ਕੇ ਔਰ ਬੜਾ ਇੱਕ ਹਾਸੀ ਦਾ ਪਾਤਰ ਬਣਾਤਾ। ਨੈਟੋ ਵੀ ਅਲੱਗ ਹੋ ਗਿਆ, ਯੂਰੋਪੀਅਨ ਕੰਟਰੀ ਵੀ ਹੋ ਰਹੇ, ਸਾਰੇ ਮਾਹੌਲ ਹੀ ਉਡਾ ਰਹੇ। ਥੈਂਕ ਯੂ ਸੋ ਮਚ,
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ
1: ਜੀ। ਮੈਂ ਨਾ ਸੰਧੂ ਸਾਹਿਬ ਬੀਤੇ ਦਿਨੀ ਇਸੇ ਮਸਲੇ ਦੇ ਉੱਪਰ ਇੱਕ ਰਿਪੋਰਟ ਵੀ ਸਾਂਝੀ ਕੀਤੀ ਸੀ ਕਿ ਖਾੜੀ ਮੁਲਕ ਵੀ ਜਿਹੜੇ ਬੜੇ ਅਮਰੀਕਾ ਦੇ ਪ੍ਰਭਾਵ ਹੇਠ ਚੱਲਦੇ ਰਹੇ ਆ
0: ਜੀ,
1: ਸਾਰੇ ਨਹੀਂ ਕੁਛ, ਉਹਦੇ ਵਿੱਚੋਂ ਵੀ ਸਾਊਦੀ ਅਰਬ ਨੇ ਤੇ ਸਿੱਧਾ ਹੀ ਤੇ ਦੋ ਤਿੰਨ ਮੁਲਕਾਂ ਨੇ ਹੋਰ ਕਹਿ ਦਿੱਤਾ ਕਿ ਭਾਈ ਸਾਡੀ ਏਅਰ ਸਪੇਸ ਨਹੀਂ ਵਰਤਣੀ ਤੂੰ। ਜਦੋਂ ਟਰੰਪ ਨੇ ਅੱਜ ਚਾਰ ਕੁ ਦਿਨ ਪਹਿਲਾਂ ਕਿਹਾ ਕਿ ਮੈਂ ਜਹਾਜ਼ ਜਿਹੜੇ ਫਸੇ ਆ ਨਾ ਕਹਿੰਦਾ ਉਸ ਹਾਰਮਜ ਸਟ੍ਰੇਟ ਵਿੱਚ ਮੈਂ ਲਗਾਉਂਦਾ, ਲਗਾਉਣ ਤੋਂ ਭਾਵ ਸੀ ਕਿ ਮੈਂ ਆਪਣੀ ਫੌਜ ਦਿੰਦਾ, ਮੈਂ ਆਪਣੇ ਜਹਾਜ਼ ਦਿੰਦਾ, ਜਿਹੜਾ ਰੋਕੂਗਾ ਅਸੀਂ ਉੱਤੇ ਬੰਬ ਸਿੱਟਾਂਗੇ, ਤੁਸੀਂ ਲਗਾਓ। ਬਾਕੀ ਜੇ ਕਿਸੇ ਤੇ ਗੋਲਾ ਡਿੱਗ ਜਾਂਦਾ ਉਹ ਦੂਜੇ ਦੇਸ਼ ਦਾ ਨੁਕਸਾਨ ਹੋਣਾ ਸੀ, ਇੰਤੇ ਅੰਬਰਾਂ ਚੋਂ ਨਜ਼ਾਰੇ ਹੀ ਲੈਣੇ ਸੀ, ਇਹਦਾ ਕੀ ਜਾਣਾ ਸੀ। ਉੱਥੇ ਚਲੋ ਸਾਊਦੀ ਅਰਬ ਨੇ ਬੜਾ ਵੱਡਾ ਸਟੈਂਡ ਲਿਆ, ਉਹ ਕਹਿੰਦੇ ਜੀ ਜੋ ਮਰਜ਼ੀ ਕਰੋ ਸਾਡੀ ਏਅਰ ਸਪੇਸ ਨੀ ਤੁਸੀਂ ਵਰਤਣੀ। ਪਰ ਤਿੰਨ ਹੋਰ ਖਾੜੀ ਮੁਲਕਾਂ ਨੇ ਕਿਹਾ, ਜਿਹੜੀ ਗੱਲ ਸਾਡੇ ਸਰੋਤੇ ਕਹਿ ਕੇ ਗਏ ਆ, ਬਿਲਕੁਲ ਡੋਨਲਡ ਟਰੰਪ ਨੇ ਆਪਣਾ ਤੇ ਅਮਰੀਕਾ ਦਾ ਨੁਕਸਾਨ ਕੀਤਾ ਇਸ ਜੰਗ ਦੇ ਵਿੱਚ, ਬੀਤੇ ਸਮੇਂ ਚ ਵੀ ਕੀਤਾ, ਇਸ ਜੰਗ ਵਿੱਚ ਵੀ ਕੀਤਾ। ਉਵੇਂ ਮੈਂ ਇੱਕ ਤਾਜ਼ਾ ਤਰੀਨ ਇਹਦੇ ਵਿੱਚ ਜਿਹੜੀ ਅਪਡੇਟ ਮੇਰੇ ਕੋਲ ਹੈ ਸਰੋਤਿਓ, ਇਸ ਵੇਲੇ ਮੁੜ ਤੋਂ ਪਾਕਿਸਤਾਨ ਵਿਚੋਲਕੀ ਕਰਨੀ ਸ਼ੁਰੂ ਕਰ ਚੁੱਕਾ ਹੈ ਮੁੜ ਤੋਂ, ਔਰ ਉਹਦੇ ਵਿੱਚ ਖਬਰ ਇਹ ਹੈ ਕਿ ਅਗਲੇ ਹਫ਼ਤੇ, ਕਿਉਂਕਿ ਆਹ ਹਫ਼ਤੇ ਦਾ ਐਂਡ ਹੈ, ਅੱਜ ਸ਼ਨੀਵਾਰ ਤੇ ਕੱਲ੍ਹ ਐਤਵਾਰ ਹੈ, ਅਗਲੇ ਹਫ਼ਤੇ ਇਸਲਾਮਾਬਾਦ ਦੇ ਵਿੱਚ ਫਿਰ ਦੋਵੇਂ ਮੁਲਕ ਇਕੱਠੇ ਹੋ ਸਕਦੇ, ਦੋਵੇਂ ਮੁਲਕਾਂ ਦੇ ਪ੍ਰਤੀਨਿਧੀ, ਤੇ ਫਿਰ ਚਰਚੇ ਹੋ ਸਕਦੇ ਆ, ਗੱਲਾਂ ਹੋ ਸਕਦੀਆਂ ਹੈਗੀਆਂ। ਤੇ ਅਸੀਂ ਤੇ ਹਮੇਸ਼ਾ ਹੀ ਕਹਿੰਦੇ ਕਿ ਗੱਲ ਮੁੱਕਣੀ ਚਾਹੀਦੀ ਹੈ। ਵੈਸੇ ਮੈਂ ਪਹਿਲਾਂ ਵੀ ਇੱਕ ਵਾਰੀ ਜ਼ਿਕਰ ਕੀਤਾ ਸੰਧੂ ਸਾਹਿਬ ਕਿ ਇੱਥੇ ਮਸਲਾ ਹੋਰ ਹੈ, ਮਸਲਾ ਇਹ ਕਿ ਜਿਨ੍ਹਾਂ ਦਾ ਭੇੜ ਹੈ ਉਹ ਵੱਡੇ ਆ, ਜਿਹੜਾ ਵਿਚੋਲਾ ਬੜਾ ਕਮਜ਼ੋਰ ਹੈ, ਬੜਾ ਹਲਕਾ ਹੈ, ਅਸਲ ਵਿੱਚ ਇਹ ਵੀ ਇੱਕ ਵੱਡਾ ਕਾਰਨ ਆ ਕਿ ਵਿਚੋਲਾ ਜਿਹੜਾ ਨਾ ਉਹ ਨਵੇੜ ਨਹੀਂ ਗੱਲ ਪਾ ਰਿਹਾ। ਬਾਕੀ ਕਹਿੰਦੇ ਆ ਕਿ ਹੁਣ ਇਸਲਾਮਾਬਾਦ ਫਿਰ ਇਹਨਾਂ ਨੇ ਇਕੱਠੇ ਹੋਣਾ
0: ਜੀ। ਅਗਲੀ ਕਾਲ ਵੱਲ ਚੱਲਦੇ ਆ ਜੀ। ਜੀ ਸਤਿ ਸ੍ਰੀ ਅਕਾਲ ਸਰ, ਤੁਸੀਂ ਆਉਣੇ ਰਹੋ 0031।
3: ਬਹੁਤ ਬਹੁਤ ਸ਼ੁਕਰੀਆ ਰਮੇਸ਼ ਜੀ। ਤੁਸੀਂ ਗੱਲ ਕਰਦੇ ਹੋ ਤਾਮਿਲਨਾਡੂ ਦੀ ਕਿ ਕਾਂਗਰਸ ਨੇ ਉਹ ਕਰਦਾ, ਕਾਂਗਰਸ ਨੇ ਕਰਦਾ, ਕਾਂਗਰਸ ਨੇ ਸਹੀ ਸਟੈਪ ਲਿਆ, ਉਹਦੇ ਚ ਰੀਜ਼ਨ ਹੈ। ਗਵਰਨਰ ਨੇ ਪਤਾ ਕੀ ਕਿਹਾ ਉਸਨੂੰ, ਵਿਜੇ ਨੂੰ, ਵਿਜੇ ਨੂੰ ਕਿਹਾ ਕਿ ਜੋ ਬੀਜੇਪੀ ਦੀ ਇੰਸਟਰਕਸ਼ਨ ਹੈ ਔਰ ਬੀਜੇਪੀ ਦਾ ਇੱਕ ਮੈਂਬਰ ਹੈ ਕਿ ਉਹਨੂੰ ਡਿਪਟੀ ਚੀਫ ਮਿਨਿਸਟਰ ਬਣਾਓ, AIDMK ਦੇ ਨਾਲ ਮਿਲ ਕੇ ਸਰਕਾਰ ਬਣਾਓ। ਹੁਣ ਕਾਂਗਰਸ ਨਹੀਂ ਚਾਹੁੰਦੀ ਕਿ ਬੀਜੇਪੀ ਦੇ ਉੱਥੇ ਪੈਰ ਲੱਗੇ, ਔਰ DMK ਨੂੰ ਵੀ ਪਤਾ ਹੈ, DMK ਨੇ ਖੁਦ ਹਰੀ ਝੰਡੀ ਦਿੱਤੀ ਆ ਕਿ ਇਹਦਾ ਇਹੀ ਤਰੀਕਾ, ਕਿਉਂਕਿ ਬੀਜੇ ਦਾ ਆਪਣਾ ਜੋ ਏਜੰਡੇ ਦੇ ਉੱਤੇ ਉਹਨੇ ਸੈਕੂਲਰ ਦੇ ਉੱਤੇ ਉਸਨੇ ਇਲੈਕਸ਼ਨ ਲੜੇ ਆ, ਔਰ DMK ਨੂੰ ਅਗਰ ਥੋੜੀ ਦੇਰ ਨਿਰਾਸ਼ ਕੀਤਾ ਜਾਵੇ ਤਾਂ ਕੋਈ ਐਡਾ ਬੜਾ ਫਰਕ ਨਹੀਂ ਪੈਂਦਾ। ਅਗਰ BJP ਉੱਥੇ ਸਹਿਮਤਾ ਦੇ ਨਾਲ ਰੂਲ ਪਾਵਰ ਚ ਆਉਂਦੀ ਹੈ ਤੇ BJP ਦੇ ਪੈਰ ਲੱਗਣੇ ਕੋਈ ਮੁਸ਼ਕਲ ਨਹੀਂ ਹੈ ਆਉਣ ਵਾਲੇ ਟਾਈਮ ਦੇ ਉੱਤੇ, ਉਹ ਸਹੀ ਆ। ਹੁਣ ਦੂਸਰੀ ਕਿਹੜੀ ਇੰਪੋਰਟੈਂਟ ਚੀਜ਼ ਤੁਹਾਡੇ ਨਾਲ ਕੀ ਹੈ ਕਿ ਮੈਂ ਹਮੇਸ਼ਾ ਹੀ ਇਹ ਚੀਜ਼ ਕਰਦਾ ਕਿ ਪੰਜਾਬੀ ਜਿਹੜਾ ਮੀਡੀਆ ਹੈ ਨਾ, ਇਹਨਾਂ ਨੂੰ ਪੂਰੀ ਖਬਰ ਨਹੀਂ ਪਤਾ ਹੁੰਦੀ ਆ, ਇਹ ਇੱਕ ਕੋਲੋਂ ਸੁਣਦੇ ਆ, ਦੂਜੇ ਦੀ ਨਬਰ ਦਿੰਦੇ ਆ। ਹੁਣ ਸਭ ਤੋਂ ਵੱਡੀ ਜੋ ਨਾਰਥ ਅਮਰੀਕਾ ਦਾ ਜਿਹੜਾ ਮੀਡੀਆ ਹੈ ਨਾ, ਵਾਲ ਸਟ੍ਰੀਟ ਜਰਨਲ, ਨਿਊਯਾਰਕ ਟਾਈਮ, CNN ਔਰ Al Jazeera, ਉਹਦੇ ਵਿੱਚ ਜੋ ਰਿਪੋਰਟਾਂ ਆ ਰਹੀਆਂ ਕੋਈ ਅੱਛੀਆਂ ਰਿਪੋਰਟਾਂ ਨਹੀਂ ਆ ਰਹੀਆਂ। ਇੰਡੀਆ ਦੀ ਫੋਰਨ ਪਾਲਿਸੀ ਨੂੰ ਬੜਾ ਧੱਕਾ ਲੱਗ ਰਿਹਾ, ਔਰ ਪਹਿਲਾਂ ਵੀ ਸੀਗਾ, ਇਹ ਚ ਕੋਈ ਨਹੀਂ, ਤੁਹਾਨੂੰ ਯਾਦ ਹੋਣਾ 4-5 ਸਾਲ BJED ਨੇ ਛਾਪਾ ਮਾਰਿਆ ਸੀ BBC ਦੇ ਆਫਿਸ ਮੁੰਬਈ ਦੇ ਵਿੱਚ, ਤੇ ਕਿੰਨਾ ਹੰਗਾਮਾ ਖੜਾ ਹੋਇਆ ਸੀ। ਹੁਣ ਕਿਹੜਾ ਨਾਰਥ ਅਮਰੀਕਾ ਦਾ ਕਿਹੜਾ ਮੀਡੀਆ ਉੱਥੇ, ਇਹ ਭਾਰਤ ਸਰਕਾਰ ਕੁਛ ਵੀ ਨਹੀਂ ਕਰ ਸਕਦੀ
0: ਜੀ। ਜੀ ਸਰ, ਆਈ ਥਿੰਕ ਕਾਲ ਡਰੋਪ ਹੋ ਗਈ ਸਰ ਉਹਨਾਂ ਦੀ। ਰਮੇਸ਼ ਜੀ ਆਪਾਂ ਅਗਲੀ ਕਾਲ 'ਤੇ ਚੱਲਦੇ ਹਾਂ, ਆਈ ਥਿੰਕ ਇਹਨਾਂ ਦੀ ਕਾਲ ਡਰੋਪ ਹੋ ਗਈ ਹੈ, ਪਲੀਜ਼ ਦੁਬਾਰਾ ਕਾਲ ਕਰ ਲਿਓ ਤਾਂ ਕਿ ਤੁਹਾਡੀ ਪੂਰੀ ਗੱਲ ਸਰੋਤੇ ਤੱਕ ਰੱਖੀ ਜਾਵੇ। ਜੀ ਨੈਕਸਟ ਕਾਲ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ 4146।
4: ਹੁਸ਼ਿਆਰਪੁਰੀ ਜੀ ਸਤਿ ਸ਼੍ਰੀ ਅਕਾਲ ਜੀ। ਹੁਸ਼ਿਆਰਪੁਰੀ ਜੀ, ਪਹਿਲੇ ਤੁਸੀਂ ਇਹ ਦੱਸੋ ਕਿ ਭਾਰਤ ਕੇ ਕਿਹੜੇ ਸਟੇਟ ਦੇ ਵਿੱਚ ਤੁਸੀਂ ਮੈਕਸਿਮਮ ਰਹੇ ਹੋ 6 ਮਹੀਨੇ ਤੋਂ ਜ਼ਿਆਦਾ? ਪੰਜਾਬ 'ਚ ਕਦੀ ਬਾਹਰ ਨਿਕਲ ਕੇ ਕਿਸੇ ਸਟੇਟ ਮੇ ਗਏ ਹੋ? ਪਹਿਲੇ ਇਹ ਦੱਸੋ। ਦੂਸਰਾ ਇਹ ਦੱਸੋ ਕਿ BJP ਨੇ ਕੀ ਮਾੜਾ ਕੀਤਾ ਬੰਗਾਲ ਦੇ ਵਿੱਚ? ਮਮਤਾ ਨੇ ਜਿਹੜੇ ਵੋਟ ਕਾਟੇ ਗਏ ਬਾਬਾ ਤੋਂ ਪੂਰੇ ਸਾਰੇ ਬੰਦੋ ਨੂੰ ਈਡਨ ਗਾਰਡਨ ਸਟੇਡੀਅਮ ਹੈ, ਸਾਲਟ ਲੇਕ ਸਟੇਡੀਅਮ ਹੈ, ਔਰ ਜਿਹਦੇ ਉਧਰ ਸ਼ਪਥ ਹੋ ਰਿਹਾ ਹੈ ਉੱਥੇ ਸਾਰੇ ਬੰਦਿਆਂ ਨੂੰ ਖੜਾ ਕਿਉਂ ਨੀ ਕੀਤਾ ਜਦੋਂ ਪਾਵਰ ਸਿੰਘ ਜੀ ਵੋਟ ਕੱਟੇ ਗਏ ਸੀਗੇ? ਮਮਤਾ ਤੋਂ ਆਪਣੀ ਸੀਟ ਕੇ ਬੰਦੋ ਕੋ ਨਹੀਂ ਖੜਾ ਕਰ ਸਕੀ, ਕੌਣ ਬੰਦੇ ਸੀਗੇ ਜਿਹੜੇ ਵੋਟ ਕੱਟੇ? ਸਾਨੂੰ ਵੀ ਪਤਾ ਚੱਲੇ ਕੌਣ ਬੰਦੋ ਕੇ ਵੋਟ ਕੱਟੇ ਗਏ ਹੈ, ਕਿਹੜਾ ਇਲੀਗਲ ਕੰਮ ਕੀਤਾ ਹੈ, ਔਰ ਬੀਜੇਪੀ ਆਪਣੇ ਤਰੱਕੀ ਕਰ ਰਹੀ ਕਿਹੜਾ ਗਲਤ ਕੰਮ ਕਰੇ?
0: ਜੀ ਜੀ ਜੀ, ਪਹਿਲਾਂ ਤਾਂ ਜਨਾਬੇ ਅਲੀ ਦੇਖੋ, ਪਹਿਲਾਂ ਤਾਂ ਤੁਹਾਡਾ ਕੋਈ ਵੀ ਸਵਾਲ ਆ, ਕੋਈ ਵੀ ਤੁਹਾਡੀ ਤੁਸੀਂ ਗੱਲਬਾਤ ਕਰ ਰਹੇ ਹੋ ਨਾ, ਬਹੁਤ ਤਹਿਜ਼ੀਬ 'ਚ ਰਹਿ ਕੇ, ਬੜੀ ਤਹਿਜ਼ੀਬ ਪਿਆਰ ਮੁਹੱਬਤ ਨਾਲ ਗੱਲਾਂ ਬਾਤਾਂ ਕਰ ਰਹੇ ਹਾਂ, ਖਬਰਾਂ ਦੀ ਸਾਂਝ ਪਾ ਰਹੇ ਹਾਂ, ਅਤੇ ਐਗਰੈਸਿਵ ਤਾਂ ਬਿਲਕੁਲ ਨਹੀਂ ਹੋਣਾ ਗਾ। ਸੋ ਪਿਆਰ ਮੁਹੱਬਤ ਦੇਣ ਦੀ ਸ਼ੁਰੂਆਤ ਆ, ਅਤੇ ਪਿਆਰ ਮੁਹੱਬਤ ਨਾਲ ਗੱਲਬਾਤ ਕਰਦੇ ਹਾਂ ਆਪਾਂ। ਸੋ ਤਹਿਜ਼ੀਬ ਬਹੁਤ ਜ਼ਰੂਰੀ ਹੈ ਜੀ। ਜੀ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ ਜੀ। ਜੀ ਹੁਸ਼ਿਆਰਪੁਰੀ ਜੀ, ਰਮੇਸ਼ ਜੀ, ਬੰਗਾਲ ਬਾਰੇ ਇਹਨਾਂ ਨੇ ਮੈਨੂੰ ਲੱਗਦਾ ਕਿ ਕੁਛ ਪੁੱਛਿਆ, ਤੇ ਪਲੀਜ਼ ਦਿਓ ਜਵਾਬ।
1: ਸੰਧੂ ਸਾਹਿਬ, ਤੁਸੀਂ ਇਸ ਪਲੇਟਫਾਰਮ ਦੇ ਨਾ ਇਸ ਸਮੇਂ ਦੇ ਨਵੇਂ ਨਵੇਂ ਪਰਾਉਣੇ ਹੋ, ਹੌਲੀ ਹੌਲੀ ਤੁਸੀਂ ਵੀ ਭੇਦ ਪਾ ਜਾਣਾ ਸਾਡਾ ਸਾਰਿਆਂ ਦਾ। ਇਸ ਪਲੇਟਫਾਰਮ ਦੀ ਰਵਾਇਤ ਹੀ ਆ, ਇਸ ਪਲੇਟਫਾਰਮ ਦੀ ਰਵਾਇਤ ਹੈ, ਕੋਈ ਏਦਾਂ ਦੀ ਗੱਲ ਨੀ। ਤੁਹਾਡੀ ਤੇ ਮੇਰੀ ਜ਼ਿੰਮੇਵਾਰੀ 100% ਹੈ ਕਿ ਅਸੀਂ ਬਿਲਕੁਲ ਜਿਹਨੂੰ ਤੁਸੀਂ ਕਹਿੰਦੇ ਕਿ ਅਦਬ ਤੇ ਸਤਿਕਾਰ ਦੇ ਨਾਲ ਪੇਸ਼ ਹੋਣਾ, ਸਰੋਤਿਆਂ ਨੂੰ ਅਸੀਂ ਪੂਰਾ ਅਧਿਕਾਰ ਦਿੰਦੇ ਹਾਂ ਜੋ ਮਰਜ਼ੀ ਕਰੋ, ਕੋਈ ਗੱਲ ਨੀ, ਅਸੀਂ ਮਨਾ ਲੈਣੇ ਆ, ਰੁੱਸੇ ਵੀ ਲੈ ਆਉਣੇ ਆ। ਚਲੋ, ਦੋ ਤਿੰਨ ਚੀਜ਼ਾਂ ਹੈ ਸਰੋਤਿਓ। ਇਸ ਤੋਂ ਪਹਿਲਾਂ ਵੀ ਇੱਕ ਸਰੋਤੇ ਟਿੱਪਣੀ ਕਰਕੇ ਗਏ, ਮੈਂ ਬਹੁਤ ਵਾਰ ਨਾਲ ਸੰਧੂ ਸਾਹਿਬ ਕਹਿੰਦਾ ਹੁੰਦਾ ਕਿ ਚਲੋ ਸਵਾਲ ਪੁੱਛਣ ਦਾ ਅਧਿਕਾਰ ਤੇ ਹੈ ਕਿ ਜਦੋਂ ਅਸੀਂ ਖੁੱਲਾ ਪਲੇਟਫਾਰਮ ਨਾਂ ਦਾ ਇਹ ਨਾਂ ਹੀ ਰੱਖ ਦਿੱਤਾ ਕਿ ਪਲੇਟਫਾਰਮ ਭਾਈ ਆਜ਼ਾਦ ਹੈ, ਤੁਸੀਂ ਆਜ਼ਾਦ ਹੋ ਆਪਣੀ ਗੱਲ ਰੱਖਣ ਲਈ, ਤੇ ਫਿਰ ਅਸੀਂ ਕਿਸੇ ਦੀ ਗੱਲ ਵੀ ਕੱਟ ਸਕਦੇ ਹਾਂ, ਆਪਣੀ ਕੋਈ ਵੀ ਰੱਖ ਸਕਦੇ ਹਾਂ
0: ਜੀ।
1: ਤੇ ਮੇਰੇ ਕੋਲ ਜਿਹੜੀ ਉਹ ਜ਼ਿੰਮੇਵਾਰੀ ਤੁਸੀਂ ਪਹਿਲਾਂ ਹੀ ਦਿੱਤੀ ਹੈ ਕਿ ਭਾਈ ਤੂੰ ਨਾ, ਤੈਨੂੰ ਤੇ ਜਵਾਬ ਦੇਣਾ ਹੀ ਪੈਣਾ, ਤੇ ਆਪਾਂ ਜ਼ਿੰਮੇਵਾਰੀ ਨਿਭਾਵਾਂਗੇ
0: ਜੀ, ਬਿਲਕੁਲ।
1: ਦੇਖੋ, ਜਿਹੜਾ ਨਾ ਪੰਜਾਬੀ ਮੀਡੀਆ ਤੇ ਗੱਲ ਆਉਂਦੀ ਹੈ, ਦੇਖੋ ਗੱਲ ਇਸ ਤਰ੍ਹਾਂ ਆ, ਪੰਜਾਬੀ ਮੀਡੀਆ ਨੇ ਜੈਰਾ ਸਾਹਿਬ ਕਦੋਂ ਫੋਰਨ ਪਾਲਿਸੀ ਦੀ ਭਾਜਪਾ ਦੀ ਸਿਫਤ ਕੀਤੀ ਆ? ਤੁਸੀਂ ਕਹਿੰਦੇ ਕਿ ਦੁਨੀਆਂ ਦਾ ਫਲਾਨਾ ਮੀਡੀਆ ਭਾਰਤ ਦੀ ਫੋਰਨ ਪਾਲਿਸੀ 'ਚ ਨੁਕਸ ਕੱਢ ਰਿਹਾ ਹੈ, ਜਾਂ ਤੇ ਆਪਾਂ ਦੇਖੋ ਇੱਦਾਂ ਨਾ, ਉਹ ਕੱਢ ਰਿਹਾ, ਕੱਢੇ, ਉਹਨਾਂ ਕੋਲ ਤੱਥ ਹੋਣਗੇ, ਨਾ ਅਸੀਂ ਉਹਨਾਂ ਨੂੰ ਚੰਗਾ ਕਹਿੰਦੇ ਆ ਤੇ ਨਾ ਮਾੜਾ, ਜਿੱਦਾਂ ਸਾਡੇ ਤੋਂ ਤੱਥ ਹੋਊਗੇ ਉਹਨਾਂ ਦੀ ਗੱਲ ਕੱਟ ਦਿਆਂਗੇ ਜਾਂ ਕਬੂਲ ਕਰ ਲਾਂਗੇ। ਮੇਰਾ ਸਵਾਲ ਇਹ ਆ ਕਿ ਪੰਜਾਬੀ ਕਿਹੜਾ ਮੀਡੀਆ ਜਿਹੜਾ ਭਾਰਤ ਦੀ ਫੋਰਨ ਦੀ ਪਾਲਿਸੀ ਦੀ ਸਿਫਤ ਕਰਦਾ? ਕੋਈ ਵੀ ਨਹੀਂ ਕਰਦਾ। ਫਿਰ ਆਪਾਂ ਪੰਜਾਬੀ ਮੀਡੀਆ ਲਈ ਵੀ ਨਾ ਸ਼ਬਦ ਵਰਤੀਏ ਕਿ ਸ਼ਾਇਦ ਉਹ ਪਤਾ ਨਹੀਂ ਭਾਜਪਾ ਦੀ ਸਪੋਰਟ ਜਾਂ ਕਾਂਗਰਸ ਦੇ ਵਿਰੋਧ ਜਾਂ ਕਿਸੇ ਹੱਕ, ਇੱਦਾਂ ਨਹੀਂ ਹੈਗਾ। ਹਾਂ, ਜਿਹੜੀ ਦੂਸਰੀ ਗੱਲ ਨਾ, ਅਸੀਂ ਕਹਿੰਦੇ ਕਿ ਕਾਂਗਰਸ ਦਾ ਕਦਮ ਵਧੀਆ, ਦੇਖੋ ਕਿੰਨੇ ਸਲੀਕੇ ਨਾਲ ਸਾਡੇ ਸਰੋਤੇ ਇਸ ਤੋਂ ਪਹਿਲਾਂ ਦੱਸ ਕੇ ਗਏ, ਕਿੰਨੇ ਸਲੀਕੇ ਨਾਲ ਸਮਝਾ ਕੇ ਗਏ ਕਿ ਕਾਂਗਰਸ ਨੇ ਬਿਲਕੁਲ ਸਹੀ ਕਦਮ ਪੁੱਟਿਆ, ਅੱਜ ਦੇ ਹਾਲਾਤਾਂ ਦੇ ਅਨੁਕੂਲ ਪੁੱਟਿਆ
0: ਜੀ।
1: ਸਵਾਲ ਇਹ ਹੈ ਕਿ ਕਾਂਗਰਸ ਪਾਰਟੀ ਨੀ ਇਹ ਗੱਲ DMK ਨੂੰ ਸਮਝਾ ਸਕੀ, ਆਪਣੀ ਭਾਈਵਾਲ ਪਾਰਟੀ ਨੂੰ? ਤੁਸੀਂ ਇੱਕ ਬਤੌਰ ਸਰੋਤੇ, ਇੱਕ ਸਮਰਥਕ, ਇੱਕ ਹਮਦਰਦ ਸਮਝਾ ਸਕਦੇ ਹੋ? ਉਹਨਾਂ ਨੂੰ ਨੀ ਇਹ ਗੱਲ ਸਮਝਾਉਣੀ ਆਈ ਏਡੀ ਸੌਖੀ ਗੱਲ? ਜਾਂ ਸਮਝਾ ਨੀ ਪਾਏ, ਜਾਂ ਕਿਤੇ ਨੁਕਸ ਹੈ ਇਹਦਾ? ਇਹ ਅਗਲਾ ਸਵਾਲ ਬਣਦਾ ਨਾ, ਅਸੀਂ ਇਹਨੂੰ ਸਿੱਧਾ ਪਤਾ ਨਾ ਲਈਏ। ਦੇਖੋ, ਜੇ ਕਾਂਗਰਸ ਨੇ, ਮੈਂ ਨਿੱਜੀ ਤੌਰ ਤੇ ਸਮਝਾ ਕਿ ਕਾਂਗਰਸ ਦਾ ਫੈਸਲਾ ਬਿਲਕੁਲ ਦਰੁਸਤ ਹੈ, ਮੈਂ ਫਿਰ ਦੋ ਵਾਰੀ ਆਖਾਂ, ਕਾਂਗਰਸ ਦਾ ਫੈਸਲਾ ਦਰੁਸਤ ਹੈ ਮੌਜੂਦਾ ਹਾਲਾਤਾਂ ਵਿੱਚ, ਕਿਵੇਂ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਟੱਕਰ ਦੇਣੀ, ਉਹਦੇ ਲਈ ਕਿਹੜੇ ਕਿਹੜੇ ਦਾਅ ਪੈਂਤੜੇ। ਪਰੰਤੂ ਕਾਂਗਰਸ ਦਾ ਇਹ ਵੀ ਬਣਦਾ ਨਾ ਕਿ ਆਪਣੀ ਭਾਈਵਾਲ ਪਾਰਟੀ ਨੂੰ ਭਰੋਸੇ ਚ ਲਵੇ। ਹੁਣ ਪੰਜ ਦੇ ਪੰਜ ਆਪਣੇ ਵਿਧਾਇਕ ਕਾਂਗਰਸ ਨੇ, ਜਦੋਂ ਅਸੀਂ ਸਾਂਝ ਪਾ ਰਹੇ, ਪੰਜ ਵਿਧਾਇਕ ਹੈ, ਪੰਜੇ ਦੇ ਪੰਜੇ ਵਿਧਾਇਕ ਲੁਕੋ ਨੇ, ਜਿਹਨੂੰ ਕਹਿੰਦੇ ਆ ਇੱਥੇ ਦਾ ਇੱਕ ਸ਼ਬਦ ਹੈ ਹੌਸ ਟ੍ਰੇਡਿੰਗ, ਲੁਕੋ ਕੇ ਰੱਖਣੇ ਕਿ ਭਾਜਪਾ ਖਰੀਦ ਨਾ ਲਵੇ। ਇਹ ਕਾਹਦੀਆਂ ਮਜ਼ਬੂਤੀਆਂ ਨੇ ਜਿੱਥੇ ਸਾਨੂੰ ਇਹ ਨੀ ਪਤਾ ਕਿ ਸਾਡੇ ਵਿਧਾਇਕ ਵਿਕ ਨਾ ਜਾਣ? ਸੋ ਇਸ ਕਰਕੇ ਇਹਨੂੰ ਆਪਾਂ ਸਿੱਧਾ ਪਤਰਾ ਨਾ ਲਈਏ, ਕਾਂਗਰਸ ਨੂੰ ਐਵੇਂ 100% ਕਲੀਨ ਚਿੱਟ ਨਾ ਦਈਏ, ਨੁਕਸ ਹੈਗੇ ਨੇ। ਮੈਂ ਹੋਰ ਦੱਸਦਾ
0: ਜੀ, ਰਮੇਸ਼ ਜੀ, ਆਪਾਂ ਇੱਕ ਤੁਸੀਂ ਜਦੋਂ ਜਵਾਬ ਦੇ ਰਹੇ ਹੋ, ਮੈਂ ਕਹਿੰਦਾ ਕਿ ਆਪਾਂ ਜੇ ਥੋੜ੍ਹਾ ਜਿਹਾ ਸ਼ਾਰਟ ਕਰ ਲਈਏ, ਵੈਸੇ ਤਾਂ ਤੁਸੀਂ ਬਹੁਤ ਦਰੁਸਤ ਸਮਝਾ ਰਹੇ ਹੋ, ਕਿਉਂਕਿ ਕਾਲਸ ਮੈਨੂੰ ਇੰਨੀਆਂ ਆ ਰਹੀਆਂ ਕਿ ਮੈਂ ਨਹੀਂ ਚਾਹੁੰਦਾ ਕਿ ਉਹ ਜਿੱਦਾਂ ਕਾਲ ਆ ਰਹੀਆਂ ਔਰ ਜਾ ਰਹੀਆਂ ਉਹ ਲੰਬੇ ਸਮੇਂ ਤੋਂ ਹੋਲਡ ਕਈ ਵਾਰੀ ਨਹੀਂ ਕਾਲਸ ਰੱਖ ਪਾਉਂਦੇ। ਸੋ ਤੁਸੀਂ ਵੀ ਸ਼ਾਰਟ ਰੱਖੋ, ਅਤੇ ਆਪਾਂ ਸਰੋਤਿਆਂ ਨੂੰ ਵੀ ਕਹਿੰਦੇ ਕਿ ਜਿੰਨੇ ਵੀ ਤੁਹਾਡੇ ਸਵਾਲ ਆ ਸ਼ਾਰਟ ਹੀ ਰੱਖੋ, ਤਾਂ ਕਿ ਸਾਰਿਆਂ ਦੀ ਗੱਲ ਰਮੇਸ਼ ਜੀ ਹੁਣ ਤੱਕ ਰੱਖੀ ਜਾ ਸਕੇ, ਅਤੇ ਰਮੇਸ਼ ਜੀ ਉਹਨਾਂ ਦਾ ਜਵਾਬ ਸ਼ਾਰਟ ਦੇ ਸਕਣ ਤੁਹਾਨੂੰ ਜੀ।
1: ਚਲੋ, ਫਿਰ ਸਿੱਧਾ ਅਸੀਂ ਕੇਰਲ ਨੂੰ ਛੱਡ ਕੇ ਪੱਛਮੀ ਬੰਗਾਲ ਚੱਲਦੇ ਹਾਂ। ਸਰੋਤਿਆਂ ਨੇ ਬੜਾ ਇੱਕ ਸਵਾਲ ਦੇ ਰੂਪ ਦੇ ਵਿੱਚ ਗੱਲ ਰੱਖੀ ਹੈ ਕਿ ਪੱਛਮੀ ਬੰਗਾਲ ਚ ਭਾਜਪਾ ਨੇ ਕੀ ਕੀਤਾ। ਮੈਂ ਇਹੀ ਸਵਾਲ ਪੁੱਛਦਾ ਕਿ ਪੰਜਾਬ ਦੇ ਵਿੱਚ ਤਾਜ਼ਾ ਤਰੀਨ ਭਾਜਪਾ ਨੇ ਕੀ ਕੀਤਾ, ਜਿਹਦੇ ਵਿੱਚ 6 ਜਣੇ ਭਾਜਪਾ ਵਾਲੇ ਉੱਧਰ ਗਏ ਹੈ, ਅੱਜ ਇੱਕ ਤੇ ਛਾਪੇਮਾਰੀ ਹੋਈ ਹੈ, ਕੱਲ ਦੋਵਾਂ ਤਿੰਨਾਂ ਦੀ ਹੋਈ ਮੋਹਾਲੀ ਚ, ਕੀ ਆਪਾਂ ਇਹਨੂੰ ਬਿਲਕੁਲ ਕਾਨੂੰਨੀ ਪ੍ਰਕਿਰਿਆ ਦਾ ਹਿੱਸਾ ਬਣਦੇ ਆ, ਜੇ ਕਾਨੂੰਨੀ ਪ੍ਰਕਿਰਿਆ ਦਾ ਹਿੱਸਾ ਮੰਨਦੇ ਆ, ਜਿੱਦਣ ਤੇ ਅਸ਼ੋਕ ਮਿੱਤਲ ਦੇ ਇੱਕ ਮਹੀਨਾ ਪਹਿਲਾਂ ਛਾਪੇਮਾਰੀ ਹੋਈ ਉਦੋਂ ਉਹ ਆਮ ਆਦਮੀ ਪਾਰਟੀ ਸੀਗਾ, ਤੇ ਜਿੱਦਣ ਹੁਣ ਭਾਜਪਾ ਚਲਾ ਗਿਆ ਕੀ ਉਹ ਦੁੱਧ ਧੋਤਾ ਹੋ ਗਿਆ? ਆਹ ਕੁਛ ਹੀ ਤੇ ਉੱਥੇ ਪੱਛਮੀ ਬੰਗਾਲ ਚ ਹੋਇਆ ਹੈਗਾ। ਬਾਕੀ ਦੇਖੋ ਭਾਜਪਾ ਨੇ ਕੋਈ ਕਿਸੇ ਤੋਂ ਹੱਥ ਫੜ ਕੇ ਨਹੀਂ ਕਰਾਉਣਾ। ਯਾਦ ਕਰੋ ਜਗਦੀਪ ਧਨਖੜ ਹੋਣਾ ਦਾ ਸਮਾਂ ਸਨ 2019 ਤੋਂ ਲੈ ਕੇ 2022, ਉਹਨਾਂ ਨੇ ਉੱਥੇ ਜਿਹੜਾ ਬਤੌਰ ਰਾਜਪਾਲ ਕੰਮ ਕੀਤਾ 2019 ਤੋਂ ਲੈ ਕੇ 2022, ਜਗਦੀਪ ਧਨਖੜ ਤੇ ਉੱਥੇ ਕੀ ਕੁਛ ਹੁੰਦਾ ਰਿਹਾ, ਉਹਨਾਂ ਦੀ ਸ਼ਬਦਾਵਲੀ ਕੀ ਹੁੰਦੀ ਸੀ, ਉਹ ਭਾਜਪਾ ਨੇ ਉਹਨਾਂ ਨੂੰ ਜਦੋਂ ਉਪ ਰਾਸ਼ਟਰਪਤੀ ਬਣਾਇਆ ਸੀ ਉਹ ਵੱਖਰੀ ਗੱਲ ਹੈ ਕਿ ਹੁਣ ਉਹ ਉਪ ਰਾਸ਼ਟਰਪਤੀ ਵੀ ਨਹੀਂ ਰਹੇ, ਛੱਡਣੀ ਪੈ ਗਈ ਉਹਨਾਂ ਨੂੰ। ਉਹਨਾਂ ਨੂੰ ਜਿਹੜੀ ਉਪ ਰਾਸ਼ਟਰਪਤੀ ਦੀ ਪਦਵੀ ਮਿਲੀ ਸੀ ਕਿਸੇ ਤੋਂ ਲੁਕੀ ਛਿਪੀ ਹੈ ਕਿ ਉਹ ਕਿਉਂ ਮਿਲੀ ਸੀ, ਉਹ ਕੀ ਗਿਫਟ ਸੀਗਾ? ਸੋ ਇਸ ਕਰਕੇ ਅਸੀਂ ਇਹ ਨਾ ਕਹੀਏ ਕਿ ਭਾਜਪਾ ਬੜੀ ਸਾਊ ਹੈ, ਉਸਨੇ ਪੱਛਮੀ ਬੰਗਾਲ ਵਿੱਚ ਇੱਦਾਂ ਦਾ ਕੁਛ ਵੀ ਨਹੀਂ ਕੀਤਾ, ਉਹਨੂੰ ਉਹ ਸਾਰਾ ਕੁਛ ਕੀਤਾ ਜੋ ਬਾਕੀ ਪਾਰਟੀਆਂ ਵੋਟਾਂ ਜਿੱਤਣ ਲਈ ਕਰਦੀ, ਤੇ ਭਾਜਪਾ ਬਾਕੀਆਂ ਨਾਲ 8 ਗੁਣਾ ਅੱਗੇ ਹੈ
0: ਜੀ। ਸੋ ਆਪਾਂ ਅਗਲੀ ਕਾਲ ਵੱਲ ਚੱਲਦੇ ਹਾਂ, ਲੰਬੇ ਸਮੇਂ ਤੋਂ ਹੋਲਡ ਨੇ 14701। ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਉਣੇ ਹੋ ਜੀ।
5: ਸੰਧੂ ਸਾਹਿਬ ਜੀ, ਮੈਂ ਰਮੇਸ਼ ਜੀ, ਹਮੇਸ਼ਾ ਸੱਚ ਬੋਲਦੇ ਆ ਨਾ ਜੀ, ਚਾਹੇ ਕਿਸੇ ਦੇ ਗੁੱਸੇ ਲੱਗੇ ਗੋਡੇ ਲੱਗੇ, ਇਹਨਾਂ ਨੇ ਸੱਚੇ ਕਹਿਣਾ। ਪਰ ਪਾਰਟੀ ਨੂੰ ਕਹਿ ਵੀ ਦੇ ਭਾਈ ਜੀ ਗੁੱਸਾ ਆਵੇ, ਮੈਂ ਭਾਈ ਜੋ ਸੱਚਾਈ ਆ ਉਹ ਕਹਿਣੀ ਓ ਕਹਿਣੀ ਆ। ਐਵੇਂ ਸਾਡੇ ਦੋਨੋਂ ਹੋਸਟ, ਇੱਕ ਬੀਬਾ ਜੀ ਕਦੇ ਗੁੱਸਾ ਨੀ ਦੇਖਿਆ ਜੀ, ਤੁਸੀਂ ਹੈ ਹੀ ਵਾ ਕਮਾਲ ਜੀ, ਤੁਹਾਡੀ ਤਾਂ ਗੱਲ ਕੀ ਕਰ।
0: ਸ਼ੁਕਰੀਆ ਜੀ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ।
5: ਮੈਂ ਰਮੇਸ਼ ਜੀ ਇੱਕ ਪੁੱਛਣਾ, ਜਿਹੜਾ ਹੁਣ ਕਤਲ ਹੋਇਆ ਕੱਲ, ਉਹਦਾ ਬਾਪ ਵੀ ਦੇਖੋ ਆ ਕੇ ਨਾ ਕਹਿੰਦਾ ਜੀ ਮੈਨੂੰ ਇੰਨਾ ਤੰਗ ਹੋਇਆ, ਅਸੀਂ 20 ਕਿਲੋਮੀਟਰ 50 ਮਿੰਟ ਲਾ ਕੇ ਉੱਪਰ ਦੀ ਬਗਲ ਕੇ ਫੇਰ ਹਸਪਤਾਲ ਪਹੁੰਚੇ, ਉਹਦੇ ਬੱਚੇ ਦੀ ਮੌਤ ਹੋ ਗਈ। ਉਹ ਕਤਲ ਦੱਸੋ ਹੁਣ ਕਿਹਦੇ ਜੁਮੇ ਪਊਗਾ? ਉਹ ਤਾਂ ਬੱਚਾ ਆਉਣਾ ਨੀ ਜੀ, ਪਲੀਜ਼ ਦੱਸੋਗੇ ਤੁਸੀਂ ਸਮਝ ਕੇ ਹੋਊਗਾ ਜੀ। ਥੈਂਕ ਯੂ ਸਰ, ਮੈਂ ਆਪਦੇ ਅਰਥ ਨੂੰ।
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ। ਜੀ ਸਰ,
1: ਸੰਧੂ ਸਾਹਿਬ ਇਹ ਉਸ ਯਾਤਰਾ ਦੀ ਗੱਲ ਕਰ ਰਹੇ ਹੈ ਜਿਸ ਯਾਤਰਾ ਦਾ ਨਾਮ ਭਗਵੰਤ ਮਾਨ ਦੀ ਸਰਕਾਰ ਨੇ ਸ਼ੁਕਰਾਨਾ ਯਾਤਰਾ ਰੱਖਿਆ। ਖੈਰ ਉਹ ਸ਼ੁਕਰਾਨਾ ਯਾਤਰਾ ਤੇ ਰਹੀ ਨਾ ਸਾਨੂੰ ਨਜ਼ਰ ਆਇਆ ਕਿਤੇ ਸ਼ੁਕਰਾਨਾ, ਉਹ ਤੇ ਸਿਆਸੀ ਯਾਤਰਾ ਸੀ ਜਿਹੜੀ ਖਤਮ ਹੋ ਗਈ। ਸਰੋਤਿਓ ਥੋੜਾ ਸਮਾਂ ਪਹਿਲਾਂ ਭਗਵੰਤ ਮਾਨ ਜੀ ਸ੍ਰੀ ਫਤਿਹਗੜ੍ਹ ਸਾਹਿਬ ਪਹੁੰਚੇ ਹੈ, ਉਹਨਾਂ ਨੇ ਯਾਤਰਾ ਉਹਦੀ ਸਮਾਪਤੀ ਕੀਤੀ ਹੈ। ਔਰ ਉਸ ਯਾਤਰਾ ਦੇ ਦੌਰਾਨ ਅਸੀਂ ਜੋ ਕੁਛ ਵੇਖਿਆ ਜੋ ਸੁਣਿਆ ਉਹ ਸਾਰਾ ਕੁਛ ਉਹ ਚੋ ਇੱਕ ਦ੍ਰਿਸ਼ ਤੁਸੀਂ ਸਾਂਝਾ ਕੀਤਾ। ਇੱਕ ਬੱਚੇ ਦੀ ਮੌਤ, ਬੱਚਾ ਨਹੀਂ ਕਹਿ ਸਕਦੇ ਕਿ ਇੱਕ ਜਿਹੜਾ ਮਾਂ ਦੀ ਕੁੱਖ ਦੇ ਵਿੱਚ ਸੀਗਾ ਜਿਹਦੀ ਜਿਸਨੂੰ ਹਸਪਤਾਲ ਖੜਨਾ ਸਮੇਂ ਦੀ ਲੋੜ ਸੀ, ਪਰੰਤੂ ਉੱਥੇ ਪੁਲਿਸ ਦੇ ਘੇਰੇ ਕਰਕੇ ਉਸਨੂੰ ਹਸਪਤਾਲ ਨਹੀਂ ਖੜਿਆ ਜਾ ਸਕਿਆ। ਔਰ ਮੈਂ ਤੇ ਪਹਿਲਾਂ ਹੀ ਕਹਿਣਾ ਕਿ ਇਕੱਲਾ ਇਹ ਤੇ ਇੱਕ ਪਤਾ ਲੱਗਾ, ਇੱਦਾਂ ਦੇ ਪਤਾ ਨਹੀਂ ਆ ਕਿੰਨੀਆਂ ਘਟਨਾਵਾਂ ਜਿੱਥੋਂ ਦੀ ਮੁੱਖ ਮੰਤਰੀ ਦਾ ਕਾਫਲਾ ਲੰਘਦਾ ਸੀ ਉਹਦੀ ਸੁਰੱਖਿਆ ਦੇ ਲਈ ਸਿਰਫ ਉਹੀ ਲੋਕ ਅੱਗੇ ਜਾ ਸਕਦੇ ਸੀ ਜਿਹੜੇ ਉਹਦੀ ਜੈ ਜੈਕਾਰ ਵਾਲੇ, ਦੂਜਿਆਂ ਨੂੰ ਤੇ ਥਾਣਿਆਂ ਚ ਛੁੜਿਆ ਗਿਆ, ਪਰੇ ਡੱਕਿਆ ਗਿਆ। ਸੋ ਭਾਈ ਮੈਂ ਇਸ ਨੂੰ ਨਿੰਦਦਾ, ਇਹ ਗਲਤ ਹੈ, ਚਾਹੇ ਪੰਜਾਬ ਦਾ ਮੌਕੇ ਦਾ ਮੁੱਖ ਮੰਤਰੀ ਚਾਹੇ ਪਿਛਲਿਆਂ ਨੇ ਕੀਤਾ, ਔਰ ਆਉਣ ਵਾਲੇ ਸਮੇਂ ਵੀ ਜਿਹੜਾ ਕਰੇਗਾ ਅਸੀਂ ਇਸ ਨੂੰ ਕੰਡੈਮ ਕਰਾਂਗੇ
0: ਜੀ। ਬਿਲਕੁਲ ਜੀ। ਸੋ ਨੈਕਸਟ ਕਾਲ ਵੱਲ ਚੱਲਦੇ ਹਾਂ ਜੀ। ਸਰ ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਹੋ ਜੀ। 23

0: ਜਾਂਦੇ ਆ। ਮੋਦੀ ਭਾਵਨਾ ਚੱਲਦਾ ਬਰ ਬਰ ਨਹੀਂ ਬੋਲਦਾ ਬਾਕੀ ਪਾਰਟੀਆਂ ਵਾਂਗੂ। ਨੰਬਰ ਇੱਕ, ਜਦੋਂ ਕਿ ਸਿੱਧੀ ਉਂਗਲੀ ਨਾਲ ਨਹੀਂ ਨਿਕਲਿਆ ਟੇਢੀ ਕਰਦੇ ਉਹ ਠੀਕ ਹੁੰਦਾ, ਨਿਕਲ ਜਾਂਦਾ ਠੀਕ ਹੁੰਦਾ। ਸਾਰੇ ਦੇਸ਼ ਮੋਦੀ ਦੀ ਬੀਜੇਪੀ ਦੀ ਪ੍ਰਸ਼ੰਸਾ ਕਰਦਾ, ਈਵਨ ਅਮੈਰੀਕਾ ਵੀ ਡਰਦਾ। ਭਾਰਤ ਤੀਸਰਾ ਦੇਸ਼ ਆ ਜਿਹੜਾ ਤਾਕਤ ਵਿੱਚ, ਲੋਕੀ ਉਹਨੂੰ ਵਿਸ਼ਵ ਗੁਰੂ ਮੰਨਦੇ। ਤੁਸੀਂ ਕਿਉਂ ਨੀ ਸਿੱਧੇ ਰਸਤੇ ਆਪਾਂ ਲੋਕ ਜਾਂਦੇ, ਕਿਉਂ ਨੀ ਉਹਦੀ ਵਡਿਆਈ ਕਰਦੇ? ਉਹਨੇ ਕੀ ਗਲਤ ਕੀਤਾ? ਉਹਨੇ ਕੋਠੀਆਂ ਬਣਾ ਲਈਆਂ ਕੇਜਰੀਵਾਲ ਵਾਂਗੂ, ਉਹਨਾਂ ਨੇ ਸ਼ੀਸ਼ਵਾਲ ਮਾਲਾ। ਉਹ ਤਾਂ ਦੇਸ਼ ਦੀ ਸੇਵਾ ਕਰਨ ਆਇਆ, ਉਹਨੂੰ ਗਲਤ ਨਾ ਸਮਝੋ। ਜੇ ਤੁਸੀਂ ਚੰਗਾ ਨੀ ਕਹਿਣਾ ਉਹਨੂੰ ਮੰਦਾ ਵੀ ਨਾ ਕਹੋ। ਬੀਜੇਪੀ ਨੂੰ ਬਹੁਤ ਸਹੀ ਰਸਤੇ ਤੇ ਜਾ ਰਹੇ ਆ, ਤੁਸੀਂ ਬਾਅਦ ਚ ਰਿਅਲਾਈਜ਼ ਕਰੋਗੇ। ਆਪਣਾ ਡਗਾ ਨਾ ਇਹਨਾਂ ਲੋਕਾਂ ਕੋਲ, ਆਪਣਾ ਡਗਾ ਨਾ ਰੋਟੀਆਂ ਨਾ ਸਿੱਖੋ। That's it. Think about that. Modi Jindabad, Jai Bharat, Jai Hind.
1: Kya baat hai, bahut shukriya, thank you. ਜੀ ਕਿਆ ਬਾਤ, ਬਹੁਤ ਸ਼ੁਕਰੀਆ। ਸੋ ਪਹਿਲੀ ਗੱਲ ਤਾਂ ਇਹ ਦੱਸੀ ਕਿ ਅਸੀਂ ਕਿਸੇ ਦੀ ਕਾਲ ਡਰੋਪ ਨਹੀਂ ਕੀਤੀ। ਪਹਿਲੀ ਕਾਲ ਡਰੋਪ ਹੋਈ ਸੀਗੀ ਅਤੇ ਉਹਨਾਂ ਨੂੰ ਮੈਂ ਕਿਹਾ ਕਿ ਦੁਬਾਰਾ ਕਾਲ ਕਰੋ ਪਲੀਜ਼। ਅਤੇ ਦੂਜੇ ਜਿਹੜੇ ਕਾਲਰ ਆਏ ਸੀ, ਮੈਂ ਸਿਰਫ ਇਹਨਾਂ ਕਿਹਾ ਸੀ ਕਿ ਪਿਆਰ ਤਹਿਜ਼ੀਬ ਨਾਲ ਗੱਲ ਕਰੀਏ ਅਤੇ ਐਗਰੈਸਿਵ ਨਹੀਂ ਹੋਣਾ, ਅਤੇ ਉਹਨਾਂ ਦਾ ਥੋੜ੍ਹਾ ਜਿਹਾ ਲਹਿਜ਼ੇ ਵਿੱਚ ਮੈਨੂੰ ਲੱਗਿਆ। ਪਰ ਜਿੱਦਾਂ ਰਮੇਸ਼ ਜੀ ਨੇ ਦੱਸਿਆ ਕਿ ਖੁੱਲ੍ਹਾ ਓਪਨ ਪਲੇਟਫਾਰਮ ਆ, ਕੋਈ ਵੀ ਕਿਸੇ ਦੀ ਗੱਲ ਕਰ ਰਿਹਾ। ਔਰ ਜਿੱਥੋਂ ਤੱਕ ਮੈਂ ਖਬਰਾਂ ਦੀ ਗੱਲ ਪਾ ਰਿਹਾ, ਬਹੁਤ ਨਿਰਪੱਖ ਖਬਰਾਂ ਰਮੇਸ਼ ਜੀ ਗੱਲਬਾਤ ਕਰ ਰਹੇ, ਕਿਸੇ ਦੇ ਪੱਖ ਦੇ ਵਿੱਚ ਮੈਨੂੰ ਲੱਗਦਾ ਕਿ ਕਿਸੇ ਦੀ ਵੀ ਨਹੀਂ ਗੱਲ ਹੋ ਰਹੀ। ਸੋ ਪੱਖ ਦੇ ਵਿੱਚ ਤਾਂ ਮੈਨੂੰ ਲੱਗਦਾ ਕਿ ਤੁਹਾਡੀ ਗੱਲਬਾਤ ਜ਼ਰੂਰ ਕਿਸੇ ਦੇ ਪੱਖ ਸੀ, ਸੋ ਤੁਸੀਂ ਕਰ ਸਕਦੇ ਹੋ, ਤੁਹਾਡੇ ਆਪਣੇ ਵਿਚਾਰ ਆ। ਜੀ ਰਮੇਸ਼ ਜੀ,
2: ਬਸ ਇੰਨੀ ਗੱਲ ਹੀ ਕਹਿਣੀ ਹੈ ਜੀ, ਜਿਵੇਂ ਤੁਸੀਂ ਗੱਲ ਕਹੀ ਕਿ ਮੈਂ ਇਹਨਾਂ ਵਿਚਾਰਾਂ ਨਾਲ ਇਤਫਾਕ ਨਹੀਂ ਰੱਖਦਾ। ਸਰੋਤਿਆਂ ਦੀ ਗੱਲ ਚਲੇ ਗਈ ਹੈ ਇੱਥੇ, ਬਾਕੀ ਸਰੋਤੇ ਦੇਖਣਗੇ ਕਿ ਇਹਨਾਂ ਦੀ ਗੱਲ ਵਿੱਚ ਕਿੰਨੀ ਸੱਚਾਈ ਹੈ ਜਾਂ ਕਿੱਥੇ ਕੁ ਤੱਕ ਉਹਨਾਂ ਨੇ ਇਸ ਗੱਲ ਨੂੰ ਮੰਨਣਾ। ਮੈਂ ਨਿੱਜੀ ਤੌਰ ਤੇ ਇਹਨਾਂ ਦੇ ਵਿਚਾਰਾਂ ਨਾਲ ਇਤਫਾਕ ਨਹੀਂ ਰੱਖਦਾ।
1: ਜੀ ਬਿਲਕੁਲ, ਕਿਉਂਕਿ ਕੋਈ ਪੱਤਰਕਾਰ ਆ ਜਾਂ ਮੀਡੀਆਕਾਰ ਆ, ਇਹ ਸਮਾਜ ਦਾ ਇੱਕ ਵਿਚਾਲਣਲਾ ਅੰਗ ਹੁੰਦੇ ਆ। ਕਿਸੇ ਵੀ ਇੱਕ ਧਿਰੇ ਦੀ ਗੱਲਬਾਤ ਨਹੀਂ, ਜੋ ਸਮਾਜ ਦੇ ਵਿੱਚ ਚੱਲ ਰਿਹਾ, ਸਮਾਜ ਦਾ ਸ਼ੀਸ਼ਾ ਤੁਹਾਨੂੰ ਦਿਖਾ ਰਹੇ ਆ। ਤੁਹਾਡੇ ਵਿਚਾਰ ਇੱਕ ਪੱਖੀ ਹੋ ਸਕਦੇ ਆ, ਉਹ ਤੁਹਾਡੇ ਆਪਣੇ ਵਿਚਾਰ ਆ, ਸੋ ਉਹਨਾਂ ਦੇ ਜ਼ਿੰਮੇਵਾਰ ਤੁਸੀਂ ਖੁਦ ਹੋ। ਸੋ ਤੁਹਾਡੇ ਕਹਿਣ 'ਤੇ ਜੇ ਕੋਈ ਹੋਰ ਜੈ ਜੈਕਾਰ ਕਰੇ, ਉਹ ਅਸੀਂ ਕਿਸੇ ਦੇ ਮੂੰਹ ਦੇ ਵਿੱਚ ਨਹੀਂ ਪਾ ਸਕਦੇ। ਸੋ ਅਸੀਂ ਤਾਂ ਜੋ ਸਮਾਜ ਦੇ ਵਿੱਚ ਇਸ ਸਮੇਂ 'ਤੇ ਚੱਲ ਰਿਹਾ, ਸੋ ਉਹੀ ਰਮੇਸ਼ ਜੀ ਸਿਰਫ ਦੱਸ ਰਹੇ ਆ। ਸੋ ਤੁਹਾਡੀ ਆਪਣੀ ਕੋਈ ਇੱਛਾ ਆ ਤਾਂ ਜੀ ਉਹ ਬਿਲਕੁਲ ਤੁਸੀਂ ਰੱਖ ਸਕਦੇ ਹੋ, ਅਤੇ ਯੂ ਗੋਟ ਅ ਫਰੀਡਮ ਟੂ ਸਪੀਚ। ਸੋ ਨੈਕਸਟ ਕਾਲ ਵੱਲ ਚੱਲੀਏ ਜੀ। ਜਗਰੂਪ ਸਿੰਘ ਅਟਵਾਲ ਬਾਈ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ ਜੀ। ਜੀ ਜੀ
3: ਉਹਨੇ ਦੇਖੋ ਜੋ ਵੀ ਆ ਮਰਜ਼ੀ ਹੈ ਨਾ, ਇਹ ਕਹਿੰਦੇ ਵੀ ਬੀਜੇਪੀ ਕੰਮ ਬਹੁਤ ਵਧੀਆ ਕਰਦੀ ਆ। ਇਹ ਦੱਸੋ ਵੀ ਈਡੀ ਕਿਉਂ ਖਰੀਦ ਰਹੇ ਆ? ਸੱਚ ਬੋਲ ਰਹੇ ਆ, ਕਿਉਂਕਿ ਇਹਨਾਂ ਦੇ ਬੰਦੇ ਫੜ ਰਹੇ, ਉਹਨਾਂ ਤੇ ਕੋਈ ਕੇਸ ਨੀ। ਕਿੱਡੇ ਕਿੱਡੇ ਘਪਲਿਆਂ ਚ ਆ ਰਹੇ ਆ ਇਹਨਾਂ ਦੇ, ਜਿਹੜੇ ਭੈਣ ਜੀ ਦੇ ਭਾਜੀ ਪਹਿਲੇ ਬੋਲ ਕੇ ਰਹੇ ਵੀ ਮੋਦੀ, ਜੇ ਮੋਦੀ ਇੰਨਾ ਸੱਚਾ ਹੀ ਆ, ਜਿਹੜਾ ਜਸਟਿਸ ਲੋਆ ਦਾ ਕਤਲ ਕਰਾਇਆ ਇਹਨਾਂ ਨੇ, ਉਹਦਾ ਇਨਸਾਫ਼ ਕਿਉਂ ਨੀ ਮਿਲ ਰਿਹਾ? ਕਿਉਂਕਿ ਇਸ ਕਰਕੇ ਇਹਨਾਂ ਚ ਜਿੱਦਾਂ ਜੇ ਇਹਨਾਂ ਨੂੰ ਲੱਗਦਾ ਵੀ ਇੰਡੀਆ ਬਹੁਤ ਵਧੀਆ ਆ ਹਨਾ, ਕਨੇਡਾ ਛੱਡ ਕੇ ਚੇਂਜ
1: ਹਨਾ,
3: ਨਾਲੇ ਇੱਥੇ ਤਾਂ ਪਾਣੀ ਵੀ ਮੁੱਲ ਲੈ ਗਿਆ, ਉੱਥੇ ਚਾਹ ਫ੍ਰੀ ਚ ਬਣਾ ਕੇ ਦੇਣੀ ਉਹਨੇ ਇਹਨਾਂ ਨੂੰ
1: ਹਨਾ।
3: ਇਸ ਕਰਕੇ ਇਹਨਾਂ ਨੂੰ ਪੁੱਛੋ ਵੀ ਜਿੰਨੀਆਂ ਕਾਲਾਂ ਇੱਥੇ ਆਣ ਕੇ ਯਾਰ ਕੰਟਰੀ ਚ ਕਰ ਰਹੇ ਆ, ਇੰਡੀਆ ਵੀ ਕਦੇ ਕੀਤੀ ਸੀ?
1: ਜੀ
3: 93,000 ਇਹਨਾਂ ਨੂੰ ਪੁੱਛਿਓ ਬਈ, ਤੁਹਾਨੂੰ ਇੰਨਾ ਪਤਾ 93,000 ਸਕੂਲ ਬੰਦ ਕਰਤੇ ਇੰਡੀਆ ਦੇ ਵਿੱਚ ਟੋਟਲ ਸਰਕਾਰੀ ਸਕੂਲ?
1: ਨਾ ਜੀ ਉਹ ਇਹਨਾਂ ਨੂੰ ਕਿੱਥੇ ਪਤਾ, ਇਹਨਾਂ ਨੂੰ ਤਾਂ ਬਸ ਜੈ ਜੈਕਾਰ।
3: 93,000 ਟੋਟਲ, ਹਾਂ ਜਿੱਥੇ ਜਿੱਥੇ ਬੀਜੇਪੀ ਆ 93,000 ਸਕੂਲ ਬੰਦ ਕਰਤੇ।
1: ਹਾਂ ਤੇ ਉਹ
3: ਨੰਬਰ ਦੇ ਦਿਓ ਜਿੱਥੇ ਮਰਜ਼ੀ ਮੇਰੇ ਨਾਲ ਡਿਪੈਂਡ ਕਰ ਲੈਣ।
1: ਜੀ ਬਿਲਕੁਲ, ਉਹ ਕਹਿ ਕੇ ਤਾਂ ਗਏ ਵੀ ਜੇ ਬੰਦ ਹੋਏ ਆ, ਕੁਛ ਬੰਦ ਹੋ ਰਿਹਾ, ਕੁਛ ਨੁਕਸਾਨ ਹੋ ਰਿਹਾ, ਦੁਨੀਆ ਲੈਵਲ ਤੇ ਕਹਿੰਦੇ ਜੈ ਜੈਕਾਰ ਹੋ ਰਹੀ ਹੈ, ਪਰ ਦੁਨੀਆ ਲੈਵਲ ਤੇ GDP ਦੀ ਸਤਿਆਨਾਸ਼ ਹੋ ਰਿਹਾ, ਉਹ ਨਹੀਂ ਦੇਖਦਾ
3: ਜਿਹੜਾ ਜਿਹੜਾ ਇਹ ਉਦਾਂ ਦੇ 56 ਇੰਚ ਸੀਨਾ ਆ, ਚਾਈਨਾ ਮੋਹਰੇ ਗੋਡੇ ਟੇਕ ਜਾਂਦਾ ਆ, ਪਾਕਿਸਤਾਨ ਦੇ ਮੋਹਰੇ 56 ਇੰਚ ਬਣ ਜਾਂਦਾ। ਗੱਲ ਇਹ ਆ ਵੀ ਕਿਸੇ ਮੀਡੀਆ ਅੱਗੇ ਅੱਜ ਤੱਕ ਇਹਨੇ ਗੱਲ ਕੀਤੀ ਆ?
1: ਜੀ
3: ਤੇ ਮੈਂ ਮੀਡੀਆ ਅੱਗੇ ਜਵਾਬ ਦਵਾਂ।
1: ਜੀ ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਬਾਈ ਜੀ।
3: ਵਰਲਡ ਦੇ ਮੈਂ ਸਿੱਧੀ ਗੱਲ ਕਰਦਾ, ਵਰਲਡ ਦੇ 2 ਪ੍ਰਧਾਨ ਮੰਤਰੀ ਜਿਹੜੇ ਮੀਡੀਆ ਤੋਂ ਚੱਲਦੇ ਆ, ਟਰੰਪ ਹੋ ਗਿਆ ਤੇ ਮੋਦੀ ਹੋ ਗਿਆ।
1: ਕਿਆ ਬਾਤ ਆ, ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ।
3: ਓਕੇ
1: ਜੀ ਰਮੇਸ਼ ਜੀ,
2: ਨਹੀਂ ਚਲੋ ਮੈਨੂੰ ਲੱਗਦਾ ਕਿ ਸੰਧੂ ਸਾਹਿਬ ਅਸੀਂ ਅੱਗੇ ਚੱਲਦੇ
1: ਆ, ਇਹਦੇ ਤੇ ਕੋਈ ਇੱਕ ਇੰਦੂ ਪ੍ਰਤੂ ਹੈ ਨਹੀਂ ਆ ਸੋ ਬਾਈ ਜੀ,
2: ਇੰਟਰਵਿਊ ਦਾ ਹਿੱਸਾ ਨਹੀਂ ਬਣਨਾ ਚਾਹੀਦਾ ਸਾਨੂੰ।
1: ਜੀ ਬਿਲਕੁਲ। ਸੋ ਨੈਕਸਟ ਕਾਲ ਜੀ, ਸਤਨਾਮ ਸਿੰਘ, ਸਤਿ ਸ਼੍ਰੀ ਅਕਾਲ ਬਾਈ ਜੀ, ਤੁਸੀਂ ਓਨਰ ਹੋ ਜੀ।
4: ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਤਾਮਿਲਨਾਡੂ ਚ ਸੁਨਿਆਰਾ ਬਿਠਾਣਾ, ਉਹਦੇ ਬੀਜੇਪੀ ਨੇ ਬੈਠ ਕੇ ਬਿਠਾਊਗਾ ਕਿ ਜਾਂ ਆਪਣਾ ਕੀ ਨਾ ਕਾਂਗਰਸ ਦਾ ਸੁਨਿਆਰਾ ਬਿਠਾਊਗਾ, ਜਿਹਨੇ 8 ਗ੍ਰਾਮ ਸੋਨਾ ਦੇਣਾ ਸੀਗਾ ਜੀ, ਦੇਣ ਦਾ ਧੰਨਵਾਦ ਜੀ।

0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ। ਇਹ ਸੁਨਿਆਰੇ ਵਾਲੀ ਕੀ ਗੱਲਬਾਤ ਆ ਜੀ?
1: ਨਹੀਂ, ਗੱਲ ਤੇ ਉਹਨਾਂ ਨੇ ਦਰੁਸਤ ਕੀਤੀ ਆ। ਦੇਖੋ ਸਰੋਤਿਆਂ ਦੀ ਕਿੱਥੇ ਤੱਕ ਤਰਕ ਜਾਂਦਾ ਹੈ। ਅਸਲ ਵਿੱਚ ਸੰਧੂ ਸਾਹਿਬ ਵਿਜੇ ਹੁਣੀ ਜਿਹੜੇ ਚੋਣ ਜਿੱਤੇ ਨੇ, ਜਿਹਨਾਂ ਦੀ ਪਾਰਟੀ ਨੇ 108 ਸੀਟਾਂ ਜਿੱਤੀਆਂ, ਉਹਨਾਂ ਨੇ ਵੀ ਇੱਕ ਚੋਣ ਮੈਨੀਫੈਸਟੋ ਤਿਆਰ ਕੀਤਾ ਸੀ। ਜਿਵੇਂ ਅੱਜ ਕੱਲ੍ਹ ਹੁੰਦੇ ਨਾ ਚੋਣ ਮੈਨੀਫੈਸਟੋ, ਅਸੀਂ ਸਾਦੇ ਹਾਂ। ਵੈਸੇ ਤੇ ਇਹੋ ਇੱਕ ਕਿਸਮ ਦਾ ਰਿਸ਼ਵਤ ਵੰਡਣ ਦਾ ਕਾਨੂੰਨ ਦਸਤਾਵੇਜ਼ ਹੈ
0: ਜੀ।
1: ਉਹ ਚ ਉਹਨਾਂ ਐਲਾਨ ਕੀਤਾ ਸੀ ਕਿ ਮੇਰੀ ਸਰਕਾਰ ਜੇ ਬਣ ਗਈ ਨਾ
0: ਜੀ,
1: ਸੂਬੇ ਦੇ ਵਿੱਚ ਜਿਹੜੀ ਕੁੜੀ ਦਾ ਵਿਆਹ ਹੋਵੇਗਾ ਅਸੀਂ ਉਹਨੂੰ 8 ਗ੍ਰਾਮ ਸੋਨਾ ਪਾਵਾਂ ਕਰਾਂਗੇ। ਉਹਨੇ ਰੌਲਾ ਹੀ ਮੁਕਾਤਾ ਕਿ ਅੱਜ ਸੋਨਾ ਸਸਤਾ, ਕੱਲ ਨੂੰ ਮਹਿੰਗਾ। ਕਹਿੰਦਾ ਚਾਹੇ ਸਸਤਾ ਹੋਵੇ ਚਾਹੇ ਮਹਿੰਗਾ, 8 ਗ੍ਰਾਮ ਅਸੀਂ ਸੋਨਾ ਦੇਵਾਂਗੇ ਜਿਹੜਾ ਜਿਹਦਾ ਵੀ ਸੂਬੇ ਦੇ ਵਿੱਚ ਕਿਸੇ ਕੁੜੀ ਦਾ ਵਿਆਹ ਹੋਵੇ
0: ਜੀ,
1: ਔਰ ਜਦੋਂ ਨਵ ਜੰਮਿਆ ਬੱਚਾ ਉਹਨੂੰ ਇੱਕ ਛਾਪ ਪਾਵਾਂਗੇ, ਮੁੰਦੀ ਪਾਵਾਂਗੇ। ਉਹ ਤਾਂ ਹੁਣ ਲੋਕ ਫਿਰ ਟਿਚਰਾਂ ਕਰਦੇ ਆ ਇਹਨੂੰ। ਹਾਲਾਂਕਿ ਹੈਰਾਨੀਜਨਕ ਹੈ ਚੀਜ਼ਾਂ, ਕੋਈ ਸਕੂਟਰੀਆਂ ਵੰਡੀ ਜਾਂਦਾ, ਕੋਈ ਔਰਤਾਂ ਨੂੰ ਪੈਸੇ ਵੰਡੀ ਜਾਂਦਾ, ਕੋਈ ਕਿਰਾਇਆ ਮਾਫ ਕਰੀ ਜਾਂਦਾ, ਕੋਈ ਕੁਛ ਹੈ, ਗਲਤ ਹੈ ਸਾਰਾ ਕੁਛ। ਭਾਵਾਂ ਵਿਜੇ ਹੋਣਾ ਨੇ ਐਲਾਨ ਕੀਤਾ, ਮੈਂ ਜਿਸ ਦਿਨ ਵਿਜੇ ਹੋਣਾ ਨੇ 108 ਸੀਟਾਂ ਜਿੱਤੀਆਂ, ਮੈਂ ਇੱਕ ਸਵਾਲ ਉੱਤਰ ਖੜਾ ਕੀਤਾ ਸੀ ਕਿ ਸਵਾਲ ਇਹ ਨਹੀਂ ਹੈ ਕਿ ਕੌਣ ਜਿੱਤ ਗਿਆ, ਸਵਾਲ ਇਹ ਹੈ ਕਿ ਵਿਜੇ ਹੁਣੀ ਕਿਸ ਪੈਟਰਨ ਤੇ ਰਾਜ ਪ੍ਰਬੰਧ ਚਲਾਉਣਗੇ। ਜੇ ਤੇ ਉਹ ਪੈਟਰਨ ਲੋਕ ਪੱਖੀ ਹੈ, ਸਮਾਜ ਪੱਖੀ ਹੈ, ਭਵਿੱਖ ਦੇ ਵਿੱਚ ਲੋਕਾਂ ਨੂੰ ਵਧੀਆ, ਫਿਰ ਤਾਂ ਠੀਕ ਹੈ, ਸਾਡੇ ਵੱਲੋਂ ਵਿਜੇ ਆ ਜਾਣ, ਸਾਡੇ ਵੱਲੋਂ ਵਿਜੇ ਦੀ ਜਗ੍ਹਾ ਕੋਈ ਹੋਰ ਆ ਜਾਵੇ, ਕੋਈ ਇਤਰਾਜ਼ ਨਹੀਂ। ਤੇ ਜਿੱਦਣ ਨੂੰ ਆ ਵਿਜੇ ਹੋਣਾ ਨੇ ਇਸ਼ਾਰਾ ਕੀਤਾ, ਮੈਨੂੰ ਬਹੁਤੀ ਕੋਈ ਇਹੋ ਸਿੱਧੀ ਪੱਧਰੀ ਕੋਈ ਚੰਗੀ ਗੱਲ ਨਹੀਂ ਲੱਗੀ ਸੀਗੀ। ਬਾਕੀ ਮੈਨੂੰ ਹੁਣ ਜਾਪਦਾ ਕਿ ਕੱਲ ਵਿਜੇ ਹੋਣਾ ਦਾ ਸਹੁੰ ਚੁੱਕ ਸਮਾਗਮ ਹੋ ਜਾਣਾ, ਤੇ ਫਿਰ ਵੇਖਦੇ ਪਰਸੋਂ ਤੋਂ ਕਿਹਨੂੰ ਕਿਹਨੂੰ ਸੋਨਾ ਦਿੰਦੇ, ਕਿਉਂਕਿ ਵਿਆਹ ਤਾਂ ਉੱਥੇ ਰੋਜ਼ ਹੀ ਹੁੰਦੇ
0: ਜੀ। ਬਿਲਕੁਲ। ਸੋ ਨੈਕਸਟ ਕਾਲ ਵੱਲ ਚੱਲਦੇ ਜੀ। ਹਰਪਾਲ ਮਨਕੂ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਹੋ ਜੀ। ਓਕੇ, ਸੋ ਐਨੀਵੇ ਕਾਲ ਡਰੋਪ ਹੋ ਗਈ। ਸੋ ਬਹੁਤ ਸਾਰੀਆਂ ਕਾਲਸ ਆ, ਸੋ ਆਪਾਂ ਕਾਲਸ ਨੂੰ ਥੋੜ੍ਹਾ ਜਿਹਾ ਹੋਲਡ ਕਰੀਏ ਅਤੇ ਅਗਲੀਆਂ ਖਬਰਾਂ ਵੱਲ ਚੱਲੀਏ। ਰਮੇਸ਼ ਜੀ, ਜੇ ਤੁਹਾਡੀ ਇਜਾਜ਼ਤ ਹੋਵੇ ਤਾਂ।
1: ਜੀ,
0: ਜਿੱਥੇ ਆਪਾਂ ਤਾਮਿਲਨਾਡੂ ਸਿਆਸੀ ਗੱਠਜੋੜ ਦੀ ਕਰਕੇ ਗੱਲ ਹਟੇ ਹਾਂ, ਉਹਦੇ ਵਿੱਚ ਕਾਂਗਰਸ ਦਾ ਵੀ ਬੜਾ ਵੱਡਾ ਜ਼ਿਕਰ ਆਇਆ, ਪਰ ਪੰਜਾਬ ਦੇ ਵਿੱਚ ਕਾਂਗਰਸ ਵੱਲੋਂ ਸਿਆਸੀ ਯਾਤਰਾ ਦਾ ਐਲਾਨ ਕਰ ਦਿੱਤਾ ਗਿਆ ਜੀ।
1: ਦੇਖੋ, ਕਾਂਗਰਸ ਨੇ ਅੱਜ ਇੱਕ ਆਪਣੀ ਵਿਸ਼ੇਸ਼ ਬੈਠਕ ਸੂਬੇ ਦੇ ਸਾਰੇ ਜਿਹੜੇ ਮੁੱਖ ਆਗੂ ਹੈ, ਇੱਥੋਂ ਤੱਕ ਕਿ ਜਿਹੜੇ ਭੁਪੇਸ਼ ਬਘੇਲ ਹੁਣੀ ਸੂਬੇ ਦੇ ਸਿਆਸੀ ਇੰਚਾਰਜ ਲਾਏ ਹੋਏ ਨੇ ਹਾਈਕਮਾਂਡ ਨੇ, ਉਹ ਵੀ ਉਸ ਬੈਠਕ ਦਾ ਹਿੱਸਾ ਬਣੇ ਆ। ਇੱਕ ਬੈਠਕ ਹੋ ਕੇ ਹਟੀ ਹੈ
0: ਜੀ,
1: ਔਰ ਉਸ ਬੈਠਕ ਦੀ ਅਜੇ ਤੱਕ ਅਧਿਕਾਰਤ ਤੌਰ ਤੇ ਕੋਈ ਉਹਨਾਂ ਨੇ ਪ੍ਰੈਸ ਵਾਰਤਾ ਕਰਕੇ ਐਲਾਨ ਨਹੀਂ ਕੀਤਾ, ਪਰੰਤੂ ਜਦੋਂ ਬੈਠਕ ਅੱਜ ਸ਼ੁਰੂ ਹੋਈ ਤੇ ਉਸ ਬੈਠਕ ਚੋਂ ਸੰਧੂ ਸਾਹਿਬ ਕੁਛ ਗੱਲਾਂ ਨਿਕਲ ਕੇ ਸਾਹਮਣੇ ਆਈਆਂ, ਤੇ ਉਹਦੇ ਵਿੱਚੋਂ ਇੱਕ ਗੱਲ ਜਿਹੜੀ ਨਿਕਲ ਕੇ ਸਾਹਮਣੇ ਆਈ ਉਹ ਇਹ ਆ ਕਿ ਕਾਂਗਰਸ ਪੰਜਾਬ ਦੇ ਵਿੱਚ ਇੱਕ ਵਿਸ਼ੇਸ਼ ਯਾਤਰਾ ਕੱਢਣ ਜਾ ਰਹੀ
0: ਜੀ।
1: ਹਾਲਾਂਕਿ ਯਾਤਰਾਵਾਂ ਇੱਥੇ ਬੜੇ ਲੋਕ ਕੱਢਦੇ ਆ, ਸਾਰੇ ਹੀ ਕੱਢਦੇ, ਰਾਹੁਲ ਗਾਂਧੀ ਨੇ ਤੇ ਬੜੀਆਂ ਕਮਾਲ ਦੀਆਂ ਸਭ ਤੋਂ ਲੰਬੀਆਂ ਯਾਤਰਾ ਕੱਢੀਆਂ ਭਾਰਤ ਦੇ ਵਿੱਚ। ਹੁਣ ਇਹ ਯਾਤਰਾ ਬੜੀ ਸਿੱਧਾ ਇਸ਼ਾਰਾ ਆ ਕਿ ਕਾਂਗਰਸ ਪਾਰਟੀ ਲਈ ਉਹ ਸਮਾਂ ਹੁਣ ਸੰਧੂ ਸਾਹਿਬ ਸ਼ੁਰੂ ਹੋ ਗਿਆ ਕਿ ਜੇ ਕਾਂਗਰਸ ਪਾਰਟੀ ਹੁਣ ਸਰਗਰਮ ਨਾ ਹੋਈ, ਜੇ ਕਾਂਗਰਸ ਪਾਰਟੀ ਹੁਣ ਸਿਆਸੀ ਤੌਰ ਤੇ ਇੱਕ ਮੁੱਠ ਨਾ ਹੋਈ, ਤੇ ਫਿਰ ਕਾਂਗਰਸ ਦੇ ਪੱਲੇ ਪੈਣਾ ਕੁਛ ਨਹੀਂ। ਕਿਉਂਕਿ ਬੀਤੇ ਸਮੇਂ 'ਚ ਕਾਂਗਰਸ ਨੇ ਪੰਜਾਬ 'ਚ ਆਪਣਾ ਬੜਾ ਨੁਕਸਾਨ ਕੀਤਾ, ਇੱਕ ਦੂਜੇ ਦੀਆਂ ਲੱਤਾਂ ਖਿੱਚ ਕੇ, ਕੁਛ ਮੂੰਹੋਂ ਬੋਲੇ ਇਹਨਾਂ ਦੇ ਸ਼ਬਦ, ਕੁਛ ਹੋਰ ਬਹੁਤ ਸਾਰਾ ਕੁਛ ਕਾਂਗਰਸ ਆਪਣਾ ਨੁਕਸਾਨ ਕਰਾ ਚੁੱਕੀ ਹੈ। ਜਿਹੜਾ ਪੰਜਾਬ ਦਾ ਸਿਆਸੀ ਮਾਹੌਲ ਹੈ ਉਹ ਅਸੀਂ ਇਹ ਤਾਂ ਨਹੀਂ ਕਹਿ ਸਕਦੇ ਕਾਂਗਰਸ ਦੇ ਹੱਕ ਵਿੱਚ ਹੈ, ਪਰੰਤੂ ਸੰਧੂ ਸਾਹਿਬ ਇੱਕ ਵੱਡਾ ਸੱਚ ਇਹ ਹੈ ਕਿ ਉਹ ਕਾਂਗਰਸ ਦੇ ਵਿਰੋਧ ਵਿੱਚ ਵੀ ਹੈ ਨੀਗਾ। ਇਹ ਬੜੀ ਵੱਡੀ ਚੀਜ਼ ਹੁੰਦੀ ਹੈ ਕਿ ਕੋਈ ਇੱਕ ਪਾਰਟੀ ਹੋਵੇ ਉਹਦੇ ਵਿਰੋਧ ਵਿੱਚ ਮਾਹੌਲ ਨਾ ਹੋਵੇ। ਇਹ ਠੀਕ ਹੈ, ਮੈਂ ਬਿਲਕੁਲ ਇੱਥੇ ਸਪਸ਼ਟ ਕਰਦਾ ਕਿ ਜੋ ਸੰਕੇਤ ਹੈ ਪੰਜਾਬ ਦੇ ਅੱਜ ਦੇ ਕਾਂਗਰਸ ਦੇ ਹੱਕ ਵਿੱਚ ਨਹੀਂ ਆ, ਪਰੰਤੂ ਨਾਲ ਦੂਜਾ ਸੱਚ ਇਹ ਵੀ ਆ ਕਿ ਕਾਂਗਰਸ ਦੇ ਵਿਰੋਧ ਵਿੱਚ ਵੀ ਨਹੀਂ ਆ, ਇਹ ਕਾਂਗਰਸ ਦੀ ਵੀ ਵੱਡੀ ਵੱਡੀ ਗੱਲ ਹੈ। ਔਰ ਜੇ ਕਾਂਗਰਸ ਇਸ ਗੱਲ ਨੂੰ ਵਰਤ ਨਾ ਸਕੀ, ਕਾਂਗਰਸ ਇਸ ਲਾਭ ਨੂੰ ਇਹਦਾ ਲਾਭ ਨਾ ਲੈ ਸਕੀ, ਲਾਹਾ ਨਾ ਲੈ ਸਕੀ, ਤੇ ਮੈਂ ਸਮਝਦਾ ਇਸ ਤੋਂ ਫਿਰ ਮਾੜੀ ਗੱਲ ਕਿਸੇ ਪਾਰਟੀ ਦੇ ਲੀਡਰਾਂ ਲਈ ਹੋ ਨਹੀਂ ਸਕਦੀ। ਤੇ ਸ਼ਾਇਦ ਮੈਨੂੰ ਲੱਗਦਾ ਕਿ ਇਹ ਕਾਂਗਰਸੀਆਂ ਦੇ ਦਿਮਾਗ ਵਿੱਚ ਵੀ ਗੱਲ ਪੈ ਗਈ ਹੈ, ਉਹਦੇ ਕਰਕੇ ਅੱਜ ਬੈਠਕ ਹੈ। ਤੇ ਉਸ ਬੈਠਕ ਦੇ ਵਿੱਚੋਂ ਆਉਣ ਵਾਲੇ ਮਹੀਨਿਆਂ 'ਚ ਕੁਛ ਲਗਾਤਾਰਤਾ ਦੇ ਵਿੱਚ ਪ੍ਰੋਗਰਾਮ ਕੱਢਣ ਜਾ ਰਹੀ ਹੈ ਲੋਕਾਂ ਵਿੱਚ ਜਾਣ ਦੇ, ਤੇ ਆਪਣੇ ਆਪ ਨੂੰ ਇੱਕ ਮੁੱਠ ਦਿਖਾਉਣ ਤੇ। ਉਹ ਕਾਂਗਰਸ ਦੀ ਅੱਜ ਮੀਟਿੰਗ 'ਚ ਕੁਛ ਫੈਸਲੇ ਹੋਏ ਆ, ਹੋਰ 2 ਘੜੀਆਂ ਨੂੰ ਇੱਕ ਪ੍ਰੈਸ ਵਾਰਤਾ ਕੀਤੀ ਜਾਣੀ ਹੈ, ਤੇ ਉਹਦੇ ਵਿੱਚ ਵੇਖਦੇ ਕਾਂਗਰਸ ਪਾਰਟੀ ਕੀ ਕੁਛ ਅੱਜ ਦੀ ਬੈਠਕ ਦੇ ਐਲਾਨ ਕਰਦੀ ਹੈ।
0: ਜੀ ਬਿਲਕੁਲ ਜੀ। ਸੋ ਨਾਲ ਦੀ ਨਾਲ ਸਾਡੇ ਸਪੋਂਸਰ ਸਾਹਿਬਾਨ ਦਾ ਸੁਨੇਹਾ ਦੇ ਦਈਏ, ਪ੍ਰੋਗਰਾਮ ਦੇ ਹਿੱਸੇ ਨੂੰ ਸਪੋਂਸਰ ਕਰ ਰਹੇ ਨੇ ਜੀ ਮੈਂਡੀਗੇਲ ਜੀ ਏਬਲ ਇੰਸ਼ੋਰੈਂਸ ਤੋਂ। ਜੇ ਤੁਸੀਂ ਟਰੱਕ ਇੰਸ਼ੋਰੈਂਸ, ਕਾਰ ਇੰਸ਼ੋਰੈਂਸ, ਹੋਮ ਇੰਸ਼ੋਰੈਂਸ, ਬਿਜ਼ਨਸ ਇੰਸ਼ੋਰੈਂਸ ਦੇ ਚੰਗੇ ਭਰੋਸੇਦਾਰ ਇੰਸ਼ੋਰੈਂਸ ਬ੍ਰੋਕਰ ਦੀ ਭਾਲ ਵਿੱਚ ਸੀਗੇ, ਤਾਂ ਤੁਸੀਂ ਮੈਂਡੀਗੇਲ ਹੁਣ ਉਹਨੂੰ ਕਾਲ ਕਰ ਲਓ। ਜਿੱਥੇ ਤੁਸੀਂ ਈਵਨ ਕਿ ਤੁਸੀਂ ਓਨਰ ਆਪਰੇਟਰ ਹੋ ਜਾਂ ਤੁਸੀਂ ਫਲੀਟ ਓਨਰਸ ਹੋ, ਅਤੇ ਫਲੈਕਸੀਬਲ ਟਰੈਕਿੰਗ ਇੰਸ਼ੋਰੈਂਸ ਦੇ ਵਿੱਚ ਡਰਾਈਵਰਸ ਐਡ ਔਨ ਪਾਲਿਸੀਜ਼ ਦੀ ਗੱਲਬਾਤ ਕਰਨੀ ਆ, ਅਤੇ ਇਹਨਾਂ ਵਾਸਤੇ ਇੱਕ ਚੰਗੇ ਵਧੀਆ ਇੰਸ਼ੋਰੈਂਸ ਅਤੇ ਵਧੀਆ ਕੋਟ ਲੈਣ ਲਈ ਤੁਸੀਂ ਕਾਲ ਕਰ ਲੈਣੀ ਆ ਮੈਂਡੀ ਗਿੱਲ ਹੁਣਾਂ ਨੂੰ, ਏਬਲ ਇੰਸ਼ੋਰੈਂਸ ਨਾਲ ਕੰਮ ਕਰਦੇ ਨੇ। 647-949-595-201-3611 ਮੈਂਡੀ ਗਿੱਲ ਏਬਲ ਇੰਸ਼ੋਰੈਂਸ ਤੋਂ। ਅਤੇ ਨਾਲ ਦੀ ਨਾਲ ਤੁਸੀਂ ਟੈਰਸ ਕੌਂਕਰੀਟ ਦੇ ਕੁਲਵਿੰਦਰ ਧਾਲੀਵਾਲ ਹੁਣਾਂ ਨੂੰ ਯਾਦ ਰੱਖਣਾ ਆ। ਤੁਸੀਂ ਕੌਂਕਰੀਟ ਐਕਸਟੀਰੀਅਰ ਦਾ ਕਿਸੇ ਵੀ ਤਰ੍ਹਾਂ ਦਾ ਕੰਮ ਕਰਵਾਉਣਾ ਆ, ਤੁਸੀਂ ਬੇਸਮੈਂਟ ਲੀਕੇਜ ਦੀ ਰਿਪੇਅਰ ਕਰਵਾਉਣੀ ਆ, ਜਾਂ ਤੁਸੀਂ ਡਰਾਈਵੇ ਬਣਾਉਣਾ ਆ, ਪੈਟੀਓ ਦੇ ਵਿੱਚ ਕੰਕਰੀਟ ਪਾਉਣੀ ਆ, ਤਾਂ ਤੁਸੀਂ ਟੈਰਸ ਕੌਂਕਰੀਟ ਦੇ ਕੁਲਵਿੰਦਰ ਧਾਲੀਵਾਲ ਉਹਨਾਂ ਨੂੰ ਯਾਦ ਰੱਖਿਓ। ਵਧੀਆ ਕੰਮ ਕਰਕੇ ਦੇਣਗੇ, ਕੁਆਲਿਟੀ ਦਾ ਕੰਮ ਕਰ ਦੇਣਗੇ, ਲੰਬੇ ਸਮੇਂ ਦਾ ਤਜ਼ਰਬਾ ਆ। 647-526-2372 647-526-2372 ਕੁਲਵਿੰਦਰ ਧਾਲੀਵਾਲ ਟੈਰਸ ਕੌਂਕਰੀਟ ਸਰਵਿਸ ਤੋਂ। ਅਤੇ ਨੈਕਸਟ ਕਾਲ ਲਈਏ ਆਪਾਂ ਜੀ। ਜੀ ਸਰ, ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ ਜੀ? ਜੀ ਜੀ ਸਰ, ਪਟਨਾਗਰ ਸਾਹਿਬ ਤੁਸੀਂ ਓਨਰ ਹੋ ਜੀ?
2: ਹਾਂਜੀ, ਸਤਿ ਸ਼੍ਰੀ ਅਕਾਲ ਜੀ ਵੀਰ ਜੀ।
0: ਜੀ ਜੀ ਸਰ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ।
2: ਹਾਂਜੀ, ਆਪਣੇ ਰਮੇਸ਼ ਜੀ, ਮਾੜਾ ਚਾਨਣਾ ਪਾਇਓ ਵੀ ਜਿਹੜੇ ਬੰਗਾਲ ਦੇ ਬੀਜੇਪੀ ਦੇ ਹੁਣ ਮੁੱਖ ਮੰਤਰੀ ਦੇ ਦਾਅਵੇਦਾਰ ਆ, ਉਹਦੇ ਤੇ ਸੁਖਿੰਦੂ ਅਧਿਕਾਰੀ ਜੀ ਉਹਨਾਂ ਦਾ ਫੁੱਲ ਨੇਮ ਆ, ਬਈ ਉਹਨਾਂ ਦੇ ਕਿਸੇ ਨੇ ਅੰਕੜੇ ਪੇਸ਼ ਕੀਤੇ ਵੀ ਉਹ ਪਹਿਲਾਂ ਜਦੋਂ 2014 ਤੋਂ ਪਹਿਲਾਂ ਕਾਂਗਰਸ ਵਿੱਚ ਹੁੰਦੇ ਸੀ ਵੀ ਇਹਨਾਂ ਦੇ ਰਿਲੇਟਿਵ ਜਿਹੜਾ ਨਾ ਉਹਨਾਂ ਦਾ ਧੀਏ ਦੇ ਹੱਤਿਆ ਹੋਈ ਆ, ਵੀ ਇਹ ਜਾਂ ਵੋਟਾਂ ਤੋਂ ਪਹਿਲਾਂ ਜਾਂ ਵੋਟਾਂ ਤੋਂ ਕੁਛ ਦਿਨ ਬਾਅਦ ਵਿੱਚ ਇਹਦੇ ਨਾਲ ਹੀ ਰਿਲੇਟਿਵ ਚੌਥਾ ਅਧਿਕਾਰੀ ਮਾਰਿਆ ਗਿਆ। ਪਹਿਲਾਂ ਵੀ ਇਹਦਾ ਧੀਏ ਮਰਿਆ ਖਰੇ 14 ਦੇ ਵਿੱਚ ਜੇ ਕਾਂਗਰਸ ਸੀ, ਤੇ ਫੇ ਇਹਦਾ ਇੱਕ ਸਲਾਹਕਾਰ ਤੇ ਇਹਦੀ ਸੁਰੱਖਿਆ ਦਾ ਮੇਨ ਜਿਹੜਾ ਕੋਈ ਸੁਰੱਖਿਆ ਗਾਰਡ ਸੀ ਉਹ ਮਾਰਿਆ ਗਿਆ 23 ਚ। ਹੁਣ 24 ਦੇ ਵਿੱਚ ਆਪਣੇ 26 ਦੇ ਵਿੱਚ ਆਹ ਘਟਨਾ ਹੋ ਗਈ। ਇਹ ਕਿੱਧਰ ਨੂੰ ਜਾ ਰਹੀ ਹੈ ਗੱਲ? ਵੀ ਇਹ ਤੁਹਾਡਾ ਕੀ ਕਹਿਣਾ, ਚੌਥਾ ਅਧਿਕਾਰੀ ਇਹਦੇ ਨਾਲ ਰਿਲੇਟਿਵ ਜਿਹੜਾ ਬਿਲਕੁਲ ਇਹਦੇ ਕਲੋਜ਼ ਸੀ, ਜਾਂ ਉਹ ਆਪਣੇ ਰਾਜਦਾਰਾਂ ਨੂੰ ਮਰਵਾ ਰਿਹਾ ਹੈ, ਇਹਦੇ ਪਿੱਛੇ ਕੀ ਹੈ ਕਹਾਣੀ, ਤਾਂ ਜ਼ਰੂਰ ਦੱਸਿਓ। ਧੰਨਵਾਦ ਤੁਹਾਡਾ ਸਮਾਂ ਦੇਣ ਦਾ।
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ। ਰਮੇਸ਼ ਜੀ,
1: ਦੇਖੋ ਜਿਹੜਾ ਨਾ ਸ਼ਿਵਿੰਦੂ ਅਧਿਕਾਰੀ ਦਾ ਪੀਏ ਕਹਿਣ ਵਾਲਾ ਜਾਂ ਬਹੁਤ ਨੇੜਲਾ ਵਿਅਕਤੀ, ਅੱਜ 9 ਤਰੀਕ ਹੈ, 7 ਤਰੀਕ ਦੀ ਘਟਨਾ ਆ, 7 ਤਰੀਕ ਦੀ ਭਾਰਤੀ ਸਮੇਂ ਦੀ ਰਾਤ ਕਹਿ ਸਕਦੇ, ਜਿੱਦਣ ਚੰਦਰਨਾਥ ਰਾਵ ਜਿਸ ਦਾ ਕਤਲ ਹੁੰਦਾ। ਮੈਂ ਉਸ ਦਿਨ ਤੋਂ ਬਾਅਦ ਜਦੋਂ ਇਸ ਮਸਲੇ ਦੀ ਸਾਂਝ ਪਾਈ ਤੇ ਮੈਂ ਇਸ਼ਾਰਾ ਸਰੋਤਿਓ ਹੋਰ ਢੰਗ ਦੇ ਨਾਲ ਕੀਤਾ ਸੀ, ਤੁਸੀਂ ਥੋੜਾ ਹੋਰ ਢੰਗ ਨਾਲ ਪੁੱਛਿਆ ਕਿ ਪਹਿਲਾਂ ਤੇ ਮਮਤਾ ਬੈਨਰਜੀ ਦੀ ਪਾਰਟੀ ਦੀ ਸਰਕਾਰ ਸੀ ਉਹਦੀ ਚੱਲਦੀ ਸੀ, ਹੁਣ ਤੇ ਉਹਦੀ ਨਹੀਂ ਚੱਲਦੀ, ਤੇ ਹੁਣ ਵੀ ਉਹ ਸੱਚ ਸਾਹਮਣੇ ਕਿਉਂ ਨਹੀਂ ਆਇਆ, ਇਹ ਵੱਡਾ ਸਵਾਲ ਹੈ। ਇਸ ਕਰਕੇ ਜਿਹੜੇ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਨੇ, ਮੈਂ ਤਾਂਹੀਓ ਕਹਿੰਦਾ ਕਿ ਸਰਕਾਰਾਂ ਬਦਲਣ ਦੇ ਨਾਲ, ਪੱਗਾਂ ਦੇ ਰੰਗ ਬਦਲਣ ਦੇ ਨਾਲ, ਪਹਿਰਾਵੇ ਬਦਲਣ ਦੇ ਨਾਲ ਕਦੇ ਲੋਕਾਂ ਦਾ ਜੀਵਨ ਸਵਰਗ ਨਹੀਂ ਹੋਣਾ, ਇਹ ਭੁਲੇਖ ਹੈ। ਸੋ ਇਸ ਕਰਕੇ ਤੁਸੀਂ ਜਿੱਧਰ ਇਸ਼ਾਰਾ ਕੀਤਾ, ਮੇਰੇ ਤੋਂ ਤੱਥ ਨਹੀਂ ਆ, ਮੈਂ ਬਹੁਤੇ ਉੱਦਾਂ ਦੇ ਸਖ਼ਤ ਤੱਥ ਨਹੀਂ ਦੱਸ ਸਕਾਂਗਾ, ਪਰੰਤੂ ਆਹ ਸਵਾਲ ਜ਼ਰੂਰ ਆਪਣੇ ਆਪ 'ਚ ਕਿ ਪਹਿਲਾਂ ਤੇ ਮਮਤਾ ਬੈਨਰਜੀ ਦੀ ਸਰਕਾਰ ਸੀ, ਪਤਾ ਨਹੀਂ ਲੱਗਦਾ ਸੀ ਕਤਲ ਕੌਣ ਕਰ ਗਿਆ ਕੌਣ ਕਰਾ ਗਿਆ, ਹੁਣ ਤੇ ਉਹਦੀ ਸਰਕਾਰ ਨਹੀਂ ਨਾ ਉਹਦੀ ਚੱਲਦੀ ਹੈ, ਤੇ ਹੁਣ ਵੀ ਉਹ 7 ਤਰੀਕ ਦਾ ਕਤਲ ਹੋਇਆ, ਹੁਣ ਤੱਕ ਤੁਸੀਂ ਵੇਖ ਲਓ 9 ਤਰੀਕ ਵੀ ਭਾਰਤੀ ਸਮੇਂ ਦੀਆਂ ਤੇ ਤਰਕਾਲਾਂ ਨੇ ਸ਼ਾਮ ਪੈ ਗਈ, ਹੁਣ ਤੱਕ ਕਿਹੜੇ ਫੜੇ ਗਏ ਹੈ। ਸੋ ਇਸ ਕਰਕੇ ਇਹ ਵਾਕਿਆ ਬਹੁਤ ਕੁਛ ਸ਼ੱਕੀ ਹੈ ਜੀ, ਤੇ ਸ਼ੱਕੀ ਇੰਨਾ ਕੁ ਉਸੇ ਦੇ ਹਾਲਾਤ ਕਿ ਇਸ ਵੇਲੇ ਉੱਥੋਂ ਦੇ ਰੰਗ ਢੰਗ ਹੀ ਬਦਲਣੇ ਸ਼ੁਰੂ ਹੋ ਚੁੱਕੇ ਹੈ, ਉੱਥੇ ਇੰਨਾ ਕੁ ਖੌਰੂ ਖੱਪਾ ਆ ਪੱਛਮੀ ਬੰਗਾਲ ਦੇ ਵਿੱਚ, ਪੁੱਛੋ ਨਾ। ਮੈਂ ਤਾਂਹੀਓ ਵਾਰ ਵਾਰ ਇੱਕ ਸ਼ਬਦ ਬੋਲਦਾ ਜਦੋਂ ਪੱਛਮੀ ਬੰਗਾਲ ਦੀ ਗੱਲ ਕਰਦਾ ਕਿ ਰੱਬ ਸੁੱਖ ਰੱਖੇ, ਇਹ ਨਾ ਹੋਵੇ ਕਿ ਉੱਥੇ ਦੂਜੇ ਨੂੰ ਠੇਪੀ ਲਾਉਣ ਲਈ, ਕਿਸੇ ਨੂੰ ਜੇਲ੍ਹਾਂ ਵਿੱਚ ਪਾਉਣ ਦੇ ਲਈ ਉੱਥੇ ਡੰਮੀ ਬਹੁਤ ਕੁਛ ਇਹੋ ਜਿਹਾ ਕਰਾ ਦਿੱਤਾ ਜਾਵੇ, ਇੱਦਾਂ ਦਾ ਖੋਰੂ ਖੱਪਾ ਪਵਾ ਦਿੱਤਾ ਜਾਵੇ। ਮੈਨੂੰ ਇਸ ਗੱਲ ਦਾ ਡਰ ਹੈ, ਹਾਲਾਂਕਿ ਮੈਂ ਕਿਸੇ ਪਾਰਟੀ ਤੇ ਤੋਹਮਤ ਨਹੀਂ ਲਾਉਣਾ, ਪਰੰਤੂ ਭਾਰਤੀ ਸਿਆਸਤ ਜਿੰਨੀ ਕੁ ਮੈਲੀ ਹੋ ਗਈ ਆ ਨਾ, ਜੋ ਕੁਛ ਅਸੀਂ ਬੀਤੇ ਸਮੇਂ ਚ ਵੇਖਿਆ, ਚਾਹੇ ਅਸੀਂ ਉਹ ਗੁਜਰਾਤ ਦੀ ਗੱਲ ਕਰੀਏ ਚਾਹੇ ਦਿੱਲੀ ਦੀ ਕਰੀਏ, ਮੈਂ ਤਾਜ਼ਾ ਤਰੀਨ ਦੀ ਗੱਲ ਕਰਦਾ, ਜਦੋਂ ਦਿੱਲੀ ਦੇ ਵਿੱਚ ਦੰਗੇ ਹੋਏ, ਜਦੋਂ ਗੁਜਰਾਤ ਵਿੱਚ ਹੋਏ, ਉਹ ਜਿਹੜਾ ਮੈਂ ਇਹ ਜੋ ਤਾਜ਼ਾ ਤਰੀਨ ਇਹ ਜਿਹੜੀਆਂ ਚੀਜ਼ਾਂ ਹੋਈਆਂ, ਇਹ ਇਸ਼ਾਰਾ ਬੜੇ ਘਾਤਕ ਹੈ। ਸੋ ਰੱਬ ਸੁੱਖ ਹੀ ਰੱਖੇ, ਬਸ ਅਸੀਂ ਤੇ ਇਹੀ ਕਹਾਂਗੇ।
0: ਬਹੁਤ ਸ਼ੁਕਰੀਆ ਜੀ। ਸੋ ਨੈਕਸਟ ਮੈਸੇਜ ਦੀਦੀ ਤੁਹਾਨੂੰ ਟੈਕਸਲ ਅਕਾਊਂਟਿੰਗ ਤੋਂ, ਪ੍ਰੋਗਰਾਮ ਦੇ ਸਿਲਸਿਲੇ ਨੂੰ ਸਪੋਂਸਰ ਕਰਨ ਟੈਕਸਲ ਅਕਾਊਂਟਿੰਗ, ਤੁਸੀਂ ਟੈਕਸ ਦਾ ਸੀਜ਼ਨ ਆ ਰਿਹਾ ਅਤੇ ਤੁਸੀਂ ਟੈਕਸ ਭਰਨਾ ਆ, ਟੈਕਸ ਦੀ ਫਾਈਲ ਦੀ ਟੈਨਸ਼ਨ ਹੋ ਰਹੀ ਹੈ, ਤਾਂ ਸੋਚ ਰਹੇ ਹੋ ਕਿ ਰਿਫੰਡ ਕਿਵੇਂ ਵਧੂਗਾ, ਤਾਂ ਯਾਦ ਰੱਖੋ ਟੈਕਸਲ ਅਕਾਊਂਟਿੰਗ ਤੁਹਾਡੇ ਨਾਲ ਖੜੀ ਆ, ਇੱਕ ਭਰੋਸੇਮੰਦ ਅਤੇ ਐਕਸਪੀਰੀਅੰਸ ਅਕਾਊਂਟਿੰਗ ਫਰਮ। ਖਾਸ ਤੌਰ ਤੇ ਸਟੂਡੈਂਟਸ ਲਈ, ਨਵੇਂ ਇਮੀਗ੍ਰੇਸ਼ਨ ਫੈਮਿਲੀਜ਼ ਦੇ ਲਈ, ਉਬਰ ਡਰਾਈਵਰ, ਸਮਾਲ ਬਿਜ਼ਨਸ ਓਨਰ, ਆਪਰੇਟਰ, ਟਰੱਕ ਡਰਾਈਵਰ ਵੀਰਾਂ ਦੇ ਲਈ, ਤੇ ਕੰਸਟਰਕਸ਼ਨ ਵਰਕਰ ਦਾ ਜੇ ਤੁਸੀਂ ਕੰਮ ਕਰਦੇ ਹੋ, ਇੱਕ ਰਿਸਪੋਂਸੀਬਲ ਪ੍ਰਾਈਸ ਤੁਹਾਡੇ ਵਾਸਤੇ ਆ, ਤੇ ਸਹੀ ਸਲਾਹ ਤੇ ਪੂਰੀ ਜਾਣਕਾਰੀ ਮਿਹਨਤ ਨਾਲ ਤੁਹਾਡੇ ਤੱਕ ਲੈ ਕੇ ਆਉਣਗੇ, ਉਹ ਤੁਹਾਨੂੰ ਵਧੀਆ ਰਿਫੰਡ ਲੈ ਕੇ ਦੇਣਗੇ। ਸੋ ਤੁਸੀਂ ਪਰਸਨਲ ਟੈਕਸ ਫਾਈਲਿੰਗ ਕਰਨਾ, ਨਾਲ ਨਾਲ ਤੁਸੀਂ ਕਾਰਪੋਰੇਟ ਟੈਕਸ ਫਾਈਲ ਕਰਵਾਉਣਾ ਆ, ਤਾਂ ਬੁੱਕ ਕੀ ਕੀਪਿੰਗ ਵਾਸਤੇ ਵੀ ਇਹਨਾਂ ਕੋਲ ਵਧੀਆ ਡਿਸਕਾਊਂਟ ਆ। ਤੁਸੀਂ ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇ ਦਿਓ, ਜਿੱਥੇ ਤੁਸੀਂ ਪਰਸਨਲ ਟੈਕਸ ਫਾਈਲ ਕਰਵਾਉਣਾ, ਬੁੱਕ ਕੀਪਿੰਗ ਕਰਵਾਉਣੀ ਆ, ਤਾਂ 50% ਡਿਸਕਾਊਂਟ ਮਿਲ ਜਾਣਾ ਤੁਹਾਨੂੰ, 50% ਡਿਸਕਾਊਂਟ ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇਣ ਦੇ। ਸੋ ਟੈਕਸ ਭਰਨਾ ਆ, ਡਿਲੇ ਨਾ ਕਰੋ, ਕਾਲ ਕਰ ਲਓ ਟੈਕਸਲ ਅਕਾਊਂਟਿੰਗ ਨੂੰ 647-0361-04746103-61 ਟੈਕਸਲ ਅਕਾਊਂਟਿੰਗ। ਅਤੇ ਨਾਲ ਦੀ ਨਾਲ ਆਪਾਂ ਗੱਲਬਾਤ ਕਰ ਰਹੇ ਸੀ, ਕਿਸੇ ਉਹ ਅਗਲੀ ਗੱਲਬਾਤ ਵੱਲ ਚੱਲੀਏ ਆਪਾਂ। ਮੈਨੂੰ ਲੱਗਦਾ ਕਿ ਆਪਣੇ ਕੋਲ ਸਮਾਂ ਵੀ ਰਮੇਸ਼ ਜੀ ਥੋੜ੍ਹੇ ਰਹਿ ਗਿਆ ਆ, ਸੋ ਕੁਇਕ ਜੇ ਜਾਂਦੇ ਇੱਕ ਖਬਰ 'ਤੇ ਝਾਤ ਮਾਰ ਲਈਏ। ਦਲਜੀਤ ਦਸਾਂਝ ਹਰਾਂ ਨੇ ਕਹਿੰਦੇ ਸਿਆਸਤ ਤੋਂ ਇਨਕਾਰ ਕਰਤਾ ਆ। ਸੋ ਕੋਈ ਖਬਰਾਂ ਉੱਠੀਆਂ ਸੀ ਕਿ ਕਹਿੰਦੇ ਦਲਜੀਤ ਦਸਾਂਝ ਸਿਆਸਤ ਦੇ ਵਿੱਚ ਆ ਰਿਹਾ, ਅਤੇ ਉਹਨਾਂ ਨੇ ਹੁਣ ਕਹਿੰਦੇ ਇਨਕਾਰ ਕੀਤਾ, ਇਹ ਕੀ ਖਬਰ ਆ ਜੀ?
1: ਸਿੱਧੂ ਸਾਹਿਬ, ਚਲੋ ਵੈਸੇ ਤੇ ਚੰਗੀ ਗੱਲ ਹੈ ਜੇ ਉਹਨਾਂ ਨੇ ਜਿਹੜਾ ਤਾਜ਼ਾ ਤਰੀਨ ਜਿਹਨੂੰ ਆਪਾਂ ਟਵੀਟ ਆਖਦੇ ਹਾਂ, ਟਵੀਟ ਕਰਕੇ ਉਹਨਾਂ ਨੇ ਕਹਿਤਾ ਕਿ ਭਾਈ ਮੈਨੂੰ ਨਾ ਇਤਲੇ ਪਾਸੇ ਦੀ ਗੱਲ ਕਰੋ, ਨਾ ਮੈਂ ਸਿਆਸਤ 'ਚ ਅੱਜ ਹੈ ਨਾ ਮੈਂ ਕੱਲ ਆਵਾਂ
0: ਜੀ,
1: ਮੈਂ ਮਨੋਰੰਜਨ ਦੀ ਦੁਨੀਆ ਦਾ ਬੰਦਾ ਹੈ ਤੇ ਮਨੋਰੰਜਨ ਹੀ ਕਰਨਾ ਹੈ, ਇੱਥੇ ਮੈਂ ਖੁਸ਼ ਹਾਂ। ਮੈਂ ਸਮਝਦਾ ਕਿ ਇਹ ਗੱਲ ਦਲਜੀਤ ਹੁਣਾਂ ਨੇ ਬੜੀ ਚੰਗੀ ਗੱਲ ਕਹੀ ਹੈ, ਔਰ ਮੌਕੇ ਤੇ ਜਿਹੜੀ ਕਹੀ ਉਹ ਸਭ ਤੋਂ ਵੱਡੀ ਗੱਲ ਹੈ, ਨਹੀਂ ਤੇ ਇਹੋ ਜਿਹੀਆਂ ਗੱਲਾਂ ਬੜੀਆਂ ਹਵਾ ਬਣਦੀਆਂ ਨੇ ਜਦੋਂ ਸਿਆਸਤ ਦੇ ਨਾਲ ਗੱਲ ਜੁੜਦੀ ਹੈ
0: ਜੀ।
1: ਔਰ ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਇਹੋ ਜਿਹਾ ਕੋਈ ਵਿਅਕਤੀ ਜਿਹੜਾ ਦੁਨੀਆਂ 'ਚ ਪਾਪੂਲਰ ਹੋਵੇ, ਜੇ ਉਹ ਏਦਾਂ ਦਾ ਸ਼ਬਦ ਵਰਤ ਦਿੰਦੇ ਕਿ ਭਾਈ ਮੈਂ ਅਜੇ ਸੋਚਿਆ ਨਹੀਂ, ਤੇ ਉਹਦਾ ਅਰਥ ਇਹ ਨਿਕਲਣਾ ਸੀ ਕਿ ਸੋਚ ਸਕਦੇ ਹੈ,
0: ਸੋਚ ਸਕਦੇ।
1: ਕਈਆਂ ਨੇ ਫਿਰ ਉਹਦੇ ਅਰਥ ਇਹ ਕੱਢਣੇ ਸੀ ਕਿ ਭਾਈ ਇਹ ਭਾਜਪਾ ਵਾਲੇ ਪਾਸਿਓ ਸੋਚੂਗਾ, ਕੀ ਇਹ ਕਾਂਗਰਸ ਵਾਲੇ ਪਾਸਿਓ ਸੋਚੂਗਾ, ਕਿ ਇਹ ਆਮ ਆਦਮੀ ਪਾਰਟੀ 'ਚ ਜਾਊਗਾ, ਫਿਰ ਇੱਧਰ ਨੂੰ ਗੱਲ ਤੁਰ ਪੈਣੀ ਸੀ। ਸੋ ਮੈਂ ਸਮਝਦਾ ਕਿ ਜਿਹੜਾ ਰੌਲਾ ਰੱਪਾ ਨਾ ਇੱਕ ਅੱਧੇ ਦਿਨ ਤੋਂ ਹੀ ਸ਼ੁਰੂ ਹੋਇਆ ਸੀ, ਇੱਕ ਸੰਸਥਾ ਨੇ ਜਿਹੜੀ ਗੱਲ ਕਹਿਤੀ ਦਲਜੀਤ ਦੁਸਾਂਝ ਨੂੰ ਸਿਆਸਤ 'ਚ ਆਉਣਾ ਚਾਹੀਦਾ, ਚਲੋ ਉਹਦੀ ਭਾਵਨਾ ਵਿਚਾਰੇ ਦੀ ਪਤਾ ਨਹੀਂ ਉਸ ਸੰਸਥਾ ਦੀ ਚੰਗੀ ਕਿਵੇਂ ਸੀਗੀ, ਉਹ ਹੌਲੀ ਹੌਲੀ ਗੱਲ ਇੰਨੀ ਹਵਾ ਬਣੀ ਕਿ ਦਲਜੀਤ ਦਸਾਂਝ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਚਰਚੇ ਹੋ ਗਏ। ਕਈਆਂ ਨੇ ਤੇ ਕਹਿ ਵੀ ਦਿੱਤਾ ਜੀ ਉਹ ਸਿਆਸਤ 'ਚ ਆ ਰਹੇ ਆ। ਹੁਣ ਆ ਬੀਤੇ 5-4 ਦਿਨਾਂ 'ਚ ਜਿਹੜਾ ਪਿਛਲੇ ਮਹੀਨੇ ਖੰਡ 'ਚ ਖੋਰੂ ਖੱਪਾ ਪਿਆ, ਉਹਦੇ ਸ਼ੋਅ ਦੇ ਵਿੱਚ ਕਈ ਗੱਲ ਉਹਦੇ ਨਾਲ ਜੋੜਨ ਲੱਗ
0: ਪਏ।
1: ਹੁਣ ਇਹ ਆਪਣੇ ਆਪ 'ਚ ਬੜਾ ਚੀਜ਼ ਏਦਾਂ ਦੀ ਹੈ ਕਿ ਇਹਦੇ ਵਿੱਚ ਵਿਰੋਧ ਮਿੰਟਾਂ ਸਕਿੰਟਾਂ ਸ਼ੁਰੂ ਹੋ ਜਾਂਦਾ, ਕਿਉਂਕਿ ਦਲਜੀਤ ਦਸਾਂਝ ਜਿੰਨਾ ਕੁ ਮੈਂ ਸਿੰਧੂ ਸਾਹਿਬ ਅੱਜ ਤੱਕ ਉਸ ਵਿਅਕਤੀ ਬਾਰੇ ਸਮਝ ਪਾਇਆ ਜਾਂ ਦੇਖਿਆ ਸੁਣਿਆ
0: ਜੀ,
1: ਉਹ ਕਿਸੇ ਵਿਵਾਦ ਵਿੱਚ ਨਹੀਂ ਪਿਆ, ਪਰੰਤੂ ਕਈ ਵਿਵਾਦ ਉਹਦੇ ਨਾਲ ਧੱਕੇ ਨਾਲ ਜ਼ਰੂਰ ਆ ਕੇ ਜੁੜੇ ਆ
0: ਜੀ।
1: ਆ ਤਾਜ਼ਾ ਸਿਨੇ ਉਹਦੇ ਸ਼ੋਅ ਵਿੱਚ ਵਿਰੋਧ ਹੋ ਜਾਣਾ, ਹੁਣ ਉਹਦੇ ਵਿੱਚ ਵੀ ਮਾਫ ਕਰਨਾ ਕਿ ਸਿੱਖ ਭਾਈਚਾਰਾ ਹੀ, ਕਿਉਂਕਿ ਗਾਉਣ ਵਾਲਾ ਵੀ ਸਿੱਖ ਤੇ ਜਿਹੜੇ ਵਿਰੋਧ ਕਰਨ ਵਾਲੇ ਵੀ ਸਿੱਖ, ਉਹ ਹੁਣ ਕਿਰਾਏ ਕਿਹਨਾਂ ਨੇ ਆ ਉਹ ਇੱਕ ਵੱਖਰੀ ਗੱਲ ਹੈ ਕਿ ਉਹਦੇ ਮਗਰ ਮਕਸਦ ਕੀ ਹੈ। ਸੋ ਬੜੀਆਂ ਸਾਰੀਆਂ ਉਹ ਗੁਲਝਲਤਾਵਾਂ ਦਲਜੀਤ ਦੁਸਾਂਝ ਨਾਲ ਜੁੜ ਗਈਆਂ ਸੀ, ਤੇ ਆ ਇੱਕ ਜਿਹੜੀ ਨਵੀਂ ਚੀਜ਼ ਪਿਛਲੇ 2 ਦਿਨ ਤੋਂ ਚਰਚਾ ਵਿੱਚ ਸੀ ਕਿ ਦਲਜੀਤ ਦੁਸਾਂਝ ਹੁਣ ਸਿਆਸਤ 'ਚ ਆ ਸਕਦੇ ਆ, 2027 ਦੀਆਂ ਪੰਜਾਬ 'ਚ ਚੋਣਾਂ ਲੜ ਸਕਦੇ ਆ, ਏਦਾਂ ਦੀਆਂ ਵੀ ਕਈਆਂ ਨੇ ਤੇ 5 ਅਗਸਤ ਤੇ ਕਿ ਭਾਜਪਾ ਨਾਲ ਲੈ ਆਏ ਉਹਨਾਂ ਨੂੰ, ਉਹ ਮੈਂ ਸਮਝਦਾ ਕਿ ਦਲਜੀਤ ਦੁਸਾਂਝ ਨੇ ਜਿਹੜੀ ਇਹ ਗੱਲ ਆਖ ਦਿੱਤੀ ਹੈ, ਬੜਾ ਸਮੇਂ ਸਿਰ ਸਿਆਣਪ ਵਾਲੀ ਗੱਲ ਕੀਤੀ ਹੈ ਕਿ ਭਾਈ ਮੈਨੂੰ ਨਾ ਮੁੜ ਕੇ ਕਿਹੋ ਤੇ ਨਾ ਮੈਂ ਅੱਜ ਤੇ ਨਾ ਮੈਂ ਕੱਲ, ਮੈਂ ਮਨੋਰੰਜਨ ਦੀ ਦੁਨੀਆ ਦਾ ਬੰਦਾ ਤੇ ਮੈਂ ਇੱਥੇ ਬੜਾ ਖੁਸ਼ ਹਾਂ
0: ਜੀ। ਬਹੁਤ ਸ਼ੁਕਰੀਆ ਰਮੇਸ਼ ਜੀ ਅੱਜ ਦੇ ਸਾਥ ਦੇ ਲਈ। ਖਬਰਾਂ ਬਹੁਤ ਨੇ, ਗੱਲਾਂ ਬਹੁਤ ਨੇ, ਵਲਵਲੇ ਬਹੁਤ ਨੇ, ਤੇ ਹੋਰ ਬੜੇ ਸਾਰੇ ਸਵਾਲ ਨੇ ਤੁਹਾਡੇ ਲਈ, ਕਾਲਾਂ ਵੀ ਬਹੁਤ ਨੇ, ਬਹੁਤ ਸਾਰੀਆਂ ਕਾਲਸ ਔਨ ਹੋਲਡ ਤੇ ਨੇ। ਸੋ ਪਰ ਸਮਾਂ ਹੁਣ ਅੱਗੇ ਇਜਾਜ਼ਤ ਨਹੀਂ ਦੇ ਰਿਹਾ, ਸੋ ਇੱਥੇ ਹੀ ਆਪਾਂ ਅੱਜ ਦੀ ਗੱਲਬਾਤ ਨੂੰ ਖਬਰਾਂ ਦੇ ਸਿਲਸਿਲੇ ਨੂੰ ਇੱਥੇ ਸਮਾਪਤ ਕਰਦੇ ਹਾਂ, ਤੇ ਫਿਰ ਮਿਲਾਂਗੇ ਕੱਲ੍ਹ ਨੂੰ ਇੱਕ ਨਵੀਂ ਸਵੇਰ, ਨਵੀਂ ਦਿਨ ਦੀ ਚੜ੍ਹਦੀ ਕਲਾ ਦੀ ਰੋਸ਼ਨੀ ਦੇ ਨਾਲ, ਨਵੀਆਂ ਖਬਰਾਂ ਦੇ ਨਾਲ। ਹੁਣ ਇੱਥੇ ਦਿਓ ਇਜਾਜ਼ਤ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਭਾਜੀ, ਬਹੁਤ ਬਹੁਤ ਸ਼ੁਕਰੀਆ ਜੀ,
1: ਮਿਹਰਬਾਨੀ ਜੀ, ਮਿਹਰਬਾਨੀ,
0: ਬਹੁਤ ਸ਼ੁਕਰੀਆ। ਇਹ ਸਨ ਰਮੇਸ਼ ਹੁਸ਼ਿਆਰਪੁਰ ਜੀ, ਪੰਜਾਬ ਦੀ ਧਰਤੀ ਤੋਂ ਖਬਰਾਂ ਦੇ ਨਾਲ ਤੁਹਾਨੂੰ ਜੋੜ ਰਹੇ ਸੀਗੇ। ਸੋ ਗੱਲਾਂ ਬਾਤਾਂ ਚੱਲ ਰਹੀਆਂ ਸੀ, ਅਤੇ ਅੱਜ ਬਈ ਗੱਲਾਂ ਬਾਤਾਂ ਤਿੱਖੀਆਂ ਹੋ ਗਈਆਂ। ਸੋ ਮੈਂ ਥੋੜ੍ਹਾ ਜਿਹਾ ਕਲੀਅਰ ਕਰਦਾ ਕਿ ਦੇਖੋ, ਮੈਂ ਨਾ ਕਿਸੇ ਪਾਰਟੀ ਦਾ ਅਤੇ ਨਾ ਹੀ ਮੈਨੂੰ ਪਾਰਟੀਆਂ ਪੂਟੀਆਂ ਦਾ ਬਹੁਤਾ ਪਤਾ, ਸਾਨੂੰ ਤਾਂ ਸਿਰਫ ਇੱਕੋ ਹੀ ਚੀਜ਼ ਦੀ ਅਸੀਂ ਭਗਤ ਹਾਂ, ਅਸੀਂ ਕਿਸੇ ਦੇ ਭਗਤ ਨਹੀਂ, ਨਾ ਕਾਂਗਰਸ ਦੇ, ਨਾ ਬੀਜੇਪੀ ਦੇ, ਨਾ ਐਕਸ ਵਾਈ ਜ਼ੈਡ ਵਟ ਐਵਰ, ਅਸੀਂ ਤਾਂ ਭਗਤ ਹਾਂ ਪੰਜਾਬ ਦੇ, ਅਸੀਂ ਆਸ਼ਕ ਪੰਜਾਬ ਦੇ, ਤੇ ਪੰਜਾਬ ਦੀ ਸਦਾ ਸੁੱਖ।
3: This is AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530. Multicultural radio for Brampton, Toronto, the GTA, and the world at am530.ca. This is Chow AM 530. The views and opinions expressed in the following program are those of the producers and not those of the staff and management of Chow AM 530.

0: ਜਦੋਂ ਅਸੀਂ ਫੂਡ ਡਿਲੀਵਰ ਕਰਦੇ ਹਾਂ ਕਸਟਮਰਸ ਨੂੰ ਤਾਂ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ।
1: ਹੈਲੋ ਜੀ, ਮੇਰਾ ਨਾਮ ਹੈ ਗੁਰਪ੍ਰੀਤ ਕੌਰ। ਮੈਂ ਤਵਾ ਕਿਚਨ ਤੋਂ ਕੈਟਰਿੰਗ ਕਰਵਾਈ ਸੀ। ਸੱਚ ਮੰਨੋ ਸਵਾਦ ਹੀ ਆ ਗਿਆ, ਗਰਮ ਗਰਮ ਫਰੈਸ਼ ਫੂਡ। ਅਗਰ ਤੁਸੀਂ ਵੀ ਕੈਟਰਿੰਗ ਕਰਵਾਉਣੀ ਹੈ ਤਾਂ ਪਲੀਜ਼ ਮੈਂ ਰਿਕਮੈਂਡ ਕਰੂੰਗੀ ਤਵਾ ਕਿਚਨ ਨੂੰ। ਇਹਨਾਂ ਦੀ ਸਰਵਿਸ ਐਕਸੀਲੈਂਟ ਹੈ। ਤਾਂ ਹੀ ਕਹਿੰਦੇ ਨੇ ਟੇਸਟ ਢਾਬੇ ਵਰਗਾ ਤੇ ਪ੍ਰੈਪਰੇਸ਼ਨ ਘਰ ਵਰਗੇ।
2: 50 Sunnyvale Gate, Brampton, Mountnesh and Bovedda intersection, ya visit karo www.tavakitchen.ca 905-790-1699 905-790-1699 tawakitchen.ca।
3: ਪੰਜਵਾਂ ਮਹਾਨ ਤਿੰਨ ਦਿਨਾਂ ਦਾ ਕੀਰਤਨ ਦਰਬਾਰ 16-17 ਦਿਨ ਸ਼ਨੀਵਾਰ ਅਤੇ ਐਤਵਾਰ ਦੁਪਹਿਰੇ 3 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ। 18 ਦਿਨ ਸੋਮਵਾਰ 12 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ। ਬ੍ਰੈਂਪਟਨ ਫੇਅਰ ਗਰਾਊਂਡ 12942 ਹਾਰਡਨੇਕ ਰੋਡ ਕੈਲਡਨ ਵਿਖੇ ਕਰਵਾਇਆ ਜਾ ਰਿਹਾ ਹੈ। ਪੰਥ ਦੇ ਸਰਮੌਰ ਰਾਗੀ ਜਥੇ ਪਦਮ ਸ਼੍ਰੀ ਭਾਈ ਸਾਹਿਬ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਸੰਤ ਅਨੂਪ ਸਿੰਘ ਜੀ ਊਨਾ ਸਾਹਿਬ ਵਾਲੇ, ਭਾਈ ਅਨੰਤ ਵੀਰ ਸਿੰਘ ਜੀ ਐਲੇ ਵਾਲੇ, ਭਾਈ ਸਾਹਿਬ ਜਗਜੀਤ ਸਿੰਘ ਜੀ ਬਬੀਹਾ ਦਿੱਲੀ ਵਾਲੇ, ਪ੍ਰੋਫੈਸਰ ਪਰਮਜੀਤ ਸਿੰਘ ਜੀ ਪਟਿਆਲੇ ਵਾਲੇ, ਭਾਈ ਮਨਿੰਦਰ ਸਿੰਘ ਜੀ ਸ੍ਰੀਨਗਰ ਵਾਲੇ। ਫੋਰ ਮੋਰ ਇਨਫੋਰਮੇਸ਼ਨ ਕਾਲ ਪੰਜਾਬੀ ਵਿਰਸਾ ਰੇਡੀਓ ਦੇ ਸਿੰਘ ਅਜੀਤ ਨੂੰ ਕੀਤੀ ਜਾ ਸਕਦੀ ਹੈ 6474481000 6474481000। ਸੇਵਾ ਭੇਜਣ ਵਾਸਤੇ seva2022@yahoo.com ਤੇ ਆਪਣੀ ਸੇਵਾ ਭੇਜ ਸਕਦੇ ਹੋ।
4: ਕੀ ਗੱਲ ਸਿਮਰਨ, ਬੜੀ ਪਤਲੀ ਹੋ ਗਈ ਹੈ, ਕੁਝ ਖਾਂਦੀ ਖੁੰਦੀ ਨਹੀਂ?
5: ਲੈ ਦੱਸ, ਕੰਮ ਤੇ ਜਾਵਾਂ ਕਿ ਘਰੇ ਰੋਟੀਆਂ ਬਣਾਵਾਂ? ਤਾਂ ਟਿਫਨ ਲਵਾ ਲਾ,
4: ਘਰ ਦਾ ਸਵਾਦ ਕਿੱਥੋਂ ਮਿਲਦਾ ਬਾਹਰੋਂ?
6: ਮਤਲਬ ਤੂੰ ਤਵਾ ਕਿਚਨ ਦੇ ਫੂਡ ਨਹੀਂ ਟੇਸਟ ਕੀਤਾ?
7: ਤਵਾ ਕਿਚਨ, ਬਿਲਕੁਲ ਘਰ ਵਰਗਾ ਸਵਾਦ। ਕਸਟਮਾਈਜ਼ ਟਿਫਨ ਪੈਕੇਜਸ ਅਵੇਲੇਬਲ, ਫੂਡ ਕੁਆਲਿਟੀ ਤੇ ਕੁਆਂਟਿਟੀ ਇੱਕਦਮ ਲਾਜਵਾਬ।
2: 50 Sunnyvale Gate, Brampton, Mountnesh and Bovedda intersection, ya visit karo www.tavakitchen.ca 905-790-1699 tawakitchen.ca।
8: ਕਿ ਤੁਸੀਂ ਵੀ ਇਨਵੈਸਟਮੈਂਟ ਦੇ ਇਸ ਦੌਰ 'ਚ ਪ੍ਰਾਪਰਟੀ 'ਚ ਇਨਵੈਸਟ ਕਰਨਾ ਚਾਹੁੰਦੇ?
9: 6'2" ਲੰਬੇ ਦਾਰਾ ਸਿੰਘ ਜੀ ਨੇ ਆਪਣੇ ਜੀਵਨ ਕਾਲ ਮੇ ਕਰੀਬ 500 ਮੈਚ ਖੇਲੇ, ਉਸਮੇ ਸੇ ਏਕ ਭੀ ਮੈਚ ਨਹੀਂ ਹਾਰੇ।
10: इसी तरह तवा किचन का दारा सिंह पराठा भी हार नहीं मान रहा। चैंपियन इन पराठा मार्केट,
11: जो कि मिल रहा है 2410 एट तवा किचन, 30 रैम्बलर ड्राइव, ब्रैम्पटन, क्लोज टू कैनेडी एंड स्टील्स, 905-451-2600 905-452-2600।
12: F-150 Ford ਪੰਜਾਬੀਆਂ ਵਿੱਚ ਬਹੁਤ ਹੀ ਪ੍ਰਚਲਿਤ ਤੇ ਕਾਮਯਾਬ ਟਰੱਕ ਮੰਨਿਆ ਜਾਂਦਾ ਹੈ। F-150 ਜਾਂ ਮਸਟੈਂਗ ਜਾਂ ਲਿੰਕਨ ਜਾਂ ਫੋਰਡ ਦੀ ਕੋਈ ਵੀ ਗੱਡੀ ਖਰੀਦਣ ਲਈ ਅਨਿਲ ਚੋਪੜਾ, ਰੋਹਨ ਚੋਪੜਾ, ਰਾਹੁਲ ਚੋਪੜਾ, ਚੋਪੜਾ ਬ੍ਰਦਰਸ, ਚੋਪੜਾ ਫੈਮਿਲੀ ਤੁਹਾਡੇ ਲਈ ਹਾਜ਼ਰ ਹੈ। 42 ਸਾਲ ਤੋਂ ਟੌਪ ਸੇਲ ਇਨ ਓਨਟਾਰੀਓ, ਕਾਰ ਡੀਲਰਸ਼ਿਪ ਦੇ ਵਿੱਚ ਟੌਪ ਦਾ ਨਾਮ ਮਿਲਟਨ ਫੋਰਡ ਤੋਂ ਚੋਪੜਾ। ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ 416-302-4146-302-9941।
0: ਜਦੋਂ ਅਸੀਂ ਫੂਡ ਡਿਲੀਵਰ ਕਰਦੇ ਹਾਂ ਕਸਟਮਰਸ ਨੂੰ ਤਾਂ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ।
13: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਆਪਣੀ ਕੰਪਨੀ ਮਿਸਿਸ ਆਗਾ, ਆਪਾਂ ਨੂੰ ਕੇਟਰਿੰਗ ਦੀ ਲੋੜ ਸੀਗੀ ਅਤੇ ਆਪਾਂ ਤਵਾ ਕਿਚਨ ਨਾਲ ਕੰਟੈਕਟ ਕੀਤਾ। ਆਪਾਂ ਨੂੰ 50 ਬੰਦੇ ਦੀ ਕੈਟਰਿੰਗ ਕਰਵਾਈ ਸੀ ਅਤੇ ਆਪਣੇ ਕਰੀਬਨ 55-60 ਬੰਦੇ ਸੀਗੇ, ਫਿਰ ਵੀ ਕੇਟਰਿੰਗ ਉਹਨਾਂ ਕੋਲ ਮਤਲਬ ਬਹੁਤ ਜ਼ਿਆਦਾ ਸੀ, ਸਾਨੂੰ ਕੋਈ ਥੋੜ੍ਹ ਨਹੀਂ ਆਈ। ਅਸੀਂ ਰਿਕਮੈਂਡ ਕਰਦੇ ਹਾਂ ਤੁਸੀਂ ਵੀ ਕੈਟਰਿੰਗ ਕਰਾਓ ਤਵਾ ਕਿਚਨ ਤੋਂ। ਥੈਂਕ ਯੂ ਸੋ ਮਚ।
2: ਤਵਾ ਕਿਚਨ, 50 Sunnyvale Gate, Brampton, Mountnesh and Bovedda intersection, ya visit karo www.tavakitchen.ca 905-790-1699 tawakitchen.ca।
12: ਟੈਕਸ ਦਾ ਸੀਜ਼ਨ ਆ ਚੁੱਕਿਆ ਹੈ, ਪੁਰਾਣੇ ਅਕਾਊਂਟੈਂਟ ਨਾਲ ਖੁਸ਼ ਨਹੀਂ ਹੋ ਜਾਂ ਟੈਕਸ ਦੇ ਵਿੱਚ ਤੁਹਾਡੀਆਂ ਬੱਚਤ ਕਿੱਥੇ ਹੋਣੀਆਂ, ਕਿਹੜੇ ਕਿਹੜੇ ਲਿਮਿਟਸ ਤੁਹਾਡੇ ਲਈ ਸਰਕਾਰ ਨੇ ਸੈੱਟ ਕੀਤੇ ਹਨ, ਲੋਨ ਮਿਲ ਸਕਦੇ ਨੇ ਜਾਂ ਕਿਤੇ ਵੀ ਤੁਹਾਡੀ ਕੰਪਨੀ ਦੀ ਸ਼ੇਪ ਕਿਸ ਤਰ੍ਹਾਂ ਹੋਣੀ ਚਾਹੀਦੀ ਹੈ, ਪੰਜਾਬ ਟੈਕਸ ਸੋਲੂਸ਼ਨ ਦੇ ਜਗਜੀਤ ਸਾਚਾ ਜੀ ਮਿਸਿਸਾਗਾ ਤੇ ਕੈਂਬਰਿਜ ਦੀਆਂ 2 ਲੋਕੇਸ਼ਨਸ ਤੋਂ ਨਵੀਆਂ ਫਾਈਲਸ ਇੱਥੇ ਲੈ ਰਹੇ ਨੇ ਉੱਤੇ ਤੁਹਾਨੂੰ ਸੁਚੇਤ ਕਰਦੇ ਹਨ ਆਉਣ ਵਾਲੇ ਸਮੇਂ ਲਈ। ਟੈਕਸ ਦੀਆਂ ਸਰਵਿਸਿਸ ਲਈ ਪੰਜਾਬ ਟੈਕਸ ਸੋਲੂਸ਼ਨ 416-720-3642 416-720-3642 ਪੰਜਾਬ ਟੈਕਸ ਸੋਲੂਸ਼ਨ।
14: ਡਰਾਈਵ ਕਰ ਰਹੇ ਹੋ? ਸ਼ੋਅ ਨੂੰ ਇੰਜੋਏ ਕਰ ਰਹੇ ਹੋ? ਕੁਝ ਭੁੱਲ ਰਹੇ ਹੋ?
15: ਡਰਾਈਵਿੰਗ ਲਾਇਸੈਂਸ?
14: ਨੋ।
15: ਪੁਲਿਸ ਆਫਿਸਰ?
14: ਨੋ ਨੋ।
15: ਟ੍ਰੈਫਿਕ ਲਾਇਸੈਂਸ?
14: ਨੋ।
15: ਡਨ।
2: ਡਾਇਮੰਡ ਇੰਸ਼ੋਰੈਂਸ ਤੇ ਪਵਨ ਕੌਰ ਗਿੱਲ ਦਾ ਇਹ ਮੈਸੇਜ। ਮੋਸਟ ਆਫ ਇੰਟੋਰੀਅੰਸ ਇਗਨੋਰ ਕਰ ਰਹੇ ਹਨ ਆਪਣੀ ਆਟੋ ਇੰਸ਼ੋਰੈਂਸ ਰਿਨਿਊਅਲ ਜਾਂ ਆਪਣੇ ਰੇਟ ਨੂੰ ਚੈੱਕ ਕਰਨ ਲਈ। ਅੱਜ ਹੀ ਕਾਲ ਕਰੋ 30 ਤੋਂ ਵੱਧ ਕੰਪਨੀਆਂ ਨਾਲ ਕੰਮ ਕਰ ਰਹੇ ਪਵਨ ਕੌਰ ਗਿੱਲ। 3 ਮਿੰਟ ਦੇ ਵਿੱਚ 300 ਤੋਂ ਲੈ ਕੇ 1500 ਤੱਕ ਸਾਲ ਦੀ ਇੰਸ਼ੋਰੈਂਸ ਕੱਟ ਸਕਦੀ ਹੈ ਆਟੋ, ਹੋਮ ਔਰ ਇਨਵੈਸਟਮੈਂਟ ਪ੍ਰਾਪਰਟੀਜ਼ ਦੀ। 647-325-9900 6 647-325-9100 Pawan Kaur Gill from Diamond Insurance.
16: Zindagi ek safar hai sohana.
17: Real Estate di duniya vich aao apne supne nu sach kar vikhao Fairdale Realty Inc brokerage nal hath milao
18: Real Estate diyan barikiyan sikho te company vallo clients leads vi pao
17: Fairdale Realty Inc brokerage nave agent hire kar rahe ne
18: aaj hi call karo Fairdale de broker of record Hardeep Pandher nu
17: 905-671-2000
18: Fairdale nal hath milao apne supne nu sach kar vikhao
19: ਹਾਂ ਵੀ ਰਣਵੀਰ ਕਿੱਧਰ ਫਾਈਲਾ ਚੱਕੀ ਫਿਰਦਾ ਸਵੇਰੇ ਸਵੇਰੇ
20: ਉਹ ਭਾਜੀ ਮੌਰਗੇਜ ਲਈ ਮਹੀਨਾ ਹੋ ਗਿਆ ਇੱਕ ਦਫ਼ਤਰ ਤੋਂ ਦੂਜੇ ਦਫ਼ਤਰ ਚੱਕਰ ਕੱਟਦੇ ਹੋਏ
19: ਯਾਰ ਆ ਕਿੰਨੇ ਸਵਾਲ ਜਵਾਬ ਕਰਦੇ ਨੇ ਮੌਰਗੇਜ ਵਾਲੇ
21: ਦੇਖ ਬਾਈ ਜੇ ਤੂੰ ਲੈਣਾ ਮੌਰਗੇਜ ਜਾਂ ਲੋਨ
22: ਤੇ ਤੇਰਾ ਕੰਮ 24 ਘੰਟਿਆਂ ਚ ਕਰਨਗੇ ਮਿਸਟਰ ਸੰਧੂ
19: ਅੱਛਾ ਜੀ
23: ਆਹੋ ਜੀ ਨੀਡ ਪ੍ਰਾਈਵੇਟ ਮੌਰਗੇਜ ਐਂਡ ਲੋਨਸ ਦੈਨ ਕਾਲ ਮਿਸਟਰ ਸੰਧੂ ਐਟ 905-671-2000 ਨੋ ਕੁਐਸਚਨਸ ਨੋ ਕ੍ਰੈਡਿਟ ਚੈੱਕ ਲੋਨ ਅਪਰੂਵਲ ਵਿਦਿਨ 24 ਆਵਰਸ ਨੰਬਰ ਰੱਖੋ ਯਾਦ 905-671-2000 Mr. Sandhu
24: ਭੈਣ ਜੀ ਤੀਜਾ ਵਿਆਹ ਕੈਨੇਡਾ ਦੇ ਵਿੱਚ ਨਾ ਹੀ ਇੰਡੀਆ ਵਰਗਾ ਟੇਸਟ ਨਾ ਹੀ ਇੰਡੀਆ ਵਰਗੀ ਕੁਆਂਟਿਟੀ ਛੋਟੀਆਂ ਛੋਟੀਆਂ ਪਲੇਟਾਂ ਫੜਾ ਦਿੰਦੇ ਨੇ ਜਦੋਂ ਦੂਜੀ ਵਾਰੀ ਖਾਣਾ ਲੈਣ ਜਾਓ ਤੇ ਬਫੇ ਖਤਮ ਹੋ ਜਾਂਦਾ ਆ
25: ਮੈਨੂੰ ਪਤਾ ਹੈ ਕਿਉਂ ਮੈਂ ਤਵਾ ਕਿਚਨ ਦੀ ਕੇਟਰਿੰਗ ਖਾਦੀ ਸੀ ਸੱਚੀ ਕਹਾਂ ਤਾਂ ਫੂਡ ਇੰਨਾ ਟੇਸਟੀ ਅਨਲਿਮਿਟਿਡ ਫੂਡ ਇੰਨਾ ਫੂਡ ਕਿ ਮੈਂ ਖਾਂਦੇ ਖਾਂਦੇ ਥੱਕ ਗਈ ਪਰ ਫੂਡ ਨਹੀਂ ਮੁੱਕਿਆ
2: ਤਵਾ ਕਿਚਨ 50 ਸਨੀਵੇਲ ਗੇਟ ਬ੍ਰੈਂਪਟਨ ਮਾਉਂਟਨੈਸ਼ ਐਂਡ ਬੋਵੇਰ ਦਾ ਇੰਟਰਸੈਕਸ਼ਨ ਜਾਂ ਵਿਜ਼ਿਟ ਕਰੋ www.tawakitchen.ca 905-790-1699 905-790-1699 TAWAKitchen.ca
26: ਯਾਰ ਬਿਜ਼ਨਸ ਦਾ ਮਾੜਾ ਹਾਲ ਹੋਇਆ ਪਿਆ ਕਿੰਨੀਆਂ ਤਰਕੀਬਾਂ ਲਗਾ ਚੁੱਕਾ ਪਰ ਫਿਰ ਵੀ ਕੋਈ ਗੱਲ ਨਹੀਂ ਬਣ ਰਹੀ
27: ਨਿਰਬਲ ਬਾਬੇ ਨੇ ਕਿਹਾ ਸੀ ਕਿਰਪਾ ਹੋ ਜਾਊਗੀ ਨਿੰਬੂ ਮਿਰਚਾਂ ਟੰਗੋ ਪਰ ਕਿਰਪਾ ਤਾਂ ਹੋਈ ਨਹੀਂ
28: ਆਨਲਾਈਨ ਵੀ ਮਾਰਕੀਟਿੰਗ ਕਰਕੇ ਦੇਖ ਲਈ ਪਰ ਕੋਈ ਰਿਜ਼ਲਟ ਹੀ ਨਹੀਂ ਆਇਆ
29: ਇਹਦਾ ਮਤਲਬ ਤੁਸੀਂ ਰੇਡੀਓ ਆਵਾਜ਼ ਟ੍ਰਾਈ ਨਹੀਂ ਕੀਤਾ
30: ਰੇਡੀਓ ਆਵਾਜ਼ ਰੇਡੀਓ ਆਵਾਜ਼ ਰੋਜ਼ਾਨਾ ਸਵੇਰੇ 9 ਤੋਂ 10 ਵਜੇ ਤੱਕ ਐਵਰੀ ਸੈਟਰਡੇ 10 ਤੋਂ 1 ਵਜੇ ਤੱਕ ਪ੍ਰਾਈਮ ਟਾਈਮ ਤੇ ਵਧੇਰੇ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 416-518-3200

ਮੈਂ ਕਹਿੰਦੀਆਂ ਤਾਂ ਰੋੜਾ ਕੂੜਾ ਮੇਰੇ ਸਾਹਿਬ ਦੀਆਂ ਵਡਿਆਈਆਂ, ਤਣਕੇ ਜਿੰਨੀ ਕਦਰ ਨੇ ਮੇਰੀ, ਮੇਰੇ ਤਖ਼ਤ ਬਿਠਾਇਆ ਸਾਈਆਂ। ਜੇ ਵੇਖਾਂ ਮੈਂ ਅਮਲਾ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ, ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਬੱਲੇ ਬੱਲੇ ਤਾਂ ਬੱਲੇ ਬੱਲੇ ਬੱਲੇ। ਉਸ ਰਹਿਮਤਾਂ ਬਖਸ਼ੇ ਸਦਕਾ ਇੱਕ ਵਾਰ ਫਿਰ ਤੋਂ ਬਰੂਹਾਂ 'ਤੇ ਦਸਤਕ ਦੇ ਰਹੇ ਅਮਨਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ, ਗੁੱਡ ਮਾਰਨਿੰਗ, ਸਤਿ ਸ਼੍ਰੀ

0: मग आज खूबसूरत स्वेदा, खूबसूरत लोक, खूबसूरत मुल्काची एचएलओ डिजिटल एएम फ्रिक्वेंसी राही टोरंटो पेंसिल्वेनिया न्यूयॉर्क वाशिंगटन न्यूजर्सी तक सुन रहे हो। आप सब का हार्दिक स्वागत करते हैं रेडियो शो रेडियो आवाज़ अस तुहाडे लई लैके आउंदे और इस चैनल के उपर तुसीं जिथे टॉप रेडियो सुनते हो उन्हां विचों रेडियो आवाज़ पंजाबी लहरां ते साडे होर बहुत सारे शो जिहड़े तुहाडे ऑल टाइम फेवरेट ने, जिवें ऑल टाइम ब्रेकफास्ट हुंदा जिहड़े मर्जी टाइम खा लो रात में 12 बजे 1 बजे, इस तरह ऑल टाइम फेवरेट शोज़ ने। और इन शोज़ के शामिल होंगे हो कल ओंटेरियो चो नहीं, तुसी यूएस के विचों बॉर्डर रेंज के जिहड़े एरियाज़ ने जिन्हां विचों पेंसिल्वेनिया न्यूयॉर्क ते वाशिंगटन के एरिए ने जिथे अपनी फ्रीकुएंसी टना टन चलती है, टना टन लोग गड्डियां जा रहे होंगे ने। आई ट्रैवल्ड वन टाइम और मैं ये आप खुद अपनी रेडियो से चैक किया। सो इधर ओंटेरियो के सारनिया के बॉर्डर से तुसी शुरू हो जाने हो इंटायर 402 सानू तुसी लंडन पहुँच जाने हो, लंडन तो तुसी सानू सुनते आ रहे होंगे हो तुर मिल्टन तक तो जी टी इंटायर। और अगर 403 की गल करा 403 तुसी ज्यों वुडस्टॉक तो स्टार्ट होंगे हो तुसी सानू जो सुनते हो ब्रैंटफर्ड तो लैके अगे तक सानू तुसी सुनते हो ब्रैंटफर्ड का एरिया क्रॉस कर गए, इस बाद तुसी सिमको काउंटी दे विच जो तुसी सानू सुनते हो वेनफ्लीट तक, वेनफ्लीट तो लैके बॉम्बे दिल्ली तुसी हैरान होंगे अपने इंडिया के शहर ने कई लाइन के सिमको काउंटी च, बॉम्बे हैगा दिल्ली हैगा दिल्ली जिन्हों कहने आप। संतोष जी सत श्री अकाल, पहले तो
1: सत श्री अकाल अमन जी, सत श्री अकाल सारे रेडियो लिसनर्स नो, मैं ते इंडिया वाले सिटी समझ के बैठ गई सी।
0: तो सारे बॉम्बे भी आ
1: जी,
0: दिल्ली भी आ ते करनाल नहीं हैगा,
1: लुधियाना हैगा,
0: लुधियाना भी है नहीं हैगा। सो उते तुसी ये सारे देखते हैगे हो, नाल नाल ना पेरिस हैगा उते
1: जी,
0: हां जी लंडन साडे को हैगा ही आ
1: जी,
0: मतलब हर एक दुनिया दी कंट्री नु भुलेखा पा दने एक बार,
1: बिल्कुल
0: अगला कहंदे बाद चो कैनेडा च है गया। सो तुसी सानू जी टी एंटायर सुनदे हो इस वाल नु जाने हो, इत्थों शुरू हुंदा तुहाडा मिसिसागा तो बाद आ जांदा तुहाडा ईस्ट यॉर्क नॉर्थ यॉर्क ते फिर उस तो बाद इटोबिको नॉर्थ साउथ आ जांदी है
1: जी,
0: फिर अगे चलदे संतोष तां टोरंटो दे एरिए स्टार्ट हो जांदे ने,
1: बिल्कुल
0: म्युनिसिपैलिटीज टोरंटो दीआं आ जांदीआं स्टार्ट, टोरंटो दीआं म्युनिसिपैलिटीज दे विचों तुसीं यॉर्क रीजन च सुणदे हो, फिर ओह गाहां तक चले, मतलब मैं जे नां लैण लग्गा शहरां दे हंड्रड्स ऑफ बिग सिटीज जिथे हजारां दी गिणती च अपने लोग रहिंदे ने सब सुणदे ने, बैरी हो गया, मस्कोका हो गया, ओवन साउंड हो गया, ओरेलिया हो गया, ग्रैवन हस्त तक हो गया जिथे जेल है ग्रैवनहस्ट। सो उस तो बाद तुसी सानू टोरंटो दे नाल नाल तुसी सानू ईस्ट दे विच सुणदे हो, तुसी सानू पहला पिकरिंग आ जांदा, पिकरिंग तो बाद एजक्स आ जांदा, एजक्स तो बाद विटवी, विटवी तो बाद ओशवा, ओशवा तो बाद कर्टस, कर्टस तो बाद बॉमनवेल, बॉमन तो बाद न्यूटनवेल आ गया, न्यूटनवेल तो बाद जिहड़ा हैगा तुसी न्यूकैसल हुंदे होए ਤੁਸੀਂ ਸਾਨੂੰ ਕੋਬਰਗ ਤੱਕ ਸੁਣਦੇ ਹੋ, ਨੌਰਥ ਵਿੱਚ ਸਾਨੂੰ ਪੀਟਰਬਰੋ ਲੈਂਡਜ਼ੀ ਹੁੰਦੇ ਹੋਏ ਇਹ ਸਾਰੀ ਜਿਹੜੀ ਰਿਚ ਕਾਉਂਟੀ ਹੈ ਜਿੱਥੇ ਲੇਕਸ ਹੀ ਲੇਕਸ ਨੇ
1: ਜੀ,
0: ਹੰਡਰਡਸ ਆਫ ਲੇਕਸ ਨੇ, ਤੁਸੀਂ ਜੇ ਲੇਕਸ ਦੇਖਣੀਆਂ ਨੇ 115 ਹਾਈਵੇ 'ਤੇ ਚੜ੍ਹ ਜਾਓ ਅਤੇ 135-15 ਇਕੱਠੇ ਚੱਲਦੇ ਨੇ
1: ਜੀ,
0: ਇਹਨਾਂ 'ਤੇ ਚੜ੍ਹ ਜਾਓ ਅਤੇ ਅੱਗੇ ਲੈਂਡਜ਼ੀ ਪੀਟਰਬਰੋ ਅਤੇ ਆਟਵਾ ਵੱਲ ਨੂੰ ਇਹ ਵੰਡੇ ਜਾਂਦੇ ਨੇ, ਇੰਨੀਆਂ ਖੂਬਸੂਰਤ ਲੇਕਸ ਨੇ ਨਾ ਵੀ ਬੰਦਾ ਕਹਿੰਦਾ ਵਾਓ ਕਿਆ ਬਾਤ ਹੈ, ਕੁਦਰਤ ਕੀ ਮਨਾ ਜਾਣੀਏ, ਵੱਡਾ ਬੇਪਰਵਾਹ, ਕਿੰਨੀ ਸੋਹਣੀ ਡਿਜ਼ਾਇਨਿੰਗ ਆਰਕੀਟੈਕਟ ਹੈ ਇਹ ਪ੍ਰਮਾਤਮਾ ਜਿਹਨੇ ਇੰਨੀ ਸੋਹਣੀ ਧਰਤੀ ਬਣਾਈ ਹੈ, ਸਾਡੇ ਤਾਂ ਘਰ ਵੀ ਚੱਜ ਦਾ ਨਹੀਂ ਬਣਾ ਹੁੰਦਾ,
1: ਬਿਲਕੁਲ।
0: ਉਹ ਤੋਂ ਬਾਅਦ ਤੁਸੀਂ ਬੜੇ ਸ਼ਹਿਰ ਨੇ ਟੋਬਰਮਰੀ ਆ ਜਿੱਥੇ ਪਾਣੀ 'ਚ ਕਿਸ਼ਤੀਆਂ ਡੁਬੋ ਕੇ ਰੱਖੀਆਂ ਹੋਈਆਂ
1: ਜੀ,
0: ਗਈਆਂ ਕਦੇ
1: ਨਹੀਂ, ਮੈਂ ਨੈਕਸਟ ਮੰਥ ਜਾਣਾ।
0: ਮਾਈ ਗੋਡ ਸੰਤੋਸ਼, ਤੁਹਾਨੂੰ ਬ੍ਰੈਂਪਟਨ ਪਤਾ ਹੈਗਾ ਸਾਰਾ, ਸਾਰੇ ਗ੍ਰੋਸਰੀ ਸਟੋਰ ਪਤਾ ਨੇ,
1: ਹਾਂਜੀ,
0: ਗੁਰਦੁਆਰੇ ਪਤਾ ਨੇ,
1: ਬਿਲਕੁਲ,
0: ਉਹ ਤੋਂ ਬਾਅਦ ਤਾਂ ਨਹੀਂ ਕੁਛ ਵੀ ਪਤਾ,
1: ਨਹੀਂ,
0: ਥੈਂਕ ਯੂ। ਸੋ ਕੀ ਤੁਸੀਂ ਵੀ ਸੰਤੋਸ਼ ਵਰਗੇ ਹੋ, ਨਹੀਂ ਪਤਾ
1: ਜੀ।
0: ਸੋ ਮੈਂ ਇੰਨੀਆਂ ਜਗ੍ਹਾ ਐਕਸਪਲੋਰ ਕੀਤੀਆਂ, ਪਹਿਲਾਂ ਮੈਂ ਟੂਰਿਜ਼ਮ ਦੇ ਨਾਲ ਰਿਲੇਟਡ ਜਗ੍ਹਾ ਐਕਸਪਲੋਰ ਕਰਦਾ ਸੀ
1: ਜੀ,
0: ਇੱਥੇ ਇੱਕ ਬੈਡਲੈਂਡ ਹੈ ਫੋਰਕਸ ਆਫ ਕ੍ਰੈਡਿਟ ਰੋਡ ਆ
1: ਜੀ,
0: ਫੋਰਕਸ ਆਫ ਕ੍ਰੈਡਿਟ ਰੋਡ ਜਿਹੜਾ ਹੈਗਾ ਕੈਲੇਡਨ ਦਾ, ਉਹਨੂੰ ਅਵਾਰਡ ਮਿਲਿਆ ਹੋਇਆ ਦ ਬਿਊਟੀਫੁਲ ਰੋਡ ਦਾ, ਹਾਂਜੀ, ਮੈਕਲੇਨ ਮੈਗਜ਼ੀਨ ਨੇ ਕੱਢਿਆ ਸੀ। ਸੋ ਜੇ ਫੋਕਸ ਆਫ ਕ੍ਰੈਡਿਟ ਦੇ ਉੱਤੇ ਤੁਸੀਂ ਗੱਡੀ ਚਲਾਉਂਦੇ ਹੋ
1: ਜੀ,
0: ਮੈਂ ਤੁਹਾਨੂੰ ਐਂ ਲੱਗਦਾ ਵੀ ਗੱਡੀ ਨਹੀਂ ਪੈਂਡੂਲਮ 'ਚ ਬੈਠੇ ਹੋ, ਕਦੇ ਉੱਤੇ ਨੂੰ ਐਂ ਭਜਾ ਕੇ ਜਾਂ ਚੜਾਉਂਦੇ ਹੋ, ਥੱਲੇ ਉੱਤਰਦੀ ਆ ਨਾ, ਉੱਪਰ ਨੂੰ ਉੱਡਦੀ ਜਾਂਦੀ ਹੈ ਗੱਡੀ। ਸੋ ਫੋਕਸ ਆਫ ਕ੍ਰੈਡਿਟ 'ਤੇ ਇੱਕ ਜ਼ੀਰੋ ਗ੍ਰੈਵਿਟੀ ਪੁਆਇੰਟ ਹੈਗਾ, ਉੱਤੇ ਨੂੰ ਚੜ੍ਹਾਈ ਆ
1: ਜੀ,
0: ਪਰ ਤੁਸੀਂ ਗੱਡੀ ਨਿਊਟਰਲ ਕਰਕੇ ਖੜੀ ਕਰ ਦਿਓ, ਗੱਡੀ ਉੱਪਰ ਨੂੰ ਚੜ੍ਹਾਈ ਵੱਲ ਨੂੰ ਚੜ੍ਹਨੀ ਸ਼ੁਰੂ ਹੁੰਦੀ ਹੈ, ਮਤਲਬ ਗੱਡੀ ਬੰਦ ਕਰ ਦਿਓ। ਸੋ ਬੈਡ ਲੈਂਡ ਹੈਗੀ ਹੈ ਪਿੰਕ ਕਲਰ ਦੀ, ਉਹ ਮੈਂ ਫਾਊਂਡਰ ਸੀ ਉਹਦਾ ਪੰਜਾਬੀਆਂ 'ਚ। ਫਿਰ ਉੱਥੇ ਇੱਕ ਛੋਟਾ ਜਿਹਾ ਬੈਲ ਫਾਊਂਟੇਨ ਕਰਕੇ ਏਰੀਆ, ਗਏ ਹੋ ਤੁਸੀਂ ਗੁਰਦੁਆਰੇ ਗਏ ਹੋ ਸਾਰੇ?
1: ਹਾਂਜੀ।
0: ਗ੍ਰੋਸਰੀ ਸਟੋਰਾਂ ਤੇ ਗਏ ਹੋ
1: ਜੀ? ਗੁਰਦੁਆਰੇ ਥੋੜੇ
0: ਜਿਹੇ। ਹਾਂਜੀ
1: ਹਾਂਜੀ।
0: ਇਸ ਤੋਂ ਇਲਾਵਾ ਨਹੀਂ ਘੁੰਮੇ ਕੁਛ?
1: ਨਹੀਂ, ਬੜਾ ਕੁਛ ਘੁੰਮੀ ਆ ਮੈਂ,
0: ਪਤਾ ਤਾਂ ਕੁਛ ਨਹੀਂ,
1: ਬਸ ਘੁੰਮੀ ਆ।
0: ਸੋ ਬੈਲ ਫਾਊਂਟਨ ਦਾ ਏਰੀਆ ਹੈਗਾ
1: ਜੀ,
0: ਉੱਥੇ ਫਾਊਂਟਨ ਨੇ ਨਾਲ ਲੇਕ ਬਣੀ ਹੋਈ ਹੈ
1: ਜੀ,
0: ਤੇ ਨਾਲ ਪਾਰਕ ਬਣਿਆ ਹੋਇਆ, ਤੇ ਉੱਥੇ ਉਹਦੇ ਵਿੱਚ ਨਾ ਲੇਕ ਦੇ ਵਿੱਚ ਨਾਲ ਨਾਲ ਦਰਖਤਾਂ ਦੇ ਵਿੱਚ ਏਰੀਆ ਬਣਿਆ ਤੁਰਨਾ ਸੀ,
1: ਵਾਕ ਕਰ ਸਕਦੇ
0: ਦੇ। ਹਾਂਜੀ ਜੀ, ਟ੍ਰੇਲ ਆ, ਇੱਕ ਲੰਬਾ ਟ੍ਰੇਲ ਆ ਜਿਹੜਾ ਹਾਈਵੇ 10 ਨੂੰ ਕ੍ਰੋਸ ਕਰਦਾ
1: ਜੀ,
0: ਫੋਕਸ ਆਫ ਕ੍ਰੈਡਿਟ ਤੋਂ ਉੱਪਰ ਨੂੰ, ਜਦੋਂ ਚੈਲਸਨ 24 ਰੋਡ ਵੱਲ ਨੂੰ ਜਾਂਦੇ ਉੱਪਰ ਨੂੰ
1: ਜੀ,
0: ਤਾਂ ਉਹ ਹੈਗਾ, ਉਹ ਇੱਥੋਂ ਚੱਲਦਾ 410 ਤੇ ਗੱਡੀਆਂ, ਸੋਰੀ ਹਾਈਵੇ 10 ਤੇ ਗੱਡੀਆਂ ਖੜੀਆਂ ਕਰ ਦੇਣੀਆਂ
1: ਜੀ,
0: ਤੁਰੇ ਜਾਣਾ ਤੁਸੀਂ ਗਾਹਾਂ ਨੂੰ। 14 ਕਿਲੋਮੀਟਰ ਦਾ, ਉਹਦੇ 'ਚ ਨਦੀਆਂ ਆਉਂਦੀਆਂ ਨੇ, ਪਾਣੀ ਆਉਂਦਾ, ਪਹਾੜ ਆਉਂਦਾ, ਤੁਰ ਤੁਰ ਕੇ ਤੁਸੀਂ ਜਿਹੜੀ ਫੋਕਸ ਆਫ ਕ੍ਰੈਡਿਟ ਦੇ ਉੱਤੇ ਨਦੀ ਆ, ਰਿਵਰ ਚੱਲਦੀ ਆ ਨਾਲ ਨਾਲ ਅੱਗੇ ਚੱਲ ਕੇ, ਉਹ ਰਿਵਰ 'ਤੇ ਪਹੁੰਚ ਜਾਂਦੇ ਹੋ। ਉੱਥੇ ਡੈਮ ਬਣਿਆ ਹੋਇਆ, ਫਿਰ ਪਾਣੀ 'ਚ ਗਰਮ, ਠੰਡੇ ਠੰਡੇ ਪਾਣੀ 'ਚ ਗਰਮ ਗਰਮ ਬੋਡੀ ਜਿਹਾ ਨਹਾਉਂਦੇ ਹੋ, ਨਜ਼ਾਰਾ ਆ ਜਾਂਦਾ। ਠੀਕ ਹੈ, ਇਸੇ ਤਰ੍ਹਾਂ ਅੱਜ ਦੇ ਸ਼ੋਅ ਦੇ ਵਿੱਚ ਨਜ਼ਾਰਾ ਅਸੀਂ ਤੁਹਾਨੂੰ ਦੱਸਾਂਗੇ, ਨਜ਼ਾਰਾ ਜਿਹੜਾ ਆਊਗਾ। ਸਟੂਡੀਓ ਨੰਬਰ 905-600-7333-37 ਤੇ ਸੰਤੋਸ਼, ਪਹਿਲਾਂ ਸਾਰਿਆਂ ਤੋਂ ਹੈਲੋ ਹਾਈ ਕਰ ਲਈ ਆਪਾਂ
1: ਜੀ? ਜੀ ਬਿਲਕੁਲ, ਸੋ ਕਾਲ ਕਰੋ ਸਾਰੇ, ਦੱਸੋ ਕਿੱਥੇ ਕਿੱਥੇ ਹੋ ਤੁਸੀਂ ਸਾਰੇ, ਤੇ ਨੰਬਰ ਹੈਗਾ ਸਾਡੇ ਸਟੂਡੀਓ ਦਾ 905-600-7333-37, 905-673-3337। ਅੱਜ ਸਾਡਾ ਸ਼ੋਅ ਬਹੁਤ ਇੰਟਰਸਟਿੰਗ ਹੋਏਗਾ, ਸੋ 1 ਵਜੇ ਤੱਕ ਅਸੀਂ ਬਹੁਤ ਸਪੈਸ਼ਲ ਡੀਲਸ ਦੱਸਾਂਗੇ ਐਂਡ ਕੁਛ ਸਰਪ੍ਰਾਈਜ਼ ਹੈਗਾ ਬੱਚਿਆਂ ਦੇ ਲਈ, ਸੋ ਸਾਰੇ ਸਾਡਾ ਸ਼ੋਅ 1 ਵਜੇ ਤੱਕ ਸੁਣਦੇ ਰਹੋ, ਬਹੁਤ ਹੀ ਵਧੀਆ ਚੀਜ਼ਾਂ ਲੈ ਕੇ ਆ ਰਹੇ ਹਾਂ ਅਸੀਂ, ਨਾਲ ਦੇ ਨਾਲ ਅਸੀਂ ਅਨਾਊਂਸ ਕਰਾਂਗੇ ਅਮਨ ਜੀ।
0: ਸੋ ਅੱਜ ਨਾ ਜਿੰਨੇ ਵੀ ਮਦਰਸ ਸੁਣਦੇ ਪਏ ਤੁਸੀਂ ਸਾਰੇ
1: ਜੀ, ਬਿਲਕੁਲ,
0: ਇੱਕ ਤਾਂ ਅਸੀਂ 42 ਗਿਫਟ ਤੁਹਾਡੇ ਵਾਸਤੇ ਰੱਖੇ ਨੇ ਉੱਥੇ, ਤੁਸੀਂ ਜਿਹੜੀਆਂ ਗਿਫਟ ਪਿਕ ਕਰਨੀਆਂ ਨਜ਼ਾਰਾ ਦੇ ਉੱਤੇ, ਡਿਨਰ ਕਰਨਾ ਪਰਿਵਾਰ ਸਮੇਤ
1: ਜੀ,
0: ਐਸੀ ਜਗ੍ਹਾ ਤੇ ਡਿਨਰ ਕਰਨਾ ਜਿੱਥੇ ਤੁਸੀਂ ਛੋਟੇ ਛੋਟੇ ਪਾਰਟੀਜ਼ ਲੋਕ ਅਰੇਂਜ ਕਰਦੇ ਨੇ, ਸੋ ਕੋਈ ਤੁਸੀਂ 12-15 ਜਾਣੇ ਅੱਜ ਮਦਰਸ ਡੇ ਪੂਰਾ ਪਰਿਵਾਰ ਸੈਲੀਬ੍ਰੇਟ ਕਰਨਾ ਚਾਹੁੰਦਾ, ਤੁਹਾਡੇ ਲਈ ਅਲੱਗ ਤੋਂ ਬਫੇ ਲੱਗ ਜਾਂਦਾ
1: ਜੀ,
0: ਤੁਸੀਂ ਆਪਣਾ ਮੈਨਿਊ ਦੇ ਦਿਓ ਕਿ ਸਾਡਾ ਮੈਨਿਊ ਆ, ਤੁਸੀਂ ਕਹਿ ਦਿਓ 20 ਜਾਣੇ ਆ ਅਸੀਂ, 20 ਜਾਣੇ ਦੀ ਅਲੱਗ ਤੋਂ ਤੁਹਾਡਾ ਬਫੇ ਲੱਗ ਜੂਗਾ, ਔਰ ਬਫੇ ਲੱਗਣ ਤੋਂ ਬਾਅਦ ਤੁਸੀਂ ਜਿਹੜਾ ਹੈਗਾ ਤੁਸੀਂ
1: ਇੰਜੋਏ ਕਰ ਸਕਦੇ ਹੋ ਤੁਸੀਂ ਆਪਣੀ ਫੈਮਿਲੀ ਦੇ ਨਾਲ, ਔਰ ਬਹੁਤ ਵਧੀਆ ਅਮਨ ਜੀ, ਅੱਜ ਸਪੈਸ਼ਲ ਡੇ ਹੈਗਾ ਤੇ ਸਾਰਿਆਂ ਨੂੰ ਪਹੁੰਚਣਾ ਜ਼ਰੂਰ ਹੈ।
0: 905-451-2600 ਨੰਬਰ ਹੈ, 905-451-2600, ਨਜ਼ਾਰਾ NAZA, ਨਜ਼ਾਰਾ ਇੰਡੀਅਨ ਰੈਸਟੋ ਲੌਂਚ, ਜਿੱਥੇ ਪੈਟੀਓ ਬਣਿਆ ਹੈ ਬਾਹਰ
1: ਜੀ,
0: ਤੇ ਅੰਦਰ ਤੁਸੀਂ ਇੰਜੋਏ ਕਰਨਾ, ਸੋ ਨਜ਼ਾਰਾ 905-451-2600 ਦੇ ਉੱਤੇ ਨਜ਼ਾਰੇ ਨਾਲ ਬੈਠਣਾ। ਪਰ ਪਹਿਲਾਂ ਸ਼ੋਅ ਨੂੰ ਤੁਸੀਂ ਸੁਣ ਰਹੇ ਹੋ ਸਾਡਾ, ਅਤੇ ਆਪ ਸਭ ਦਾ ਜਿਹੜਾ ਹੈਗਾ ਬਹੁਤ ਬਹੁਤ ਸਵਾਗਤ ਕਰਦੇ ਹਾਂ। ਸਟੂਡੀਓਜ਼ ਦੇ ਨੰਬਰ ਨੇ 905-600-7333-37, 905-673-3337 ਤੇ ਗੱਲ ਕਰਨੀ ਆ, ਅਤੇ ਮੇਰੇ ਨਾਲ ਫਸਟ ਕਾਲ ਆਫ ਦਾ ਸ਼ੋਅ ਆ। ਸਤਿ ਸ਼੍ਰੀ ਅਕਾਲ ਜੀ, ਹੈਲੋ।
2: ਹੈਲੋ,
0: ਹਾਂਜੀ,
2: ਆਪਕਾ ਸ਼ੋਅ ਸੁਣ ਰਹੇ ਹੈ, ਉਸਮੇ ਯੇ ਜੋ ਵੀ ਟ੍ਰੈਵਲ ਕਾ ਬਤਾਇਆ ਓਂਟੇਰੀਓ ਮੇ ਕਹਾਂ ਕਹਾਂ ਜਾਣੇ ਕੀ ਜਗ੍ਹਾ ਹੈ,
0: I can let you know more places. आप मेरे को ये बताएंगे कि हमें इतने लोग यहाँ जाना चाहते हैं। ऑरेंजबिल में एक लेक है, आर्टिफिशियल बीच बनी हुई है उस पर, ठीक है, एक हिस्टोरिकल ट्रेन चलती है। अगर आप ऑरेंजबिल जाएंगे मैं आपको 4 स्पॉट दे दूंगा, मीन्स आपका इंटायर डे आप वहां स्पेंड कर सकते हैं, ठीक है। वो लेक में बोट मिल जाती है रेंट के ऊपर,
2: सारा टेक्स्ट में दोगे ये सब, थोड़ा सा टेक्स्ट में?
0: नहीं नहीं, जितने लोग कॉल करेंगे उनको बताएंगे जैसे आपने किया। आप कहाँ पे रहते हैं?
2: हम वॉन
0: में रहते हैं। आप कितने लोग जाना चाहते हैं? जैसे मैं आपको बताऊंगा, आप वहां जाइए, बोट रेंट कीजिए, ऑरेंजबिल के अंदर जाएंगे ना, जब ऑरेंजबिल में लेफ्ट हैंड पे मैकडॉनल्ड दिखेगा, राइट हैंड पे जाके ना टर्न करनी है, आगे लेक के साइन आ जाएंगे, वहां वो आपको छोटी छोटी बोट्स दे देते हैं, अपनी खुद की, आपकी पैडलिंग बोट नहीं होती, पैडलिंग। संतोष असरी है, संतोष के
1: मैं सोच रही हूँ मैं पैडलिंग कर लूंगी,
0: विटामिन डी बढ़ जाएगा संतोष का। सो पैडलिंग करते हैं आप, पैडलिंग बोट्स आपको रेंट के ऊपर मिल जाती हैं, ठीक है। तो आप अपना खाना ले जाओ साथ में, बोट के अंदर ना एक छोटा सा जगह बनी होती है, वहां रख के खाते रहो और कुदरत का नजारा लीजिए, और नजारा रेस्टोरेंट पे पहुंच जाइए मदर्स डे पे, ठीक है। आप जहां भी जाना चाहते हैं, मेरा नंबर है 416-518-3200, मैं आपको आइडिया दे दूंगा कि आप यहां चले जाना। सपोज आप ब्लू फाउंटेन जा रहे हैं ना, हाँ जी, तो ब्लू फाउंटेन में आप खाली ब्लू फाउंटेन जाके वापस आ जाते हैं, पर उसके साथ में बहुत सारे स्पॉट्स होते हैं साइड पे, उसको एक्सप्लोर नहीं करते।
2: ओके,
0: हाँ जी, सो आपको उसको भी एक्सप्लोर करना चाहिए। आपका नाम बोल दीजिए, मैं आपको लिख के भेज दूंगा सारा।
2: यस, मेरा नाम मंजू है।
0: मंजू, आप ऐसा करेंगे 416-518-3200 पे कॉल कर, टेक्स्ट कर देना,
2: 518-3200।
0: हाँ, मैं आपको सारा लिख दूंगा। और दूसरा बोलूं, नजारा पे जरूर जाना, आप अपना स्पेशल बूथ बुक करवाओ, अपने हस्बैंड को कष्ट दो, अपने को बच्चों की मदर हूं मैं, जी, मेरा मदर्स डे है, स्पेशली आपको एक बूथ मिलेगा अगर आप बुकिंग करवा लोगे
1: जी,
0: उसमें आप 2 घंटे बैठ के आराम से खाना खा सकते हो
1: जी,
0: और बेल लगी होती है, बेल सर्विस बेल,
1: सो आपको किसी की तरफ देखना नहीं,
0: देखना नहीं अपने किसी की तरफ, अपने सर्विस बेल बजानी है, टेबल के ऊपर राइट वे सर्विस वाले पहुंच जाते हैं कि जी आपको क्या चाहिए, ठीक है। एक बूथ बना होता है जिसमें शैंडलर लगे हुए हैं
1: जी,
0: उस बूथ में आप 8 से 10 लोग बैठ जाते हैं
1: जी,
0: प्राइवेट जैसे इंडिया का नहीं, मैं इंडिया गया था मंजू,
3: ओके,
0: मैंने वहां पे देखा कि हम लोग जहां भी जाते थे हम प्राइवेट रूम ले लेते थे, अपना प्राइवेट एरिया ले लेते थे, हम हॉल में नहीं बैठते थे, ठीक है, मजे से बैठते थे, कभी बोलते थे ये लेके दो वो लाके दो, आराम से खाते पीते थे, और क्या अच्छा है आपका ये है वो, टाइमिंग अब तक याद है, खाना नहीं याद मेरे को, टाइमिंग याद है जैसे हमने स्पेंड की थी
1: जी।
0: आप नजारा पे जरूर पहुंचना कल और परसों, आज और कल सॉरी, ठीक है।
1: और अमन जी कल मदर्स डे आ, सो सारे मदर्स नो, मैं भेणा नो सारे नो कहांगी आप दे किचन च उठ के लिख दो टुडे द किचन इज क्लोज्ड, ते सारे पहुंचो नजारा ते, ते बहुत वधिया वधिया डील्स हैगे, मैं कॉल कीती सी नजारा ते,
0: ठीक है। 905-455-2600 ਹੋਰ ਕੋਈ ਸੁਣ ਰਿਹਾ ਸਾਨੂੰ ਘੁੰਮਣ ਬਾਰੇ ਕੋਈ ਗੱਲ ਜਗ੍ਹਾ ਦੱਸਣੀ ਚਾਹੁੰਦੀ ਹੋਵੇ, ਆਪ ਖੁਦ ਦੱਸਣਾ ਚਾਹੁੰਦਾ ਹੋਵੇ, ਮੈਂ ਦੱਸ ਸਕਦਾ, ਤੁਸੀਂ ਮੈਨੂੰ ਲੰਡਨ ਤੱਕ ਪੁੱਛ ਲਓ, ਇੱਧਰ ਨੂੰ ਸਾਰਨੀਆਂ ਦੇ ਬਾਰਡਰ ਤੱਕ ਪੁੱਛ ਲਓ, ਨੈਗਰਾ ਫਾਲ ਦੀਆਂ ਜਗ੍ਹਾ ਪੁੱਛ ਲਓ, ਇਕੱਲੇ ਫਾਲ ਤੇ ਨਾ ਜਾਇਆ ਕਰੋ ਨੈਗਰਾ ਫਾਲ 'ਚ, ਹੋਰ ਮੈਂ 15-16 ਜਗ੍ਹਾ ਦੱਸ ਦੂੰਗਾ ਤੁਹਾਨੂੰ, ਝਰਨਾ ਦੇਖ ਕੇ ਮੁੜਨੇ ਹੋ, ਅਗਰ ਈਸਟ ਦੇ ਵਿੱਚ ਹੈਗੇ ਹੋ ਤੁਸੀਂ ਬੈਲਵਿਲ ਵੱਲ ਨੂੰ ਜਾ ਰਹੇ ਹੋ ਤਾਂ ਮੈਨੂੰ ਪੁੱਛ ਲਓ, ਠੀਕ ਹੈ, ਅਗਰ ਕਿੰਗਸਟਨ ਤੱਕ ਜਾਣਾ, ਅਗਰ ਤੁਸੀਂ ਨੌਰਥ ਦੇ ਵਿੱਚ ਜਾਣਾ ਹੈਗਾ, ਨੌਰਥ ਦੇ ਵਿੱਚ ਮੈਂ ਤੁਹਾਨੂੰ ਸਾਰੀਆਂ ਜਗ੍ਹਾ ਦੱਸ ਦੂੰਗਾ ਵੀ ਇੱਥੇ ਚੱਲ ਜਾਓ, ਇੰਨਾ ਇੰਨਾ ਟਾਈਮ ਇੱਥੇ ਇੱਥੇ ਸਪੈਂਡ ਕਰਿਓ। ਸਟੂਡੀਓ ਨੰਬਰ 905-673-3337 ਦੀਕਸ਼ਾ ਮੇਰੇ ਨਾਲ ਹੈ ਫਰੋਮ ਤਵਾ ਕਿਚਨ, ਦੀਕਸ਼ਾ ਜੀ ਕੈਸੇ ਹੈ?
4: ਹਾਂਜੀ ਜੀ ਬੜੀਆ ਬੜੀਆ, ਗੁੱਡ ਮਾਰਨਿੰਗ।
0: ਗੁੱਡ ਮਾਰਨਿੰਗ ਦੀਕਸ਼ਾ, ਅੱਜ ਤਵਾ ਕਿਚਨ ਦੇ ਉੱਤੇ ਤੁਸੀਂ ਟੇਕ ਆਊਟ ਦੇ ਉੱਤੇ ਸਪੈਸ਼ਲ, ਸਭ ਤੋਂ ਸਪੈਸ਼ਲ ਰੈਸਟੋਰੈਂਟ ਹੈ ਇਸ ਏਰੀਏ ਦਾ, ਬਿਜ਼ੀਐਸਟ ਰੈਸਟੋਰੈਂਟ ਤਵਾ, TAWA ਕਿਚਨ
1: ਜੀ,
0: ਆਓ ਚੱਕੂ ਤੇ ਲੈ ਜਾਓ,
1: ਬਿਲਕੁਲ।
0: ਸੋ ਤਵਾ ਕਿਚਨ ਦਾ ਕਨਸੈਪਟ ਹੈ, ਤਵਾ ਕਿਚਨ ਦੀਆਂ 2 ਲੋਕੇਸ਼ਨ ਨੇ, ਇੱਕ ਵੈਸਟ ਐਂਡ ਇੱਕ ਈਸਟ ਐਂਡ, ਇੱਕ ਨੌਰਥ ਯਾਰਕ ਚ ਜਿੱਥੇ ਮੰਜੂ ਜਾ ਰਹੀ ਹੈ। ਸੋ ਨੌਰਥ ਯਾਰਕ ਦੇ ਵਿੱਚ ਵੈਸਟਰਨ ਐਂਡ ਫ੍ਰੈਂਚ, ਕੈਨੇਡੀ ਐਂਡ ਸਟੀਲ ਤੇ ਮਾਊਂਟਨਿਸ਼ ਐਂਡ ਬੁਵੇਡ, ਏਅਰਪੋਰਟ ਐਂਡ ਬੁਵੇਡ ਦੇ ਉੱਤੇ। ਸੋ ਆਂਟੀ ਨਾਲ ਗੱਲ ਕਰਦੇ ਹਾਂ, ਜਿਹੜੇ ਕਿ ਪਰੌਂਠੇ ਵਗੈਰਾ ਸਾਰੇ ਬਣਾਉਂਦੇ, ਉਹਨਾਂ ਦੇ ਇੰਚਾਰਜ ਹੈ, ਆਂਟੀ ਜੀ ਨੂੰ ਲਿਆਓ ਜੀ ਇੱਥੇ ਫਿਰ।
4: ਹਾਂਜੀ,
0: ਸੋ ਤੁਸੀਂ
4: ਆਂਟੀ ਜੀ ਤੁਹਾਨੂੰ ਦੱਸਣਗੇ ਅੱਜ ਦੀਆਂ ਡੀਲਾਂ ਦਾ, ਜੋ ਵੀ ਅੱਜ ਡੀਲ ਲੱਗੀ ਹੋਈ ਹੈ ਸਾਡੇ ਤਵਾ ਕਿਚਨ ਤੇ ਪਰੌਂਠਿਆਂ ਤੇ, ਆਂਟੀ ਤੋਂ ਪੁੱਛੋ, ਆਂਟੀ ਦੱਸਣਗੇ ਤੁਹਾਨੂੰ।
0: ਹਾਂਜੀ, ਆਂਟੀ ਪਰੌਂਠੇ ਵਾਲੀ ਅਸੀਂ ਬਣਾਇਆ ਹੋਇਆ
1: ਜੀ,
0: ਇੱਕ ਨਾਮ ਰੱਖਿਆ ਆਂਟੀ ਪਰੌਂਠੇ ਵਾਲੀ,
1: ਬਿਲਕੁਲ ਪਰੌਂਠੇ ਵਾਲੀ ਆਂਟੀ।
0: ਸੋ ਪਰੌਂਠੇ ਵਾਲੀ ਆਂਟੀ ਨਾਲ ਸਾਡੇ, ਪਰੌਂਠੇ ਵਾਲੀ ਆਂਟੀ ਸਤਿ ਸ਼੍ਰੀ ਅਕਾਲ ਜੀ। ਪੱਲੇ ਵੇਚਦਾ ਸੀ ਲੁਧਿਆਣੇ, ਦਹੀਂ ਪੱਲੇ, ਇੱਕ ਤਾਂ ਉਹਦਾ ਪਨੀਰ ਦਾ ਪਕੌੜਾ
1: ਜੀ,
0: ਇੱਕ ਉਹਦਾ ਪੱਲਾ। ਮੈਂ ਟੋਰੋਂਟੋ ਚ ਗਰੰਟੀ ਕਰਦਾ ਤੁਸੀਂ ਇਹਨਾਂ ਦਾ ਪਨੀਰ ਦਾ ਪਕੌੜਾ ਖਾਣਾ, ਰਾਈਟ ਵੇ ਬਣਾਉਂਦੇ ਨੇ,
1: ਮੈਂ ਟਰਾਈ ਕੀਤਾ, ਬਹੁਤ ਹੀ
0: ਰਾਈਟ ਵੇ ਸਪੈਸ਼ਲ ਹਰੀ ਚਟਨੀ। ਆਂਟੀ ਦੱਸੋ ਜੀ ਕਿਵੇਂ ਬਣਦਾ, ਸਾਰਾ ਸਮਝਾਇਓ ਤੇ ਭੱਲੇ ਦੱਸੋ।
4: ਆਪਾਂ ਜਿਹੜੇ ਰੈਡੀਮੇਡ ਕੁਛ ਤਾਂ ਚਟਨੀਆਂ ਮਿਲਦੀਆਂ ਨੇ, ਉਹ ਚਟਨੀ ਨੀ ਪਾਉਂਦੇ ਆਪਾਂ, ਧਨੀਆ ਪੁਦੀਨਾ ਹਰੀ ਮਿਰਚੀ ਥੋੜੇ ਮਸਾਲੇ ਵਿੱਚ ਤੇ ਨਮਕ ਵਗੈਰਾ, ਕਾਲਾ ਨਮਕ, ਕਾਲੀ ਕਾਫੀ ਕੁਛ ਪਾ ਕੇ, ਜਾਣੀ ਉਹ ਪਕੌੜਾ ਇਹ ਨਹੀਂ ਹੈ ਵੀ ਉਹ ਨੋਰਮਲ ਪਕੌੜਾ ਹੋਏਗਾ, ਤੁਸੀਂ ਜਿਹਨਾਂ ਨੇ ਖਾਧਾ ਉਹਨਾਂ ਲਈ ਗੁੱਡ ਹੈ, ਜਿਹਨਾਂ ਨੇ ਨਹੀਂ ਖਾਧਾ ਜ਼ਰੂਰ ਟਰਾਈ ਕਰਕੇ ਦੇਖਿਓ। ਉਹ ਚਟਨੀਆਂ ਨੂੰ ਸਪੈਸ਼ਲ ਪਨੀਰ ਨੂੰ ਚੀਰਾ ਦੇ ਕੇ ਭਰ ਕੇ, ਔਰ ਫਿਰ ਜਿਹੜੇ ਅਸੀਂ ਆਪਣੇ ਬੇਸਨ ਦੇ ਵਿੱਚ ਜਿਹੜੇ ਨੇ ਸਾਰੀਆਂ ਚੀਜ਼ਾਂ ਪਾ ਕੇ ਮਸਾਲੇ ਵਗੈਰਾ, ਤੇ ਉਹ ਜਿਹੜਾ ਪਕੌੜਾ ਜਿਹੜਾ ਫਰੈਸ਼ ਬਣਾਇਆ ਜਾਂਦਾ, ਬਿਲਕੁਲ ਅਸੀਂ ਜ਼ਰੂਰ ਲੈਂਦੇ ਆ 20-25 ਮਿੰਟ ਦਾ ਟਾਈਮ, ਪਰ ਜਿਹੜਾ ਪਕੌੜਾ ਜਿਹੜਾ ਪਨੀਰ ਉਸੇ ਵੇਲੇ ਕੱਟ ਕੇ ਉਸੇ ਵੇਲੇ ਹੀ ਬਣਾ ਕੇ ਤੁਹਾਨੂੰ ਜਿਹੜਾ ਇਹ ਫਰੈਸ਼ ਦਿੱਤਾ ਜਾਂਦਾ। ਇਸੇ ਤਰ੍ਹਾਂ ਜਿਹੜੇ ਵੈਜ ਪਕੌੜੇ ਨੇ ਉਹ ਅਸੀਂ ਸਵੇਰੇ ਆ ਕੇ ਹਾਫ ਡਨ ਕਰਦੇ ਆ, ਉਸ ਤੋਂ ਬਾਅਦ ਨਾਲ ਨਾਲ ਤੁਹਾਨੂੰ ਜਿਹੜੇ ਹੈ ਦੇਈ ਜਾਂਦੇ ਨੇ, ਕਿਉਂਕਿ ਜਿਹੜੇ ਪਕੌੜਿਆਂ ਦਾ ਸਮਾਨ ਕਾਫੀ ਜ਼ਿਆਦਾ ਹੁੰਦਾ। ਤੇ ਜਿਹੜੀਆਂ ਸਾਡੀਆਂ ਹੋਰ ਚਾਟਸ ਨੇ ਜਿਵੇਂ ਟਿੱਕੀ ਚਾਟਸ ਹੋ ਗਏ, ਉਹ ਹਾਫ ਡਨ ਸਵੇਰੇ ਆ ਕੇ 4 ਵਜੇ ਅਸੀਂ ਸਵੇਰੇ ਬੰਦੀਆਂ ਦੇ ਨਾਲ ਬਣਾ ਕੇ ਰੱਖ ਲੈਂਦੇ ਹਾਂ, ਉਸ ਤੋਂ ਬਾਅਦ ਨਾਲ ਨਾਲ ਤੁਹਾਨੂੰ ਜਿਹੜਾ ਹੈਗਾ ਰੈਡੀ ਕਰਕੇ ਦੇ ਜਾਂਦੇ। ਚਟਣੀਆਂ ਨੇ ਉਹ ਆਪਣੀਆਂ ਸਪੈਸ਼ਲ ਨੇ, ਲੋਕ ਟਿਫਨ ਦੇ ਨਾਲ ਵੀ ਲੈ ਕੇ ਜਾਂਦੇ ਨੇ, ਵੈਸੇ ਵੀ ਲੈ ਕੇ ਜਾਂਦੇ ਨੇ। ਅਚਾਰ ਤੇ ਚਟਣੀਆਂ ਦੇ ਲਈ ਜਿਹੜਾ ਤਵਾ ਕਿਚਨ ਬਹੁਤ ਜ਼ਿਆਦਾ ਮਸ਼ਹੂਰ ਹੋ ਸਕਿਆ। ਸੱਚ ਪੁੱਛੋਗੇ ਨਾ ਤੁਸੀਂ ਕਿੱਥੇ ਆਪਣੇ ਪਿੰਡ ਸਰ ਤੱਕ ਤੇ ਕਿੱਥੋਂ ਲੋਕ ਨਵੇਂ ਨਵੇਂ ਮਤਲਬ ਅਚਾਰ, ਜਿਵੇਂ ਕਰੇਲੇ ਦਾ ਅਚਾਰ ਹੋ ਗਿਆ, ਆਪਣੇ ਅੰਬ ਦਾ ਅਚਾਰ ਹੋ ਗਿਆ, ਜਿਹੜਾ ਬਿਲਕੁਲ ਹੈਗਾ ਵਧੀਆ ਸਪੈਸ਼ਲ ਤੇਲ, ਜਿਹੜਾ ਅਸੀਂ ਆਪਣਾ ਤੇਲ ਪਾ ਕੇ ਉਹਨੂੰ ਕਈ ਦਾ ਵੀ 10 ਦਿਨ ਉਹਨੂੰ ਧੁੱਪ ਲਗਵਾਈਦੀ ਹੈ, ਫਿਰ ਉਹ ਤੇਲ ਚੰਗੀ ਤਰ੍ਹਾਂ ਬਣ ਜਾਂਦਾ ਹੈ। ਵਿੱਚ ਜੀਰਾ, ਰਾਈ, ਮੇਥੀ, ਮੇਥੀ ਦਾਣਾ, ਕਲੌਂਜੀ ਤੇ ਹੋਰ ਜਿਹੜੇ ਨੇ ਆਪਣੇ ਜੀਰਾ, ਜਵੈਣ, ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਡੇ ਸਰੀਰ ਲਈ ਬੈਨੀਫਿਟ ਨੇ, ਉਹ ਸਾਰੀਆਂ ਚੀਜ਼ਾਂ ਅਸੀਂ ਪਾ ਕੇ ਜਿਹੜੇ ਨੇ, ਜਿਵੇਂ ਮਿਰਚ ਦਾ ਅਚਾਰ, ਭਰਵੀਂ ਮਿਰਚ ਦਾ ਕਰਾਰਾ ਅਚਾਰ, ਨਿੰਬੂ ਤੇ ਮਿਰਚ ਦਾ ਕਰਾਰਾ ਅਚਾਰ, ਉਹ ਤੁਸੀਂ ਖਾ ਕੇ ਦੇਖਿਓ ਜੀ ਪਰੌਂਠੇ ਨਾਲ, ਤੁਹਾਨੂੰ ਸਰੀਰਕ ਤੌਰ ਤੇ ਹੀ ਵਧੀਆ ਹੋਏਗਾ। ਔਰ ਜਿਹੜੇ ਸਿਆਣੇ ਆਪਣੇ ਬਜ਼ੁਰਗ ਸੀ ਤਾਂ ਹੀ ਉਹ ਨਾਲ ਇੱਕ ਵਾਰ ਟਾਈਮ ਅਚਾਰ ਨਾਲ ਰੋਟੀ ਖਾਂਦੇ ਹੁੰਦੇ ਸੀ, ਚਾਹ ਤੇ ਅਚਾਰ ਨਾਲ ਖਾ ਲੈਣੀ, ਲੱਸੀ ਤੇ ਅਚਾਰ ਨਾਲ ਖਾ ਲੈਣੀ। ਇਹ ਚੀਜ਼ਾਂ ਜਿਹੜੀ ਆਪਣੇ ਸਰੀਰ ਲਈ ਵੀ ਬੈਨੀਫਿਟ ਨੇ, ਵਧੀਆ ਨੇ। ਔਰ ਇਸ ਦੇ ਨਾਲ ਅਸੀਂ ਜਿਹੜੇ ਹੁਣ ਡੀਲਸ ਦੇ ਬਾਰੇ ਬੇਟਾ ਤੁਹਾਨੂੰ ਮੈਂ ਦੱਸਾਂਗੀ, ਕਿਉਂਕਿ ਤੁਸੀਂ ਬਹੁਤ ਪਿਆਰ ਦਿੱਤਾ ਹੈ ਜਿਵੇਂ ਪਹਾੜ ਗੰਜ ਕੇ ਛੋਲੇ ਭਟੂਰੇ। ਛੋਲਿਆਂ ਦਾ ਪੈਟਰਨ ਤੁਹਾਨੂੰ ਨਹੀਂ ਮਿਲੇਗਾ ਕਿਤੇ ਵੀ, ਚਲੇ ਜਾਓ ਜਾਂ, ਕਿਉਂਕਿ ਲਾਹੌਰੀ ਚਨਿਆਂ ਦਾ ਮਿਕਸਚਰ ਹੈ ਇੰਡੀਆ ਤੇ ਲਾਹੌਰ ਦਾ ਜਿਹੜਾ ਹੈ, ਉਸ ਦੇ ਪੈਟਰਨ ਤੇ ਸਾਡੇ ਜਿਹੜੇ ਚਨੇ ਤਵਾ ਕਿਤਨ ਦੇ ਮਸ਼ਹੂਰ ਹੈ, ਤੇ ਉਹਦੇ ਨਾਲ ਵੀ ਅਸੀਂ ਦੋ ਦੇ ਨਾਲ ਡੀਲ ਚੱਲ ਰਹੀ ਹੈ। ਤਾਂ ਆਪਾਂ ਤੰਦੂਰ ਵੱਲ ਆਈਏ, ਤਾਂ ਤੰਦੂਰ ਵੱਲ ਦੀ ਆਈਟਮ ਦਾ ਤੁਸੀਂ ਬਹੁਤ ਤੁਹਾਡੀ ਪਿਆਰੀ ਆਈਟਮ ਆ, ਕਿਉਂਕਿ ਹੁਣ ਬੱਚੇ ਅੱਗੇ ਨਾ ਲੋਕ ਪਰੌਂਠੇ ਜਿਹੜੇ ਤਵੇ ਵਾਲੇ ਪਰੌਂਠੇ ਨੂੰ ਜ਼ਿਆਦਾ ਲਾਈਕ ਕਰਦੇ ਸੀ, ਹੁਣ ਤੰਦੂਰੀ ਪਰੌਂਠਿਆਂ ਵੱਲ ਨੂੰ ਆ ਗਏ। ਜਿਵੇਂ ਕਿ ਉਹ ਉਹਦੇ ਵਿੱਚ ਮਤਲਬ ਆਪਾਂ ਬਟਰ ਵਗੈਰਾ ਜਿਹੜਾ ਘੱਟ ਉੱਪਰ ਹੀ ਲੱਗਦਾ, ਵਿੱਚ ਨਹੀਂ ਪੈਂਦਾ ਤੰਦੂਰੀ ਪਰੌਂਠਿਆਂ ਦੇ। ਤੇ ਉਹਦੇ ਵਿੱਚ ਤੁਸੀਂ ਮਿਕਸ ਪਰੌਂਠਾ, ਦਾਰਾ ਸਿੰਘ ਪਰੌਂਠਾ, ਮੂਲੀ ਪਰੌਂਠਾ, ਗੋਭੀ ਪਰੌਂਠਾ ਤੇ ਸਿੰਪਲ ਪਰੌਂਠਾ ਜਿਹੜਾ ਲੱਛੇ ਪਰੌਂਠਿਆਂ ਦੇ ਨਾਲ, ਜਿਹੜੀ ਆਪਣੀ ਸਾਰੀ ਗ੍ਰੇਵੀ ਦੇ ਨਾਲ ਹੈ, ਦੋ ਲੱਛੇ ਪਰੌਂਠੇ ਤੇ ਇੱਕ ਗ੍ਰੇਵੀ, ਤੁਹਾਨੂੰ ਵੱਡਾ ਪੋਰਸ਼ਨ ਉਹ ਮਿਲ ਰਿਹਾ। ਜਿਹਦੇ ਵਿੱਚ ਪੁੱਤ ਦੇਖੋ ਤੁਸੀਂ 15 to $16 ਦੇ ਵਜੇ, ਜੇ ਤੁਸੀਂ 3 to 4 ਜੀ ਹੋ ਨਾ, ਤੇ ਸਾਡੇ ਲੱਛੇ ਪਰੌਂਠੇ ਦਾ ਸਾਈਜ਼ ਵੀ ਬਹੁਤ ਵੱਡਾ, ਤੁਸੀਂ ਬੜਾ ਰੱਜ ਕੇ ਇੱਕ ਫੈਮਿਲੀ $15 ਦੇ ਵਿੱਚ ਖਾ ਸਕਦੀ, ਇੱਕ ਫੈਮ ਦਾ ਡਿਨਰ ਕਰ ਸਕਦੀ।
1: ਤੇ ਆਂਟੀ ਜੀ ਉਹਦੇ ਬਾਰੇ ਦੱਸੋ, ਦਾਦਾ ਸਿੰਘ ਬਾਰੇ।
4: ਹਾਂਜੀ, ਦਾਰਾ ਸਿੰਘ ਪਰੌਂਠਾ ਜਿਹੜਾ ਹੈ ਉਹ ਆਪਣਾ ਸਰਦਾਰ ਪਰੌਂਠਾ ਹੈ, ਔਰ ਬਹੁਤ ਵੱਡਾ। ਉਹਦੇ ਵਿੱਚ 4 ਦੀ ਪੁੱਤਰ ਸਟਫਿੰਗ ਪੈਂਦੀ ਹੈ, ਉਹ ਸਟਫਿੰਗ ਪਾ ਕੇ ਆਪਾਂ ਹਰੀ ਮਿਰਚ, ਜੀਰਾ, ਸਾਰੀਆਂ ਚੀਜ਼ਾਂ, ਥੋੜੀ ਥੋੜੀ ਮਸਾਲੇ ਤੁਹਾਨੂੰ ਪਤਾ ਹੀ ਹੈ ਜਿਹੜੇ ਅਸੀਂ ਆਪਣੇ ਤਿਆਰ ਕਰਦੇ ਹਾਂ, ਉਹ ਪਾ ਕੇ ਉਹਨੂੰ 4 partition ਦੇ ਵਿੱਚ ਵੰਡਿਆ ਜਾਂਦਾ, ਤੇ ਉਹਨੂੰ ਆਪਾਂ ਜਿਹੜਾ ਲਾਉਂਦੇ, ਚਾਹੇ ਤੰਦੂਰ ਚ ਲਵਾ ਲਓ ਚਾਹੇ ਤਵੇ ਤੇ, ਉਹਦਾ ਸਾਈਜ਼ ਜਿਹੜਾ ਹੈ ਉਹ ਵੀ ਤੁਸੀਂ 2 ਜਣੇ ਨੋਰਮਲ ਬੰਦੇ 2 ਖਾਣਗੇ। ਜੇ ਕੋਈ ਬਹੁਤਾ ਹੀ ਤਕੜਾ ਤੇ ਖਾ ਲੇਗਾ, ਨਾਲ ਆਪਾਂ ਬਟਰ ਦਿੰਦੇ ਹਾਂ, ਨਾਲ ਆਪਾਂ ਜੇ ਤੁਸੀਂ ਚਾਹ ਲੱਸੀ ਤੁਹਾਡੀ ਇੱਛਾ ਹੈਗੀ ਤੁਸੀਂ ਜੋ ਬਣਵਾਓਗੇ, ਪਰ ਬਟਰ ਤੇ ਨਾਲ ਆਪਾਂ ਜੇ ਇੱਥੇ ਤੁਸੀਂ ਡਾਇਨਿੰਗ ਕਰਦੇ ਹੋ ਤੇ ਨਾਲ ਆਪਾਂ ਅਚਾਰ ਵੀ ਦਿੰਦੇ ਹਾਂ ਤੇ ਨਾਲ ਦਹੀਂ ਦਿੱਤਾ ਜਾਂਦਾ, ਉਹਦੇ ਨਾਲ ਤੁਸੀਂ ਰੱਜ ਕੇ। ਇਸ ਨਾਲ ਮੂਲੀ ਸਾਰੇ ਪਰੌਂਠੇ ਜਿਹੜੇ ਨੇ ਸੇਮ ਨੇ, ਔਰ ਇਸ ਪਰੌਂਠੇ ਤੇ ਵੀ ਡੀਲ ਚੱਲਦੀ ਪਈ ਹੈ।
1: ਤੇ ਅੰਮ੍ਰਿਤਸਰੀ
4: ਕੁਲਚਾ,
1: ਹਾਂਜੀ ਜੀ ਜੀ, ਅੰਮ੍ਰਿਤਸਰੀ ਕੁਲਚਾ ਮੈਂ ਸੁਣਿਆ ਤੁਹਾਡਾ ਬਹੁਤ ਹੀ ਸਪੈਸ਼ਲ ਆ, ਕੱਲ ਹੀ ਸਾਡੇ ਕੋਈ ਗੈਸਟ ਗਏ ਸੀ ਤੁਹਾਡੇ ਕੋਲ ਟਰਾਈ ਕਰਨ, ਐਂਡ ਅੰਮ੍ਰਿਤਸਰੀ ਕੁਲਚਾ ਉਹ ਐਕਚੁਅਲੀ ਅੰਮ੍ਰਿਤਸਰ ਤੋਂ ਸੀਗੇ, ਕਹਿੰਦੇ ਅਸੀਂ ਅੱਜ ਤੱਕ ਕਦੀ ਇੰਨਾ ਵਧੀਆ ਕੁਲਚਾ ਨਹੀਂ ਖਾਧਾ। ਆਂਟੀ ਜੀ ਕੀ ਸੀਗਾ ਸਪੈਸ਼ਲ ਉਹਦੇ ਵਿੱਚ?
4: ਪੁੱਤ ਤੁਸੀਂ ਵਿਸ਼ਵਾਸ ਕਰਕੇ ਜਾਣੇ, ਰਾਤ ਇੱਕ ਬ੍ਰਦਰ ਇੱਥੇ ਖੜੇ ਸੀ, ਉਹ ਕਹਿੰਦੇ ਸੀ, ਕਹਿੰਦੇ ਅਸੀਂ ਇਹਨਾਂ ਨੇ ਮੈਨੂੰ ਦੱਸਿਆ ਉਹਨਾਂ ਨੇ ਅਸੀਂ ਕਿੱਥੋਂ ਖਾਣਾ ਲੈਂਦੇ ਹਾਂ, ਤੇ ਕਹਿੰਦੇ ਜਦੋਂ ਦੀਆਂ ਤੁਹਾਡੀਆਂ ਸਬਜ਼ੀਆਂ ਤੇ ਤੁਹਾਡੇ ਆਹ ਕੁਲਚੇ ਅਸੀਂ ਲੈ ਕੇ ਗਏ ਨਾ, ਕਹਿੰਦੇ ਸਾਡਾ ਜੀ ਨਹੀਂ ਕਰਦਾ ਘਰ ਰੋਟੀ ਪਕਾਉਣ ਨੂੰ, ਸਾਨੂੰ ਐਂ ਹੁੰਦਾ ਵੀ ਉਹ ਵੀ ਘਰ ਵਰਗੇ, ਅਸੀਂ ਜਾ ਕੇ ਲੈ ਆਈਏ। ਔਰ ਅੰਮ੍ਰਿਤਸਰ ਕੁਲਚਾ ਜਿਹੜਾ ਹੈਗਾ ਬਿਲਕੁਲ ਉਸੇ ਪੈਟਰਨ ਤੇ, ਕੋਈ ਇੰਨਾ ਪਨੀਰ ਨਹੀਂ ਪਾਉਂਦਾ ਉਹ। ਕਈ ਵਾਰੀ ਮੈਂ ਆਪਣੇ ਵੱਡੇ ਭਾਜੀ ਉਹਨਾਂ ਨਾਲ ਵੀ ਲੜ ਪੈਂਦੀ ਹੁੰਦੀ ਹਾਂ ਵੀ ਕੋਈ ਨਾ, ਪਰਮਾਤਮਾ ਦੇਈ ਜਾਂਦਾ ਚਲਾਈ ਜਾਣ ਦੋ ਗੱਡੀ, ਕੁਛ ਨਹੀਂ ਹੁੰਦਾ, ਮੁੱਠੀ ਵੱਧ ਨਾਲ ਤੇ ਘੱਟ ਨਾਲ, ਪਰ ਪੂਰਾ ਫੁੱਲ ਭਰ ਕੇ, ਮਤਲਬ ਮੇਰਾ ਕਹਿਣ ਤੋਂ ਭਾਵ ਹੈ ਵੀ ਮੁੱਠੀ ਚੰਗੀ ਤਰ੍ਹਾਂ ਭਰ ਕੇ ਜਿਹੜਾ ਬਣਾਇਆ ਹੁੰਦਾ, ਜਿੰਨਾ ਪੈ ਸਕਦਾ ਉਸ ਆਟੇ 'ਚ ਵੱਧ ਤੋਂ ਵੱਧ ਪਾ ਕੇ, ਔਰ ਓਨਾ ਹੀ ਟੇਸਟ ਵੱਧ ਹੋਵੇਗਾ। ਜਦੋਂ ਆਪਾਂ ਚੀਜ਼ ਵਧੀਆ ਦੇਵਾਂਗੇ ਤਾਂ ਸਾਰੇ ਪਸੰਦ ਵੀ ਕਰਨਗੇ, ਜਿਹਨਾਂ ਨੇ ਨਹੀਂ ਖਾਧਾ ਉਹਨਾਂ ਲਈ ਮੈਂ ਬੇਨਤੀ ਕਰਦੀ ਹਾਂ ਵੀ ਜ਼ਰੂਰ ਆਓ, ਤੁਹਾਡਾ ਵੀਕਐਂਡ ਹੈ, ਤੁਸੀਂ ਖਰਾਬ ਨਾ ਕਰੋ, ਉਰੇ ਪਰੇ ਨਾ ਜਾਓ, ਤੁਸੀਂ ਇੱਥੇ ਤਵਾ ਕਿਚਨ ਤੇ ਆ ਕੇ ਚਨੇ ਨਾਲ ਤੁਹਾਨੂੰ ਮਿਲੇਗਾ ਵਧੀਆ, ਗਾਜਰ ਦਾ ਐਨ ਵਧੀਆ ਸਿਰਕੇ ਦੇ ਵਿੱਚ ਬਣਾਇਆ ਹੋਇਆ ਚਾਰ, ਤੇ ਨਾਲ ਤੁਹਾਨੂੰ ਦੇਵਾਂਗੇ ਪਿਆਜ਼, ਤੁਸੀਂ ਨਾਲ ਚਟਣੀਆਂ ਵੀ ਲੈ ਸਕਦੇ ਹੋ ਨਜ਼ਾਰੇ ਨਾਲ, ਤੁਸੀਂ ਇੱਥੇ ਆ ਕੇ ਆਓ। ਇਸ ਤੋਂ ਬਾਅਦ ਮੈਂ ਮੈਡਮ ਜੀ ਇੱਕ ਹੋਰ ਤੁਹਾਨੂੰ ਕਹਾਂਗੀ ਕਿ ਜੇ ਤੁਸੀਂ ਨਾ ਥੋੜਾ ਜਿਹਾ ਜਿਵੇਂ ਆਪਾਂ ਫਾਸਟ ਫੂਡ ਬੰਨੀ ਆ ਜਾਂਦੇ, ਜਿਵੇਂ ਨਿਊਟਰੀ ਕੁਲਚੇ ਨੂੰ ਬਹੁਤ ਬੱਚੇ ਪਸੰਦ ਕਰਨ ਲੱਗ ਗਏ, ਉਹ ਵੀ ਜ਼ਰੂਰ ਟਰਾਈ ਕਰੋ
1: ਜੀ ਬੱਚਿਆਂ ਲਈ ਵੀ,
4: ਉਹ ਹਲਕ, ਹਾਂਜੀ ਨੂਡਲ ਹੋ ਗਈਆਂ ਉਹ ਬੱਚਿਆਂ ਲਈ ਬਣਾ ਦਿੰਦੇ ਆ। ਇੱਕ ਇੱਕ ਤੰਦੂਰ ਵਿੱਚ ਇੱਕ ਸੀ ਨਾ ਪੀਜ਼ਾ ਨਾਨ ਲਾਨੇ ਆ
1: ਜੀ,
4: ਜਿਹਦੇ ਵਿੱਚ ਸ਼ਿਮਲਾ ਮਿਰਚ, ਥੋੜਾ ਚੀਜ਼ ਪਾਇਆ ਹੁੰਦਾ, ਥੋੜੇ ਥੋੜੇ ਮਸਾਲੇ ਪਾ ਕੇ ਜਿਵੇਂ ਬੱਚਿਆਂ ਨੂੰ ਦੇਣਾ, ਤਾਂ ਉਹ ਨਾਨ ਨਾ ਮੈਂ ਆਪਣੇ ਪੋਤੇ ਨੂੰ ਵੀ ਖਵਾਨੀ ਆ, ਉਹ ਬਹੁਤ ਵਧੀਆ, ਕਿਉਂਕਿ ਬਹੁਤ ਪਸੰਦ ਕਰਦੇ ਨੇ ਉਹਦੇ ਤੋਂ ਬਟਰ ਨਾਨ ਜੀ।
1: ਸੋ ਯਾਨੀ ਕਿ
4: ਹਲਕਾ ਫੁਲਕਾ ਲਾ ਕੇ ਉਹ ਵਧੀਆ ਜੀ, ਹਾਂਜੀ।
1: ਸੋ ਯਾਨੀ ਕਿ ਵੱਡਿਆਂ ਦੇ ਨਾਲ ਨਾਲ ਤੁਹਾਡੇ ਕੋਲ ਬੱਚਿਆਂ ਦੇ ਵੀ ਇੰਨੇ ਵਧੀਆ ਮੈਨਿਊਸ ਹੈਗੇ ਆ, ਨਹੀਂ ਤਾਂ ਬੱਚੇ ਕਹਿੰਦੇ ਹੁੰਦੇ ਸੀ ਹੋਰ ਕਿਤੇ ਜਾਣਾ ਹੈ ਜਿੱਥੇ ਸਾਡੀਆਂ ਡਿਸ਼ਸ ਮਿਲਦੀਆਂ, ਬਟ ਤੁਹਾਡੇ ਕੋਲੋਂ ਅਸੀਂ ਇੱਕ ਵਾਰ ਕੇਟਰਿੰਗ ਕਰਵਾਈ ਸੀ ਬਰਥਡੇ 'ਚ, ਉਹਦੇ ਵਿੱਚ ਆਂਟੀ ਤੁਸੀਂ ਜੋ ਕੇਟਰਿੰਗ ਕੀਤੀ ਸੀ, ਸਾਰੇ ਬੱਚਿਆਂ ਦੇ ਪੇਰੈਂਟਸ ਸਪੈਸ਼ਲੀ ਸਾਡੇ ਕੋਲੋਂ ਨਾ ਤਵਾ ਕਿਚਨ ਦੇ ਕਾਰਡਸ ਲੈ ਕੇ ਗਏ ਸੀਗੇ, ਨੰਬਰ ਲੈ ਕੇ ਗਏ ਸੀ, ਕਿਉਂਕਿ ਤੁਹਾਡਾ ਟੇਸਟ ਹੀ ਬਹੁਤ ਵਧੀਆ ਸੀ। ਔਰ ਸਭ ਤੋਂ ਵਧੀਆ ਗੱਲ ਕੀ ਹੁੰਦਾ ਕਿ ਤੁਸੀਂ ਫਰੋਜ਼ਨ ਚੀਜ਼ਾਂ ਨਹੀਂ ਯੂਜ਼ ਕਰਦੇ, ਉਹਦੇ ਬਾਰੇ ਵੀ ਦੱਸੋ ਆਂਟੀ ਜੀ ਕੀ ਤੁਸੀਂ ਸਾਰਾ ਕੁਝ ਫਰੈਸ਼
4: ਕਰਦੇ? ਬਿਲਕੁਲ ਜੀ, ਮੈਂ ਬਿਲਕੁਲ ਜਿਵੇਂ ਅਰਬੀ ਆ ਸਬਜ਼ੀਆਂ ਸਾਰੀਆਂ ਮੇਰੀਆਂ ਫਰੈਸ਼ ਆਉਂਦੀਆਂ, ਤਾਂ ਅਸੀਂ 2 ਘੰਟੇ ਛਿੱਲਣ, ਵੱਢਣ, ਸਮਾਰ ਕੇ ਧੋਣ, ਤੇ ਉਹ ਗੱਲਾਂ ਨਹੀਂ ਹੈਗੀਆਂ ਵੀ ਬਸ ਬੜੇ ਸ਼ੈਫਾਂ ਕੋ ਕੱਟਿਆ ਫਟਾਫਟ ਟਕ ਟਕ ਕੀਤੀ ਤੇ ਕੰਮ ਨਿਬੇੜਿਆ, ਉਹ ਚੀਜ਼ ਨਹੀਂ ਹੈ। ਬਿਲਕੁਲ ਬੜੇ ਪਿਆਰ ਨਾਲ ਸ਼ਾਮ ਨੂੰ ਛਿੱਲ ਸਵਾਰ ਕੇ ਧੋ ਕੇ ਪਾਣੀ ਚ ਆਲੂ ਵਗੈਰਾ ਰੱਖ ਕੇ ਜਾਂਦੇ ਹਾਂ, ਸਵੇਰੇ ਆ ਕੇ ਉਹਨਾਂ ਨੂੰ ਜਿਹੜੀ ਪ੍ਰੈਪਰੇਸ਼ਨ ਤਾਂ ਜੀ 1-2-4 ਘੰਟੇ ਪਹਿਲਾਂ ਕਰਨੀ ਪੈਂਦੀ ਹੈ, ਉਹ ਕਰਕੇ ਅਸੀਂ ਸਵੇਰੇ ਆ ਕੇ ਲਾ ਕੇ ਨਾਲ ਦੀ ਨਾਲ ਤੁਹਾਨੂੰ ਫਰੈਸ਼ ਚੀਜ਼ ਬਣਦੀ ਹੈ। ਹਰ 2 ਘੰਟੇ ਬਾਅਦ ਹੈ ਬੇਟਾ, ਇੱਥੇ ਤਵਾ ਕਿਚਨ ਤੇ ਬਿਲਕੁਲ ਨੀ ਚੱਲਦੀਆਂ, ਜਿੰਨਾ ਚਿਰ ਅਸੀਂ ਬੈਠੇ ਹਾਂ ਉਨਾ ਚਿਰ ਤਾਂ ਨਹੀਂ ਹੋਏਗਾ, ਫਿਰ ਸਾਡੀ ਜ਼ਿੰਦਗੀ ਤੋਂ ਬਾਅਦ ਕੁਛ ਨੀ ਕਹਿ ਸਕਦੇ, ਠੀਕ ਹੈ ਜੀ?
1: ਨਹੀਂ ਨਹੀਂ ਆਂਟੀ ਜੀ,
4: ਜ਼ਰੂਰ ਟਰਾਈ ਕਰੋ,
1: ਬਿਲਕੁਲ ਜੀ, ਸਾਰੇ ਟਰਾਈ ਕਰੋ, ਤਵਾ ਕਿਚਨ ਤੇ ਪਹੁੰਚੋ, ਇੰਨੀਆਂ ਪਿਆਰੀਆਂ ਪਿਆਰੀਆਂ।
4: ਮੈਂ ਕੇਟਰਿੰਗ ਲਈ ਰਿਕੁਐਸਟ ਕਰਾਂਗੀ, ਮੈਂ ਤਿਆਰ ਕਰਦੀ ਪਈ ਹਾਂ ਕੇਟਰਿੰਗ ਦਾ, ਤੁਹਾਨੂੰ ਨਾ ਜਿਹੜਾ ਹੈਗਾ ਇੰਨਾ ਮਜ਼ੇਦਾਰ ਫੂਡ ਹੁੰਦਾ, ਜਿਹੜੇ ਵੀ ਲੈ ਕੇ ਗਏ ਤੁਸੀਂ ਦੱਸਦੇ ਹੀ ਪਏ ਹੋ
1: ਜੀ,
4: ਤੇ ਆਪਾਂ ਜਿਹੜੀ ਹੈਗੀ ਕੇਟਰਿੰਗ ਦਾ ਸੀਜ਼ਨ, ਜ਼ਰੂਰ ਸਾਨੂੰ ਮੌਕਾ ਦਿਓ ਇੱਕ ਵਾਰੀ ਖਾ ਕੇ ਦੇਖੋ। ਹੁਣ 125 ਬੰਦਿਆਂ ਦੀ ਸਾਡੇ ਕੱਲ੍ਹ ਸ਼ਾਮ ਨੂੰ ਮੇਰੇ ਕਰਕੇ ਗਏ ਨੇ, ਕੱਲ੍ਹ ਨੂੰ ਹੈਗੀ ਆ ਕੇਟਰਿੰਗ, ਉਹ ਵੀ ਆਪਾਂ ਦੇਣੀ ਹੈ, ਤੇ ਤੁਸੀਂ ਇਹ ਨਹੀਂ ਹੈ ਵੀ ਅਸੀਂ 10 ਬੰਦਿਆਂ ਦੀ ਕਰਦੇ ਹਾਂ 20 ਦੀ ਕਰਦੇ ਹਾਂ, ਤੇ ਜੇ ਤੁਹਾਡੇ ਕੋਲੇ ਕੋਈ ਦੋ ਡਬਲ ਕੇਟਰਿੰਗ ਕਰਾਉਂਦਾ, ਜਿਵੇਂ 2 ਜਾਂ 3 ਲਗਾਤਾਰ ਹੁੰਦੀਆਂ ਨੇ ਆਪਣੇ ਫੰਕਸ਼ਨ ਦੇ ਨੇ, ਮਹਿੰਦੀ ਹੋ ਗਈ, ਰਸਮਾਂ ਹੁੰਦੀਆਂ ਨੇ ਨਾ, ਉਹਦੇ ਵਿੱਚ ਅਸੀਂ ਕਨਸੈਸ਼ਨ ਜ਼ਰੂਰ ਦਵਾਂਗੇ।
1: ਵਾਹ ਜੀ ਵਾਹ, ਸੋ ਇੰਨੇ ਵਧੀਆ ਵਧੀਆ ਡੀਲਸ ਆਂਟੀ ਜੀ,
4: ਬੇਟੀਆਂ ਸਾਡੀਆਂ ਬੇਟੀਆਂ ਨੇ, ਹਾਂਜੀ
1: ਬਹੁਤ ਵਧੀਆ ਆਂਟੀ ਜੀ ਡੀਲਸ ਤਾਂ। ਅਮਨ ਜੀ ਇੰਨੀਆਂ ਸੋਹਣੀਆਂ ਸੋਹਣੀਆਂ ਆਂਟੀ ਜੀ ਨੇ ਅੱਜ ਬੋਲੀਆਂ, ਕਹਿੰਦੇ ਕਿ ਜੇ ਕੋਈ 2-3 ਰੈਗੂਲਰਲੀ ਸਾਡੇ ਕੋਲੋਂ ਕਰਵਾ ਰਹੇ ਹੋ, ਕੋਈ ਇਕੱਠਾ ਹੀ ਫੰਕਸ਼ਨ ਹੈ, ਤੇ ਅਸੀਂ ਤੁਹਾਨੂੰ ਵਿੱਚ ਪ੍ਰੋਮੋਸ਼ਨ ਵੀ ਐਡ ਕਰਕੇ ਦਵਾਂਗੇ, ਕੁਝ ਆਪਣੇ ਵੱਲੋਂ ਸਪੈਸ਼ਲ ਵੀ ਦਵਾਂਗੇ।
0: ਸੋ ਵੈਰੀ ਗੁੱਡ, ਕਿਸੇ ਨੇ ਕੇਟਰਿੰਗ ਕਰਾਉਣੀ ਹੈ, ਬਹੁਤ ਸਾਰੇ ਲੋਕ ਘਰਾਂ 'ਚ ਕੇਟਰਿੰਗ ਕਰਾ ਰਹੇ ਆ, 10 ਬੰਦਿਆਂ ਦੀ, 20 ਬੰਦਿਆਂ ਦੀ, 30 ਬੰਦਿਆਂ ਦੀ, 40 ਬੰਦਿਆਂ ਦੀ, ਕਾਲ ਤਵਾ ਕਿਚਨ 905-790-1699, 905-790-1699, 905-790-1699, ਵੈਸਟਰਨ ਐਂਡ ਫ੍ਰੈਂਚ, ਕੈਨੇਡੀ ਐਂਡ ਸਟੀਲ, ਤੇ ਨਾਲ ਤੀਸਰੀ ਲੋਕੇਸ਼ਨ ਹੈ ਜੋ ਮਾਊਂਟਨਿਸ਼ ਐਂਡ ਬਵੇੜ ਦੇ ਉੱਤੇ, ਛੋਟਾ ਪਲਾਜ਼ਾ ਮਾਊਂਟਨਿਸ਼ ਬਵੇੜ ਤੇ, ਐਸਓ ਦਾ ਗੈਸ ਸਟੇਸ਼ਨ ਆਉਂਦਾ, ਐਸਓ ਦੇ ਗੈਸ ਸਟੇਸ਼ਨ ਦੇ ਸਾਹਮਣੇ ਸਨੀ ਵੇਲ
1: ਜੀ,
0: ਸਨੀ ਦਿਓਲ ਤੇ ਸਨੀ ਵੇਲ ਯਾਦ ਰੱਖਿਓ, ਸਨੀ ਲਿਓਨ ਯਾਦ ਰੱਖ ਲਿਓ, ਦਿਓਲ ਰੱਖ ਲਿਓ, ਸੋ ਸਨੀ ਵੇਲ ਦੇ ਉੱਤੇ 50 ਸਨੀ ਵੇਲ
1: ਜੀ,
0: ਰਾਈਟ ਹੈਂਡ ਤੇ ਪਲਾਜ਼ਾ ਹੈਗਾ ਗੈਸ ਸਟੇਸ਼ਨ ਦੇ ਆਪੋਜ਼ਿਟ, ਉਹਦੇ 'ਚ ਵੜਦੀ ਕੋਈ ਜਬ ਨਹੀਂ, ਨਾਲੇ ਵੜਨਾ ਸਾਹਮਣੇ ਤਵੇ ਦੇ ਲੱਗੇ ਹੋਏ ਸਾਈਨ ਮਿਲ ਜਾਣਾ, ਤਵਾ ਕਿਚਨ ਤੇ ਪਹੁੰਚੋ, ਤੇ ਹੈਪੀ ਮਦਰਸ ਡੇ ਸਾਰਿਆਂ ਨੂੰ, ਤੇ ਆਪਣੇ ਮਦਰਸ ਵਾਸਤੇ ਸਪੈਸ਼ਲ ਸਪੈਸ਼ਲ ਡਿਸ਼ ਜਿਹੜੀ ਆਂਟੀ ਤੇ ਇਹਨਾਂ ਦੀ ਟੀਮ ਆ ਪੂਰੀ ਸ਼ੈਫ ਨਾਲ ਕੰਮ ਕਰਦੇ ਨੇ ਇਹਨਾਂ ਦੇ ਨਾਲ, ਤੇ ਤੁਸੀਂ ਇਹਨਾਂ ਦੇ ਪਰੌਂਠੇ, ਦਾਰਾ ਸਿੰਘ ਪਰੌਂਠਾ ਤਾਂ ਪੂਰੇ ਟੋਰਾਂਟੋ ਚ ਮਸ਼ਹੂਰ ਆ, ਦਾਰਾ ਸਿੰਘ ਪਰੌਂਠਾ ਇੱਕੋ ਜਗ੍ਹਾ ਤੇ ਆ
1: ਬਿਲਕੁਲ,
0: ਉਹ ਤਵਾ ਕਿਚਨ ਤੇ,
1: ਹਾਂਜੀ,
0: ਤੇ ਐਡਾ ਪਰੌਂਠਾ ਤੇ ਐਡਾ ਮਤਲਬ ਦਾਰਾ ਸਿੰਘ ਵਰਗਾ ਹੱਟਾ ਕੱਟਾ, ਤੇ ਤੁਸੀਂ ਜ਼ਰੂਰ 905-790-1699, 905-790-1699, ਚਾਹ ਕਸ਼ਮੀਰੀ ਪੀਣੀ ਆ, ਪਿੰਕ ਕਲਰ ਦੀ ਚਾਹ ਹੁੰਦੀ ਆ ਕਸ਼ਮੀਰੀ
1: ਜੀ,
0: ਤੇ ਗੁਲਾਬ ਦੀਆਂ ਪੱਤੀਆਂ ਵਾਲੀ ਚਾਹ ਹੁੰਦੀ ਆ ਕਸ਼ਮੀਰੀ ਚਾਹ, ਵਿੱਚ ਇਹ ਪਾ ਕੇ ਦਿੰਦੇ ਨੇ ਉਹਦੇ ਜਿਹੜਾ ਹੁੰਦਾ ਡਰਾਈ ਫਰੂਟ ਦੇ ਵਿੱਚੋਂ ਭੁੱਲ ਗਿਆ, ਪਿਸਤਾ,
1: ਪਿਸਤਾ
0: ਤੇ ਕੈਸ਼ੂ ਪਾ ਕੇ ਦਿੰਦੇ ਨੇ ਕਸ਼ਮੀਰੀ ਚਾਹ 'ਚ, ਉਹ ਟਰਾਈ ਕਰੋ, ਜਾਂ ਠੰਡਿਆਂ ਦੇ ਵਿੱਚ ਲੱਸੀਆਂ ਪੀਆਂ ਸ਼ੁਰੂ ਕਰੋ ਤੁਸੀਂ, 905-790-1699, 905-790-1699, 3AWA Kitchen।
5: ਦਾਰਾ ਸਿੰਘ ਜੀ ਨੇ ਆਪਣੇ ਜੀਵਨ ਕਾਲ ਮੇ ਕਰੀਬ 500 ਮੈਚ ਖੇਲੇ, ਉਸਮੇ ਸੇ ਏਕ ਭੀ ਮੈਚ ਨਹੀਂ ਹਾਰੇ। ਇਸੀ ਤਰ੍ਹਾਂ ਤਵਾ ਕਿਚਨ ਕਾ ਦਾਰਾ ਸਿੰਘ ਪਰੌਠਾ ਵੀ ਹਾਰ ਨਹੀਂ ਮਾਨਤਾ, ਚੈਂਪੀਅਨ ਇਨ ਪਰੌਠਾ ਮਾਰਕੀਟ,
6: ਜੋ ਕਿ ਮਿਲ ਰਿਹਾ ਹੈ 2-4-10 ਐਟ ਤਵਾ ਕਿਚਨ, 30 ਰੈਂਬਲਟ ਡਰਾਈਵ, ਬ੍ਰੈਂਪਟਨ, ਕੋਸ ਟੂ ਕੈਨੇਡੀ ਐਂਡ ਸਟੀਲਸ, 905-451-2600, 905-451-2600।
0: ਔਰ ਸਟੂਡੀਓਜ਼ ਦੇ ਵਿੱਚ ਅਮਰਜੀਤ ਹੁਣਾਂ ਦੀ ਕਾਲ ਮੈਨਾਂ ਹੋਰ ਤੇ, ਅਮਰਜੀਤ ਸਤਿ ਸ਼੍ਰੀ ਅਕਾਲ।
7: ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਬਾਈ ਜੀ,
7: ਹਾਂਜੀ ਭਾਈ, ਪੁੱਛਣਾ ਸੀ ਹੋਰ ਕਿਹੜੀ ਜਗ੍ਹਾ ਤੇ ਆਪਾਂ ਘੁੰਮ ਸਕਦੇ
0: ਹਾਂ, ਲਾਈਕ ਤੁਸੀਂ ਰਹਿੰਦੇ ਕਿੱਥੇ ਹੋ,
7: ਮਿਸਾਗਾ
0: ਤੇ ਮਤਲਬ ਏਜ ਕਿੰਨੀ ਹੈ ਤੁਹਾਡੀ, ਜਿਵੇਂ ਮੈਨੂੰ ਨਾ ਆਈਡੀਆ ਹੋਊਗਾ ਵੀ ਤੁਸੀਂ ਬਹਿਣੇ ਵਾਲੀ ਜਗ੍ਹਾ ਚਾਹੀਦੀ ਹੈ ਸ਼ਾਂਤੀ ਨਾਲ ਭੱਜਣਾ ਠੜੀ ਚਾਹੀਦੀ ਹੈ, ਕਿੰਨੀ ਏਜ ਹੈ ਤੁਹਾਡੀ?
7: 48।
0: ਨਹੀਂ ਨਹੀਂ ਮਤਲਬ ਜਿਹੜਾ ਤੁਹਾਡਾ ਨਾਲ ਜਾਣਾ, ਫੈਮਿਲੀ ਮੈਂਬਰ ਜਾਣਾ ਨਾਲ ਕਿ ਇਕੱਲਿਆਂ ਜਾਣਾ?
7: ਹਾਂਜੀ ਫੈਮਿਲੀ, 3-4 ਫੈਮਿਲੀ ਜਾਣਾ
0: ਜੀ। 3-4 ਫੈਮਿਲੀ ਜਾਣਾ, ਓਕੇ। ਤੁਸੀਂ ਬਾਈ ਜੀ ਜਿਵੇਂ ਨੇੜੇ ਰੱਖਣਾ ਤੁਹਾਨੂੰ ਮੈਂ, ਚਾਹੇ ਤਾਂ ਤੁਸੀਂ ਮਿਸਾਗਾ ਤੋਂ ਮਿਲਟਨ ਵਾਲੇ ਪਾਸੇ ਨੂੰ ਉੱਪਰ ਨੂੰ ਚੜ੍ਹ ਜਾਓ, ਪਹਾੜ ਜਿਹਾ ਉੱਪਰ ਨੂੰ, ਹੈਨਾ? ਚਾਹੇ ਜਿਹੜਾ ਤੁਸੀਂ ਹਾਈਵੇ 10 ਲੈ ਲਓ ਮਿਸਾਗਾ ਚੋਂ, 410 ਲੈ ਕੇ, ਹੈਨਾ, ਤੁਹਾਨੂੰ ਮੈਂ ਜਿਵੇਂ ਦੱਸਿਆ ਫੋਕਸ ਆਫ ਕ੍ਰੈਡਿਟ ਦਾ ਏਰੀਆ, ਉੱਥੇ ਰਿਵਰ ਹੈ ਇੱਕ ਨਾਲ, ਤੁਸੀਂ ਬਲੂ ਫਾਊਂਟੇਨ ਜਿਹੜਾ ਪਾ ਲਿਓ, ਬਲੂ ਫਾਊਂਟੇਨ, ਬਲੂ ਫਾਊਂਟੇਨ ਚੱਲ ਜਾਓ, ਉੱਥੇ ਪਾਰਕ ਬਣਿਆ ਹੋਇਆ, ਪਰ ਖਾਣਾ ਨਾਲ ਲੈ ਕੇ ਜਾਇਓ ਤਵਾ ਕਿਚਨ ਤੋਂ ਟੇਕ ਆਊਟ ਕਰਾ ਕੇ ਜਾਂ ਨਜ਼ਾਰੇ ਵਾਲਿਆਂ ਤੋਂ।
7: ਬਲੂ ਫਾਊਂਟੇਨ?
0: ਹਾਂ ਬਲੂ ਫਾਊਂਟੇਨ, ਤੁਸੀਂ ਉੱਥੇ ਚੱਲ ਜਾਓ, ਇੱਕ ਟ੍ਰੇਨ ਚੱਲਦੀ ਆ ਔਰੰਜਵਿਲ ਤੋਂ, ਇਹਨੂੰ ਹੈਰੀਟੇਜ ਟ੍ਰੇਨ ਕਹਿੰਦੇ ਨੇ, ਹੈਰੀਟੇਜ ਟ੍ਰੇਨ ਚੱਲਦੀ ਆ ਔਰੰਜਵਿਲ ਤੋਂ ਤੇ ਉਹ ਬ੍ਰੈਂਪਟਨ ਤੱਕ ਆਉਂਦੀ ਹੈ, ਇਹ 100 ਸਾਲ ਪਹਿਲਾਂ ਤੋਂ ਸ਼ੁਰੂ ਹੋਈ ਹੋਈ ਟ੍ਰੇਨ ਆ, ਠੀਕ ਹੈ? ਸੋ ਇਹ ਟ੍ਰੇਨ ਦੇ ਵਿੱਚ ਆ ਸਕਦੇ ਹੋ, ਜਾਂ ਜਿਵੇਂ ਤੁਹਾਨੂੰ ਦੱਸਿਆ ਔਰੰਜਵਿਲ ਜਿਹੜਾ ਲੇਕ ਹੈ ਔਰੰਜਵਿਲ ਦੇ ਅੰਦਰ, ਸ਼ਹਿਰ ਦੇ ਅੰਦਰ, ਉੱਥੇ ਬੋਟ ਰੈਂਟ ਕਰ ਲਓ, ਉੱਥੇ ਵੀ ਪਾਰਕ ਬਣਿਆ, ਉਹਦੀ ਟਿਕਟ ਲੱਗੂਗੀ ਪਾਰਕ ਦੀ, ਤੇ ਤੁਸੀਂ ਆਪਣੀ ਕਾਰ ਪਾਰਕ ਕਰਕੇ ਉੱਥੇ ਆਪਣਾ ਪਿਕਨਿਕ ਕਰ ਸਕਦੇ, ਨਾਲ ਬੋਟ ਰੈਂਟ ਕਰ ਸਕਦੇ ਹੋ, ਛੋਟੀਆਂ ਪੈਡਲਿੰਗ ਬੋਟ ਨਹੀਂ ਹੁੰਦੀਆਂ ਸੁਖਨਾ ਲੇਕ ਵਾਲੀਆਂ, ਉਹ ਮਿਲ ਜਾਂਦੀਆਂ ਨੇ, ਹਾਂਜੀ ਉਹ ਕਰ ਸਕਦੇ ਹੋ ਤੁਸੀਂ। ਤੇ ਅੱਜ ਜਿਵੇਂ ਬਾਰਿਸ਼ ਆ, ਆਈ ਵੋਂਟ ਪ੍ਰੈਫਰ ਕਿ ਤੁਸੀਂ ਅੱਜ ਕੋਈ ਇਹੋ ਜਿਹੀ ਜਗ੍ਹਾ ਤੇ ਜਾਓ, ਆਈ ਪ੍ਰੈਫਰ ਕਿ ਨੈਕਸਟ ਵੀਕਐਂਡ ਰੱਖੋ ਆ ਨਾ ਰੱਖੋ
8: ਠੀਕ ਹੈ
0: ਜੀ ਆ ਨਾ ਰੱਖੋ ਕਿਉਂਕਿ ਕਿਤੇ ਵੀ ਜਾਊਂਗੇ ਸਪੋਇਲ ਹੋਊਂਗੇ ਬਾਰਿਸ਼ ਪੈਣ ਲੱਗੇ ਆਊਟਡੋਰ ਐਕਟੀਵਿਟੀਜ਼ ਦੇ ਵਿੱਚ ਐਵੇਂ ਹੀ ਜਿਵੇਂ ਨੈਗਰਾ ਜਾਣਾ ਨੈਗਰਾ ਬਹੁਤ ਸਾਰੀ ਐਕਟੀਵਿਟੀ ਹੈ ਤੁਸੀਂ ਹਮੇਸ਼ਾ ਨੈਗਰਾ ਫਾਲ ਦੇ ਉੱਤੇ ਚਲੇ ਜਾਂਦੇ ਹੋ ਬਹੁਤ ਸਾਰੀ ਐਕਟੀਵਿਟੀ ਹੈ ਮੈਂ ਤੁਹਾਨੂੰ ਕੋਈ ਜਗ੍ਹਾ ਅਜਿਹੀ ਦੱਸੂਗਾ ਤੁਸੀਂ ਮੈਨੂੰ ਥੈਂਕਸ ਕਰੋਗੇ ਕਿ ਯਾਰ ਮੈਂ ਅਮਨ ਨੂੰ ਥੈਂਕਸ ਕਰਨਾ ਫੋਰਟ ਏਰੀਆ ਫੋਰਟ ਏਰੀ ਦੇ ਨਾਲ ਕੁਛ ਜਗ੍ਹਾ ਨੇ ਕ੍ਰਿਸਟਲ ਬੀਚ ਔਰ ਫੋਰਟ ਏਰੀ ਦੇ ਵਿਚਕਾਰ ਉਹ ਸਪੋਟ ਇੰਨੇ ਸੋਹਣੇ ਨੇ ਫੋਟੋਜੈਨਿਕ ਨੇ ਤੁਸੀਂ ਫੋਟੋ ਖਿੱਚਣੀ ਹੈ ਨਾ ਪਰਲੇ ਪਾਸੇ ਅਮਰੀਕਾ ਇੱਧਰ ਕੈਨੇਡਾ ਦਿਖਦਾ ਹੁੰਦਾ ਤੇ ਉਹ ਮਿਊਜ਼ੀਅਮ ਬਣੇ ਹੋਏ ਨੇ ਜਿੱਥੇ ਮਿਊਜ਼ੀਅਮ ਬਹੁਤ ਸੋਹਣੇ ਜਿਹੜੀ ਵਾਰ ਆਪਾਂ ਨੇ ਅਮਰੀਕਾ ਨੂੰ ਹਰਾਇਆ ਸੀਗਾ ਆਪਾਂ ਇੱਕ ਐਸਾ ਕੰਟਰੀ ਹੈ ਜਿਹਨੇ ਅਮਰੀਕਾ ਨੂੰ ਹਰਾ ਕੇ ਭਜਾਤਾ ਸੀਗਾ ਸੋ ਅਮਰੀਕਨ ਹਾਰ ਕੇ ਭੱਜ ਗਏ ਸੀ ਪਿੱਛੇ ਨੂੰ ਅਮਰੀਕਨਸ ਨੇ 11 ਜਗ੍ਹਾ ਤੋਂ ਅਟੈਕ ਕੀਤੇ ਸੀ ਕੈਨੇਡਾ ਦੇ ਉੱਤੇ ਇਹ ਵਾਰ ਸਾਰੀ ਅਮਰੀਕਾ ਹਾਰ ਗਿਆ ਸੀ ਤੇ ਪਿੱਛੇ ਨੂੰ ਭੱਜ ਗਿਆ ਸੀ ਕੈਨੇਡਾ ਹੀ ਇਕਲੌਤਾ ਮੁਲਕ ਐਸਾ ਜਿੰਨਾ ਮਰਜ਼ੀ ਕਹਿ ਲਓ ਇਹ ਮਾੜਾ ਘਟੀਆ ਫਲਾਣਾ ਅਮਰੀਕਨ ਦੇ ਅਕੋਰਡਿੰਗਲੀ ਜਿਵੇਂ ਹੈ ਨਾ ਬਟ ਬਾਈ ਜੀ ਆਪਣੇ ਲਈ ਤਾਂ ਇਹ ਆਪਣੀ ਮਾਂ ਸਾਡੀ ਮਦਰ ਹੈ ਥੈਂਕ ਯੂ ਤੁਹਾਡਾ ਤੇ ਤੁਸੀਂ ਬਾਈ ਜੀ ਸਪੈਸ਼ਲੀ ਮੇਰੇ ਕਹੇ ਤੇ ਨਾ ਤੁਸੀਂ ਨਜ਼ਾਰਾ ਤੇ ਜਾ ਕੇ ਖਾਣਾ ਖਾ ਕੇ ਆਓ ਬੈਠ ਕੇ ਜਾ ਕੇ ਬਾਈ ਜੀ ਹੈ ਜਾਓਗੇ ਪੱਕਾ ਮੈਂ ਰਿਕਮੈਂਡ ਕਰਦਾ ਮੈਂ ਦੱਸਦਾ ਰੀਜ਼ਨ ਕੀ ਹੈ ਤੁਹਾਨੂੰ ਪ੍ਰਾਈਵੇਸੀ ਮਿਲੂਗੀ ਤੁਸੀਂ 8-10 ਜਣੇ ਬੈਠ ਕੇ 2 ਘੰਟੇ ਲਾਓ ਕੋਈ ਰਸ਼ ਨਹੀਂ ਕਰੂਗਾ ਆਪਣੇ ਅਲੱਗ ਅਲੱਗ ਫੂਡ ਆਰਡਰ ਕਰੀ ਚਲੋ ਬੈਠੇ ਰਹੋ ਗੱਲਾਂ ਬਾਤਾਂ ਬਾਹਰੋ ਕੈਬਨ ਲੈਣਾ ਕੈਬਨ ਲੈ ਲਓ ਆਪਣਾ ਇੱਕ ਰੋ ਪੂਰੀ ਲੈਣੀ ਰੋ ਲੈ ਲਓ ਪੂਰੀ ਸਕਰੀਨ ਦੇ ਉੱਤੇ ਆਪਣੇ ਜਿਹੜੇ ਗਾਣੇ ਚਲਾਉਣੇ ਗਾਣੇ ਚਲਵਾ ਲਓ ਠੀਕ ਹੈ ਤੇ ਸਰਵਿਸ ਬੈਲਸ ਲੱਗੀਆਂ ਸਰਵਿਸ ਬੈਲ ਬਜਾਓ ਤੁਹਾਨੂੰ ਨਾਲੇ ਸਰਵਿਸ ਮਿਲਦੀ ਹੈ ਠੀਕ ਹੈ ਹਾਂ ਤੇ ਤੁਸੀਂ ਨਜ਼ਾਰਾ ਤੇ ਜ਼ਰੂਰ ਜਾ ਕੇ ਆਓ ਨਜ਼ਾਰਾ ਇੰਡੀਅਨ ਰੈਸਟੋ ਬਾਰ ਲਾਂਚ ਸੋਰੀ 905-455-2600 ਕੈਨੇਡੀਅਨ ਸਟੀਲ ਦੇ ਇੰਟਰਸੈਕਸ਼ਨ ਤੇ ਆ 905-673-3333 ਸਟੂਡੀਓ ਦਾ ਨੰਬਰ ਨੇ ਤੇ ਜਿਹੜੇ ਲੋਕ ਸਾਨੂੰ ਅੱਜ ਕਾਲ ਕਰ ਰਹੇ ਨੇ ਸੰਤੋਸ਼ ਦੇ ਵਿੱਚ ਜੋਤ ਆ ਚੁੱਕੀ ਹੈ ਬਾਬਾ ਸੰਤੋਸ਼ ਬੋਲ ਕਰ ਰਿਹਾ ਸਟੂਡੀਓ ਦੇ ਵਿੱਚ ਗਰਦਨ ਘੁਮਾ ਰਿਹਾ ਪੂਰੀ ਤੇ ਪੌਣ ਆਈ ਹੋਈ ਆ ਬਾਬਾ ਸੰਤੋਸ਼ ਚ ਤੁਸੀਂ ਬਾਬਾ ਵਕਤੌਰਾ ਚ ਕਾਲ ਕਰਦੇ ਹੋ
1: ਜੀ ਬਿਲਕੁਲ
0: ਇਹ ਕਾਲ ਦੇ ਵਿੱਚ ਮੈਂ ਤੁਹਾਡੇ ਵਹਿਮ ਕਰ ਦਵਾਂ ਇਸ ਕਾਲ ਦੇ ਵਿੱਚ ਤੁਸੀਂ ਕੋਈ ਵੀ ਇਨਸਾਨ ਜਦੋਂ ਕਾਲ ਕਰਦਾ ਇਸ ਸ਼ੋਅ ਦੇ ਵਿੱਚ
1: ਜੀ
0: ਅਸੀਂ ਨਾ ਤੁਹਾਨੂੰ ਥੋੜੀਆਂ ਕੁਛ ਆਦਤਾਂ ਦੱਸਦੇ ਹਾਂ ਜਿਨ੍ਹਾਂ ਕਰਕੇ ਤੁਸੀਂ ਜ਼ਿੰਦਗੀ 'ਚ ਲੋਕਾਂ ਦੀ ਨਿਗਾਹ 'ਚੋਂ
1: ਜੀ
0: ਚੰਗੀਆਂ ਅਤੇ ਮਾੜੀਆਂ ਕਿਸਮਤ ਚੰਗੀ ਸੀ ਇੱਥੇ ਪਹੁੰਚ ਗਏ ਪਰ ਇੱਥੇ ਪਹੁੰਚ ਕੇ ਵੀ ਸੁੰਨ ਸੁਸਤ ਰਹਿ ਗਏ ਸੁੱਤੇ ਰਹਿ ਗਏ ਜਾਗੇ ਨਹੀਂ ਜੋ ਕੁਛ ਸੌਖਾ ਜਿਹਾ ਮਿਲ ਗਿਆ ਲੈ ਲਿਆ ਉਦਮ ਨਹੀਂ ਕੀਤੇ ਦੈਨ ਯੂ ਆਰ ਫੇਲ ਆਈ ਪ੍ਰੈਫਰ ਯੂ ਕਾਲ ਇਨ ਸਾਡਾ ਪਾਸਵਰਡ ਹੈ ਨਜ਼ਾਰਾ ਇੰਡੀਅਨ ਰੈਸਟੋ ਸਾਨੂੰ ਫੋਨ ਨੰਬਰ ਦੱਸਣਾ 905-451-2600 ਜਿਹੜੇ ਕਾਲਸ ਹੁਣ ਤੋਂ 20 ਮਿੰਟ ਦੇ ਵਿੱਚ ਆ ਰਹੇ ਨੇ ਤੁਹਾਡੇ ਉੱਥੇ ਗਿਫਟ ਪਏ ਹੋਣਗੇ ਗਿਫਟ ਵੀ ਪਿੱਕ ਕਰਨੇ ਆ ਡਾਇਨਿੰਗ ਕਰਨੀ ਆ ਡਾਇਨਿੰਗ ਦੇ ਵਿੱਚ ਪਹਿਲਾ ਇੰਡੀਅਨ ਰੈਸਟੋਰੈਂਟ ਹੈ ਜਿਹੜਾ ਤੁਹਾਨੂੰ ਪੀਜ਼ਾ ਦਿੰਦਾ
1: ਜੀ
0: ਪੀਜ਼ਾ ਨਾਲ ਮੰਗਾਉਣਾ ਤੁਸੀਂ ਫਰਾਈਜ਼ ਮੰਗਾ ਸਕਦੇ ਹੋ ਬੱਚਿਆਂ ਵਾਸਤੇ ਮੈਨਿਊ ਲੱਗਾ ਚੀਜ਼ ਸਟਿਕਸ ਨੇ ਤੁਸੀਂ ਟਰਾਈ ਕਰਨੀਆਂ ਨੇ ਇਹਨਾਂ ਦੀਆਂ ਚੀਜ਼ ਸਟਿਕ ਬੱਚੇ ਬਹੁਤ ਪਸੰਦ ਕਰਦੇ ਆ
1: ਜੀ
0: ਤੇ ਬੱਚਿਆਂ ਦਾ ਕਿਡਸ ਮੈਨਿਊ ਅਲੱਗ ਤੋਂ ਆ ਉਹਨਾਂ ਦੇ ਡਰਿੰਕਸ ਅਲੱਗ ਤੋਂ ਨੇ ਤੇ ਨਾਲ ਨਾਲ ਵੱਡਿਆਂ ਵਾਸਤੇ ਡਰਿੰਕ ਅਲੱਗ ਬੱਚਿਆਂ ਵਾਸਤੇ ਅਲੱਗ ਤੋਂ ਸਕਰੀਨ ਚੱਲ ਪੈਂਦੀ ਹੈ ਵੀਡੀਓ ਜਿਹੜੀਆਂ ਹੁੰਦੀਆਂ ਨੇ ਵੀਡੀਓ ਗੇਮਜ਼ ਵਾਲੀਆਂ
1: ਹਾਂਜੀ
0: LCD ਦੇ ਉੱਤੇ ਚੱਲਦੀਆਂ ਤੇ ਉੱਥੇ ਚੈੱਕ ਕਰਦੇ ਨੇ ਜਿਹੜੇ ਲੋਕ ਕੋਈ ਆਪਣੇ ਕਾਨਫਰੰਸ ਕਰਨੀਆਂ ਚਾਹੁੰਦੇ ਆ ਬਿਜ਼ਨਸ ਮੀਟਿੰਗ ਕਰਨੀਆਂ ਚਾਹੁੰਦੇ ਆ ਛੋਟੀ ਤੋਂ ਵੱਡੀ ਪਾਰਟੀ ਕਰਨੀ ਚਾਹੁੰਦੇ ਆ 20 ਜਣਾਂ ਦੀ 25 ਜਣਾਂ ਦੀ 15 ਜਣਾਂ ਦੀ 50 ਜਣਾਂ ਦੀ 100 ਜਣਾਂ ਦੀ ਨਜ਼ਾਰਾ ਇਜ਼ ਦਾ ਬੈਸਟ ਪਲੇਸ ਫੋਰ ਦਾ ਪਾਰਟੀ ਤੇ ਸਟੇਜ ਬਣੀ ਹੋਈ ਹੈ ਇੱਥੇ ਇੱਥੇ ਮਾਈਕ ਲੱਗੇ ਹੋਏ ਨੇ
1: ਹਾਂਜੀ
0: ਵੱਡੇ ਸਪੀਕਰਸ ਲੱਗੇ ਹੋਏ ਨੇ ਡੀਜੇ ਲੱਗਿਆ ਹੋਇਆ ਇੱਥੇ ਜਿਹੜਾ ਹੈਗਾ ਲੇਜ਼ਰ ਲਾਈਟਸ ਲੱਗੀਆਂ ਨੇ ਐਮਆਰ ਡਿਸਕੋ ਡਾਂਸਰ ਵਾਲੀਆਂ ਠੀਕ ਹੈ ਵਾਸ਼ਰੂਮ ਜਿਹੜੇ ਨੇ ਏਅਰਪੋਰਟ ਵਰਗੇ ਵੱਡੇ ਵੱਡੇ ਬਣੇ ਹੋਏ ਨੇ ਤੇ ਇਸ ਰੈਸਟੋਰੈਂਟ ਦੇ ਉੱਤੇ ਜਾਣ ਦਾ ਮਤਲਬ ਹੈ ਪੂਰੀ ਪ੍ਰਾਈਵੇਸੀ ਦੇ ਨਾਲ ਤੁਸੀਂ 2 ਜਣੇ ਜਾਣਾ ਚਾਹੁੰਦੇ ਹੋ ਕੋਈ ਫਰੈਂਡਸ ਤੁਸੀਂ ਗਰੁੱਪ ਬੈਠ ਕੇ ਇੰਜੋਏ ਕਰਨਾ ਚਾਹੁੰਦੇ ਹੋ 905-451-2600 ਨੰਬਰ ਹੈ ਨਜ਼ਾਰਾ ਤੇ ਤੁਸੀਂ 905-451-2600 ਅੱਜ ਦੇ ਸ਼ੋਅ 'ਚ ਤੁਹਾਡੇ ਅਸੀਂ ਕਾਲ ਓਪਨ ਕਰਨ ਲੱਗੇ ਹਾਂ
1: ਯਾਦ ਕਰਨਾ ਪਏਗਾ ਫੇਰ ਹੀ ਤੁਹਾਡੀ ਜਨਮ ਕੁੰਡਲੀ ਖੋਲਾਂਗੇ ਅਸੀਂ ਸੋ ਨੰਬਰ ਹੈਗਾ ਹੈ 905-451-2600 905-451-2600 ਤੇ ਤੁਸੀਂ ਸਾਰਿਆਂ ਨੇ ਕਾਲ ਕਿੱਥੇ ਲਗਾਉਣੀ ਹੈ ਕਾਲ ਕਰਨੀ ਹੈ ਤੁਸੀਂ ਸਾਡੇ ਸਟੂਡੀਓ ਦੇ ਨੰਬਰ ਤੇ ਨੰਬਰ ਹੈਗਾ ਸਟੂਡੀਓ ਦਾ 905-673-3337 ਤੇ ਸਾਰੇ ਸਾਨੂੰ ਕਾਲ ਕਰੋ ਤੇ ਦੱਸੋ ਸਾਨੂੰ ਪਾਸਵਰਡ ਨਜ਼ਾਰਾ ਦਾ ਨੰਬਰ,
0: ਤੁਸੀਂ ਆਪਣਾ ਨਾਮ ਦੱਸਣਾ, ਡੇਟ ਆਫ ਬਰਥ ਦੱਸਣੀ ਹੈ
1: ਜੀ,
0: ਤੇ ਜੇ ਤੁਹਾਡੀ ਫੈਮਿਲੀ ਨਾਲ ਬੈਠੀ ਹੈ ਤਾਂ ਉਹਨਾਂ ਨੂੰ ਕਿਉਂ ਤੁਹਾਡੇ ਤੇ ਹੱਸਣ ਨਾ
1: ਜੀ, ਬਿਲਕੁਲ
0: ਅਸੀਂ ਕੁਛ ਇਹੋ ਜਿਹੀਆਂ ਆਦਤਾਂ ਦੱਸਣੀਆਂ ਨੇ ਤੁਹਾਡੀਆਂ ਕਿ ਫਿਰ ਉਹ ਹੱਸਣਾ ਸ਼ੁਰੂ ਕਰ ਦੇ ਕਿ ਤਾਂ ਹੈ ਤਾਂ ਹੈ ਦੇ ਪਾਪਾ ਇੱਦਾਂ ਦੇ ਹੀ ਆ ਹਨਾ, ਆਮ ਤੌਰ ਤੇ ਪਾਪਾ ਯੂ ਡੋਂਟ ਨੋ ਵਾਲੇ ਹੁੰਦੇ ਨੇ ਸਾਰੇ, ਅੱਜ ਇੱਥੋਂ ਦੇ ਜਵਾਕ ਹੀ ਹੁੰਦੇ ਨੇ ਪਾਪਾ ਯੂ ਡੋਂਟ ਨੋ
1: ਜੀ
0: ਹੈ, ਜਾਂ ਮਾਈ ਵਾਈਫ ਮਾਈ ਲਾਈਫ ਮਾਈ ਪ੍ਰਾਈਵੇਸੀ। ਸੋ 905-673-3337 ਸਟੂਡੀਓ ਨੰਬਰ ਨੇ, ਬਾਬਾ ਬਖਤੌਰਾ ਤੁਹਾਡੇ ਕਾਲ ਸਟਾਰਟ ਹੋ ਚੁੱਕੇ ਨੇ 9056733337। ਬਾਬਾ ਬਖਤੌਰਾ ਭਰਤ ਬੋਲਾ ਸ਼ੇਰ ਸੇ ਤੂੰ ਮੂੰਹ ਖੋਲ ਮੈਂ ਤੇਰੇ ਦੰਦ ਗਿਣੂੰਗਾ, ਇਸੇ ਤਰ੍ਹਾਂ ਅਸੀਂ ਤੁਹਾਡੇ ਦੰਦ ਗਿਣ ਦੇਣੇ ਨੇ ਜਦੋਂ ਤੁਸੀਂ ਆਪਣੀ ਡੇਟ ਆਫ ਬਰਥ ਤੇ ਨਾਮ ਦੱਸਣਾ, ਪਾਸਵਰਡ ਦੱਸਣਾ, ਨਜ਼ਾਰਾ ਇੰਡੀਅਨ ਰੈਸਟੋ ਲਾਂਚ 30 ਰੈਂਬਰਲ ਡਰਾਈਵ ਕੈਨੇਡੀ ਐਂਡ ਸਟੀਲ 905-451-2600 ਨੰਬਰ ਆ, ਤੇ ਵੇਟ ਕਰਨ ਲੱਗੇ ਸੀ ਫਸਟ ਕਾਲ ਦੀ 905 ਤੇ 451-2600 ਨਜ਼ਾਰਾ ਦਾ ਨੰਬਰ ਹੈ ਸਾਡਾ ਸਟੂਡੀਓ ਦਾ 905-673-3337 ਤੇ ਤੁਹਾਡਾ ਕਾਲ ਸਟਾਰਟ ਹੋਣ ਲੱਗਿਆ 905-673-3337।

0: ਸੋ ਹੈਪੀ ਮਦਰਸ ਡੇ ਤੁਹਾਨੂੰ ਸਾਰਿਆਂ ਨੂੰ। 647 2527-1977 ਕੌਣ ਬੋਲ ਰਿਹਾ ਜੀ? ਸਤਿ ਸ਼੍ਰੀ ਅਕਾਲ। ਹੈਲੋ ਹੈਲੋ ਹਾਂਜੀ 1977 ਨੰਬਰ ਲਾਸਟ ਵਿੱਚ, ਸੋਰੀ ਨਾਓ ਯੂ ਕੈਨ ਗੋ ਐਡ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹੈਲੋ 1977 ਨੰਬਰ, ਹੈਲੋ
1: ਜੀ, ਆਵਾਜ਼ ਆ ਰਹੀ ਤੁਹਾਨੂੰ?
0: ਹਾਂਜੀ ਹੁਣ ਆ ਰਹੀ ਜੀ। ਬੋਲੋਗੇ ਉਦੋਂ ਆਊਗੀ ਜੀ, ਜਦੋਂ ਬੋਲੋਗੇ ਨਹੀਂ ਉਦੋਂ ਨਹੀਂ ਆਉਣੀ ਜੀ।
1: ਜੀ ਸਲੀਮ ਅਖਤਰ ਜੀ।
0: ਸਲੀਮ ਅਖਤਰ, ਸਲੀਮ ਸਾਡਾ ਪਾਸਵਰਡ ਕੀ ਆ?
1: ਨਜ਼ਾਰਾ।
0: ਨਜ਼ਾਰਾ ਇੰਡੀਅਨ ਰੈਸਟੋ, ਔਰ ਨੰਬਰ ਹੈ 905-451-2600। ਠੀਕ ਹੈ,
1: ਠੀਕ ਹੋ ਗਿਆ ਜੀ।
0: ਜ਼ਰੂਰ ਜਾ ਕੇ ਆਇਓ ਮਦਰਸ ਡੇ ਦੇ ਉੱਤੇ, ਠੀਕ ਹੈ?
1: ਠੀਕ ਹੋ ਗਿਆ।
0: ਤੇ ਵੈਸੇ ਸਲੀਮ ਮੈਂ ਗੱਲ ਕਹਾਂ
1: ਜੀ, ਜੀ
0: ਸੱਚੀ ਬੋਲੋ ਇਮਾਨਦਾਰੀ ਨਾਲ, ਤੁਸੀਂ ਜਾਣਾ ਸੀਗਾ?
1: ਜੀ ਜੀ
0: ਇਮਾਨਦਾਰੀ ਨਾਲ ਬੋਲੋ, ਤੁਸੀਂ ਜਾਣਾ ਸੀਗਾ?
1: ਦੇਖੋ ਅਸੀਂ ਰੈਸਟੋਰੈਂਟ, ਸਾਡੀ ਫੈਮਿਲੀ ਜਿਹੜੀ ਨੇ ਅਸੀਂ ਟਰਾਈ ਕਰਦੇ ਰਹਿੰਦੇ ਹਾਂ,
0: ਠੀਕ ਆ।
1: ਤੇ ਉਹ ਜਿਹੜਾ ਕੋਈ ਨਵਾਂ ਰੈਸਟੋਰੈਂਟ ਇਸ ਤਰ੍ਹਾਂ ਮਿਲਦਾ ਹੈ ਅਸੀਂ ਜ਼ਰੂਰ ਜਾ ਕੇ ਇੱਕ ਦਫਾ ਟੈਸਟ ਕਰਕੇ ਆਉਂਦੇ ਹਾਂ।
0: ਪਰ ਮੈਂ ਤੁਹਾਨੂੰ ਗੱਲ ਕਹਿਣ ਲੱਗਿਆ, ਹਮੇਸ਼ਾ ਜ਼ਿੰਦਗੀ ਚ ਇੱਕ ਚੀਜ਼ ਕਰੋ, ਜੋ ਕਹਿਣਾ ਆਪਾਂ ਉਹ ਕਰਨਾ, ਯਾਨੀ ਕਹਿਣੀ ਤੇ ਕਥਨੀ ਦੇਖੋ। ਇਹ ਮੇਰੇ ਬਜ਼ੁਰਗ ਕਹਿੰਦੇ ਹੁੰਦੇ ਸੀ, ਕਹਿਣੀ ਕਥਨੀ ਦਾ ਬੰਦਾ ਇੱਕ ਹੋਣਾ ਚਾਹੀਦਾ। ਤੇ ਡੇਟ ਆਫ ਬਰਥ ਦੁਆਰਾ ਬੋਲ ਰਹੇ ਸੀ ਆਪਣਾ ਤੁਹਾਡਾ?
1: 24 ਫਰਵਰੀ 1973।
0: ਓਕੇ, ਤੁਹਾਡੀਆਂ ਚੰਗੀਆਂ ਆਦਤਾਂ ਦੱਸਣ ਲੱਗਿਆ ਪਹਿਲਾਂ ਮੈਂ।
1: ਸ਼ੁਰੂ ਕਰੋ।
0: ਇੱਕ ਤਾਂ ਤੁਸੀਂ ਬਾਈ ਜੀ ਪਿਆਰ ਮੋਹ ਬਹੁਤ ਹਾਸਲ ਕਰਦੇ ਹੋ ਤੇ ਦਿੰਦੇ ਹੋ,
1: ਠੀਕ ਹੈ।
0: ਦਿਆਲਤਾ ਤੁਹਾਡੇ ਅੰਦਰ, ਦਿਆਲੂ ਬਹੁਤ ਹੋ ਤੁਸੀਂ, ਠੀਕ ਹੈ। ਤੁਹਾਡਾ ਜਿਹੜਾ ਗੁੱਸਾ ਤੁਸੀਂ ਉਹਨੂੰ ਚੇਂਜ ਕੀਤਾ, ਮਤਲਬ ਅੱਗੇ ਮੰਗੋ ਨਹੀਂ ਹੈਗਾ, ਯੂ ਹੈਵ ਲਿਟਲ ਬਿਟ ਕੰਟਰੋਲ ਔਨ ਇਟ ਨਾਓ, ਠੀਕ ਹੈ। ਇਹਨੂੰ ਗੁੱਡ ਟੈਂਪਰ ਕਹਿ ਦਿੰਦੇ ਨੇ,
1: ਤੇ
0: ਤੁਸੀਂ ਕਿਸੇ ਵੀ ਚੀਜ਼ ਲਈ ਨਿਪੁੰਨ ਹੋ ਜਾਂਦੇ ਹੋ, ਛੇਤੀ ਸਿੱਖ ਜਾਂਦੇ ਹੋ ਕੋਈ ਚੀਜ਼ ਸਿਖਾਉਣੀ ਹੋਵੇ ਤੁਹਾਨੂੰ,
1: ਠੀਕ ਹੋ ਗਿਆ ਬਿਲਕੁਲ।
0: ਤੇ ਇੱਕ ਦੂਸਰਾ ਤੁਹਾਡਾ ਜ਼ਮੀਰ ਹੈ ਨਾ ਜਿਹੜਾ, ਉਹ ਜਾਗਦਾ ਹੀ ਰਹਿੰਦਾ, ਹਾਂਜੀ ਸੌਂਦਾ ਨੀਗਾ, ਆਪਣੇ ਆਪ ਤੱਕ ਨਹੀਂ ਰਹਿੰਦੇ, ਦੂਸਰਿਆਂ ਬਾਰੇ ਵੀ ਸੋਚਦੇ ਹੋ। ਹੁਣ ਤੁਹਾਡੀਆਂ ਪ੍ਰੋਬਲਮਸ ਕੀ ਨੇ? ਤੁਸੀਂ ਨਾ ਜਿਵੇਂ ਬਹੁਤ ਜ਼ਿਆਦਾ ਸਮਾਂ ਬੇਵਜ੍ਹਾ ਦੀਆਂ ਚੀਜ਼ਾਂ ਤੇ ਵਿਅਰਥ ਬਹੁਤ ਕਰਦੇ ਹੋ, ਬਰਬਾਦ ਬਹੁਤ ਕਰਦੇ ਹੋ, ਅਸ਼ਾਂਤ ਰਹਿੰਦੇ ਹੋ ਅੰਦਰੋਂ, ਤੇ ਬੇਵਜ੍ਹਾ ਦੀਆਂ ਚਿੰਤਾਵਾਂ ਹੁੰਦੀਆਂ ਨੇ, ਬੇਵਜ੍ਹਾ ਦੀਆਂ ਚਿੰਤਾਵਾਂ। ਜਿਵੇਂ ਤੁਹਾਡਾ ਡੋਨਲਡ ਟਰੰਪ ਬਾਰੇ ਗੱਲ ਕਰੀਏ, ਤੁਸੀਂ 25 ਗੱਲਾਂ ਬੋਲ ਦੋਗੇ, ਜਦੋਂ ਕਿ ਉਹਦਾ ਤੁਹਾਡੇ ਨਾਲ ਬਿਲਕੁਲ ਡਾਇਰੈਕਟਲੀ ਕੋਈ ਲੈਣ ਦੇਣ ਤੱਕ ਨਹੀਂ ਹੈਗਾ, ਹਾਂਜੀ
1: ਠੀਕ ਹੋ ਗਿਆ।
0: ਹੱਸਿਆ ਕੌਣ ਸੀ ਮਗਰ ਤੁਹਾਡੇ? ਤੁਸੀਂ ਕਾਲ ਕਰ ਰਹੇ ਹੋ ਮੇਰੇ ਨਾਲ ਬ੍ਰਿਜੀ, ਇਸ ਸਮੇਂ ਬ੍ਰਿਜੀ ਕੈਸੇ ਆਪ?
2: ਚੜ੍ਹਦੇ ਗੱਲ ਜੀ, ਆਲਵੇਸ
0: ਆਲਵੇਸ। ਬ੍ਰਿਜੀ ਆਪਣਾ ਡੇਟ ਆਫ ਬਰਥ ਬੋਲ ਦੋ ਜਲਦੀ ਸੇ। 23 April और ये बोलता है लॉयल बहुत हो,
2: बहुत है जी,
0: ठीक है, गुड ब्रेन है, ब्रेन मतलब स्वतंत्र रहता है, मतलब उसको ना वो उसमें ब्लैंकेट नहीं है कोई, ठीक है
2: जी।
0: और प्रॉब्लम क्या है आपकी? कि आप कई बार टाइम दूसरों पे बहुत वेस्ट कर देते हो, ठीक है। दूसरा है आपका कि कई बार ऐसा होता है जिंदगी में, एक चीज का ख्याल रखना, जब भी कुछ करो अपने बिजनेस को अपना बच्चा समझ के करना, कि मैं अपने बच्चे के लिए करना। हम क्या करते हैं बिजनेस में, लालच कर जाते हैं,
2: पक्का
0: लालच होता है कि अर्निंग के लिए बिजनेस खोला, बिजनेस को ऐसे लेना कि ये मेरा बच्चा है, मींस आप बिजनेस को बड़ा करना है
2: जी।
0: सो आपने जो भी स्टेप लेना है लॉन्ग टर्म, जैसे अभी ले रहे हो ना
2: जी,
0: लॉन्ग टर्म सोच के लेना है
2: सर।
0: सो ब्रिजी को जिन्हें पहुंचते लोग, ब्रिजी आप क्या करते हो, अपने बारे डिटेल दो सर।
2: जी हमारे साथ एक आयुर्वेदिक थेरापी है जी, हरिदा केरला आयुर्वेद एंड योगा सेंटर। किसी को कोई दर्द, स्ट्रेस, टेंशन, लोअर बैक पेन, साइटिक पेन, फ्रोजन शोल्डर, कोई मसल पेन, टेंशन का कुछ प्रॉब्लम, स्ट्रेस का कुछ प्रॉब्लम, नींद का प्रॉब्लम, हमारे साथ सबसे बढ़िया ट्रीटमेंट है आयुर्वेदिक थेरापी। पंचकर्मा थेरापीज करेगा जी, शिरोधारा, पोटली थेरापी, अभ्यंगम, स्टीम, आयुर्वेदिक हर्बल स्टीम, पूरा ट्रीटमेंट हमको वेलनेस के लिए सबसे अच्छा है जी। द स्टार्टिंग विद

0: जस्ट ओनली $55। जी
1: सो तुसी स्टूडियो ਦੇ ਵਿੱਚ 905 673 3337 ਤੇ ਕਾਲ ਕਰ ਰਹੇ ਹੋ।
0: जी
1: ਬਹੁਤ ਸਾਰੇ ਲੋਕਾਂ ਨੂੰ ਮੈਂ ਸਮਝਾ ਦਵਾਂ
2: ਜੀ
1: ਸੰਤੋਸ਼,
2: ਹਾਂਜੀ ਅਮਨ,
1: ਆਪਾਂ ਲੱਗਦਾ ਆਪਾਂ ਨੂੰ ਕੁਝ ਨਹੀਂ ਹੋਇਆ
2: ਜੀ। ਬਿਲਕੁਲ
1: ਜਦੋਂ ਆਪਾਂ ਬਲੱਡ ਟੈਸਟ ਕਰਾਉਂਦੇ ਹਾਂ ਤਾਂ ਪਤਾ ਲੱਗਦਾ ਸੰਤੋਸ਼ ਹਸਤੀ ਬਹੁਤ ਹੈ।
2: ਹਾਂਜੀ
0: ਹੈ, ਫਾਈਨਲੀ ਸੰਤੋਸ਼ ਜੀ ਆਇਆ ਇੱਕ ਦਿਨ।
2: ਫਾਈਨਲੀ ਮੈਂ ਹੋ ਕੇ ਆਈ ਸੀ ਉਹਦੇ ਕੋਲ ਇੱਕ ਦਿਨ, ਸਿਰਫ ਤੁਸੀਂ ਉਦੋਂ ਇੱਥੇ ਸੀਗੇ ਨਹੀਂ, ਸਿਰਫ ਹੱਥ ਦਾ ਕਰਾਂਗੇ,
1: ਬਾਹ ਦਾ ਹੈ। ਸੰਤੋਸ਼ ਹੱਥ ਹੋਣਾ ਕਰਾਉਣਗੇ, ਹੱਥ ਦਾ ਕਰਾਂਗੇ। ਸੋ ਬ੍ਰਿਜੀ ਦਾ ਜਿਹੜਾ ਤੇਲ ਹੈਗਾ ਉਹ ਜੜੀ ਬੂਟੀਆਂ ਦਾ ਹੈਗਾ, ਉਹ ਇੱਥੇ ਮਿਲਦਾ ਨੀਗਾ, ਕੇਰਲਾ ਤੋਂ ਆਉਂਦਾ
2: ਜੀ।
1: ਬ੍ਰਿਜੀ ਇੱਕ ਨਾ ਜੜੀ ਬੂਟੀਆਂ ਦੀ ਇੱਕ ਪੋਟਲੀ ਬਣਾਉਂਦਾ ਜਿਹਨੂੰ ਗਰਮ ਕਰਕੇ ਥੋੜੀ ਸੋਜਿਸ਼ ਹੁੰਦੀ ਆ ਬਾਡੀ 'ਚ, ਤੁਹਾਨੂੰ ਪਤਾ ਨਹੀਂ ਲੱਗਦੀ, ਉਹਦੇ ਉੱਤੇ ਲਗਾਇਆ ਜਾਂਦਾ ਔਰ ਇਹ ਪੋਟਲੀ ਜਿਹੜੀ ਆ ਇਹ ਬੰਦ ਪਈਆਂ ਨਸਾਂ ਨੂੰ ਖੋਲ ਦਿੰਦੀ ਆ, ਉਹਨਾਂ 'ਚ ਸੋਜਿਸ਼ ਆਈ ਹੁੰਦੀ ਆ ਉਹਨੂੰ ਖਤਮ ਕਰ ਦਿੰਦੀ ਆ। ਅਸਲ 'ਚ ਬ੍ਰਿਜੀ ਤੁਹਾਡੀ ਬਾਡੀ 'ਚ ਸਵੈਲਿੰਗ ਆਈ ਹੁੰਦੀ ਆ ਤਾਂ ਦਰਦ ਹੁੰਦੇ ਹੁੰਦੇ ਨੇ, ਤੇ ਜਿਹੜਾ ਦਰਦ ਨੇ ਉਹ ਇੰਡੀਕੇਸ਼ਨ ਹੁੰਦਾ ਕਿ ਸਮਥਿੰਗ ਹੈਪਨਿੰਗ ਰੋਂਗ ਇਨਸਾਈਡ।
2: ਹਾਂਜੀ
0: ਜੀ,
1: ਤੇ ਤੁਸੀਂ ਉਹਨੂੰ ਫੁਲਫਿਲ ਕਰਨਾ। ਜਿੰਨੇ ਵੀ ਲੋਕ ਅੱਜ ਕਾਲ ਕਰਨਗੇ ਆਪਣੇ ਮਦਰਸ ਦੇ ਵਾਸਤੇ, ਇਹਨਾਂ ਕੋਲ ਇੱਕ ਆਯੁਰਵੈਦਿਕ ਵੇ ਨਾਲ ਮਾਲਿਸ਼ ਕਰਨ ਵਾਲੇ ਲੜਕੀਆਂ ਨਾਲ ਨੇ, ਠੀਕ ਹੈ, ਫੀਮੇਲਸ ਦੇ ਵਾਸਤੇ, ਤੁਸੀਂ ਆਪਣੀ ਮਾਂ ਵਾਸਤੇ, ਆਪਣੇ ਸਿਸਟਰ ਵਾਸਤੇ, ਤੁਸੀਂ ਇਹਨਾਂ ਲਈ ਇੱਕ ਗਿਫਟ ਦੇਣਾ। ਇਹ ਜ਼ਰੂਰ ਕਿ ਉਹ ਵੀ ਕੱਪੜੇ ਐਕਸਟਰਾ ਨਾਲ ਲੈ ਕੇ ਜਾਣ, ਜਿਹੜੇ ਵੀ ਲੋਕ ਜਾਣ, ਚਾਹੇ ਤੁਸੀਂ ਵੀ ਹੋ, ਕਿਉਂਕਿ ਇਹਨਾਂ ਦਾ ਤੇਲ ਸਟਰੋਂਗ ਬਹੁਤ ਹੁੰਦਾ, ਉਹ ਕੱਪੜਿਆਂ 'ਚ ਖੁਸ਼ਬੂ ਆਉਣ ਲੱਗ ਜਾਂਦੀ ਉਹਦੀ, ਤੇ ਤੁਸੀਂ ਉਹ ਕੱਪੜੇ ਪਾ ਕੇ ਜਾਓ ਜਿਹੜੇ ਜਾ ਕੇ ਧੋਣੇ ਨੇ ਜਦੇ,
2: ਤੇ ਜਾ ਕੇ ਕਿਤੇ ਤੁਸੀਂ ਬਾਹਰ ਘੁੰਮਣ ਵੀ ਨਹੀਂ ਜਾਣਾ, ਥੋੜਾ ਜਿਹਾ ਉਸ ਤੋਂ ਬਾਅਦ ਰਿਲੈਕਸ
1: ਕਰਨਾ ਆਪੇ ਦੱਸੂਗਾ। ਤੁਸੀਂ ਜਿੰਨੇ ਵੀ ਲੋਕ ਅੱਜ ਕਾਲ ਕਰ ਰਹੇ ਹੋ
2: ਜੀ,
1: $55 ਇਹ ਚਾਰਜ ਕਰੂਗਾ
2: ਜੀ।
1: ਇਹਦੇ ਕੋਲ ਥੋੜੀਆਂ ਅਪਾਇੰਟਮੈਂਟਸ ਨੇ, ਬ੍ਰਿਜੀ ਕਿਤਨੀ ਅਪਾਇੰਟਮੈਂਟਸ ਹੈ?
0: ਲਿਮਿਟਿਡ ਅਪਾਇੰਟਮੈਂਟ ਅਵੇਲੇਬਲ ਹੈ ਜੀ, ਕੱਲ ਅੱਜ
1: ਦੋਨੋਂ ਦਿਨ ਕੇ ਲਈ।
0: ਹਾਂ, ਦੋਨੋਂ।
1: ਨੰਬਰ ਕਿਆ ਹੈ ਆਪਕਾ?
0: 6476191369, 6476191369, 647-619-1369,
1: 647-619-1369 ਦੇ ਉੱਤੇ ਕਾਲ ਕਰਦੇ ਹਾਂ। 6476191369, 647-619-1369 ਦੇ ਉੱਤੇ ਬ੍ਰਿਜੀ ਨੂੰ ਕਾਲ ਕਰਨੀ ਹੈ, 647-619-1369। ਬ੍ਰਿਜੀ ਫਰੋਮ ਹੈਰਿਦਾ ਕੇਰਲਾ ਆਯੁਰਵੈਦਾ, ਮਾਲਟਨ ਗੁਰਦੁਆਰੇ ਦੇ ਕੋਲ ਦੀ ਜਗ੍ਹਾ ਹੈਗੀ ਆ
0: ਜੀ।
1: ਮਾਲਿਸ਼ ਕਰਾਓ, ਬਾਡੀ ਨੂੰ ਗਿਫਟ ਦਿਓ ਆਪਣੀ ਨੂੰ, ਇੱਕ ਸਟੀਮ ਦੀ ਇੱਕ ਕੁਰਸੀ ਡਾ ਕੇ ਬਿਠਾ ਦਿੰਦਾ ਤੁਹਾਨੂੰ ਉਹਦੇ ਵਿੱਚ, ਬਾਕਸ ਦੇ ਵਿੱਚ। ਉਹ ਬਾਕਸ ਕੋ ਕਿਆ ਬੋਲਤੇ ਬ੍ਰਿਜੀ?
0: ਆਯੁਰਵੈਦਿਕ ਮੈਡੀਕੇਟਡ ਸਟੀਮ ਹੈ ਜੀ, ਉਹ ਸਟੀਮ ਬਾਕਸ ਹੈ, ਕੇਰਲ ਸੇ ਆਇਆ,
1: ਕੇਰਲ ਸੇ ਆਇਆ। ਉਹ ਬਾਕਸ ਜਿਹੜਾ ਹੈਗਾ ਤੁਹਾਡੇ ਰੋਮ ਰੋਮ ਨੂੰ ਖੋਲ ਦਿੰਦਾ, ਪਸੀਨਾ ਆਉਣਾ ਸ਼ੁਰੂ ਹੋ ਜਾਂਦਾ ਤੁਹਾਨੂੰ
2: ਜੀ,
1: ਤੇ ਉਹ ਤੁਹਾਡੀਆਂ ਬਿਮਾਰੀਆਂ ਦੂਰ ਕਰਦਾ। ਨੰਬਰ ਟੂ ਕਾਲ
0: 6476191369,
1: 647-619-1369 ਤੇ ਤੁਸੀਂ ਕਾਲ ਕਰਨੀ ਹੈ। ਥੈਂਕ ਯੂ ਸੋ ਮਚ।
0: ਥੈਂਕ ਯੂ ਸੋ ਮਚ ਜੀ।

0: ਸੁਰਜ 9563333 ਕਾਲ ਕਰ ਰਹੇ ਹੋ ਤੇ ਇਸ ਸਮੇਂ ਚਰਨਪ੍ਰੀਤ ਦੇ ਨਾਲ। ਚਰਨਪ੍ਰੀਤ ਜੀ ਕੀ ਹਾਲ ਚਾਲ ਆ ਤੁਹਾਡਾ? ਹੈਲੋ,
1: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਬਹੁਤ ਹੀ ਵਧੀਆ ਚੜ੍ਹਦੀ ਕਲਾ ਜੀ,
0: ਬਹੁਤ ਵਧੀਆ ਚੜ੍ਹਦੀ ਕਲਾ। ਕਿ ਸੰਤੋਸ਼ ਅੱਗੇ ਨਾ ਚਰਨਪ੍ਰੀਤ ਹੋਣਾ ਨੇ ਤਵਾ ਕਿਚਨ ਰਾਹੀਂ ਲੋਕਾਂ ਨੂੰ ਆਸ਼ਿਸ਼ ਕਰ ਦਿੱਤਾ
2: ਜੀ,
0: ਤੇ ਅਸੀਂ ਅੱਜ ਲਾਈਵ ਔਨ ਲੋਕੇਸ਼ਨ 30 ਰੈਂਬਰ ਡਰਾਈਵ ਤੇ ਕਰ ਰਹੇ ਹਾਂ। ਦੋ ਦੋ ਜਾਣੇ ਇਹਨਾਂ ਦੇ ਪਲਾਜ਼ੇ ਚੋਂ, ਇੱਕ ਪਾਸੇ ਇਹ ਆਵਾਜ਼ ਮਾਰ ਰਹੇ ਨੇ ਪੀਜ਼ਾ ਸ਼ੈਫ ਦੇ ਉੱਤੇ
2: ਜੀ,
0: ਪੀਜ਼ਾ ਜਿਨ੍ਹਾਂ ਨੇ ਛਕਣਾ। ਪੀਜ਼ਾ ਦੇ ਵਿੱਚ ਅੱਜ ਚਰਨਪ੍ਰੀਤ ਡੀਲ ਅਸੀਂ ਦੇ ਦਈਏ ਕਿ ਤੁਸੀਂ ਦਓਗੇ?
1: ਹਾਂਜੀ ਹਾਂਜੀ, ਸੋ ਅੱਜ ਡੀਲ ਹੈਗੇ ਜੀ ਦੋਨੋਂ, ਦੋ ਲਾਰਜ ਪੀਜ਼ੇ ਤਿੰਨ ਤਿੰਨ ਟੋਪਿੰਗ ਦੇ ਨਾਲ, ਨਾਲ ਹੀ ਦੋ ਡਿਪਿੰਗ ਸੌਸਿਸ, ਤੇ ਜਾਂ ਤੇ ਉਹਦੇ ਨਾਲ ਤੁਹਾਨੂੰ ਇੱਕ ਬਟਰ ਚਿਕਨ ਦਾ ਰਾਈਸ ਬਾਲ ਜਾਂ ਫਿਰ ਸ਼ਾਹੀ ਪਨੀਰ ਦਾ ਰਾਈਸ ਬਾਲ, ਓਨਲੀ 24.99 ਚ ਮਿਲੂਗਾ ਤੁਹਾਨੂੰ।
0: ਜੇ ਕਿਸੇ ਨੇ ਫਰਾਈਜ਼ ਲੈਣੀ ਹੈ ਉਹਨੂੰ ਫਰਾਈਜ਼ ਲੈ ਸਕਦੇ ਆ?
1: ਹਾਂਜੀ, ਸੋ ਤੁਸੀਂ ਬਟਰ ਚਿਕਨ ਜਾਂ ਸ਼ਾਹੀ ਪਨੀਰ ਜਿਹੜਾ ਹੈਗਾ ਉਹਨੂੰ ਸਵਿਚ ਕਰਕੇ ਤੁਸੀਂ ਫਰਾਈਜ਼ ਵੀ ਲੈ ਸਕਦੇ ਹੋ ਉਹਦੇ ਨਾਲ।
0: ਸੋ ਟੋਟਲ ਇਹ ਡੀਲ ਜੇ ਆਪਾਂ ਲਾ ਕੇ ਚੱਲੀਏ ਰੈਗੂਲਰ ਬੇਸ ਤੇ ਕਿੰਨੇ ਦੀ ਡੀਲ ਹੈ?
1: ਹਾਂਜੀ, ਇਹ ਰੈਗੂਲਰ ਬੇਸਿਸ ਤੇ ਆਲਮੋਸਟ 40-42 ਡਾਲਰ ਦੀ ਡੀਲ ਹੁੰਦੀ ਹੈ, ਜਿਹਦੇ ਵਿੱਚ ਤੁਹਾਨੂੰ
0: 42 ਡਾਲਰ ਵਾਲੀ ਡੀਲ ਤੁਹਾਨੂੰ ਅਸੀਂ ਜਿਹੜਾ ਹੈਗਾ 25 ਡਾਲਰ ਦੇ ਵਿੱਚ ਦੇ ਰਹੇ ਹੈਗੇ ਆ। ਨੰਬਰ 2 ਦੇ ਉੱਤੇ ਪੁੱਛਣਾ ਚਾਹੁੰਦਾ ਸੀ ਮੈਂ, ਸਿੰਗਲ ਪੀਜ਼ਾ ਦੇ ਵਿੱਚ ਕੋਈ ਡੀਲ ਦੇ ਦਿਓ ਸਾਨੂੰ।
1: ਹਾਂਜੀ, ਜੇ ਪਰਸਨਲ ਕਿਸੇ ਨੇ ਪੀਜ਼ਾ ਖਾਣਾ ਹੈ, ਇੱਕ ਇੰਡੀਵਿਜੁਅਲ ਬੰਦੇ ਨੇ ਖਾਣਾ ਹੈ, ਉਹ ਕਹਿੰਦਾ ਹੈ ਜ਼ਿਆਦਾ ਪੈਸੇ ਨਹੀਂ ਖਰਚਨੇ, ਤਾਂ ਤੁਹਾਨੂੰ 6 ਡਾਲਰ 'ਚ, ਸਿਰਫ 6 ਡਾਲਰ 'ਚ ਪਰਸਨਲ ਪੀਜ਼ਾ ਜਿਹੜਾ ਹੁੰਦਾ ਹੈ 6 ਇੰਚ ਦਾ ਪਰਸਨਲ ਪੀਜ਼ਾ, ਨਾਲ ਉਹਦੇ ਤੁਹਾਨੂੰ ਡਿਪਿੰਗ ਸੌਸ, ਨਾਲ ਇੱਕ ਕੈਨ ਪੌਪ ਦਾ, ਸਿਰਫ 6 ਡਾਲਰ 599 ਚ ਤੁਹਾਨੂੰ ਮਿਲ ਸਕਦਾ ਜੀ।
0: ਸੋ 599 ਚ ਪਰਸਨਲ ਪੀਜ਼ਾ ਹੋ ਗਿਆ, ਤੇ ਫੈਮਿਲੀ ਨੇ ਜੇ ਖਾਣਾ, ਫੈਮਿਲੀ ਆਫ 6 ਨੇ, 6 ਜਣਿਆਂ ਵਾਸਤੇ ਤੁਹਾਡੇ ਲਈ ਅਸੀਂ 4 ਡਾਲਰ ਪਰ ਪਰਸਨ ਦੇ ਹਿਸਾਬ ਨਾਲ ਡੀਲ ਲੈ ਕੇ ਆਏ ਹਾਂ
2: ਜੀ।
0: ਸੋ 4 ਡਾਲਰ ਪਰ ਪਰਸਨ ਦੇ ਹਿਸਾਬ ਨਾਲ ਤੁਸੀਂ 6 ਜਣੇ ਪ੍ਰੋਪਰਲੀ ਖਾ ਸਕਦੇ ਹੋ 25 ਡਾਲਰ ਦੇ ਵਿੱਚ, 24.99 ਦੇ ਵਿੱਚ 6 ਟੋਪਿੰਗ ਦੇ ਨਾਲ। ਦੋ ਐਡੀਸ਼ਨਲ ਟੋਪਿੰਗ ਐਡ ਕਰਨੀਆਂ ਨੇ, ਤੇ ਪਲੱਸ ਇੱਕ ਡਰਿੰਕ ਜਾਂ ਕੁਛ ਹੋਰ ਇੱਦਾਂ ਦੀ ਡੀਲ ਨੇ ਤੁਹਾਨੂੰ ਅੱਗੇ ਬਣਾ ਦੂਗਾ, ਤੁਸੀਂ ਆਰਾਮ ਨਾਲ ਵਧੀਆ ਖਾ ਸਕਦੇ ਹੋ। ਤੇ ਤੁਸੀਂ ਦੱਸੋ ਤੁਹਾਡੇ ਪੀਜ਼ਾ ਕਿਹੜਾ ਕਿਹੜਾ ਹੈਗਾ ਸਪੈਸ਼ਲ, ਉਹ ਪੀਜ਼ਾ ਦੱਸੋ ਪਹਿਲਾਂ।
1: ਹਾਂਜੀ, ਇੱਕ ਤਾਂ ਪੈਸਟੋ ਪੀਜ਼ਾ ਜਿਹੜਾ ਹੈਗਾ ਸਭ ਤੋਂ ਸਪੈਸ਼ਲਟੀ, ਪੈਸਟੋ ਪੀਜ਼ਾ ਹਰੇ ਰੰਗ ਦਾ ਪੀਜ਼ਾ ਹੁੰਦਾ ਵਾ, ਹਰੇ ਰੰਗ ਹੀ ਸਾਰਾ ਕੁਝ ਸਬਜ਼ੀਆਂ ਪਾ ਕੇ ਬਣਾਇਆ ਜਾਂਦਾ, ਜਿੱਦਾਂ ਕਿ ਉਹ ਚ ਜਿਹੜੀ ਬੇਸ ਗ੍ਰੇਵੀ ਹੈ ਉਹ ਵੀ ਆਪ ਬਣਾਈ ਜਾਂਦੀ ਹੈ, ਉਹ ਚ ਮਸ਼ਰੂਮ ਪਾ ਕੇ, ਪਿਆਜ਼ ਤੇ ਗਾਰਲਿਕ ਦਾ ਤੜਕਾ ਲਾ ਕੇ, ਵਿੱਚ ਹੀ ਆਪਣਾ ਸਪਿਨਚ ਤੇ ਆਪਣਾ ਬੇਸ ਦੇ ਵੀ ਪਾ ਕੇ ਪ੍ਰੋਪਰ ਵਧੀਆ ਜੀ ਸੌਸ ਬਣਾ ਕੇ ਉਹਨੂੰ ਬੇਸ ਤੇ ਲਾਇਆ ਜਾਂਦਾ ਹੈ, ਤੇ ਜਿਹੜਾ ਉੱਤੇ ਪਨੀਰ ਹੁੰਦਾ ਹੈ, ਤੁਸੀਂ ਦੋਨੋਂ ਆਪਸ਼ਨ ਹੈ, ਜਾਂ ਤਾਂ ਪਨੀਰ ਵੀ ਵਾਲਾ ਵੀ ਲੈ ਸਕਦੇ ਹੋ ਜਾਂ ਚਿਕਨ ਵਾਲਾ ਲੈ ਸਕਦੇ ਹੋ। ਪਨੀਰ ਵੀ ਹਰੇ ਰੰਗ ਦਾ ਹੋਊਗਾ, ਚਿਕਨ ਵੀ ਹਰੇ ਰੰਗ ਦਾ ਹੋਊਗਾ, ਜਿਹਦੇ ਉੱਤੇ ਪਿਆਜ਼ ਪਾਏ ਹੋਗੇ ਉਹ ਵੀ ਹਰੇ ਰੰਗ ਦੇ ਹੋਗੇ, ਨਾਲ ਪਾਲਕ ਦਾ ਬੇਸ ਹੋਊਗਾ। ਪੈਸਟੋ ਪੀਜ਼ਾ ਜ਼ਰੂਰ ਤੁਸੀਂ ਟਰਾਈ ਕਰਨਾ, ਤੇ ਉਹ 'ਚ ਇੱਕੋ ਸਟੈਂਡਰਡ ਸਾਈਜ਼ ਹੈਗਾ ਮੀਡੀਅਮ, ਤੁਸੀਂ ਪੈਸਟੋ ਪੀਜ਼ਾ ਆ ਕੇ ਜ਼ਰੂਰ ਟਰਾਈ ਕਰਿਓ। ਤੇ ਉਸ ਤੋਂ ਇਲਾਵਾ ਤੁਸੀਂ ਪੁੱਛਣਾ ਹੈ ਆਪਣਾ ਪਾਸਤਾ, ਸਾਡੇ ਜਿਹੜੇ ਹੈਗੇ ਪਾਸਤਾ ਸਪੈਸ਼ਲਟੀ ਪਾਸਤਾ ਤੁਸੀਂ ਆ ਕੇ ਟਰਾਈ ਕਰਨੇ ਹੈ, ਆਪਣਾ ਪੈਸਟੋ ਪਾਸਤਾ ਜਾਂ ਫਿਰ ਅਲਫਰੈਡੋ ਪਾਸਤਾ, ਇੰਨੇ ਸਵਾਦ ਪਾਸਤੇ ਹੈਗੇ ਆ, ਬੇਸ ਗ੍ਰੇਵੀ ਆਪ ਬਣਾਈ ਜਾਂਦੀ ਹੈ, ਕੋਈ ਡੱਬੇ ਵਾਲੀ ਗ੍ਰੇਵੀ ਨਹੀਂ ਹੈਗੀ, ਤੁਸੀਂ ਪੁੱਛਣਾ ਜ਼ਰੂਰ ਆ ਕੇ ਟਰਾਈ ਕਰਨਾ।
0: ਸੋ ਤੁਸੀਂ ਕੰਮ ਕਰਨਾ ਅੱਜ, ਮੈਂ ਕੁਝ ਡੀਲਸ ਬੋਲੂੰਗਾ ਹੋਰ ਵੀ, ਤੁਸੀਂ ਅੱਜ ਪੀਜ਼ਾ ਲਵਰਸ ਨੇ ਜਿਹੜੇ ਉਹਨਾਂ ਦੀ ਅੱਜ ਦੀ ਸ਼ਾਮ ਬੜੀ ਖੂਬਸੂਰਤ ਬਣਾ ਦੇਣੀ ਆ। ਸੈਟਰਡੇ ਅੱਜ, ਦੋ ਲਾਰਜ ਪੀਜ਼ਾ, ਤੁਹਾਨੂੰ ਵੇਟਿੰਗ ਟਾਈਮ ਜੇ ਹੋਊਗਾ ਇਹ ਤੁਹਾਨੂੰ ਪਹਿਲਾਂ ਦੱਸਣਗੇ 40 ਮਿੰਟ ਦਾ, 30 ਮਿੰਟ ਦਾ, 20 ਮਿੰਟ ਦਾ, ਦੋ ਲਾਰਜ ਪੀਜ਼ਾ, ਚਾਹੇ ਤਾਂ ਤੁਸੀਂ ਪਾਸਤਾ ਲੈ ਲਓ ਨਾਲ, ਪੈਸਟੋ ਪਾਸਤਾ, ਜਾਂ ਤੁਸੀਂ ਦੂਸਰਾ ਕਿਹੜਾ ਦੱਸਿਆ ਸੀ, ਗ੍ਰੀਨ ਕਲਰ ਵਾਲਾ?
1: ਹਾਂਜੀ, ਪੈਸਟੋ ਗ੍ਰੀਨ ਹੈਗਾ, ਦੂਜਾ ਅਲਫਰੈਡੋ ਵਾਈਟ।
0: ਅਲਫਰੈਡੋ ਤੇ ਪੈਸਟੋ ਮੈਂ ਪ੍ਰੈਫਰ ਕਰਦਾ, ਪੈਸਟੋ ਖਾ ਕੇ ਦੇਖਿਓ ਤੁਸੀਂ, ਕਦੇ ਖਾਧਾ ਨਹੀਂ ਹੋਣਾ। ਇਹ ਇਹਨਾਂ ਦਾ ਸ਼ੈਫ ਮਿਡਲ ਈਸਟ ਤੋਂ ਆਇਆ ਹੋਇਆ, ਡਬਈ ਤੋਂ, ਡਬਈ ਦੇ ਸ਼ੈਫ ਬਹੁਤ ਮਸ਼ਹੂਰ ਨੇ, ਡਬਈ ਦੇ ਸ਼ੈਫ ਦੀ ਰੈਸਪੀ ਹੈ ਇਹ ਸਾਰੀ। ਤੇ ਤੁਸੀਂ ਪੈਸਟੋ ਪੀਜ਼ਾ ਹਰੇ ਰੰਗ ਦਾ ਹੁੰਦਾ, ਵਿੱਚ ਕੀ ਡਰਾਈ ਫਰੂਟ ਵਗੈਰਾ ਪਾਉਂਦੇ, ਕੀ ਪਾਉਂਦੇ ਛੋਟਾ ਛੋਟਾ ਜਿਹਾ?
1: ਹਾਂਜੀ, ਪੈਸਟੋ ਪੀਜ਼ਾ 'ਚ ਆਪਣਾ ਪੈਸਟੋ ਪਾਸਤਾ ਹੀ, ਹਾਂਜੀ, ਡਰਾਈ ਫਰੂਟ ਪਾਇਆ ਹੁੰਦਾ ਜੀ,
0: ਡਰਾਈ ਫਰੂਟ ਪਾ ਹੁੰਦਾ। ਤੁਸੀਂ ਟਰਾਈ ਕਰਨਾ ਨਾਲ ਪੀਜ਼ਾ ਦੇ, ਲੈ ਲਓ ਐਡੀਸ਼ਨਲ। ਜੇ ਪੀਜ਼ਾ ਨਾਲ ਕੋਈ ਐਡੀਸ਼ਨਲ ਲੋ ਲੈਂਦਾ, ਤੁਸੀਂ ਕਿੰਨੇ ਦਾ ਦੋਗੇ?
1: ਪੀਜ਼ਾ ਦੇ ਨਾਲ,
0: ਹਾਂਜੀ, ਦੋ ਲਾਰਜ ਪੀਜ਼ਾ ਦੇ ਨਾਲ ਪੈਸਟੋ ਪੀਜ਼ਾ, ਪੈਸਟੋ ਤੁਹਾਡਾ ਪਾਸਤਾ,
1: ਹਾਂਜੀ, ਤੁਹਾਨੂੰ 30 ਡਾਲਰ 'ਚ ਮਿਲ ਸਕਦਾ ਜੀ।
0: 30 ਡਾਲਰ 'ਚ?
1: ਹਾਂਜੀ ਹਾਂਜੀ।
0: ਇਕੱਲਾ ਪਾਸਤਾ ਕਿੰਨੇ ਦਾ?
1: ਇਕੱਲਾ ਪਾਸਤਾ 15 ਡਾਲਰ ਦਾ ਹੈਗਾ ਜੀ,
0: 15 ਡਾਲਰ ਦਾ। ਸੋ ਦੋ ਲਾਰਜ ਪੀਜ਼ਾ ਤੁਹਾਨੂੰ ਕੋਈ ਵੀ 30 ਡਾਲਰ ਤੋਂ ਘੱਟ ਨਹੀਂ ਦਿੰਦਾ, ਦੋ ਲਾਰਜ ਪੀਜ਼ੇ ਤੁਹਾਡੇ ਹੋ ਗਏ, ਤੇ ਤੁਹਾਡਾ ਪਾਸਤਾ ਹੋ ਗਿਆ। 40 ਡਾਲਰ ਦੀ ਡੀਲ 30 ਡਾਲਰ ਦੇ ਵਿੱਚ ਮਿਲਣੀ ਆ, 10 ਡਾਲਰ ਆਫ ਨੇ ਅੱਜ। ਤੇ ਕਾਲ ਕਿੱਥੇ ਕਰਨੀ ਆ? 6475474200। ਬੱਚਿਆਂ ਦਾ ਮੈਨਿਊ ਅਲੱਗ ਹੈ, ਚੀਜ਼ੀ ਸਟਿਕਸ ਅਗਰ ਲੈਣੀਆਂ ਬੱਚਿਆਂ ਵਾਸਤੇ, ਤੁਹਾਨੂੰ ਪੀਜ਼ਾ ਸ਼ੈਫ ਡਿਲੀਵਰ ਕਰਦਾ, ਚੀਜ਼ੀ ਸਟਿਕਸ ਬੱਚਿਆਂ ਵਾਸਤੇ ਲੈ ਕੇ ਜਾਓ। ਬੱਚਿਆਂ ਵਾਸਤੇ ਹੋਰ ਕੀ ਲੈ ਕੇ ਜਾ ਸਕਦੇ ਭਾਅ ਜੀ ਤੁਹਾਡੇ ਤੋਂ?
1: ਹਾਂਜੀ,
0: ਤੁਹਾਡੇ ਤੋਂ ਬੱਚਿਆਂ ਵਾਸਤੇ ਹੋਰ ਕੀ ਲੈ ਕੇ ਜਾ ਸਕਦੇ ਆ?
1: ਹਾਂਜੀ, ਚੀਜ਼ੀ ਸਟਿਕਸ ਹੈਗੇ ਆ ਜੀ, ਆਪਣਾ ਤੁਸੀਂ ਸੁਪਰੀਮ ਫਰਾਈਜ਼ ਹੁੰਦੇ ਆ ਉਹ ਲੈ ਸਕਦੇ ਹੋ ਤੁਸੀਂ, ਆ ਕੇ ਚੀਜ਼ੀ ਨਾਨ, ਜਿਨ੍ਹਾਂ ਨੇ ਪੀਜ਼ਾ ਵੀ ਖਾਣਾ ਹੈ ਅਤੇ ਨਾਨ ਵੀ ਖਾਣਾ ਹੈ, ਚੀਜ਼ੀ ਨਾਨ ਤੰਦੂਰ 'ਚ ਲੱਗਦਾ ਵਾ ਆਪਣਾ ਪ੍ਰੋਪਰ ਟੋਪਿੰਗਸ ਪਾ ਕੇ, ਉਹ ਵੀ ਤੁਸੀਂ ਟਰਾਈ ਕਰ ਸਕਦੇ ਆ ਕੇ, ਅਤੇ ਉਸ ਤੋਂ ਇਲਾਵਾ ਗਾਰਲਿਕ ਫਿੰਗਰ ਚੀਜ਼ ਪੀਜ਼ਾ
0: ਸੋ 647 547 4200 ਪੀਜ਼ਾ ਸ਼ੈਫ ਦੀਆਂ ਦੋ ਲੋਕੇਸ਼ਨ ਨੇ ਵੈਸਟਰਨ ਐਂਡ ਫਿੰਚ, ਕੈਨੇਡੀ ਐਂਡ ਸਟੀਲ। ਪੀਜ਼ਾ ਸ਼ੈਫ PIZZA ਸ਼ੈਫ CHEF ਤੁਸੀਂ ਪਾਲਣਾ, ਪੀਜ਼ਾ ਸ਼ੈਫ 647-547-4200 'ਤੇ ਕਾਲ ਕਰਨੀ ਹੈ। ਕੁਇਕਲੀ ਮੈਂ ਤੁਹਾਨੂੰ ਅਪਡੇਟ ਦੇਣ ਲੱਗਿਆ ਗਰੋਸਰੀ ਦੇ ਉੱਪਰ, ਅਤੇ ਗਰੋਸਰੀ ਦੇ ਉੱਪਰ ਫਰੈਸ਼ ਗਰੋਸਰੀ ਡੀਪੂ ਵਾਲਿਆਂ ਨਾਲ ਅਸੀਂ ਗੱਲ ਕਰਨ ਜਾ ਰਹੇ ਹਾਂ। ਮਹਿੰਗਾਈ ਨਾਲ ਦੁਸ਼ਮਣੀ ਫਰੈਸ਼ ਗਰੋਸਰੀ ਡੀਪੂ, ਫਰੈਸ਼ ਗਰੋਸਰੀ ਡੀਪੂ, ਫਰੈਸ਼ ਗਰੋਸਰੀ ਡੀਪੂ।
2: ਸੁਣੋ ਜੀ, ਕਿੱਥੇ ਹੋ? 11:30 ਹੋ ਗਿਆ ਰਾਤ ਦੇ, ਘਰੇ ਨਹੀਂ ਆਉਣਾ ਅੱਜ?
0: ਮੈਂ ਸੇਵਿੰਗ ਕਰ ਰਿਹਾ, ਨਾਲੇ ਗਰੋਸਰੀ ਖਰੀਦ ਰਿਹਾ, ਨਜ਼ਾਰਾ ਆ ਰਿਹਾ ਹੈਗਾ।
2: ਝੂਠ ਬੋਲਣ ਦੀ ਆਦਤ ਨਹੀਂ ਕੀ ਤੁਹਾਡੀ? ਰਾਤ ਨੂੰ 11:30 ਕਿਹੜਾ ਗਰੋਸਰੀ ਸਟੋਰ ਖੁੱਲਾ ਹੋਇਆ?
0: ਫਰੈਸ਼ ਗਰੋਸਰੀ ਡੀਪੂ ਰਾਤ ਦੇ 12 ਵਜੇ ਤੱਕ ਖੁੱਲਦੇ ਨੇ, ਜਿਨ੍ਹਾਂ ਦਾ ਕਹਿੰਦੇ ਇੱਕ ਡੋਰ ਤੋਂ ਬੜੋ ਦੂਜੇ ਤੋਂ ਨਿਕਲੋ। ਸੇਵਿੰਗ 100 ਡਾਲਰ ਦੀ, 905-458-1331 ਸਟੇਪਲ ਬੁਸ਼ ਸਟੋਰ ਰੂਮ ਤੇ ਸਟੇਪਲ ਬੁਸ਼ ਦਾ ਇੰਟਰਸੈਕਸ਼ਨ। ਫਰੈਸ਼ ਗਰੋਸਰੀ ਡੀਪੂ 905-458-1300। ਔਰ ਤੁਸੀਂ ਅਗਰ ਅੱਜ ਗਰੋਸਰੀ ਖਰੀਦੇ ਹੋ ਪੀਜ਼ਾ ਸ਼ੈਫ ਤੋਂ, ਤੁਹਾਨੂੰ ਗਰੋਸਰੀ ਨਾਲ ਜਿਹੜਾ ਪੀਜ਼ਾ ਦਿੱਤਾ ਜਾਊਗਾ 150 ਡਾਲਰ ਦੀ ਗਰੋਸਰੀ ਦੇ ਉੱਪਰ, ਤੁਹਾਨੂੰ ਇੱਕ ਮੀਡੀਅਮ ਪੀਜ਼ਾ ਬਿਲਕੁਲ ਫ੍ਰੀ ਦੇ ਦੇਣਗੇ ਫਰੈਸ਼ ਗਰੋਸਰੀ ਡੀਪੂ ਵਾਲੇ, ਅਤੇ ਅਸੀਂ ਪੀਜ਼ਾ ਸ਼ੈਫ ਤੇ ਇਹਨਾਂ ਦੇ ਨਾਲ ਮਿਲ ਕੇ ਕਲੈਪ ਕਰ ਰਹੇ ਹਾਂ। ਅਤੇ ਭਾਅ ਜੀ, ਫਰੈਸ਼ ਗਰੋਸਰੀ ਡੀਪੂ ਦੱਸੋ ਜੀ, ਪਹਿਲਾਂ ਮਹਿੰਗਾਈ ਨਾਲ ਦੁਸ਼ਮਣੀ ਕਿਉਂ ਤੁਹਾਡੀ?
3: ਹਾਂਜੀ ਅਮਨ ਭਾਅ ਜੀ, ਸਤਿ ਸ਼੍ਰੀ ਅਕਾਲ। ਸੋ ਬਿਲਕੁਲ ਜੀ, ਮਹਿੰਗਾਈ ਨਾਲ ਹਮੇਸ਼ਾ ਹੀ ਸਾਡੀ ਦੁਸ਼ਮਣੀ ਰਹੀ ਆ। ਉਹਦਾ ਰੀਜ਼ਨ ਆ ਕਿ ਜਿਸ ਹਿਸਾਬ ਨਾਲ ਇਕਾਨਮੀ ਚੱਲਦੀ ਪਈ ਆ, ਲੋਕਾਂ ਦੇ ਪੈਸੇ ਜਿਹੜੇ ਆ ਉਹ ਓਨੇ ਹੀ ਬਚਾ ਕੇ ਦੇਵਾਂਗੇ ਅਸੀਂ, ਜਿੰਨੇ ਕਿ ਲੋਕਾਂ ਨੂੰ ਚਾਹੀਦਾ ਕਿ ਗਰੋਸਰੀ ਦੇ ਬਿੱਲ ਘੱਟ ਤੋਂ ਘੱਟ ਹੋਣ, ਤੇ ਉਹ ਹਮੇਸ਼ਾ ਹੀ ਫਰੈਸ਼ ਗਰੋਸਰੀ ਡੀਪੂ ਦੇ ਉੱਤੇ ਹਮੇਸ਼ਾ ਹੀ ਸਾਡੇ ਪੈਸੇ ਜਿਹੜੇ ਆ ਉਹ ਘੱਟ ਲੱਗਦੇ ਆ, ਤੇ ਸਮਾਨ ਲੋਕੀ ਵੱਧ ਲੈ ਕੇ ਜਾਂਦੇ ਆ। ਸੋ ਜ਼ਰੂਰ ਪਹੁੰਚਣਾ ਤੁਸੀਂ ਫਰੈਸ਼ ਗਰੋਸਰੀ ਡੀਪੂ ਜੇ ਤੁਸੀਂ ਗਰੋਸਰੀ ਦੇ ਬਿੱਲ ਘੱਟ ਕਰਨੇ ਆ।
0: ਸੋ ਫਰੈਸ਼ ਗਰੋਸਰੀ ਡੀਪੂ, ਫਰੈਸ਼ ਗਰੋਸਰੀ ਡੀਪੂ, ਫਰੈਸ਼ ਗਰੋਸਰੀ ਡੀਪੂ 31 ਸਟੇਪਲ ਬੁਸ਼ ਦੇ ਉੱਤੇ, ਤੇ ਦੂਸਰੀ ਜਿਹੜੀ ਲੋਕੇਸ਼ਨ ਹੈ ਉਹ ਇਹਨਾਂ ਦੀ ਲੋਕੇਸ਼ਨ ਜਿਹੜੀ ਹੈਗੀ ਆ ਵਿਟਬੀ ਐਂਡ ਔਸ਼ਵਾ ਦੇ ਕਾਰਨਰ ਦੇ ਉੱਤੇ ਆ। ਭਾਜੀ ਦਿਓ ਇਨਫੋਰਮੇਸ਼ਨ।
3: ਹਾਂਜੀ, ਸੋ ਜੇ ਇਸ ਵਾਰ ਤੁਸੀਂ ਜਾ ਰਹੇ ਹੋ ਜੀ ਗਰੋਸਰੀ ਕਰਨ ਤਾਂ ਜ਼ਰੂਰ ਗੇੜਾ ਮਾਰਿਓ ਜੀ ਫਰੈਸ਼ ਗਰੋਸਰੀ ਡੀਪੂ ਦੇ ਉੱਤੇ। ਮਦਰਸ ਡੇ
4: ਹੋਲਸੇਲ ਕਲੱਬ ਵਿੱਚ ਕੀਮਤਾਂ ਘੱਟ ਹੋ ਰਹੀਆਂ ਹਨ,
5: ਪਹਿਲਾਂ ਨਾਲੋਂ ਵੀ ਘੱਟ।
4: ਆ ਵੇਖੋ, 4 ਆਉਂਸ ਸਨਸਪਨ ਬੀਫ ਬਰਗਰਸ ਸਿਰਫ $56 ਅਤੇ 99 ਸੈਂਟਸ ਚ।
5: ਇਹ ਤਾਂ ਹੋਰ ਵੀ ਘੱਟ ਹੈ।
4: ਸਾਡੇ ਬੇਸਮੈਂਟ ਦੇ ਵਾਈਫਾਈ ਸਿਗਨਲ ਤੋਂ ਵੀ ਘੱਟ।
5: ਓਏ ਤੂੰ ਕਿੱਥੇ ਜਾ ਰਹੀ ਹੈ?
4: ਆਪਣੇ ਬਿਜ਼ਨਸ ਲਈ ਪੈਸੇ ਬਚਾਉਣ। ਤੁਹਾਡੇ ਬਿਜ਼ਨਸ ਲਈ ਪੈਸੇ ਬਚਾਉਣਾ ਸਾਡਾ ਬਿਜ਼ਨਸ ਹੈ, ਇਸ ਲਈ ਅਸੀਂ ਕਈ ਆਈਟਮਸ ਦੀਆਂ ਕੀਮਤਾਂ ਘੱਟ ਕਰ ਰਹੇ ਹਾਂ। ਕੋਈ ਫੀਸ ਨਹੀਂ। ਹੋਰ ਜਾਣਕਾਰੀ ਲਈ wholesaleclub.ca ਵੇਖੋ। Wholesale Club, whole lot of value.

0: talk530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: Papa, सुनते क्यों नहीं, चॉकलेट लेनी है।
2: अजी सुनते हो, कहाँ गुम हो?
3: अरे महेश अभी तक ऑफिस नहीं आए, पता नहीं मीटिंग थी। हेलो हेलो हेलो।
4: जब मैं रेडियो आवाज सुनता हूँ तब तो मैं अपने आप की भी नहीं सुनता। बम्प टू बम्प ट्रैफिक एंड बम्प टू बम्प कॉल्स, ऐसा ही होता है जब आप सुनते हैं हर सुबह 9 टू 10 मंडे टू फ्राइडे एंड सैटरडे 11 टू 1 रेडियो आवाज।
5: You are listening to your favorite radio show, Radio Awaz, The Voice, Zindabad, Zindabad. For advertising, please call 416-518-3200.
6: Aur tusi fresh grocery depot utte jehda grocery de upar paaji koi eh ji items dasso ke gaddiyan ko manjan apne vallo udno jida Toronto ch koi vi item da competition hi na hove, zero competition ji jana.
7: ਹਾਂ ਜੀ, ਸੋ ਆਸ਼ੀਰਵਾਦ ਆਟਾ ਭਾਜੀ ਲੈ ਕੇ ਜਾਣਾ ਜੀ ਸਿਰਫ 13.99 ਦੇ ਵਿੱਚ। ਜਿਹੜੇ ਵੱਡੇ ਵੱਡੇ ਸਟੋਰ ਕਹਿੰਦੇ ਆ ਜੀ, ਅਸੀਂ ਕੱਲ ਪ੍ਰਾਈਸ ਚੈੱਕ ਕਰਕੇ ਆਏ ਬਾਈ ਜੀ, $21.99 ਨੂੰ $19.99 ਨੂੰ ਏਦਾਂ ਲੱਗੇ ਹੋਏ ਨੇ ਜੀ ਪੈਸੇ ਜਿਹੜੇ ਉਹਨਾਂ ਦੇ ਸਟੋਰਾਂ ਦੇ ਵਿੱਚ। ਤੇ ਸਾਡੇ ਕੋਲ ਪ੍ਰਾਈਜ਼ ਲੱਗਿਆ ਹੋਇਆ ਆਸ਼ੀਰਵਾਦ ਹੋਲ ਵੀਟ ਜਿਹੜਾ ਆਟਾ ਆ ਉਹਦਾ ਪ੍ਰਾਈਜ਼ ਲੱਗਿਆ ਜੀ ਸਿਰਫ $14 ਦੇ ਵਿੱਚ। ਸੋ ਘੱਟੋ ਘੱਟ $7 to $8 ਤੁਹਾਡੇ ਸੇਵ ਹੁੰਦੇ ਪਏ ਆ ਪਰ ਬੈਗ ਦੇ ਮਗਰ। ਇਹਦੂ ਇਲਾਵਾ ਇੰਡੀਆ ਗੇਟ ਬਾਸਮਤੀ ਰਾਈਸ ਜੇ ਤੁਸੀਂ ਲੈ ਕੇ ਜਾਣੇ ਆ ਜੀ ਸਿਰਫ $10.99 ਦੇ, $15 ਦਾ ਬੈਗ ਹੈ ਜੀ ਮਿਨੀਮਮ ਇਹ, ਜਿਹਦੇ ਚ ਸਿਰਫ $11 ਚ ਤੁਹਾਨੂੰ ਮਿਲਣਾ ਫਰੈਸ਼ ਗਰੋਸਰੀ ਡਿਪੂ ਤੇ। ਸੋ $4 ਤੁਹਾਡੇ ਮਿਨੀਮਮ ਇਹਦੇ ਤੇ ਸੇਵ ਹੋਏ ਨੇ ਜੀ। ਇਸ ਤੋਂ ਇਲਾਵਾ ਜੇ ਤੁਸੀਂ ਫਰੈਸ਼ ਗਰੋਸਰੀ ਡਿਪੂ ਦੀਆਂ ਦੂਜੀਆਂ ਡੀਲਸ ਦੇਖੋ, ਉਹਦੇ ਚ ਪ੍ਰੋਡਿਊਸ ਦੇ ਉੱਤੇ ਬਹੁਤ ਸੋਹਣੀਆਂ ਸੋਹਣੀਆਂ ਡੀਲਸ ਲੱਗੀਆਂ ਹੋਈਆਂ। ਮਖਾਣੇ ਲੈ ਜਿਓ ਜੀ, 400 ਗ੍ਰਾਮ ਮਖਾਣੇ ਸਿਰਫ $15 ਦਾ ਬੈਗ ਹੈ ਜੀ, 400 ਗ੍ਰਾਮ। ਸੋ ਮਤਲਬ ਘੱਟੋ ਘੱਟ $6 to $7 ਬਚਦੇ ਪਏ ਆ ਜੀ, ਮਿਨੀਮਮ $20 ਦਾ ਬੈਗ ਹੁੰਦਾ ਆ। ਸੋ $20 ਮਿਨੀਮਮ ਕਹਿਣਾ ਪਿਆ ਜੀ, ਘੱਟੋ ਘੱਟ $22 ਦਾ ਵੀ ਲਾਇਆ ਹੁੰਦਾ 400 ਗ੍ਰਾਮ ਦਾ ਬੈਗ। ਸੋ $15 ਜੇ ਤੁਹਾਨੂੰ ਮਿਲਣਾ ਜੀ ਫਰੈਸ਼ ਗਰੋਸਰੀ ਡਿਪੂ ਦੇ ਉੱਤੇ। ਬੇਸਣ ਲੈ ਕੇ ਜਾਣਾ ਸਿਰਫ $4.99 ਦਾ ਬੈਗ ਹੈ ਜੀ, 4 ਪਾਉਂਡ ਦਾ ਅੰਗੂਰ ਬੇਸਣ ਔਰ PTI ਬੇਸਣ ਤੁਸੀਂ ਲੈ ਕੇ ਜਾਣਾ, $6-6 ਤੋਂ ਘੱਟ ਬੈਗ ਨਹੀਂ ਹੈਗਾ ਜਿਹੜਾ ਸਿਰਫ $5। ਸੋ $1.5 ਵੀ ਤੁਹਾਡੇ ਬਚੇ ਤਾਂ ਤੁਹਾਡੇ ਬਹੁਤ ਪੈਸੇ ਬਚ ਜਾਣੇ ਜੀ ਫਰੈਸ਼ ਗਰੋਸਰੀ ਡਿਪੂ ਦੇ ਉੱਤੇ। ਇਹਦੂ ਇਲਾਵਾ ਮਲਟੀਗ੍ਰੇਨ ਆਟਾ $22 ਦਾ ਬੈਗ ਹੈ ਜੀ, ਆਪ ਅਸੀਂ ਆਪ ਜਿਹੜਾ ਵਿਜਿਟ ਕਰਕੇ ਚੈੱਕ ਕਰਕੇ ਦੇਖੀ ਦੇ ਪ੍ਰਾਈਜ਼ ਉਹਦੇ ਹਿਸਾਬ ਦੇ ਨਾਲ ਸਿਰਫ $17। ਸੋ ਜਾਣੀ ਕਿ $5 ਪਰ ਬੈਗ ਮਗਰ ਤੁਹਾਡੇ ਬਚਦੇ ਨੇ। ਔਰ ਇਹਦੇ ਚ ਦੀਪ ਮਲਟੀਗ੍ਰੇਨ ਔਰ ਆਸ਼ੀਰਵਾਦ ਮਲਟੀਗ੍ਰੇਨ ਦੋ ਆਟੇ ਨੇ ਔਰ ਚੋਇਸ ਤੁਹਾਡੀ ਆਪਣੀ ਆ। ਸਿਰਫ $17 ਚ ਬੈਗ ਮਿਲਣਾ ਤੁਹਾਨੂੰ ਫਰੈਸ਼ ਗਰੋਸਰੀ ਡਿਪੂ ਦੇ ਉੱਤੇ। ਮਸਟਰਡ ਆਇਲ 5 ਲੀਟਰ ਵਾਲਾ ਸਿਰਫ $23 ਦੇ ਵਿੱਚ, ਫਾਰਚੂਨ ਮਸਟਰਡ ਆਇਲ, ਵਨ ਆਫ ਦਾ ਬੈਸਟ, ਵਨ ਆਫ ਦਾ ਵਧੀਆ ਪ੍ਰੀਮੀਅਮ ਬ੍ਰਾਂਡ ਹੈ ਜੀ ਜਿਹੜਾ ਤੁਹਾਨੂੰ ਮਿਲਣਾ ਫਰੈਸ਼ ਗਰੋਸਰੀ ਡਿਪੂ ਦੇ ਉੱਤੇ। ਘੱਟੋ ਘੱਟ $32 ਦਾ ਜਿਹੜਾ ਕੈਨ ਆ, ਸੋ $10 ਤੁਹਾਡੇ ਮਿਨੀਮਮ ਇਸ ਚੀਜ਼ ਉੱਤੇ ਵਾਚਦੇ ਪਏ ਨੇ ਜੀ। ਇਹਦੂ ਇਲਾਵਾ ਸ਼ੱਕਰ ਲੈ ਜਾਓ ਜੀ ਸਿਰਫ $3.99 ਨੂੰ ਬੈਗ ਜਾਰ ਲੈ ਜਾਓ ਜੀ 1 ਕਿਲੋ ਸ਼ੱਕਰ ਦਾ, ਜਿਹੜਾ ਕਿ $6 ਤੋਂ ਮਿਨੀਮਮ ਲੱਗਿਆ ਹੁੰਦਾ ਜੀ ਸਾਰੇ ਪਾਸੇ। ਹੋਰ ਬਹੁਤ ਸਾਰੀਆਂ ਡੀਲਸ ਨੇ ਜਿਹਦੇ ਵਿੱਚ ਗ੍ਰੀਨ ਕਾਰਡੇਮਮ ਪ੍ਰੀਮੀਅਮ ਔਰ ਇਹਦਾ ਸਾਈਜ਼ 8 ਆ ਜੀ, ਇਹ ਕੋਈ ਛੋਟੀ ਗ੍ਰੀਨ ਕਾਰਡੇਮਮ ਨਹੀਂ, ਸਾਈਜ਼ 8 ਜਿਹੜਾ ਕਿ ਸਭ ਨਾਲੋਂ ਵੱਡਾ ਸਾਈਜ਼ ਹੁੰਦਾ, ਸਿਰਫ $15 ਦੇ ਵਿੱਚ ਲੈ ਕੇ ਜਾਣੀ ਹੈ ਜੀ ਤੁਸੀਂ 200 ਗ੍ਰਾਮ ਦਾ ਪੈਕ ਜਿਹੜਾ ਤੁਹਾਨੂੰ ਫਰੈਸ਼ ਗਰੋਸਰੀ ਡਿਪੂ ਦੇ ਉੱਤੇ ਮਿਲਦਾ ਪਿਆ ਹੈ। ਔਰ ਬਾਹਰ ਇਹ ਘੱਟੋ ਘੱਟ $19 ਦਾ ਬੈਗ ਲੱਗਿਆ ਹੁੰਦਾ ਜੀ। ਸੋ ਹੋਰ ਵੀ ਬਹੁਤ ਸਾਰੀਆਂ ਅਮੇਜ਼ਿੰਗ ਡੀਲ ਨੇ ਜਿਹੜੀਆਂ ਤੁਹਾਨੂੰ ਮਿਲਣੀਆਂ ਜੀ। ਜੇ ਪਰਾਂਠਿਆਂ ਦੇ ਸ਼ੌਕੀਨ ਹੋ ਤਾਂ ਫਰੋਜ਼ਨ ਪਰਾਂਠੇ ਲੱਗੇ ਹੋਏ ਨੇ ਜੀ, 20 ਪੀਸ ਦਾ ਜਿਹੜਾ ਬੈਗ ਆ ਸਿਰਫ $5.99 ਚ ਮਿਲਣਾ ਤੁਹਾਨੂੰ ਫਰੈਸ਼ ਗਰੋਸਰੀ ਡਿਪੂ ਦੇ ਉੱਤੇ। ਔਰ ਬੱਚਿਆਂ ਵਾਸਤੇ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਲੱਗੀਆਂ ਹੋਈਆਂ ਜੀ, ਜਿਹੜੇ ਨੈਸਲੇ ਦੇ ਟੈਟਰਾ ਪੈਕ ਨੇ ਸਿਰਫ $2.99 ਦੇ ਵਿੱਚ ਲੱਗੇ ਹੋਏ ਨੇ। ਪਾਰਲੀਜੀ ਦੇ ਬਿਸਕੁਟ ਲੱਗੇ ਹੋਏ ਨੇ ਜੀ 800 ਗ੍ਰਾਮ ਵਾਲੇ ਸਿਰਫ $2.99 ਦੇ ਵਿੱਚ। ਬਰਾੜ ਦਾ ਦਹੀਂ ਲੱਗਿਆ ਹੋਇਆ ਜੀ 1.8 KG ਵਾਲਾ $7.5 ਦੇ ਵਿੱਚ। ਸੋ $9.99 ਦੇ ਵਿੱਚ ਬਾਹਰ ਮਿਲਦਾ ਜੀ, $7.49 ਦੇ ਵਿੱਚ ਤੁਹਾਨੂੰ ਫਰੈਸ਼ ਗਰੋਸਰੀ ਡਿਪੂ ਦੇ ਉੱਤੇ ਮਿਲਣਾ। ਔਰ ਪੈਸੇ ਜਿਹੜੇ ਆ ਉਹ ਸੇਵ ਹੋਣੇ ਹੀ ਹੋਣੇ ਆ ਤੁਹਾਡੇ, ਔਰ ਇਹ 100% ਆ। ਅੱਜ ਤੁਸੀਂ $100 ਦੀ ਗਰੋਸਰੀ ਲੈ ਕੇ ਜਾਓ ਤਾਂ ਤੁਹਾਨੂੰ ਗਿਫਟ ਮਿਲਣਾ, $150 ਦੀ ਗਰੋਸਰੀ ਲੈ ਕੇ ਜਾਓ ਤਾਂ ਤੁਹਾਨੂੰ ਪੀਜ਼ਾ ਮੀਡੀਅਮ ਫ੍ਰੀ ਆ ਜੀ। ਤੁਸੀਂ ਆ ਕੇ ਆਪਣੀ ਸਲਿੱਪ ਦੇ ਉੱਤੇ ਲਿਖਾ ਕੇ ਲੈ ਕੇ ਜਾਇਓ ਕਿ ਸਾਡੀ $150 ਦੀ ਗਰੋਸਰੀ ਹੈ, ਔਰ ਪੀਜ਼ੇ ਦਾ ਜਿਹੜਾ ਚੰਨ ਪੀਸ ਉਹਨਾਂ ਕੋਲੇ ਜਾ ਕੇ ਤੁਸੀਂ ਆਪਣਾ ਮੀਡੀਅਮ ਪੀਜ਼ਾ ਚੱਕ।
6: ਸੋ ਤੁਸੀਂ ਪੀਜ਼ਾ ਜਿਹੜਾ ਹੈਗਾ ਤੁਹਾਨੂੰ $150 ਦੀ ਗਰੋਸਰੀ ਤੇ ਇੱਕ ਮੀਡੀਅਮ ਪੀਜ਼ਾ ਵਿਦ 2 ਟੋਪਿੰਗ ਦੇ ਨਾਲ ਮਿਲ ਜਾਣਾ, 2 ਟੋਪਿੰਗ ਮੀਡੀਅਮ ਪੀਜ਼ਾ $150 ਦੀ ਗਰੋਸਰੀ ਦੇ ਉੱਤੇ, ਜਿਹੜਾ ਕਿ ਤੁਸੀਂ ਆਮ ਤੌਰ ਤੇ $12-14 ਦਾ ਪਿਕ ਕਰਦੇ ਹੋ ਉਹ ਤੁਹਾਨੂੰ ਬਿਲਕੁਲ ਫ੍ਰੀ ਆ। $150 ਦੀ ਗਰੋਸਰੀ ਦੀ ਸਲਿੱਪ ਦਿਖਾ ਦਿਓ ਤੇ ਪੀਜ਼ਾ ਸ਼ੈਫ ਤੇ 647-547-4200 ਤੋਂ ਜਾ ਕੇ ਤੁਸੀਂ ਕਾਲ ਕਰਕੇ ਪਿੱਕ ਕਰ ਲੈਣਾ 2 ਟੋਪਿੰਗ ਦਾ ਪੀਜ਼ਾ। ਅਤੇ ਫਰੈਸ਼ ਗਰੋਸਰੀ ਡਿਪ ਦੇ ਦੋਨੋਂ ਲੋਕੇਸ਼ਨ ਹੈਗੀ ਆ, ਤੁਸੀਂ ਅਗਰ ਬੋਮਨਵੈਲ ਕਰਟਸ ਅਤੇ ਭਾਜੀ ਉਹਦੇ ਲਈ ਲੋਕੇਸ਼ਨ 'ਤੇ ਰਿਸਪੋਂਸ ਕਿਵੇਂ ਦਾ ਰਿਹਾ ਤੁਹਾਡਾ?
7: ਭਾਜੀ ਪੁੱਛੋ ਨਾ ਜੀ, ਬਹੁਤ ਵਧੀਆ ਰਿਸਪੌਂਸ ਆ ਜੀ, ਬਹੁਤ ਲੋਕਾਂ ਨੇ ਲਾਈਕ ਕੀਤਾ। ਅਸੀਂ ਨਾ ਕੱਲ ਮਦਰਸ ਡੇ ਸਪੈਸ਼ਲ ਉੱਥੇ ਡੀਲ ਲਾਈ ਆ, ਸਾਨੂੰ ਬ੍ਰੈਂਪਟਨ ਵਾਲੀ ਲੋਕੇਸ਼ਨ ਤੇ ਵੀ ਬਹੁਤ ਪ੍ਰੈਸ਼ਰ ਭਾਜੀ। ਅਸੀਂ 399 ਨੂੰ, ਬੋਮਨਵੈਲ ਵਾਲੇ ਜਿਹੜੇ ਏਰੀਆ ਦੇ ਵਿੱਚ ਸੁਣਦੇ ਪਏ ਨੇ, 399 ਨੂੰ ਅਨਲਿਮਿਟਡ ਗੋਲ ਗੱਪੇ ਲਾਏ ਹੋਏ ਆ ਜੀ ਆਹ ਮਦਰ ਵੀਕਐਂਡ ਦੇ ਉੱਤੇ, ਹੈ ਨਾ। ਮਦਰ ਵੀਕਐਂਡ ਦੇ ਉੱਤੇ 399 ਚ ਅਨਲਿਮਿਟਡ ਆ। ਜੇ ਡਰਹਮ ਵਾਲੇ ਪਾਸੇ, ਵਿਟਬੀ ਵਾਲੇ ਪਾਸੇ ਸਾਨੂੰ ਕੋਈ ਸੁਣਦਾ ਪਿਆ ਤਾਂ 399 ਚ ਅਨਲਿਮਿਟਡ ਗੋਲ ਗੱਪੇ ਤੁਸੀਂ ਉੱਥੇ ਜਾ ਕੇ ਖਾਓ,
6: ਨਾਲੇ ਗ੍ਰੋਸਰੀ ਕਰੋ, ਨਾਲੇ ਗੋਲ ਗੱਪੇ ਖਾਓ
8: ਜੀ,
6: ਨਾਲੇ ਇੰਜੋਏ ਕਰੋ
7: ਜੀ। ਬਿਲਕੁਲ,
6: ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। ਫਰੈਸ਼ ਗ੍ਰੋਸਰੀ ਡਿਪੂ ਮਤਲਬ ਮਹਿੰਗਾਈ ਨਾਲ ਦੁਸ਼ਮਣੀ, ਫਰੈਸ਼ ਗ੍ਰੋਸਰੀ ਡਿਪੂ ਜਿੱਥੇ ਸਟੇਪਲ ਬੁਸ਼ ਐਂਡ ਟੋਰਬਨ ਦਾ ਇੰਟਰਸੈਕਸ਼ਨ ਹੈ, ਉੱਥੇ ਦੂਸਰੀ ਲੋਕੇਸ਼ਨ ਜਿਹੜੀ ਡੰਡਾਸ ਐਂਡ ਥਿਕਸਨ ਦੇ ਇੰਟਰਸੈਕਸ਼ਨ ਦੇ ਕੋਲ ਆ, ਤੇ ਤੁਸੀਂ ਪਹੁੰਚਣਾ ਦੋਨੋਂ ਲੋਕੇਸ਼ਨ ਦੇ ਉੱਤੇ। ਤੇ ਬਹੁਤ ਬਹੁਤ ਮੁਬਾਰਕਬਾਦ ਜੀ, ਤੁਸੀਂ ਕਾਫੀ ਟਾਈਮ ਤੋਂ ਹੋਲਡ ਤੇ ਹੋ। ਹੈਲੋ ਜੀ, ਉਹ ਕੱਟਿਆ ਗਿਆ, 905-673-33 ਜਾਂਦੀ। ਮੇਰੇ ਨਾਲ ਸੁਖਮਨ ਹੋਲਡ ਤੇ ਆ, ਸੁਲਤਾਨ ਜੀ ਹੋਲਡ ਤੇ ਨੇ। ਸੁਖਮਨ ਜੀ, ਕੀ ਹਾਲ ਚਾਲ ਨੇ?
9: ਬਹੁਤ ਵਧੀਆ ਚੜ੍ਹਦੀ ਕਲਾ ਬਾਈ, ਕੀ ਹਾਲ ਚਾਲ ਨੇ ਜੀ?
6: ਵਧੀਆ ਵਧੀਆ ਤੇ ਚੜ੍ਹਦੀ ਕਲਾ। ਸੁਖਮਨ, ਗਰਮੀਆਂ ਆ ਗਈਆਂ, ਜਿੱਥੇ ਰਿਐਲਿਟੀ ਪੇਂਟਿੰਗ ਦੀ ਅਸੀਂ ਇੱਕ ਸਟੋਰੀ ਸ਼ੇਅਰ ਕਰ ਦਿੰਦੇ ਹਾਂ ਸਾਰਿਆਂ ਨਾਲ ਕਿ ਰਿਐਲਿਟੀ ਪੇਂਟਿੰਗ ਦਾ ਮਤਲਬ ਇਹ ਨਹੀਂ ਕਿ ਕਿਸੇ ਇੰਟਰਸੈਕਸ਼ਨ ਦੇ ਉੱਤੇ ਸਾਈਨ ਲੱਗਿਆ ਹੋਇਆ, ਉਹ ਪਲਾਸਟਿਕ ਦਾ ਗੱਤਾ ਜਿਹਾ ਲਾਇਆ ਹੋਇਆ ਅਤੇ ਉਹ ਗੱਤਾ ਲਾ ਕੇ ਕਿਹਾ ਜਾਂਦਾ ਕਿ ਆ ਜਾਓ ਤੁਸੀਂ ਪੇਂਟ ਕਰਾ ਲਓ, ਅਤੇ ਤੁਹਾਨੂੰ ਪੇਂਟ ਜਿਹੜਾ ਕਰਨਾ ਹੀ ਟੀਮ ਡਾਲਰ ਸਟੋਰ ਤੋਂ ਬਰੱਸ਼ ਖਰੀਦ ਕੇ ਕਰਦੇ। ਰਿਐਲਿਟੀ ਪੇਂਟਿੰਗ ਦੇ ਬਾਰੇ ਦੱਸੋਗੇ ਕਿ ਰਿਐਲਿਟੀ ਪੇਂਟਿੰਗ ਨੇ ਪੇਂਟ ਕੀ ਕੀਤਾ ਹੁਣ ਤੱਕ?
9: ਬਿਲਕੁਲ ਬਾਈ ਜੀ, ਪਿਛਲੇ 8 ਸਾਲਾਂ ਦੇ ਵਿੱਚ ਬਾਈ ਜੀ ਆਪਾਂ ਵੱਡੇ ਹੋਟਲ ਪੇਂਟ ਕਰ ਚੁੱਕੇ ਹਾਂ, ਪਲਾਜ਼ਾ ਦੇ ਕਮਰਸ਼ੀਅਲ ਬਿਲਡਿੰਗ ਜਿੱਦਾਂ ਕਿ CRAT ਬਿਲਡਿੰਗ ਪੇਂਟ ਕੀਤੀ ਆ ਜੀ ਆਪਾਂ, ਤੇ ਇਹਦੇ ਨਾਲ ਨਾਲ ਬਾਈ ਜੀ ਆਪਾਂ 50+ ਕਸਟਮ ਹਾਊਸ ਪੇਂਟ ਕਰ ਚੁੱਕੇ ਹਾਂ, ਇੰਟੀਰੀਅਰ ਐਕਸਟੀਰੀਅਰ ਦਾ ਸਾਰਾ ਕੰਮ ਆ ਗਿਆ।
6: ਹਾਂਜੀ, ਓ ਸੋਰੀ, ਮੈਂ ਇੱਧਰ ਡਿਸਕਨੈਕਟ ਹੋ ਗਿਆ ਸੀ। ਅਤੇ ਇਹਦੇ ਨਾਲ ਨਾਲ ਰਿਐਲਿਟੀ ਪੇਂਟਿੰਗ ਜਿਹੜੇ ਘਰਾਂ ਨੂੰ ਪੇਂਟ ਕਰਦੇ ਨੇ, ਰਿਐਲਿਟੀ ਪੇਂਟਿੰਗ ਤੁਹਾਡੇ ਨਾਲ ਨਾਲ ਜਿਹੜੇ ਕੋਈ ਪਲਾਜ਼ਾਸ ਨੇ ਉਹਨਾਂ ਨੂੰ ਪੇਂਟ ਕਰਦੇ ਨੇ, ਅਤੇ ਰਿਐਲਿਟੀ ਪੇਂਟਿੰਗ ਜਿਹੜਾ ਘਰ ਦੇ ਅੰਦਰ ਅਤੇ ਬਾਹਰ ਦੋਨੋਂ ਜਗ੍ਹਾ ਪੇਂਟ ਕਰਦੇ ਆ। ਸਪੈਸ਼ਲੀ ਜਿਨ੍ਹਾਂ ਨੇ ਵਾਸ਼ਰੂਮਸ ਨਵੇਂ ਬਣਾਉਣੇ ਨੇ, ਵਾਸ਼ਰੂਮ ਤੁਹਾਡੇ ਪੁਰਾਣੇ ਹੋ ਗਏ ਅਤੇ ਤੁਸੀਂ ਓਲਡ ਸਕੂਲ ਵਾਸ਼ਰੂਮਸ ਦੇਖਦੇ ਹੋ, ਆਪਣੇ ਘਰ ਦੇ ਵਾਸ਼ਰੂਮ ਨੂੰ ਨਵੀਂ ਲੁੱਕ, ਨਵਾਂ ਸਟਾਈਲ ਅਤੇ ਨਵਾਂ ਡਿਜ਼ਾਈਨ ਦੇਣਾ ਚਾਹੁੰਦੇ ਹੈਗੇ ਹੋ, ਜਾਂ ਤੁਸੀਂ ਕੋਈ ਵੱਡੀ ਬਿਲਡਿੰਗ ਰੈਨੋਵੇਟ ਕਰ ਰਹੇ ਹੈਗੇ ਹੋ, ਬਣਾ ਰਹੇ ਹੋ, ਕੰਸਟਰਕਸ਼ਨ ਕਰ ਰਹੇ ਹੋ, ਡਰਾਈਵਾਲਿੰਗ ਤੋਂ ਲੈ ਕੇ ਮਡਿੰਗ ਤੋਂ ਲੈ ਕੇ ਫਲੋਰ ਤੱਕ ਦਾ ਸਾਰਾ ਫਿਨਿਸ਼ਿੰਗ ਦਾ ਕੰਮ, ਜਾਂ ਘਰਾਂ ਦੇ ਅੰਦਰ ਤੁਸੀਂ ਪੇਂਟ ਅਤੇ ਡਰਾਈਵਾਲਸ ਚੇਂਜ ਕਰਾਉਣੇ ਆ, ਕਈ ਵਾਰੀ ਕੀ ਹੁੰਦਾ ਕੋਈ ਐਕਸਟਰਾ ਵਾਲ ਹੁੰਦੀ ਅੰਦਰ ਘਰ ਦੇ, ਇਹ ਉਹ ਕੱਢ ਕੇ ਜਦੋਂ ਘਰ ਹੋਰ ਖੁੱਲ੍ਹਾ ਲੱਗਣ ਲੱਗ ਜਾਂਦਾ, ਐਕਸਟਰਾ ਵਾਲ ਕੱਢਣੀ, ਐਕਸਟਰਾ ਵਾਲ ਪਾਉਣੀ, ਇਹ ਸਾਰਾ ਕੰਮ ਰਿਐਲਿਟੀ ਪੇਂਟਿੰਗ ਕਰਦੀ ਆ। ਵਾਸ਼ਰੂਮਸ ਉੱਤੇ ਸਪੈਸ਼ਲ ਲਗਾਏ ਹੋਏ ਨੇ, ਤੁਸੀਂ ਵਾਸ਼ਰੂਮ ਦੇ ਵਿੱਚ ਡੀਲ ਦਾ ਫਾਇਦਾ ਉਠਾਓ, ਤੁਹਾਨੂੰ ਜਿਹੜਾ ਹੈਗਾ ਪੇਂਟ, ਵਾਸ਼ਰੂਮ, ਇੰਟੀਰੀਅਰ ਔਰ ਐਕਸਟੀਰੀਅਰ, ਜੇ ਕਿਸੇ ਨੇ ਬਾਹਰ ਪੇਂਟ ਕੀਤਾ ਹੋਇਆ ਦੇਖਣਾ ਤਾਂ ਵੀ ਇਹਨਾਂ ਦਾ ਕਰਕੇ ਦੇਖ ਲਓ, ਇੱਟਾਂ ਦੇ ਉੱਤੇ ਪੇਂਟ ਕਰ ਦਿੰਦੇ, ਪੁਰਾਣੇ ਘਰ ਨੂੰ ਬ੍ਰੈਂਡ ਨਿਊ ਵਰਗੀ ਲੁੱਕ ਦੇ ਦਿੰਦੇ ਨੇ। ਅਤੇ ਨੰਬਰ ਟੂ ਕਾਲ,
9: ਨੰਬਰ ਟੂ ਹੈਗਾ ਜੀ 416-816-8401, 416-816-8401,
6: 416-816-8401, 416-816-8401, 416-816-8401, 416-816-8401, ਰਿਐਲਿਟੀ ਪੇਂਟਿੰਗ ਆ। ਅਤੇ ਮਦਰਸ ਡੇ ਦੇ ਉੱਤੇ ਜ਼ਰੂਰ ਤੁਸੀਂ ਕਾਲ ਕਰਿਓ, ਤੁਹਾਨੂੰ ਇੱਕ ਪੇਂਟ ਦਾ ਅਗਰ ਤੁਸੀਂ ਐਸਟੀਮੇਟ ਲੈਂਦੇ ਹੋ, ਤੁਹਾਨੂੰ ਇਹ ਜ਼ਰੂਰ ਤੋਹਫੇ ਦੇ ਤੌਰ ਦੇ ਉੱਤੇ, ਮਦਰਸ ਦੇ ਵਾਸਤੇ ਤੋਹਫੇ ਦੇ ਤੌਰ ਦੇ ਉੱਤੇ ਵਾਸ਼ਰੂਮ ਬਣਾਉਂਦੇ ਹੋ, ਤੋਹਫੇ ਦੇ ਤੌਰ ਦੇ ਉੱਤੇ ਤੁਹਾਨੂੰ ਕੁਛ ਨਾ ਕੁਛ ਡੀਲ ਦੇਣਗੇ ਉਹਦੇ ਵਿੱਚ ਕਿ ਤੁਹਾਨੂੰ ਅਸੀਂ ਆਹ ਬਣਾ ਕੇ ਦੇਣ ਲੱਗੇ ਹਾਂ, ਆਹ ਲਾ ਕੇ ਦੇਣ ਲੱਗੇ ਹਾਂ। ਅਤੇ ਤੁਸੀਂ ਰਿਐਲਿਟੀ ਪੇਂਟਿੰਗ ਭਰੋਸੇ ਵਾਲਾ ਨਾਮ ਹੈ, ਅਤੇ 416-816-8401। ਮੈਨੂੰ ਪਤਾ ਕਿ ਰਿਲਾਇਬਿਲਟੀ ਬਹੁਤ ਜ਼ਰੂਰੀ ਹੈ ਕੰਸਟਰਕਸ਼ਨ ਦੇ ਕੰਮ 'ਚ। ਅਸੀਂ ਪਿਛਲੇ ਦਿਨੀ ਮੈਂ 2 ਸਾਲ ਪਹਿਲਾਂ ਕਿਸੇ ਨੂੰ ਮਿਲਿਆ, ਮੈਨੂੰ ਉਹਨਾਂ ਨੇ ਬੜਾ ਇੰਪ੍ਰੈਸ ਕੀਤਾ, ਪਰਮਾਤਮਾ ਦਾ ਨਾਂ ਲਿਆ, ਗੁਰਸਿੱਖ ਬੰਦੇ, ਸਭ ਕੁਝ ਬਹੁਤ ਵਧੀਆ। ਅਤੇ ਜਦੋਂ ਮੈਂ ਉਹਨਾਂ ਦਾ ਕੰਮ ਸ਼ੁਰੂ ਕੀਤਾ ਤਾਂ ਮੈਨੂੰ ਉਹਨਾਂ ਨੇ ਕਿਹਾ, ਕਈ ਵਾਰੀ ਕੀ ਹੁੰਦਾ, ਤੁਸੀਂ ਨਹੀਂ ਅਸੀਂ ਵੀ ਭੁਲੇਖਾ ਖਾ ਜਾਂਦੇ ਹਾਂ, ਪਰ ਰਿਐਲਿਟੀ ਪੇਂਟਿੰਗ ਲਈ ਮੈਂ ਜ਼ਰੂਰ ਕਹੂੰਗਾ ਕਿ ਤੁਸੀਂ ਬਿਲਕੁਲ ਧੋਖਾ ਨਹੀਂ ਖਾਓਗੇ। ਔਰ ਇਹ ਕੰਪਨੀ ਆ ਜਿਹੜੀ CRA ਤੋਂ ਲੈ ਕੇ ਹਰ ਤਰ੍ਹਾਂ ਦੇ ਪ੍ਰੋਜੈਕਟ ਡਨ ਕਰ ਚੁੱਕੀ ਆ। ਵੱਡੇ ਹੋਟਲਸ ਦੇ ਵਿੱਚ ਕਿਹੜੇ ਕਿਹੜੇ ਹੋਟਲ ਕੀਤੇ ਤੁਸੀਂ
9: ਬਾਈ ਜੀ? ਆਪਾਂ ਜਿੱਦਾਂ ਮੈਰੀਅਟ ਕੋ, ਮੈਰੀਅਟ ਕੋਰਟਯਾਰਡ, ਹੋਮਵੁੱਡ ਸਵੀਟ, ਹਿਲਟਨ, ਇਦਾਂ ਦੇ ਰਿਨਾਊਂਡ ਹੋਟਲ ਪੇਂਟ ਕੀਤੇ।
6: ਵੈਰੀ ਗੁੱਡ, ਸੋ ਮੈਰੀਅਟ ਤੋਂ ਲੈ ਕੇ ਹਰ ਇੱਕ ਹੋਟਲ ਪੇਂਟ ਕੀਤਾ। ਨੰਬਰ ਟੂ ਕਾਲ 416-816-8401, 416-816-8401। ਸੁਖਮਨ ਨੂੰ ਕਾਲ ਕਰਨਾ ਰਿਐਲਿਟੀ ਪੇਂਟਿੰਗ ਦੇ ਉੱਤੇ, 416-816-8401। ਯਾਦ ਰੱਖਿਓ ਜੋ ਮੈਂ ਕਿਹਾ ਕਿ ਤੁਸੀਂ ਐਸਟੀਮੇਟ ਲੈ ਕੇ ਨਾਲ ਕਹਿਣਾ ਵੀ ਸਾਨੂੰ ਕੁਛ ਗਿਫਟ ਦੱਸੋ ਮਦਰਸ ਡੇ 'ਤੇ ਕੀ ਦੇ ਰਹੇ ਹੋ। ਦੇ ਵਿਲ ਪ੍ਰੋਵਾਈਡ ਯੂ 416-816-8401 ਰਿਐਲਿਟੀ ਪੇਂਟਿੰਗ। ਸਿੱਧਾ ਜਾ ਗਿਆ ਬਈ, ਵੀ ਆਜੋ ਸੰਤੋਸ਼ ਜੀ ਆਜੋ ਆਜੋ ਸੰਤੋਸ਼ ਜੀ ਸਾਡੇ ਕੋਲ ਆ ਰਹੇ ਨੇ ਤੇ ਤੁਸੀਂ ਰੇਡੀਓ ਆਵਾਜ਼ ਸੁਣ ਰਹੇ ਹੋ ਸੰਤੋਸ਼ ਜੀ ਦੇ ਨਾਲ ਵੀ ਅਸੀਂ ਗੱਲਬਾਤ ਕਰਨ ਲੱਗੇ ਸੰਤੋਸ਼ ਜੀ ਆਜੋ ਜੀ

0: ਸੰਤੋਸ਼ ਜੀ ਤੋਂ ਪਹਿਲਾਂ ਆਉਂਦੇ ਨੇ ਤੇ ਉਹ ਤੋਂ ਪਹਿਲਾਂ ਸੁਲਤਾਨ ਜੀ ਨੂੰ ਅਸੀਂ ਇੱਥੇ ਲੈ ਲੈਂਦੇ ਹਾਂ, SS ਦੋਨੋਂ ਨੇ ਤੇ SS ਦੇ ਨਾਲ ਸਾਡਾ ਜਿਹੜਾ ਸੁਲਤਾਨ ਜੀ ਤੇ ਸੰਤੋਸ਼ ਜੀ ਦੇ ਨਾਲ ਸਾਡੀ ਬਿਲਕੁਲ ਰੌਣਕਾਂ ਲੱਗ ਜਾਂਦੀਆਂ। ਸੁਲਤਾਨ ਜੀ ਤੁਸੀਂ ਔਨ ਏਅਰ।
1: ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦੀ ਪੂਰੀ ਮੈਨੇਜਮੈਂਟ ਵੱਲੋਂ ਜੀ, ਹੈਪੀ ਮਦਰਸ ਡੇ ਟੂ ਐਵਰੀਵਨ ਜਿੰਨੇ ਸਾਡੇ ਲਿਸਨਰ, ਸਾਡੇ ਕਸਟਮਰਸ, ਔਰ ਅਮਨ ਜੀ ਤੁਹਾਨੂੰ, ਸੰਤੋਸ਼ ਜੀ ਤੁਹਾਨੂੰ, ਤੁਹਾਡੀ ਫੈਮਿਲੀ ਨੂੰ, ਸਭ ਨੂੰ। ਔਰ ਅਸੀਂ ਨਾਲ ਦੀ ਨਾਲ ਇਹ ਵੀ ਅਪਡੇਟ ਦੇਵਾਂਗੇ ਜੇ ਮਦਰਸ ਡੇ ਸਪੈਸ਼ਲ ਦੇ ਉੱਪਰ ਜਿਹੜੀਆਂ ਪ੍ਰਾਈਸਿਸ ਇਸ ਟਾਈਮ ਡਰੋਪ ਕੀਤੀਆਂ। ਇੱਕ ਵਾਰੀ ਹੀ ਸਾਲ ਚ ਮਦਰ ਡੇ ਆਉਂਦਾ ਜੀ ਤੇ ਇੱਕ ਵਾਰੀ ਹੀ ਇਹ ਪ੍ਰਾਈਸਿਸ ਡਰੋਪ ਕੀਤੀਆਂ ਜਾਂਦੀਆਂ। ਸੈਮਸੰਗ, ਸੋਨੀ, ਕੋਈ ਵੀ ਬ੍ਰਾਂਡ ਤੁਸੀਂ ਲੈਣਾ, ਤੁਹਾਨੂੰ ਬਿਗ ਸਕਰੀਨ ਟੀਵੀ ਦੇ ਉੱਪਰ ਐਟਲੀਸਟ $600 ਤੋਂ ਲੱਗ ਕੇ $800 ਤੱਕ ਦੀ ਸੇਵਿੰਗ ਹੋਏਗੀ। ਜਿਹੜਾ ਵੀ 85 ਇੰਚ ਸੈਮਸੰਗ ਟੀਵੀ ਤੁਸੀਂ ਲੈਣਾ ਚਾਹੁੰਦੇ ਹੋ, ਇਹ ਤੁਹਾਨੂੰ ਅੱਜ ਅਸੀਂ $1800 ਵਾਲਾ $999 ਚ ਦੇਵਾਂਗੇ, ਪਰ ਇਹ ਸੇਲ ਪ੍ਰਾਈਸ ਤੇ ਸੀਗਾ ਜੀ $1499 ਦਾ। ਮਦਰਸ ਡੇ ਸਪੈਸ਼ਲ ਡਿਸਕਾਊਂਟ ਹੈ $999 ਤੇ ਮੰਡੇ ਵਾਲੇ ਦਿਨ 11 ਮਈ ਤੋਂ ਇਹਦੀ ਪ੍ਰਾਈਸ ਵਾਪਸ $1499 ਹੋ ਜਾਣੀ ਹੈ। ਤੁਸੀਂ ਇਹ ਜ਼ਰੂਰ ਕਰ ਸਕਦੇ ਹੋ ਕਿ 10% ਡਿਪੋਜ਼ਿਟ ਦੇ ਕੇ ਡੀਲ ਲੌਕ ਕਰ ਲੈਣਾ। ਡਿਲੀਵਰੀ ਡੇਟ ਕੋਈ ਵੀ ਸਿਲੈਕਟ ਕੀਤੀ ਜਾ ਸਕਦੀ ਹੈ, ਪਰ ਮਦਰਸ ਡੇ ਸਪੈਸ਼ਲ ਡਿਸਕਾਊਂਟਡ ਪ੍ਰਾਈਸ ਦਾ ਫਾਇਦਾ ਚੁੱਕਣਾ। 55 ਇੰਚ $399 ਚ, 65 ਇੰਚ $699 ਦਾ, 75 ਇੰਚ $799 ਦਾ ਮਿਲੇਗਾ। ਮਦਰਸ ਡੇ ਸਪੈਸ਼ਲ ਪ੍ਰਾਈਸ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਪਿਕਅਪ ਕਰਨਾ, ਪਿਕਅਪ ਕਰ ਲਓ ਤਦ ਵੀ 6 ਮਹੀਨੇ ਚ ਹੀ ਪੇ ਕਰਨਾ। ਡਿਲੀਵਰ ਕਰਾਉਣਾ, ਡਿਲੀਵਰ ਕਰਾ ਲਓ ਤਦ ਵੀ 6 ਮਹੀਨੇ ਚ ਹੀ ਪੇ ਕਰਨਾ ਜੀ। ਇਹਦੇ ਲਈ ਪਹੁੰਚਣਾ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, 905-450-2828। ਤੇ ਜਦੋਂ ਮਦਰਸ ਡੇ ਸਪੈਸ਼ਲ ਪ੍ਰਮੋਸ਼ਨ ਦੇ ਉੱਪਰ ਐਕਸਟਰਾ ਇਨਸੈਂਟਿਵ ਦਾ ਫਾਇਦਾ ਚੁੱਕਣਾ, ਤੇ ਸਾਡੇ ਕਿਚਨ ਅਪਲਾਈਸਿਸ ਜਾਂ ਲਾਂਡਰੀ ਚ ਵਾਸ਼ਰ ਐਂਡ ਡਰਾਇਰ ਸਿਲੈਕਟ ਕਰਨਾ, ਤਦ ਵੀ ਤੁਹਾਨੂੰ $700 ਮਿਨੀਮਮ ਸੇਵ ਹੋਏਗਾ ਵਾਸ਼ਰ ਐਂਡ ਡਰਾਇਰ ਦੇ ਉੱਪਰ ਜੀ। $2500 ਵਾਲਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ $1699 ਦਾ ਲੈ ਕੇ ਤੁਸੀਂ $700 ਫਰੰਟ ਲੋਡ ਵਾਸ਼ਰ ਐਂਡ ਡਰਾਇਰ ਤੇ ਸੇਵ ਕਰੋਗੇ। ਇਹ ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ, ਪਲੈਟੀਨਮ ਕਲਰ, ਪਲੈਟੀਨਮ ਸੀਰੀਜ਼ ਦੇ ਵਿੱਚ ਤੁਹਾਨੂੰ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਮਿਲ ਰਿਹਾ $1699 ਦਾ। ਜਿਹੜੇ ਕਸਟਮਰ ਲੈਣਾ ਚਾਹੁੰਦੇ ਬੰਡਲ ਪੈਕੇਜ, ਉਹਨਾਂ ਨੂੰ ਮਿਲੇਗਾ ਜੀ ਫਰਿੱਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ $5000 ਵਾਲਾ, $2999 ਚ $2000 3-ਪੀਸ ਕਿਚਨ ਬੰਡਲ ਤੇ ਸੇਵ ਹੋਣਗੇ। ਕੱਲਾ ਡਿਸ਼ਵਾਸ਼ਰ ਲੈਣਾ $1000 ਵਾਲਾ, ਸਿਰਫ $499 ਦਾ ਲੈ ਕੇ ਆਲਮੋਸਟ $500 ਤੁਸੀਂ ਡਿਸ਼ਵਾਸ਼ਰ ਤੇ ਸੇਵ ਕਰੋਗੇ। ਕੱਲੀ ਵਾਸ਼ਰ ਲੈਣੀ ਹੈ $1000 ਵਾਲੀ, $649 ਚ ਮਿਲੇਗੀ। ਕੱਲਾ ਡਰਾਇਰ ਚਾਹੀਦਾ ਜੀ $900 ਵਾਲਾ, $549 ਦਾ ਮਦਰਸ ਡੇ ਸਪੈਸ਼ਲ ਪ੍ਰਾਈਸ ਤੇ ਮਿਲੇਗਾ। ਪਹੁੰਚਣਾ ਤੁਸੀਂ ਜੀ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, 905-450-2828, 905-450-2828 ਜੀ।
0: ਤੁਸੀਂ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਜਿੱਥੇ ਮਦਰਸ ਡੇ ਦੇ ਉੱਤੇ ਤੁਹਾਨੂੰ ਬੜਾ ਸਪੈਸ਼ਲ ਸਪੈਸ਼ਲ ਸਪੈਸ਼ਲ ਦੇ ਰਹੇ ਨੇ, ਉੱਥੇ ਤੁਸੀਂ ਸਾਨੂੰ ਸ਼ੋਅ ਤੇ ਸੁਣ ਰਹੇ ਹੋ। ਤੇ ਇੱਕ ਨਾ ਮੈਂ ਸੌਂਗ ਜਿਹੜਾ ਬਹੁਤ ਛੋਟੇ ਹੁੰਦਿਆਂ ਤੋਂ ਬਹੁਤ ਸਾਰੇ ਲੋਕਾਂ ਨੇ ਸੁਣਿਆ
2: ਜੀ,
0: ਬਹੁਤ ਸਾਰੇ ਲੋਕ ਐਸੇ ਵੀ ਹੋਣਗੇ ਜਿਨ੍ਹਾਂ ਨੇ ਸੌਂਗ ਸੁਣਿਆ ਨਹੀਂ, ਪਰ ਉਹ ਸਾਨੂੰ ਦੱਸ ਸਕਦੇ ਨੇ। ਸੰਤੋਸ਼ ਜੀ ਤੁਸੀਂ ਆਈਡੀਆ ਲਾ ਸਕਦੇ ਹੋ, ਸਕਰੀਨ ਵੱਲ ਨਹੀਂ ਦੇਖਣਾ
2: ਜੀ ਬਿਲਕੁਲ,
0: ਕਿ ਇਸ ਸਿੰਗਰ ਦਾ ਮੈਂ ਨਾਮ ਅਗਰ ਤੁਹਾਨੂੰ ਪੁੱਛਾਂ
2: ਹਾਂਜੀ
0: ਤੁਸੀਂ ਦੱਸ ਸਕੋ, ਤੇ ਬਾਕੀਆਂ ਨੂੰ ਵੀ ਪੁੱਛਣਾ ਚਾਹੁੰਦਾ। ਸੁਣੋ ਮਰ ਜਾ, ਸੁਣੋ ਮਰ ਜਾ।

0: 5633337 ਇੱਕ ਵਾਰ ਫਿਰ ਤੋਂ ਦੱਸੋ ਕੀ ਆ
1: ਜੀ ਸੁਰਿੰਦਰ ਸ਼ਿੰਦਾ ਜੀ
0: ਤੁਹਾਨੂੰ ਲੱਗਦਾ 905-6633-337 ਗਾਉਣ ਵਾਲੋ ਪਰ ਸਾਰਿਆਂ ਨੇ ਗਾਣਾ ਬਹੁਤ ਵਧੀਆ ਲੱਗਦਾ ਹੋਣਾ ਬਹੁਤ ਛੋਟੇ ਹੁੰਦੇ ਤਾਂ ਸੁਣਦੇ ਪਰ ਸੰਤੋਸ਼ ਦੀ ਨਾਦਾਨੀ ਆ ਮੈਂ ਇਹਦੇ ਤੇ ਕੁਛ ਨਹੀਂ ਕਰ ਸਕਦਾ ਹੈਗਾ ਪਰ ਸੁਰਿੰਦਰ ਸ਼ਿੰਦਾ ਜੀ ਇਹ ਕਹਿੰਦੇ ਪੈਂਦੇ ਬਲਿੰਦਰ ਜੀ ਤੁਸੀਂ ਕੀ ਕਹੋਗੇ ਕੌਣ ਹੈ ਤੇ ਪਰ ਇਹ ਹਜੇ ਵੀ ਤੁਸੀਂ ਜਿੱਤੜੇ ਹੋ ਕਿ ਨਹੀਂ ਉਹਨੇ
2: ਬਾਹਰ
0: ਜਾ ਰਹੇ ਨੇ ਸੰਤੋਸ਼ ਜੀ ਸੁਣ ਲੈ ਫਿਰ
3: ਸੁਨਾ ਦਿਸਦਾ ਚਾਰ ਚੁਫੇਰਾ
0: ਤੁਸੀਂ ਬੋਲੇ ਨਾ ਮੈਨੂੰ ਐ ਲੱਗਿਆ ਸੀ ਤੁਸੀਂ ਕਹਿਣ ਲੱਗੇ ਤਰਲੋਚਨ ਸਿੰਘ ਕੈਂਥ ਨੇ ਗਾਇਆ ਹੈ
2: ਨਹੀਂ ਜੀ ਮੈਂ ਆਪਣੇ ਇੰਡੀਆ ਚ ਹਾਈ ਸਕੂਲ ਟੀਚਰ ਸੀਗਾ ਜੀ
0: ਵੈਰੀ ਗੁੱਡ ਸਰ ਵੈਰੀ ਬੜੇ ਕੁੱਟੇ ਜਵਾਬ ਤੁਸੀਂ ਬੰਦੇ ਬਣਾਏ ਨੇ ਕੁੱਟ ਕੁੱਟ ਕੇ ਥੈਂਕ ਯੂ ਸੋ ਮਚ ਸਰ ਥੈਂਕ ਯੂ
3: ਮਾਂ ਦੀ ਪੂਜਾ ਰੱਬ ਦੀ ਪੂਜਾ ਮਾਤਾ ਰੱਬ ਦਾ
0: ਸੋ ਕੌਣ ਵੀ ਦੱਸੋ ਸੰਤੋਸ਼ ਨੂੰ ਤੁਸੀਂ 905-6733-337 ਸੁਰਿੰਦਰ ਸਿੰਘ ਦਾ ਸੰਤੋਸ਼
1: ਸਾਰੇ ਸੋਚਦੇ ਨੇ
0: ਸੁਰਿੰਦਰ ਸਿੰਘ ਦਾ ਸੰਤੋਸ਼ ਪਲੀਜ਼

0: ਹਾਂਜੀ ਸਤਿ ਸ਼੍ਰੀ ਅਕਾਲ ਜੀ, ਹੈਲੋ ਹੈਲੋ
1: ਭਾਈ, ਸਤਿ ਸ਼੍ਰੀ ਅਕਾਲ ਜੀ, ਮੈਂ ਬਲਿੰਦਰ ਬੋਲਦਾ ਜੀ।
0: ਹਾਂਜੀ ਬਲਿੰਦਰ ਜੀ,
1: ਭਾਈ ਮੈਂ ਤਾਂ ਭਾਈ ਮਾਨਸਾ ਨੂੰ ਪਰਸਨਲ ਵੀ ਜਾਣਦਾ
0: ਵਾਂ। ਅੱਛਾ, ਕਿਵੇਂ ਜਾਣਦੇ ਸੀ ਤੁਸੀਂ?
1: ਭਾਈ ਲੁਧਿਆਣਾ ਦੇ ਭਾਈ ਜੀ ਵੀ
0: ਨਹੀਂ, ਤੁਸੀਂ ਉਹਨਾਂ ਨੂੰ ਮਿਲਦੇ ਰਹਿੰਦੇ ਸੀ? ਹੈ
1: ਤਾਂ ਭਾਈ, ਮੈਂ ਵੀ ਲੁਧਿਆਣਾ ਦਾ।
0: ਲੁਧਿਆਣਾ ਦਾ ਤਾਂ ਮੈਂ ਵੀ ਹਾਂ, ਮੈਂ ਤਾਂ ਉਹਨਾਂ ਨੂੰ ਜਾਣਦਾ ਤਾਂ ਕਿ ਨਾ
1: ਸਰਬਨਗਰ
0: ਸਰਬਨਗਰ ਰਹਿੰਦੇ ਸੀ।
1: ਸਰਬਨਗਰ ਜੀ,
0: ਤੁਸੀਂ ਕਿਹੜੇ ਬਲਾਕ 'ਚ ਰਹਿੰਦੇ ਸੀ?
1: ਇਸ ਬਲਾਕ ਮੇਨ ਰੋਡ ਤੇ ਯੂਨੀਵਰਸਿਟੀ ਦੋ ਨੰਬਰ ਗੇਟ ਦੇ
0: ਕੋਲ, ਮਲਹਾਰ ਸਿਨੇਮੇ ਦੇ ਕੋਲ। ਹੈ ਛੋਟੀ ਮਾਰਕੀਟ ਦੇ ਸਾਹਮਣੇ, ਘਰ ਦੇ ਬਾਹਰ ਤੰਦੂਰ ਲੱਗਿਆ ਹੁੰਦਾ ਯਾਦ ਹੈ?
1: ਉੱਥੇ ਬਾਈ ਜੀ ਕਿਸ ਮਾਰਕੀਟ ਆ?
0: ਨਹੀਂ, ਕਿਪਸ ਤਾਂ ਵੱਡੀ ਮਾਰਕੀਟ ਚਲੇ ਗਏ, ਛੋਟੀ ਮਾਰਕੀਟ ਦੇ ਸਮੋਸੇ ਬੜੇ ਮਸ਼ਹੂਰ ਹੁੰਦੇ ਸੀ। ਉਹਦੇ ਸਾਹਮਣੇ ਨਾ ਇੱਕ ਘਰ ਦੇ ਵਿੱਚ ਕਿਸੇ ਨੇ, ਘਰ ਦੇ ਬਾਹਰਲੇ ਪਾਸੇ ਨਾ ਕਿਸੇ ਨੇ ਨਹੀਂ, ਉਹਨਾਂ ਨੇ ਨਾ ਕੰਟੀਨ ਖੋਲੀ ਹੋਈ ਸੀ। ਮਲਹਾਰ ਸਿਨੇਮਾ ਨਾ, ਹਾਂਜੀ ਹਾਂਜੀ, ਸਰਬਨਗਰ ਚ, ਉਹ ਮੇਰੀ ਹੁਣ ਤਾਂ ਚਲੋ ਉੱਥੇ ਮਾਲ ਬਣ ਗਿਆ, ਉਹ ਮੇਰੀ ਮੰਮੀ ਦੇ ਨਾਨੀ ਤੇ ਨਾਨੇ ਦੇ ਨਾਂ ਤੇ ਆ। ਮੱਲ ਸਿੰਘ ਸੀ ਨਾਮ ਉਹਨਾਂ ਦਾ।
1: ਭਾਈ ਭਾਈ ਬਾਰੇ ਤੁਸੀਂ ਵਾਈ ਕਰਨਾ ਵਾਲੇ ਬਹੁਤ ਵਧੀਆ ਭਾਈ ਜੀ।
0: ਹਾਂਜੀ, ਥੈਂਕ ਯੂ ਸਰ। ਤੇ ਕਰਮਜੀਤ ਜੀ, ਆ ਦੱਸੋ ਸੰਤੋਸ਼ ਨੂੰ ਮੂੰਹ ਤੋੜ ਜਵਾਬ ਦਿਓ ਜੀ। ਕਰਮਜੀਤ ਜੀ, ਉਹ ਕੱਟੇਗਾ 905-673-33-37। ਸੰਤੋਸ਼, ਹਰ ਸਿੰਗਰ ਦਾ ਨਾਮ ਪ੍ਰੋਪਰਲੀ ਨਾ ਜਾਣਨ ਦਾ ਵੀ ਇੱਕ ਰੀਜ਼ਨ ਹੁੰਦਾ ਹੋ ਸਕਦਾ। ਤੁਸੀਂ ਇਕੱਲੇ ਨੀ, ਲੇਡੀਜ਼ ਵੀ ਗਲਤ ਹੋਣ ਬਹੁਤ ਸਾਰੀਆਂ। ਕੋਈ ਲੇਡੀ ਦੱਸ ਸਕਦੇ ਕੌਣ ਹੈ ਸਿੰਗਰ?
2: ਯਾ ਬਿਲਕੁਲ, ਕਾਲ ਕਰਕੇ ਦੱਸੋ। ਸਾਰੇ ਸਾਡੇ ਭਰਾ ਹੀ ਫੋਨ ਕਰ ਰਹੇ ਅਮਨ ਜੀ ਅੱਜ, ਤੇ ਆਪਣੀ ਨਾਰੀ ਜਾਗਰੂਕ ਸੰਤੁਲਨ ਸਟਾਰਟ ਕਰੋ ਅੰਦੋਲਨ।
0: ਸੰਤੋਸ਼, ਤੁਸੀਂ ਕਦੇ ਤੁਸੀਂ ਉਹਨਾਂ ਨੂੰ ਭੜਕਾਉਂਦੇ ਹੀ ਰਹਿੰਦੇ, ਨਾਰੀ ਅੰਦੋਲਨ ਜਾਗਰੂਕ ਕਰੋ
2: ਜੀ। ਮਦਰਸ ਡੇ ਆ, ਸਾਰਿਆਂ ਨੂੰ ਭੜਕਾਉਣ ਦਾ ਮੇਰਾ ਹੱਕ ਬਣਦਾ ਹੈ। ਸੋ ਤੁਸੀਂ ਕਾਲ ਕਰਕੇ ਦੱਸੋ ਕਿਹੜਾ ਸੌਂਗ ਹੈ, ਕਿਉਂਕਿ ਅਸੀਂ ਵੀ ਮਾਵਾਂ ਆ, ਸੋ ਸਾਨੂੰ ਵੀ ਪਤਾ ਨਾ ਚਾਹੀਦਾ।
0: ਲੇਡੀਜ਼, ਸੰਤੋਸ਼ ਦੀ ਹੈਲਪ ਕਰੋ।
2: ਪਤਾ

0: ਹਾਂ ਜੀ ਸਤਿ ਸ਼੍ਰੀ ਅਕਾਲ ਜੀ ਹੈਲੋ
1: ਹੈਲੋ
0: ਸਤਿ ਸ਼੍ਰੀ ਅਕਾਲ ਜੀ ਸੰਤੋਸ਼ ਜੀ ਵੋਟ ਪੈ ਗਈ ਸੰਤੋਸ਼ ਜ਼ਿੰਦਾਬਾਦ ਜ਼ਿੰਦਾਬਾਦ ਹਾਂਜੀ ਕੀ ਨਾਮ ਹੈ
1: ਕੁਲਦੀਪ ਮਾਨਕ ਕੁਲਦੀਪ ਮਾਨਕ ਜੀ ਹੈ ਜੀ
0: ਸੁਰਿੰਦਰ ਮਾਨਕ ਜੀ ਕਹਿੰਦੇ ਨੇ ਹੈ ਨਾ
1: ਨਹੀਂ ਨਹੀਂ ਕੁਲਦੀਪ ਮਾਨਕ ਜੀ
2: ਕੁਲਦੀਪ ਮਾਨਕ
0: ਕੁਲਦੀਪ ਮਾਨਕ ਜੀ ਕਿਹਾ ਤੁਸੀਂ
1: ਹਾਂਜੀ
0: ਫਿਰ ਇਹ ਸੁਰਿੰਦਰ ਸ਼ਿੰਦਾ ਜੀ ਕਿਉਂ ਕਹੀ ਜਾਂਦੇ ਹੈ
1: ਆਈ ਡੋਨਟ ਨੋ
0: ਹੈਲੋ ਜੀ ਹਾਂਜੀ ਸਤਿ ਸ਼੍ਰੀ ਅਕਾਲ
3: ਸਤਿ ਸ਼੍ਰੀ ਅਕਾਲ ਜੀ
0: ਹਾਂਜੀ
2: ਧਮਕੀਆਂ
0: ਪੈਣ ਨੂੰ ਹੈਗਾ ਨਹੀਂ ਤਾਂ ਬੰਦੇ ਕਾਲ ਕਰ ਜਾ ਰਹੇ ਸੀ ਵੀ ਕੋਈ ਗੱਲ ਹੈ ਕੋਈ
2: ਅਮਨ ਜੀ ਫਿਰ ਆਪਾਂ ਕੁਐਸਚਨ ਚੇਂਜ ਕਰਦੇ ਹਾਂ ਨਹੀਂ ਤੇ ਮੈਂ ਫਸ ਜਾਣਾ ਹੁਣ ਅੱਜ
0: ਸ਼ੋਰ ਆਪਾਂ ਕਰਦੇ ਹਾਂ ਜਸਪ੍ਰੀਤ ਸੁਣਦੇ ਰਹੋ ਤੁਹਾਨੂੰ ਇੱਕ ਬਹੁਤ ਸੋਹਣਾ ਜਿਹਾ ਕੁਐਸਚਨ ਲੈ ਕੇ ਆਵਾਂਗੇ ਅਸੀਂ ਅੱਜ ਜਿੰਨੇ ਵੀ ਵਿਨਰਸ ਹੋਣਗੇ ਸਪੈਸ਼ਲੀ ਲੇਡੀਜ਼ ਸਾਡੀਆਂ
2: ਜੀ
0: ਤੁਹਾਡੇ ਸਾਰਿਆਂ ਦੇ ਗਿਫਟ ਨੇ ਸਾਡੇ ਕੋਲ ਢੇਰ ਜਿਹਾ ਲੱਗਿਆ ਪਿਆ ਸੀ ਫੜਾ ਕੇ ਆਉਣਾ ਜਾ ਕੇ ਨਜ਼ਾਰਾ ਲੈਣ ਨੂੰ ਸਾਡੇ ਕੋਲ ਤਿੰਨ ਚਾਰ ਲਿਫਾਫੇ ਭਰੇ ਪਏ ਨੇ ਇੱਥੇ ਉੱਥੇ ਨਜ਼ਾਰਾ ਤੇ ਅਸੀਂ ਫੜਾਇਆ ਨਾ ਤੁਸੀਂ ਜਾ ਕੇ ਚੱਕੀ ਚੱਲਿਓ ਆਪਣੇ ਠੀਕ ਹੈ ਮੂਵੀ ਪਾਸ ਦੇਵਾਂਗੇ ਤੁਹਾਨੂੰ ਦੋ ਦੋ ਮੂਵੀ ਪਾਸ ਉਹ ਵੀ ਕੋ ਵੀ ਮੂਵੀ ਦੇ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ
1: ਹਾਂਜੀ ਸਰ ਜੀ ਇਹਨਾਂ ਨੂੰ ਨਾ ਸੰਤੋਸ਼ ਮੈਡਮ ਨੂੰ ਪਤਾ ਹੈਗਾ ਵਾ ਫਿਰ ਉਹ ਸ਼ੋ ਕਰਦਾ ਜੋ ਮਜ਼ਾ ਨੀ ਆਉਂਦਾ ਜੋ ਹੁਣ ਮਜ਼ਾ ਆ ਰਿਹਾ ਵੇ
2: ਓ ਮਾਈ ਗੋਡ ਤੁਸੀਂ ਮੈਨੂੰ ਕਿੰਨਾ ਸਮਝਦੇ ਹੋ ਥੈਂਕ ਯੂ ਸੋ ਮਚ ਤੁਹਾਡਾ ਨਾਮ ਕੀ ਹੈ ਅਮਰੀਕ ਜੀ ਮੈਨੂੰ ਬਚਾ ਲਿਆ ਨਹੀਂ ਤੇ ਅੱਜ ਮੈਨੂੰ ਅੰਕਲ ਜੀ ਇੱਕ ਕਾਲ ਕਰਦੇ ਹੁੰਦੇ ਡਾਂਟਣ ਲਈ ਉਹਨਾਂ ਨੇ ਮੈਨੂੰ 1 ਵਜੇ ਤੋਂ ਬਾਅਦ ਅਮਨ ਜੀ ਪੱਕਾ ਫੋਨ ਕਰਕੇ ਬੋਲਣਾ ਹੀ ਬੋਲਣਾ ਸੀ ਬੇਟੇ ਤੈਨੂੰ ਪਤਾ ਹੋਣਾ ਚਾਹੀਦਾ ਤੂੰ ਆਪਦੀ ਤੈਨੂੰ ਸਾਰਾ ਪਿੱਛੇ ਦਾ ਪਤਾ ਹੋਣਾ ਚਾਹੀਦਾ ਤੇਰੇ ਮੰਮੀ ਪਾਪਾ ਤੁਸੀਂ ਸਾਰੇ ਕਿਹੜੇ ਸੌਂਗ ਸੁਣਦੇ ਸੀ ਬਟ ਅਮਰੀਕ ਸਿੰਘ ਜੀ ਥੈਂਕ ਯੂ
1: ਇੱਕ ਮਜ਼ਾ ਹੀ ਵੱਖਰਾ ਆਉਂਦਾ ਜਦੋਂ ਕੁਛ ਵੀ ਹੁੰਦਾ ਨਾ ਮੈਂ ਤੁਹਾਡਾ ਡੇਲੀ ਸੁਣਦਾ ਵਾਂ ਸ਼ੋ ਤੇ ਬਹੁਤ ਖੁਸ਼ੀ ਹੁੰਦੀ ਹੈ ਸੁਣ ਕੇ ਜੀ
0: ਬਹੁਤ ਸ਼ੁਕਰੀਆ ਸੰਤੋਸ਼ ਨੂੰ ਪੰਗੇ ਲੈਣ ਦੀ ਆਦਤ ਹੈ ਜੀ ਸੰਤੋਸ਼ ਨੂੰ ਮੈਂ ਕਹਿੰਦਾ ਸੀ ਵੀ ਇਹ ਛੱਡ ਜਾਂਦੇ ਨੇ ਕਹਿੰਦੇ ਮੈਂ ਫਿਰ ਛੇੜ ਦਿੰਦੀ ਹਾਂ
1: ਠੀਕ ਹੈ ਜੀ ਥੈਂਕ ਯੂ ਸਰ
0: ਥੈਂਕ ਯੂ ਸੋ ਮਚ ਸਟੂਡੈਂਟ ਨੰਬਰ 905-673-33-37 ਸਾਰੀਆਂ ਮਦਰਸ ਨੂੰ ਬਹੁਤ ਬਹੁਤ ਬਹੁਤ ਬਹੁਤ ਪਿਆਰ ਸਾਰੀਆਂ ਮਦਰਸ ਨੂੰ ਬਹੁਤ ਬਹੁਤ ਪਿਆਰ ਸ਼ਬਾਲੂ ਨਾਲ ਵੀ ਗੱਲ ਕਰਾਂਗੇ ਤੇ 289 ਹਾਂਜੀ ਤੁਸੀਂ ਹੋਰ ਤੁਸੀਂ ਹੈਲੋ
4: ਹੈਲੋ
0: ਹਾਂਜੀ ਜੀ
4: ਕੌਣ ਸਾਹਿਬ ਬੋਲ ਰਹੇ
0: ਸਰ ਮੈਨੂੰ ਨਾ ਕੁਛ ਬੋਲਿਆ ਇਹ ਗਲਤੀ ਮੈਂ ਨਹੀਂ ਕੀਤੀ ਮੇਰਾ ਨਾਂ ਲੱਗਦਾ ਹੈ ਸੰਤੋਸ਼ ਨੇ ਕੀਤੀ ਹੈ ਤਾਂ ਲੱਗਦਾ ਹੈ ਅਮਨਦੀਪ ਬੋਲੇ ਸਰ
4: ਹਾਂਜੀ ਬਸ ਮੈਂ ਹੈਲੋ ਹੀ ਕਰਨਾ ਸੀ
0: ਅੱਛਾ ਮੈਂ ਕਿਹਾ ਤੁਸੀਂ ਮੈਨੂੰ ਪੁੱਛਣਾ ਸੀ ਪਹਿਲਾਂ ਆਪਣਾ ਨਾਂ ਦੱਸ ਫਿਰ ਤੈਨੂੰ ਦੱਸਦਾ ਮੈਂ
4: ਮਿਹਰਬਾਨੀ ਜੀ
0: ਥੈਂਕ ਯੂ ਸੋ ਮਚ ਸਰ ਗੋਡ ਬਲੈਸ ਯੂ ਗੋਡ ਬਲੈਸ ਯੂ ਸ਼ਿਵਾਨੂ ਕੈਸੇ ਆਪ
5: ਬਿਲਕੁਲ ਬੜੀਆ ਸਰ ਆਪ ਬਤਾਏ
0: ਆਪਕੋ ਯੇ ਸੁਣ ਕੇ ਬਤਾਨਾ ਹੋਗਾ ਕਿ ਯੇ ਕਿਆ ਬੋਲ ਰਹਾ ਗਾਣੇ ਮੇਂ ਠੀਕ ਹੈ
2: ਬਿਲਕੁਲ
5: ਹਾਂਜੀ ਹਾਂਜੀ
0: ਮਦਦ ਦੇ ਸੁਣੀ

0: सुषमन उसका मतलब क्या है, समझ आ गया आपको?
1: समझ आ गया जी, माँ के लिए गाना है कि माँ मावा हो दिया ठंडिया शावा।
0: हाँ
1: ठीक है कि नहीं?
0: गिल्ली था ते आप है पेंदी पौंदी सुखी छा हो दुनिया वाले, तो सही था मतलब किया।
1: अरे बाउंसर मार दिया आपने मेरे सर के।
0: अभी पूछ लेते हैं भाई, कोई शिवानंद दसो जी लाइन सी संतोष
2: जी, या
0: ये पहला दिया मदरसे नाल जुड़ी सी, अजकल नहीं है
2: जी।
0: बच्चियां ना दुख मां ना सेंदी है ना
2: जी,
0: गिल्ली थां ते आप है पेंदी
2: जी,
0: पौंदी सुकी थां ओ दुनिया वाले हो
2: जी,
0: एरा मतलब दसो शिवानू नु भी समझ आ जूगा
2: जी।
0: संतोष जी इंता चलो मैं कानू पुछना फिर इन्होंने बंदा लेना क्यों भी मुंडे किवें आ?
3: सही गल है, चढ़दी कला जी,
0: चढ़दी कला ना
3: जी।
0: संतोष नु पुछ के पंगा कर लेना।
2: शिवानू
0: बड़ा डूंगा मतलब है, बहुत डूंगा डीप
2: जी।
0: जेडे साडे लिसनर्स ने दसो भाई शिवानू ने एक बार एदा की मतलब है कि गिल्ली थां ते आप है पैंदी पौंदी सुकी थां ओ दुनिया वाले हो, मां हुंदी है मां ओ दुनिया वाले हो
2: जी।
0: सो आई हैव सीन ਇਹ ਸਿਨੈਰੀਓ ਮੈਂ ਦੇਖਿਆ ਹੋਇਆ ਆਪਣੀ ਲਾਈਫ ਚ
2: ਜੀ
3: ਜੀ,
0: ਤੇ ਮੈਂ ਕਈ ਮਦਰਸ ਨੂੰ ਹੋਰ ਦੇਖਿਆ ਹੋਇਆ ਇਸ ਸਿਨੈਰੀਓ ਚ
2: ਬਿਲਕੁਲ,
0: ਤੇ ਆਪਸ ਚ ਗੱਲ ਕਰਦੇ ਵੀ ਦੇਖਿਆ ਵੀ ਰਾਤ ਸੌ ਨਹੀਂ ਸਕੇ ਇਸ ਵਜ੍ਹਾ ਕਰਕੇ। ਸੋ 905-673-3333 ਸ਼ਿਵਾਲੂ ਨੂੰ ਕੋਈ ਦੱਸੂਗਾ ਕਿ ਨਹੀਂ? ਮੈਂ ਆਪ ਸੇ ਪੁੱਛਦਾ ਹਾਂ ਬਾਹਰ ਬਹਿਣੋ, क्या आप पंजाब में हमारी सरकार लाना चाहते हो कि नहीं? हाँ जी 905-673-3333 ਤੁਸੀਂ ਦੱਸ ਸਕਦੇ ਹੋ ਇਹਦਾ ਕੀ ਮਤਲਬ ਹੈ? ਇਹਦਾ ਮਤਲਬ ਪਤਾ ਕੀ ਸ਼ਿਵਾਲੂ? ਮੈਂ ਚਾਹੁੰਦਾ ਸੀ ਕੋਈ ਹੋਰ ਦੱਸਦਾ
2: ਜੀ,
0: ਤੇ ਬੜੇ ਇਮੋਸ਼ਨਸ ਦੇ ਨਾਲ ਦੱਸਣਾ ਸੀ, ਮੈਨੂੰ ਬੜਾ ਵਧੀਆ ਲੱਗਣਾ ਸੀ।
2: ਚਲੋ ਦੇਖ ਲੈਂਦੇ ਇੱਕ ਵਾਰ ਟਰਾਈ
0: ਕਰਦੇ ਹਾਂ। 905-673-3333-37
2: ਜੀ, ਬਟ ਤੁਸੀਂ ਦੱਸੋ ਜੇ ਕੋਈ ਆਨਸਰ ਦਊਗਾ ਤੁਸੀਂ ਕੀ ਦਊਗੇ ਉਹਨਾਂ ਨੂੰ?
0: ਨਹੀਂ ਮੈਂ ਨਹੀਂ, ਮੈਂ ਤਾਂ ਸਿਰਫ ਉਹਨਾਂ ਨੂੰ ਸ਼ਾਬਾਸ਼ ਦਊਂਗਾ। ਹਾਂਜੀ ਮਹਿੰਦਰ ਜੀ ਕੀ ਕਹੋਗੇ ਬਾਰੇ?
4: ਵੀਰ ਜੀ ਇਹ ਤਾਂ ਸਿੰਪਲ ਹੀ ਆ, ਜਦੋਂ ਆਪਾਂ ਵਾਸ਼ਰੂਮ ਵਗੈਰਾ ਕਰ ਦਿੰਦੇ ਆ ਨਾ, ਗਿੱਲੀ ਜਗ੍ਹਾ ਹੋ ਜਾਂਦੀ ਆ, ਤੇ ਮਦਰ ਤੁਹਾਡੀ ਕੀ ਕਰਦੀ ਆ, ਉਧਰਲੇ ਪਾਸੇ ਆਪ ਪੈ ਜਾਂਦੀ ਆ ਤੇ ਤੁਹਾਨੂੰ ਸੁੱਕੀ ਜਗ੍ਹਾ ਕਰਕੇ ਪਾ ਦਿੰਦੀ ਆ।
0: ਕਮਲ ਤੁਸੀਂ ਕਿਉਂ ਕਹੇ? ਕਮਲ ਹਾਂਜੀ ਕਮਲ,
5: ਹੈਲੋ ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਰਾਜੇ।
5: ਹਾਂਜੀ ਵੀਰ ਜੀ ਨੇ ਸਹੀ ਜਵਾਬ ਦਿੱਤਾ, ਇਹਦਾ ਮਤਲਬ ਇਹੀ ਆ ਕਿ ਜਦੋਂ ਆਪਾਂ ਵੀ ਬੱਚਾ ਵਾਸ਼ਰੂਮ ਵਗੈਰਾ ਕਰ ਦਿੰਦਾ ਸੀ ਨਾ, ਸਾਰਾ ਗਿੱਲਾ ਹੋ ਜਾਂਦਾ ਸੀ ਬੈਡ ਵਗੈਰਾ, ਤੇ ਆਪਣੀਆਂ ਮਾਵਾਂ ਨੇ ਕੀ ਕਰਨਾ, ਉਹ ਦੂਜੇ ਪਾਸੇ ਹੋ ਜਾਂਦੀਆਂ ਸੀਗੀਆਂ
0: ਵੀ ਉਹ ਯਾਰ ਕੋਈ ਚੀਜ਼ ਪਛਾਉਂਦੇ ਹੁੰਦੇ ਥੱਲੇ ਉਹ।
5: ਹਾਂਜੀ
0: ਕੋਈ ਚੀਜ਼ ਪਛਾਉਂਦੇ ਹੁੰਦੇ ਸੀ ਥੱਲੇ?
5: ਹਾਂਜੀ ਬਸਾਉਣੀ ਕਹਿੰਦੇ ਹੁੰਦੇ ਸੀ ਵੀਰ ਜੀ ਉਹਨੂੰ।
0: ਨਹੀਂ ਕੁਛ ਹੋਰ ਸੀ ਉਹ, ਸੰਤੋਸ਼ ਤੁਸੀਂ ਆ ਕਰਿਓ ਕਰਿਓ ਨਿਕਲਣ ਜੀ,
5: ਉਹ ਬਾਅਦ ਚੋਂ ਜਗ੍ਹਾ ਸੁੱਕੀ ਹੋ ਜਾਂਦੀ
0: ਉਹਨੂੰ ਉਹਨੂੰ ਉਹਨੂੰ ਕੁਛ ਹੋਰ ਕਹਿੰਦੇ ਸੀ ਆਪਾਂ, ਬਾਕੀ ਤੋਂ ਪੁੱਛ ਲੈਂਦੇ ਹਾਂ। 905-673-3333 ਹੈਲੋ ਹੈਲੋ ਹਾਂਜੀ ਕੱਟੇਗਾ ਕਾਲ ਮੈਥੋਂ 905-673-3333 ਹਾਂਜੀ ਹੈਲੋ
6: ਹੈਲੋ
0: ਹਾਂਜੀ
6: ਸਤਿ ਸ਼੍ਰੀ ਅਕਾਲ ਵੀਰ ਜੀ।
0: ਸਤਿ ਸ਼੍ਰੀ ਅਕਾਲ ਜੀ।
6: ਹਾਂਜੀ ਇਹਦਾ ਆਨਸਰ ਹੈਗਾ ਕਿ ਜਦੋਂ ਪਹਿਲੇ ਆਪਣਾ ਡਾਇਪਰ ਤਾਂ ਹੁੰਦੇ ਨਹੀਂ ਸੀਗੇ,
0: ਬਿਲਕੁਲ ਨਹੀਂ ਸੀ,
6: ਬੱਚੇ ਨੂੰ ਉਹ ਕੱਪੜੇ ਦੇ ਲਗਾਉਂਦੇ ਸੀਗੇ ਲੰਗੋਟ, ਗਿੱਲੀ ਹੋ ਜਾਂਦਾ ਉੱਥੇ ਮਤਲਬ ਬੱਚਾ ਵਾਸ਼ਰੂਮ ਕਰ ਦਿੰਦਾ ਸੀਗਾ, ਤਾਂ ਰਾਤ ਨੂੰ ਉਹ ਉੱਥੋਂ ਬੱਚੇ ਨੂੰ ਚੱਕ ਕੇ ਮਦਰ ਦੂਜੇ ਪਾਸੇ ਪਾ ਦਿੰਦੀ ਸੁੱਕੀ ਜਗ੍ਹਾ, ਤੇ ਆਪ ਉੱਥੇ ਪੈ ਜਾਂਦੀ ਸੀ ਗਿੱਲੀ ਜਗ੍ਹਾ ਤੇ।
0: ਪਰ ਉੱਥੇ ਕੁਛ ਵਿਛਾਉਂਦੇ ਹੁੰਦੇ ਸੀ, ਤੁਹਾਨੂੰ ਯਾਦ ਆ ਕੀ ਵਿਛਾਉਂਦੇ ਸੀ ਉੱਤੇ?
6: ਦਰੀਆਂ?
0: ਨਾ ਯਾਦ ਕਰਨ ਦੋ, ਬਾਕੀ ਦਾ ਪੁੱਛਣ ਦੋ ਸ਼ਿਵਾਨੂੰ, ਆਪਕੋ ਵੀ ਯਾਦ ਹੋਗਾ। ਪਰ ਹੈਲੋ ਹਾਂਜੀ ਤੁਸੀਂ ਦੱਸੋ ਕੀ ਕਹੋਗੇ?
7: ਵੀਰ ਜੀ ਉਹਨੂੰ ਗਦੋਲੀ ਕਹਿੰਦੇ ਸੀ।
0: ਗਦੋਲੀ?
7: ਗਦੋਲੀ ਕਹਿੰਦੇ ਸੀ, ਕੁਛ ਏਦਾਂ ਵੀ ਸੀਗਾ।
0: ਨਹੀਂ ਕੁਛ ਹੋਰ ਆ, ਕੁਛ ਹੋਰ ਆ।
7: ਹੁਣ ਵੀ ਕਈ ਮਾਵਾਂ ਏਦਾਂ ਨਹੀਂ ਜਦੋਂ,
0: ਹਾਂਜੀ ਹਾਂਜੀ,
7: ਮਾਵਾਂ ਏਦਾਂ ਕਰਦੀਆਂ ਆ
0: ਹੁਣ ਵੀ ਵਿਛਾਉਂਦੀਆਂ? ਹੈ
7: ਕਿ ਵਿਛਾਉਂਦੀਆਂ ਨੀ, ਜਦੋਂ ਡਾਇਪਰ ਛਡਾਉਣ
0: ਤੁਹਾਡੀ ਤਾਂ ਆਵਾਜ਼ ਕੱਟ ਲਈ
7: ਕਰਦੇ ਉੱਪਰ।
0: ਹਾਂਜੀ ਮੈਂ ਤੁਹਾਡੀ ਗੱਲ ਸਮਝ ਗਿਆ, ਤੁਹਾਡਾ ਸੋਰੀ ਤੁਹਾਡਾ ਮੈਂ ਨਾਂ ਪੁੱਛਣਾ ਭੁੱਲ ਗਿਆ, ਕਾਲ ਕੱਟੀ ਗਈ ਮੇਤੋਂ। ਹੈਲੋ ਹੈਲੋ 1334 ਨੰਬਰ ਆ ਜੀ, ਸਾਡੇ ਲਾਈਨ ਦੇ ਵਿੱਚ ਬੜੀ ਪ੍ਰੋਬਲਮ ਹੈ। 1334 ਨੰਬਰ ਆ ਲਾਸਟ। ਹੈਲੋ
8: ਹੈਲੋ
0: ਹਾਂਜੀ,
8: ਇਹਨੂੰ ਖੇਸੀ ਸੰਦੇ ਵਿਛਾਉਂਦੇ ਹੁੰਦੇ ਸੀ ਜੀ।
0: ਕੀ ਕਹਿੰਦੇ ਸੀ ਉਹਨੂੰ?
8: ਖੇਸੀ ਖੇਸੀ ਖੇਸ।
0: ਨਾ ਨਾ ਨਾ ਨਾ ਨਾ ਨਾ, ਖੇਸ ਤਾਂ ਗਿੱਲਾ ਹੁੰਦਾ, ਗਿੱਲਾ ਨਹੀਂ ਹੁੰਦਾ ਉਹ, ਉਹ ਗਿੱਲਾ ਨਹੀਂ ਹੁੰਦਾ ਸੀਗਾ। ਹੈਲੋ
8: ਹੈਲੋ
0: ਹਾਂਜੀ
8: ਹਾਂਜੀ ਜਨਾਬ, ਇਹ ਬਹੁਤ ਇਮੋਸ਼ਨਲ ਤੁਸੀਂ ਗੱਲ ਆ, ਇਹ ਮਾਵਾਂ ਤੇ ਬੱਚਿਆਂ ਦੀ ਗੱਲ ਆ ਜਿਹੜੀ, ਵੀ ਮਾਵਾਂ ਜਦੋਂ ਰਾਤ ਨੂੰ ਜਵਾਕ, ਕਿਉਂਕਿ ਉਦੋਂ ਪੁਰਾਣੇ ਸਮੇਂ ਚ ਡਾਇਪਰ ਹੁੰਦੇ ਨੇ, ਪੋਤੜੇ ਕਹਿੰਦੇ ਸੀ ਉਹਨਾਂ ਨੂੰ।
0: ਕੀ ਕਹਿੰਦੇ ਸੀ?
8: ਪੋਤੜਾ ਪੋਤੜਾ
0: ਹਾਂਜੀ, ਉਹ ਤਾਂ ਇੱਕ ਡਾਇਪਰ ਵਾਂਗੂ ਲਗਾ ਦਿੰਦੇ ਸੀ ਪੋਤੜਾ, ਤੁਹਾਡੀ ਗੱਲ ਸਹੀ ਆ
3: ਬੱਚੇ ਦੇ,
0: ਪਰ ਇੱਕ ਚੀਜ਼ ਦਾ ਥੱਲੇ ਵਿਛਾਉਂਦੇ ਸੀ ਉਹਨੂੰ, ਮੈਨੂੰ ਚੰਗੀ ਤਰ੍ਹਾਂ ਯਾਦ ਆ, ਮੈਂ ਇੱਕ ਸੈਕਿੰਡ ਚ ਵਰਡ ਕਹਿ ਸਕਦਾ, ਕਿਸੇ ਨੂੰ ਨੀ ਪਤਾ ਲੱਗਿਆ। ਸ਼ਬਾਨੋ ਆਪਕੋ ਯਾਦ ਹੈ? ਵਾਸ਼ਰੂਮ ਵਗੈਰਾ ਹਾਂਜੀ ਉਹ ਥੱਲੇ ਨਾ ਜਾਵੇ 905-673-3337 ਤੁਸੀਂ ਦੱਸੋਗੇ ਪਰ ਮੈਂ ਇੱਕ ਗੱਲ ਦੱਸ ਦਿੰਦਾ ਵਾਸ਼ਰੂਮ ਥੱਲੇ ਚੱਲ ਜਾਵੇ ਨਾ ਚੱਲ ਜਾਵੇ ਪਰ ਸ਼ਿਵਾਨੂ ਦੇ ਜਿਹੜੇ ਵਿੰਡੋਜ਼ ਦੇ ਡੋਰਸ ਨੇ ਉਹਨਾਂ ਚੋਂ ਚੋਰ ਅਚੱਕੇ ਅੰਦਰ ਨਹੀਂ ਛੇਤੀ ਆ ਸਕਦੇ ਉਹਨਾਂ ਦੇ ਅੰਦਰੋਂ ਹਵਾ ਅੰਦਰ ਨਹੀਂ ਆ ਸਕਦੀ ਧੁੱਪ ਅੰਦਰ ਨਹੀਂ ਆ ਸਕਦੀ ਸ਼ਿਵਾਨੂ ਜਰਾ ਦੱਸੋਗੇ ਤੁਸੀਂ ਪਲੀਜ਼
3: ਹਾਂਜੀ ਅਮਨ ਭਾਈ ਥੈਂਕ ਯੂ ਮੇਰੀ ਵਿੰਡੋ ਕਾ ਆਪਨੇ ਬੜਾ ਅੱਛਾ ਐਨਾਲੋਜੀ ਦੀ ਹੈ ਬਾਥਰੂਮ ਕੇ ਸਾਥ ਤੋ ਇਸਮੇ ਐਸਾ ਹੈ ਕਿ ਜੋ ਵਿੰਡੋਜ਼ ਹੋਤੀ ਹੈ ਉਸਮੇ ਅਭੀ ਆਪਨੇ ਬਹੁਤ ਸਾਰੇ ਬ੍ਰੇਕ ਇਨ ਸੁਨੇ ਹੋਗੇ ਤੋ ਕ੍ਰੋਸ ਲੋਕਸ ਆਤੇ ਸਰ ਜਿਸਕੇ ਅੰਦਰ ਵਿੰਡੋਜ਼ ਸਿਰਫ ਸਾਈਡ ਸੇ ਨਹੀਂ ਔਰ ਟੋਪ ਸੇ ਵੀ ਲੋਕ ਹੋ ਜਾਤੀ ਹੈ ਯੇ ਯੂਨੀਕ ਲੋਕ ਹੈ ਯੇ ਹਰ ਕਿਸੀ ਕੇ ਪਾਸ ਨਹੀਂ ਹੋਤਾ ਉਸਕਾ ਰੀਜ਼ਨ ਮੈਂ ਆਪਕੋ ਬਤਾਤਾ ਹੂੰ ਕਿਉਂਕਿ ਯੇ ਜਰਮਨੀ ਸੇ ਇੰਪੋਰਟ ਹੋਤੇ ਹੈ ਲੋਕ ਤੋ ਆਜ ਕਲ ਸਿਕਿਉਰਿਟੀ ਕੋ ਲੇਕੇ ਲੋਕ ਬਹੁਤ ਜ਼ਿਆਦਾ ਕੰਸਰਨ ਹੈ ਤੋ ਜਰਮਨ ਲੋਕਸ ਜੋ ਹੈ ਵੋ ਨੰਬਰ ਵਨ ਲੋਕਸ ਹੈ ਜਿਸਕੋ ਬ੍ਰੇਕ ਕਰਨਾ ਮੁਸ਼ਕਿਲ ਹੈ ਜਰਮਨ ਕੀ ਕੋਈ ਵੀ ਚੀਜ਼ ਆਪ ਉਠਾ ਲੋ ਸਰ ਇਟ ਇਜ਼ ਨੰਬਰ ਵਨ ਤੋ ਲੋਕ ਹਮਾਰੇ ਜਰਮਨੀ ਕੇ ਹੈ ਜੋ ਗਲਾਸ ਵਿੰਡੋ ਮੈਂ ਲਗਤਾ ਹੈ ਸਰ ਵੋ ਅਮੇਰਿਕਾ ਸੇ ਆਤਾ ਹੈ ਵੋ ਕਾਰਡੀਨਲ ਕਾ ਗਲਾਸ ਹੋਤਾ ਹੈ ਜਿਸਕੇ ਅੰਦਰ ਹਾਈਐਸਟ ਰੇਟਿੰਗ ਹੈ ਐਨਰਜੀ ਤੋ ਅਗਰ ਆਪ ਕੋਈ ਵੀ ਵਿੰਡੋ ਲਗਵਾਉਣਾ ਚਾਹਤੇ ਹੈ ਸਭ ਸੇ ਪਹਿਲੇ ਆਪ ਉਸਕੇ ਗਲਾਸ ਕੋ ਚੈੱਕ ਕਰਤੇ ਹੈ ਕਿ ਭਾਈ ਉਸਕੇ ਅੰਦਰ ਥਰਮਲ ਉਸਕੋ ਕਹਿਤੇ ਹੈ ਅਮੇਰੀਕਨ ਥਰਮਲ ਗਲਾਸ ਤੋ ਕਾਰਡੀਨਲ ਕਾ ਅਮੇਰੀਕਨ ਥਰਮਲ ਗਲਾਸ ਇਤਨਾ ਜ਼ਬਰਦਸਤ ਹੈ ਕਿ ਆਪਨੇ ਇੱਕ ਵਾਰ ਵਿੰਡੋ ਆਪਣੇ ਘਰ ਮੇਂ ਲਗਾ ਦੀ ਮੋਸਟਲੀ ਆਪਕਾ ਫਰਨੇਸ ਟ੍ਰਿਗਰ ਹੋਤਾ ਹੀ ਨਹੀਂ ਹੈ ਅਗਰ ਆਪਕੇ ਘਰ ਮੇਂ ਧੂਪ ਆਤੀ ਹੈ ਤੋ ਕਿਉਂਕਿ ਉਸ ਗਲਾਸ ਕੀ ਖੂਬੀ ਹੈ ਕਿ ਇੱਕ ਵਾਰ ਧੂਪ ਆ ਗਈ ਵੋ ਟ੍ਰੈਪ ਕਰ ਲੇਤਾ ਹੈ ਅੰਦਰ ਹੀਟ ਕੋ ਔਰ ਵੋ ਫਿਰ ਬਾਹਰ ਐਸਕੇਪ ਨਹੀਂ ਹੋਣੇ ਦੇਤਾ ਯੇ ਸਿਰਫ ਪੋਸੀਬਲ ਹੋਤਾ ਅਮਨ ਭਾਈ ਜਬ ਅਗਰ ਆਪਕੀ ਵਿੰਡੋ ਐਨਰਜੀ ਸਟਾਰ ਸਰਟੀਫਾਈਡ ਹੈ ਮੋਸਟਲੀ ਕੰਪਨੀ ਜੋ ਅਭੀ ਮਾਰਕੀਟ ਮੇਂ ਘੁੰਮ ਰਹੀ ਹੈ ਉਨਕੇ ਪਾਸ ਨਾ ਕਾਰਡੀਨਲ ਗਲਾਸ ਹੈ ਨਾ ਵੋ ਐਨਰਜੀ ਸਟਾਰ ਸਰਟੀਫਾਈਡ ਹੈ ਤੋ ਕਸਟਮਰ ਕੇ ਲਈ ਯੇ ਜਾਨਣਾ ਬਹੁਤ ਜ਼ਰੂਰੀ ਹੋਣਾ ਚਾਹੀਏ ਕਿ ਭਾਈ ਇਹ ਵਿੰਡੋ ਐਨਰਜੀ ਸਟਾਰ ਸਰਟੀਫਾਈਡ ਹੈ ਜਾਂ ਨਹੀਂ ਹੈ ਸੋ ਯੇ ਤੋ ਨਹੀਂ ਬਾਤ ਵਿੰਡੋ ਕੀ ਔਰ ਜਹਾਂ ਤੱਕ ਬਾਤ ਹੈ ਕਿ ਭਾਈ ਅੱਜ ਕੱਲ੍ਹ ਲੋਕੋ ਕੋ ਫਾਈਨੈਂਸ ਕੀ ਦਿੱਕਤ ਬਹੁਤ ਆ ਰਹੀ ਹੈ ਤੋ ਹਮ ਪਲਾਨ ਲੈ ਕੇ ਆਏ ਹੈ ਜਿਸਕੇ ਅੰਦਰ ਆਪਣੇ ਇਨੀਸ਼ੀਅਲ ਸਿਰਫ 10-15% ਦੇਣਾ ਹੈ ਬਹੁਤ ਦੇਣਾ ਹੈ ਅਗਰ ਆਪਕੇ ਪਾਸ ਬਹੁਤ ਜ਼ਿਆਦਾ ਪੈਸੇ ਤੋ ਆਪ 20% ਦੇ ਦੋ 20% ਡਾਊਨ ਦੇ ਕੇ ਆਪਣੇ ਮੰਥਲੀ ਜੋ ਕਿਸ਼ਤ ਹੈ ਆਪਕੀ ਬਣ ਜਾਏਗੀ ਡੇ ਵਨ ਸੇ ਕਹੋਗੇ ਤੋ ਡੇ ਵਨ ਸੇ ਬਣ ਜਾਏਗੀ ਹਾਰਡਲੀ ਅਮਨ ਭਾਈ $100-120 ਕੇ ਕਿਸ਼ਤ ਬਣਤੀ ਹੈ ਔਰ ਆਪ ਆਪਣੇ ਪੂਰੇ ਘਰ ਕੀ ਵਿੰਡੋਜ਼ ਔਰ ਡੋਰਸ ਚੇਂਜ ਕਰਾ ਸਕਦੇ ਹੋ ਜ਼ਿਆਦਾ ਜਾਣਕਾਰੀ ਕੇ ਲਈ 416-206-3200
0: ਨੰਬਰ ਹੈ ਤੁਸੀਂ ਇਸ ਨੰਬਰ ਨੂੰ ਡਾਇਲ ਕਰਨਾ 416-206-3200 ਔਰ ਤੁਸੀਂ ਸ਼ਿਵਾਨੂ ਦਾ ਐਸਟੀਮੇਟ ਲੈਣਾ ਵਿੰਡੋ ਲੈ ਕੇ ਆਉਣਗੇ ਨਾਲ ਅਤੇ ਤੁਸੀਂ ਪੇਮੈਂਟ ਜਿਹੜੀ ਮੰਥਲੀ ਕਰ ਸਕਦੇ ਹੋ ਫਰੀ ਐਸਟੀਮੇਟ ਲੈ ਲਓ ਵਿੰਡੋਜ਼ ਮੰਗਾ ਲਓ ਡੀਲ ਬਣਾ ਲਓ ਕਿ ਮੈਂ ਮਹੀਨੇ ਦੇ $70 ਦੇ ਸਕਦਾ ਜਾਂ $120 ਦੇ ਸਕਦਾ ਡਿਪੈਂਡ ਔਨ ਦੈਮ ਅਤੇ ਤੁਸੀਂ 416-206-3200 416-206-3200 ਨੰਬਰ 'ਤੇ ਕਾਲ ਕਰਨੀ ਸ਼ਿਵਾਨੂ ਮਦਰਸ ਡੇ ਕੀ ਬਹੁਤ ਬਹੁਤ ਮੁਬਾਰਕਬਾਦ
3: ਥੈਂਕ ਯੂ
0: ਨਜ਼ਾਰਾ ਪੇ ਆਪਣੇ ਜਾਣਾ ਆਪਣਾ ਸਪੈਸ਼ਲ ਡਿਸਕਾਊਂਟ ਹੋਗਾ
3: ਥੈਂਕ ਯੂ ਸੋ ਨਾਈਸ ਆਫ ਯੂ ਸਰ
0: ਠੀਕ ਹੈ ਨਜ਼ਾਰਾ ਪੇ ਆਪਣੇ ਜਾਣਾ ਠੀਕ ਹੈ ਦਮਨਜੀਤ ਕੀ ਕਹਿਣਾ ਚਾਹੁੰਦੇ ਦਮਨ
9: ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ
9: ਤੇ ਆਪਾਂ ਗੱਲ ਕਰਦੇ ਸੀ ਭਾਈ ਵੀ ਜਿਹੜਾ ਥੱਲੇ ਵਿਛਾਉਂਦੇ ਹੁੰਦੇ ਸੀਗੇ
0: ਹਾਂ
9: ਉਹਨੂੰ ਕਹਿੰਦੇ ਨੇ ਵੀਰੇ ਮੋਮ ਜਾਮਾ
0: ਮੋਮ ਜਾਮਾ ਹੈ
9: ਹਾਂਜੀ ਹਾਂਜੀ
0: ਲੁਧਿਆਣੇ ਕਿੱਥੇ ਦੇ ਹੋ ਤੁਸੀਂ
9: ਮੈਂ ਵੀਰੇ ਲੁਧਿਆਣੇ ਅਹਿਮਦਗੜ੍ਹ ਕੋਲੇ ਦਾ
0: ਅੱਛਾ ਮੰਡੀ ਅਹਿਮਦਗੜ੍ਹ ਦੇ ਕੋਲੋਂ ਹੈ
9: ਮੰਡੀ ਹਾਂਜੀ ਹਾਂਜੀ
0: ਮੰਡੀ ਅਹਿਮਦਗੜ੍ਹ ਕਹਿੰਦੇ ਉਹਨੂੰ ਹਨਾ
9: ਹਾਂਜੀ ਮੰਡੀ ਅਹਿਮਦਗੜ੍ਹ
0: ਠੀਕ ਹੈ ਤੇ ਗੁਰਮੁਖ ਜੀ ਤੁਸੀਂ ਕੀ ਕਹੋਗੇ ਗੁਰਮੁਖ ਸਭ ਕੁਛ ਜਿਹੜਾ ਹੈਗਾ ਤੇਰੇ ਅੰਦਰ ਹੀ ਆ ਹਨਾ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਸੀ ਗੁਰਮੁਖ
9: ਹਾਂਜੀ ਬਾਈ ਜੀ ਨੇ ਜਵਾਬ ਦੇ ਤਾ ਜੀ ਆਹੀ ਜਵਾਬ ਦੇਣਾ ਸੀਗਾ ਮੈਂ ਮੋਮ ਜਾਮੇ ਵਾਲੀ ਸੋ
0: ਥੋੜਾ ਚਾਈਨਾ ਦੇ ਉੱਪਰ ਬੋਲੂਗਾ ਚਾਈਨਾ ਜਾ ਕੇ ਆਇਆ ਸੀ ਨਾ
9: ਓਕੇ ਜੀ
0: ਸੁਣਦੇ ਰਹੋ
9: ਠੀਕ ਹੈ ਜੀ
0: ਮੈਂ ਚਾਹੁੰਦਾ ਵੀ ਜਿਵੇਂ ਆਹ ਮੁੰਡਾ ਮੇਰੇ ਕੋਲ ਫਰਨੇਸ ਵਾਲਾ ਬੈਠਾ
9: ਹਾਂਜੀ
0: ਤੁਸੀਂ ਕੀ ਕੰਮ ਕਰ ਰਹੇ ਹੋ
9: ਮੈਂ ਤਾਂ ਬਾਈ ਜੀ ਟਰੱਕ ਚਲਾਉਣਾ
0: ਓਕੇ ਹੁਣ ਪ੍ਰੋਬਲਮ ਗੁਰਮੁਖ ਦੱਸਣ ਲੱਗਿਆ ਕੀ ਹੋ ਗਈ ਪ੍ਰੋਬਲਮ ਇਹ ਹੋ ਗਈ ਕੱਲ ਮੈਂ ਇੱਕ ਮੁੰਡਾ ਅਮਨਦੀਪ ਸਾਡਾ ਫਰੈਂਡਾਂ ਦਾ ਨਾਮ ਮੈਂ ਸੇਵ ਕੀਤਾ ਅਮਨਦੀਪ ਸਿੰਘ ਮਾਈ ਫਰੈਂਡ
10: ਠੀਕ ਹੈ ਜੀ
0: ਲੁਧਿਆਣੇ ਚ ਉਹ ਜੂਨੀਅਰ ਹੁੰਦਾ ਸੀ ਮੇਰਾ ਇੱਥੇ ਆਇਆ ਪਹਿਲਾਂ ਮੈਨੂੰ ਕੰਸਟਰਕਸ਼ਨ ਦੇ ਕੰਮ ਚ ਪਾਉਣ ਲੱਗਾ ਸੀ ਉਹ ਨਹੀਂ ਚਲੋ ਕਿਸੇ ਅਨੀਹਾ ਉਹ ਕੰਮ ਨਹੀਂ ਹੋ ਸਕਿਆ ਫਿਰ ਉਹ ਟਰੱਕ ਤੇ ਚਲਾ ਗਿਆ ਕੱਲ ਮੈਂ ਉਹਨੂੰ ਬੁਲਾ ਕੇ ਬਿਠਾ ਕੇ ਕਿਹਾ ਮੈਂ ਕਿਹਾ ਤੂੰ ਕੰਮ ਚੋਂ ਨਿਕਲਿਆ ਤੈਨੂੰ ਮੈਂ ਆਹ ਕੰਮ ਚ ਪਾ ਦਿੰਦਾ ਮੇਰੇ ਕੋਲ ਨਾ ਜਿਹੜੇ ਲੋਕ ਆਉਂਦੇ ਨੇ ਗੁਰਮੁਖ ਉਹ ਨਾ ਸ਼ਰਤਾਂ ਲੈ ਕੇ ਆਉਂਦੇ ਨੇ ਆਪਣੀਆਂ
10: ਓਕੇ ਜੀ
0: ਚਾਈਨਾ ਨੇ ਯਾਰ ਮੈਨੂੰ ਇਹੋ ਜਿਹੀ ਦੁਨੀਆ ਦਿਖਾਈ ਮੈਂ ਨਾ ਉਹ ਸੜਕਾਂ ਇਨਫਰਾਸਟ੍ਰਕਚਰ ਦੀ ਗੱਲ ਬਹੁਤ ਘੱਟ ਕੀਤੀ ਆ ਦੇ ਆਰ ਸੁਪਰ ਸਟਰੋਂਗ ਵਿਦ ਦਾ ਇਨਫਰਾਸਟ੍ਰਕਚਰ
10: ਠੀਕ ਹੈ ਜੀ ਬਿਲਕੁਲ
0: ਠੀਕ ਹੈ
10: ਕਾਫੀ ਐਡਵਾਂਸ ਹੈ ਚਾਈਨਾ ਤਾਂ ਬਹੁਤ
0: ਨਹੀਂ ਉਹਨਾਂ ਨੇ ਨਹੀਂ ਐਡਵਾਂਸ ਨਹੀਂ ਹੈਗੇ ਬਾਈ ਜੀ ਨਾ ਨਾ ਨਾ ਨਾ ਆਪਾਂ ਗਲਤ ਹੈ ਇਹ ਵਰਡ ਆਪਾਂ ਗਲਤ ਯੂਜ਼ ਕਰਦੇ ਐਡਵਾਂਸ ਵਰਡ ਨਾ ਨਾ ਨਾ ਬਿਲਕੁਲ ਐਡਵਾਂਸ ਨਹੀਂ ਹੈਗੇ ਉਹ ਜਿੱਥੇ ਜਿਹੜੀ ਚੀਜ਼ ਦੀ ਜ਼ਰੂਰਤ ਉਹਨੂੰ ਵਰਤਦੇ ਆ
10: ਠੀਕ ਹੈ ਜੀ
0: ਸਮਝੋ ਮੇਰੀ ਗੱਲ ਜੇ ਪਾਣੀ ਦੀ ਆ ਲੇਕ ਆ ਆਪਣੀ ਓਨਟੈਰੀਓ ਵਾਲੀ
10: ਜੀ
0: ਉਹ ਇਹਨੂੰ ਵਰਤਦੇ ਨੇ ਢੋਆ ਢੁਆਈ ਤੇ ਬਿਊਟੀਫਿਕੇਸ਼ਨ ਵਾਸਤੇ ਇਹਦੇ ਚ ਮੈਂ ਤੁਹਾਨੂੰ ਗਰੰਟੀ ਕਰਦਾ ਉਹਨਾਂ ਨੇ 100 ਦੇ ਕਰੀਬ ਰੈਸਟੋਰੈਂਟ ਖੁਲਵਾ ਦੇਣੇ ਸੀ ਮੈਂ ਤੁਹਾਨੂੰ ਵੀਡੀਓ ਦਿਖਾ ਦੂੰਗਾ ਮੇਰੇ ਕੋਲ ਵੀਡੀਓ ਪਈਆਂ ਨੇ
10: ਠੀਕ ਹੈ ਜੀ
0: ਜਿਹੜੇ ਹੋਟਲ ਚ ਮੈਂ ਠਹਿਰਦਾ ਸੀ ਉਹ ਮੂਹਰੇ ਨਦੀ ਸੀ ਉਹ ਨਦੀ ਆਪ ਕੱਢ ਕੇ ਅੰਦਰ ਲਿਆਉਂਦੀ ਹੋਈ ਸੀ ਸ਼ਹਿਰ ਦੇ ਅੰਦਰ ਵੱਡੇ ਦਰਿਆ ਚੋਂ ਕੱਢ ਕੇ ਉਹਦੇ ਵਿੱਚ ਛੋਟੇ ਢੋਆ ਢੁਆਈ ਦੇ ਜਿਹੜੇ ਟਰੱਕ ਮੰਗੋ ਨਾ ਟਰੱਕਾਂ ਮੰਗੋ ਇੱਕ ਤਾਂ ਕਿਸ਼ਤੀਆਂ ਚੱਲਦੀਆਂ ਸੀ ਇੱਕ ਉਹਦੇ ਚ ਨਾ ਰੈਸਟੋਰੈਂਟਸ ਬਣਾਤੇ ਸੀ ਬਹੁਤ ਸਾਰੇ
10: ਠੀਕ ਹੈ ਜੀ
0: ਉਹ ਰੈਸਟੋਰੈਂਟਸ ਦੇ ਉੱਤੇ ਲਾਈਟਨਿੰਗ ਤੇ ਬਿਲਬੋਰਡਸ ਇਹਨੇ ਜ਼ਬਰਦਸਤ ਲੱਗੇ ਹੁੰਦੇ ਸੀ ਕਿ ਉਹ ਬਹੁਤ ਸੋਹਣਾ ਲੱਗਦਾ ਸੀ ਸ਼ਾਮ ਨੂੰ
10: ਠੀਕ ਹੈ ਜੀ
0: ਇੱਕ ਬੰਦੇ ਮਗਰ 5 ਦਰਖਤ ਸਰਕਾਰ ਨੇ ਆਪ ਲਾਏ ਨੇ ਬਾਕੀ ਕੁਦਰਤ ਜੋ ਲਾਉਂਦੀ ਹੈ ਲਾਉਂਦੀ ਆ ਇੱਕ ਬੰਦੇ ਮਗਰ 5 ਦਰਖਤ ਇੱਕ ਸ਼ਹਿਰ ਚ ਕੋਈ ਵੀ ਕੰਧ ਜਿਵੇਂ ਪੀਅਰਸਨ ਏਅਰਪੋਰਟ ਦੇ ਨਾਲ ਦੇਖਿਆ ਜਾਲੀ ਜੀ ਲੱਗੀ ਹੋਈ ਕੰਧ ਜੀ
10: ਹਾਂਜੀ ਹਾਂਜੀ
0: ਤੁਸੀਂ ਨੰਗੀ ਨਹੀਂ ਛੱਡ ਸਕਦੇ ਕੰਧ ਕੋਈ ਵੀ ਕੰਸਟਰਕਸ਼ਨ ਕਰ ਰਹੇ ਸਪੈਸ਼ਲੀ ਤਾਂ ਵੀ ਤਾਂ ਜੋ ਸੜਕ ਤੋਂ ਲੰਘਣ ਵਾਲੇ ਲੋਕਾਂ ਨੂੰ ਜਗ੍ਹਾ ਬੁਰੀ ਨਾ ਲੱਗੇ
10: ਓਕੇ ਜੀ
0: ਤੁਹਾਨੂੰ ਉਹਦੇ ਤੇ ਗ੍ਰੀਨ ਗਰਾਸ ਲਗਾਉਣੀ ਪੈਂਦੀ ਹੈ ਨਕਲੀ ਆਰਟੀਫਿਸ਼ੀਅਲ ਗ੍ਰਾਸ ਦਾ ਬਹੁਤ ਰਿਵਾਜ ਆ ਗਿਆ ਇੱਥੇ ਵੀ ਆ ਗਿਆ ਬਹੁਤ ਜ਼ਿਆਦਾ ਰਿਵਾਜ ਆਰਟੀਫਿਸ਼ੀਅਲ ਪਲਾਂਟਸ ਦਾ ਰਿਵਾਜ ਆ ਗਿਆ ਉਹਨਾਂ ਨੇ ਕੀ ਕੀਤਾ ਮਿਊਨਿਸਪੈਲਿਟੀ ਦੇ ਖਰਚੇ ਘਟਾ ਦੇ ਤੁਸੀਂ ਇੱਥੇ ਦੇਖਿਆ ਨਾ ਟੋਕਰੇ ਜੇ ਚੱਕੇ ਹੁੰਦੇ ਨੇ ਟੋਪੀਆਂ ਜਿਹੀਆਂ ਗੋਰਿਆਂ ਦੇ ਜਵਾਕਾਂ ਦੀਆਂ ਲਈਆਂ ਹੁੰਦੀਆਂ ਸਿਰਾਂ ਦੇ ਉੱਤੇ ਕੱਛੇ ਜੇ ਪਾ ਕੇ ਚੌਕਾਂ ਦੇ ਵਿੱਚ ਖੜੇ ਹੁੰਦੇ ਲੈ ਕੇ ਇੱਕ ਚੌਂਕ 'ਚ ਲੱਗੇ ਰਹਿੰਦੇ ਹੌਲੀ ਹੌਲੀ ਟਿੱਚੂ ਟਿੱਚੂ ਕਰਕੇ ਰਾਈਟ
10: ਬਿਲਕੁਲ ਬਿਲਕੁਲ
0: ਸ਼ਾਮ ਨੂੰ 300 ਰੁਪਏ ਇੱਕ ਬੰਦੇ ਦੀ ਜੇਬ 'ਚ ਪਾ ਆਉਂਦੇ ਨੇ ਉਹ ਜਵਾਕ ਜਿਹੜੇ ਜਾਣ ਪਛਾਣ ਦੇ ਲੋਕ ਹੁੰਦੇ ਉਹਨਾਂ ਦੇ ਜਵਾਕ ਹੁੰਦੇ ਤੁਹਾਡੇ ਮੇਰੇ ਨਹੀਂ ਹੁੰਦੇ ਹੈਨਾ ਉਹ ਸ਼ਾਮ ਨੂੰ 250-300 ਦਾ ਕੰਮ ਕਰਕੇ ਘਰੇ ਜਾਂਦੇ ਨੇ ਸਰਕਾਰੀ ਨੌਕਰੀ ਤੇ ਨੇ ਦੇ ਡੋਨਟ ਗਿਵ ਡੈਮ ਇਹਨਾਂ ਨੇ ਉਹ ਖਰਚੇ ਖਤਮ ਕਰਤੇ ਬਾਈ ਜੀ ਉਹ ਖਰਚੇ ਦਿੱਤੇ AI ਨੂੰ
10: ਹਾਂਜੀ
0: ਇਹਨਾਂ ਨੇ ਬੰਦਿਆਂ ਨੂੰ ਬੰਦੇ ਦਾ ਪੁੱਤ ਬਣਾਤਾ ਜੇ ਗੁਰਮੁਖ ਆ ਨਾ ਗੁਰਮੁਖ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਜੇ ਤਾਂ ਮੈਂ ਰੋਟੀ ਖਾਣੀ ਆ ਮੈਨੂੰ ਕੰਮ ਕਰਨਾ ਪੈਣਾ ਜੇ ਮੈਂ ਕੰਮ ਨਹੀਂ ਕਰੂੰਗਾ ਭੁੱਖਾ ਮਰੂੰਗਾ ਜੇ ਮੈਂ ਕ੍ਰਾਈਮ ਕਰੂੰਗਾ ਜੇਲ੍ਹ ਜਾਊਂਗਾ ਜੇ ਮੈਂ ਜੇਲ੍ਹ ਤੋਂ ਬਾਹਰ ਰਹਿਣਾ ਤਾਂ ਮੈਨੂੰ ਕੰਮ ਕਰਨਾ ਪੈਣਾ ਸਰਕਾਰ ਨੇ ਆਪਣੇ ਹਿੱਸੇ ਦੀ ਮਹਿੰਗਾਈ ਦੇ ਉੱਤੇ ਕੰਟਰੋਲ ਕੀਤਾ ਹੋਇਆ ਬਾਈ ਜੀ ਗੁਰਮੁਖ ਜੀ
10: ਹਾਂਜੀ
0: ਜਿਵੇਂ ਅਸੀਂ ਹੋਟਲ ਤੋਂ ਬਾਹਰ ਨਿਕਲਦੇ ਸੀ ਬਾਹਰ ਨਾ ਇੱਕ ਮੋਟਰਸਾਈਕਲ ਤੇ ਬੰਦਾ ਆਉਂਦਾ ਸੀ ਆਲੇ ਦੁਆਲੇ ਜਿਵੇਂ ਢੋਲੀਆਂ ਨਹੀਂ ਲਮਕਾਈ ਆਉਂਦੀਆਂ ਸੀ ਇੰਡੀਆ 'ਚ ਦੁੱਧ ਵਾਲੇ ਮੋਟਰਸਾਈਕਲ ਤੇ
10: ਹਾਂਜੀ ਹਾਂਜੀ
0: ਉਹ ਢੋਲੀਆਂ ਲਮਕਦੀਆਂ ਸੀ ਉਹਨਾਂ ਢੋਲੀਆਂ ਦੇ ਉੱਤੇ ਢੋਲੀਆਂ ਵਾਂਗੂ ਨਾ ਸੀਟਾਂ ਲਾਈਆਂ
10: ਹੋਈਆਂ
0: ਸੀ ਸਭ ਤੋਂ ਸਸਤਾ ਟਰਾਂਸਪੋਰਟੇਸ਼ਨ ਉਹ ਸੀ ਉਹ ਤੋਂ ਸਸਤਾ ਸੀ ਬਾਹਰ ਨਿਕਲਦੇ ਸਾਈਕਲ ਪਏ ਹੁੰਦੇ ਸੀਗੇ
10: ਅੱਛਾ ਜੀ
0: ਸਾਈਕਲ 'ਚ 2 ਰੁਪਏ ਪਾਓ 2 ਰੁਪਏ ਪਾ ਕੇ ਸਾਈਕਲ ਚਲਾਉਣਾ ਸ਼ੁਰੂ ਕਰ ਦਿਓ ਠੀਕ ਹੈ ਫਿਰ ਤੀਸਰੇ ਨੰਬਰ ਤੇ ਰੈਂਟਲ ਈ ਬਾਈਕਸ ਮਿਲਦੇ ਸੀ ਈ ਬਾਈਕਸ ਰੈਂਟਲ ਇੱਥੋਂ ਚੱਕੋ ਜਿੱਥੇ ਮਰਜ਼ੀ ਖੜਾ ਕਰ ਦਿਓ ਜਿਹੜਾ ਬੰਦਾ ਲੈ ਕੇ ਆਇਆ ਉਹਨੇ ਸਿਟੀ ਆਫ ਬ੍ਰੈਂਟਨ ਨੂੰ 1000-1000 ਦਾ ਵੇਚਿਆ ਹੋਊਗਾ ਆਹ ਕਰਪਸ਼ਨ ਚੱਲਦੀਆਂ ਪਈਆਂ ਭਾਜੀ ਸਿਟੀ ਆਫ ਬ੍ਰੈਂਟਨ ਨਹੀਂ ਮੈਂ ਕਹਿੰਦਾ ਮਤਲਬ ਕਿਸੇ ਵੀ ਸਿਟੀ ਨੂੰ 1000 ਰੁਪਏ ਦਾ ਵੇਚ ਦਿੰਦਾ ਸਿਟੀ ਡਿਊ ਡਿਲੀਜੈਂਸ ਕੀਤੇ ਬਿਨਾ ਕੋਈ ਵੀ ਪ੍ਰੋਜੈਕਟ ਕਿਸੇ ਨੂੰ ਦਿੰਦੀ ਆ ਇਹਦਾ ਮਤਲਬ ਕੀ ਆ ਕਿ ਉਹ ਜੀ ਜਿਹੜੇ ਟੈਂਡਰ ਲੈਂਦੇ ਨੇ ਉਹ ਮਿਲ ਕੇ 5-7 ਬੰਦੇ ਹੀ ਦਿੰਦੇ ਨੇ ਉਹਨਾਂ ਨੂੰ ਪਤਾ ਹੁੰਦਾ ਆਪਾਂ ਰੇਟ ਨਹੀਂ ਘਟਾਉਣਾ ਵਾਲਾ ਤੂੰ ਲੈ ਲਗਲਾ ਮੈਂ ਲੈ ਲੂੰ ਉਹ ਤੋਂ ਮੈਂ ਲੈ ਲੂੰ ਉਹ ਤੋਂ ਮੈਂ ਆਹ ਕੰਮ ਚਾਈਨਾ 'ਚ ਹੈ ਨਹੀਂ ਭਾਜੀ ਪੁਲਿਸ ਵਾਲਾ ਸੜਕ ਤੇ ਹੈ ਪੁਲਿਸ ਵਾਲੇ ਕੋਲ ਰਾਈਟਸ ਨਹੀਂ ਕਰਪਸ਼ਨ ਕਰਨ ਦੇ ਇਨਫਰਾਸਟ੍ਰਕਚਰ ਆਰਮੀ ਦੇ ਅੰਡਰ ਆ ਮੈਂ ਆਪਣੀਆਂ ਅੱਖਾਂ ਦੇ ਨਾਲ ਸਪੋਜ਼ ਤੁਸੀਂ ਇਹ ਲੱਗ ਚੱਲੋ ਜਿਹੜਾ 407 ਨਹੀਂ ਗਾ ਉਹ ਨਿਕਲਣਾ ਹੋਵੇ ਨਵਾਂ ਉਹ ਸਾਰੇ ਘਰ ਢਾਏ ਹੋਏ ਦੇਖੇ ਨੇ ਲਾਈਨ 'ਚ ਮੈਂ ਗਵਰਨਮੈਂਟ ਨੇ ਸਾਰੇ ਘਰ ਢਾਇਆ ਓਨਰਸ਼ਿਪ ਹੈ ਨਹੀਂ ਕਿਸੇ ਪ੍ਰੋਪਰਟੀ 70 ਸਾਲ ਦੀ ਓਨਰਸ਼ਿਪ ਹੈ ਤੁਹਾਡੀ 70 ਸਾਲ ਬਾਅਦ ਤੁਸੀਂ ਰਿਨਿਊ ਕਰਾਉਣੀ ਆਪਣੀ ਓਨਰਸ਼ਿਪ ਉਹ ਕਹਿੰਦੇ 70 ਸਾਲ ਦਾ ਹੋ ਕੇ ਬੰਦਾ ਮਰ ਜਾਂਦਾ ਨਵਾਂ ਬੰਦਾ ਆਪਣੇ ਆਪੇ ਚੱਕੇ ਹਾਂਜੀ 70% ਮੈਂ ਬਹੁਤ ਕੁਛ ਆ ਮਤਲਬ ਜੇ ਤੁਸੀਂ ਕੁਛ ਸਿੱਖਣਾ ਚਾਹੁੰਦੇ ਹੋ ਨਾ ਜੇ ਗੁਰਮੁਖ ਚਾਹੁੰਦਾ ਕਿ ਮੈਂ ਕੁਛ ਕਰਾਂ, 20-30 ਹਜ਼ਾਰ ਜੇਬ ਚ ਹੈਗਾ, 40 ਹਜ਼ਾਰ ਸਪਿਰਿਟ ਹੈਗੀ ਆ, ਉਈ ਆ ਕਿ ਮੇਰੀ ਇੰਟਰਵਿਊ ਕਰਕੇ ਭੱਜ ਗਏ ਘਰ ਨੂੰ, ਮੁੜ ਗਏ ਸੁਸਤ ਹੋ ਗਏ, ਫਿਰ ਨਹੀਂ ਗੱਲ ਬਣਨੀ। ਆਹ ਬੰਦਾ ਮੂਹਰੇ ਮੇਰੇ ਬੈਠਾ, ਆਹ ਬੰਦਾ ਦੋ ਇਨਵੈਸਟਰ ਖੜੇ ਕਰੇ 50,000 ਦੇ, ਉਹਨਾਂ ਨੂੰ ਕੰਟੇਨਰ ਕਹੇ ਲੈ ਕੇ ਦਿਓ ਮੈਨੂੰ। ਆਪਾਂ ਨੂੰ ਕੰਮ ਨਹੀਂ ਕਰਨਾ ਆਉਂਦਾ ਪਿਆ, ਆਪਾਂ ਛਿੱਲ ਦੇੜਦੇ ਆ ਵੀ ਸ਼ਾਮ ਨੂੰ ਬਸ 500 ਰੁਪਏ ਕੀ ਤੋਂ ਬਣਦਾ ਬਣਾ ਲਓ। ਉਹ ਚੀਜ਼ ਸਿਸਟਮ ਵੀ ਕਰ ਰਿਹਾ ਤੇ ਆਪਾਂ ਵੀ ਕਰ ਰਹੇ ਹਾਂ। ਇਹ ਮੁੰਡਾ ਮੇਰੇ ਨਾਲ ਚੱਜਦਾ ਹੋਵੇ, ਮੈਂ ਚਲੋ ਚੱਜਦਾ ਹੈਗਾ, ਮੈਂ ਉਦਾਂ ਗੱਲ ਕਰਦਾ, ਵਰਡ ਯੂਜ਼ ਕਰ ਲੈਂਦਾ ਇੱਦਾਂ ਦਾ। ਤੁਹਾਨੂੰ ਵੀ ਤਾਂ ਕਹਿੰਦਾ ਤੁਸੀਂ ਚੱਜਦੇ ਹੋਵੋ, ਕਹਿਤਾ ਸੀ ਨਾ ਤੁਹਾਨੂੰ, ਕਿਹੜਾ ਮੈਂ ਜਾਣਦਾ ਹੈਜੀ, ਉਈ ਉਹ ਕਹਿਤਾ। ਉਹ ਮਤਲਬ ਜਿਹੜੇ ਸੁਣਦੇ ਹੁੰਦੇ ਫਿਰ ਆਪਣੇ ਆਪ ਨੂੰ ਕਹਿਣ ਲੱਗਦੇ, ਮੈਂ ਵੀ ਚੱਜਦਾ ਹੈ ਨੀਗਾ, ਮੈਂ ਵੀ ਚੱਜਦਾ ਹੈ ਨੀਗਾ। ਠੀਕ ਹੈ, ਹੋਲਡ ਰੱਖੋ ਇੱਦਾਂ ਹੀ ਮੇਰੇ ਨਾਲ। ਸਾਫਾ ਟਰਮਿਨਲ ਤੋਂ ਮੁੰਡਾ ਆਪਣਾ ਨਾ ਭੁੱਲ ਜਾਣਾ ਯਾਰ। ਸਤਿ ਸ਼੍ਰੀ ਅਕਾਲ ਭਾਜੀ।
11: ਸਤਿ ਸ਼੍ਰੀ ਅਕਾਲ ਭਾਜੀ, ਕਰਨ ਬੋਲ ਰਿਹਾ।
0: ਕੀ ਨਾਮ? ਕਰਨ। ਹਾਂ ਕਰਨ।
11: ਹਾਂਜੀ ਭਾਜੀ,
0: ਜਿਹੜੀਆਂ ਗੱਲਾਂ ਮੈਂ ਚਾਈਨਾ ਬਾਰੇ ਬੋਲਦਾ, ਕਿੰਨੀ ਵਾਰ ਚਾਈਨਾ ਗਏ ਤੁਸੀਂ?
11: ਭਾਜੀ ਮੈਂ 8 ਤੋਂ 10 ਵਾਰੀ ਜਾ
0: ਆਇਆ। ਕਰਨ ਉੱਚੀ ਬੋਲਣਾ ਪੈਣਾ, ਤੁਹਾਡੀ ਆਵਾਜ਼ ਬਹੁਤ ਘੱਟ ਹੁੰਦੀ ਹੈ ਬਾਕੀਆਂ ਦੇ ਕੰਪੈਟਿਟ।
11: ਭਾਜੀ 8 ਤੋਂ 10 ਵਾਰੀ ਜਾ ਆਇਆ ਪਿਛਲੇ 2 ਤੋਂ।
0: ਹੁਣ ਪਤਾ ਕਿਉਂ ਨਹੀਂ? ਗੁਰਮੁਖ ਨੇ ਬੋਲਿਆ, ਗੁਰਮੁਖ ਬੋਲਿਆ ਬਣਦੇ, ਹੈਲੋ ਹੈਲੋ ਹੈਲੋ ਕਰੋ, ਐਲਫਾ 1 2 3 ਐਲਫਾ 1 2 3 ਕਿਉਂ?
12: ਹੈਲੋ ਹਾਂਜੀ,
0: ਐਲਫਾ 1 2 3 ਐਲਫਾ 1 2 3 ਹੁਣ ਡਬਲ ਆਵਾਜ਼ ਹੈ ਤੁਹਾਡੀ ਕਰਨ ਤੋਂ।
11: ਹੈਲੋ
0: ਕਰਨ ਜੀ, ਆਵਾਜ਼ ਕੱਢੋ ਜ਼ੋਰ ਨਾਲ
11: ਭਾਜੀ।
0: ਹੈਲੋ, ਚਾਈਨੀਜ਼ ਬਲੂਟੁੱਥ ਬੰਦ ਕਰੋ। ਹਾਂਜੀ ਕਰਨ
11: ਭਾਜੀ, 8 ਤੋਂ 10
0: ਯਾਰ ਤੁਹਾਡੀ ਆਵਾਜ਼ ਘੱਟ ਕਿਉਂ ਆ ਰਹੀ ਹੈ? ਜੇ ਕੋਈ ਗੁਰਮੁਖ ਦੀ ਆਵਾਜ਼ ਕਿਉਂ ਨਹੀਂ ਆਉਂਦੀ? ਉਸੇ ਵੋਲਿਊਮ ਤੇ ਆ ਵੀ
11: ਭਾਜੀ, ਫੁੱਲ ਹੈ ਵੋਲਿਊਮ ਇੱਧਰ ਵੀ।
0: ਕਰਨ
11: ਹੈਲੋ, ਹਾਂਜੀ
0: ਭਾਜੀ, ਇੱਥੇ ਕੋਲ 20 ਰੁਪਈਆ ਜਾਂ ਕੁਝ ਪਿਆ, ਉਹਦੇ 2 ਕੁਰਲੀਆਂ ਕਰੋ ਪਾਣੀ ਦੀ ਆਵਾਜ਼ ਕੱਢੋ।
2: ਮੇ ਵੀ ਉਹਨਾਂ ਦੇ ਕੋਈ ਤੁਹਾਡਾ ਨੈਟਵਰਕ ਇਸ਼ੂ ਤਾਂ ਨਹੀਂ ਆ ਰਿਹਾ?
0: ਨਹੀਂ, ਨੈਟਵਰਕ ਨਹੀਂ, ਉਹਦੀ ਤਾਂ ਆਵਾਜ਼ ਘੱਟ ਹੁੰਦੀ, ਉਹ ਬੋਲਦਾ ਹੀ ਸੌਫਟ ਹੈ। ਉਹ ਮੇਰੇ ਕੋਲ ਬੈਠਾ ਵੀ ਐਂ ਗੱਲ ਕਰ ਰਿਹਾ ਜਿਵੇਂ ਕੋਈ ਕੌਨਫੀਡੈਂਸ਼ੀਅਲ ਗੱਲ ਨਹੀਂ ਹੁੰਦੀ, ਜਿਵੇਂ ਕਹਿਣਾ ਤਾਂ ਭਾਜੀ ਤੁਸੀਂ ਬਹੁਤ ਸੋਹਣੇ ਲੱਗਦੇ ਹੋ ਅੱਜ। ਮੈਂ ਕਹਿੰਦਾ ਭਾਜੀ ਤੁਸੀਂ ਬਹੁਤ ਸੋਹਣੇ ਲੱਗਦੇ ਹੋ ਅੱਜ, ਐਂ ਬੋਲਦਾ ਹੁੰਦਾ। ਕਰਨ, ਚਾਈਨਾ ਬਾਰੇ ਤੁਸੀਂ ਮਾੜਾ ਕੁਛ ਬੋਲੋਗੇ?
11: ਚਾਈਨਾ, ਹਾਂਜੀ ਭਾਜੀ, ਤੁਸੀਂ ਜਿਵੇਂ ਕਿਹਾ ਬਹੁਤ ਬਿਲਕੁਲ ਸਹੀ ਤੁਸੀਂ ਕਿਹਾ, ਚਾਈਨਾ ਨੇ ਜਿੱਦਾਂ ਆਪਣੇ ਆਪ ਨੂੰ ਪੂਰਾ ਐਸਟੈਬਲਿਸ਼ ਕੀਤਾ ਵਾ, ਜਿੱਦਾਂ ਉਹਨੇ ਆਪਦਾ ਸਿਸਟਮ ਰੱਖਿਆ ਵਾ, ਉਹ ਤਾਂ ਬਹੁਤ ਡਿਫਰੈਂਸ ਹੈ ਭਾਜੀ ਉੱਥੇ ਜਾ ਕੇ ਤਾਂ।
0: ਸੋ ਤੁਸੀਂ ਤੁਸੀਂ ਇਹ ਦੇਖੋ ਮੈਨੂੰ ਕਰਨ, ਪ੍ਰੋਬਲਮ ਪਤਾ ਕਿੱਥੇ ਆ ਰਹੀ ਹੈ? ਦੱਸਾਂ ਕਿੱਥੇ ਪ੍ਰੋਬਲਮ ਆ ਰਹੀ ਹੈ?
11: ਹਾਂਜੀ,
0: ਪ੍ਰੋਬਲਮ ਇੱਥੇ ਆ ਰਹੀ ਆ, ਤੁਸੀਂ ਤੇ ਆ ਮੁੰਡਾ ਬੈਠਾ, ਤੁਸੀਂ ਆਪਣੇ ਫੰਡ ਨਾਲ ਸਾਰਾ ਕੁਝ ਰਨ ਕਰਦੇ ਪਏ ਹੋ ਤੁਸੀਂ ਸਾਰੇ ਆਪਣੇ ਫੰਡਸ ਦੇ ਨਾਲ। ਗੁਰਮੁਖ ਹੋਲਡ ਰੱਖਿਆ ਤੇ ਇੰਟਰਸਟਿੰਗ ਚੀਜ਼ ਦੀ ਗੱਲ ਕਰ ਰਿਹਾ ਮੈਂ, ਬਹੁਤ ਇੰਟਰਸਟਿੰਗ ਹੈ। ਮੈਂ ਲੋਕਾਂ ਨੂੰ ਸਿਰਫ ਸਮਝਾਉਣਾ ਚਾਹੁੰਦਾ, ਮੈਂ $10,000 ਖਰਚ ਕੇ ਗੇੜਾ ਕੱਢ ਕੇ ਜਿਹੜਾ ਆਇਆ ਨਾ, ਮੈਂ ਤੁਹਾਨੂੰ ਮੁਫਤ 'ਚ ਦੇਣਾ ਚਾਹੁੰਦਾ ਕੁਛ। ਬਾਈ ਜੀ ਮੇਰੇ ਨਾਲ ਨੇ ਸਪੀਡ ਐਕਸ ਆਰਡਰ ਤੋਂ, ਭਾਅ ਜੀ ਸਤਿ ਸ਼੍ਰੀ ਅਕਾਲ ਜੀ, ਸਪੀਡ ਐਕਸ ਤੋਂ, ਭਾਅ ਜੀ ਸਤਿ ਸ਼੍ਰੀ ਅਕਾਲ ਜੀ,
13: ਸਤਿ ਸ਼੍ਰੀ ਅਕਾਲ ਜੀ,
0: ਬਾਈ ਸਤਿ ਸ਼੍ਰੀ ਅਕਾਲ। ਬਾਈ ਜੀ ਮੈਨੂੰ ਇੱਕ ਚੀਜ਼ ਦੱਸਿਓ, ਜਿਹੜੀ ਰੈਪਿੰਗ ਟੇਪ ਆ ਗੱਡੀ ਨੂੰ ਰੈਪ ਕਰਦੇ ਆ, ਹੈ ਨਾ, ਅਪਰੋਕਸੀਮੇਟਲੀ ਗੱਡੀ ਰੈਪ ਕਿੰਨੇ ਕੁ ਦੀ ਹੁੰਦੀ ਆ? ਅਪਰੋਕਸੀਮੇਟਲੀ
13: ਅਪਰੋਕਸੀਮੇਟਲੀ ਤੁਸੀਂ 2,000 ਤੋਂ ਸ਼ੁਰੂ ਹੋ ਜਾਂਦੀ ਹੈ ਜੀ।
0: 2,000 ਤੋਂ ਸ਼ੁਰੂ ਹੁੰਦੀ ਆ ਜਿਹੜੀ ਰੈਪਿੰਗ ਟੇਪ ਆ, ਉਹ ਕਿੰਨੇ ਕੁ ਦੀ ਹੁੰਦੀ ਆ ਅਪਰੋਕਸੀਮੇਟਲੀ ਦੱਸਿਓ?
13: ਅਰਾਊਂਡ ਡਿਪੈਂਡ ਕਰਦਾ, 500 ਤੋਂ ਸਟਾਰਟ ਹੋ ਕੇ ਜੀ ਕੁਆਲਿਟੀ ਤੇ 1,000, 1,200, 1,500
0: ਤੱਕ ਜਾਂਦੀ ਹੈ
13: ਕੁਆਲਿਟੀ।
0: ਠੀਕ ਹੈ,
13: ਹਾਂਜੀ।
0: ਮੈਂ ਰੈਪ ਦੀ ਜਿਹੜੀ ਕੰਪਨੀ ਆ ਬਾਈ ਜੀ, ਉਹਨੂੰ ਮਿਲ ਕੇ ਆਇਆ,
13: ਹਾਂਜੀ,
0: ਜਿਹੜਾ ਮੈਨੂਫੈਕਚਰਰ ਐਂਡ ਵਾਲਾ,
13: ਹਾਂਜੀ,
0: ਮੈਨੂਫੈਕਚਰਰ ਨੂੰ ਮਿਲ ਕੇ ਆਇਆ।

0: ਵਾਂਗੂ ਵੈਡਿੰਗ ਦੇ ਰਿਲੇਟਡ ਹਰ ਇੱਕ ਸਮਾਨ ਅੰਡਰ ਵਨ ਜਾਗੋ ਮਾਈਆਂ ਦਾ ਸਮਾਨ ਲੈਣਾ, ਕੋਈ ਸਮਾਨ ਰੈਂਟਲ ਕਰਨਾ, ਤੁਸੀਂ ਰੈਂਟਲ ਸਮਾਨ ਵੀ ਕਰ ਸਕਦੇ ਹੋ, ਸ਼ੇਰਵਾਨੀ ਰੈਂਟਲ ਕਰਨੀ ਹੈ, ਜਾਗੋ ਮਾਈਆਂ ਦਾ ਸਮਾਨ ਰੈਂਟਲ ਕਰਨਾ, ਜਾਂ ਹੋਰ ਵੀ ਕੁਛ ਲੈਣਾ ਚਾਹੁੰਦੇ ਹੋ। ਸੋ ਸਾਫਾ ਟਰਬਨ ਵਨ ਸਟੋਪ ਵੈਡਿੰਗ ਸ਼ੋਪਿੰਗ ਸਟੋਰ ਹੈਗਾ। ਪੱਗਾਂ ਦੇ ਤੁਸੀਂ ਕਲਰਸ ਲੈਣੇ ਆ, ਫੁੱਲ ਵਾਇਲ ਰੂਬੀ ਆ, ਸਾਡੇ ਕੋਲ ਸਾਰੇ ਫੈਬਰਿਕਸ ਅਵੇਲੇਬਲ ਹੈਗੇ ਸਟੋਰ ਦੇ ਵਿੱਚ। ਉਹਦੇ ਨਾਲ ਜੇ ਕਿਸੇ ਨੇ ਕਸਟਮਾਈਜ਼ ਕੁੜਤੇ ਪਜਾਮੇ ਤਿਆਰ ਕਰਾਉਣੇ ਆ, ਇੱਕੋ ਨਾਲ ਦੇ ਕੁੜਤੇ ਪਜਾਮੇ ਪੂਰੀ ਵੈਡਿੰਗ ਫੈਮਿਲੀ ਲਈ, ਪੂਰੀ ਫੈਮਿਲੀ ਲਈ ਪਾਉਣਾ, ਜਾਂ ਕਿਸੇ ਹਿੰਦੂ ਵੈਡਿੰਗ ਫੈਮਿਲੀ ਨੇ ਸਾਰਿਆਂ ਵਾਸਤੇ ਸੇਮ ਕਲਰ ਦੀਆਂ ਪੱਗਾਂ ਤਿਆਰ ਕਰਾਉਣੀਆਂ। ਸੋ ਸਾਫਾ ਟਰਬਨ ਜੀ ਬਿਲਕੁਲ ਇੱਕ ਵਨ ਸਟੋਪ ਵੈਡਿੰਗ ਸ਼ੋਪਿੰਗ ਸਟੋਰ, ਅਸੀਂ ਸਾਰੇ ਆਊਟਫਿਟ ਇੱਥੇ ਕਸਟਮਾਈਜ਼ ਰੈਡੀ ਕਰਦੇ ਹਾਂ। ਤੁਸੀਂ ਸਵਾਚਿਸ ਦੇ ਵਿੱਚੋਂ ਕਲਰ ਆਪਦੇ ਆ ਕੇ ਸਿਲੈਕਟ ਕਰ ਸਕਦੇ ਹੋ, ਤੇ ਜੇ ਕਿਸੇ ਨੇ ਕਲੀਰੇ ਚੂੜੇ ਏਦਾਂ ਦਾ ਕੁਛ ਤਿਆਰ ਕਰਾਉਣਾ ਤਾਂ ਅਸੀਂ ਉਹ ਵੀ ਕਸਟਮਾਈਜ਼ ਰੈਡੀ ਕਰਦੇ ਹਾਂ। ਕਿਰਪਾਨ ਰੈਡੀ ਕਰਾਉਣੀ ਆ, ਸ਼ੂਜ਼ ਰੈਡੀ ਕਰਾਉਣੇ ਆ, ਕਿਰਪਾਨ ਦੇ ਉੱਪਰ ਇਨਗ੍ਰੇਵਿੰਗ ਕਰਾਉਣੀ ਆ। ਸੋ ਸਾਫਾ ਟਰਬਨ ਜੀ ਵਨ ਸਟੋਪ ਵੈਡਿੰਗ ਸ਼ੋਪਿੰਗ ਸਟੋਰ ਹੈਗਾ। ਸਟੋਰ ਦਾ ਨੰਬਰ ਹੈਗਾ ਜੀ 437-655-3040 437-655-3040। ਸਟੋਰ ਦਾ ਐਡਰੈਸ ਹੈਗਾ ਜੀ 158 ਕੈਨੇਡੀ ਰੋਡ, ਕੈਨੇਡੀ ਅਤੇ ਗਲੇਟਨ ਦਾ ਇੰਟਰਸੈਕਸ਼ਨ ਹੈਗਾ ਜੀ। ਸਾਊਥ ਸਾਈਡ 'ਤੇ ਸਟੋਰ ਹੈਗਾ ਇੰਟਰਸੈਕਸ਼ਨ ਦੇ ਉੱਪਰ, ਕੈਨੇਡੀ ਐਂਡ ਸਟੀਲ ਦਾ ਇੰਟਰਸੈਕਸ਼ਨ ਹੈਗਾ।
1: ਬਹੁਤ ਸ਼ੁਕਰੀਆ। ਅਤੇ ਸਾਫਾ ਟਰਬਨ ਨੂੰ ਇੱਕ ਵਾਰ ਫਿਰ ਤੋਂ
0: 435-55-3040
1: 437-655-3040 ਦੇ ਉੱਤੇ ਤੁਸੀਂ ਕਾਲ ਕਰਨਾ, 437-655-3040 ਕਰਨ। ਮਿਲਦੇ ਹਾਂ ਸ਼ੋਅ ਤੋਂ ਬਾਅਦ। ਅਤੇ ਜਿਹੜੇ ਲੋਕ ਕੋਈ ਇਨਵੈਸਟਮੈਂਟਸ ਕਰਨੇ ਚਾਹੁੰਦੇ ਨੇ, ਇੱਦਾਂ ਦੇ ਟ੍ਰੇਡਿੰਗ ਦੇ ਵਿੱਚ ਪੈਸਾ ਲਾਉਣਾ ਚਾਹੁੰਦੇ, ਜਿਵੇਂ ਗੁਰਮੁਖ ਸੁਣ ਰਿਹਾ ਸੀ, ਜਾਂ ਮੁੰਡਾ ਬੈਠਾ ਇਹਦੇ ਪ੍ਰੋਡਕਟ ਮੰਗਾ ਕੇ ਵੇਚੇ, ਕੂਲਿੰਗ ਹੀਟਿੰਗ ਦੇ ਸਾਰਾ ਕੁਛ, ਅਤੇ ਉਹ 'ਚ ਪ੍ਰੋਫਿਟ ਲੈਵਲ ਬਹੁਤ ਵੱਡਾ, ਤੁਹਾਨੂੰ ਬੈਠਿਆਂ ਨੂੰ ਕਿ ਐਡੀਸ਼ਨਲ ਇਨਕਮ ਆ ਸਕਦੀ ਹੈ, ਤੁਹਾਨੂੰ ਆਪਣੇ ਆਪ ਨੂੰ ਚੇਂਜ ਕਰਨਾ ਪੈਣਾ। ਜੇ ਨਹੀਂ ਕਰੋਗੇ ਤੁਸੀਂ ਪਿੱਛੇ ਰਹਿ ਜਾਓਗੇ। ਤੁਸੀਂ ਕੰਫਰਟ ਜ਼ੋਨ 'ਚ ਬੈਠੇ ਹੋ ਵੀ ਟਰੱਕ ਡਰਾਈਵਿੰਗ 'ਚੋਂ ਇੰਨੇ ਕੁ ਮਿਲ ਜਾਂਦੇ ਨੇ, ਜਦੋਂ ਤੁਹਾਨੂੰ ਕੰਮ ਤੋਂ ਕੱਢ ਦਿੰਦੇ ਨੇ ਉੱਧਰ ਤੁਸੀਂ ਭੱਜ ਨੱਠ ਕਰਨੀ ਸ਼ੁਰੂ ਕਰਦੇ, ਫਿਰ ਤੁਸੀਂ ਊਬਰ ਦੀ ਸੀਟ 'ਤੇ ਬਹਿ ਜਾਂਦੇ ਹੋ, ਜਦੋਂ ਊਬਰ ਵਾਲੇ ਕੱਢ ਦਿੰਦੇ ਨੇ ਉੱਧਰ ਤੁਸੀਂ ਸੋਚਦੇ ਹੋ ਹੁਣ ਮੈਂ ਹੋਰ ਕੀ ਕਰਾਂ। ਇਦੋਂ ਪਹਿਲਾਂ ਤੁਸੀਂ ਇੰਨੇ ਲੇਟ ਹੋਵੋ, ਜ਼ਿੰਦਗੀ 'ਚ ਕੁਛ ਨਾ ਕੁਛ ਕਰੋ। ਮੈਂ ਸਪੀਡਐਕਸ ਦੀ ਗੱਲ ਕਰੂੰਗਾ। ਭਾਅ ਜੀ ਤੁਸੀਂ ਕਿੰਨੇ ਸਾਲ ਜੌਬ ਕੀਤੀ ਹੈ ਜ਼ਿੰਦਗੀ 'ਚ?
0: ਮੈਂ ਜੀ ਮੋਰ ਦੈਨ 15 ਇਅਰਸ ਜੌਬ ਕੀਤੀ ਹੈ।
1: 15 ਸਾਲ ਕੀਤੀ ਹੈ ਤੁਸੀਂ? ਇਹ ਪਹਿਲਾ ਸਟੋਰ 1 ਸਾਲ ਪੂਰਾ ਹੋ ਗਿਆ ਆਪਾਂ ਨੂੰ, ਹੋ ਗਿਆ ਨਾ?
0: ਹਾਂਜੀ 1 ਸਾਲ ਪੂਰਾ ਹੋ ਗਿਆ।
1: 1 ਸਾਲ ਪੂਰਾ ਗਿਆ। 1 ਸਾਲ ਪੂਰਾ ਹੋਣ ਤੋਂ ਬਾਅਦ ਆਪਾਂ ਨੇ, ਤੁਸੀਂ ਅੱਜ ਕਿਸ ਲੈਵਲ ਤੇ ਹੋ, ਤੁਹਾਡੇ ਕਿੰਨੀਆਂ ਕੁ ਗੱਡੀਆਂ ਅੰਦਰ ਇਸ ਵੇਲੇ ਖੜੀਆਂ ਨੇ?
0: ਸਰ ਜੀ ਇਸ ਟਾਈਮ ਸਾਡੇ ਕੋਲ ਜਿਹੜੀਆਂ ਕੰਮ ਕਰਨ ਵਾਲੀ ਗੱਡੀਆਂ 12 ਤੋਂ ਲੈ ਕੇ 14 ਤੱਕ ਵੇਟਿੰਗ 'ਚ ਨੇ।
1: ਹਾਂ 14 ਗੱਡੀਆਂ ਵੇਟਿੰਗ 'ਚ।
0: ਹਾਂਜੀ ਹਾਂਜੀ।
1: ਤੇ ਬਾਈ ਜੀ ਤੁਹਾਡੇ ਕੋਲ ਰਿਪੀਟਡ ਗਾਹਕ ਕਿੰਨਾ ਹੈਗਾ 1 ਸਾਲ ਦੇ ਵਿੱਚ?
0: ਰਿਪੀਟਡ ਗਾਹਕ
1: ਮਤਲਬ ਕਿਸੇ ਨੇ ਕਿਸੇ ਨੂੰ ਭੇਜਤਾ, ਕਿਸੇ ਨੇ ਕਿਸੇ ਨੂੰ ਭੇਜਤਾ, ਜਿਹਨੂੰ ਆਪਾਂ ਵਰਡ ਆਫ ਮਾਊਥ ਕਹਿੰਦੇ ਆ।
0: ਹਾਂਜੀ। ਸੋ ਇਸ ਸਾਲ ਦੇ ਵਿੱਚ ਜਿਹੜੀਆਂ ਗੱਡੀਆਂ ਸੀ ਤੁਸੀਂ ਜਨਵਰੀ ਤੋਂ ਲੈ ਕੇ ਦਸੰਬਰ ਤੋਂ ਲੈ ਕੇ ਹੁਣ ਤੱਕ ਕੀਤੀਆਂ ਨੇ, ਉਹ ਤਾਂ ਆ ਹੀ ਰਹੀਆਂ ਨੇ ਵਾਪਸ। ਮਤਲਬ ਜੇ ਉਹਨਾਂ ਦਾ ਦੁਬਾਰਾ ਐਕਸੀਡੈਂਟ ਹੋ ਗਿਆ ਜਾਂ ਕੋਈ ਕਿਸੇ ਕਿਸਮ ਦੀ ਉਹਨਾਂ ਨੂੰ ਹੋਰ ਜ਼ਰੂਰਤ ਹੈਗੀ ਆ, ਪਲੱਸ ਉਹਨਾਂ ਦਾ ਜਿਹੜਾ ਅੱਗੇ ਰੈਫਰੈਂਸ ਤੋਂ ਬਹੁਤ ਕੰਮ ਆ ਰਿਹਾ ਜੀ।
1: ਹਾਂਜੀ।
0: ਜੋ ਮਤਲਬ ਜਿਹੜੇ ਬੰਦੇ ਦਾ ਅਸੀਂ ਕੰਮ ਕਰਤਾ ਉਹ ਅੱਗੇ 4-4 ਬੰਦੇ ਨੂੰ ਹੋਰ ਭੇਜ ਰਿਹਾ, ਤੇ ਉਹ 4 ਬੰਦੇ ਅੱਗੇ ਹੋਰ 4 ਬੰਦੇ ਨੂੰ ਭੇਜ ਰਹੇ ਨਾ। ਸੋ ਚੇਨ ਬਣੀ ਹੋਈ ਆ ਜੀ ਇੱਕ।
1: ਹਾਂਜੀ। ਸੋ ਮੈਂ ਚਾਹੁੰਦਾ ਸੀਗਾ ਅੱਜ ਫਟਾਫਟ ਤੇ ਮੈਂ ਚਾਹੁੰਦਾ ਸੀਗਾ ਕਿ ਸਪੀਡਐਕਸ ਤੇ ਸਾਰੇ ਪਹੁੰਚਣ, ਆਪਾਂ ਜਲਦੀ ਆਉਣਾ ਪੈਣਾ। ਸਪੀਡਐਕਸ ਤੇ ਸਾਰੇ ਪਹੁੰਚਣ, ਜਿਹੜਾ ਉਹਦਾ ਕਾਰਨ ਮੈਂ ਦੱਸਦਾ ਕੀ ਆ। ਇਸ ਸਮੇਂ ਇਹਨਾਂ ਦੀ ਫੈਮਿਲੀ ਸਾਡੇ ਕੋਲ ਬੈਠੀ ਹੈ ਇੱਥੇ ਸਟੂਡੀਓ ਦੇ ਵਿੱਚ, ਬਹੁਤ ਸਾਰਾ ਬੰਡਲ ਆਫ ਥੈਂਕਸ, ਬੰਡਲ ਆਫ ਬੈਗ ਭਰ ਕੇ ਪੈਸਿਆਂ ਦਾ ਲੈ ਕੇ ਆਇਆ ਸਾਡੇ ਲਈ। ਤੇ ਸਤਿ ਸ਼੍ਰੀ ਅਕਾਲ ਭੈਣ ਜੀ।
2: ਸਤਿ ਸ਼੍ਰੀ ਅਕਾਲ ਜੀ।
1: ਅੱਛਾ, ਹੁੰਦਾ ਕੀ ਸੀਗਾ, ਪਿਛਲੇ 1 ਵੀਕ ਪਹਿਲਾਂ ਟੋ ਟਰੱਕ ਡਰਾਈਵਰ ਅਰੈਸਟ ਕੀਤੇ ਗਏ ਨੇ, ਜਿਹੜੇ ਕਿ ਸੜਕ ਤੇ ਇੱਕ ਦੂਜੇ ਨੂੰ ਫੇਟਾ ਮਾਰਦੇ ਨਜ਼ਰ ਆਏ। ਦੋ ਟਰੱਕ ਜਿਹੜੇ ਹੈਗੇ ਨੇ ਪੁਲਿਸ ਨੇ, ਅਪੀਲ ਪੁਲਿਸ ਨੇ ਵੀਡੀਓ ਬਣਾ ਕੇ ਪਾਈਆਂ ਨੇ। ਖੱਟੜਾ ਸਾਹਿਬ ਬਿਲਕੁਲ ਇੱਥੇ ਸਟੂਡੀਓ 'ਚ ਵੀ ਆ ਕੇ ਗਏ ਸੀ ਉਹ, ਜਿਹੜੇ ਕਿ ਇਸ ਸਮੇਂ ਸਪੈਸ਼ਲ ਕੌਂਸਟੇਬਲ ਦੇ ਤੌਰ ਦੇ ਉੱਤੇ ਕੰਮ ਕਰ ਰਹੇ ਨੇ। ਟ੍ਰੈਫਿਕ ਔਰ ਰੋਡ ਰੇਂਜ ਦੇ ਜਿਹੜੀਆਂ ਇਹੋ ਜਿਹੀਆਂ ਘਟਨਾਵਾਂ ਨੇ ਉਹਨਾਂ ਨੇ ਵੀਡੀਓਜ਼ ਪਾਈਆਂ। ਉਹਦੇ ਚੱਲਦਿਆਂ ਜਿਹੜੇ ਇਹ ਟੋ ਟਰੱਕ ਸੀਗੇ, ਇਹ ਵਰਕਸ਼ਾਪਸ ਨਾਲ ਜੁੜੇ ਹੋਏ ਸੀ ਅੱਗੇ, ਉਹਦੇ ਚੱਲਦਿਆਂ ਬੜੀ ਬਦਨਾਮੀ ਹੋਈ ਆ ਇਸ ਪ੍ਰੋਫੈਸ਼ਨ ਦੀ, ਜਿਹੜਾ ਕਿ ਵਧੀਆ ਪ੍ਰੋਫੈਸ਼ਨ ਆ, ਮਾੜਾ ਪ੍ਰੋਫੈਸ਼ਨ ਹੈ। ਟੋ ਟਰੱਕ 'ਚੋਂ ਲੋਕ 40-40 ਸਾਲ ਦੇ ਰੋਟੀ ਖਾ ਰਹੇ ਨੇ। ਹੁਣ ਕੀ ਆ ਕਿ ਸਪੀਡਐਕਸ ਉਹਦਾ ਇੱਕ ਪਾਰਟ ਹੈ। ਸਪੀਡਐਕਸ 'ਤੇ ਲੋਕ ਕਿਉਂ ਜਾਂਦੇ ਨੇ? ਤੁਸੀਂ ਭੈਣ ਜੀ ਕਿੰਨੀ ਵਾਰ ਲੇਡੀਜ਼ ਨੂੰ ਮਿਲੇ ਉੱਥੇ ਜਿਹੜੇ ਆਪ ਗੱਡੀਆਂ ਲੈ ਕੇ ਆਏ ਹੁਣ?
2: ਬਹੁਤ ਸਾਰੀਆਂ ਆਈਆਂ ਜੀ।
1: ਹਾਂਜੀ,
2: ਹੁਣ ਤਾਂ ਬਹੁਤ ਸਾਰੀਆਂ ਆ ਗਈਆਂ ਜੀ।
1: ਬਹੁਤ ਸਾਰੀਆਂ ਹੁੰਦੀਆਂ ਨੇ।
2: ਹਾਂਜੀ
1: ਹਾਂਜੀ। ਵਾਈ ਦੇ ਆਰ ਕਮਿੰਗ, ਕਿਉਂ ਆਉਂਦੇ ਨੇ ਤੁਹਾਨੂੰ ਲੱਗਦਾ?
2: ਕਿਉਂਕਿ ਫੈਮਿਲੀ ਬਿਜ਼ਨਸ ਆ ਜੀ।
1: ਹਾਂਜੀ, ਇਹ ਫੈਮਿਲੀ ਬਿਜ਼ਨਸ ਆ।
2: ਕਹਿੰਦੇ ਆ ਕਿ ਬੱਚੇ ਵੀ ਕੰਮ ਕਰਦੇ ਆ ਸਾਡੇ ਉੱਥੇ, ਹੈ ਨਾ, ਤੇ ਖੁਦ ਸਾਡੀ ਫੈਮਿਲੀ ਖੁਦ ਦੀ ਕੰਮ ਕਰਦੀ ਆ।
1: ਲੋਕਾਂ ਦੇ ਅੰਦਰ ਡਰ ਹੈਗਾ,
2: ਡਰ ਹੈਗਾ ਆ
1: ਕਿ ਮੈਂ ਗੱਡੀ ਕਿੱਥੇ ਖੜੀ ਕਰੂੰਗਾ,
2: ਕਿਤੇ
1: 2000 ਕਹਿ ਕੇ, 2000 ਕਹਿ ਕੇ ਨਹੀਂ, 2000 ਕਹਿ ਕੇ 12000 ਦਾ ਬਿੱਲ ਨਾ ਬਣਾ।
2: ਹਾਂਜੀ,
1: ਮੇਰੀ ਇੰਸ਼ੋਰੈਂਸ ਕੰਪਨੀ ਨੂੰ ਕੰਮ 2000 ਦਾ ਹੋਵੇ, 12000 ਦਾ ਬਿੱਲ ਨਾ ਭੇਜ ਦੇਣ। ਲੋਕਾਂ 'ਚ ਇਹ ਡਰ ਹੁੰਦਾ ਤੇ ਮੇਰੀ ਇੰਸ਼ੋਰੈਂਸ ਨਾ ਬਚਵੇ। ਇੰਸ਼ੋਰੈਂਸ ਨਾਲ ਆਪ ਡੀਲ ਕਰਨਗੇ ਤੁਹਾਡੇ ਸਾਰੇ ਜਿਹੜੇ ਲੋਕ ਨੇ, ਉਹਨਾਂ ਨਾਲ ਆਪ ਡੀਲ ਕਰਨਗੇ। ਸਪੀਡਐਕਸ ਦਾ ਨੰਬਰ ਦਿਓ ਕੀ ਆ?
2: 416-277-9921।
1: 416-277-9221 416-277-9221 ਤਸੱਲੀ ਦਾ ਵਾਅਦਾ, ਕੰਮ ਦੀ ਗਰੰਟੀ ਤੇ ਵਿਸ਼ਵਾਸ ਤੁਹਾਡੇ 'ਚ, ਤੁਹਾਨੂੰ ਡਰ ਚੋਂ ਕੱਢ ਕੇ ਕਿ ਇੰਸ਼ੋਰੈਂਸ ਨਾਲ ਕਿਵੇਂ ਡੀਲ ਕਰਨਾ, ਰੈਂਟਲ ਗੱਡੀ ਕਿਵੇਂ ਲੈਣੀ ਹੈ, ਦੇ ਵਿਲ ਡੀਲ ਵਿਦ ਆਲ ਆਫ ਦ ਸਟੱਫ, ਕਿਵੇਂ ਜਾ ਕੇ ਰਿਪੋਰਟ ਕਰਨੀ ਹੈ. 416-277-9221
0: ਰੇਡੀਓ ਤੋਂ ਸੁਣ ਕੇ ਆਇਆ ਤੇ ਇੱਕ ਨਾ ਤੁਹਾਡਾ ਛੋਟਾ ਬੱਚਾ ਉੱਥੇ ਬੋਲਦਾ ਹੁੰਦਾ, ਮੈਂ ਉਹਨੂੰ ਮਿਲਣਾ. ਸਪੈਸ਼ਲ ਹਾਂਜੀ ਵੀ ਸਪੈਸ਼ਲ ਮੈਂ ਉਹਦੇ ਕਰਕੇ ਆਇਆ ਵੀ ਮੈਂ ਇਹਨਾਂ ਤੋਂ ਮੈਂ ਉਹਨੇ ਚਾਰ ਬੰਦਿਆਂ ਤੋਂ ਕੋਟ ਲਿੱਤੇ ਸੀਗੇ ਤੇ ਉਹਦੇ ਕੁਇਟ ਆਲਮੋਸਟ ਸੇਮ ਪ੍ਰਾਈਸ ਦੇ ਸੀਗੇ ਸਾਨੂੰ, ਮਤਲਬ ਐਵੇਂ ਨੀ ਅਸੀਂ ਕਹਿੰਦੇ ਕਿ ਜ਼ਿਆਦਾ ਸੀ ਜਾਂ ਘੱਟ ਸੀਗੇ.
1: ਪੰਜਾਬੀ ਬੋਲਦਾ, ਅਸੀਂ ਇਹਨੂੰ ਰਿਕੁਐਸਟ ਕੀਤੀ ਕਿ ਸਾਡਾ ਇੱਕ ਬੱਚਾ ਫੈਮਿਲੀ ਦਾ, ਵੀ ਅਸੀਂ ਤੇਰੇ ਕੋਲ ਛੱਡ ਦਿਆ ਕਰਨਾ ਇੱਕ ਦੋ ਦਿਨ ਲਈ, ਉਹਨੂੰ ਆਪਣੇ ਨਾਲ ਰੱਖੀ. ਸਾਨੂੰ ਇਹ ਕਹਿ ਰਿਹਾ ਮੇਰੇ ਕੋਲ ਪੰਜਾਬੀ ਬੋਲੇ ਪਟਰ ਪਟਰ, ਤੇ ਮੈਨੂੰ ਕਿਹਾ ਵੀ ਤੂੰ ਇੰਗਲਿਸ਼ ਬੋਲਦੇ, ਕਹਿੰਦਾ ਤੁਹਾਨੂੰ ਆਉਂਦੀ ਤਾਂ ਹੈ ਨਹੀਂ ਪਰ ਮੈਂ ਤੁਹਾਨੂੰ ਉਹਨਾਂ ਬੋਲਣ ਦਾ ਫਾਇਦਾ ਨਹੀਂ ਕਰਦਾ. ਥੈਂਕ ਯੂ ਭਾਜੀ, 416-277-9221 ਥੈਂਕ ਯੂ ਸੋ ਮਚ. ਸਪੀਡ ਐਕਸ ਤੁਸੀਂ ਪਹੁੰਚਣਾ, ਕੀ ਹਾਲ ਚਾਲ ਮੁੰਡਿਆ?
3: ਹਾਂਜੀ ਚੜ੍ਹਦੀ ਕਲਾ ਜੀ.
1: ਚੜ੍ਹਦੀ ਕਲਾ, ਹੋਰ ਨਮਿਤਾ ਜੀ?
4: ਵਧੀਆ ਜੀ ਸਾਥੀ.
1: ਵਧੀਆ. ਤੇ ਜਿਹੜਾ ਹੈਗਾ ਕੰਪਨੀ ਦਾ ਨਾਮ ਬੋਲੋ ਤੁਹਾਡਾ.
3: ਰਿਲਾਇਬਲ ਐਚਵੈਕ.
1: ਐਚਵੈਕ ਦਾ ਕੰਮ ਕਰਦੇ ਨੇ
3: ਜੀ?
1: ਬਹੁਤ ਸਾਰੇ ਘਰ ਨੇ ਤੁਹਾਡੇ ਕੋਲ, ਭੈਣ ਜੀ ਘਰ ਹੋਣਾ, ਤੁਹਾਡਾ ਘਰ ਦੋ ਤਿੰਨ ਵਾਰ ਪਿਕ ਗਿਆ. ਅਸਲ 'ਚ ਤੁਹਾਡੇ ਘਰ 'ਚ ਫਰਨੈਸ ਤੁਹਾਡਾ ਜਿਹੜਾ ਵਾਟਰ ਹੀਟਰ ਟੈਂਕ ਆ ਉਹ ਲਵਾਇਆ ਸੀ ਓਰੀਜਨਲ ਬੰਦੇ ਨੇ, ਤੁਹਾਨੂੰ ਨਹੀਂ ਪਤਾ. ਤੁਸੀਂ ਜਦੋਂ ਖਰੀਦਿਆ ਇੰਸਪੈਕਸ਼ਨ ਦੱਸਦਾ ਵੀ ਠੀਕ ਹੈ ਚੱਲਦਾ
3: ਜੀ,
1: ਉਹਤੇ ਸਟਿੱਕਰ ਲੱਗਿਆ. ਉਹਦਾ ਕਿੰਨੇ ਸਾਲ ਦਾ ਕੰਟਰੈਕਟ ਹੈ? ਉਹਦਾ ਇੱਕ ਕੰਟਰੈਕਟ ਹੁੰਦਾ, ਜਦੋਂ ਲੰਘ ਜਾਂਦਾ ਤੁਹਾਡੀ ਮੰਥਲੀ ਫੀਸ ਨਹੀਂ ਹੁੰਦੀ. ਪਰ ਇਹ ਲੋਕ ਤੁਹਾਡੇ ਅਕਾਊਂਟ 'ਚੋਂ ਐਂਬਰੇਜ ਵਾਲੇ ਬਿੱਲ ਦੇ ਰਾਹੀਂ 10-10-15-15 ਸਾਲ ਐਕਸਟਰਾ ਪੈਸੇ ਕਢਾ ਜਾਂਦੇ ਨੇ, ਕਢਾ ਜਾਂਦੇ ਨੇ ਨਾ. ਹਾਂਜੀ, ਸੋ ਤੁਸੀਂ ਇਹਦੇ ਲਈ ਕੀ ਕਰ ਸਕਦੇ?
3: ਇਹਦੇ ਲਈ ਤੁਸੀਂ ਸਾਨੂੰ ਕਾਲ ਕਰੋ, ਅਸੀਂ ਤੁਹਾਨੂੰ ਐਗਜੈਕਟ ਤੁਹਾਡਾ ਪਤਾ ਕਰਕੇ ਦੱਸਾਂਗੇ ਕਿ ਤੁਹਾਡਾ ਜਿਹੜਾ ਕੰਟਰੈਕਟ ਆ ਉਹ ਖਤਮ ਹੋ ਚੁੱਕਾ ਜਾਂ ਨਹੀਂ ਹੋ ਚੁੱਕਾ. ਕਿਉਂਕਿ ਉਹ ਕੀ ਕਰਦੇ ਆ, ਉਹ ਬੰਦੇ ਨੂੰ ਡਰਾ ਕੇ ਰੱਖਦੇ ਨੇ ਕਿ ਤੁਹਾਡੀਆਂ ਵਾਰੰਟੀਜ਼ ਵੋਇਡ ਹੋ ਜਾਣੀਆਂ ਦਿਸ ਦੈਟ, ਠੀਕ ਹੈ. ਜਦਕਿ ਉਹਨਾਂ ਦਾ ਇੱਦਾਂ ਦਾ ਕੁਛ ਨਹੀਂ ਹੁੰਦਾ. ਅਗਰ ਇੱਕ ਵਾਰੀ ਤੁਹਾਡਾ ਕੰਟਰੈਕਟ ਓਵਰ ਹੋ ਚੁੱਕਾ ਤਾਂ ਉਹਦੀਆਂ ਵਾਰੰਟੀਜ਼ ਜੋ ਵੀ ਹੈਗੀਆਂ ਆ ਉਹ ਹੀ ਇੰਟੈਕਟ ਰਹਿੰਦੀਆਂ ਆ. ਸੋ ਉਹ ਬਿਨਾਂ ਗੱਲ ਤੋਂ ਐਕਸਟਰਾ ਤੁਹਾਨੂੰ ਚਾਰਜ ਕਰ ਰਹੇ ਆ, ਔਰ ਉਹਦੀ ਲੋੜ ਵੀ ਨਹੀਂ ਹੁੰਦੀ. ਤੁਸੀਂ ਚੇਂਜ ਕਰਨਾ ਪ੍ਰੋਡਕਟ, ਤੁਸੀਂ ਚੇਂਜ ਵੀ ਕਰ ਸਕਦੇ ਹੋ. ਜੇ ਉਹੀ ਸੇਮ ਰੱਖਣਾ ਪ੍ਰੋਡਕਟ, ਤੁਸੀਂ ਸੇਮ ਵੀ ਰੱਖ ਸਕਦੇ ਆ. ਸੋ ਤੁਸੀਂ ਉਹਨੂੰ ਫਿਨਿਸ਼ ਕਰ ਸਕਦੇ ਆਪਣੇ ਕੰਟਰੈਕਟ ਨੂੰ. ਤੁਹਾਨੂੰ ਅਨਨੈਸੈਸਰੀ ਜਿਹੜੇ ਹਰ ਮਹੀਨੇ $30-40-50 ਐਵਰੇਜ ਜਿਹੜਾ ਬਿੱਲ ਆ ਰਿਹਾ ਭਾਜੀ, $40-50 ਹੁੰਦਾ ਆ. $50 ਐਵਰੇਜ ਹਰ ਬੰਦੇ ਦਾ ਜਾ ਰਿਹਾ ਆ, ਔਰ ਉਹ ਟੋਟਲ ਵੇਸਟੇਜ ਆ ਜਿਹਦੀ ਲੋੜ ਨਹੀਂ ਹੈਗੀ. ਸੋ ਉਹਦੇ ਵਾਸਤੇ ਤੁਸੀਂ ਆਪਣਾ ਕੰਟਰੈਕਟ ਮਤਲਬ ਰਿਵਿਊ ਕਰਵਾ ਸਕਦੇ ਸਾਡੇ ਕੋਲੋਂ. ਕਿ ਕਿਸੇ ਕਈ ਵਾਰ ਵੈਸੇ ਵੀ ਜਿਹਨਾਂ ਦੇ ਕੰਟਰੈਕਟ ਆਪ ਵੀ ਲਿਆ ਹੁੰਦਾ, ਫਰਨਸ ਦਾ ਵੀ ਹੁੰਦਾ, ਇਕੱਲਾ ਵਾਟਰ ਹੀਟਰ ਦਾ ਨਹੀਂ, ਫਰਨਸ ਏਸੀ ਦੇ ਕੰਟਰੈਕਟ ਆ, ਉਹਨਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਚਾਰਜਸ, ਹੈਵੀ ਚਾਰਜਸ ਉਹ ਲਾ ਰਹੇ ਨੇ. ਕਿਉਂਕਿ ਉਹ ਹਰ ਸਾਲ ਸਰ 5% ਵਧਾਉਂਦੇ ਨੇ.
1: ਠੀਕ ਹੈ.
3: ਇੱਕ ਬਹੁਤ ਵੱਡੀ ਇੱਕ ਹੋਰ ਚੀਜ਼ ਹੈ ਜਿਹੜੀ ਨਹੀਂ ਦੱਸੀ ਜਾਂਦੀ ਕਸਟਮਰ ਨੂੰ, ਕਿ ਹਰ ਸਾਲ ਐਵਰੇਜ ਉਹਨਾਂ ਦੀ 5% ਵੱਧਦੀ ਹੈ. ਜੋ ਵੀ ਫਸਟ ਈਅਰ ਦਾ ਚਾਰਜ ਹੁੰਦਾ, ਅਗਲੇ ਸਾਲ 5% ਹੋਰ ਵੱਧ ਚੁੱਕਾ ਹੁੰਦਾ, ਸੋ ਉਹ ਵੀ ਕੰਸਿਡਰ ਕਰਨਾ ਜ਼ਰੂਰੀ ਹੈ। ਸੋ ਅਗਰ ਤੁਸੀਂ ਚਾਹੁੰਦੇ ਕਿ ਤੁਸੀਂ ਕਿਸੇ ਕੰਟਰੈਕਟ 'ਚੋਂ ਬਾਹਰ ਨਿਕਲਣਾ ਆ ਕਿ ਵਨ ਟਾਈਮ ਪੇ ਆਊਟ ਕਰਕੇ ਖਤਮ ਕਰਨਾ, ਤੇ ਅਸੀਂ ਉਹਦੇ ਵਿੱਚ ਵੀ ਤੁਹਾਡੀ ਹੈਲਪ ਕਰ ਸਕਦੇ ਹਾਂ।
1: ਸੋ ਕਿਸੇ ਨੇ ਵੀ ਏਸੀ ਜਿਹੜਾ ਹੈਗਾ ਰੈਂਟ 'ਤੇ ਲਗਵਾਉਣਾ, ਰੈਂਟ ਟੂ ਓਨ ਲਗਵਾ ਲਿਆ, ਥੋੜ੍ਹੇ ਥੋੜ੍ਹੇ ਪੇ ਕਰੀਏ ਅਤੇ ਬਾਅਦ 'ਚ ਤੁਸੀਂ ਓਨਰ ਬਣ ਗਏ
3: ਜੀ।
1: ਕਿਸੇ ਨੇ ਫਰਨੈਸ ਇੱਦਾਂ ਲਗਵਾਉਣੀ ਹੈ, ਅੱਗੇ ਰਿਵਾਜ ਨਹੀਂ ਹੁੰਦੇ ਸੀ, ਅੱਜ ਕੱਲ੍ਹ ਇਹ ਫਲੈਕਸੀਬਿਲਟੀ ਆ
3: ਜੀ,
1: ਤੁਸੀਂ ਆਪਣੇ ਫੰਡਸ ਆਪਣੇ ਕੋਲ ਸੇਵ ਕਰਕੇ ਰੱਖੋ ਅਤੇ ਆਪਣੇ ਰੈਂਟਲ ਇਨਕਮ ਪ੍ਰੋਪਰਟੀਆਂ 'ਤੇ ਛੋਟੇ ਛੋਟੇ ਇਕਵਿਪਮੈਂਟ ਲਵਾ ਕੇ ਉਹਨਾਂ ਦੇ ਮੇਨਟੇਨੈਂਸ ਦੇ ਵਿੱਚ ਫਰਨੈਸ, ਏ ਸੀ ਅਤੇ ਹੋਟ ਵਾਟਰ ਟੈਂਕੀ ਆਉਣੇ ਹੁੰਦੇ, ਇਹ ਤਿੰਨਾਂ ਦੇ ਵਿੱਚ ਤੁਹਾਨੂੰ ਪੈਕ ਦੇ ਸਕਦੇ ਨੇ। ਤੁਹਾਡਾ ਕੋਈ ਵੀ ਫਰਨੈਸ ਜਾਂ ਏ ਸੀ ਨਹੀਂ ਚੱਲ ਰਿਹਾ, ਅੱਗੇ ਗਰਮੀ ਆਉਣ ਵਾਲੀ ਹੈ, ਪਰ ਸਾਨੂੰ ਜਿਹੜਾ ਹੈਗਾ ਮੌਸਮ ਇੱਦਾਂ ਦਾ ਵੀ ਅੱਜ ਸਵੇਰੇ ਮੌਸਮ ਕਿਵੇਂ ਸ਼ਾਮ ਨੂੰ ਕਿਵੇਂ, ਜਿਹੜੇ ਦੋ ਜਣੇ ਆਪਣੇ ਕੋਲ ਬੈਠੇ ਨੇ, ਇੱਕ ਸਲੀਵਲੈਸ ਬੈਠੇ ਨੇ, ਕੋਟੀਆਂ ਪਾਈ ਬੈਠੇ ਨੇ,
3: ਐਗਜ਼ੈਕਟਲੀ
1: ਇਸੇ ਤਰ੍ਹਾਂ ਦੀ ਕਨਫਿਊਜ਼ਨ ਮੌਸਮ ਕ੍ਰੀਏਟ ਕਰ ਰਿਹਾ। ਤੇ ਤੁਸੀਂ ਆਪਣਾ ਨੰਬਰ ਦੇ ਦਿਓ ਕੀ ਹੈ?
3: ਹਾਂਜੀ, 905-757-6111, 905-757-6111,
1: 905-757-6111, 905-757-6111, 905-757-6111 ਦੇ ਉੱਤੇ ਤੁਸੀਂ ਹੁਣੇ ਕਾਲ ਕਰਨੀ, 905-757-6111 ਤੇ ਕਾਲ ਕਰਨੀ। ਰੈਮੀ ਮੇਰਾ, ਰੈਮੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ? ਚੜ੍ਹਦੀ ਕਲਾ, ਬੈਲ ਦੀਆਂ ਡੀਲਸ ਦਿੰਦੇ ਆ ਰਹੇ ਹਾਂ ਅਸੀਂ, ਵਰਜਨ ਦੀਆਂ ਡੀਲਸ ਦਿੰਦੇ ਆ ਰਹੇ ਹਾਂ। ਅੱਜ ਦੀ ਡੀਲ ਆ ਜਿਹੜੀ, ਅੱਜ ਦੀ ਡੀਲ ਕੀ ਹੈ ਰੈਮੀ ਜੀ, ਦੱਸੋਗੇ?
5: ਅੱਜ ਦੀ ਡੀਲ ਬੜੀ ਖਤਰਨਾਕ ਹੈ ਸਰ,
1: ਉਹ ਥੋੜਾ ਖਤਰਨਾਕ ਹੁੰਦਾ। ਹਾਂਜੀ ਬੋਲੋ।
5: ਖਤਰਨਾਕ ਡੀਲ ਹੈ ਬੜੀ, $25 ਦਾ ਪਲਾਨ ਹੈਗਾ ਸਰ ਜੀ, $25 ਦਾ ਪਲਾਨ ਹੈਗਾ, ਉਹ 'ਚ ਕੋਈ ਕੰਟਰੈਕਟ ਨਹੀਂ ਹੈਗਾ, ਕੰਡੀਸ਼ਨ ਅਪਲਾਈ ਹੁੰਦੀਆਂ ਨੇ, ਉਹਦੇ 'ਚ 100 GB ਡੇਟਾ, $25 ਦਾ ਪਲਾਨ, 100 GB ਡੇਟਾ ਤੇ ਇੰਡੀਆ ਦੇ 1000 ਮਿੰਟ, ਕੋਈ ਕੰਟਰੈਕਟ ਨਹੀਂ ਹੈਗਾ ਇਹਦੇ 'ਚ, ਕੰਡੀਸ਼ਨ ਅਪਲਾਈ ਹੈਗੀਆਂ ਨੇ। ਉਹਦੇ 'ਚ ਸਟੋਰ ਤੇ ਅਸੀਂ $25 ਦੀ ਫੀਸ ਦੇਣੀ ਹੈ ਤੇ $25 ਦਾ ਪਲਾਨ ਹੈਗਾ, 100 GB ਡੇਟਾ ਦੇ ਨਾਲ ਤੇ ਇੰਡੀਆ ਦੀ ਕਾਲਸ। ਇਹ ਤੋਂ ਵਧੀਆ ਪਲਾਨ ਤਾਂ ਮੈਂ ਕਹਿੰਦਾ ਕਿਤੇ ਨਹੀਂ ਮਿਲਣਾ, $25 ਤੱਕ ਮਹੀਨੇ ਦਾ $1 ਵੀ ਨਹੀਂ ਬਣਿਆ।
1: ਹਾਂਜੀ, ਤੇ ਇੱਕ ਗੱਲ ਦੱਸੋ ਮੈਨੂੰ, ਜੇ ਇਹਦੇ 'ਚ ਕੋਈ ਫੋਨ ਐਡ ਕਰਾਉਣਾ ਹੋਵੇ, $20 ਦੇ ਕੇ ਹੋ ਜੂਗਾ?
5: ਹਾਂ ਨਹੀਂ, ਉੱਪਰ ਜਾਏਗਾ ਸਰ ਪਲਾਨ।
6: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: पत्थर कृपा लगा चुका, पर फिर भी कोई गल नहीं बन रही।
1: निर्बल बाबे ने क्या सी कृपा हो जाओगी, नींबू मिर्चा टंगो पर कृपा तो हो ही नहीं।
2: ऑनलाइन भी मार्केटिंग करके देख ली पर कोई रिजल्ट ही नहीं आया।
3: एदा मतलब तुसी रेडियो आवाज ट्राई नहीं कीता।
4: रेडियो आवाज रोजाना सवेरे 9 to 10 बजे तक, एवरी सैटरडे 10 to 1 बजे तक प्राइम टाइम ते। वधेरे जानकारी लई तुसी कॉल कर सकते हो 416-518-3200।
5: और तुसी जेड़ा हैगा एक बार फिर तो मैं दस लगा $25 देने ने, ते नंबर हैगा 905-909-2222, 416-453-8181 नंबर है। एक बार फिर तो अपा रिपीट कर देने हैं, रमी जेड़ा हैगा डील्स की है क्या?
6: हाँ, उदे चे $25 पैकेज है, 100 GB रेट हाँ, ते उदे चे 1000 में इंडियन भी हैगी है, ते कोई कॉन्ट्रैक्ट नहीं हैगा, कंडीशन अप्लाई ने जिवें तुसीं कहा $25 छोड़ते देने हैं। सारी इनफॉर्मेशन लई अमन जी भाजी कोई नंबर दवांगा, दूजा नंबर थोड़ा बिजी है, जो कोई टैक्निकल इशूज ने वो नंबर किसी को रह गया 905 वाला, तो नंबर मैं देना चाहवागा जी 416-453-8181, 416-453-8181 ते कॉल करके ना इनफॉर्मेशन ले लियो। $25 का पैकेज, 100 GB रेट आ, 1000 में इंडिया नू, ते $25 की स्टोर ते फीस देनी है, ते दैट्स इट, कोई कॉन्ट्रैक्ट नहीं है उत्ते, ते कोई बिजनेस जीदा कुछ नहीं जीदा, सिर्फ $25 का पैन, 100 GB रेट आ, इंडिया ते 1000 मिनट। नंबर टू कॉल 416-453-8181, 416-453-8181,
5: 416-453-8181, 416-453-8181, $25, कोई कॉन्ट्रैक्ट नहीं हैगा, वन टाइम फीस है, कुछ शर्तां लागू हुंदियां ने, इंडिया दे 1000 मिनट बिल्कुल इंक्लूडेड ने
7: जी,
5: ते $65 दे प्लान बिकते ने। तुसी जिन्हां ने भी अपना पुराना नंबर पोर्ट करवाउणा बिना कॉन्ट्रैक्ट वाली ये डील लई 416-453-8181, 416-453-8181। ਬੜਾ ਸਾਨੂੰ ਨਾ ਮੂੰਹ ਚੜਿਆ ਹੋਇਆ, ਅਸੀਂ 916 ਨਾਲੇ ਬੋਲਣ ਲੱਗੇ ਸੀ, ਸਤੋਸ਼ ਬੋਲਣ ਲੱਗੇ ਸੀ, 416-400 ਬ੍ਰੇਕ ਲਾਉਣੇ ਪੈਂਦੇ, ਜਿਵੇਂ ਇਲੈਕਟ੍ਰਿਕ ਗੱਡੀ ਨੂੰ ਜਿਵੇਂ ਬ੍ਰੇਕ ਲਾਉਣੇ ਪੈਂਦੇ ਭਜਾਉਣ ਦੀ ਬਜਾਏ, ਹੈ ਨਾ। 416-453-8181, 416-453-8181 ਤੇ ਅਗਰ ਨੰਬਰ ਕੋਈ ਪਿੱਕ ਨਾ ਕਰੇ ਟੈਕਸਟ ਮੈਸੇਜ ਛੱਡੀ ਚਲੋ, ਲਿਖੀ ਚਲੋ $20 ਡੀਲ, $25 $25 ਦੀ ਡੀਲ ਹੈ, 416-453-8181 ਤੇ ਕਾਲ ਕੀਤੀ ਜਾ ਸਕਦੀ ਹੈ। ਔਰ ਮਨਮੋਹਨ ਸਿੰਘ ਮੇਰੇ ਨਾਲ, ਮਨਮੋਹਨ ਜੀ ਸਤਿ ਸ਼੍ਰੀ ਅਕਾਲ।
8: ਸਤਿ ਸ਼੍ਰੀ ਅਕਾਲ ਭਾਜੀ,
5: ਚੜ੍ਹਦੀ ਕਲਾ ਕਿਵੇਂ ਹੋ?
8: ਬਸ ਚੜ੍ਹਦੀ ਕਲਾ ਭਾਜੀ, ਬਹੁਤ ਵਧੀਆ।
5: ਮਨਮੋਹਨ ਨੇ ਇੱਕ ਕੰਮ ਸ਼ੁਰੂ ਕੀਤਾ ਤਕਰੀਬਨ ਸਾਲ ਪਹਿਲਾਂ, ਲੋਕਾਂ ਦੀ ਆਟੋ ਇੰਸ਼ੋਰੈਂਸ, ਆਟੋ ਇੰਸ਼ੋਰੈਂਸ ਇੱਕ ਮੁੱਦਾ ਹੈ ਜਿਹੜਾ ਕਿ ਸਰਕਾਰ ਨੂੰ ਰਿਜ਼ੋਲਵ ਕਰਨਾ ਚਾਹੀਦਾ
7: ਜੀ,
5: ਪਰ ਇਹਨੂੰ ਮਨਮੋਹਨ ਹੁਣੇ ਰਿਜ਼ੋਲਵ ਕਰ ਰਹੇ ਨੇ, ਹੋ ਕੀ ਰਿਹਾ? ਜਿਹੜਾ ਮਰਜ਼ੀ ਬੰਦਾ ਅੰਟਾਰੀਓ ਤਾਂ ਮੈਨੂੰ ਸੁਣਦਾ ਪਿਆ ਇਸ ਵੇਲੇ, ਜਿਹੜਾ ਮਰਜ਼ੀ, ਇਹ ਨਹੀਂ ਕਿ ਤੁਸੀਂ ਬਚੇ ਹੋਏ ਹੋ, ਤੁਸੀਂ ਇੱਕ ਕਾਲ ਕਰਕੇ ਦੇਖੋ, ਤੁਹਾਡੇ ਰੇਟ ਘਟਣਗੇ, ਜਾਂ ਇਹ ਤੁਹਾਨੂੰ ਦੱਸੂਗਾ ਕਿ ਤੁਸੀਂ ਲੋਅ ਰੇਟ 'ਤੇ ਹੈਗੇ ਹੋ ਹਜੇ ਛੇੜੋ ਨਾ, ਜਾਂ ਇਹ ਦੱਸਣਗੇ ਕਿ ਤੁਹਾਡੀ ਰਿਨਿਊਅਲ ਅੱਜ ਤੋਂ 3 ਮਹੀਨੇ ਬਾਅਦ ਆ, ਉਦੋਂ ਛੇੜਿਓ, ਹਜੇ ਨਾ ਛੇੜਿਓ। ਆਟੋ ਇੰਸ਼ੋਰੈਂਸ ਦੇ ਰੇਟ ਲੋਕਾਂ ਦੇ ਘੱਟ ਹੀ ਘੱਟ ਰਹੇ ਨੇ, ਕਿੰਨੇ ਪਰਸੈਂਟ ਕਾਲ ਦੇ ਰੇਟ ਘੱਟ ਰਹੇ ਨੇ?
8: ਹਾਂਜੀ ਭਾਜੀ, ਕਾਫੀ ਕਾਲਸ ਆਉਂਦੀਆਂ ਆਪਾਂ ਨੂੰ, ਸੋ ਆਪਾਂ ਆਲਮੋਸਟ ਕਹਿ ਲਾ ਕਿ 50% ਲੋਕਾਂ ਨੂੰ ਆਪਾਂ ਵਧੀਆ ਪ੍ਰਾਈਸ ਦੇ ਰਹੇ ਹਾਂ, ਜਿੰਨੇ ਵੀ ਸਾਨੂੰ ਕਾਲ ਆਉਂਦੇ ਆ, ਸੋ ਜਿਹਨਾਂ ਦੇ ਨਹੀਂ ਵੀ ਆ ਰਹੇ ਉਹਨਾਂ ਨੂੰ ਸੁਜੈਸਟ ਕਰ ਦਈਏ ਤੁਸੀਂ ਅਜੇ ਵੇਟ ਕਰ ਲਓ, ਜਾਂ ਤੁਸੀਂ ਰਿਨਿਊਅਲ ਦਾ ਵੇਟ ਕਰ ਲਓ, ਜਾਂ ਤੁਹਾਡੀ ਕੋਈ ਟਿਕਟ ਆ ਉਹਨੂੰ ਨਿਕਲ ਲੈਣ ਦੋ ਰੈਕਟ ਦੇ ਵਿੱਚ, ਫਿਰ ਸਾਨੂੰ ਕਾਲ ਕਰੀਏ, ਤੁਹਾਨੂੰ ਆਪਾਂ ਵਧੀਆ ਰੇਟ ਪ੍ਰੋਵਾਈਡ ਕਰਾਂਗੇ, ਸੋ ਜਿੱਦਾਂ ਦੀ ਸਿਚੁਏਸ਼ਨ ਆਪਾਂ ਉਹਨੂੰ ਪਹਿਲਾਂ ਅਲਰਟ ਕਰ ਦਈਏ ਭਾਜੀ।
5: ਠੀਕ ਹੈ, ਲਾਸਟ 2 ਬੰਦੇ ਜਿਹਨਾਂ ਨੇ ਤੁਹਾਨੂੰ ਕਾਲ ਕੀਤੀ ਉਹਨਾਂ ਦੇ ਰੇਟ ਘਟੇ, ਐਗਜ਼ਾਮਪਲ ਦੇ ਦਿਓ ਤਾਂ ਜੋ ਲੋਕ ਕੰਪੇਅਰ ਕਰ ਸਕਣ।
8: ਜੀ ਭਾਜੀ ਬਿਲਕੁਲ, ਸੋ ਆਪਾਂ ਕੱਲ ਦੀ ਗੱਲ ਆ, ਜਿਹਨਾਂ ਵਿੱਚ ਇੱਕ ਗੱਡੀ ਇੱਕ ਘਰ ਦੇ ਵਿੱਚ, ਉਹਨਾਂ ਨੂੰ ਆਲਮੋਸਟ $1,350 ਦੀ ਆਪਾਂ ਸੇਵਿੰਗ ਕੀਤੀ ਈਅਰਲੀ। ਦੂਸਰੇ ਕੇਸ ਦੇ ਵਿੱਚ 3 ਗੱਡੀਆਂ ਸੀਗੀਆਂ ਇੱਕ ਘਰ ਸੀਗਾ ਭਾਜੀ, ਉਹਨਾਂ ਨੂੰ ਆਪਾਂ $2,100 ਈਅਰਲੀ ਸੇਵ ਕਰਾ ਕੇ ਦਿੱਤਾ ਆ, ਸੋ ਆਪਾਂ ਇਹ 2 ਕੱਲ ਦੇ ਕੇਸ ਆ। ਤੀਸਰੇ ਕੇਸ ਵਿੱਚ ਕਮਰਸ਼ੀਅਲ ਇੱਕ ਆਪਣੇ ਕੋਲ ਆਈ ਸੀਗੀ ਇੰਸ਼ੋਰੈਂਸ ਰੈਸਟੋਰੈਂਟ ਲਈ, ਉਹਨਾਂ ਦੇ ਆਪਾਂ $90 ਮੰਥਲੀ ਸੇਵ ਕੀਤੇ, ਆਲਮੋਸਟ $1,000 ਤੋਂ ਉੱਤੇ ਉਹਨਾਂ ਦੀ ਆਪਾਂ ਈਅਰਲੀ ਸੇਵਿੰਗ ਕਰਕੇ ਦਿੱਤੀ ਭਾਜੀ।
5: ਕਵਰੇਜ ਕੋਈ ਨਹੀਂ ਘਟਾਉਂਦੇ ਵਿੱਚੋਂ, ਰਾਈਟ?
8: ਜੀ ਕਵਰੇਜ ਆਪਾਂ ਉਹਨਾਂ ਨਾਲ ਪੂਰੀ ਭਾਜੀ ਡਿਟੇਲ ਟੂ ਡਿਟੇਲ ਆਪਾਂ ਉਹਨਾਂ ਨਾਲ ਡਿਸਕਸ ਕਰਦੇ ਹਾਂ। ਕਈ ਵਾਰੀ ਉਹਨਾਂ ਦੀ ਕਵਰੇਜ ਬਹੁਤ ਘੱਟ ਹੁੰਦੀ ਆਪਾਂ ਉਹਨਾਂ ਨੂੰ ਵਧਾ ਵੀ ਦਿੰਦੇ ਹਾਂ, ਤੇ ਕਈ ਵਾਰੀ ਉਹਨਾਂ ਦੀ ਅਨਸੈਸਰੀ ਬਹੁਤ ਜ਼ਿਆਦਾ ਕਵਰੇਜ ਹੁੰਦੀ, ਉਹਨਾਂ ਦਾ ਕੰਟੈਂਟ ਬਹੁਤ ਘੱਟ ਹੁੰਦਾ ਆ, ਸੋ ਆਪਾਂ ਉਸ ਕੇਸ 'ਚ ਉਹਨਾਂ ਨੂੰ ਪੁੱਛ ਕੇ ਉਹਨੂੰ ਘੱਟ ਕਰਕੇ ਉਹਨਾਂ ਜੇ ਪ੍ਰੀਮੀਅਮ ਸੇਵ ਹੁੰਦਾ ਆਪਾਂ ਉੱਥੇ ਵੀ ਉਹਨਾਂ ਨੂੰ ਡਿਸਕਸ ਕਰਦੇ ਹਾਂ ਭਾਜੀ ਆਪਾਂ।
5: ਨੰਬਰ ਬੋਲ ਦਿਓ
8: ਜੀ। ਸੋ ਆਪਾਂ 416-990-3200, 416-990-3200 ਦੇ ਭਾਈ। ਥੈਂਕ ਯੂ ਸੋ ਮਚ,
5: ਥੈਂਕ ਯੂ ਸੋ ਮਚ। 416-990-3200 ਇੱਕ ਨਾ ਸੰਤੋਸ਼ ਕੁਐਸਚਨ ਪੁੱਛਣ ਲੱਗਿਆ, ਮੀਡੀਅਮ ਪੀਜ਼ਾ ਫ੍ਰੀ ਹੋਊਗਾ? ਮੀਡੀਅਮ ਪੀਜ਼ਾ
7: ਦੇਖ ਲਓ ਕੁਛ ਕਰ,
5: ਤੇ ਮੀਡੀਅਮ ਪੀਜ਼ਾ ਕਿੱਥੇ ਫ੍ਰੀ ਹੋਣਾ? ਚਰਨਪ੍ਰੀਤ ਤੁਸੀਂ ਆਪਣੀ ਡੀਲ ਬੋਲੋ ਪਹਿਲਾਂ, ਪੀਜ਼ਾ ਸ਼ੈਫ ਦੇ ਉੱਤੇ ਪਹੁੰਚ ਚੁੱਕਿਆ ਪੀਜ਼ਾ ਸ਼ੈਫ, ਤੇ ਚਰਨਪ੍ਰੀਤ ਤੁਸੀਂ ਡੀਲ ਬੋਲੋ ਜੀ ਆਪਣੀਆਂ।
7: ਹਾਂਜੀ, ਸੋ ਤੁਸੀਂ ਅੱਜ ਪੁੱਛਣਾ ਪੀਜ਼ਾ ਸ਼ੈਫ 13 ਤੇ ਆਪਣਾ 30 ਰੈਂਬਲਰ ਡਰਾਈਵ ਤੇ, ਤੇ ਤੁਸੀਂ ਡੀਲ ਸਕ੍ਰੈਪ ਕਰਨੀ ਹੈ 2 ਲਾਰਜ ਪੀਜ਼ਾ, 3-3 6 ਟੋਟਲ 6 ਟੋਪਿੰਗ ਹੈਗੀ ਹੈ, ਨਾਲ ਤੁਸੀਂ ਲੈਣਾ ਬਟਰ ਚਿਕਨ ਜਾਂ ਫਿਰ ਸ਼ਾਹੀ ਪਨੀਰ ਦਾ ਰਾਈਸ ਬਾਲ, ਕੱਲਾ 24.99 ਚ। ਜੇ ਤੁਸੀਂ ਬਟਰ ਚਿਕਨ ਸ਼ਾਹੀ ਪਨੀਰ ਦਾ ਰਾਈਸ ਬਾਲ ਨਹੀਂ ਲੈਣਾ ਤਾਂ ਤੁਸੀਂ ਸਵਿਚ ਕਰ ਸਕਦੇ ਹੋ ਉਹਨੂੰ ਫਰਾਈਜ਼ ਚ, ਬੱਚਿਆਂ ਲਈ ਫਰਾਈਜ਼ ਹੋ ਜੂਗਾ, ਤੇ ਤੁਹਾਡੇ ਲਈ 2 ਲਾਰਜ ਪੀਜ਼ਾ। ਤੁਸੀਂ 6-7 ਜਣੇ ਰੱਜ ਕੇ ਖਾਓਗੇ, ਪੁੱਛਣਾ ਕਿੱਥੇ ਤੁਸੀਂ 30 ਰੈਂਬਲ ਡਰਾਈਵ ਪੀਜ਼ਾ ਸ਼ੈਫ ਤੇ। ਆਪਣਾ ਫੋਨ ਨੰਬਰ ਹੈਗਾ ਜੀ ਸਾਡਾ 647-547-4200।
5: ਮੈਂ ਇੱਦਾਂ ਕਰ ਦਵਾਂ, ਜਿੰਨੇ ਵੀ ਕਾਲ ਆਉਂਦੇ ਨੇ
9: ਜੀ,
5: ਜੇ ਤਾਂ ਕਿਸੇ ਨੇ ਵੈਜ ਬਰਿਆਨੀ ਲੈਣੀ ਹੈ ਤੁਸੀਂ ਉਹ ਫ੍ਰੀ ਕਰ ਦਿਓ $25 ਦੀ ਡੀਲ ਦੇ ਵਿੱਚ, ਠੀਕ ਹੈ? 2 ਲਾਰਜ ਪੀਜ਼ੇ ਨਾਲ,
7: ਠੀਕ ਹੈ ਜੀ,
5: 6 ਟੋਪਿੰਗ 2 ਟਿਪਿੰਗ $25 ਦੇ ਵਿੱਚ। ਜਾਂ ਤਾਂ ਵੈਜ ਬਰਿਆਨੀ ਤੁਸੀਂ ਉਹਨਾਂ ਨੂੰ ਕਰ ਦਿਓ ਤੁਸੀਂ, ਜਾਂ ਉਹ ਤੁਹਾਡੇ ਤੋਂ ਨਾਲ ਤੁਸੀਂ ਬਿਲਕੁਲ ਨਾਲ ਨਜ਼ਾਰਾ ਤੋਂ ਤੁਸੀਂ ਪਿੱਕ ਕਰਾ ਸਕਦੇ ਹੋ, ਪਾਸਤਾ ਨਾਲ ਕਰ ਲੈਣ ਜਾਂ ਉਹ ਕਰ ਲੈਣ ਸੰਤੋਸ਼ ਆਪਣਾ, ਅਗਰ ਕਿਸੇ ਨੇ ਭਟੂਰਿਆਂ ਦੀ ਪਲੇਟ ਵੀ ਕਰ ਲਈ ਕਰ ਦਈਏ।
9: ਹਾਂਜੀ ਕਰ ਦਿਓ,
7: ਹਾਂਜੀ ਹਾਂਜੀ ਠੀਕ ਹੈ ਜੀ,
5: ਭਟੂਰਿਆਂ ਦੀ ਪਲੇਟ ਤੁਸੀਂ ਕੋਈ ਚਾਰਜ ਨਹੀਂ ਕਰਨਾ,
7: ਠੀਕ ਹੈ ਜੀ,
5: ਡਨ ਹੋ ਗਿਆ?
9: ਡਨ ਹੈ।
7: ਸੋ ਤੁਹਾਡੇ ਕੋਲ ਹੁਣ ਕਾਫੀ ਸਾਰੇ ਆਪਸ਼ਨਸ ਹੋ ਗਏ, ਤੁਸੀਂ 2 ਲਾਰਜ ਪੀਜ਼ਾ ਲੈਣੇ ਆ 6 ਟੌਪਿੰਗ ਚ,
5: 6 ਟੌਪਿੰਗ ਚ। ਦੇਖੋ ਗਾਹਕ ਸਾਡੇ ਕੋਲੇ ਬੈਠਾ ਇਧਰ ਉੱਪਰ ਚੱਕ ਰਿਹਾ, ਗਾਹਕ ਸਾਡੇ ਕੋਲ ਬੈਠਾ ਇਧਰ ਉੱਪਰ ਨੂੰ ਕਰ ਰਿਹਾ, ਠੀਕ ਹੈ। ਤੀਸਰੀ ਤੁਸੀਂ ਭਟੂਰੇ ਦੀ ਪਲੇਟ ਹੋ ਗਈ, ਫਰਾਈਜ਼ ਹੋ ਗਈਆਂ, ਜਾਂ ਤੁਸੀਂ
7: ਨੂਡਲਸ
5: ਪਾਸਤਾ ਹੋ ਗਿਆ, ਤੇ ਬਰਿਆਨੀ ਹੋ ਗਈ, ਤੁਸੀਂ ਕੋਈ ਪੈਸਾ ਚਾਰਜ ਨਹੀਂ ਕਰਨਾ ਉੱਪਰ, ਡਨ ਹੋ ਗਿਆ?
9: ਬਟ ਅਮਨ ਜੀ ਆਹ ਦੱਸ ਦਈਏ ਕਿ
5: $40 ਦੀ ਡੀਲ ਹੈ
9: ਜੀ,
5: 25 ਚ ਮਿਲਣੀ ਹੈ 40 ਦੀ। ਤੇ ਸੰਤੋਸ਼ ਕੁਐਸਚਨ ਪੁੱਛੂ, ਜਿਹਨੇ ਆਂਸਰ ਦਿੱਤਾ ਉਹਨੂੰ ਉਹਨੂੰ ਇੱਕ ਪੀਜ਼ਾ ਵੀ ਫ੍ਰੀ ਹੈ, ਪੀਜ਼ਾ ਸ਼ੈਫ ਹੈ, ਪੀਜ਼ਾ ਸ਼ੈਫ ਦੇ ਕੋਲ ਇਹਨਾਂ ਦੇ ਆਪਣੇ ਲੈਵਲ ਦੀ ਇਹਨਾਂ ਦੀਆਂ ਰੈਸਪੀਜ਼ ਨੇ। ਤੁਸੀਂ ਕਿਹੜੇ ਕਿਹੜੇ ਪੀਜ਼ਾ ਖਾ ਸਕਦੇ ਲੋਕ ਤੁਹਾਡੇ ਤੋਂ?
7: ਹਾਂਜੀ, ਪੈਸਟੋ ਪੀਜ਼ਾ ਜਿਹੜਾ ਹੈਗਾ ਮਸਟ ਟ੍ਰਾਈ ਪੀਜ਼ਾ ਹੈਗਾ,
5: ਜਦੋਂ ਪਿਛਲੀ ਵਾਰ ਰੇਡੀਓ ਤੋਂ ਬੋਲ ਕੇ ਗਏ ਤੁਸੀਂ, ਪਿਛਲੀ ਵਾਰ ਜਦ ਰੇਡੀਓ ਤੋਂ ਬੋਲ ਕੇ ਗਏ, ਸਭ ਤੋਂ ਜ਼ਿਆਦਾ ਕਿਸ ਚੀਜ਼ ਦੀਆਂ ਕਾਲ ਆਈਆਂ?
7: ਹਾਂਜੀ, ਸਾਨੂੰ ਹਲੇ ਤਾਂ ਰੈਗੂਲਰ ਪੀਜ਼ਾ ਦੀ ਆਈ ਹੈ, ਜਿਵੇਂ ਡੀਐਸ ਨੂੰ ਅਸੀਂ ਲਾਈ ਹੋਈ ਹੈ 3-3 ਟੋਪਿੰਗ ਵਾਲੀ, ਤੇ ਪੈਸਟੋ ਪੀਜ਼ਾ ਵੀ ਕਿਸੇ ਨੇ ਸਾਨੂੰ ਕੁਐਸਚਨ ਆਏ ਨੇ 2-3 ਬਾਰੇ, ਪਰ ਉਹ ਕਹਿੰਦੇ ਅਸੀਂ ਸ਼ਾਮ ਨੂੰ ਜ਼ਰੂਰ ਆਵਾਂਗੇ, ਜ਼ਰੂਰ ਆ ਕੇ ਟਰਾਈ ਕਰਾਂਗੇ, ਤੇ ਤੁਸੀਂ ਵੀ ਆਓ ਟਰਾਈ ਕਰੋ ਪੈਸਟੋ ਪੀਜ਼ਾ। ਪੈਸਟੋ ਪੀਜ਼ਾ ਸਾਰਾ ਕੁਛ ਹੀ ਹਰੇ ਰੰਗ ਦਾ ਪਾਇਆ ਹੁੰਦਾ, ਸੌਸ ਤੋਂ ਲੈ ਕੇ ਟੋਪਿੰਗ
5: ਜਿਆਦਾ ਹਰਾ ਵੀ ਨਾ ਕਹੋ, ਲੋਕਾਂ ਨੂੰ ਸਾਗ ਲੱਗਣ ਲੱਗ ਜਾਂਦਾ। ਸੋ ਰੰਗ ਨਾ ਤੁਸੀਂ ਯੂਜ ਕਰੋ, ਤੁਸੀਂ ਕਹੋ ਵੀ ਉਹ ਇਸ ਤਰ੍ਹਾਂ ਦਾ ਹੁੰਦਾ ਹੈ। ਸੋ ਵੈਸੇ ਗੱਲ ਕਹਾਂ, ਜੇ ਤੁਸੀਂ ਇਹਦਾ ਪੈਸਤੋ ਪਾਸਤਾ ਖਾ ਲਿਆ ਨਾ,
9: ਮੈਂ ਖਾਦਾ ਜੀ,
5: ਖਾਦਾ
9: ਬਹੁਤ ਸਵਾਦ
5: ਹੈ, ਵਨ ਆਫ ਦਾ ਬੈਸਟ ਹੈ। ਇਹ ਮਿਡਲ ਈਸਟ ਦਾ ਸ਼ੈਫ ਹੈ ਨਾ ਜਿਹੜਾ ਕੰਮ ਕਰਦਾ
9: ਜੀ,
5: ਡਬਈ ਚ ਕੰਮ ਕੀਤਾ, ਉਹਦੀ ਰੈਸਪੀਜ਼ ਨੇ, ਇੱਕ ਤਾਂ ਸੂਪ ਉਹਦੀ ਰੈਸਪੀ ਆ, ਉਹ ਨਜ਼ਾਰਾ ਤੇ ਮਿਲਣੇ ਨੇ,
9: ਦੋ
5: ਪਰਿਵਾਰਾਂ ਨੇ ਕਿਹਾ ਸਾਡਾ ਬਫੇ ਅਲੱਗ ਲਾ ਦਿਓ, ਅਸੀਂ 15-17 ਜਣੇ ਆਵਾਂਗੇ, ਸਾਡਾ ਬਫੇ ਹੀ ਅਲੱਗ ਲਾ ਦਿਓ, ਅਸੀਂ ਅਲੱਗ ਬਫੇ ਤੋਂ ਆਪਣਾ ਫੂਡ ਪਿਕ ਕਰੀ ਜਾਵਾਂਗੇ।
9: ਹਾਂਜੀ,
5: ਤੇ ਨਾਲ ਇੱਕ ਨੇ ਕਿਹਾ ਕਿ ਸਾਡੀ ਸਕਰੀਨ ਦੇ ਉੱਤੇ ਮਦਰ ਦੀਆਂ ਜੇ ਅਸੀਂ ਲੈ ਆਈਏ ਉਹ ਪੈਨ ਡਰਾਈਵ ਸਾਡੀ, ਜਾਂ ਤੁਸੀਂ ਉਹ ਡਾਊਨਲੋਡ ਕਰਕੇ ਸਾਡਾ ਚਲਾ ਦਿਓ। ਇੱਕ ਨੇ ਕਿਹਾ ਮੇਰਾ ਮਿਊਜ਼ਿਕ ਚਲਾਉਣਾ, ਮੇਰਾ ਮੇਰੀ ਪਸੰਦ ਮੰਮੀ ਦੇ ਪਸੰਦ ਦਾ ਮਿਊਜ਼ਿਕ ਚਲਾ ਦੂੰਗੇ ਡੀਜੇ ਦੇ ਉੱਤੇ, ਉਹ ਕਹਿੰਦੇ ਕੋਈ ਚੱਕਰ ਨਹੀਂ ਗਾ। ਸੋ ਕਿਸੇ ਨੇ ਵੀ ਪਾਰਟੀ ਆ, ਮੰਗਣੀ, ਰੋਕਾ, ਜਨਮਦਿਨ ਆ, ਸਟੇਜ ਬਣੀ ਆ, ਲੇਜ਼ਰ ਚੱਲਦੀ ਆ, ਬਾਰ ਬਣੀ ਹੋਈ ਆ, ਵਾਸ਼ਰੂਮ ਵੱਡੇ ਨੇ, ਨਜ਼ਾਰਾ ਤੇ ਪਹੁੰਚਣਾ, ਨਜ਼ਾਰਾ ਲੈ ਵੀ ਆ ਕੇ। ਪਰ ਪਹਿਲਾਂ ਇਸ ਤੋਂ ਪੀਜ਼ਾ ਸ਼ੈਫ 30 ਰੈਂਬਲਰ ਡਰਾਈਵ ਦੇ ਉੱਤੇ ਨੇ, ਤੁਸੀਂ 647 ਹੁਣੇ ਕਾਲ ਕਰੋ ਸਾਰੇ ਜਿੰਨੇ ਵੀ ਲੋਕ ਆ, 647-547-4200, ਬਹੁਤ ਸੌਖਾ ਨੰਬਰ ਹੈ, 647 ਇੱਕ ਹੋ ਗਿਆ, 547 ਇੱਕ ਹੋ ਗਿਆ, 4200। 30 ਰੈਂਬਲਰ ਡਰਾਈਵ, ਕੈਨੇਡੀਅਨ ਸਟੀਲ ਦਾ ਏਰੀਆ, ਤੁਸੀਂ ਕਿਤੇ ਵੀ ਰਹਿੰਦੇ ਹੋ ਉਧਰਲੇ ਪਾਸੇ, ਪੀਜ਼ਾ ਪਿੱਕ ਕਰਨੇ ਆ, 2 ਲਾਰਜ ਪੀਜ਼ਾ 2599 ਦੇ, 2499 ਪਰ ਨਾਲ ਜਿਹੜੀ ਜਿਹੜੀ ਚੀਜ਼ ਤੁਹਾਨੂੰ ਮੈਂ ਕਹਿਤੀ ਰੇਡੀਓ ਵਾਸ ਕਰਕੇ ਆ, ਤੁਸੀਂ ਕੋਈ ਪੈਸਾ ਨਹੀਂ ਪੇ ਕਰਨਾ, ਪਾਸਤੇ ਦਾ ਕੋਈ ਪੈਸਾ ਨਹੀਂ ਪੇ ਕਰਨਾ, ਤੁਸੀਂ ਜਿਹੜਾ
9: ਬੱਚਿਆਂ ਦੇ
5: ਬਰਿਆਨੀ ਦਾ, ਭਟੂਰਿਆਂ ਦਾ ਹੋ ਗਿਆ,
9: ਫਰਾਈਜ਼
5: ਇੱਕ ਪਲੇਟ ਦਾ, ਫਰਾਈਜ਼ ਦਾ ਕੋਈ ਪੈਸਾ ਨਹੀਂ ਪੇ ਕਰਨਾ, ਕਿਸੇ ਨੇ ਇੱਕ ਸੈਂਟ ਨਹੀਂ ਪੇ ਕਰਨਾ,
9: ਸਿਰਫ ਅੱਜ ਦਾ ਦਿਨ,
5: ਨਾ ਨਾ ਚੱਲਣ ਦੋ ਚੱਲਣ ਦੋ ਚੱਲਣ ਦੋ ਦੇਖੋ ਦੇਖੋ ਲੋਕ ਖਾਣਗੇ ਨਾ ਲੋਕ ਇਹਨਾਂ ਨਾਲ ਤੁਸੀਂ ਤੁਸੀਂ ਚੈਂਪੀਅਨ ਨੇ ਤਵਾ ਕਿਚਨ ਕੰਪਨੀ ਚਲਾਈ ਆ ਥੋੜੀ ਚੱਲਦੀ ਹੈ ਕਿਤੇ ਲੋੜਿਆਂ ਦਾ ਇੱਥੇ ਲੋਕ ਆਉਂਦੇ
9: ਨੇ ਲੋੜਿਆਂ ਦਾ ਨੰਬਰ ਵੀ ਆ ਰਿਹਾ ਇਹਨਾਂ ਕੋਲ ਇਹਨਾਂ ਨੇ ਨੰਬਰ ਬਿਨਾਂ ਦੇਖੇ ਬੋਲਦੇ ਆ
5: ਅੱਛਾ ਹੁਣ ਦੇਖਣ ਲੱਗ ਗਏ ਸੋ ਤੁਸੀਂ ਕਾਲ ਕਰਨੀ 647-547-4200 ਤੇ ਕਾਲ ਕਰਨੀ ਆ ਤੇ ਚੈਂਪੀਅਨ ਹੋਲਡ ਰੱਖੇ ਜੀ ਤੁਸੀਂ ਕਾਲ ਲੈਣੀਆਂ ਨੇ ਵਿੱਚ
9: ਅੰਕਲ ਜੀ ਦਾ ਫੋਨ ਆ ਜਾਣਾ ਇੱਕ ਵਜੇ ਤੋਂ ਬਾਅਦ ਇਸ ਕਰਕੇ ਮੈਂ ਬਹੁਤ ਡਰ
5: ਗਈ ਅੰਕਲ ਨੂੰ ਨਾ ਡਰਾਈ ਚਲੋ ਹੁਣ
9: ਇਸ ਕਰਕੇ ਮੈਨੂੰ ਅਮਰੀਕ ਸਿੰਘ ਜੀ ਨੇ ਬਚਾ ਲਿਆ ਸੀ ਅੱਜ ਕਾਲ ਕਰਕੇ ਸੋ ਮੇਰਾ ਕੁਐਸਚਨ ਹੈਗਾ ਮੈਥ ਦਾ ਤੇ ਚਾਹੇ ਤੁਸੀਂ ਸਹੀ ਜਵਾਬ ਦਿਓ ਚਾਹੇ ਤੁਸੀਂ ਗਲਤ ਦਿਓ ਬਟ ਪਾਰਟੀਸਪੇਟ ਕਰਨਾ ਅਸੀਂ ਕੋਈ ਵੀ ਰੈਂਡਮ ਆਪਣੇ ਪਾਰਟੀਸਪੈਂਟ ਨੂੰ ਦਾ ਲੱਕੀ ਡਰਾ ਕੱਢਾਂਗੇ ਐਂਡ ਦੇ ਸ਼ੋ ਦੇ ਵਿੱਚ ਸੋ ਮੇਰਾ ਕੁਐਸਚਨ ਹੈਗਾ
5: ਟੋਪਿੰਗ ਦਾ ਤੁਹਾਡਾ ਮੀਡੀਅਮ ਪੀਜ਼ਾ ਫ੍ਰੀ ਹੋਊਗਾ ਅਸੀਂ ਦੋ ਜਣਿਆਂ ਨੂੰ ਇਹ ਕੱਢਾਂਗੇ ਸੁਣਦੇ ਰਹੋ ਸਾਰੇ ਕਾਲ ਕਰਨੀ ਆ ਤੇ ਇੱਕ ਜਿਹੜੇ ਅੱਜ ਮਦਰਸ ਡੇ ਦੇ ਉੱਤੇ ਸਪੈਸ਼ਲੀ ਜਾਣਾ
9: ਜੀ
5: ਮੈਂ ਪਹਿਲਾਂ ਉਹਦਾ ਅਨਾਉਂਸਮੈਂਟ ਕਰ ਦਵਾਂ
9: ਜੀ ਬਿਲਕੁਲ
5: ਮੈਨੂੰ ਨਜ਼ਾਰਾ ਤੇ ਸਿਮ ਹੈਗੇ ਸਿਮ ਕੀ ਹਾਲ ਚਾਲ ਹੈ
10: ਹੈਲੋ
5: ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਤੁਹਾਡਾ
10: ਸਤਿ ਸ਼੍ਰੀ ਅਕਾਲ ਜੀ ਵਧੀਆ ਵਧੀਆ ਤੁਸੀਂ ਦੱਸੋ
5: ਬਸ ਵਧੀਆ ਵਧੀਆ ਸਿਮ ਤੇ ਇਹਨਾਂ ਦੇ ਨਾਲ ਜਿਹੜੇ ਅਸਿਸਟੈਂਟ ਸ਼ੈਫ ਹੈਗੇ ਨੇ ਸ਼ੈਫਸ ਨੂੰ ਅੰਦਰ ਇੰਸਟਰਕਸ਼ਨ ਦੇਣੀਆਂ ਫੂਡ ਤਿਆਰ ਕਰਨਾ ਕੁਲਵਿੰਦਰ ਨੂੰ ਵੀ ਤੁਸੀਂ ਕੋਲ ਬੁਲਾ ਲਿਓ ਆਪਣੇ ਤੇ ਸਿਮ ਜਿਹੜਾ ਹੈਗਾ ਤੁਸੀਂ ਲੋਕਾਂ ਨੂੰ ਇਨਵਾਈਟ ਕਰੋ ਅੱਜ ਮਦਰਸ ਡੇ ਦੇ ਉੱਤੇ ਅੱਜ ਤੇ ਕੱਲ ਇਹਨਾਂ ਨੂੰ ਡਾਇਨਿੰਗ 'ਚ ਵਨ ਆਫ ਦਾ ਟੋਪ ਟੋਰੋਂਟੋ ਦੀ ਜਗ੍ਹਾ ਹੋਣੀ ਚਾਹੀਦੀ ਹੈ ਲੋਕ ਕਿਚਨਰ ਤੋਂ ਵੀ ਆਉਣਗੇ ਮੈਂ ਤੁਹਾਨੂੰ ਵਾਅਦਾ ਕਰਦਾ ਵਾਟਲੂ ਤੋਂ ਵੀ ਆਉਣਗੇ ਕੈਂਬਰਿਜ ਤੋਂ ਵੀ ਆਉਣਗੇ ਲੋਕ ਤੁਹਾਡੇ ਕੋਲ ਗੋਲਫ ਤੋਂ ਵੀ ਆਉਣਗੇ ਲੋਕ ਮਿਲਟਨ ਤੋਂ ਲੈ ਕੇ ਨੈਗਰਾ ਫਾਲ ਹੈਮਿਲਟਨ ਤੋਂ ਆਉਣਗੇ ਤੁਹਾਡੇ ਕੋਲ ਲੋਕ ਔਸ਼ਵਾ ਤੋਂ ਲੈ ਕੇ ਤੁਹਾਡੇ ਕੋਲ ਜਿਹੜੇ ਹੈਗੇ ਨੇ ਬੈਰੀ ਤੱਕ ਤੋਂ ਆਉਣਗੇ
9: ਜੀ
5: ਤੇ ਬੋਲੋ ਕੀ ਡੀਲ ਹੈ ਤੁਹਾਡੇ ਕੋਲ
10: ਹਾਂਜੀ ਹਾਂਜੀ ਅਮਨ ਜੀ ਇਸ ਮਦਰਸ ਡੇ ਤੁਸੀਂ ਸਾਰੇ ਆਪਣੀ ਮੋਮ ਯਾਨੀ ਤੁਹਾਡੀ ਬੋਸ ਲੇਡੀ ਕੋ ਇੱਕ ਬ੍ਰੇਕ ਦੇ ਦੋ ਘਰ ਕਾ ਖਾਣਾ ਨਾ ਰੋਜ਼ ਖਾਤੇ ਹੋ ਪਰ ਕੱਲ ਕਾ ਦਿਨ ਨਾ ਸਿਰਫ ਮੋਮਸ ਕੇ ਨਾਮ ਪੇ ਅਸੀਂ ਰੱਖਿਆ ਹੋਇਆ ਸਾਡਾ ਉਦਾ ਹੋਲ ਮੈਨਿਊ ਨਜ਼ਾਰੇ ਦਾ 20% ਆਫ ਤੇ ਆ ਪਰ ਜਿਹੜੀ ਸਪੈਸ਼ਲ ਗਿਫਟ ਆ ਜਿਹੜੀ ਅਸੀਂ ਮੋਮਸ ਨੂੰ ਦੇ ਰਹੇ ਆ ਉਹ ਇੱਕ ਮਿਸਟਰੀ ਬੋਕਸ ਹੋਊਗਾ ਐਵਰੀ ਮੋਮ ਨੂੰ ਆਪਾਂ ਇੱਕ ਇੱਕ ਡਿਫਰੈਂਟ ਡਿਫਰੈਂਟ ਗਿਫਟ ਦੇ ਰਹੇ ਹਾਂ ਨਾਲ ਹੀ ਉਹਨਾਂ ਲਈ ਸਪੈਸ਼ਲੀ ਅਸੀਂ 50% ਆਫ ਰੱਖਿਆ ਉਹਨਾਂ ਦਾ ਪੂਰਾ ਜਿਹੜੀ ਚੀਜ਼ ਉਹ ਆਰਡਰ ਕਰਦੇ ਆ ਉਹਦੇ ਤੇ ਅਸੀਂ 50% ਆਫ ਰੱਖਿਆ ਹੋਇਆ ਤੇ ਨਾਲ ਹੀ ਉਹਨਾਂ ਦੀ ਆਪਣੀ ਫੇਵਰੇਟ ਕੋਈ ਵੀ ਡਰਿੰਕ ਜਾਂ ਕੋਈ ਸਵੀਟ ਡਿਸ਼ ਜੋ ਵੀ ਉਹ ਅਸੀਂ ਜੋ ਵੀ ਉਹ ਤੁਹਾਨੂੰ ਕਹੋਗੇ ਉਹ ਅਸੀਂ ਉਹਨਾਂ ਨੂੰ ਫੋਰ ਫ੍ਰੀ ਦੇਵਾਂਗੇ
9: ਵੈਰੀ ਸੋ
5: ਨਜ਼ਾਰਾ ਤੇ ਤੁਸੀਂ ਪਹੁੰਚਣਾ ਨਜ਼ਾਰਾ ਦਾ ਨੰਬਰ ਹੈ 905-451-2600 ਡਾਇਨਿੰਗ ਦੇ ਵਿੱਚ ਟੌਪ ਦਾ ਰੈਸਟੋਰੈਂਟ ਹੈ ਤੁਹਾਡੇ ਕੈਬਿਨਸ ਬਣੇ ਹੋਏ ਨੇ ਜਿਹੜੇ 10 ਕੁ ਜਾਣੇ ਬਹਿ ਸਕਦੇ 8-10 ਜਾਣੇ ਕੈਬਿਨ ਦੇ ਵਿੱਚ ਉਹ 'ਚ ਸ਼ੈਂਡਲਰ ਲੱਗਿਆ ਹੋਇਆ ਲੋ ਲਾਈਟਸ ਲੱਗੀਆਂ ਹੋਈਆਂ ਸਲੋ ਮਿਊਜ਼ਿਕ ਚੱਲ ਰਿਹਾ ਹੈਗਾ ਇੱਥੇ ਅਤੇ ਬਹੁਤ ਵੱਡਾ ਜਿਹੜਾ ਡਾਇਨਰ ਆ ਅੰਦਰਲੇ ਪਾਸੇ ਬਾਹਰ ਪੈਟੀਓ ਵੀ ਬਹੁਤ ਸੋਹਣਾ ਇਹਨਾਂ ਦਾ ਆਉਣ ਵਾਲੇ ਦਿਨ ਤੁਸੀਂ ਬਾਹਰ ਬੈਠ ਕੇ ਵੀ ਖਾਇਆ ਕਰੋਗੇ ਅਤੇ ਨਾਲ ਨਾਲ ਤੁਸੀਂ ਆਪਣੇ ਪ੍ਰਾਈਵੇਟ ਜਗ੍ਹਾ 'ਤੇ ਬੈਠ ਕੇ ਪ੍ਰਾਈਵੇਟ ਜਿੱਥੇ ਪੂਰੀ ਪ੍ਰਾਈਵੇਸੀ ਹੈ ਉਹ 'ਚ ਤੁਸੀਂ ਬੈਠੋਗੇ ਅਤੇ ਤੁਸੀਂ ਨਾਲ ਜਿਹੜਾ ਹੈਗਾ ਰਿੰਗ ਲੱਗੀ ਹੈ ਬੈਲ ਲੱਗੀ ਹੋਈ ਆ ਸਰਵਿਸ ਬੈਲ ਜਿਹਨੂੰ ਕਹਿੰਦੇ ਆ
9: ਜੀ
5: ਸਰਵਿਸ ਬੈਲ ਤੁਸੀਂ ਰਿੰਗ ਕਰਨੀ ਆ
9: ਹਾਂਜੀ
5: ਅਤੇ ਉਹ ਬੈਲ ਵਜਾਉਂਦੇ ਹੀ ਸਾਰ ਅੰਦਰੋਂ ਸਰਵਿਸ ਲਈ ਤੁਹਾਡੇ ਕੋਲ ਕੋਈ ਨਾ ਕੋਈ ਪਹੁੰਚ ਜਾਂਦਾ ਬੈਠ ਕੇ ਦੇਖਣਾ ਨਹੀਂ ਪੈਣਾ ਆਰਾਮ ਨਾਲ ਬੈਠੋ ਡਾਇਨਿੰਗ ਕਰੋ ਨਜ਼ਾਰਾ NAZARA ਇੰਡੀਅਨ ਰੈਸਟੋ ਲਾਂਚ 30 ਰੈਂਪਲਰ ਡਰਾਈਵ ਦੇ ਉੱਤੇ ਤੁਸੀਂ ਮੇਰੀ ਗੱਲ ਕਰਾ ਦੋ
10: ਅਮਨ ਜੀ ਇਹਨਾਂ ਨੂੰ ਸਾਰਿਆਂ ਨੂੰ ਪਲੀਜ਼ ਆ ਵੀ ਦੱਸ ਦਿਓ ਵੀ ਕਿ ਆਪਣੀ ਆਪਣੀ ਟੇਬਲ ਸਾਡੇ ਤੋਂ ਪਹਿਲਾਂ ਬੁੱਕ ਕਰਾ ਲਈਏ ਜਸਟ ਬਿਕਾਜ਼ ਸਾਨੂੰ ਕਾਲਸ ਬੜੇ ਆਉਣ ਲੱਗ ਜਾਂਦੇ ਆ ਤੁਹਾਡੇ ਰੇਡੀਓ ਕਰਕੇ
5: ਹਾਂਜੀ ਸੋ ਨੰਬਰ ਹੈਗਾ 905-451-2600 905-451-2600 ਨਜ਼ਾਰਾ ਦਾ ਅਤੇ ਤੁਸੀਂ ਕੰਟੈਕਟ ਕਰਨਾ ਨਜ਼ਾਰਾ 905-451-2600 ਅਗਰ ਤੁਹਾਡੇ ਜਿਹੜੇ ਸ਼ੈਫ ਹੈਗੇ ਕੋਲ ਹੈਗਾ ਕੁਲਵਿੰਦਰ ਗੱਲ ਕਰਾਉਂਗੇ ਨਾ ਪਲੀਜ਼ ਨਜ਼ਾਰਾ ਤੇ 100% ਮੈਨਿਊ ਦੇ ਵਿੱਚ ਪੀਜ਼ਾ ਹੈਗਾ ਪੀਜ਼ਾ ਤੇ ਨਾਲ ਨਾਲ ਇਹਨਾਂ ਦੇ ਪਾਸਤਾ ਨਜ਼ਾਰਾ ਦੇ ਕੰਟੀਨੈਂਟਲ ਸ਼ੈਫ ਜਿਹੜੇ ਹੈਗੇ ਨੇ ਉਹ ਤੁਹਾਡੇ ਲਈ ਜਿਹੜੇ ਸੂਪ ਬਹੁਤ ਵਧੀਆ ਬਣਾਉਂਦੇ ਸੂਪ ਬੜਾ ਜ਼ਬਰਦਸਤ ਹੈ ਇਹਨਾਂ ਦਾ ਸੂਪ ਪੀ ਕੇ ਦੇਖਿਓ ਅਤੇ ਨਾਲ ਨਾਲ ਤੁਸੀਂ ਟਰਾਈ ਕਰਨੇ ਇਹਨਾਂ ਦੇ ਹੋਰ ਡਿਸ਼ਿਸ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਮੇਥੀ ਮਲਾਈ ਜਿਹੜੀ ਮੁਰਗ ਜਾਂ ਮੇਥੀ ਮਲਾਈ ਮਟਰ ਪਨੀਰ ਜਾਂ ਤੁਸੀਂ ਇਹਨਾਂ ਦਾ ਸਪੈਸ਼ਲ ਹੈਗਾ ਕੋਫਤਾ ਮਲਾਈ ਕੋਫਤਾ ਸ਼ੈਫ ਸਪੈਸ਼ਲ ਮਲਾਈ ਕੋਫਤਾ ਨਜ਼ਾਰਾ ਦਾ ਟਰਾਈ ਕਰਨਾ। ਨੰਬਰ ਹੈ 905-451-2600 9054512600 ਤੇ ਤੁਸੀਂ ਆਪਣੇ ਪਾਰਟੀ ਅੱਜ ਤੇ ਕੱਲ੍ਹ ਦੀਆਂ ਬੁੱਕ ਕਰਾਓ। ਤੇ ਕੁਇਕਲੀ ਜੀ ਇੱਕ ਮਿੰਟ ਦੇ ਵਿੱਚ ਤੁਸੀਂ ਫ੍ਰੀ ਹੋਣਾ। ਹਾਂਜੀ ਬੋਲੋ, ਸਤਿ ਸ਼੍ਰੀ ਅਕਾਲ।
11: ਹਾਂਜੀ ਸਤਿ ਸ਼੍ਰੀ ਅਕਾਲ।
5: ਹਾਂਜੀ ਕੀ ਕਹਿਣਾ ਚਾਹੁੰਦੇ ਤੁਸੀਂ
11: ਸਰ? ਇੱਕ ਨਾ ਜੇ ਸਪੈਸ਼ਲ ਆਫਰ ਲਾ ਦਿੰਦੇ ਆ।
5: ਹਾਂਜੀ,
11: ਜਿਹੜਾ ਵੀ ਰੇਡੀਓ ਆਵਾਜ਼ ਦਾ ਦੱਸ ਕੇ ਹਵਾਲਾ ਦੇ ਕੇ ਤੇ ਸਾਨੂੰ ਕਾਲ ਕਰੂਗਾ, ਉਹਨੂੰ 6 ਮਹੀਨੇ ਆਪਾਂ ਫ੍ਰੀ ਕਰ ਦਾਂਗੇ। ਉਹਨੂੰ 6 ਮਹੀਨੇ ਤੱਕ ਪੇਮੈਂਟ ਕਰਨ ਦੀ ਲੋੜ ਨਹੀਂ, 6 ਮਹੀਨੇ ਦੇ ਅੰਦਰ ਅੰਦਰ ਕਿਸੇ ਵੀ ਦਿਨ ਉਹ ਪੇਮੈਂਟ ਕਰ ਸਕਦੇ, ਬਿਨਾਂ ਕਿਸੇ ਇੰਟਰਸਟ ਤੋਂ, ਬਿਨਾਂ ਕਿਸੇ ਵਿਆਜ ਤੋਂ, ਕੁਛ ਨਹੀਂ।
5: ਠੀਕ ਹੈ, ਸੋ ਤੁਸੀਂ ਕਾਲ ਕਰਨੀ ਹੈ,
11: ਤੁਸੀਂ ਬਾਏ ਅੱਜ ਕਰ ਲੈਣੀ ਹੈ ਚੀਜ਼, ਪੇਮੈਂਟ ਤੁਸੀਂ 6 ਮਹੀਨੇ ਦੇ ਵਿੱਚ ਕਰ ਦਿਓ।
5: ਲੋਕਾਂ ਨੂੰ ਪਤਾ ਲੱਗਾ ਤੁਸੀਂ ਕੀ ਦੇ ਰਹੇ ਹੋ
11: ਜੀ।
5: ਫਰਨਸ ਤੁਸੀਂ ਅੱਜ ਲੈਣੀ ਹੈ
11: ਜੀ,
5: ਤੇ ਏਸੀ ਅੱਜ ਲੈਣਾ
11: ਜੀ,
5: ਹੌਟ ਵਾਟਰ ਟੈਂਕ ਅੱਜ ਲੈਣਾ, 6 ਮਹੀਨੇ ਬਾਅਦ ਪੇਮੈਂਟ ਕਰਨੀ ਹੈ। ਨੰਬਰ ਟੂ ਕਾਲ,
11: ਹਾਂਜੀ 905-757-5111
5: 9057551111
11: ਪਲੱਸ ਤੁਸੀਂ ਅਗਰ ਟੈਂਕਲੈਸ ਲੈ ਰਹੇ ਹੋ ਤੇ ਤੁਹਾਨੂੰ ਵੈਸੇ 6 ਮਹੀਨੇ ਫ੍ਰੀ ਦੇ ਦਾਂਗੇ। ਪਹਿਲੇ ਅਗਰ ਰੈਂਟਲ ਟੈਂਕਲੈਸ ਵੀ ਲੈਣਾ
5: ਹੈ, ਜਿਹੜਾ ਵਾਟਰ ਟੈਂਕ ਆ ਉਹਦਾ ਆਪਣਾ ਕੰਟਰੈਕਟ ਰਿਵਿਊ ਕਰਾਉਣਾ ਤੁਹਾਡਾ ਫ੍ਰੀ ਹੈ ਕਿ ਤੁਸੀਂ ਆਪਣੇ ਕੋਲੋਂ ਪੈਸੇ ਪੇ ਕਰ ਰਹੇ ਜੇਬ ਚੋਂ, ਜਾਂ ਨਵਾਂ ਹੌਟ ਵਾਟਰ ਟੈਂਕ ਲਵਾਉਣਾ ਕਮਰਸ਼ੀਅਲ ਜਾਂ ਰੈਜ਼ੀਡੈਂਸ਼ੀਅਲ, ਤੇ ਨਾਲ 905-757-5711 ਬਹੁਤ ਸ਼ੁਕਰੀਆ 905-757-5711 ਦੇ ਉੱਤੇ ਕਾਲ ਕਰਨਾ ਹੈਗਾ। ਤੇ ਥੈਂਕ ਯੂ ਸੋ ਮਚ। ਤੇ ਸਪੀਡਐਕਸ ਦੇ ਬਾਰੇ ਕੁਛ ਬੋਲਣਾ ਚਾਹੋਗੇ ਐਂਡ ਚ? ਹਾਂਜੀ
12: ਹਾਂਜੀ ਭਾਜੀ, ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਫੈਮਿਲੀ ਬਿਜ਼ਨਸ ਆ, ਕਿਸੇ ਵੀ ਆਪਣੇ ਨੇ ਭੈਣ ਭਾਈ ਨੇ ਜਾਂ ਲੇਡੀਜ਼ ਨੇ ਬੇਝਿਜਕ ਹੋ ਕੇ ਆ ਸਕਦੇ ਆ, ਤਸੱਲੀ ਬਖਸ਼ ਕੰਮ ਕੀਤਾ ਜਾਊਗਾ, ਇੱਕ ਵਾਰੀ ਸੇਵਾ ਦਾ ਜ਼ਰੂਰ ਮੌਕਾ ਦਿਓ।
5: ਸੋ ਸਪੀਡਐਕਸ ਨੂੰ ਤੁਸੀਂ ਕਾਲ ਕਰਨੀ ਹੈ, ਸਪੀਡਐਕਸ ਦਾ ਨੰਬਰ ਹੈ
12: 416-417-9921
5: ਔਰ ਮੈਂ ਮਨਦੀਪ ਮੇਰੇ ਨਾਲ। ਮਨਦੀਪ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ? ਸੋ ਮੈਂ ਹਮੇਸ਼ਾ ਸਾਰਾ ਕਰਨਾ ਡੈਂਟਿਸਟਰੀ ਐਟ ਰੈਂਬਲਰ, ਰੈਂਬਲਰ ਦੇ ਉੱਤੇ ਤੇ ਜਿਹੜਾ ਹੈਗਾ ਕੈਨੇਡੀ ਦੇ ਉੱਤੇ ਜਿੱਥੇ ਨਜ਼ਾਰਾ ਵਾਲੇ ਹੈਗੇ ਨੇ, ਜਿੱਥੇ ਪੀਜ਼ਾ ਸ਼ੈਫ ਵਾਲੇ ਨੇ, ਇਸੇ ਪਲਾਜ਼ੇ ਦੇ ਵਿੱਚ ਜਿਹੜਾ ਹੈਗਾ ਜੋ ਪੀਜ਼ਾ ਸ਼ੈਫ ਨਜ਼ਾਰਾ, ਅਤੇ ਉੱਥੇ ਹੀ ਇਸੇ ਪਲਾਜ਼ੇ ਦੇ ਵਿੱਚ ਲੋਕੇਟਡ ਹੈ ਡੈਂਟਿਸਟਰੀ ਐਟ ਰੈਂਬਲਰ, ਡਾਕਟਰ ਜਤਿੰਦਰ ਕੌਰ ਗਰੇਵਾਲ, ਜਿੱਥੇ ਤੁਹਾਡੇ ਦੰਦਾਂ ਦੇ ਛੋਟੇ ਮੋਟੇ ਕੋਈ ਸਰਜਰੀ ਨੇ, ਤੁਹਾਡੇ ਕੋਈ ਰੂਟ ਕੈਨਾਲ ਆ, ਤੁਹਾਡਾ ਕੋਈ ਜਿਹੜਾ ਹੈਗਾ ਕੋਈ ਵੀ ਦੰਦਾਂ ਦੇ ਵਿੱਚ ਵਾਈਟਨਿੰਗ ਜਾਂ ਤੁਹਾਡੇ ਦੰਦਾਂ ਦੀ ਕੋਈ ਪ੍ਰੋਬਲਮ, ਉਹਦੇ ਵਾਸਤੇ ਡੀਲ ਕਰਦੇ ਆ। ਪਰ ਇਹਦੇ ਨਾਲ ਨਾਲ ਲੋਕਾਂ 'ਚ ਬੜਾ ਵੱਡਾ ਗੰਭੀਰ ਮੁੱਦਾ ਰਿਹਾ
12: ਜੀ
5: ਕਿ ਦੰਦ ਅਫੋਰਡੇਬਲ ਨਹੀਂ ਸੀ ਗਏ ਇੱਥੇ ਕੋਈ ਵੀ ਕੰਮ ਕਰਾਉਣ ਦੇ ਲਈ। ਦੰਦਾਂ ਵਾਸਤੇ ਤੁਹਾਨੂੰ ਸਰਕਾਰ 90,000 ਤੋਂ ਘੱਟ ਦੀ ਜਿਹੜੀ ਕੋਈ ਵੀ ਜਿਹੜੀ ਹੈਗੀ ਆ, ਜੋ 90,000 ਤੋਂ ਘੱਟ ਦੀ ਕੋਈ ਵੀ ਇਨਕਮ ਜਿਹੜੀ ਹੈਗੀ ਆ ਉਹਦੇ ਉੱਪਰ ਸਰਕਾਰ ਤੁਹਾਡਾ ਇਲਾਜ ਲਈ ਇੱਕ ਫਾਰਮ ਭਰਵਾਉਂਦੀ ਆ ਫ੍ਰੀ, ਜੋ ਕਿ ਡੈਂਟਿਸਟਰੀ ਐਟ ਰੈਂਬਲਰ ਭਰ ਕੇ ਦਿੰਦਾ। ਮਨਦੀਪ ਥੋੜ੍ਹੀ ਜਿਹੀ ਇਨਫੋਰਮੇਸ਼ਨ ਦਿਓ ਪਲੀਜ਼।
13: ਹਾਂਜੀ, ਜਿਹੜਾ CDCP ਦੀ ਤੁਸੀਂ ਗੱਲ ਕਰ ਰਹੇ ਹੋ ਉਹ ਅਸੀਂ ਉਹਦੇ ਚ ਹੈਲਪ ਕਰਦੇ ਆ। ਹੈਲੋ,
5: ਹਾਂਜੀ ਅਸੀਂ ਤੁਹਾਨੂੰ ਸੁਣ ਰਹੇ ਹਾਂ, ਮੈਂ ਨਾਲ ਨਾਲ ਸੁਣ ਰਿਹਾ।
13: ਹਾਂਜੀ, ਅਸੀਂ ਉਹਦੇ ਵਿੱਚ ਹੈਲਪ ਕਰਦੇ ਆ ਤੁਹਾਡੀ ਉਹਨੂੰ ਅਪਲਾਈ ਕਰਨ ਦੇ ਵਿੱਚ ਹੁਣ, ਕਿਉਂਕਿ ਇਸ ਜੇ ਤੁਸੀਂ ਆਪਣਾ ਟੈਕਸ ਫਾਈਲ ਕਰ ਲਿਆ ਆ 2025 ਦਾ, ਤਾਂ ਤੁਸੀਂ ਉਹਦੇ ਲਈ ਐਲੀਜੀਬਲ ਹੋਗੇ। ਤੁਹਾਡੀ ਇਨਕਮ ਜਿਹੜੀ 90,000 ਤੋਂ ਘੱਟ ਹੈ, ਉਹਦੀਆਂ ਕਈ ਕੰਡੀਸ਼ਨਸ ਨੇ। ਅਗਰ ਤੁਹਾਡੇ ਕੋਲ ਕੋਈ ਪ੍ਰਾਈਵੇਟ ਇੰਸ਼ੋਰੈਂਸ ਨਹੀਂ ਹੈਗੀ, ਹਨਾ, ਤੇ ਤੁਹਾਡੇ ਤੁਸੀਂ ਉਹਦੇ ਲਈ ਐਲੀਜੀਬਲ ਹੋ ਕੈਨੇਡਾ ਡੈਂਟਲ ਕੇਅਰ ਪਲਾਨ।
5: ਕੈਨੇਡਾ ਡੈਂਟਲ ਕੇਅਰ ਪਲਾਨ ਦੀ ਇੱਕ ਲਿਮਿਟ ਹੈ, ਸਰਕਾਰ ਫਾਰਮ ਲੈਂਦੀ ਹੈ ਦੁਬਾਰਾ ਜੇ ਕਿਸੇ ਨੇ ਪਿਛਲੇ ਸਾਲ ਭਰੇ ਸੀ। ਇਹ ਨਾ ਸੋਚੋ ਲਾਈਫ ਟਾਈਮ ਨੇ, ਤੁਹਾਨੂੰ ਦੁਬਾਰਾ ਫਿਰ ਫਿਲ ਕਰਨੇ ਪੈਣੇ ਆ। ਜਿੰਨੇ ਵੀ ਲੋਕ ਮੈਨੂੰ ਸੁਣਦੇ ਪਏ ਨੇ, ਅਗਰ ਉਹਦੀਆਂ ਕੰਡੀਸ਼ਨਸ ਜਾਣਨੀਆਂ ਚਾਹੁੰਦੇ ਆ, ਡੈਂਟਿਸਟਰੀ ਐਟ ਰੈਂਬਲਰ ਦਾ ਨੰਬਰ ਹੈ 905-451-8211 9054518211 ਡੈਂਟਿਸਟਰੀ ਐਟ ਰੈਂਬਲਰ, ਕੈਨੇਡੀ ਐਂਡ ਸਟੀਲ ਦੇ ਇੰਟਰਸੈਕਸ਼ਨ ਦੇ ਕੋਲ ਆ। ਕੈਨੇਡੀ ਤੋਂ ਤੁਸੀਂ ਜਦੋਂ ਰਾਈਟ ਨੂੰ ਜਾਂਦੇ ਹੋ ਕੁਈਨ ਵੱਲ ਨੂੰ, ਕੈਨੇਡੀ ਦੇ ਉੱਤੇ ਸਟੀਲ ਤੋਂ ਕੁਈਨ ਵੱਲ ਨੂੰ ਜਾਣਾ, ਬੁਰੇ ਹਸਕੀ ਦਾ ਗੈਸ ਸਟੇਸ਼ਨ ਆਉਣਾ ਲੈਫਟ ਹੈਂਡ 'ਤੇ, ਉੱਥੇ ਉਸੇ ਪਲਾਜ਼ੇ ਤੁਹਾਨੂੰ ਤਵਾ ਕਿਚਨ ਦਾ ਫੂਡ ਟਰੱਕ ਖੜਾ ਦਿਖ ਜਾਣਾ। ਤਵਾ ਕਿਚਨ ਦਾ ਕੇਟਰਿੰਗ ਕਰਾਉਣੀ ਹੈ ਤੁਸੀਂ, ਕੁਛ ਕਰਾਉਣਾ ਤਵਾ ਕਿਚਨ, ਅਤੇ ਉੱਥੇ ਹੀ ਪੀਜ਼ਾ ਸ਼ੈਪ ਅਤੇ ਨਜ਼ਾਰਾ ਵਾਲੇ ਨੇ, ਅਤੇ ਇਸੇ ਪਲਾਜ਼ੇ ਦੇ ਵਿੱਚ ਨੇ ਡੈਂਟਿਸਟਰੀ ਐਟ ਰੈਂਬਲਰ। ਸੋ ਅਪੁਆਇੰਟਮੈਂਟ ਬਣਾ ਲਓ। ਅਤੇ ਦੂਸਰਾ ਹੈਗਾ, ਜਿੰਨੇ ਵੀ ਲੋਕ ਸੁਣਦੇ ਨੇ, ਅਗਰ ਤੁਹਾਡੇ ਬੱਚੇ ਸੁਣਦੇ ਨੇ, 17 ਸਾਲ ਤੋਂ ਘੱਟ ਏਜ ਆ, ਤੁਹਾਡੇ ਬੱਚੇ ਦਾ ਇਲਾਜ ਬਿਲਕੁਲ ਫ੍ਰੀ ਹੈਗਾ। ਕੋਈ ਬਜ਼ੁਰਗ ਸੁਣਦੇ ਪਏ ਨੇ ਜਿਨ੍ਹਾਂ ਨੂੰ ਕੋਈ ਤਕਲੀਫ ਆ, ਬਜ਼ੁਰਗਾਂ ਦਾ ਇਲਾਜ ਵੀ ਫ੍ਰੀ ਆ, ਪਰ ਕੰਡੀਸ਼ਨਸ ਲਾਗੂ ਹੁੰਦੀਆਂ ਨੇ। ਤੁਸੀਂ ਇਹਦੀ ਜਾਣਕਾਰੀ ਵਾਸਤੇ 905-451-8211 9054518211 ਦੇ ਉੱਤੇ ਕਾਲ ਕਰਨੀ ਹੈ। ਅਤੇ ਸਰਜਰੀ ਵਾਸਤੇ, ਦੰਦਾਂ ਦਾ ਇਲਾਜ, ਕੋਈ ਕੀੜਾ ਲੱਗ ਗਿਆ, ਦੰਦ ਕਲੀਨ ਕਰਾਉਣੇ ਨੇ, ਇਹ ਸਭ ਤੇ ਨਾਲ ਨਾਲ ਜਿੰਨੇ ਵੀ ਲੋਕ ਜਿਹੜੇ ਬੱਚਿਆਂ ਨੂੰ ਲੈ ਕੇ ਜਾ ਰਹੇ ਨੇ, ਤੁਸੀਂ ਅਗਰ ਆਪਣਾ ਨੰਬਰ ਰਜਿਸਟਰ ਕਰਾਉਂਦੇ ਹੋ ਤੁਹਾਨੂੰ 5 ਕਾਲਰਸ ਨੂੰ ਟੁੱਥਬਰੱਸ਼ ਆ ਨਾਲ ਪੇਸਟ ਆ, ਇਲੈਕਟ੍ਰਿਕ ਟੁੱਥਬਰੱਸ਼ ਹੁੰਦਾ ਜਿਹੜਾ ਬੱਚਿਆਂ ਵਾਸਤੇ ਪੂਰੇ ਦੰਦ ਸਾਫ਼ ਕਰ ਦਿੰਦਾ ਮੂੰਹ 'ਚ ਜਾ ਕੇ, ਬੱਚੇ ਪੇਸਟ ਨਹੀਂ ਚੰਗੀ ਤਰ੍ਹਾਂ ਕਰਦੇ, ਇਲੈਕਟ੍ਰਿਕ ਹੋਣ ਨਾਲ ਨਾਲੇ ਖੇਡਦੇ ਰਹਿੰਦੇ ਨਾਲੇ ਕਰਦੇ ਰਹਿੰਦੇ ਨੇ। ਇਹ ਫ੍ਰੀ ਹੋਊਗਾ $100 ਦਾ, ਰੇਡੀਓ ਆਵਾਜ਼ ਵੱਲੋਂ ਗਿਫਟ ਨੇ ਇਹ, ਅਸੀਂ ਆਪਣੇ ਰੇਡੀਓ ਸਟੇਸ਼ਨ ਵੱਲੋਂ ਦੇ ਰਹੇ ਹਾਂ। 905-452-11 ਤੇ ਵਾਕ ਇਨ ਅਪੁਆਇੰਟਮੈਂਟ ਮਿਲ ਸਕਦੀ ਹੈ ਕਿਸੇ ਨੂੰ ਵੀ?
13: ਹਾਂਜੀ, ਅਗਰ ਕੋਈ ਐਮਰਜੈਂਸੀ ਹੁੰਦੀ ਹੈ ਤਾਂ ਅਸੀਂ ਵਾਕ ਇਨ ਵੀ ਐਕਸੈਪਟ ਕਰਦੇ ਹਾਂ।
5: ਹਾਂਜੀ, 905-452-11 ਡੈਂਟਿਸਟਰੀ ਐਟ ਰੈਂਬਲਰ, ਅਸੀਂ ਅੱਜ ਤੁਹਾਡੇ ਕੋਲ ਆ ਕੇ ਜਾਣਾ ਜੀ ਜ਼ਰੂਰ। ਹਾਂਜੀ
13: ਹਾਂਜੀ ਹਾਂਜੀ, ਐਕਚੁਅਲੀ ਅਗਰ ਸਾਡਾ ਲਾਈਕ ਏਦਾਂ ਹੁੰਦਾ ਹੈ ਜੇ ਬਹੁਤ ਐਮਰਜੈਂਸੀ ਹੈ ਤਾਂ ਅਸੀਂ ਐਕਸੈਪਟ ਕਰਦੇ ਹਾਂ ਲਾਈਕ, ਬਟ ਜੇ ਅਪੁਆਇੰਟਮੈਂਟ ਬਣਾ ਕੇ ਉਹਨੇ ਉਹੀ ਤੁਹਾਡਾ ਟਾਈਮ ਸੇਵ ਹੁੰਦਾ ਹੈ ਤਾਂ ਤੁਸੀਂ ਆਪਣਾ ਆਰਾਮ ਨਾਲ ਉਸੇ ਟਾਈਮ ਆ ਸਕਦੇ ਹੋ।
5: 905
13: ਤੁਹਾਨੂੰ ਵੇਟ ਨ਀ ਕਰਨੀ ਪੈਂਦੀ।
5: ਹਾਂਜੀ, 905-451-8211 ਡੈਂਟਿਸਟਰੀ ਐਟ ਰੈਂਬਲਰ। ਥੈਂਕ ਯੂ ਸੋ ਮਚ ਮਨਦੀਪ।
13: ਥੈਂਕ ਯੂ।
5: 905-452-8211 ਦੰਦ ਜ਼ਰੂਰ ਚੈੱਕ ਕਰਾਉਂਦੇ ਰਹੋ, ਇਹਨਾਂ ਦਾ ਪਤਾ ਨਹੀਂ ਇਹਨਾਂ ਨੇ ਕਦੋਂ ਇਹ ਪਲਾਨ ਪਲੂਨ ਬੰਦ ਕਰ ਦੇਣੇ ਨੇ, ਫਿਰ ਤੁਸੀਂ ਪ੍ਰੋਬਲਮ 'ਚ ਆਓਗੇ। 905-452 ਜਿਹੜਾ 8211 'ਤੇ ਕਾਲ ਕਰਨੀ ਆ। ਮੇਰੇ ਨਾਲ ਪਵਨ ਆ। ਪਵਨ, ਸਤਿ ਸ਼੍ਰੀ ਅਕਾਲ।
14: ਸਤਿ ਸ਼੍ਰੀ ਅਕਾਲ ਮਨ ਜੀ,
5: ਕੀ ਹਾਲ ਚਾਲ ਨੇ?
14: ਹਾਂਜੀ, ਬਹੁਤ ਵਧੀਆ ਜੀ।
5: ਤੇ ਪਵਨ ਜੀ, ਸਭ ਤੋਂ ਪਹਿਲਾਂ ਤਾਂ ਤੁਹਾਡਾ ਇੰਨਾ ਮਿੱਠਾ ਅਤੇ ਪਿਆਰਾ ਸਭ ਨਾਲ ਬੋਲਣਾ, ਸਭ ਦਾ ਸਤਿਕਾਰ ਕਰਨਾ, ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ। ਔਰ ਪਵਨ ਕੌਰ ਗਿੱਲ ਜਿਹੜੇ ਕਿ ਡਾਇਮੰਡ ਇੰਸ਼ੋਰੈਂਸ ਕੰਪਨੀ ਨਾਲ ਕੰਮ ਕਰਦੇ ਨੇ, ਪਵਨ ਦਾ ਕੰਮ ਹੈਗਾ ਕਿ ਤੁਸੀਂ 3 ਮਿੰਟ ਦੇਣੇ ਨੇ ਪਵਨ ਨੂੰ, ਪਵਨ ਤੁਹਾਨੂੰ ਫਾਈਨੈਂਸ਼ੀਅਲ ਫਰੀਡਮ, ਯਾਨੀ ਕਿ ਇਸ ਵੇਲੇ ਤੁਸੀਂ ਕਾਰ ਦੀ ਕੰਪਨੀ ਨੂੰ ਕਾਲ ਕਰਕੇ ਨਹੀਂ ਕਹਿ ਸਕਦੇ ਵੀ ਕਾਰ ਦੀ ਕਿਸ਼ਤ ਘਟਾ ਦਿਓ, ਤੁਸੀਂ ਇਸ ਸਮੇਂ ਗੈਸ ਸਟੇਸ਼ਨ ਵਾਲਿਆਂ ਨੂੰ ਨਹੀਂ ਕਹਿ ਸਕਦੇ ਕਿ ਗੈਸ ਸਸਤੀ ਕਰ ਦਿਓ, ਪਰ ਤੁਹਾਡੇ ਕੰਟਰੋਲ 'ਚ ਇੱਕ ਬਟਨ ਹੈ ਜਿਹਦੇ ਵਿੱਚ ਤੁਸੀਂ ਆਪਣੀ ਆਟੋ ਇੰਸ਼ੋਰੈਂਸ ਘਟਾ ਸਕਦੇ ਹੋ। ਆਪਣੀ ਆਟੋ ਇੰਸ਼ੋਰੈਂਸ ਘਟਾਉਣ ਲਈ ਪਵਨ ਕੌਰ ਗਿੱਲ ਨੂੰ 647-325-9900 6473259100 'ਤੇ ਕਾਲ ਕਰ ਸਕਦੇ ਹੋ। ਹਾਂਜੀ ਪਵਨ, ਦਿਓ ਮੈਸੇਜ।
14: ਹਾਂਜੀ ਅਮਨ ਜੀ, ਆਪਾਂ ਇੰਸ਼ੋਰੈਂਸ ਵਿੱਚ ਡੀਲ ਕਰਦੇ ਹਾਂ, ਆਟੋ, ਹੋਮ, ਕਿਸੇ ਵੀ ਕਮਰਸ਼ੀਅਲ, ਕੋਈ ਵੀ ਕਮਰਸ਼ੀਅਲ ਪ੍ਰੋਪਰਟੀ ਹੈ ਜੀ ਉਹਦੇ ਵਿੱਚ ਵੀ ਡੀਲ ਕਰਦੇ ਹਾਂ। ਬਾਕੀ ਜੀ ਮਲਟੀਪਲ ਪ੍ਰੋਪਰਟੀਜ਼ ਨੇ, ਰੈਂਟਲ ਪ੍ਰੋਪਰਟੀਜ਼ ਨੇ, ਸਟੂਡੈਂਟਸ ਨੂੰ ਦਿੱਤੀਆਂ ਹੋਈਆਂ, ਉਹਨਾਂ ਦੇ ਨਾਲ ਵੀ ਆਪਾਂ ਜੀ ਉਹਨਾਂ ਨੂੰ ਵੀ ਬਹੁਤ ਵਧੀਆ ਕੋਟ ਲੈ ਕੇ ਦਿੰਦੇ ਹਾਂ ਜੀ। ਤੇ ਜਿਨ੍ਹਾਂ ਦੀ ਰਿਨਿਊਅਲ ਆਉਣ ਵਾਲੀ ਆ ਜਾਂ ਆ ਚੁੱਕੀ ਆ, ਬਹੁਤ ਵੱਧ ਕੇ ਆਈ ਆ ਜੀ, ਉਹ ਵੀ ਮੈਨੂੰ ਕੰਟੈਕਟ ਕਰ ਸਕਦੇ ਆ ਸੈਕਿੰਡ ਓਪੀਨੀਅਨ ਲਈ। ਤੇ ਜੀ ਮੇਰੇ ਕੋਲ ਕਾਫੀ ਰੇਟਸ ਅੱਛੇ ਆ ਰਹੇ ਆ ਪ੍ਰੋਪਰਟੀਜ਼ ਦੇ, ਤੇ ਮੈਂ ਰਿਕੁਐਸਟ ਕਰਦੀ ਹਾਂ ਸਭ ਨੂੰ ਕਿ ਇੱਕ ਵਾਰ ਮੇਰੇ ਨਾਲ ਜ਼ਰੂਰ ਰਿਵਿਊ ਕਰਵਾ ਲੈਣ ਆਪਣੀ।
5: ਸੋ ਤੁਸੀਂ ਕੀ ਕਰਨਾ, ਤੁਸੀਂ ਕੀ ਕਰਨਾ ਸਾਰਿਆਂ ਨੇ, ਤੁਸੀਂ ਕਾਲ ਕਰਨੀ ਆ ਪਵਨ ਨੂੰ
15: ਜੀ।
5: ਪਵਨ ਨੇ ਤੁਹਾਨੂੰ ਆਪਣਾ ਤੁਹਾਡਾ ਨਾਂ ਪੁੱਛਣਾ, ਤੁਹਾਡਾ ਡੇਟ ਆਫ ਬਰਥ, ਐਡਰੈਸ, ਤੁਹਾਡੀ ਗੱਡੀ, ਅਤੇ ਉਸ ਤੋਂ ਬਾਅਦ ਉਸ ਨੂੰ ਸਾਰੇ ਸਿਸਟਮ 'ਚ ਰਨ ਕਰਕੇ ਦੇਖਣਾ। 30 ਤੋਂ ਵੱਧ ਕੰਪਨੀਜ਼ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਇਹ ਪਾਇਆ ਜਾਂਦਾ, ਫਿਰ ਕੰਪਨੀ ਆਟੋਮੈਟਿਕਲੀ ਪਿੱਕ ਹੋ ਜਾਂਦੀ ਹੈ, ਉਹ ਕੰਪਨੀ ਪਿੱਕ ਹੋਣ ਤੋਂ ਬਾਅਦ ਫਿਰ ਇਹ ਤੁਹਾਡੇ ਪਲਾਨ ਨੂੰ ਕੰਪੇਅਰ ਕਰਕੇ ਤੁਹਾਨੂੰ ਦੱਸਦੇ ਨੇ ਕਿ ਜੀ ਤੁਹਾਡਾ ਇੰਨਾ ਪੈਸਾ ਵਿੱਚ। ਦੋ ਲਾਸਟ, ਜਿਵੇਂ ਆਪਾਂ ਹਮੇਸ਼ਾ ਕਹਿੰਦੇ ਹੁੰਦੇ ਹਾਂ, ਦੋ ਲਾਸਟ ਪਰਿਵਾਰ ਜਿਹੜੇ ਇੱਕ ਵੀਕ ਦੇ ਪਿਛਲੇ ਵਿੱਚ ਤੁਸੀਂ ਇੰਸ਼ੋਰੈਂਸ ਕੀਤੀਆਂ ਨੇ, ਉਹਨਾਂ ਬਾਰੇ ਬੋਲਿਓ ਪਲੀਜ਼।
14: ਹਾਂਜੀ ਅਮਨ ਜੀ, ਮੈਂ ਕੱਲ੍ਹ ਹੀ ਇੱਕ ਕੋਟ ਦੇ ਕੇ ਹਟੀ ਹਾਂ ਜੋ ਮੈਨੂੰ ਯਾਦ ਆ ਜੀ। ਕੱਲ੍ਹ ਮੈਂ ਪ੍ਰੋਪਰਟੀ ਦੇ ਵਿੱਚ, ਉਹਨਾਂ ਦਾ ਇੱਕੋ ਹੀ ਘਰ ਸੀਗਾ ਜੀ, $210 ਪੇ ਕਰ ਰਹੇ ਸੀ ਜੀ, ਮੇਰੇ ਕੋਲ ਉਹਨਾਂ ਦਾ ਕੋਟ ਆਇਆ $120, ਤਾਂ ਆਲਮੋਸਟ ਉਹਨਾਂ ਦੇ ਕਾਫੀ, ਜਿਵੇਂ ਕਾਫੀ ਘਰ ਦੇ ਵਿੱਚੋਂ ਸੇਵਿੰਗ ਹੋਈ ਆ, ਤੇ ਜੀ ਉਹਨਾਂ ਦੀ ਆਟੋ ਵਿੱਚੋਂ ਵੀ ਕਾਫੀ ਸੇਵਿੰਗ ਹੋਈ ਆ, ਉਹ ਵੀ ਉਹਨਾਂ ਦਾ $700 ਐਨੂਅਲ ਉਹ ਵੀ ਆਟੋ ਵਿੱਚ ਵੀ ਵਿੱਚ ਜਾ ਕੇ ਦਿੱਤਾ, ਦੋ ਗੱਡੀਆਂ ਸੀ ਉਹਨਾਂ ਕੋਲ ਤੇ ਇੱਕ ਘਰ ਸੀਗਾ, ਤੇ ਘਰ 'ਚ ਵੀ ਹਿਊਜ ਸੇਵਿੰਗ ਹੋਈ ਆ।
5: ਠੀਕ ਹੈ।
14: ਤੇ ਹਾਂਜੀ, ਬਾਕੀ ਜੀ ਇੱਕ ਕੋਡ ਮੇਰੇ ਕੋਲ ਹੋਰ ਆਇਆ ਸੀ, ਉਹਨਾਂ ਕੋਲ ਮਲਟੀਪਲ ਪ੍ਰੋਪਰਟੀ ਸੀਗੀਆਂ, ਇੱਕ ਆਪਣੀ ਸੀ ਤੇ ਦੋ ਉਹਨਾਂ ਦੀਆਂ ਰੈਂਟਲ ਪ੍ਰੋਪਰਟੀ ਸੀਗੀਆਂ, ਤੇ ਉਹਨਾਂ ਵਿੱਚ ਵੀ ਜੀ ਮੈਂ $125 ਤਿੰਨੋਂ ਪ੍ਰੋਪਰਟੀਜ਼ ਦੇ ਵਿੱਚ ਪਰ ਮੰਥ ਉਹਨਾਂ ਦਾ ਸੇਵ ਹੋਇਆ।
5: ਹਾਂਜੀ
14: ਹਾਂਜੀ
5: ਹਾਂਜੀ। ਓ ਅੱਛਾ, ਸੋ ਮੈਂ ਠੀਕ ਹੈ, ਤੁਹਾਡਾ ਨੰਬਰ ਦੇਣਾ ਚਾਹੁੰਦਾ 647-325-9900 6473259100 ਆ, ਪਵਨ ਕੌਰ ਗਿੱਲ ਫਰੋਮ ਡਾਇਮੰਡ ਇੰਸ਼ੋਰੈਂਸ। ਔਰ ਦੋ ਚੀਜ਼ਾਂ ਤੁਹਾਨੂੰ ਮੈਂ ਜ਼ਰੂਰ ਕਹਿ ਦੇਵਾਂ, ਕੋਈ ਤੁਹਾਨੂੰ ਮੈਂ ਇੰਸਟਾਗ੍ਰਾਮ ਫੇਸਬੁੱਕਾਂ 'ਤੇ ਦੇਖਦਾ ਹੁੰਦਾ, ਉਹ ਪਵਾ ਕੇ ਪੈਂਟ ਜੀ ਖੜੀ ਕਰ ਦਿੰਦੇ ਇੱਕ ਬੀਬੀ ਨੂੰ, ਨਾਲ ਕਰ ਦਿੰਦੇ ਆ ਜਾਓ ਲੈ ਜਾਓ ਆ ਜਾਓ ਇੰਸ਼ੋਰੈਂਸ ਇੱਕ ਸੌ ਪੱਚੀ ਰੁਪਏ 'ਚ। ਮੈਨੂੰ ਐਂ ਲੱਗਦਾ ਹੁੰਦਾ ਵੀ ਜਿਹੜੀ ਬੀਬੀ ਪੈਂਟ ਪਾ ਕੇ ਖੜੀ ਆ ਇਹਦਾ ਲਾਇਸੈਂਸ ਕੈਂਸਲ ਹੋਊਗਾ ਕਿ ਇਹ ਕਿਸੇ ਪ੍ਰੋਬਲਮ 'ਚ ਜਾਊਗੀ। ਜੇ ਕਿਸੇ ਨੇ ਵੀ ਰੀਬੋ ਦੇ ਵਿੱਚ ਕੰਪਲੇਂਟ ਕਰ ਦਿੱਤੀ ਅਨਐਥੀਕਲ ਪ੍ਰੈਕਟਿਸ ਦੇ ਅੰਡਰ, ਪਹਿਲਾਂ ਬ੍ਰੋਕਰੇਜਿਸ ਵਾਲੇ ਨੇ ਜਿਹੜੇ ਲੋਕਾਂ ਨੂੰ ਅਮੀਰ ਕਰਦੇ ਹੁੰਦੇ ਸੀ, ਉਹਨਾਂ ਦੇ ਇਹਨਾਂ ਨੇ ਢਿਮਰੀ ਟਾਈਟ ਕੀਤੀ ਆ, ਅਤੇ ਹੁਣ ਮੈਨੂੰ ਲੱਗਦਾ ਬੀਬੀਆਂ ਦੀ ਵਾਰੀ ਆ ਜਾਣੀ ਆ। ਅਤੇ ਸਪੈਸ਼ਲੀ ਜਿਹੜੇ ਚਾਈਨਾ ਨੇ ਪਤਾ ਕੀ ਕੀਤਾ ਪਵਨ, ਉਹਨਾਂ ਨੇ ਕਿਹਾ ਕਿ ਕੋਈ ਵੀ ਅਗਰ ਇਨਫਲੂਐਂਸਰ ਵਰਡ ਯੂਜ਼ ਕਰਦਾ
9: ਜੀ,
5: ਉਹਨੂੰ ਸਰਟੀਫਿਕੇਟ ਲੈਣਾ ਪਊਗਾ, ਇੱਕ ਟ੍ਰੇਨਿੰਗ ਲੈਣੀ ਪਊਗੀ, ਉਹ ਰਜਿਸਟ੍ਰੇਸ਼ਨ ਕਰਾਊਗਾ। ਅਗਰ ਉਹ ਕਿਸੇ ਤਰ੍ਹਾਂ ਦੀ ਬੀ ਐੱਸ ਕਰਦਾ ਹੈਗਾ ਜਿਹੜੀ ਹੁੰਦੀ ਹੈ ਇੱਥੇ, ਉਹ ਬੀ ਐੱਸ ਦੇ ਲਈ ਉਹਨੂੰ ਸਜ਼ਾ ਜਾਂ ਫਾਈਨ ਹੋ ਸਕਦਾ। ਫਿਰ ਉਹ ਇੱਦਾਂ ਨਹੀਂ ਕਹਿਣਗੇ ਕਿ ਆਹ ਤਾਂ ਕਮਾਲ ਹੀ ਹੋ ਗਈ ਹੈ, 125 ਰੁਪਏ 'ਚ ਤੁਹਾਡੀ ਹਰੇਕ ਗੱਡੀ ਦੀ ਇੰਸ਼ੋਰ, ਥੱਲੇ 2,500 ਲੋਕਾਂ ਨੇ ਮੈਸੇਜ ਲਿਖੇ ਹੁੰਦੇ ਨੇ, ਅਤੇ ਉਹ 'ਚੋਂ 3 ਕਲਾਇੰਟ ਹੁੰਦੇ ਨੇ, ਬਾਕੀ 2,397 ਜਿਹੜੇ ਨੇ ਬੀ ਐੱਸ ਹੁੰਦੀ ਹੈ ਸਾਰੀ ਉਹ। ਸੋ ਤੁਸੀਂ ਅਗਰ ਸੀਰੀਅਸ ਹੋ, ਸੰਸੀਅਰ ਹੋ, ਸਹੀ ਢੰਗ ਨਾਲ ਬਿਜ਼ਨਸ ਕਰੋ, ਇਹ ਲਾਇਸੈਂਸ ਤੁਹਾਨੂੰ ਜ਼ਿੰਦਗੀ ਭਰ ਲਈ ਮਿਲੇ ਨੇ, ਇਹ ਕੋਈ ਲੁੱਟ ਲਟਈਆ ਜਾਂ ਲੋਕਾਂ ਨੂੰ ਖਿੱਚਣ ਲਈ ਨਹੀਂ ਮਿਲੇ, ਇਹ ਪ੍ਰੋਫੈਸ਼ਨ ਦੇ ਤੌਰ 'ਤੇ ਮਿਲਿਆ। ਇੱਕ ਪ੍ਰੋਫੈਸ਼ਨਲ ਨੂੰ ਮਿਲਣਾ, ਪਵਨ ਕੌਰ ਗਿੱਲ, ਫੁੱਲੀ ਪ੍ਰੋਫੈਸ਼ਨਲ, ਫੁੱਲੀ ਮਚਿਓਰ, 647-325-9100 ਤੁਹਾਡੇ ਫੋਨ ਵੱਜਣੇ ਚਾਹੀਦੇ ਸੀ ਹੁਣ ਤੱਕ ਜੀ।
15: ਹਾਂਜੀ ਅਮਨ ਜੀ, ਕਾਲਸ ਆ ਰਹੀਆਂ ਨੇ।
5: 647-325-9100 ਕੋਈ ਇਹਨਾਂ ਨੂੰ ਐ ਨਹੀਂ ਕਿ ਮੇਰਾ ਫੋਨ ਆਇਆ, ਵੱਜਣਾ ਚਾਹੀਦਾ। ਸ਼ੀ ਇਜ਼ ਡੂਇੰਗ ਹਰ ਵਰਕ ਐਜ਼ ਅ ਐਕਸਲੈਂਟ ਲੈਵਲ। 647-325-9100 ਆਟੋ ਔਰ ਹੋਮ ਇੰਸ਼ੋਰੈਂਸ ਤੁਸੀਂ ਕੰਟਰੋਲ ਕਰ ਸਕਦੇ ਹੋ, ਅਤੇ ਤੁਸੀਂ ਕਾਲ ਕਰਨੀ ਹੈ ਪਵਨ ਉਹਨਾਂ ਨੂੰ। ਸੋ ਸਟੂਡੀਓ ਦਾ ਨੰਬਰ 905-673-3337, 9053-333-37 'ਤੇ ਤੁਸੀਂ ਕਾਲ ਕਰ ਰਹੇ ਹੋ। ਸੰਤੋਸ਼ ਦਾ ਇੱਕ ਕੁਸ਼ਚਨ ਹੈ, ਛੋਟਾ ਜਿਹਾ ਪਰ ਬਹੁਤ ਪਿਆਰਾ ਜਿਹਾ। ਸੁਲਤਾਨ ਜੀ ਹੋਲਤੇ ਨੇ ਮੇਰੇ
9: ਨਾਲ,
5: ਤੇ ਸੁਲਤਾਨ ਜੀ ਵੀ ਇੱਥੇ ਆ ਗਏ ਨੇ, ਪਰ ਸੰਤੋਸ਼ ਜੀ ਤੁਸੀਂ ਆਪਣਾ ਕੁਸ਼ਚਨ ਦੱਸ ਦਿਓ
9: ਜੀ। ਬਿਲਕੁਲ,
5: ਤੇ ਜਿਹੜੇ ਵਿਨਰਸ ਹੋਣਗੇ, ਚਾਹੇ ਗਲਤ ਬੋਲੋ ਚਾਹੇ ਸਹੀ
9: ਜੀ,
5: ਅਸੀਂ ਨਾ ਤਾਂ ਨਹੀਂ ਬੋਲਦੇ, ਤੁਸੀਂ ਆਪਣੇ ਆਪਣੇ ਫਾਰਮੂਲੇ ਲੈਂਦੇ, ਬੋਟ ਮਾਥ, ਫਲਾਣਾ ਮਾਥ, ਧਮਕਾਣਾ ਬਾਪੂ, ਫਲਾਣਾ ਬੇਬੇ, ਅਸੀਂ ਤੁਹਾਡੇ ਤੋਂ ਸਿਰਫ ਜਵਾਬ ਲੈਣਾ।
9: ਬਿਲਕੁਲ, ਸੋ
5: ਜੋ ਸਾਡੇ ਪੋਲੀਟੀਸ਼ੀਅਨ ਸਾਨੂੰ ਦਿੰਦੇ ਨੇ ਤੇ ਤੁਸੀਂ ਦੇ ਸਕਦੇ ਹੋ।
9: ਬਿਲਕੁਲ, ਔਰ ਉਹਨਾਂ ਨੂੰ ਮਿਲੇਗਾ
5: ਪੀਜ਼ਾ ਸ਼ੈਫ, ਤੁਸੀਂ ਬੋਲਣਾ ਨਾਲ ਪੀਜ਼ਾ ਸ਼ੈਫ, $25.99 ਦੇ ਵਿੱਚ, ਨਾ 24.99 ਚ
9: ਜੀ,
5: ਤੁਹਾਨੂੰ 2 ਲਾਰਜ ਪੀਜ਼ੇ, 6 ਟੋਪਿੰਗ, 2 ਡਿਪਿੰਗ ਦੇ ਨਾਲ, ਨਾਲ ਰੇਡੀਓ ਆਵਾਜ਼ ਕਹਿਣਾ, ਚਾਹੇ ਤਾਂ ਇੱਕ ਪਲੇਟ ਤੁਸੀਂ ਭਟੂਰਿਆਂ ਦੀ ਲੈ ਲਓ,
9: ਫਰਾਈਜ਼,
5: ਪਾਸਤਾ, ਬਿਰਿਆਨੀ, ਚਾਰਾਂ ਚੋਂ ਇੱਕ ਚੀਜ਼ ਜਿਹੜੀ $10-14 ਦੇ ਵਿੱਚ ਦੀ ਹੈ
9: ਜੀ,
5: ਬਿਲਕੁਲ ਕੋਈ ਪੈਸਾ ਨਹੀਂ ਪੇ ਕਰਨਾ, ਸਿਰਫ ਰੇਡੀਓ ਵਾਸਤੇ ਕਹਿਣਾ, 40 ਦੀ ਡੀਲ 25 ਚ ਮਿਲਣੀ ਹੈ
9: ਜੀ,
5: ਤੇ ਇੰਨੇ ਚ ਤੁਹਾਨੂੰ ਲੋਕ ਪੀਜ਼ਾ ਨਹੀਂ ਦੇ ਰਹੇ ਇਸ ਸਮੇਂ।
9: ਬਿਲਕੁਲ,
5: ਨੰਬਰ ਟੂ ਕਾਲ 647-547-4200, ਇਹਨਾਂ ਕੋਲ ਰਸ਼ ਪੈਣਾ ਸ਼ੁਰੂ ਹੋ ਗਿਆ, 647-547-4200, 647-547-4200, 647-547-4200 'ਤੇ ਤੁਸੀਂ ਕਾਲ ਕਰਨੀ ਹੈ। ਤੇ ਸਵਾਲ ਕੀ ਹੈ ਸੰਤੋਸ਼ ਜੀ?
9: ਜੀ ਬਿਲਕੁਲ ਜੀ, ਮੇਰਾ ਕੁਐਸਚਨ ਹੈਗਾ ਹੈ 18-7 × 5+4, 18 ÷ 7 × 5 = 4 ਕਿੰਨਾ ਹੋਏਗਾ? ਤੁਸੀਂ ਕਾਲ ਕਰਨੀ ਹੈ ਸਾਡੇ ਸਟੂਡੀਓ ਦੇ ਨੰਬਰ 'ਤੇ 905-673-3337।
5: ਸੋ ਮਨਿੰਦਰ ਮੁਸਕਰਾਹਟ ਹੈ ਸ਼ਰਾਰਤ ਵਾਲੀ ਮੂੰਹ 'ਤੇ, ਵੀ ਸੰਤੋਸ਼ ਦਾ 1.5 ਸਾਲ ਹੋ ਗਿਆ ਸਵਾਲ ਦਾ ਜਵਾਬ ਹੀ ਨਹੀਂ ਆ ਰਿਹਾ। ਸੰਤੋਸ਼ ਤਾਂ ਛੇੜਦੀ ਆ, ਸਭ ਛਿੜ ਜਾਂਦੇ ਨੇ, ਤੇ ਇਹਦਾ ਕੰਮ ਹੈ ਛੇੜਦਾ ਛੱਡਣਾ, ਉਹਨਾਂ ਦਾ ਕੰਮ ਹੈ। ਸੋ ਇੱਕ ਵਾਰ ਫਿਰ ਤੋਂ ਕੁਐਸਚਨ ਕੀ ਹੈ?
9: ਜੀ ਬਿਲਕੁਲ, 18 − 7 × 5+4, 18 ÷ 7 × 5 = 4
5: ਸੋ 2 ਵਿਨਰਸ ਨੇ ਜਿਹਨਾਂ ਨੂੰ ਅਸੀਂ ਮੀਡੀਅਮ ਪੀਜ਼ਾ ਬਿਲਕੁਲ ਫ੍ਰੀ ਦੇ ਰਹੇ ਹਾਂ, ਪਰ ਤੁਸੀਂ ਜਵਾਬ ਦੇਣ ਲੱਗੇ ਨਾਲ ਦੱਸਣਾ ਪੀਜ਼ਾ ਸ਼ੈਫ ਕੈਨੇਡੀ ਐਂਡ ਸਟੀਲ ਦੇ ਇੰਟਰਸੈਕਸ਼ਨ 'ਤੇ ਨੇ, ਰੈਂਬਲਾ ਡਰਾਈਵ ਦੇ ਉੱਤੇ, 647-547-4200 ਇਹ ਨੰਬਰ ਨਾ ਦੇਣਾ, 647-547-4200, 647-547-4200 'ਤੇ ਕਾਲ ਕਰਨੀ ਹੈ। ਸੋਰੀ, ਤੁਸੀਂ ਸਾਨੂੰ ਦੱਸਣਾ ਇਹ ਨੰਬਰ ਨਾਲ ਪੀਜ਼ਾ ਸ਼ੈਫ ਨਾ
9: ਜੀ।
5: ਸੰਤੋਸ਼ ਦਾ ਕੁਐਸਚਨ ਪੁੱਛ ਲਿਆ, ਸੁਲਤਾਨ ਜੀ ਤੁਸੀਂ ਔਨ ਏਅਰ ਪਲੀਜ਼ ਦਿਓ ਜੀ ਜਵਾਬ ਤੁਸੀਂ ਆਪਣਾ।
16: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦਾ ਮੈਸੇਜ ਦੇ ਰਹੇ ਹਾਂ ਜੀ, ਸਾਡੇ ਕੋਲ ਮਦਰਸ ਡੇ ਸਪੈਸ਼ਲ ਪ੍ਰਮੋਸ਼ਨ ਤੇ ਬਾਇੰਗ ਹੋ ਰਹੀ ਹੈ, ਇਸ ਟਾਈਮ 4 ਤੋਂ 5 ਫੈਮਿਲੀਜ਼ ਬਾਇੰਗ ਕਰ ਰਹੇ ਹੈ ਜੀ। ਜਦੋਂ ਫੈਮਿਲੀ ਦੀ ਗੱਲ ਕਰਦੇ ਹਾਂ ਜੀ, 3 ਤੋਂ 4 ਪਰਸਨ ਦੀ ਫੈਮਿਲੀ ਹੁੰਦੀ ਹੈ, ਸੋ ਸਾਡੇ ਕੋਲ ਇਸ ਟਾਈਮ 4 ਤੋਂ 5 ਫੈਮਿਲੀਜ਼ ਬਾਇੰਗ ਕਰ ਰਹੇ, ਕਿਉਂਕਿ ਇਹ ਪ੍ਰਾਈਸ ਜਿਹੜੀ ਹੈ ਮੰਡੇ ਤੋਂ ਦੁਬਾਰਾ 14.99 ਹੋ ਜਾਣੀ ਹੈ, ਜਦਕਿ ਅੱਜ 85 ਇੰਚ ਦਾ ਸੈਮਸੰਗ ਟੀਵੀ ਮਦਰਸ ਡੇ ਸੇਲ ਤੇ 9.99 ਦਾ ਦਿੱਤਾ ਜਾ ਰਿਹਾ। ਜਿਹੜੇ ਕਸਟਮਰ 55 ਇੰਚ ਲੈਣਾ ਚਾਹੁੰਦੇ 399 ਚ ਜਾਂ 65 ਇੰਚ ਲੈਣਾ 699 ਦਾ, ਮਦਰਸ ਡੇ ਸਪੈਸ਼ਲ ਪ੍ਰਮੋਸ਼ਨ ਨੂੰ ਮਿਸ ਨਾ ਕਰਨਾ। ਬੋਵੇਟ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ ਪਹੁੰਚਣਾ ਜੀ ਤੁਸੀਂ ਅੱਜ ਸ਼ਾਮ 7 ਵਜੇ ਤੋਂ ਪਹਿਲੇ ਪਹਿਲੇ। ਮਦਰਸ ਡੇ ਸਪੈਸ਼ਲ ਸੇਲ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਮਿਲੇਗੀ। 905-450-2828 ਨੰਬਰ ਹੈ। 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਆਉਣਾ ਜੀ, ਤੇ 40% ਦਾ ਡਿਸਕਾਊਂਟ ਜਿਹੜਾ ਤੁਹਾਨੂੰ ਅਸੀਂ ਅੱਜ ਦੇ ਰਹੇ ਹਾਂ ਬਿਲਟ ਇਨ ਕਿਚਨ ਤੇ, ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪਥ ਫਰਿੱਜ। ਇਹ $12,000-13,000 ਵਾਲਾ ਪੂਰੇ ਦਾ ਪੂਰਾ ਬਿਲਟ ਇਨ ਕਿਚਨ ਸਿਰਫ $6,900 ਚ ਲੈ ਸਕਦੇ ਹੋ। ਇਹਦੇ ਚ ਸਿੰਗਲ ਸਿੰਗਲ ਪੀਸ ਵੀ ਚਾਹੀਦਾ ਹੋਵੇ ਤੇ ਸਿੰਗਲ ਪੀਸ ਵੀ ਲਿਆ ਜਾ ਸਕਦਾ। ਕੱਲਾ ਕੁੱਕਟੋਪ ਚਾਹੀਦਾ ਤੁਹਾਨੂੰ $2,000 ਵਾਲਾ $1,299 ਦਾ ਮਿਲੇਗਾ। ਕੱਲਾ ਫਰਿੱਜ ਚਾਹੀਦਾ ਤੁਹਾਨੂੰ $2,500 ਵਾਲਾ $1,799 ਦਾ ਮਿਲੇਗਾ। ਵਾਸ਼ਰ ਐਂਡ ਡਰਾਇਰ ਦਾ ਪੇਅਰ ਚਾਹੀਦਾ ਤੁਹਾਨੂੰ, ਫਰੰਟ ਲੋਡ ਵਾਸ਼ਰ ਐਂਡ ਡਰਾਇਰ $2,200 ਵਾਲਾ $1,499 ਦਾ, ਮਦਰਸ ਡੇ ਸਪੈਸ਼ਲ ਪ੍ਰਾਈਸ ਤੇ ਫ੍ਰੀ ਡਿਲੀਵਰ ਹੋਏਗਾ। 6 ਮਹੀਨੇ ਚ ਤੁਸੀਂ ਪੇ ਕਰਨਾ ਜੀ, ਕੋਈ ਇੰਟਰਸਟ ਨਹੀਂ ਹੈ। ਪਹੁੰਚਣਾ ਤੁਸੀਂ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ, 905-450-2828 ਤੇ ਸਾਡੇ ਜਿੰਨੇ ਵੀ ਬਾਇਰਸ ਅੱਜ ਬਾਏ ਕਰਨਗੇ ਮਦਰਸ ਡੇ ਦੇ ਉੱਪਰ ਆਪਣਾ ਗਿਫਟ ਲੈਣਾ ਨਾ ਭੁੱਲਣਾ। ਜੇ ਆਪਣੀ ਮਦਰ ਨੂੰ ਨਾਲ ਲੈ ਕੇ ਆਓਗੇ ਤੇ ਗੁਰਬਾਣੀ ਰੇਡੀਓ ਜਿਹੜਾ ਉਹਨਾਂ ਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਵੱਲੋਂ ਮਦਰਸ ਡੇ ਸਪੈਸ਼ਲ ਗਿਫਟ ਦਿੱਤਾ ਜਾਏਗਾ। 905-450-2828 ਨੰਬਰ ਹੈ ਜੀ, 905-450-2828 ਜੀ।
5: ਸੁਲਤਾਨ ਜੀ ਥੋੜਾ ਰਸ਼ ਪਾਦੇ ਤੁਹਾਡੇ ਹੋਰ
16: ਜੀ? ਡੈਫੀਨੇਟਲੀ ਜੀ,
5: ਜਿੰਨੇ ਤੁਹਾਡੇ ਕੋਲ ਸਾਡੇ ਸਵਾਲ ਦਾ ਜਵਾਬ ਦੇਣਗੇ ਨਾ, ਤੁਸੀਂ ਕੁਛ ਇਹਨਾਂ ਚੋਂ ਕੁਛ ਬੰਦੇ ਤੁਹਾਡੇ ਕੋਲ ਵੀ ਭੇਜਾਂਗੇ, ਪਰ ਜਿੰਨੇ ਵੀ ਲੋਕ ਜਾ ਰਹੇ ਨੇ ਮਦਰਸ ਡੇ ਦੇ ਉੱਤੇ ਕੋਈ ਸਪੈਸ਼ਲ ਗਿਫਟ ਕਰ ਦਿਓ, ਕੋਈ ਛੋਟੀ ਵੱਡੀ ਪਰਚੇਜ਼ ਦੇਵੇ, ਕੁਛ ਨਾ ਕੁਛ ਉਹਨਾਂ ਨੂੰ ਜ਼ਰੂਰ ਦਿਓ ਨਾਲ।
16: ਜੋ ਤੁਸੀਂ ਕਰਨਾ ਜੀ, ਮੇਰੇ ਕੋਲ ਗੁਰਬਾਣੀ ਰੇਡੀਓ ਪਏ ਆ ਜੀ, ਗੁਰਬਾਣੀ ਰੇਡੀਓ ਅਗਰ ਲੈਣਾ ਚਾਹੁੰਦੇ ਮਦਰਸ ਡੇ ਤੇ, ਬਿਲਕੁਲ ਗਿਫਟ ਗੁਰਬਾਣੀ ਰੇਡੀਓ ਆਪਾਂ ਦੇਵਾਂਗੇ ਜੀ। ਜਿੰਨੀਆਂ ਵੀ ਗਿਫਟ ਤੁਸੀਂ ਦੇਵੋਗੇ ਉਹਨਾਂ ਨੂੰ ਦਿੱਤੇ ਜਾਣਗੇ। ਨਾਲ ਚੋਪਰ ਹੈਗੇ ਜੀ ਸਾਡੇ ਕੋਲ, ਪ੍ਰੈਸ ਆਇਰਨ ਹੈ ਆ, ਹੈਂਡ ਬਲੈਂਡਰ ਹੈ, ਜਿਹੜਾ ਵੀ ਉਹ ਸਿਲੈਕਟ ਕਰਨ ਗੁਰਬਾਣੀ ਰੇਡੀਓ ਦੇ ਨਾਲ ਨਾਲ ਐਨੀ ਵਨ ਗਿਫਟ ਲਿਆ ਜਾ ਸਕਦਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ।
5: ਠੀਕ ਹੈ ਜੀ, ਮੈਂ ਸਾਰੇ ਅਨਾਊਂਸ ਕਰੂੰਗਾ, ਨਾਮ ਬੋਲੂਗਾ ਤੁਹਾਨੂੰ। ਠੀਕ ਹੈ ਜੀ, ਥੈਂਕ ਯੂ
16: ਜੀ, ਡੈਫੀਨੇਟਲੀ,
5: ਥੈਂਕ ਯੂ। ਸੋ ਤੁਸੀਂ ਜਿੰਨੇ ਵੀ ਲੋਕਾਂ ਨੇ ਨਾਂ ਰਜਿਸਟਰ ਕਰਨੇ ਹੁਣ ਮੇਰੇ ਕੋਲ ਮਦਰਸ ਡੇ ਦੇ ਉੱਤੇ ਨਜ਼ਾਰਾ ਤੇ ਜਾਣਗੇ
9: ਜੀ,
5: ਗੁਰਬਾਣੀ ਰੇਡੀਓ ਤੁਹਾਡਾ ਫ੍ਰੀ ਹੋਊਗਾ, ਤੁਹਾਡਾ ਕੋਈ ਵੀ ਗਿਫਟ ਫ੍ਰੀ ਹੋਊਗਾ ਜਿੰਨੇ ਵੀ ਲੋਕ ਜਾਣਗੇ ਫੈਮਿਲੀਜ਼ ਉੱਤੇ
9: ਜੀ।
5: ਗੁਰਬਾਣੀ ਰੇਡੀਓ ਤੁਹਾਡਾ ਹੋ ਗਿਆ, ਆਹ ਪ੍ਰੈਸ਼ ਹੋ ਗਈ ਤੁਹਾਡਾ, ਹੋਰ ਕੀ ਹੋ ਗਿਆ,
9: ਬਲੈਂਡਰ,
5: ਬਲੈਂਡਰ ਹੋ ਗਿਆ, ਚੋਪਰ ਹੋ ਗਿਆ, ਇਹ ਸਾਰਾ ਕੁਛ ਤੁਹਾਡਾ ਬਿਲਕੁਲ ਫ੍ਰੀ ਹੋਊਗਾ। ਜਿਹੜੇ ਲੋਕ ਨਜ਼ਾਰਾ ਤੇ ਆਉਣਗੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੁਸੀਂ ਗਿਫਟ ਚੁਕਾਵਾਂਗੇ ਤੁਹਾਡਾ,
9: ਬਿਲਕੁਲ।
5: ਸੋ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਚੱਕਣਾ ਤੇ ਨੰਬਰ ਇੱਕ ਵਾਰ ਫਿਰ ਤੋਂ ਸਟੂਡੀਓ ਦੇ 905-673-3333। ਸੰਤੋਸ਼ ਕੇ ਸਵਾਲ ਕਾ ਮੂੰਹ ਤੋੜ ਜਵਾਬ ਦੇ ਦਿਓ ਭਾਈ ਔਰ ਬਹਿਨੋ। ਪਾਸਵਰਡ ਆਪਕਾ ਪੀਜ਼ਾ ਸ਼ੈਫ, ਜਹਾਂ ਪੇ $25 ਮੇ ਦੋ ਪੀਜ਼ੇ ਲਾਰਜ, 6 ਟੋਪਿੰਗ, 2 ਟਿਪਿੰਗ, ਬਟ ਇਤਨਾ ਹੀ ਕਾਫੀ ਨਹੀਂ ਹੈ, ਫਰਾਈਜ, ਬਰਿਆਨੀ, ਵੈਜ ਜਾਂ ਭਟੂਰਿਆਂ ਦੀ ਪਲੇਟ ਜਾਂ ਪਾਸਤਾ, ਕੁਛ ਵੀ, ਚਾਰਾਂ ਚੋਂ ਤੁਹਾਨੂੰ ਫ੍ਰੀ ਮਿਲੂਗਾ। ਤੇ ਹਾਂਜੀ, ਸਤਿ ਸ਼੍ਰੀ ਅਕਾਲ ਜੀ।
17: ਸਤਿ ਸ਼੍ਰੀ ਅਕਾਲ ਜੀ, 59
5: ਤੇ ਸਟੋਰ ਦਾ ਨਾਮ?
17: ਆਪਣੇ
5: ਅਮਨੂ ਥੋੜੀ ਕਹਿੰਦੇ ਨੇ। ਓਕੇ, ਥੈਂਕ ਯੂ। ਤੇ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ, ਹੈਲੋ,
18: ਹੈਲੋ,
5: ਹਾਂਜੀ,
18: ਅਮਨ ਜੀ, ਨਿਕ ਬਾਤ ਕਰ ਰਹਾ ਹੂੰ ਮਿਲਟਨ ਫੋਰਟ ਸੇ।
5: ਓ ਬੱਲੇ ਦੇ, ਕਿਆ ਹਾਲ ਚਾਲ ਹੈ ਆਪਕੇ?
18: ਬਿਲਕੁਲ ਠੀਕ ਸਰ, ਕਿਆ ਹਾਲ ਚਾਲ?
5: ਆਪਨੇ ਪਲੇਟ ਲਗਾ ਦੀ ਹਮਾਰੀ?
18: ਲਗਾ ਦੀ ਸਰ।
5: ਸਰ, ਨਿਕ ਨੇ ਮੈਨੂੰ ਬਲੈਕ ਆਲ ਅਲੋਇਸ ਦੇ ਨਾਲ
9: ਜੀ
5: ਤੇ ਫੁੱਲੀ ਲੋਡਡ
9: ਜੀ
5: ਰੇਂਜ ਰੋਵਰ ਮਰਸੀਡੀਜ਼ ਨੂੰ ਛੱਡਦਾ ਪਿੱਛੇ
9: ਜੀ,
5: ਫੁੱਲੀ ਲੋਡਡ ਇਹਨਾਂ ਨੇ ਮੈਨੂੰ ਟਰੱਕ ਤਿਆਰ ਕਰਕੇ ਖੜਾ ਕਰ ਦਿੱਤਾ, ਟਿੰਟਨ ਗਲਾਸਿਸ ਲਾਤੇ ਉਹਦੇ ਉੱਤੇ, ਤੇ ਇਸ ਸਮੇਂ ਮਿਲਟਨ ਫੋਰਡ ਨਿੱਕ ਕੁਛ ਬੋਲੇ, ਬ੍ਰੌਂਕੋ ਕੇ ਉੱਪਰ ਬੋਲੇ, ਬ੍ਰੌਂਕੋ ਜਿਸਨੇ ਜੀਪ ਕੋ ਪੀਛੇ ਛੋੜ ਦਿਆ, ਬ੍ਰੌਂਕੋ ਕੇ ਉੱਪਰ ਬੋਲੇ।
18: ਅਮਨ ਜੀ, ਬ੍ਰੌਂਕੋ ਕਾ ਸਿਚੁਏਸ਼ਨ ਯੇ ਹੈ ਕਿ ਹਮਾਰੇ ਪਾਸ ਬ੍ਰੌਂਕੋ ਇਨਵੈਂਟਰੀ ਮੇ ਹੈ, ਆਪਕੋ ਜੋ ਟ੍ਰਿਮ ਚਾਹੀਏ, ਜੋ ਆਪਸ਼ਨ ਚਾਹੀਏ, ਜੋ ਕਲਰ ਚਾਹੀਏ, ਹਾਰਡ ਟੋਪ, ਸੋਫਟ ਟੋਪ, सेम बॉडी कलर टॉप, सारे कलर्स अवेलेबल हैं, सारे ऑप्शन अवेलेबल हैं, और उनकी लीसेस $200-$250 बाय वीकली में आ रही हैं ब्रोंको की।
5: 200-250 बाय वीकली में, यानी 500 रुपया महीना देके ब्रोंको चकना, छत खोलो ते जरा सुरिंदर छिंदर का गाना लाओ, मां होंदी है मां जरा संतोष ने कहा सी ते सुनो ते नाल तुसी दसोगे लिंकन दी और गड्डियां दे ऊपर कोई स्पेशल?
18: लिंकन सर पहले मैं F-150 का बताता हूँ, आज हमने एक F-150 का स्पेशल लगाया है।
5: हाँ?
18: $109 में F-150 आप पिकअप कर सकते हैं, 2026 मॉडल।
5: 109 में?
18: 109 वीकली।
5: वीकली
18: बिल्कुल।
5: F-150
18: 2026 2000 डाउन के साथ लीज पे $109 वीकली पेमेंट है आपकी, 0% इंटरेस्ट रेट।
5: वाओ, तो मेडिकल फोर्ड का नंबर दो सर, किस नंबर पे कॉल करें सारे?
18: सर आपने फोन करना है और आपके सभी लिसनर्स ने फोन करना है 905-875-3673 पे।
5: हाँ जी।
18: और इतना ही नहीं अमन जी, एक और अभी सीजन बेटर हो रहा है, समर्स आ रही है, और मस्टैंग की डील सुनिए।
5: हाँ जी।
18: ब्रांड न्यू 2026 मस्टैंग आप लेके जा सकते हैं $110 वीकली में
5: सर, संतोष,
18: नो मनी डाउन,
5: 110
18: फाइनेंस पे
5: मस्टैंग, ऑर्डर
18: पे है, वो गाड़ी स्टॉक पे नहीं है अभी, तो उसका कोई हमने अभी स्पेशल रन नहीं किया है,
5: बट मैं चलाना पहना दी ना तो लेके आया मिल्टन फोर्ड तो, रेस से पैर दब के ऐ लगता जिम्मे बोइंग नहीं चढ़न लगे तो उपर समान वाल बेस्ट गल करके पता लग रहा है कि मुंडा पढ़िया लिखिया होनहार है, निक नू मिलना, अनिल चोपड़ा होना मिलना 416-302-9941। कोई भी पुरानी गड्डी ले जाओ, कोई भी, बस गड्डी खड़ी कर दो, पार्क कर दो, चाबियां चक लो, नवी गड्डी चक लो, पुरानी दे किश्तां ही आपे पे करनगे, तुहानू पे करन दी जरूरत नहीं, ए नहीं वेट करनी कि अजे तां मेरी लीज रहिंदी आ 12 महीने दी, नो नो नो। 416-302-9941, 416-302-9941 और 905-875-3673। मिल्टन फोर्ड F-150 इन्होंने 105 दस कहता, 110 से इन्होंने मस्टैंग कहती
19: जी,
5: पुरानी खड़ी करो, नवी चक लियो, अनलिमिटेड माइलेज के नाल, मिल्टन फोर्ड 416-302-9941। थैंक यू सो मच सर।
18: एक चीज और अमन जी जाने से पहले,
5: योर
18: सेम डे डिलीवरी अवेलेबल।
19: वाओ
5: सर, आप रेडियो खुद क्यों नहीं कर लेते, मैं छुट्टी कर लेता
19: हूं। बिल्कुल,
5: जिस स्टाइल में आप करते हैं, एक शोशा छोड़ते हैं साथ में, ये अब ये अब ये, इसके बाद तो नहीं कुछ रह गया?
18: जब आपके लिसनर आएंगे आप उनको रिक्वेस्ट करिएगा एक बार आके बता जरूर दें कि हम आवाज रेडियो से सुन के आए हैं, उनके लिए एक और स्पेशल गिफ्ट, वो हम उनको बताएंगे जब
5: आएंगे। 416-302-9941, 2 साल की मेंटेनेंस बिल्कुल फ्री कर दो।
18: आपने आपको पता है
5: 2 साल कोई पैसा नहीं पे करना, डीलरशिप तक जाके गड्डी खड़ोनी है, चाबी चक लेनी है, नहीं तो आम डीलरशिप थोड़ा 200-300-400 का बिल बना देने
19: जी।
5: 416-302-9941 416-302-9941। थैंक यू सो मच निक, हैप्पी मदर्स डे।
18: थैंक यू सर अमन जी, हैव अ ग्रेट डे।
5: आप हैप्पी मदर्स डे, अपने मदर को किसी को भी साथ लेके जाना, नजारा पे जाके बोलना है मिल्टन फोर्ड पे काम करते हैं, आपका स्पेशल डिस्काउंट होगा नजारा पे।
18: क्या बात है, क्या बात है,
5: बस आपने लेके जाना, आपने बोला मिल्टन फोर्ड तो वो आपको 20-30% का मेन्यू ऑफ कर देंगे सारा।
18: बहुत ही अमेजिंग सर, थैंक यू
5: नजारा, थैंक यू। और मेरा हरप्रताप जी ने, सत श्री अकाल हरप्रताप जी, सत श्री अकाल। असी एक्सप्रेस पिज्जा हाउस की लोकेशन है दो, एक तो किचन और वॉटरलू कैम्ब्रिज के, कोई भी बंदा अज पिज्जा खाना चाहता
19: जी
5: एक्सप्रेस पिज्जा हाउस, तो एक ब्रेंटन दे विच नॉर्थ दे विच लोकेशन है एक्सप्रेस पिज़ा हाउस की, जिड़ी कि 20 रेड मेपल ड्राइव के उपर आ, 905-799-9900 नंबर है, 905-799-9900 एक्सटेंशन 2 और 3 दबने ਕੈਂਬਰੇਜ ਲਈ 3 ਤੇ ਬ੍ਰੈਂਟਨ ਲਈ ਰੈੱਡ ਮੇਪਲ ਲਈ 2 ਤੇ ਭਾਜੀ ਅੱਜ ਕੀ ਹੈਗਾ ਪੀਜ਼ੇ ਦੀ ਥੋੜੀ ਰੈਸਪੀ ਦੱਸ ਦਿਓ ਥੋੜੀ ਕਿਹੜੇ ਕਿਹੜੇ ਹੁੰਦੇ ਰੈਸਪੀ ਨਹੀਂ ਚਲੋ ਇਹ ਦੱਸ ਦਿਓ ਤੁਹਾਡੇ ਟੇਸਟ ਕਿਹੜੇ ਕਿਹੜੇ ਹੁੰਦੇ ਆ
18: ਟੇਸਟ ਆਪਣੇ ਕੋਲ ਸਾਰਿਆਂ ਨੂੰ ਜਿਹੜਾ ਸਾਰਿਆਂ ਨੂੰ ਬੈਟਰ ਟੇਸਟ ਹੈਗਾ ਆਪਣੇ ਕੋਲ ਚਾਰੀ ਸੌਸ ਸ਼ਾਹੀ ਪਨੀਰ ਸੌਸ ਤੇ ਬਟਰ ਚਿਕਨ ਸੌਸ ਹਾਂ ਜੀ
5: ਹਾਂਜੀ
18: ਇੱਕ ਕ੍ਰੀਮੀ ਗਾਰਲਿਕ ਤਾਂ ਨਾਰਮਲ ਹੈ ਕ੍ਰੀਮੀ ਗਾਰਲਿਕ ਹੋ ਗਿਆ ਤੇ ਰੈਗੂਲਰ ਸੌਸਿਸ ਹੈਗੀ ਹਾਂਜੀ ਤੇ ਮਲਾਈ ਇੱਕ ਨਵੀਂ ਰੈਸਪੀ ਤਿਆਰ ਕੀਤੀ ਹੈ ਜੀ ਮਲਾਈ ਸੌਸ ਵਾਲਾ ਪੀਜ਼ਾ ਹਾਂਜੀ
5: ਮਲਾਈ ਸੌਸ ਪੀਜ਼ਾ ਹਾਂਜੀ
18: ਹਾਂਜੀ ਹਾਂਜੀ
5: ਸੋ ਸੋ ਤੁਸੀਂ $25 ਦੇ ਵਿੱਚ 2 ਲਾਰਜ ਪੀਜ਼ਾ 6 ਟੋਪਿੰਗ ਨਾਲ ਦੇ ਰਹੇ ਹੋ ਨਾ
18: ਨਹੀਂ 4 ਟੋਪਿੰਗ ਇਸ 8 ਟੋਪਿੰਗ ਨਾਲ 8 ਟੋਪਿੰਗ ਨਾਲ $26 ਦੇ ਵਿੱਚ 8 ਟੋਪਿੰਗ ਨਾਲ 2 ਡਿਪਿੰਗ ਸੌਸਿਸ ਨਾਲ
5: ਐਕਸਪ੍ਰੈਸ ਪੀਜ਼ਾ ਹਾਊਸ ਆ ਤੁਸੀਂ ਏਦਾਂ ਦਾ ਪੀਜ਼ੇ ਦਾ ਟੇਸਟ ਪਹਿਲਾਂ ਨੀ ਖਾਧਾ ਹੋ ਕਦੇ 905-799-99 ਸੋ ਐਕਸਟੈਂਸ਼ਨ 2 ਐਕਸਪ੍ਰੈਸ ਪੀਜ਼ਾ ਹਾਊਸ ਭਾਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਬਹੁਤ ਬਹੁਤ ਮਦਦ ਦੀਆਂ ਮੁਬਾਰਕਾਂ
18: ਥੈਂਕ ਯੂ ਸਾਰੇ
5: ਥੈਂਕ ਯੂ ਸੋ ਮਚ ਔਰ ਮੇਰਾ ਕਾਲ ਹੋਰ ਤੁਸੀਂ ਸਤਿ ਸ਼੍ਰੀ ਅਕਾਲ ਜੀ ਕੀ ਕਹਿਣਾ ਚਾਹੁੰਦੇ ਹੋ ਹੈਲੋ ਓ ਡਿਸਕਨੈਕਟ ਹੋ ਗਿਆ ਤੁਹਾਡੀ ਕਾਲਸ ਹੈਲੋ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੈਲੋ 0395 ਹੈਲੋ ਹਾਂਜੀ ਬੋਲੋ ਟੋਰਾਂਟੋ ਕੋਲਰ ਹਾਂ ਹੈਲੋ ਤੁਸੀਂ ਓਕੇ ਬਾਏ ਥੈਂਕ ਯੂ ਕੁਐਸਚਨ ਦਾ ਆਨਸਰ ਫੇਰ ਲਵਾਂਗੇ ਪਹਿਲਾਂ ਅਸੀਂ ਸਾਡਾ ਬਾਈ ਜੀ ਬੈਠੇ ਸਤਿ ਸ਼੍ਰੀ ਅਕਾਲ ਬਾਈ ਜੀ ਕੀ
19: ਹਾਲ ਸਤਿ ਸ਼੍ਰੀ ਅਕਾਲ ਜੀ
5: ਮਨਿੰਦਰ ਸਾਡਾ ਬੈਠਾ
19: ਹਾਂਜੀ
5: ਮਨਿੰਦਰ ਜਿਹੜਾ ਟਰੂ ਨੌਰਥ ਨੌਰਥ 'ਚ ਰਹਿੰਦਾ ਹੈ ਟਰੂ ਨੌਰਥ ਕੰਪਨੀ ਵਾਲਾ ਬਾਰੇ ਮਨਿੰਦਰ ਪਹਿਲਾਂ ਦੱਸਣ ਲੱਗਿਆ
19: ਹਾਂਜੀ
5: ਜਿੰਨੇ ਵੀ ਲੋਕ ਕੰਟਰੈਕਟਰ ਸੁਣਦੇ ਪਏ ਨੇ ਜਿੰਨੇ ਵੀ ਕੰਟਰੈਕਟਰ ਸੁਣਦੇ ਪਏ ਨੇ ਇੱਥੇ ਕੰਟਰੈਕਟਰਸ ਵਾਸਤੇ ਇਹ ਆ ਇਹ ਨਾ ਜਦੋਂ ਡਰਾਈਵੇ ਪੱਟਦੇ ਆ ਇਹ ਜਿਹੜਾ ਪੱਟ ਕੇ ਲੈ ਕੇ ਜਾਂਦੇ ਨੇ ਉਹ ਸਮਾਨ ਸਿੱਟਣਾ ਹੁੰਦਾ ਇਹਨਾਂ ਨੇ ਇਹ ਜਿਹੜਾ ਸਿੱਟਣਾ ਹੁੰਦਾ ਇਹ ਵੇਸਟ ਸਾਰੀ ਨੂੰ ਟਰੂ ਨੌਰਥ ਵਾਲੇ ਆਪਣੇ ਟਰੱਕ ਭੇਜਦੇ ਨੇ ਖੁਦ ਦੇ ਡਰਾਈਵੇ ਪੱਟਣ ਵਾਲੀ ਜਗ੍ਹਾ ਦੇ ਉੱਤੇ ਉੱਥੋਂ ਇਹ ਆਪਣੇ ਟਰੱਕ 'ਚ ਸਾਰਾ ਮਾਲ ਲੋਡ ਕਰਕੇ ਉਹਨਾਂ ਦਾ ਚੱਕ ਕੇ ਲੈ ਜਾਂਦੇ ਨੇ ਡਰਾਈਵਰ ਪੱਟਣ ਵਾਲੇ ਵਾਸਤੇ ਕੰਟਰੈਕਟ

0: ਕਰਵਾਉਣਾ ਹੈਗਾ, ਪੱਟੇ ਹੋਏ ਡਰਾਈਵਰ ਨੂੰ ਜਿਹੜੇ ਕੰਟਰੈਕਟਰ ਨੇ ਸੁਣ ਲੈਣ, ਜਾਂ ਤੁਹਾਡੇ ਕੋਲ ਵੇਸਟ ਹੁੰਦੀ ਆ ਐਸ਼ਫਾਲਟ ਦੀ, ਬਜਰੀ ਦੀ, ਜਾਂ ਤੁਸੀਂ ਕੌਂਕਰੀਟ ਤੋੜੀ ਹੁੰਦੀ ਹੈ, ਇਹ ਸਾਰੀ ਵੇਸਟ ਇਹਨਾਂ ਕੋਲ ਸਿੱਟਿਆ ਹੋ ਜਾ ਕੇ ਟਰੂ ਨੌਰਥ ਵਾਲਿਆਂ ਕੋਲ, ਤੁਹਾਨੂੰ ਵਧੀਆ ਜਿਹੜਾ ਰੇਟ ਸਾਰਾ ਮਿਲੂਗਾ 416-803-0603 'ਤੇ ਕਾਲ ਕਰਨੀ ਆ। ਨਾਲ ਨਾਲ ਟ੍ਰਿਪਲ ਏ ਲੈਂਡਸਕੇਪਿੰਗ ਵਾਲੇ ਕਹਿੰਦੇ ਆ, ਕਿਸੇ ਨੇ ਵੀ ਇੰਟਰਲੋਕਿੰਗ ਦਾ ਟੋਰੋਂਟੋ 'ਚ ਕੰਮ ਕਰਾਉਣਾ, ਇੰਟਰਲੋਕਿੰਗ ਦਾ ਤੁਹਾਡਾ ਪਲਾਜ਼ਾ ਹੈਗਾ ਤੁਸੀਂ ਮੈਨੇਜ ਕਰਾਉਣਾ, ਸਨੋ 'ਚ ਕਾਉਣੀ ਆ, ਉਹਦਾ ਗਰਾਸ ਦਾ ਕੰਮ ਕਰਨਾ, ਕਮਰਸ਼ੀਅਲ ਕੋਈ ਫੈਕਟਰੀ ਹੈਗੀ ਤੁਹਾਡੀ, ਤੁਹਾਡਾ ਕੋਈ ਬੈਂਕਟ ਹਾਲ ਹੈਗਾ। ਟ੍ਰਿਪਲ ਏ ਲੈਂਡਸਕੇਪਿੰਗ ਵੱਡੇ ਵੱਡੇ ਪਲਾਜ਼ਿਆਂ ਨੂੰ ਲੈਂਡਸਕੇਪਿੰਗ ਦਿੰਦੀ ਆ, ਤੁਸੀਂ ਘਰਾਂ 'ਚ ਲੈਂਡਸਕੇਪਿੰਗ ਕਰਾਉਣੀ ਆ ਜਾਂ ਇੰਟਰਲੋਕਿੰਗ। 647-1213-6477-84-1213 ਗ੍ਰੀਨ ਵੈਲੀ ਗਾਰਡਨ ਸੈਂਟਰ ਵਾਲੇ ਨੇ ਮਨਿੰਦਰ,
1: ਹਾਂਜੀ,
0: $2 ਕਿੰਨੇ ਦੀ ਹੈ, 49 ਸੈਂਟ
2: ਜੀ,
0: 249 ਦੇ ਵਿੱਚ 4-5 ਬੂਟੇ ਮਿਲਦੇ ਪਏ ਨੇ ਤੁਹਾਨੂੰ, 4-5 ਬੂਟੇ 249 ਦੇ ਵਿੱਚ। ਲੋਕਾਂ ਨੇ ਹਾਹਾਕਾਰ ਮਚਾਈ ਆ ਪਨੀਰੀ ਦੇ ਵਿੱਚ
1: ਜੀ,
0: ਤੁਹਾਡੀ ਘਰ ਵਰਗੀ ਭਿੰਡੀ ਇੰਡੀਆ ਵਾਲੇ ਟੇਸਟ ਦੀ, ਮਟਰ, ਬੈਂਗਣ, ਕਰੇਲੇ, ਬਤਾਉ, ਘੀਆ, ਚੱਪਣ ਕੱਦੂ, ਹਾਂਜੀ, ਮੇਥੀ ਲਾਉਣੀ ਹੈ ਤੁਸੀਂ ਘਰੇ,
2: ਕਿਸੇ ਵੀ ਸਬਜ਼ੀ ਦਾ ਨਾਮ ਲਓ,
0: ਧਨੀਆ ਲਾਉਣਾ, ਪੁਦੀਨਾ ਲਾਉਣਾ, ਫੁੱਲ ਲਾਉਣੇ ਇੰਡੀਆ ਵਾਲੇ, ਇਹ ਹੈਗੇ ਨੇ ਗ੍ਰੀਨ ਵੈਲੀ
2: ਗਾਰਡਨ
0: ਸੈਂਟਰ। ਮਦਰਸ ਡੇ ਦੇ ਉੱਤੇ ਸਪੈਸ਼ਲ ਲਵਾਇਆ ਸੀ ਇਹਨਾਂ ਤੋਂ, ਅੱਜ ਅਤੇ ਕੱਲ੍ਹ ਜਿੰਨੇ ਵੀ ਲੋਕ ਜਾਣਗੇ, ਮੈਂ ਇਹਨਾਂ ਦੇ ਲਾਈਵ ਵਾਲ ਲੋਕੇਸ਼ਨ ਕਰਿਆ ਕਰੂੰ, ਪੂਰਾ ਗਾਹ ਪਾਉਣਾ ਆਪਾਂ ਨੇ ਲੋਕਾਂ ਦੇ ਘਰਾਂ 'ਚ ਸਬਜ਼ੀਆਂ ਹੀ ਸਬਜ਼ੀਆਂ ਕਰ ਦੇਣੀਆਂ,
1: ਠੀਕ ਹੈ ਜੀ।
0: ਯਾਨੀ ਅਗਲੇ 3 ਮਹੀਨੇ ਲੋਕ ਕਹਿਣ ਵੀ ਕਰੇਲਿਆਂ ਦਾ ਜੂਸ ਪੀ ਪੀ ਕੇ ਲਓ ਜੀ ਸ਼ੂਗਰ ਖਤਮ ਕਰਤੀ, ਡਾਕਟਰ ਵੀ ਘਬਰਾ ਗਿਆ ਵੀ ਇਲਾਜ ਕਿੱਥੋਂ ਲੱਭਿਆ। ਅਤੇ ਤੁਸੀਂ 4-5 ਬੂਟੇ ਹੁੰਦੇ ਨੇ ਇੱਕ ਸੈੱਟ ਦੇ ਵਿੱਚ, ਤੁਸੀਂ ਇੱਕ ਨਾ ਬੂਟੇ ਹੁੰਦੇ ਨੇ ਬਾਹਰ ਦਰਵਾਜ਼ੇ ਦੇ ਟੰਗਣੇ ਵਾਲੇ
2: ਜੀ, ਹੈਂਗਿੰਗ ਬਕਟ ਜੀ,
0: ਹਾਂ ਬਕਟ ਜੀ ਹੁੰਦੀਆਂ ਨੇ, ਉਹ ਇਹਨਾਂ ਦੀਆਂ ਗਾਰਡਨ ਸੋਇਲ ਜਿਹੜੀ ਹੈਗੀ ਆ $5.60 ਤੋਂ, ਇਹ ਹੁਣ ਮੈਨੂੰ ਸਮਝ ਲਿਆ ਕਿ ਇਹ ਹੈਗਾ ਕਿੰਨਾ
2: ਜੀ।
0: ਅਤੇ ਜਿਹੜੇ ਫਲਾਵਰ ਐਂਡ ਟ੍ਰੀ ਪਲਾਂਟ ਸੋਇਲ ਆ ਉਹ 699 ਤੋਂ
2: ਜੀ,
0: ਜਿਹੜੀ ਫੁੱਲਾਂ ਦੀ ਬਾਸਕਿਟਸ ਨੇ 1999 ਦੇ ਵਿੱਚ, ਅਤੇ ਵੈਜੀਟੇਬਲ ਪਲਾਂਟਸ ਤੁਸੀਂ ਬਲਕ ਪ੍ਰਾਈਸ ਦੇ ਵਿੱਚ ਲੈ ਕੇ ਜਾਓ, ਤੁਸੀਂ ਗਰੋਸਰੀ ਸਟੋਰ ਵਾਲੇ ਵੀ ਚੱਕੋ ਇੱਥੋਂ ਆ ਕੇ, ਅਤੇ ਤੁਸੀਂ 9-13 May ਤੱਕ ਦੀ ਇਹ ਸੇਲ ਆ, ਸੇਮ ਡੀਲ ਰਹੂਗੀ 9-13, ਅੱਜ ਤੋਂ ਲੈ ਕੇ 13 ਤਰੀਕ ਤੱਕ, ਮਦਰਸ ਡੇ ਸਪੈਸ਼ਲ ਆ। $50 ਅਤੇ $100 ਦਾ ਜਦੋਂ ਤੁਸੀਂ ਸਮਾਨ ਖਰੀਦ ਲਿਆ ਇਹਨਾਂ ਕੋਲੋਂ, ਬਾਸਕਿਟ ਜਿਹੜੀ ਹੈ ਵੈਜੀਟੇਬਲ ਦੀ ਜਾਂ ਫੁੱਲਾਂ ਦੀ ਤੁਹਾਨੂੰ ਚੁਕਾਉਣਗੇ, ਜਾਂ ਟੋਪ ਸੋਇਲ ਦੇ ਬੈਗ ਚੁਕਾਉਣਗੇ ਤੁਹਾਨੂੰ
2: ਜੀ,
0: ਉਹ ਫ੍ਰੀ ਮਿਲਣੇ ਨੇ। ਸੋ ਕੋਈ ਵੀ ਜਾਣਕਾਰੀ ਲਈ ਜਿਹੜਾ ਕੋਈ ਵੀ ਕੰਟੈਕਟ ਕਰਨਾ ਚਾਹੁੰਦਾ, ਗ੍ਰੀਨ ਵੈਲੀ ਜਿਹੜਾ ਇੱਕ ਲੋਕੇਸ਼ਨ ਦੋ ਨੇ, ਇੱਕ ਤਾਂ ਗ੍ਰੀਨ ਵੈਲੀ ਸੁਪਰ ਮਾਰਕੀਟ ਹੈਗੀ ਹੈ ਗਰੋਸਰੀ ਸਟੋਰ, ਮਕਵੀਨ ਐਂਡ ਮੇਫੀਲਡ ਦੇ ਕੋਰਨਰ 'ਤੇ, ਮਕਵੀਨ ਮੇਫੀਲਡ। ਦੂਸਰੀ ਲੋਕੇਸ਼ਨ ਇਹਨਾਂ ਦੀ ਜਿਹੜੀ ਕਿ ਨੋਬਲ ਇਹ ਹੈਗੀ ਹੈ ਐਂਬਲਟਨ, ਐਂਬਲਟਨ ਕੌਣ ਆ, ਜਦੋਂ ਤੁਸੀਂ ਹੈਰੀਟੇਜ ਰੋਡ ਦੇ ਉੱਤੇ ਐਮਾਜ਼ੋਨ ਦੀ ਬਿਲਡਿੰਗ ਲੰਘ ਜਾਂਦੇ ਹੋ ਨਾ
2: ਜੀ,
0: ਨੌਰਥ ਨੂੰ ਜਾਣਾ ਅੱਗੇ ਐਂਬਲਟਨ ਆ ਜਾਂਦੀ ਹੈ, ਐਂਬਲਟਨ ਲੈਫਟ ਹੈਂਡ ਦੇ ਉੱਤੇ, ਇੰਨਾ ਸੋਹਣਾ ਗ੍ਰੀਨ ਹਾਊਸ, ਫੁੱਲ ਬੂਟੇ ਸਬਜ਼ੀਆਂ ਲੱਗੀਆਂ ਹੋਣਗੀਆਂ, ਮੂੰਹ 'ਚ ਪਾਣੀ ਆ ਜੂ
2: ਜੀ।
0: ਉੱਥੇ ਪਹੁੰਚਣਾ, ਕੋਈ ਵੀ ਜਾਣਕਾਰੀ ਲਈ 647-222-5501 ਪਹੁੰਚੋ, ਦੇਸੀ ਰਿਓ ਚੱਕੋ, ਬੂਟੇ ਚੱਕੋ, ਪਨੀਰੀ ਚੱਕੋ, ਬੀਜ ਚੱਕੋ, ਤੁਸੀਂ ਕੋਈ ਫਰੂਟ ਲਾਉਣਾ, ਸਬਜ਼ੀਆਂ ਲਾਉਣੀਆਂ, ਗ੍ਰੀਨ ਵੈਲੀ ਵਾਲੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। ਗ੍ਰੀਨ ਵੈਲੀ ਸੁਪਰ ਮਾਰਕੀਟ, ਇੱਕ ਲੋਕੇਸ਼ਨ ਮਕਵੀਨ ਐਂਡ ਮੇਫੀਲਡ ਪਲਾਜ਼ੇ ਦੇ ਵਿੱਚ, ਗਰੋਸਰੀ ਸਟੋਰ ਦੇ ਮੂਹਰੇ ਗ੍ਰੀਨ ਹਾਊਸ
2: ਜੀ।
0: ਦੂਸਰਾ ਗ੍ਰੀਨ ਹਾਊਸ ਹੈਗਾ ਐਬਲਟਨ ਐਂਡ ਹੈਰੀਟੇਜ 'ਤੇ, 647-222-5501 ਦੇ ਉੱਤੇ ਤੁਸੀਂ ਕਾਲ ਕਰਨੀ ਆ। ਮੇਰੇ ਨਾਲ ਕਾਲਰ ਕਾਫੀ ਟਾਈਮ ਤੋਂ ਹੋਰ, ਤੇ ਕੀ ਕਹਿਣਾ ਚਾਹੁੰਦੇ ਹੋ? ਹੈਲੋ ਜੀ, ਹੈਲੋ
3: ਹੈਲੋ
4: ਹੈਲੋ
0: ਹਾਂਜੀ
3: ਹੈਲੋ
0: ਹਾਂਜੀ, ਹਿਲ ਗਏ ਜੀ, ਬੋਲੋਗੇ?
3: ਹਾਂਜੀ, ਆਨਸਰ ਦੇਣਾ ਸੀ ਜੀ ਤੁਹਾਡੇ ਕੁਐਸਚਨ ਦਾ।
0: ਹਾਂ ਕੀ ਹੈ?
3: ਹਾਂਜੀ 59
0: ਤੇ ਤੁਹਾਡਾ ਨਾਮ?
3: ਨਾਮ ਹੈ ਜੀ ਕਰਮਜੀਤ ਕੌਰ।
0: ਕਰਮਜੀਤ ਕੌਰ, ਮਦਰਸ ਡੇ ਦੀਆਂ ਮੁਬਾਰਕਾਂ, ਤੁਸੀਂ ਨਜ਼ਾਰਾ ਦੇ ਉੱਤੇ ਜ਼ਰੂਰ ਪਹੁੰਚਣਾ, ਨਜ਼ਾਰਾ ਇੰਡੀਅਨ ਰੈਸਟੋਰੈਂਟ ਬਾਰ, ਠੀਕ ਹੈ? 20% ਡਿਸਕਾਊਂਟ ਹੋਊਗਾ, ਤੁਸੀਂ ਸਰ ਕਹਿਣਾ ਰੇਡੀਓ ਤੋਂ ਸੁਣਿਆ ਸੀ, ਜੋ ਮੈਨਿਊ ਹੈਗਾ ਜਿੰਨਾ ਬਿੱਲ ਬਣਿਆ 20% ਆਫ ਕਰ ਦੇਣਗੇ ਵਿੱਚੋਂ।
3: ਓਕੇ ਜੀ, ਓਕੇ,
0: ਠੀਕ ਹੈ, ਜੋ ਮਰਜ਼ੀ ਖਾਓ ਪੀਓ, ਤੁਹਾਡਾ ਬਿੱਲ ਬਣਿਆ $100 ਦਾ, $20 ਆਫ ਕਰਾ ਲਿਓ ਵਿੱਚੋਂ,
3: ਠੀਕ ਹੈ ਜੀ, ਓਕੇ।
0: ਹਨਾ, ਕਈਆਂ ਨੇ ਪਤਾ ਕੀ ਕੀਤਾ ਹੋਇਆ,
3: ਹਾਂਜੀ,
0: ₹11 ਵਾਲੀ ਚੀਜ਼ 21 ਦੀ ਲਾਤੀ, ਫਿਰ 50% ਆਫ ਲਾਤਾ ਉੱਤੇ। ਹਾਂਜੀ, ਹੁਣ ਤੁਹਾਨੂੰ ਵੀ ਪਤਾ ਵੀ ਬਟਰ ਚਿਕਨ $21 ਦਾ ਤਾਂ ਮਿਲਦਾ ਨੀਗਾ ਨਾ
2: ਜੀ, ਬਿਲਕੁਲ।
0: ਹਾਂਜੀ, ਇੱਥੇ ਸਾਫ ਸੁਥਰਾ ਕੰਮ ਹੈ, ਨਜ਼ਾਰਾ ਜ਼ਰੂਰ ਪਹੁੰਚੋ। ਥੈਂਕ ਯੂ। ਤੇ ਮੇਰਾ ਰਹਿਮੀ ਇੱਕ ਵਾਰ ਫਿਰ ਤੋਂ ਮੈਸੇਜ ਦਈਏ ਆਪਾਂ, ਰਹਿਮੀ ਜੀ $25 ਦੇ ਵਿੱਚ ਜੀ, ਜਨਾਬ ਬੋਲੋ।
4: ਹਾਂਜੀ, ਮੈਂ ਕਿਹਾ $25 ਦਾ ਪੈਕੇਜ ਆ ਮਨ ਜੀ, ਸਾਰਿਆਂ ਨੂੰ ਕਹਿਣ ਲੱਗਾ ਇੱਕ ਵਾਰੀ ਫਿਰ,

0: ਇਹ ਪੈਕੇਜ ਮਤਲਬ ਡਾਲਰ ਵੀ ਨੀ ਖਰਚਦਾ ਮਹੀਨਾ ਸੋਰੀ ਦਿਨ ਦਾ, ਤੇ $25 ਦਾ ਪੈਕੇਜ 100 GB ਰੇਟ ਆ ਕੈਨੇਡਾ ਵਾਈਡ ਪਲਾਨ ਤੇ 1000 ਮਿੰਟ ਇੰਡੀਆ ਨੂੰ ਵੀ ਹੈਗੇ ਆ। ਕੋਈ ਕੰਟਰੈਕਟ ਨੀ ਹੈਗਾ, ਕੋਈ ਬਿਜ਼ਨਸ ਨੀ ਚਾਹੀਦਾ, ਮਤਲਬ ਸਿੰਗਲ ਲਾਈਨ ਨੀ ਲੈਣੀ ਆ, ਕੋਈ 2-3 ਲਾਈਨਾਂ ਨੀ ਚਾਹੀਦੀਆਂ, ਕੋਈ ਬਿਜ਼ਨਸ ਚਾਹੀਦਾ। $25 ਦਾ ਪੈਕੇਜ 100 GB ਦਾ ਰੇਟ ਆ 1000 ਮਿੰਟ ਇੰਡੀਆ ਨੂੰ। ਇੱਕੋ ਹੀ ਕੰਡੀਸ਼ਨ ਹੈਗੀ ਆ, $25 ਸਹੂਲਤ ਦੇਣੀ ਆ ਤੇ ਕੁਛ ਸ਼ਰਤਾਂ ਲਾਗੂ ਹੁੰਦੀਆਂ ਤਾਂ ਹੋਰ ਹੁੰਦੀਆਂ ਨੇ। ਤੇ ਨੰਬਰ ਟੂ ਕਾਲ 416-453-8181, 416-453-8181। $25 ਦਾ ਪੈਕੇਜ 100 GB ਰੇਟ ਆ ਇੰਡੀਆ ਦੇ 1000 ਮਿੰਟ। ਨੰਬਰ ਟੂ ਕਾਲ ਜਾਂ ਟੈਕਸ ਕਰ ਲਓ, ਜੇ ਨੰਬਰ ਬਿਜ਼ੀ ਹੁੰਦਾ ਟੈਕਸ ਕਰ ਲਿਓ ਸਾਰੇ, $25 ਦਾ ਕੋਡ ਪਾ ਕੇ 416-453-8181, 416-453-8181।
1: 416-453-8181 ਤੁਸੀਂ ਕਾਲ ਕਰਨੀ ਹੈ, ਔਰ ਤੁਸੀਂ 416-453-8181 ਪੁਰਾਣਾ ਨੰਬਰ ਪੋਰਟ ਕਰਾ ਲਓ। 1000 ਮਿੰਟ ਇੰਡੀਆ ਦੇ ਫ੍ਰੀ ਨੇ, $25 ਤੋਂ ਸਸਤੀ ਡੀਲ ਕਦੇ ਕੈਨੇਡਾ 'ਚ ਹੋਊਗੀ ਨਹੀਂ। ਜਿੱਦਣ ਹੋਊਗੀ ਉਦਣ ਬੈੱਲ ਔਰ ਰੋਜਰ ਵਾਲੇ ਤੋਂ ਸਸਤੀ ਡੀਲ 'ਚ ਆਪਣਾ ਕੰਮ ਬੰਦ ਕਰ ਦੇਣਗੇ, ਕੋਈ ਹੋਰ ਆਜੂ, ਪਰ ਅੱਜ ਤੁਹਾਨੂੰ ਇਹ $25 ਦੀ ਮਿਲ ਰਹੀ ਹੈ। 416-453-8181, 416-453-8181 'ਤੇ ਰੈਮੀ ਨੂੰ ਕਾਲ ਕਰਨੀ। ਰੈਮੀ ਮਦਰਸ ਡੇ ਦੀਆਂ ਬਹੁਤ ਬਹੁਤ ਮੁਬਾਰਕਾਂ ਬਾਈ ਤੁਹਾਨੂੰ, ਤੁਹਾਡੇ ਪਰਿਵਾਰ ਨੂੰ, ਸਾਰਿਆਂ ਨੂੰ।
0: ਥੈਂਕ ਯੂ ਜੀ ਸਾਰਿਆਂ ਨੂੰ, ਥੈਂਕ ਯੂ ਜੀ।
1: ਥੈਂਕ ਯੂ ਮਨਿੰਦਰ। ਆਪਾਂ ਮਦਰਸ ਡੇ ਦੀ ਗੱਲ ਕਰ ਰਹੇ ਹਾਂ, ਮਦਰਸ ਨੂੰ ਪ੍ਰੋਟੈਕਟ ਕਿਵੇਂ ਕਰ ਸਕਦੇ ਹਾਂ? ਮਦਰਸ ਘਰਾਂ 'ਚ ਬੈਠੀਆਂ ਨੇ, ਹਸਬੈਂਡ ਕੰਮ ਕਰਨ ਜਾ ਰਹੇ ਆ, ਫਾਦਰ ਜਿਹੜੇ,
2: ਹਾਂਜੀ,
1: ਤੇ ਫਾਦਰ ਬਾਹਰ ਤੇ ਮਦਰ ਘਰੇ, ਦੋਨਾਂ ਵਾਸਤੇ ਆਪਾਂ ਕੁਛ ਕਰਨਾ ਚਾਹੁੰਦੇ ਹਾਂ, ਕੀ ਕਹੋਗੇ ਜੇ ਕੁਛ ਬੋਲੋ, ਕੋਈ ਪਲਾਨ ਦੇ ਉੱਤੇ?
2: ਸੋ ਅਮਨ ਜੀ, ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਮੇਰੇ ਵੱਲੋਂ, ਮਨਿੰਦਰ ਸਿੰਘ ਵੱਲੋਂ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ ਤੇ ਆਦਾਬ। ਸਭ ਤੋਂ ਪਹਿਲਾਂ ਮੈਂ ਇਹ ਕਹਿਣਾ ਚਾਹੁੰਦਾ ਜੀ ਕਿ ਤੁਸੀਂ ਮੇਰਾ ਇੱਕ ਵਾਰੀ ਨੰਬਰ ਸੇਵ ਕਰੋ, ਕਿਉਂਕਿ ਅਸੀਂ ਇਕੱਲੀ ਇੱਕ ਸਰਵਿਸਿਜ ਆਫਰ ਨਹੀਂ ਕਰਦੇ, ਅਸੀਂ ਸਾਡੇ ਕੋਲ ਮਲਟੀਪਲ ਸਰਵਿਸਿਜ ਹੈਗੀਆਂ ਨੇ, ਜਿਹਦੇ ਵਿੱਚ ਜੇ ਮੈਂ ਕਹਾਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਡਿਸੇਬਿਲਟੀ, ਇੱਦਾਂ ਦੀਆਂ ਕੋਈ ਵੀ ਇੰਸ਼ੋਰੈਂਸਿਸ ਹੋ ਗਈਆਂ ਉਹਦੇ ਲਈ, ਪਲੱਸ ਅਸੀਂ ਹੋਮ, ਆਟੋ, ਕਮਰਸ਼ਲ ਅਤੇ ਲਾਇਬਿਲਿਟੀ ਇੰਸ਼ੋਰੈਂਸ ਵਿੱਚ ਵੀ ਡੀਲ ਕਰਦੇ ਹਾਂ। ਸੋ ਸਾਡੀਆਂ 2 ਡਿਫਰੈਂਟ ਤਰੀਕੇ ਦੀਆਂ ਸਰਵਿਸਿਜ਼ ਹੈਗੀਆਂ ਨੇ ਇੰਸ਼ੋਰੈਂਸਿਸ ਦੇ ਵਿੱਚ, ਜੋ ਉਹਦੇ ਵਿੱਚ ਕੋਈ ਵੀ ਤੁਹਾਡੀ ਸਰਵਿਸ ਦੀ ਲੋੜ ਹੈਗੀ ਹੈ ਤਾਂ ਨੰਬਰ ਨੋਟ ਕਰੋ, 416-454-4747, 416-454-4747, 416-454-4747। ਅਤੇ ਅਮਨ ਜੀ, ਅੱਜ ਮੈਂ ਖਾਸ ਕਰਕੇ ਗੱਲ ਕਰਨਾ ਚਾਹੁੰਦਾ ਹਾਂ ਕਿ ਜਿਨ੍ਹਾਂ ਦੇ ਪਰਿਵਾਰ ਦੇ ਵਿੱਚ ਕੋਈ ਵੀ ਬੰਦਾ ਇੰਡੀਆ, ਪਾਕਿਸਤਾਨ ਤੋਂ ਕਿਤੋਂ ਆ ਰਿਹਾ, ਉਹ ਤੁਹਾਡੇ ਕੋਲ ਐਜ਼ ਅ ਵਿਜ਼ਟਰ ਜਾਂ ਸੁਪਰ ਵੀਜ਼ਾ ਦੇ ਉੱਤੇ ਆ ਰਹੇ ਆ, ਤਾਂ ਤੁਹਾਡੇ ਲਈ ਇਹ ਖਾਸ ਇਨਫੋਰਮੇਸ਼ਨ ਲੈ ਕੇ ਆਇਆ, ਕਿਉਂਕਿ ਜੇ ਆਪਾਂ ਦੇਖਿਆ ਜਾਵੇ ਜੀ, ਇਸ ਟਾਈਮ ਜਿਹੜੀਆਂ ਸਭ ਤੋਂ ਜ਼ਿਆਦਾ ਇਨਬਾਊਂਡ ਫਲਾਈਟਸ ਹੈਗੀਆਂ ਕੈਨੇਡਾ ਦੇ ਵਿੱਚ ਜਿਹੜੀਆਂ ਐਂਟਰ ਹੋ ਰਹੀਆਂ ਨੇ, ਉਹਦੇ ਵਿੱਚ ਵਿਜ਼ਟਰ ਜਾਂ ਸੁਪਰ ਵੀਜ਼ਾ ਹੋਲਡਰਸ ਆ ਰਹੇ ਆ। ਅਤੇ ਉਹਦੇ ਵਿੱਚ ਕੀ ਹੈ ਕਿ ਜ਼ਿਆਦਾਤਰ ਆਪਣਾ ਕੀ ਹੈ ਕਿ ਹੁਣ ਇਹ ਬੜੀ ਕਾਮਨ ਚੀਜ਼ ਹੈ ਅਤੇ ਸਭ ਨੂੰ ਇਹ ਵੀ ਪਤਾ ਹੈ ਕਿ ਹਾਂਜੀ ਸਾਰਿਆਂ ਨੇ ਇੰਸ਼ੋਰੈਂਸਾਂ ਲੈਣੀ ਹੈ, ਅਤੇ ਇਸ ਚੀਜ਼ ਪਿੱਛੇ ਵੀ ਬੜਾ ਜ਼ੋਰ ਜਿਹਾ ਲੱਗਿਆ ਹੋਇਆ ਕਿ ਅਸੀਂ ਹਰ ਇੱਕ ਬੰਦੇ ਨੂੰ ਵਿਜ਼ਟਰ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ ਵੇਚ ਦਈਏ ਵਿਦਆਊਟ ਨੋਇੰਗ ਦੇ ਉਹਨਾਂ ਦੀ ਜ਼ਰੂਰਤ, ਵਿਦਆਊਟ ਟੈਲਿੰਗ ਦੈਮ ਕਿ ਹਾਂਜੀ ਕਿਹੜਾ ਪਲਾਨ ਕਿਹੜੀ ਇੰਸ਼ੋਰੈਂਸ ਵੱਲੋਂ ਕਿਹੜਾ ਉਹਨਾਂ ਨੂੰ ਬੈਟਰ ਪੈਣਾ, ਸਸਤਾ ਜਾਂ ਮਹਿੰਗਾ ਕਿਹੜਾ ਠੀਕ ਰਹੂਗਾ ਉਹਨਾਂ ਦੇ ਲਈ, ਡਿਡਕਟੇਬਲਸ ਪਾਉਣੇ ਆ ਨਹੀਂ ਪਾਉਣੇ ਆ, ਇਹ ਸਾਰੀ ਚੀਜ਼ਾਂ ਦਾ ਜਿਹੜਾ ਹੈ ਉਹ ਖਿਆਲ ਰੱਖਣਾ ਬੜਾ ਜ਼ਰੂਰੀ ਆ। ਪਰ ਇੱਕ ਗੱਲ ਜ਼ਰੂਰ ਹੈ ਜੀ, ਮੈਂ ਇਹ ਚੀਜ਼ ਬੜੀ ਆਮ ਦੇਖ ਰਿਹਾ ਕਿ ਜਿਹੜੇ ਲੋਕ ਵੇਚਣ ਦੇ ਕਰਕੇ ਆਪਣੇ ਕਲਾਇੰਟਸ ਨੂੰ, ਆਪਣੇ ਉਹਨਾਂ ਨੂੰ ਜਿਹੜੇ ਗਲਤ ਚੀਜ਼ ਦੇ ਰਹੇ ਆ, ਮੈਂ ਉਹਦੇ ਉੱਤੇ ਜ਼ਰੂਰ ਕਹੂੰਗਾ ਕਿ ਸਭ ਤੋਂ ਪਹਿਲੀ ਗੱਲ ਉਸ ਚੀਜ਼ ਦੇ ਉੱਤੋਂ ਦੂਰ ਰਹੋ ਕਿ ਜਿਹੜਾ ਬੰਦਾ ਤੁਹਾਨੂੰ ਕਹੇ ਕਿ ਹਾਂਜੀ ਅਸੀਂ 15-20% ਜਿਹੜਾ ਔਫ ਦੇ ਰਹੇ ਹਾਂ, ਕਿਉਂ ਸਿਰਫ ਇੱਕ ਜਾਂ ਦੋ ਬੰਦਿਆਂ ਨੂੰ ਹੀ ਪਤਾ ਕਿ 15-20% ਔਫ ਮਿਲਦਾ, ਜਿੰਨੇ ਵੀ ਹੋਰ ਬ੍ਰੋਕਰ ਹੈਗੇ ਉਹਨਾਂ ਨੂੰ ਪਤਾ ਹੀ ਨਹੀਂ ਗਾ ਇਸ ਚੀਜ਼ ਬਾਰੇ ਕਿ ਉਹਨਾਂ ਲਈ ਕੋਈ ਸਪੈਸ਼ਲ ਚਲਾਇਆ ਹੋਇਆ, ਰਾਈਟ, ਇੰਸ਼ੋਰੈਂਸ ਕੰਪਨੀ ਨੇ ਸਪੈਸ਼ਲ ਚਲਾਇਆ, ਸੋ ਇਸ ਚੀਜ਼ ਤੋਂ ਦੂਰ ਰਹੋ। ਦੂਜੀ ਗੱਲ, ਇਹਦੇ ਵਿੱਚ ਉਹ ਜਿਹੜੇ 60-70-80 ਡਾਲਰ ਦੀ ਮਹੀਨੇ ਦੀ ਇੰਸ਼ੋਰੈਂਸ ਤੁਹਾਨੂੰ ਪ੍ਰੀਮੀਅਮਸ ਦੇ ਲਈ ਪ੍ਰਮੋਟ ਕਰਦੇ ਆ, ਉਹ ਲਿਮਿਟਿਡ ਅਮਾਊਂਟ ਦੇ ਵਿੱਚ ਕਵਰੇਜ ਹੁੰਦੀ ਆ, ਉਹਦੇ ਵਿੱਚ ਡਿਡਕਟੇਬਲ ਉਹਨਾਂ ਨੇ ਪਹਿਲਾਂ ਹੀ ਐਡ ਕੀਤੇ ਹੁੰਦੇ ਤੁਹਾਡੇ ਤੋਂ ਬਗੈਰ ਪੁੱਛੇ, ਅਤੇ ਉਹਦੇ ਵਿੱਚ ਕੀ ਆ ਕਿ ਉਹ ਐਟ ਦੀ ਐਂਡ ਆਫ ਦਾ ਡੇ ਤੁਹਾਡੇ ਲਈ ਉਹ ਬਿਲਕੁਲ ਨਹੀਂ ਰਹਿੰਦੀ। ਫਿਰ ਜਦੋਂ ਲੋੜ ਪੈਂਦੀ ਆ ਕਿ ਹਾਂਜੀ ਜਦੋਂ, ਕਿਉਂਕਿ ਇੰਸ਼ੋਰੈਂਸ ਵੀ ਸੈੱਲ ਹੋ ਗਈ, ਆਪਾਂ ਸਾਰਾ ਕੁਝ ਕਰ ਲਿਆ, ਜਦੋਂ ਕਲੇਮ ਦੇ ਉੱਤੇ ਲੋੜ ਪੈਂਦੀ ਜੀ, ਉਹ ਬੰਦੇ ਫੋਨ ਵੀ ਨਹੀਂ ਚੱਕਦੇ, ਉਹ ਲੱਭਦੇ ਹੀ ਨਹੀਂ ਕਿੱਥੇ ਆ ਕਿੱਥੇ ਨਹੀਂ ਆ। ਸੋ ਇਹ ਚੀਜ਼ਾਂ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਕਿ ਜੇ ਤੁਸੀਂ ਇੰਸ਼ੋਰੈਂਸ ਖਰੀਦ ਰਹੇ ਹੋ, ਇਹੋ ਜਿਹੇ ਬੰਦੇ ਕੋਲੋਂ ਇੰਸ਼ੋਰੈਂਸ ਖਰੀਦੋਗੇ, ਭਾਵੇਂ ਤੁਹਾਨੂੰ ਕਦੇ ਵੀ ਲੋੜ ਪੈਂਦੀ ਹੈ, ਤੁਹਾਡਾ ਫੋਨ ਚੱਕੇ ਤੁਹਾਨੂੰ ਇੰਨੀ ਕੁ ਚੀਜ਼ ਲਈ ਵੀ ਗਾਈਡ ਕਰੇ ਕਿ ਕਿੱਥੇ ਤੁਹਾਡੇ ਕਲੇਮਸ ਮਿਲਣੇ ਆ, ਕਿੱਥੇ ਨਹੀਂ ਮਿਲਣੇ, ਤੁਹਾਡੀ ਡਾਕਟਰ ਵਿਜ਼ਿਟ ਕੰਪਲੀਟ ਹੋਊਗੀ ਕਿ ਨਹੀਂ ਹੋਊਗੀ, ਉੱਥੋਂ ਡਾਕਟਰ ਵੱਲੋਂ ਲਿਖੀ ਦਵਾਈ ਕੰਪਲੀਟ ਹੋਊਗੀ ਕਿ ਨਹੀਂ ਹੋਊਗੀ, ਛੋਟੀ ਮੋਟੀ ਐਮਰਜੈਂਸੀ ਵੀ ਤੁਹਾਡੀਆਂ ਕਿੰਨੀਆਂ ਕਵਰਡ ਨੇ, ਕਿੰਨੀ ਵਾਰੀ ਤੁਸੀਂ ਡਾਕਟਰ ਕੋਲ ਜਾ ਸਕਦੇ ਹੋ, ਤੁਹਾਡੇ ਡਾਇਗਨੋਸ ਟੈਸਟ ਕਿਹੜੇ ਕਿਹੜੇ ਕਵਰ ਹੈ, ਕਿਹੜੇ ਨਹੀਂ ਕਵਰ ਹੈ, ਇਹ ਚੀਜ਼ਾਂ ਸਾਨੂੰ ਪਤਾ ਹੋਣਾ ਚਾਹੀਦਾ। ਅਤੇ ਇੱਕ ਚੀਜ਼ ਬੜੀ ਕਾਮਨ ਹੈ ਜੀ, ਜਦੋਂ ਆਪਾਂ ਇੰਡੀਆ ਤੋਂ ਖਾਸ ਕਰਕੇ ਪੰਜਾਬ ਤੋਂ ਆਉਂਦੇ ਹਾਂ, ਆਪਣੇ ਵਿੱਚ ਇੱਕ ਡਰਿੰਕ ਦੀ ਆਪਣੇ ਫਾਦਰਸ ਦੇ ਵਿੱਚ ਪੀਣ ਦਾ ਬੜਾ ਸ਼ੌਂਕ ਹੁੰਦਾ ਜਾਂ ਉਹਨਾਂ ਨੂੰ ਇੱਦਾਂ ਹੁੰਦਾ। ਇੱਕ ਚੀਜ਼ ਖਿਆਲ ਰੱਖਿਓ ਕਿ ਇਹ ਚੀਜ਼ ਐਕਸਕਲੂਡ ਹੁੰਦੀ ਆ। ਕਦੇ ਵੀ ਤੁਸੀਂ ਕਦੇ ਵੱਧ ਡਰਿੰਕ ਕੀਤੀ ਜਾਂ ਕਦੇ ਕੁਛ ਇਹੋ ਜਿਹੀ ਚੀਜ਼ ਖਾਧੀ ਹੋਈ ਜਿਹਦੇ ਕਰਕੇ ਹਸਪਤਾਲ ਜਾਣਾ ਪੈਂਦਾ, ਉਹਦੇ ਵਿੱਚ ਇਲਾਜ ਕਵਰ ਨਹੀਂ ਹੁੰਦਾ, ਇੱਕ ਡਾਲਰ ਵੀ ਕਵਰ ਨਹੀਂ ਹੋਣਾ। ਸੋ ਇਹ ਚੀਜ਼ਾਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ ਫਰੋਮ ਡੇ ਵਨ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਇੱਕ ਰਾਈਟ ਪਲੈਨ ਅਤੇ ਇੱਕ ਰਾਈਟ ਬ੍ਰੋਕਰ ਦੇ ਥਰੂ ਰਾਈਟ ਇੰਸ਼ੋਰੈਂਸ ਮਿਲੇ, ਤਾਂ ਕਾਲ ਕਰਿਓ 400 16 454 47 47, 416 454 4747 47, 416 454 4747। ਆਪਾਂ ਕਿਸੇ ਲਾਲਚ ਨਹੀਂ ਪਾਉਣਾ ਜੀ, ਕਿਸੇ ਨੂੰ ਕੋਈ $50 $60 $70 ਦੀ ਇੰਸ਼ੋਰੈਂਸ ਨਹੀਂ ਦੇਣੀ। ਜਿੰਨੇ ਦੀ ਤੁਹਾਡੀ ਇੰਸ਼ੋਰੈਂਸ ਬਣਦੀ ਆ ਉਹਨਾਂ ਤੁਹਾਨੂੰ ਪ੍ਰਾਈਸ ਮਿਲੂਗਾ, ਕੰਪਨੀਆਂ ਵੱਲੋਂ ਕੰਪੈਰੀਜ਼ਨ ਕੀਤਾ ਜਾਊਗਾ, ਤੁਹਾਨੂੰ ਦੱਸਿਆ ਜਾਊਗਾ ਆਹ ਕੰਪਨੀ ਆਹ ਔਫਰ ਕਰਦੀ ਆਹ ਨਹੀਂ ਕਰਦੀ, ਪਿੱਕ ਐਂਡ ਚੂਜ਼ ਤੁਸੀਂ ਕਰਨਾ। ਸੋ ਅਗੇਨ ਵੈਸਟਰਨ ਸੁਪਰ ਵੀਜ਼ਾ ਇੰਸ਼ੋਰੈਂਸ ਲਈ
1: ਜੀ
2: 416 454 4747, 416 454 4747, 416 454 4747 'ਤੇ ਗੱਲ ਕੀਤੀ ਜਾ ਸਕਦੀ ਹੈ ਜੀ।
1: ਬਹੁਤ ਸ਼ੁਕਰੀਆ। 416 454 4747, ਮਨਿੰਦਰ ਸਿੰਘ ਹੋਰਾਂ ਤੁਸੀਂ ਕੰਟੈਕਟ ਕਰਨੀ ਆ, ਹੋਮ ਔਰ ਪਰਸਨਲ ਇੰਸ਼ੋਰੈਂਸ ਦੇ ਵਾਸਤੇ, ਆਟੋ ਵਾਸਤੇ ਤੁਸੀਂ ਕਾਲ ਕਰ ਸਕਦੇ ਹੋ 416 454 4747। ਸੁਲਤਾਨ ਜੀ ਕੁਇਕਲੀ ਕਰਨਾ ਪੈਣਾ, ਮੇਰੇ ਨਾਲ ਦੋ ਜਣੇ ਹੋਰ ਤੇ ਨੇ
0: ਜੀ,
1: ਮਦਰਸ ਡੇ ਦੇ ਵਾਸਤੇ ਇੱਕ ਵਾਰ ਫਿਰ ਤੋਂ ਬ੍ਰੈਂਟਨ ਟੀਵੀ ਐਂਡ ਅਪਲਾਈਸਿਸ ਵੱਲੋਂ ਇੱਕ ਕੁਇਕ ਆਵਾਜ਼
0: ਜੀ। 75 ਇੰਚ ਵੀ ਸਾਡੇ ਕੋਲ ਕਾਲ ਆਈ ਸੀ ਜੀ, 75 ਇੰਚ ਚਾਹੀਦਾ, 75 ਇੰਚ ਵੀ ਮਿਲੇਗਾ ਜੀ, ਸੈਮਸੰਗ ਦਾ 75 ਇੰਚ, ਸਿਰਫ ਤੇ ਸਿਰਫ 799 ਦਾ, ਮਦਰਸ ਡੇ ਸਪੈਸ਼ਲ ਤੇ ਆ, 6 ਮਹੀਨੇ ਚ ਤੁਸੀਂ ਪੇ ਕਰੋਗੇ, ਫ੍ਰੀ ਹੋਮ ਡਿਲੀਵਰੀ ਹੈ ਜੀ। ਤੇ ਵਾਸ਼ਰ ਐਂਡ ਡਰਾਇਰ, ਬੇਸ਼ੱਕ ਤੁਸੀਂ ਸਟੈਕੇਬਲ ਵਾਸ਼ਰ ਐਂਡ ਡਰਾਇਰ ਲੈਣਾ, ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ। ਅੱਜ ਮਦਰਸ ਡੇ ਸਪੈਸ਼ਲ ਤੇ $2200 $2000 $1800 ਦਾ ਵੀ ਵਿਕਿਆ, ਪਰ $1399 ਦਾ ਸਟੈਕੇਬਲ ਵਾਸ਼ਰ ਐਂਡ ਡਰਾਇਰ ਮਿਲ ਜਾਏਗਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ। ਤੇ ਜੇ ਤੁਸੀਂ ਫਰਿੱਜ ਸਟੋਵ ਦੋ ਚੀਜ਼ਾਂ ਕਿਚਨ ਵਾਸਤੇ ਤੇ ਵਾਸ਼ਰ ਐਂਡ ਡਰਾਇਰ ਲਾਂਡਰੀ ਵਾਸਤੇ ਚਾਰ ਹੋਮ ਅਪਲਾਈਸਿਸ ਲੈਣੇ ਆ, $2699 ਚ ਚਾਰੋ ਹੋਮ ਅਪਲਾਈਸਿਸ, ਮਦਰਸ ਡੇ ਸਪੈਸ਼ਲ ਸੇਲ ਤੇ ਆ ਜੀ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, 905-450-2828, 905-450-2828 ਜੀ।
1: ਥੈਂਕ ਯੂ ਸੋ ਮਚ। ਔਰ ਤੁਸੀਂ ਸਾਰਿਆਂ ਨੇ ਜਿਹੜਾ ਹੈਗਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਮਦਰਸ ਡੇ ਉੱਤੇ ਸਪੈਸ਼ਲੀ ਸਪੈਸ਼ਲੀ ਸਪੈਸ਼ਲੀ ਪਹੁੰਚਣਾ ਹੈਗਾ, ਤੇ ਤੁਸੀਂ ਜੋ ਇਸ ਸਮੇਂ ਅਗਰ ਸਾਨੂੰ ਸੁਣ ਰਹੇ ਹੋ,
3: ਕਿਚਨਰ ਦੇ ਵਿੱਚ ਤੇ ਤੁਸੀਂ ਕਾਲ ਕਰ ਸਕਦੇ ਹੋ ਉਹਦੀ ਜ਼ਿਆਦਾ ਜਾਣਕਾਰੀ ਲਈ, ਇਹਦੇ ਵਿੱਚ ਅਸੀਂ ਤੁਹਾਡੀ ਹੈਲਪ ਵੀ ਕਰ ਸਕਦੇ ਹਾਂ ਅਗਰ ਤੁਸੀਂ ਡੀਲ ਨੂੰ ਕਸਟਮਾਈਜ਼ ਕਰਨਾ ਹੈ। ਸੋ ਸਾਡੀ ਟੀਮ ਨੂੰ ਤੁਸੀਂ ਕਾਲ ਕਰ ਸਕਦੇ ਹੋ 416 473 42 42, 416 473 42 42, ਔਰ ਬ੍ਰੈਂਪਟਨ ਦੇ ਵਿੱਚ ਸਾਡਾ ਇੱਕ ਪੀਜ਼ਾ ਸਟੋਰ ਸੇਲ 'ਤੇ ਆ ਰਿਹਾ, ਸੇਲ ਆਫ ਬਿਜ਼ਨਸ ਆ, ਬਹੁਤ ਹੀ ਵਧੀਆ ਪ੍ਰਾਈਸ ਹੈ, ਮੰਥਲੀ ਜਿਹੜੀ ਉਹਦੀ ਐਕਸਪੈਂਸਿਸ ਹੈ ਬਹੁਤ ਘੱਟ ਹੈ, ਐਂਡ ਤੁਹਾਡੀ ਇਨਕਮ ਕੈਸ਼ ਫਲੋ ਬਹੁਤ ਵਧੀਆ ਹੈਗਾ ਆ, ਔਰ ਜਸਟ ਉਹ ਹਿੱਟ ਕਰਨ ਲੱਗਿਆ ਅੱਜ MLS 'ਤੇ। ਸੋ ਜੇ ਤੁਸੀਂ ਉਹਦੀ ਜ਼ਿਆਦਾ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਸਾਡੀ ਟੀਮ ਨੂੰ ਕਾਲ ਕਰਨਾ।
1: ਇੰਡੀਅਨ ਫੂਡ ਦਾ ਵੀ ਕੰਮ ਕਰ ਸਕਦੇ ਹੋ, ਪੂਰੀ ਟ੍ਰੇਨਿੰਗ ਮਿਲੂਗੀ, ਪੂਰੇ ਸਕਸੈਸਫੁਲੀ ਤੁਸੀਂ ਰਨ ਕਰੋਗੇ, 6 ਮਹੀਨਿਆਂ ਦੇ ਵਿੱਚ ਤੁਸੀਂ ਇੱਦਾਂ ਹੋਵੋਗੇ ਕਿ ਤੁਹਾਡਾ ਪੂਰਾ ਪਰਿਵਾਰ ਇਸ ਰੈਸਟੋਰੈਂਟ 'ਤੇ ਕੰਮ ਕਰ ਰਿਹਾ ਹੋਊਗਾ। ਇਹ ਪੀਜ਼ਾ ਸਟੋਰ ਵੱਡੀ ਲੋਕੇਸ਼ਨ ਹੈ, ਇਹਦੇ 'ਚ ਬੜੀ ਵੱਡੀ ਹੁੱਡ ਹੈ, ਅਤੇ ਇਹ ਬਹੁਤ ਰੀਜ਼ਨੇਬਲ ਅਤੇ ਬਹੁਤ ਵਧੀਆ ਲੋਕੇਸ਼ਨ। ਤੁਸੀਂ ਕਾਲ ਕਰਨੀ ਹੈ 416 473 42 42, 416 453 4242, 416 473 42 42। ਕੋਈ ਵੀ ਪਾਵਰ ਆਫ ਸੇਲ ਵਰਗੀ ਸਿਚੁਏਸ਼ਨ 'ਚ ਪ੍ਰੋਪਰਟੀਆਂ 'ਚ ਫਸਿਆ ਹੋਇਆ
3: ਜੀ,
1: ਪ੍ਰੋਪਰਟੀਆਂ 'ਚ ਤੁਸੀਂ ਫਸ ਚੁੱਕੇ ਹੋ, ਪ੍ਰੋਪਰਟੀਆਂ ਵਿਕ ਨਹੀਂ ਰਹੀਆਂ, ਜਾਂ ਤੁਸੀਂ ਪ੍ਰੋਪਰਟੀ ਬੁੱਕ ਕਰਾਈ ਸੀ ਕਲੋਜ਼ ਨਹੀਂ ਕਰ ਪਾ ਰਹੇ
3: ਜੀ,
1: ਇਹਦੇ ਲਈ ਅਸੀਂ ਤੁਹਾਡੀ ਸਪੈਸ਼ਲ ਤੌਰ 'ਤੇ ਹੈਲਪ ਕਰ ਸਕਦੇ ਹਾਂ। ਮੋਰਗੇਜ ਬ੍ਰੋਕਰੇਜਾਂ ਕੋਲ ਨਾ ਜਾ ਕੇ ਫਸੋ, ਕਿਸੇ ਕੋਲ ਨਾ ਫਸੋ, ਜੋ ਸਲਿਊਸ਼ਨ ਆ ਉਹਦੇ ਵੱਲ ਚੱਲੋ। ਕਿਸੇ ਦੀ ਵੀ ਪ੍ਰੋਪਰਟੀ ਬੁੱਕ ਕਰਾਈ ਹੈ ਕਲੋਜ਼ ਨਹੀਂ ਹੋ ਰਹੀ, ਮੈਨੂੰ 416 518 3200, ਕਿਸੇ ਕੋਲ ਪੈਸੇ ਚੜੇ ਹੋਏ ਨੇ ਉਈ ਮਿਨੀਮਮ ਪੇਮੈਂਟ ਨਾ ਕਰੀ ਜਾਓ, ਅਨਪਲੈਨਡ ਹੋ ਕੇ ਉਹ ਵੀ ਕਾਲ ਕਰ ਲਿਓ 416 518 3200 ਚੈਂਪੀਅਨਸ ਬਣਨ ਦੀ ਲੋੜ ਨਹੀਂ, ਪੈਸੇ ਨੂੰ ਪੈਸੇ ਨੇ ਮੋੜਨਾ। ਤੁਹਾਡੀ ਅਕਲ ਜਿੰਨੀ ਮਰਜ਼ੀ ਉੱਚੀ ਹੋਵੇ, ਜਦੋਂ ਕਰਜ਼ਾ ਤੁਹਾਡੀ ਅਕਲ ਤੋਂ ਉੱਤੇ ਚਲਿਆ ਗਿਆ ਨਾ, ਯੂ ਆਰ ਡਨ। ਇੱਕੋ ਲੋਅ ਆ ਜਿਹੜਾ ਤੁਹਾਨੂੰ ਪਹੁੰਚਾਉਂਦਾ, ਉਹ ਕਾਨੂੰਨ ਤੇ ਲਿਆ ਜੀ, ਤੁਸੀਂ ਕਾਲ ਕਰ ਸਕਦੇ ਹੋ 416-518-3200-4161-5183-200। ਜਿਹੜੇ ਲੋਕ ਟ੍ਰੇਡ ਸਟਾਰਟ ਕਰਨਾ ਚਾਹੁੰਦੇ ਨਾਲ ਨਾਲ, ਚਾਈਨਾ ਤੋਂ ਕੋਈ ਸਮਾਨ ਆ ਇੱਥੇ, ਟ੍ਰੇਡ ਚੱਲ ਸਕਦੇ ਨੇ, ਤੁਸੀਂ ਕੋਈ ਕੰਮ ਕਰਦੇ ਹੋ, ਸਵਿੱਚ ਕਰਨਾ ਚਾਹੁੰਦੇ ਹੋ ਕੰਮ ਨੂੰ, ਤਾਂ ਵੀ ਮੈਨੂੰ ਕਾਲ ਕਰ ਲਿਓ, ਪਰ ਕਰਿਓ ਸੀਰੀਅਸ ਬੰਦਾ ਕਾਲ 416-518-3200। ਨਜ਼ਾਰਾ ਵਾਲਾ ਇੱਕ ਵਾਰ ਮੇਰੇ ਨਾਲ ਨੇ ਕੁਇਕਲੀ ਇੱਕ ਮਿੰਟ ਦੇ ਵਿੱਚ, ਨਜ਼ਾਰਾ ਮਦਰਸ ਡੇ 'ਤੇ ਬੁੱਕ ਹੋ ਰਿਹਾ, ਕਿੰਨੀ ਕੁ ਬੁਕਿੰਗ ਆ ਰਹੀ ਹੈ ਤੁਹਾਡੇ ਕੋਲ ਜੀ?
4: ਹਾਂਜੀ, ਸਾਡੇ ਕੋਲ ਆਲਮੋਸਟ ਹੁਣ ਤੱਕ 10 ਟੇਬਲਸ ਡਿਫਰੈਂਟ ਡਿਫਰੈਂਟ ਬੁੱਕ ਹੋ ਚੁੱਕੀਆਂ ਨੇ, ਸਾਡੇ ਕੈਬਿਨਸ ਵੀ ਬੁੱਕ ਹੋ ਰਹੇ ਆ, ਸਿਰਫ 2 ਕੈਬਿਨਸ ਹੋਰ ਰਹਿ ਗਏ ਆ ਜਿਹੜੇ ਬੁੱਕ ਹੋਣ ਲਈ, ਤੇ ਫਿਰ ਤੁਸੀਂ ਸਾਰੇ ਆਓ ਆਪਣੀ ਮੋਮ ਲਈ ਕੱਲ ਸਾਡੇ ਨਾਲ, ਨਜ਼ਾਰਾ ਦੇ ਨਾਲ ਮਦਰਸ ਡੇ ਸੈਲੀਬ੍ਰੇਟ ਕਰੋ। ਜਿੰਨੇ ਵੀ ਲੋਕ
1: ਬੁਕਿੰਗ ਕਰਾ ਰਹੇ ਨੇ, 20% ਮੈਨੂ ਤੇ ਆਫ ਆ, ਮਦਰ ਵਾਸਤੇ ਕੁਝ ਨਾ ਕੁਝ ਫ੍ਰੀ ਆ, ਤੇ ਪਲੱਸ ਗਿਫਟ ਤੁਸੀਂ ਲੈਣਾ ਨਜ਼ਾਰਾ, ਤੇ ਬਹਿਣ ਵਾਲੀ ਜਗ੍ਹਾ ਹੈ ਜੀ, ਤੁਸੀਂ ਕਦੇ ਅੱਜ ਤੱਕ ਦੇਖੀ ਨਹੀਂ ਹੋਣੀ। ਰੈਸਟੋਰੈਂਟ ਦੇ ਵਿੱਚ ਨਜ਼ਾਰਾ ਦਾ ਨੰਬਰ ਹੈ 905-255-2600-905-255-2600-905-255-2600 ਤੇ ਨਾਲ ਨਾਲ ਪੀਜ਼ਾ ਵਾਸਤੇ ਪੀਜ਼ਾ ਸ਼ੈਫ ਨੂੰ ਕਾਲ ਕਰਦੇ ਆ, ਪੀਜ਼ਾ ਸ਼ੈਫ ਜਿੰਨੇ ਵੀ ਲੋਕ ਕਾਲ ਕਰ ਰਹੇ ਨੇ, 2 ਲਾਰਜ ਪੀਜ਼ਿਆਂ ਦੇ ਨਾਲ ਤੀਸਰੀਆਂ 4 ਆਈਟਮ ਦੇ ਵਿੱਚੋਂ ਕੋਈ ਵੀ ਆਈਟਮ ਪਿੱਕ ਕਰ ਲਓ, ਭਟੂਰੇ ਪਿੱਕ ਕਰ ਲਓ, ਤੁਸੀਂ ਫਰਾਈਜ਼ ਪਿੱਕ ਕਰ ਲਓ, ਪਾਸਤਾ ਪਿੱਕ ਕਰ ਲਓ, ਜਾਂ ਚੌਥੀ ਕੋਈ ਆਈਟਮ ਹੋਰ ਸੀ, ਤੇ ਤੁਸੀਂ ਬਿਰਿਆਨੀ।
5: ਹੋਲਸੇਲ ਕਲੱਬ ਵਿੱਚ ਕੀਮਤਾਂ ਘੱਟ ਹੋ ਰਹੀਆਂ ਹਨ,
6: ਪਹਿਲਾਂ ਨਾਲੋਂ ਵੀ ਘੱਟ।
5: ਆ ਵੇਖੋ, 4 ਆਉਂਸ ਸਨਸਪਨ ਬੀਫ ਬਰਗਰਸ ਸਿਰਫ $56.99 ਚ।
6: ਇਹ ਤਾਂ ਹੋਰ ਵੀ ਘੱਟ ਹੈ,
5: ਸਾਡੇ ਬੇਸਮੈਂਟ ਦੇ ਵਾਈਫਾਈ ਸਿਗਨਲ ਤੋਂ ਵੀ ਘੱਟ।
6: ਓਏ ਤੂੰ ਕਿੱਥੇ ਜਾ ਰਹੀ ਹੈ?
5: ਆਪਣੇ ਬਿਜ਼ਨਸ ਲਈ ਪੈਸੇ ਬਚਾਉਣ। ਤੁਹਾਡੇ ਬਿਜ਼ਨਸ ਲਈ ਪੈਸੇ ਬਚਾਉਣਾ ਸਾਡਾ ਬਿਜ਼ਨਸ ਹੈ, ਇਸ ਲਈ ਅਸੀਂ ਕਈ ਆਈਟਮਸ ਦੀਆਂ ਕੀਮਤਾਂ ਘੱਟ ਕਰ ਰਹੇ ਹਾਂ, ਕੋਈ ਫੀਸ ਨਹੀਂ। ਹੋਰ ਜਾਣਕਾਰੀ ਲਈ wholesaleclub.ca ਵੇਖੋ। Wholesale Club, whole lot of value.
7: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਅਸੀਂ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
2: Canada Day Study Visa, Express Entry, Canadian Express Entry, Spousal File, Parents PR, Super Visa, Nanny, Work Permit, Farmer, Investor ya Self-Employed di File, Gal ki Immigration di har problem da solution lain lai, Community de jane pehchane ate tajrubekar Immigration Consultant Gary Virk nu milo.
3: Koi case refuse ho gaya ya appeal te chala gaya, hove Immigration da koi bhi masla, hamesha yaad rakho ikko hi na ate ikko hi tha. CIC Immigration, hune hi call karo 456-6161.
4: Team Sidhu leke aaye ne Niagara Falls shehar de vich nave traditional townhouses with double car garage, four car parking, the builder de vallo free finish basement, extra rental income delay, price 5,25,000, 525,000. Ehe traditional two story towns ek prime Niagara Falls location de tayar ho rahe ne. Clifton Hill the actual Niagara Falls ton takriban 5 kilometer dur. Closing spring 2027 de vich. Ehe traditional two story towns 1750 square foot to leke 1800 square foot tak tayar ho rahe ne. 3 to 5 bedrooms, 3.5 to 4.5 bathrooms, free finished basement from the builder, double car garage, total 4 gaddiyan di parking hai. Free 5 appliance package, free AC, free assignment clause, free upgraded quartz countertops, zero development charges. Price 5,25,000, 525,000. Extended deposit hai, total 60,000 deposit kishtan de vich pay karna hai. Aaj hi team Sidhu nu call karo 416-302-0016, 416-302-0016, 416-302-0016, 416-302-0016. Team Sidhu.
5: ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ,
6: ਅੱਜ ਖੜੇ ਦੇ ਵਾਸੀ ਗੱਲ ਨਹੀਂ ਹੈ।

0: 1-800-951-3222 की सूचना 340-302-1300 जेलो टायर सेंटर
1: टेडर एवरी सूट कर दिया जट्टा नू
2: Simply Indian brings you all simply delicious deals. Buy one, get one free every day. Sure, 10 to sham 7 baje tak on dine-in and takeouts. Maza lavo Sunday no paratha plate. Monday, manpasand kulcha plate. Tuesday, chana bhatura. Wednesday, lajawab veg thali. Thursday, yummy haka thali. Friday, maza lavo saag makki di roti da. A yummy deals is simply Indian. This sariya hi locations stay. Dining, takeout and catering also available. Call at 905-794-8111. Simply delicious. Matlab, simply Indian.
3: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੌਰਗੇਜ ਦੀ ਲੋੜ ਹੈ ਜਿਵੇਂ ਫਰਸਟ ਔਰ ਸੈਕੰਡ ਮੌਰਗੇਜ ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡ ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ
4: ਤਾਂ ਫਿਕਰ ਕਿਉਂ ਕਰਦੇ ਹੋ
5: ਨੀਲਮ ਸਿਡੋਫ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ
3: ਇਹ ਆਫਰ ਕਰਦੇ ਨੇ ਬੈਸਟ ਰੇਟਸ ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ ਨੋ ਪ੍ਰੋਬਲਮ
5: ਇਹਨਾਂ ਕੋਲ ਨਹੀਂ ਏ ਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ
3: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ
5: ਅੱਜ ਹੀ ਕਾਲ ਕਰੋ ਨੀਲਮ ਸਿਡੋਫ ਨੂੰ
3: 647-10-647-739-8710 License number M2000-3450
6: ਇਹ ਹੈ ਟੋਰਾਂਟੋ ਦਾ ਹਰਮਨ ਪਿਆਰਾ ਰੇਡੀਓ ਦੇਸ ਪਰਦੇ ਦੇਸ ਪਰਦੇ
7: ਫॉर ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ
6: ਇਨਫੋਰਮੇਸ਼ਨ
7: ਕਾਲ ਅਸ ਨਾਓ 416-457-3381 416-457-3381 ਜਾਂ ਫਿਰ 416-725-2551 416

ਤੁਹਾਡਾ ਮਨਪਸੰਦ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਸਾਰੇ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਅਤੇ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੈਟਰਡੇ ਦਾ ਦਿਨ ਹੈ, 9 ਮਈ ਅੱਜ ਹੋ ਚੁੱਕੀ ਹੈ ਅਤੇ 1:09 ਅਤੇ ਕੁਝ ਸੈਕਿੰਡ ਸਟੂਡੀਓ ਦੀ ਘੜੀ ਦੇ ਉੱਪਰ ਹੋ ਗਏ ਨੇ। ਬ੍ਰੈਂਪਟਨ ਦੇ ਵਿੱਚ ਤੁਹਾਡਾ ਅਤੇ ਸਾਡਾ ਸਾਥ ਬਣ ਚੁੱਕਿਆ ਪੂਰੇ 3 ਘੰਟਿਆਂ ਦਾ, ਯਾਨੀ ਕਿ ਪੂਰੇ 4 ਵਜੇ ਤੱਕ। ਅਤੇ ਮੈਨੂੰ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਬਹੁਤ ਹੀ ਖੂਬਸੂਰਤ ਜਿਹੇ ਦਿਨ ਨੂੰ ਅਤੇ ਆਪਣੇ ਸਾਰਿਆਂ ਦੀ ਖੂਬਸੂਰਤ ਜਿਹੀ ਲਾਈਫ ਨੂੰ। ਅਤੇ ਅੱਜ ਮੌਸਮ ਬਹੁਤ ਸੋਹਣਾ ਆ, ਬ੍ਰੈਂਪਟਨ ਦੇ ਵਿੱਚ 16 ਡਿਗਰੀ ਟੈਂਪਰੇਚਰ ਹੈਗਾ ਅਤੇ ਫੀਲਸ ਲਾਈਕ ਵੈਸੇ 12 ਡਿਗਰੀ ਹੈ, ਬਟ ਓਵਰਆਲ ਵੈਦਰ ਬਹੁਤ ਗੁੱਡ ਹੈ। ਹਲਕੀ ਹਲਕੀ ਧੁੱਪ, ਹਲਕੇ ਹਲਕੇ ਬੱਦਲ ਹੈਗੇ ਨੇ ਅਤੇ ਉਮੀਦ ਹੈ ਕਿ ਤੁਸੀਂ ਸਾਰੇ ਇੰਜੋਏ ਕਰ ਰਹੇ ਹੋਵੋਗੇ। ਅਤੇ ਸਟੂਡੀਓ ਦਾ ਨੰਬਰ 905-564-5444, 905-564-6444 ਸਟੂਡੀਓ ਦਾ ਨੰਬਰ ਹੈ। ਅਤੇ ਕੁਝ ਕੁ ਸਮੇਂ ਤੱਕ ਗੱਲਾਂ ਬਾਤਾਂ ਦਾ ਸਿਲਸਿਲਾ ਵੀ ਜਾਰੀ ਰੱਖਾਂਗੇ, ਸ਼ੁਰੂ ਕਰਾਂਗੇ ਸੋਰੀ। ਅਤੇ ਸਭ ਤੋਂ ਪਹਿਲਾਂ ਵਾਹਿਗੁਰੂ ਦਾ ਓਟਾਸਟਾ ਲੈਂਦੇ ਹਾਂ ਅਤੇ ਆਪਾਂ ਜਯਾ ਕਿਸ਼ੋਰੀ ਅਤੇ ਜੱਸੀ ਗਿੱਲ ਜੀ ਦੀ ਆਵਾਜ਼ 'ਚ ਇੱਕ ਸ਼ਬਦ ਸੁਣਦੇ ਹਾਂ ਅਤੇ ਫਿਰ ਉਸ ਤੋਂ ਬਾਅਦ ਵਾਪਿਸ ਆਵਾਂਗੇ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ, ਅਤੇ ਬਿਲਕੁਲ ਪ੍ਰੋਗਰਾਮ ਦੀ ਸ਼ੁਰੂਆਤ ਰੱਬ ਦੇ ਨਾਂ ਨਾਲ ਹੋ ਗਈ ਹੈ ਅਤੇ ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਹੋ। ਜੇ ਤੁਸੀਂ ਆਪਣੇ ਕੰਮਾਂ ਕਾਰਾਂ ਵੱਲ ਵਧੇ ਹੋਏ ਹੋ ਜਾਂ ਫਿਰ ਤੁਸੀਂ ਅੱਜ ਛੁੱਟੀ ਇੰਜੋਏ ਕਰ ਰਹੇ ਹੋ ਅਤੇ ਰੇਡੀਓ ਔਨ ਕਰ ਲਿਆ ਵਾ, ਤਾਂ ਸਾਰਿਆਂ ਦਾ ਬਹੁਤ ਨਿੱਘਾ ਸਵਾਗਤ। ਅਤੇ 1:16 ਹੋ ਗਏ ਨੇ, ਪ੍ਰੋਗਰਾਮ ਅੱਜ ਦਾ ਸਪੋਂਸਰ ਕੀਤਾ ਜਾ ਰਿਹਾ ਓਂਕਾਰ ਹੋਮਸ ਦੇ ਵੱਲੋਂ। ਜੇ ਤੁਸੀਂ ਕੋਈ ਵੀ ਰੈਨੋਵੇਸ਼ਨ ਦਾ ਕੰਮ ਕਰਾਉਣਾ ਆ ਸਿਟੀ ਪਰਮਿਟਸ ਦੇ ਨਾਲ, ਤਾਂ ਓਂਕਾਰ ਹੋਮਸ ਨੂੰ ਯਾਦ ਰੱਖੋ। ਇਹ ਤੁਹਾਡੇ ਲਈ ਸਾਰਾ ਰੈਨੋਵੇਸ਼ਨ ਦਾ ਕੰਮ ਕਰਦੇ ਨੇ, ਇੰਕਲੂਡਿੰਗ ਡਰਾਇੰਗਸ ਅਤੇ ਗਾਰਡਨ ਸਵੀਟਸ ਬਣਾਉਣੇ ਹੋਣ। ਮੈਂ ਦੱਸਦਿਆਂ ਕਿ ਇਹਨਾਂ ਨੇ ਪਿਛਲੇ ਸਾਲ ਦੇ ਵਿੱਚ 20 ਗਾਰਡਨ ਸਵੀਟਸ ਤਿਆਰ ਕੀਤੇ ਨੇ ਅਤੇ ਲੀਗਲ ਬੇਸਮੈਂਟ ਅਪਾਰਟਮੈਂਟ ਬਣਾਉਣ ਦੇ ਇਹ ਸਪੈਸ਼ਲਿਸਟ ਨੇ। ਜੇ ਤੁਸੀਂ ਕਸਟਮ ਘਰ ਬਣਾਉਣਾ ਚਾਹੁੰਦੇ ਹੋ ਆਪਣੇ, ਤਾਂ ਇਹਨਾਂ ਨੂੰ ਯਾਦ ਰੱਖੋ। ਕਮਰਸ਼ੀਅਲ ਜੋਬਸ ਕੋਈ ਵੀ ਕਰਾਉਣੇ ਹੋਣ, ਜਿਵੇਂ ਕਿ ਆਫਿਸ ਜਾਂ ਫਿਰ ਕੁਝ ਤੁਸੀਂ ਕੋਈ ਰੈਸਟੋਰੈਂਟ ਤਿਆਰ ਕਰਵਾਉਣਾ ਆ, ਸਾਰੇ ਤਰ੍ਹਾਂ ਦੇ ਤੁਹਾਡੇ ਲਈ ਇਹ ਘਰ ਵੀ, ਰੈਸਟੋਰੈਂਟਸ ਵੀ, ਆਫਿਸਿਸ ਵੀ, ਸਾਰਾ ਕੁਝ ਇਹ ਤੁਹਾਡੇ ਲਈ ਰੈਡੀ ਕਰਦੇ ਨੇ ਪੂਰਾ ਕਸਟਮਾਈਜ਼ ਕਰਕੇ। ਅਤੇ ਸਪੈਸ਼ਲ ਡਿਸਕਾਊਂਟਸ ਦੇ ਰਹੇ ਨੇ ਹੋਮ ਰੈਨੋਵੇਸ਼ਨਸ 'ਤੇ ਮਈ ਮਹੀਨੇ ਦੇ ਲਈ। ਜੇਕਰ ਤੁਸੀਂ ਕੋਈ ਵੀ ਆਪਣਾ ਗਾਰਡਨ ਸਵੀਟ ਬਣਾਉਣਾ ਹੋਵੇ ਜਾਂ ਫਿਰ ਤੁਸੀਂ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੈ, ਤਾਂ ਅੱਜ ਹੀ ਤੁਸੀਂ ਬੁਕਿੰਗ ਕਰੋ ਇਹਨਾਂ ਨੂੰ ਕਾਲ ਕਰਕੇ। ਤੁਹਾਨੂੰ ਇਹ 5000 ਤੱਕ ਦੇ ਡਿਸਕਾਊਂਟਸ ਦੇ ਰਹੇ ਨੇ। ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਜ਼ਰੂਰ ਦਿਓ, ਪੌਲ ਗਰੇਵਾਲ ਜੀ ਨੂੰ ਕਾਲ ਕਰੋ ਓਂਕਾਰ ਹੋਮਸ ਤੋਂ। ਨੰਬਰ ਹੈ 416-817-3600, 416-817-3600। ਓਂਕਾਰ ਹੋਮਸ ਦਾ ਨੰਬਰ ਹੈ। ਸਟੂਡੀਓ ਨੰਬਰ 905-564-5444, 905-564-6444 ਸਟੂਡੀਓ ਦਾ ਨੰਬਰ ਹੈ। ਅਤੇ ਕੱਲ੍ਹ ਨੂੰ, ਅੱਜ ਹੈਗੀ ਆ ਮਈ 9 ਅਤੇ ਕੱਲ੍ਹ ਨੂੰ ਹੈਗੀ ਆ ਮਈ 10th, ਅਤੇ ਕੱਲ੍ਹ ਨੂੰ ਹੈਗਾ ਆ ਮਦਰਸ ਡੇ। ਬਟ ਅੱਜ ਆਪਾਂ ਸੈਲੀਬ੍ਰੇਟ ਕਰਾਂਗੇ ਸਾਰੇ ਰਲ ਮਿਲ ਕੇ, ਮਦਰਸ ਡੇ ਸੈਲੀਬ੍ਰੇਟ ਕਰਾਂਗੇ। ਸਾਰੀਆਂ ਮਾਵਾਂ ਨੂੰ ਮਦਰਸ ਡੇ ਦੀਆਂ ਬਹੁਤ ਬਹੁਤ ਮੁਬਾਰਕਾਂ, ਇੱਕ ਦਿਨ ਪਹਿਲਾਂ ਹੀ। ਵੈਸੇ ਤਾਂ ਕਹਿ ਲਓ ਕਿ ਹਰ ਦਿਨ ਹੀ ਮਦਰਸ ਡੇ ਹੈ, ਕਿਉਂਕਿ ਜਿੱਥੇ ਮਾਂ ਹੈ ਨਾ, ਉੱਥੇ ਤਾਂ ਕਿਸੇ ਚੀਜ਼ ਦੀ ਕਮੀ ਨਹੀਂ ਹੁੰਦੀ, ਉੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਡਰ ਨਹੀਂ ਹੁੰਦਾ, ਹੈ ਨਾ। ਮੇਰੇ ਕਹਿ ਲਓ ਵੀ ਮੇਰੀ ਲਾਈਫ 'ਚ, ਤੁਹਾਡੀ ਲਾਈਫ 'ਚ, ਜਿਨ੍ਹਾਂ ਦੀਆਂ ਵੀ ਲਾਈਫ ਦੇ ਵਿੱਚ ਕੋਈ ਵੀ ਖੁਸ਼ੀਆਂ ਵਾਲੀ ਕੋਈ ਗੱਲ ਆਉਂਦੀ ਹੈ ਨਾ, ਕੋਈ ਕਹਿ ਲਓ ਕਿ ਬਲੈਸਿੰਗ, ਜਿਹਦੇ ਆਪਾਂ ਕਹਿੰਦੇ ਵੀ ਬਲੈਸਿੰਗ ਫੀਲ ਹੋ ਰਹੀ ਹੈ ਮੈਨੂੰ ਹੁਣ, ਮੈਂ ਪੂਰਾ ਬਲੈਸਡ ਫੀਲ ਕਰ ਰਿਹਾ, ਅਤੇ ਉੱਥੇ ਕਿਤੇ ਨਾ ਕਿਤੇ ਮਾਂ ਦਾ ਹੱਥ ਜ਼ਰੂਰ ਹੁੰਦਾ ਆ, ਹੈ ਨਾ। ਅਤੇ ਅੱਜ ਅਸੀਂ ਗੱਲਾਂ ਬਾਤਾਂ ਕਰਾਂਗੇ ਮਾਵਾਂ ਨੂੰ। ਅੱਜ ਕਹਿ ਲਓ ਕਿ ਤੁਸੀਂ ਆਪਣੀ ਪਸੰਦ ਦਾ ਕੋਈ ਗਾਣਾ ਡੈਡੀਕੇਟ ਕਰਨਾ ਚਾਹੁੰਦੇ ਹੋ, ਆਪਣੀ ਕੋਈ ਰਾਈਟਿੰਗ ਸ਼ੇਅਰ ਕਰਨਾ ਚਾਹੁੰਦੇ ਹੋ, ਜਾਂ ਆਪਣੀ ਮਾਂ ਦੇ ਲਈ ਕੋਈ ਵੀ ਦੋ ਵਰਡਸ ਤੁਸੀਂ ਕਹਿਣਾ ਚਾਹੁੰਦੇ ਹੋ ਪ੍ਰੋਗਰਾਮ ਦੇ ਵਿੱਚ, ਪੂਰਾ ਖੁੱਲ੍ਹਾ ਤੁਹਾਡੇ ਲਈ ਅੱਜ ਪਲੈਟਫਾਰਮ ਹੈਗਾ ਆ। ਅਤੇ ਤੁਸੀਂ ਇਹ 3 ਘੰਟੇ ਤੁਹਾਡੇ ਲਈ ਪੂਰੇ ਇੰਟਰੈਕਸ਼ਨਸ ਦੇ ਹੁੰਦੇ ਨੇ, ਤੁਹਾਡੇ ਨਾਲ ਜ਼ਿਆਦਾ ਇੰਟਰੈਕਸ਼ਨਸ ਹੋਣ, ਤੁਹਾਡੇ ਨਾਲ ਜ਼ਿਆਦਾ ਤੋਂ ਜ਼ਿਆਦਾ ਗੱਲਾਂ ਬਾਤਾਂ ਹੋਣ। ਅਤੇ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਆਪਣੀ ਜ਼ਰੂਰ ਸਾਂਝ ਪਾਓ। 905-564-5444 ਸਟੂਡੀਓ ਦਾ ਨੰਬਰ ਹੈ। ਤੇ ਪਹਿਲੇ ਕਾਲਰ ਜੁੜ ਗਏ ਨੇ ਮੇਰੇ ਨਾਲ, 8227 ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।
1: ਬਾਕੀ ਪਹਿਲਾਂ ਦਾ ਪ੍ਰੋਗਰਾਮ ਹੁਣ ਬਹੁਤ ਵਧੀਆ ਆਉਂਦਾ, ਬਾਕੀ ਮਦਰ ਡੇ ਦੀਆਂ ਐਡਵਾਂਸ ਜੀ ਸਾਰੇ ਭੈਣਾਂ ਭਰਾਵਾਂ ਨੂੰ, ਬਜ਼ੁਰਗਾਂ ਨੂੰ, ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਆ।
0: ਹਾਂਜੀ, ਤੁਹਾਨੂੰ ਵੀ
1: ਤੇ ਤਰੱਕੀਆਂ ਚੜ੍ਹਦੀਆਂ। ਤੇ ਮਦਰ ਜਦੋਂ ਮਦਰ ਡੇ ਹੁੰਦਾ ਮੈਂ ਕਹਿੰਦਾ ਉੱਦਾਂ ਹੀ ਖੁਸ਼ੀ ਹੁੰਦੀ, ਮਦਰ ਉੱਦਾਂ ਹੀ ਪਿਆਰ ਰਹਿੰਦਾ ਜੀ ਹਮੇਸ਼ਾ।
0: ਹਾਂਜੀ,
1: ਚਾਹੀਦਾ ਜੀ ਏਦਾਂ ਮਾਂ ਦੇ
0: ਮੁਬਾਰਕਾਂ ਐਡਵਾਂਸ ਦੇ ਵਿੱਚ, ਅੱਜ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ। ਤੇ ਅਗਲੇ ਕਾਲਰ 3631 ਜੀ, ਸਤਿ ਸ਼੍ਰੀ ਅਕਾਲ।
2: ਮਨਪ੍ਰੀਤ ਜੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ
2: ਤੁਹਾਨੂੰ ਤੇ ਤੁਹਾਡੇ ਆਪਣੇ ਸਾਰੇ ਸਰੋਤਿਆਂ ਨੂੰ, ਲਿਸਨਰ ਨੂੰ ਮਦਰਸ ਡੇ ਦੀਆਂ ਬਹੁਤ ਬਹੁਤ ਵਧਾਈਆਂ ਹੋਣ।
0: ਹਾਂਜੀ, ਤੁਹਾਨੂੰ ਵੀ ਬਹੁਤ ਮੁਬਾਰਕਾਂ।
2: ਤੇ ਮਨਪ੍ਰੀਤ ਜੀ ਇੱਕ ਗੀਤ ਦੀ ਫਰਮਾਇਸ਼।
0: ਹਾਂਜੀ।
2: ਗੀਤ ਦਾ ਨਾਮ ਹੈਗਾ ਮਾਂ ਦਾ ਦੁੱਧ।
0: ਹਾਂਜੀ।
2: ਤੇ ਗਾਇਆ ਤੇ ਲਿਖਿਆ ਹੈਗਾ ਕਸ਼ਮੀਰ ਚੀਮਾ।
0: ਕਸ਼ਮੀਰ ਚੀਮਾ, ਠੀਕ ਹੈ ਜੀ। ਮੈਨੂੰ ਬਸ ਥੋੜਾ ਜਿਹਾ ਟਾਈਮ ਦਿਓ, ਫਿਰ ਮੈਂ ਸੁਣਾਉਂਦੀ ਹਾਂ ਤੁਹਾਨੂੰ।
2: ਕੋਈ ਗੱਲ ਨਹੀਂ, ਤੁਹਾਡੇ ਨਾਲ ਹੀ ਤੈਨੂੰ ਆਪਣੇ 4 ਵਜੇ ਤੱਕ।
0: ਠੀਕ ਹੈ ਜੀ, ਬਹੁਤ ਸ਼ੁਕਰੀਆ ਜੀ, ਬੜਾ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਤੇ ਵੀਕਐਂਡ ਤੁਸੀਂ ਆਪਣਾ ਇੰਜੋਏ ਕਰ ਰਹੇ ਹੋ, ਤੇ ਕੱਲ ਨੂੰ ਵੈਸੇ ਤਾਂ ਹੈਗਾ ਮਦਰਸ ਡੇ, ਜਿਵੇਂ ਮੈਂ ਪਹਿਲਾਂ ਕਿਹਾ ਕਿ ਮਾਂ ਦਿਨ ਦਾ, ਮਦਰਸ ਡੇ ਦਾ ਵੈਸੇ ਹਰ ਦਿਨ ਹੀ ਹੁੰਦਾ ਆ, ਕਿਉਂਕਿ ਕੋਈ ਏਦਾਂ ਦੀ ਚੀਜ਼ ਹੈ ਹੀ ਨਹੀਂ ਜਾਂ ਮੇਰੇ ਮੈਨੂੰ ਲੱਗਦਾ ਕਿ ਕੋਈ ਏਦਾਂ ਦਾ ਥੋਟ ਵੀ ਆਪਣੇ ਮਨ 'ਚ ਆਉਂਦਾ ਨਾ ਤਾਂ ਆਪਾਂ ਪਹਿਲਾਂ ਸੋਚਦੇ ਹਾਂ ਕਿ ਮੈਂ ਇਹ ਗੱਲ ਆਪਣੀ ਮਾਂ ਦੇ ਨਾਲ ਕਰਾਂ, ਹੈ ਨਾ। ਮਾਂ ਵਰਗਾ ਮੀਤ ਨਹੀਂ ਕੋਈ, ਮਾਂ ਵਰਗੀ ਅਸੀਸ ਨਹੀਂ ਕੋਈ। ਜੋ ਮਾਵਾਂ ਨੇ ਸਾਨੂੰ ਕਹਿ ਦਿੱਤਾ ਨਾ, ਉਹ ਕਹਿ ਦਿਓ ਕਿ ਇੱਕ ਤਰ੍ਹਾਂ ਦੀ ਨਾ ਬਲੈਸਿੰਗ ਹੀ ਹੋ ਜਾਂਦੀ ਹੈ। ਜੋ ਉਹਨਾਂ ਦੇ ਮੂੰਹੋਂ ਆਪਣੇ ਲਈ ਕੋਈ ਨਿਕਲਦੇ ਆ ਉਹ ਦੁਆ ਹੀ ਹੁੰਦੀ ਹੈ, ਹੈ ਨਾ। ਅਤੇ ਕੋਈ ਵੀ ਤੁਹਾਡੇ ਲਾਈਫ 'ਚ ਕੋਈ ਪ੍ਰੋਬਲਮ ਆਵੇ, ਕੋਈ ਵੀ ਤੁਹਾਨੂੰ ਸਪੋਜ਼ ਕੋਈ ਨਿੱਕੀ ਜਿਹੀ ਚੀਜ਼ ਹੀ ਚਾਹੀਦੀ ਹੁੰਦੀ, ਪਹਿਲਾਂ ਥੋਟ ਹੀ ਇਹ ਆਉਂਦਾ ਵੀ ਮੰਮੀ ਨੂੰ ਪੁੱਛ ਲਈਏ, ਹੈ ਨਾ, ਵੀ ਕਿੱਥੇ ਰੱਖੀ ਹੈ, ਵੀ ਮੰਮਾ ਮੈਨੂੰ ਆਹ ਚੀਜ਼ ਦੀ ਲੋੜ ਹੈ, ਮੈਨੂੰ ਆਹ ਸਲਾਹ ਦੀ ਲੋੜ ਹੈ। ਕੋਈ ਇੱਦਾਂ ਦੀ ਮੇਰੇ ਖਿਆਲ 'ਚ ਕੋਈ ਇੱਦਾਂ ਦਾ ਕੋਈ ਡਿਸੀਜਨ ਹੋਊਗਾ ਕਿ ਹਾਂ ਆਪਾਂ ਆਪਣੇ ਆਪ ਲੈ ਲੈਂਦੇ ਹਾਂ, ਫਿਰ ਵੀ ਆਪਾਂ ਨੂੰ ਕਿਤੇ ਨਾ ਕਿਤੇ ਹੁੰਦਾ ਕਿ ਹਾਂ ਇੱਕ ਗਾਈਡੈਂਸ ਦੀ ਲੋੜ ਹੈ। ਅਤੇ ਉਹ ਦੇਖ ਲਓ, ਇਹ ਜਿਹੜੀ ਇੱਕੋ ਇੱਕ ਸ਼ਖਸ ਜੋ ਹੈ ਮਾਂ, ਜੋ ਕਿ ਹਰ ਇੱਕ ਤੁਹਾਨੂੰ ਫੀਲਡ ਦੇ ਵਿੱਚ ਤੁਹਾਡੇ ਲਈ ਹੈਲਪਫੁਲ ਹੁੰਦੇ ਨੇ, ਚਾਹੇ ਉਹ ਤੁਹਾਡਾ ਕਹਿ ਲਓ ਕਿ ਤੁਹਾਡੀ ਕੋਈ ਇਮੋਸ਼ਨਲੀ ਕੋਈ ਗੱਲ ਹੈ, ਇਮੋਸ਼ਨਲੀ ਤੁਹਾਨੂੰ ਸਪੋਰਟ ਦੀ ਲੋੜ ਹੈ, ਚਾਹੇ ਤੁਹਾਨੂੰ ਫਾਈਨੈਂਸ਼ਲੀ ਸਪੋਰਟ ਦੀ ਲੋੜ ਹੈ, ਚਾਹੇ ਤੁਹਾਨੂੰ ਨੋਰਮਲੀ ਡੇਲੀ ਰੂਟੀਨ ਦੇ ਵਿੱਚ ਕੋਈ ਵੀ ਕਿਸੇ ਵੀ ਚੀਜ਼ ਦੀ ਕੋਈ ਕਹਿ ਲਓ ਕਿ ਮਾੜੀ ਮੋਟੀ ਗੱਲ ਦੀ ਵੀ ਲੋੜ ਪੈ ਗਈ, ਹੈ ਨਾ, ਤਾਂ ਹਰ ਜਗ੍ਹਾ ਆਪਾਂ ਨੂੰ ਨਾ ਮਾਂ ਹੀ ਨਜ਼ਰ ਆਉਂਦੀ ਹੈ। ਜੇ ਆਪਾਂ ਉਦਾਸ ਬੈਠੇ ਹਾਂ ਜਾਂ ਆਪਾਂ ਨੂੰ ਬਹੁਤ ਖੁਸ਼ੀ ਹੁੰਦੀ ਹੈ, ਆਪਾਂ ਸੋਚਦੇ ਹਾਂ ਕਿ ਸਭ ਤੋਂ ਪਹਿਲਾਂ ਨਾਂ ਆਪਣੀ ਮਾਂ ਦਾ ਆਉਂਦਾ ਆ, ਤਾਂ ਦੇਖ ਲਓ ਕਿੰਨਾ ਵੱਡਾ ਇਹ ਰੋਲ ਜਿਹੜੇ ਸਾਡੀ ਲਾਈਫ ਦੇ ਵਿੱਚ ਅਦਾ ਕਰਦੇ ਆ। ਕਿਉਂਕਿ ਆਪਾਂ ਵੀ ਆਪਣੇ ਪੇਰੈਂਟਸ ਦੇ ਬਿਨਾਂ ਕੁਛ ਵੀ ਨਹੀਂ ਹੈਗੇ, ਜੇ ਉਹਨਾਂ ਨੇ ਆਪਾਂ ਨੂੰ ਇਸ ਦੁਨੀਆਂ ਦੇ ਵਿੱਚ ਲੈ ਕੇ ਆਉਂਦਾ, ਸਾਡੇ ਇੰਨੀ ਵਧੀਆ ਸਾਨੂੰ ਪਾਲਿਆ ਪੋਸਿਆ, ਹੈ ਨਾ, ਅਤੇ ਇਸ ਕਾਬਿਲ ਬਣਾਇਆ ਕਿ ਅਸੀਂ ਆਪਣੇ ਪੈਰਾਂ 'ਤੇ ਖੜ੍ਹੇ ਹੋ ਸਕੀਏ, ਤਾਂ ਉਹਨਾਂ ਵਰਗਾ ਕੋਈ ਹੋਰ ਹੋ ਵੀ ਨਹੀਂ ਸਕਦਾ ਅਤੇ ਉਹਨਾਂ ਦੀ ਜਗ੍ਹਾ ਵੀ ਨਹੀਂ ਕੋਈ ਲੈ ਸਕਦਾ। ਚਲੋ ਫਿਰ ਆਪਾਂ ਮਾਵਾਂ ਦੀ ਸਭ ਤੋਂ ਪਹਿਲਾਂ ਗਾਣਾ ਸੁਣੀਏ ਹਰਭਜਨ ਮਾਨ ਦੀ ਆਵਾਜ਼ 'ਚ, ਅਤੇ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ, ਅਤੇ ਤੁਸੀਂ ਵੀ ਆਪਣੀ ਸਾਡੇ ਨਾਲ ਸਾਂਝ ਪਾ ਸਕਦੇ ਹੋ। 905 564 544 ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਸੰਗੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਅਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਅਤੇ ਇੱਕ ਵਾਰ ਫਿਰ ਤੋਂ ਦੇਸ਼ ਪ੍ਰਦੇਸ਼ ਦੀ ਪੂਰੀ ਟੀਮ ਦੇ ਵੱਲੋਂ ਹੈਪੀ ਮਦਰਸ ਡੇ। ਵੈਸੇ ਤਾਂ ਕੱਲ੍ਹ ਨੂੰ ਹੈ ਬਟ ਅਸੀਂ ਅੱਜ ਸੈਲੀਬ੍ਰੇਟ ਕਰ ਰਹੇ ਹਾਂ। ਅਤੇ ਮਾਵਾਂ ਨੂੰ ਸਾਰਿਆਂ ਨੂੰ ਕਹਿ ਲਓ ਕਿ ਜਿੰਨੀਆਂ ਵੀ ਮੈਨੂੰ ਮਾਵਾਂ ਭੈਣਾਂ ਸਾਰੇ ਸੁਣ ਰਹੇ ਨੇ, ਤੁਹਾਨੂੰ ਸਾਰਿਆਂ ਨੂੰ ਹੀ ਮਦਰਸ ਡੇ ਦੀਆਂ ਬਹੁਤ ਮੁਬਾਰਕਾਂ। ਅਤੇ ਕਹਿੰਦੇ ਹੁੰਦੇ ਨਾ ਵੀ ਮਾਂ ਵਰਗਾ ਵੀ ਮਾਵਾਂ ਨੂੰ ਹਮੇਸ਼ਾ ਰੱਬਾ ਠੀਕ ਰੱਖੀ, ਅਸੀਂ ਹਮੇਸ਼ਾ ਦੁਆ ਕਰਦੇ ਹਾਂ ਕਿਉਂਕਿ ਇਹਨਾਂ ਤੋਂ ਬਿਨਾਂ ਕੋਈ ਆਪਣਾ ਹੈ ਹੀ ਨਹੀਂ, ਹੈ ਨਾ। ਕਿਉਂਕਿ ਜੋ ਮਾਂ ਨੇ ਇੱਕ ਇੱਕ ਬੱਚੇ ਲਈ ਆਪਣੇ ਕਰਨਾ ਆ, ਜੋ ਆਪਣੇ ਬੱਚੇ ਲਈ ਇੱਕ ਫੀਲ ਕਰਦੇ ਆ, ਉਹ ਦੁਨੀਆਂ ਤੋਂ ਹੋਰ ਕੋਈ ਵੀ ਰਿਸ਼ਤਾ ਆ, ਕੋਈ ਵੀ ਇਨਸਾਨ ਹੈ, ਉਹ ਸੇਮ ਫੀਲ ਤੁਹਾਡੇ ਲਈ ਨਹੀਂ ਕਰ ਸਕਦਾ। ਜੋ ਕੁਛ ਮਾਵਾਂ ਨੇ ਆਪਣੀ ਫੈਮਿਲੀ ਦੇ ਲਈ, ਆਪਣੇ ਬੱਚਿਆਂ ਦੇ ਲਈ ਜੋ ਕੁਛ ਉਹਨਾਂ ਨੇ ਸੋਚ ਲੈਣਾ, ਜੋ ਕੁਛ ਉਹਨਾਂ ਨੇ ਕਰ ਦੇਣਾ ਆ, ਉਹ ਆਈ ਥਿੰਕ ਕੋਈ ਹੋਰ ਨਹੀਂ ਕਰ ਸਕਦਾ। ਇਸ ਲਈ ਅਸੀਂ ਵੀ ਮਾਵਾਂ ਨੂੰ ਕਹਾਂਗੇ ਵੀ ਤੁਸੀਂ ਵੀ ਕਦੇ ਭੁੱਲਿਓ ਨਾ ਕਿ ਅਸੀਂ ਜੋ ਹੈਗੇ ਹਾਂ ਉਹ ਤੁਹਾਡੇ ਕਰਕੇ ਹਾਂ। ਜੋ ਸਾਨੂੰ ਤੁਸੀਂ ਆਪਣੀ ਲਾਈਫ ਦੇ ਵਿੱਚ ਦਿੱਤਾ ਆ, ਜੋ ਸਾਨੂੰ ਤੁਸੀਂ ਸਿਖਾਇਆ ਆ, ਉਹੀ ਕਦਮਾਂ ਦੇ ਉੱਤੇ ਅਸੀਂ ਚੱਲਣਾ ਆ। ਅਤੇ ਵਾਹਿਗੁਰੂ ਅੱਗੇ ਅਰਦਾਸ ਆ ਕਿ ਸਾਰੀਆਂ ਮਾਵਾਂ ਨੂੰ ਹਮੇਸ਼ਾ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖਣ, ਹਮੇਸ਼ਾ ਠੀਕ ਰੱਖਣ, ਹਮੇਸ਼ਾ ਤੰਦਰੁਸਤ ਰੱਖਣ ਅਤੇ ਹਮੇਸ਼ਾ ਖੁਸ਼ ਰੱਖਣ। ਅਤੇ ਅਗਲੇ ਕਾਲਰ ਮੇਰੇ ਨਾਲ ਜੁੜੇ ਨੇ 9873 ਜੀ। ਸਤਿ ਸ਼੍ਰੀ ਅਕਾਲ
1: ਜੀ। ਸਤਿ ਸ਼੍ਰੀ ਅਕਾਲ ਮਨਪ੍ਰੀਤ, ਕੈਸੇ ਹੈਂ?
0: ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ, ਤੁਸੀਂ ਸੁਣਾਓ
1: ਜੀ? ਸਭ ਠੀਕ ਠਾਕ ਹੈ। ਆਪਕੀ ਮੰਮਾ ਤੋ ਹਯਾਤ ਹੈ ਨਾ?
0: ਹਾਂਜੀ
1: ਜੀ, ਆਪਕੀ ਅੰਮੀ ਤੋ ਹਯਾਤ ਹੈ ਨਾ ਵੀ?
0: ਹਾਂਜੀ ਹਾਂਜੀ, ਮੇਰੇ ਨਾਲ ਹੀ ਨੇ, ਇੱਥੇ ਹੀ ਨੇ।
1: ਉਨ ਕੋ ਵੀ ਜੀ ਹੈਪੀ ਮਦਰ ਡੇ।
0: ਹਾਂਜੀ ਥੈਂਕ ਯੂ।
1: ਔਰ ਆਪਕੋ ਵੀ ਹੈਪੀ ਮਦਰ ਡੇ। ਲੇਕਿਨ ਮੇਰੀ ਵਾਲਦਾ ਕੋ ਤੋ ਤਕਰੀਬਨ ਅੱਲਾਹ ਕਾ ਬਲਾ 32 ਸਾਲ ਹੋ ਗਏ।
0: ਓ ਅੱਛਾ,
1: ਪਾਸੇ ਹੋ ਗਏ। 32 ਇਅਰਸ।
0: 32 ਇਅਰਸ ਬਹੁਤ ਲੰਬਾ ਟਾਈਮ ਹੋ ਗਿਆ,
1: ਬਹੁਤ ਲੰਬਾ ਸਫ਼ਰ ਹੋ ਗਿਆ।
0: ਬਟ ਕਿਤੇ ਨਾ ਕਿਤੇ ਉਹ ਤੁਹਾਡੇ ਨਾਲ ਹੀ ਨੇ, ਹੈ ਨਾ। ਮੈਂ ਤਾਂ ਇਹੀ ਕਹੂੰਗੀ, ਹੈ ਨਾ।
1: ਨਹੀਂ ਨਾਲ ਹੀ ਡ੍ਰੀਮ ਮੇ ਮਿਲਤੇ
0: ਰਹਤੇ ਹੈ। ਬਿਲਕੁਲ
1: ਬਿਲਕੁਲ, ਅਲਹਮਦੁਲਿਲਾ ਉਨ ਕੇ ਲੀਏ ਕੁਛ ਕਰਤੇ ਰਹਤੇ ਹੈ ਤੋ ਮਿਲਤੇ ਰਹਤੇ ਹੈ, ਡ੍ਰੀਮ ਮੇ ਆਤੇ ਰਹਤੇ ਹੈ।
0: ਬਿਲਕੁਲ
1: ਜੀ ਜੀ
0: ਹਾਂਜੀ।
1: ਤੋ ਇਹ ਗਾਣਾ ਹੈ ਉਸਕਾ, ਅਕਰਮ ਰਾਹੀ ਕਾ, ਮਾਂ ਕੇ ਬਾਰੇ।
0: ਅਕਰਮ ਰਾਹੀ?
1: ਅਕਰਮ ਰਾਹੀ ਜੀ।
0: ਓਕੇ,
1: ਉਸਕਾ ਗਾਣਾ ਲਗਾ ਦੇਣਾ।
0: ਠੀਕ ਹੈ, ਸੌਂਗ ਦਾ ਟਾਈਟਲ ਕੀ ਹੈ?
1: ਸੌਂਗ ਕਾ ਟਾਈਟਲ ਮਾਇਕ ਮਾਰ ਕੇ ਪਾ ਰਹੀ ਹੈ ਬਸ।
0: ਅੱਛਾ ਠੀਕ ਹੈ, ਚਲੋ ਕੋਈ ਨਹੀਂ, ਮੈਂ ਸਰਚ ਕਰਦੀ
1: ਹਾਂ। ਹਾਂ ਮਾਂ ਮਰੀ ਤੇ ਪੇਕੇ ਮੁੱਕ ਗਿਆ ਸੀ ਉਹ ਸੌਂਗ ਉਸ।
0: ਠੀਕ ਹੈ ਜੀ, ਕੋਈ ਗੱਲ ਨਹੀਂ, ਮੈਂ ਸੁਣਾਉਂਦੀ ਹਾਂ ਤੁਹਾਨੂੰ।
1: ਓਕੇ ਥੈਂਕ ਯੂ ਜੀ, ਗੋਡ ਬਲੈਸ ਯੂ।
0: ਥੈਂਕ ਯੂ ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਤੇ ਸਟੂਡੈਂਟ ਨੰਬਰ 905-564-44, 905-564-6444 ਸਟੂਡੀਓ ਦਾ ਨੰਬਰ ਹੈ। ਤੇ ਅੱਜ ਅਸੀਂ ਮਦਰਸ ਡੇ ਸੈਲੀਬ੍ਰੇਟ ਕਰ ਰਹੇ ਹਾਂ, ਤੇ ਨਾਲ ਦੀ ਨਾਲ ਹੀ ਤੁਸੀਂ ਸਾਡੇ ਨਾਲ ਗੱਲਬਾਤ ਵੀ ਕਰ ਸਕਦੇ ਹੋ। ਕਿਸੇ ਵੀ ਸਪੋਂਸਰ ਦੇ ਬਾਰੇ ਕੋਈ ਜਾਣਕਾਰੀ ਲੈਣੀ ਹੈ ਤਾਂ ਜ਼ਰੂਰ ਕਾਲ ਕੀਤੀ ਜਾ ਸਕਦੀ ਹੈ ਸੇਮ ਨੰਬਰ ਦੇ ਉੱਪਰ। ਤੇ ਨਾਲ ਦੀ ਨਾਲ ਹੀ ਮੈਂ ਦੱਸਦੇ ਕਿ ਜੇ ਤੁਸੀਂ ਆਪਣੀ ਇੰਸ਼ੋਰੈਂਸ ਦੇ ਰੇਟਸ ਬਹੁਤ ਜ਼ਿਆਦਾ ਪੇ ਕਰਕੇ ਤੰਗ ਆ ਚੁੱਕੇ ਹੋ ਤਾਂ ਤੁਸੀਂ ਮਨੂ ਸ਼ਰਮਾ ਜੀ ਦੇ ਨਾਲ ਗੱਲਬਾਤ ਕਰੋ। ਇਹ ਤੁਹਾਨੂੰ ਆਟੋ ਇੰਸ਼ੋਰੈਂਸ, ਹੋਮ ਇੰਸ਼ੋਰੈਂਸ, ਕਮਰਸ਼ੀਅਲ ਐਂਡ ਬਿਜ਼ਨਸ ਇੰਸ਼ੋਰੈਂਸ ਦੇ ਵਿੱਚ ਬੈਸਟ ਡੀਲ ਲੈ ਕੇ ਦੇਣਗੇ। ਇਹਨਾਂ ਦੇ ਕੋਲ ਅਪ ਟੂ 35% ਡਿਸਕਾਊਂਟਸ ਨੇ। ਜਿੰਨੇ ਵੀ ਪ੍ਰੋਫੈਸ਼ਨਲਸ ਨੇ, ਇੰਜੀਨੀਅਰਸ ਜਿਵੇਂ ਹੋ ਗਏ, ਟੀਚਰਸ, ਨਰਸਿਸ ਜਾਂ ਡਾਕਟਰਸ ਨੇ, ਸਾਰਿਆਂ ਦੇ ਲਈ ਤੁਹਾਡੇ ਲਈ ਬਹੁਤ ਵਧੀਆ ਵਧੀਆ ਡਿਸਕਾਊਂਟਸ ਅਵੇਲੇਬਲ ਨੇ। ਚਾਹੇ ਤੁਹਾਡਾ ਕੋਈ ਵੀ ਪ੍ਰੋਫੈਸ਼ਨ ਹੈ, ਤੁਸੀਂ ਇਹਨਾਂ ਨੂੰ ਹੁਣੇ ਕਾਲ ਕਰੋ, ਆਪਣਾ ਇੱਕ ਵਧੀਆ ਰੇਟ ਤੁਸੀਂ ਸਿਕਿਓਰ ਕਰ ਸਕਦੇ ਹੋ। ਇਹ ਗਰੰਟੀ ਕਰਦੇ ਨੇ ਕਿ ਤੁਹਾਨੂੰ ਬੈਸਟ ਰੇਟਸ ਲੈ ਕੇ ਦੇਣਗੇ ਮਾਰਕੀਟ 'ਚ। ਮਨੂ ਸ਼ਰਮਾ ਜੀ ਦਾ ਨੰਬਰ ਨੋਟ ਕਰੋ, 289-952-9532, 299-952-9532 ਦੇ ਉੱਪਰ ਤੁਹਾਡੀ ਗੱਲਬਾਤ ਹੋ ਸਕਦੀ ਹੈ ਮਨੂ ਸ਼ਰਮਾ ਜੀ ਦੇ ਨਾਲ।

0: ਟੀਮ ਸਿੱਧੂ ਨੇ ਮੈਂ ਜਾਣਕਾਰੀ ਦੇ ਦਿਆਂ ਤੁਹਾਡੇ ਲਈ ਬਹੁਤ ਵਧੀਆ ਵਧੀਆ ਪ੍ਰੋਜੈਕਟ ਸਬਮਿਸ਼ਨ ਲੈ ਕੇ ਆਉਂਦੇ ਨੇ। ਕੈਲਡਨ ਐਂਡ ਬ੍ਰੈਂਪਟਨ ਦੇ ਬਾਰਡਰ ਦੇ ਉੱਪਰ ਇੱਕ ਪ੍ਰੋਜੈਕਟ ਲੈ ਕੇ ਆਏ ਨੇ, ਡਬਲ ਕਾਰ ਗਰਾਜ ਦੇ ਨਾਲ ਫ੍ਰੀ ਹੋਲ ਟਾਊਨ ਹਾਊਸਿਸ, ਜਿਹੜੇ ਕਿ 6,50,000 ਤੋਂ ਪ੍ਰਾਈਸ ਸਟਾਰਟ ਹੁੰਦੀ ਹੈ, 6,50,000 ਤੋਂ। ਮੇਫੀਲਡ ਐਂਡ ਚਿੰਕਿਊਜ਼ੀ ਦਾ ਮੇਨ ਇੰਟਰਸੈਕਸ਼ਨ ਹੈ ਜਿੱਥੇ ਕਿ ਇਹ ਘਰ ਤਿਆਰ ਹੋ ਰਹੇ ਨੇ। ਕਲੋਜ਼ਿੰਗ ਇਹਨਾਂ ਦੀ ਅਗਲੇ ਸਾਲ ਹੋ ਜਾਏਗੀ ਸਮਰ 2027 ਦੇ ਵਿੱਚ। 1700 ਸਕੁਏਅਰ ਫੀਟ ਤੋਂ ਲੈ ਕੇ 2600 ਸਕੁਏਅਰ ਫੀਟ ਦੇ ਇਹ ਘਰ ਹੋਣਗੇ। 3 ਤੋਂ 5 ਬੈਡਰੂਮਸ ਬਣਨਗੇ, 2.5 ਤੋਂ ਲੈ ਕੇ 3.5 ਵਾਸ਼ਰੂਮਸ ਬਣਨਗੇ। ਡਬਲ ਕਾਰ ਗਰਾਜ ਦੇ ਨਾਲ ਤੁਸੀਂ ਇੱਥੇ ਟੋਟਲ 4 ਕਾਰਸ ਨੂੰ ਪਾਰਕ ਕਰ ਸਕੋਗੇ। ਅਨਫਿਨਿਸ਼ਡ ਬੇਸਮੈਂਟ ਹੋਏਗੀ, ਬਿਲਕੁਲ ਲੋਵੈਸਟ ਇਹ ਪ੍ਰਾਈਸ ਦਾ ਪ੍ਰੋਜੈਕਟ ਹੈ ਡਬਲ ਕਾਰ ਗਰਾਜ ਦਾ। ਫ੍ਰੀ ਹੋਲ ਟਾਊਨ ਹਾਊਸਿਸ ਜਿਹੜੇ ਕਿ ਕੈਲਡਨ ਐਂਡ ਬ੍ਰੈਂਪਟਨ ਦੇ ਏਰੀਆ ਦੇ ਵਿੱਚ ਤਿਆਰ ਹੋ ਰਹੇ ਨੇ। ਪੂਰੀ ਇਨਫੋਰਮੇਸ਼ਨ ਲਓ ਟੀਮ ਸਿੱਧੂ ਦੇ ਕੋਲੋਂ। ਨੰਬਰ ਹੈ 416-302-0016, 416-302-0016, ਟੀਮ ਸਿੱਧੂ ਦਾ ਨੰਬਰ ਹੈ। ਅਗਲੇ ਕਾਲਰ 2587 ਜੀ, ਸਤਿ ਸ਼੍ਰੀ ਅਕਾਲ।
1: ਹੁਣ ਮੈਂ ਪਾਉਣਾ ਇੱਕ ਬਾਤ ਆ,
0: ਠੀਕ ਹੈ ਪਾਓ।
1: ਜਲ ਵਿੱਚ ਜੰਮੀ ਜਲ ਵਿੱਚ ਜਾਈ,
0: ਹਾਂਜੀ
1: ਜਲ ਵਿੱਚ ਸੀਸ ਗਦਾਇਆ, ਜਿਵੇਂ ਸੀਸ ਨੀ ਗੁੰਦਦੇ ਹੁੰਦੇ। ਜਲ ਵਿੱਚ ਜੰਮੀ ਜਲ ਵਿੱਚ ਜਾਈ, ਜਲ ਵਿੱਚ ਸੀਸ ਗਦਾਇਆ, ਹੱਡੀਆਂ ਹੱਡੀਆਂ ਪਿੰਜਰੇ ਪਈਆਂ, ਮਾਸ ਮਾਸ ਵਰਤਾਇਆ।
0: ਓਕੇ
1: ਧੰਨਵਾਦ ਭਾਈ, ਬੁੱਝੋ
0: ਬਸ ਇਹੀ ਹੈ, ਰਿਪੀਟ ਕਰੋ ਇੱਕ ਵਾਰ।
1: ਜਲ ਵਿੱਚ ਜੰਮੀ,
0: ਹਾਂਜੀ
1: ਜਲ ਵਿੱਚ ਜਾਈ,
0: ਹਾਂਜੀ
1: ਜਲ ਵਿੱਚ ਸੀਸ ਗੰਦਾਇਆ,
0: ਠੀਕ ਹੈ
1: ਹੱਡੀਆਂ ਹੱਡੀਆਂ ਪਿੰਜਰੇ ਪਈਆਂ, ਮਾਸ ਮਾਸ ਵਰਤਾਇਆ।
0: ਇਹ ਤਾਂ ਬੜੀ ਔਖੀ ਜੀ ਹੋ ਗਈ ਅੱਜ, ਤਾਂ ਮੇਰੇ ਤੋਂ ਪੁੱਜੀ ਨੀ ਜਾ ਰਹੀ। ਚਲੋ ਠੀਕ ਹੈ ਕੋਈ ਗੱਲ ਨੀ, ਜੇ ਕਿਸੇ ਲਿਸਨਰ ਨੂੰ ਪਤਾ ਹੋਇਆ ਫਿਰ ਮੈਂ ਦੇਖਦੀ ਹਾਂ ਵੀ ਜੇ ਕੋਈ ਬੁੱਝ ਸਕਦਾ ਤੁਹਾਡੀ ਬੁਝਾਰਤ, ਨਹੀਂ ਫਿਰ ਤੁਸੀਂ ਆਪੇ ਦੱਸ ਦਿਓ।
1: ਨਹੀਂ ਕੋਈ ਨੀ,
0: ਠੀਕ
1: ਅਸੀਂ ਦੇਸੀ ਚੱਕੀ ਦਾ ਐਡਰੈਸ ਦੇ ਦੇਣਾ, ਆਟਾ ਦੇ ਦਾਂਗੇ 5 ਪੌਂਡ।
0: ਅੱਛਾ ਠੀਕ ਹੈ, ਜਿਹੜਾ ਕੋਈ ਬੁੱਝੂਗਾ। ਚਲੋ ਠੀਕ ਹੈ, ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ। ਅਤੇ ਬਲਦੇਵ ਸਿੰਘ ਜੀ ਥੋੜ੍ਹੇ ਕੁ ਦਿਨਾਂ ਬਾਅਦ ਪਾਉਂਦੇ ਹੁੰਦੇ ਆ ਬੁਝਾਰਤ, ਜੇ ਕਿਸੇ ਨੂੰ ਪਤਾ ਲੱਗਦਾ ਜ਼ਰੂਰ ਤੁਸੀਂ ਦੱਸਿਓ, ਆਪਾਂ ਇੱਕ ਗੇਮ ਵੀ ਖੇਡ ਸਕਦੇ ਹਾਂ ਹੌਲੀ। ਅਤੇ ਸਟੂਡੀਓ ਦਾ ਨੰਬਰ 905-564-5444, 905-564-6444 ਸਟੂਡੀਓ ਦਾ ਨੰਬਰ ਹੈ। ਅਤੇ ਤੁਹਾਡੀ ਅਤੇ ਮੇਰੀ ਮੁਲਾਕਾਤ ਜਿਹੜੀ ਹੈਗੀ ਆ ਉਹ 3 ਘੰਟਿਆਂ ਦੀ ਹੈ, ਜਿਵੇਂ ਕਿ ਐਵਰੀ ਸੈਟਰਡੇ ਅਸੀਂ ਗੱਲਾਂ ਬਾਤਾਂ ਜ਼ਿਆਦਾ ਕਰੀਦੀਆਂ ਨੇ ਅਤੇ ਗੀਤ ਸੰਗੀਤ ਵੀ ਬਹੁਤ ਸਾਰਾ ਹੁੰਦਾ ਆ, ਅਤੇ ਤੁਸੀਂ ਵੀ ਆਪਣੀ ਸਾਂਝ ਪ੍ਰੋਗਰਾਮ ਦੇ ਵਿੱਚ ਪਾ ਸਕਦੇ ਹੋ। ਅਤੇ ਨਾਲ ਹੀ ANG ਆਟੋਮੋਟਿਵ ਰਿਪੇਅਰ ਦੇ ਉੱਪਰ ਵੀ ਜ਼ਰੂਰ ਚੱਕਰ ਲਗਾਓ, ਤੁਸੀਂ ਆਪਣੀ ਕਾਰਜ਼ ਨੂੰ ਗੱਡੀਆਂ ਨੂੰ ਰਿਪੇਅਰ ਕਰਵਾਉਣਾ ਆ, ਜਾਂ ਫਿਰ ਤੁਸੀਂ ਇਹਨਾਂ ਦੇ ਕੋਲੋਂ ਟਾਇਰਸ ਵੀ ਚੇਂਜ ਕਰਵਾ ਸਕਦੇ ਹੋ, ਇਹ ਤੁਹਾਨੂੰ ਨਵੇਂ ਸਮਰ ਟਾਇਰਸ ਵੀ ਪ੍ਰੋਵਾਈਡ ਕਰਦੇ ਨੇ। ਵੀਲ ਅਲਾਈਨਮੈਂਟ ਜ਼ਰੂਰ ਕਰਵਾਓ, ਜੇ ਕੋਈ ਵੀ ਤੁਸੀਂ ਸਸਪੈਂਸ਼ਨ ਵਰਕ ਕਰਾਉਣਾ ਚਾਹੁੰਦੇ ਹੋ ਤਾਂ ਸਾਰਾ ਤੁਹਾਨੂੰ ਕਰਕੇ ਦੇਣਗੇ। ਇੰਜਨ ਦਾ ਕੋਈ ਵੀ ਕੰਮ ਨਜ਼ਰ ਆ ਰਿਹਾ, ਬ੍ਰੇਕਸ ਐਗਜ਼ੌਸਟ ਹੋ ਰਹੇ ਨੇ, ਸਾਰਾ ਐਗਜ਼ੌਸਟ ਵਰਕ ਕਰਦੇ ਨੇ, ਰਿਪੇਅਰ ਤੁਸੀਂ ਹਰ ਤਰ੍ਹਾਂ ਦੀ ਕਰਾ ਸਕਦੇ ਹੋ, ਓਇਲ ਚੇਂਜ ਕਰਵਾ ਸਕਦੇ ਹੋ। ਅਤੇ ਮੈਂ ਦੱਸਦਾ ਕਿ ਰਸਟ ਪਰੂਫਿੰਗ ਵੀ ਕਰਦੇ ਆ, ਇਹਦੇ ਲਈ ਵੀ ਤੁਸੀਂ ਪਹੁੰਚੋ 91 ਹੀਲੀ ਰੋਡ ਬੋਲਟਨ ਦੇ ਵਿੱਚ ਨੇ, ANG ਆਟੋਮੋਟਿਵ ਰਿਪੇਅਰ, ਹੋਮ ਡਿਪੋ ਦੇ ਬਿਲਕੁਲ ਨਜ਼ਦੀਕ, ਹਾਈਵੇ 50 ਐਂਡ ਮੇਫੀਲਡ ਦਾ ਇੰਟਰਸੈਕਸ਼ਨ ਹੈ। ਪੰਜਾਬੀ, ਹਿੰਦੀ, ਇੰਗਲਿਸ਼ ਕਿਸੇ ਵੀ ਲੈਂਗੁਏਜ ਵਿੱਚ ਗੱਲਬਾਤ ਕਰ ਸਕਦੇ ਹੋ। ANG ਆਟੋਮੋਟਿਵ ਰਿਪੇਅਰ, ਨੰਬਰ 905-857-7596, 905-857-7596 ਇਹਨਾਂ ਦਾ ਨੰਬਰ ਹੈ ANG ਆਟੋਮੋਟਿਵ ਰਿਪੇਅਰ। ਜਾਂ ਇੱਕ ਨੰਬਰ ਹੋਰ ਹੈ 289-503-6726 299-503-6726, ਇਹ ਦੋ ਨੰਬਰਸ ਨੇ ANG ਆਟੋਮੋਟਿਵ ਰਿਪੇਅਰ ਦੇ, ਇਹਨਾਂ ਦੋਨਾਂ ਨੰਬਰਸ 'ਤੇ ਤੁਸੀਂ ਐਨੀ ਟਾਈਮ ਕਾਲ ਕਰ ਸਕਦੇ ਹੋ। ਨੈਕਸਟ ਕਾਲਰ 8981 ਜੀ, ਸਤਿ ਸ਼੍ਰੀ ਅਕਾਲ। ਪਤਾ ਨੀ ਮੈਨੂੰ ਪਹਿਲਾਂ ਲੱਗ ਤਾਂ ਰਹੀ ਸੀ ਫਿਸ਼, ਬਟ ਮੈਨੂੰ ਲੱਗਦਾ ਇਹਨਾਂ ਨੇ ਕੋਈ, ਮੈਨੂੰ ਹੁਣ ਲਾਸਟ ਲਾਈਨ ਭੁੱਲ ਗਈ, ਪਤਾ ਨੀ ਕੀ ਸੀਗੀ ਉਹਦੇ ਤੋਂ ਲੱਗਦਾ ਕਿ ਮੱਛੀ ਨਹੀਂ ਹੋ ਸਕਦੀ ਮੇ ਬੀ ਕੁਛ ਹੋਰ ਹੋਵੇ
1: ਕਹਿੰਦੇ ਹੱਡੀਆਂ ਪਿੰਜਰੇ ਚ ਪਾਈਆਂ ਤੇ ਮਾਸ ਵਰਤਾਇਆ
0: ਚਲੋ ਡਿਫਰੈਂਟ ਸਿਨੈਰੀਓ ਹੋ ਗਿਆ ਹਨਾ ਚਲੋ ਤੁਹਾਨੂੰ ਚਲੋ ਬਹੁਤ ਚੰਗੀ ਗੱਲ ਹੈ ਫਿਰ ਤੇ ਤੁਸੀਂ ਫਿਰ ਆਪਣੇ ਵਾਈਫ ਦੇ ਨਾਲ ਸੈਲੀਬ੍ਰੇਟ ਕਰੋ ਹੈ ਨਾ ਹਾਂਜੀ ਚਲੋ ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ ਬੜਾ ਵਧੀਆ ਲੱਗਿਆ ਕਹਿੰਦੇ ਮੇਰੇ ਬੱਚਿਆਂ ਦੀ ਮਾਂ ਤਾਂ ਇੱਥੇ ਹੀ ਹੈਗੀ ਹੈ ਮੇਰੀ ਮਾਂ ਕਹਿੰਦੇ ਇੰਡੀਆ ਹੈਗੀ ਹੈ ਬਟ ਚਲੋ ਕੋਈ ਗੱਲ ਨਹੀਂ ਤੇ ਹੋਪਫੁਲੀ ਹੈ ਨਾ ਨੈਕਸਟ ਮਦਰਸ ਡੇ ਤੇ ਉਹ ਵੀ ਤੁਹਾਡੇ ਨਾਲ ਹੋਣ ਤੇ ਸਾਰੀ ਫੈਮਿਲੀ ਇਕੱਠੇ ਸੈਲੀਬ੍ਰੇਟ ਕਰੋ ਮਦਰਸ ਡੇ ਤੇ ਨਾਲ ਹੀ ਸਟੂਡੀਓ ਨੰਬਰ ਇੱਕ ਵਾਰ ਫਿਰ ਦੇ ਦਿਆਂ 905-564-6444 ਸਟੂਡੀਓ ਦਾ ਨੰਬਰ ਹੈ ਤੇ ਇਸ ਨੰਬਰ ਦੇ ਉੱਪਰ ਤੁਹਾਡੀਆਂ ਕਾਲਸ ਆਉਣੀਆਂ ਨੇ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲਵਾਂਗੇ ਤੇ ਜਲਦ ਵਾਪਸ ਆਉਂਦੇ ਹਾਂ ਸੁੰਦਰ ਉਹ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ
2: ਅਕਾਲ ਡਕ ਕਲੀਨਿੰਗ ਵਾਲੇ ਪਿਛਲੇ 40 ਵਰ੍ਹਿਆਂ ਤੋਂ ਸਾਡੀ ਕਮਿਊਨਿਟੀ ਦੀ ਸੇਵਾ ਕਰ ਰਹੇ ਨੇ ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਹੈ ਡਕ ਕਲੀਨਿੰਗ ਦੀ ਅੱਜ ਕੱਲ ਉਹਨਾਂ ਨੇ ਸਪੈਸ਼ਲ ਲਗਾਏ ਨੇ ਖਾਸ ਕਰਕੇ ਬ੍ਰੈਂਪਟਨ ਮਿਸਿਸਾਗਾ ਐਟੋਬਿਕੋ ਲੋਕਲ ਏਰੀਆ ਦੇ ਵਿੱਚ ਕਿਸੇ ਸਾਈਜ਼ ਦਾ ਵੀ ਘਰ ਹੋਵੇ ਅਪ ਟੂ 3000 ਸਕੁਅਰ ਫੀਟ ਦੇ ਡਕ ਕਲੀਨ ਕਰਾਓ ਜੀ ਹਾਂ ਓਨਲੀ $140 ਵੈਸੇ ਤਾਂ ਰੈਗੂਲਰ ਪ੍ਰਾਈਸ $250 ਵਿੱਚ ਕਰਦੇ ਨੇ ਲੇਕਿਨ ਹੁਣ ਉਹਨਾਂ ਨੇ ਸਪੈਸ਼ਲ ਲਗਾਇਆ ਡਕ ਕਲੀਨਿੰਗ ਸਿਰਫ ਤੇ ਸਿਰਫ $140 ਦੇ ਤੇ ਆਪਣੇ ਡਕਟ ਕਲੀਨ ਕਰਾਓ ਬੜੀ ਹੀ ਵਧੀਆ ਢੰਗ ਨਾਲ ਡਕਟ ਕਲੀਨ ਕਰਨਗੇ ਸੈਨੇਟਾਈਜ਼ ਕਰਕੇ ਜਾਣਗੇ ਨਾਲ ਦੀ ਨਾਲ ਇਹ ਹਰ ਤਰ੍ਹਾਂ ਦੀ ਰਿਪੇਅਰ ਕਰਦੇ ਨੇ ਇੰਸਟਾਲ ਕਰਦੇ ਨੇ ਏਅਰ ਕੰਡੀਸ਼ਨ ਤੇ ਫਰਨੇਸ www.akalduct.com
3: ਪੰਜਵਾਂ ਮਹਾਨ 3 ਦਿਨਾਂ ਦਾ ਕੀਰਤਨ ਦਰਬਾਰ May 16-17 ਦਿਨ ਸ਼ਨੀਵਾਰ ਅਤੇ ਐਤਵਾਰ ਦੁਪਹਿਰੇ 3 ਵਜੇ ਲੈ ਕੇ ਰਾਤ 10 ਵਜੇ ਤੱਕ May 18 ਦਿਨ ਸੋਮਵਾਰ 12 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਬ੍ਰੈਂਪਟਨ ਫੇਅਰ ਗਰਾਊਂਡ 12942 ਹਾਰਡਲੇਕ ਰੋਡ ਕੈਲਟਨ ਵਿਖੇ ਕਰਵਾਇਆ ਜਾ ਰਿਹਾ ਹੈ ਪੰਥ ਦੇ ਸਰਮੌਰ ਰਾਗੀ ਜਥੇ ਪਦਮ ਸ਼੍ਰੀ ਭਾਈ ਸਾਹਿਬ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਸੰਤ ਅਨੂਪ ਸਿੰਘ ਜੀ ਊਨਾ ਸਾਹਿਬ ਵਾਲੇ ਭਾਈ ਅਨੰਤਵੀਰ ਸਿੰਘ ਜੀ ਐਲਏ ਵਾਲੇ ਭਾਈ ਸਾਹਿਬ ਜਗਜੀਤ ਸਿੰਘ ਜੀ ਬਬੀਹਾ ਦਿੱਲੀ ਵਾਲੇ ਪ੍ਰੋਫੈਸਰ ਪਰਮਜੀਤ ਸਿੰਘ ਜੀ ਪਟਿਆਲੇ ਵਾਲੇ ਭਾਈ ਮਨਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਫੋਰ ਮੋਰ ਇਨਫੋਰਮੇਸ਼ਨ ਕਾਲ ਪੰਜਾਬੀ ਵਿਰਸਾ ਰੇਡੀਓ ਦੇ ਸਿੰਘ ਅਜੀਤ ਨੂੰ ਕੀਤੀ ਜਾ ਸਕਦੀ ਹੈ 6474481000 647-448-1000 ਸੇਵਾ ਭੇਜਣ ਵਾਸਤੇ ਸੇਵਾ 2022@yahoo.com ਤੇ ਆਪਣੀ ਸੇਵਾ ਭੇਜ ਸਕਦੇ ਹੋ
4: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ
5: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ
6: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਮੌਰਗੇਜ ਇੰਸ਼ੋਰੈਂਸ ਡਿਸੇਬਿਲਿਟੀ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ
4: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381
2: ਅਕਾਲ ਡਕ ਕਲੀਨਿੰਗ ਵਾਲੇ ਪਿਛਲੇ 40 ਵਰ੍ਹਿਆਂ ਤੋਂ ਸਾਡੀ ਕਮਿਊਨਿਟੀ ਦੀ ਸੇਵਾ ਕਰ ਰਹੇ ਨੇ ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਹੈ ਡਕ ਕਲੀਨਿੰਗ ਦੀ ਅੱਜ ਕੱਲ ਉਹਨਾਂ ਨੇ ਸਪੈਸ਼ਲ ਲਗਾਏ ਨੇ ਖਾਸ ਕਰਕੇ ਬ੍ਰੈਂਪਟਨ ਮਿਸਿਸਾਗਾ ਐਟੋਬਿਕੋ ਲੋਕਲ ਏਰੀਆ ਦੇ ਵਿੱਚ ਕਿਸੇ ਸਾਈਜ਼ ਦਾ ਵੀ ਘਰ ਹੋਵੇ ਅਪ ਟੂ 3000 ਸਕੁਅਰ ਫੀਟ ਦੇ ਡਕਟ ਕਲੀਨ ਕਰਾਓ ਜੀ ਹਾਂ ਓਨਲੀ $140 ਵੈਸੇ ਤਾਂ ਰੈਗੂਲਰ ਪ੍ਰਾਈਸ $250 ਵਿੱਚ ਕਰਦੇ ਨੇ ਲੇਕਿਨ ਹੁਣ ਉਹਨਾਂ ਨੇ ਸਪੈਸ਼ਲ ਲਗਾਇਆ ਡਕਟ ਕਲੀਨਿੰਗ ਸਿਰਫ ਤੇ ਸਿਰਫ $140 ਦੇ ਹੋ ਤੇ ਆਪਣੇ ਡਕਟ ਕਲੀਨ ਕਰਾਓ ਬੜੀ ਹੀ ਵਧੀਆ ਢੰਗ ਨਾਲ ਡਕਟ ਕਲੀਨ ਕਰਨਗੇ ਸੈਨੇਟਾਈਜ਼ ਕਰਕੇ ਜਾਣਗੇ ਨਾਲ ਦੀ ਨਾਲ ਇਹ ਹਰ ਤਰ੍ਹਾਂ ਦੀ ਰਿਪੇਅਰ ਕਰਦੇ ਨੇ ਇੰਸਟਾਲ ਕਰਦੇ ਨੇ ਏਅਰ ਕੰਡੀਸ਼ਨ ਤੇ ਫਰਨੇਸ www.akalduct.com ਅੱਜ ਇਹਨਾਂ ਨੂੰ ਬੁਕਿੰਗ ਵਾਸਤੇ ਕਾਲ ਕਰ ਲਓ 416-710-0662 416-710-0662 ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਅਕਾਲ ਡਕਟ ਕਲੀਨਿੰਗ ਪਿਛਲੇ 40 ਵਰ੍ਹਿਆਂ ਤੋਂ

ਸਟੂਡੈਂਟ ਕੀਤਾ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ, ਤੁਹਾਡਾ ਤੇ ਸਾਡਾ ਸਾਥ ਪੂਰੇ 4 ਵਜੇ ਤੱਕ ਬਣਿਆ ਹੋਇਆ। ਆਲ ਲਿੰਕ ਟਰੈਵਲ ਮਿਸਿਸ ਸਾਗਰ ਦੇ ਨਾਲ ਤੁਸੀਂ ਗੱਲਬਾਤ ਕਰੋ। ਟੋਰਾਂਟੋ ਤੋਂ ਦਿੱਲੀ ਡਾਇਰੈਕਟ ਫਲਾਈਟ ਦੀ ਟਿਕਟਸ ਇਨ ਮੰਥ ਆਫ ਮਈ $780 ਦੇ ਵਿੱਚ ਤੁਸੀਂ ਲਓ ਇਹਨਾਂ ਦੇ ਕੋਲੋਂ, ਆਪਣੀ ਟਿਕਟ ਅੱਜ ਹੀ ਬੁੱਕ ਕਰਵਾਓ। ਮਈ ਮਹੀਨੇ ਦੇ ਵਿੱਚ ਤੁਸੀਂ ਇੰਡੀਆ ਜਾਣਾ ਆ, ਡਾਇਰੈਕਟ ਫਲਾਈਟਸ ਦੇ ਨਾਲ ਜਾਓ। ਟੋਰਾਂਟੋ ਤੋਂ ਦਿੱਲੀ $780 ਦੀ ਟਿਕਟ ਹੈ ਇਸੇ ਮਹੀਨੇ ਦੇ ਲਈ, ਮਈ ਮਹੀਨੇ ਦੇ ਲਈ। ਜੇਕਰ ਤੁਸੀਂ ਸਮਰ ਬ੍ਰੇਕ ਦੇ ਵਿੱਚ ਜਾਣਾ ਚਾਹੁੰਦੇ ਹੋ ਇੰਡੀਆ ਨੂੰ ਜੂਨ ਜੁਲਾਈ

ਮਦਰਸ ਡੇ ਦੇ ਉੱਪਰ ਜੇ ਤੁਸੀਂ ਆਪਣੀ ਮਦਰਸ ਦੇ ਲਈ ਕੁਛ ਵੀ ਕਹਿਣਾ ਚਾਹੁੰਦੇ ਹੋ, ਕੁਛ ਵੀ ਤੁਸੀਂ ਡੈਡੀਕੇਟ ਕਰਨਾ ਚਾਹੁੰਦੇ ਹੋ, ਜਾਂ ਫਿਰ ਤੁਸੀਂ ਆਪਣੀ ਪਸੰਦ ਦਾ ਕੋਈ ਵੀ ਰਾਈਟਿੰਗ, ਕੋਈ ਵੀ ਗਾਣਾ ਤੁਸੀਂ ਪ੍ਰੋਗਰਾਮ ਦੇ ਵਿੱਚ ਸੁਣਨਾ ਚਾਹੁੰਦੇ ਹੋ, ਸੁਣਾਉਣਾ ਚਾਹੁੰਦੇ ਹੋ, ਤਾਂ ਵੀ ਤੁਹਾਡਾ ਮੋਸਟ ਵੈਲਕਮ। ਸਟੂਡੀਓ ਦਾ ਨੰਬਰ 9055-564-6444, 905-564-6444, ਸਟੂਡੀਓ ਦਾ ਨੰਬਰ ਹੈ। ਅਤੇ ਅਸੀਂ ਮਾਵਾਂ ਨੂੰ ਇਹੀ ਕਹਾਂਗੇ ਵੀ ਉਦਾਸੀ ਵਿੱਚ ਤੇਰੀ ਇੱਕ ਆਵਾਜ਼ ਸਕੂਨ ਹੈ, ਉਹ ਮੇਰੀ ਮਮਤਾ ਦੀ ਮਿੱਠੀ ਛਾਂ ਤੂੰ ਹੈ, ਤੂੰ ਮੇਰਾ ਸਹਾਰਾ ਹੈ, ਮੇਰਾ ਹੱਥ ਕਦੇ ਨਾ ਛੱਡੀ ਤੂੰ, ਤੂੰ ਮੇਰੀ ਪਿਆਰੀ ਮਾਂ ਹੈ। ਕਿਉਂਕਿ ਮਾਵਾਂ ਦੇ ਬਿਨਾਂ ਤਾਂ ਲਾਈਫ ਕਹਿ ਲਓ ਕਿ ਆਪਾਂ ਇਮੈਜਿਨ ਵੀ ਨਹੀਂ ਕਰ ਸਕਦੇ। ਇੱਕ ਮਾਂ ਦੀ ਜੋ ਦਰਜਾ ਆ, ਮਾਂ ਦਾ ਜੋ ਇੱਕ ਕਹਿ ਲਓ ਕਿ ਰੋਲ ਹੈ ਸਾਡੀ ਲਾਈਫ ਦੇ ਵਿੱਚ, ਉਹ ਕਿਸੇ ਹੋਰ ਇਨਸਾਨ ਦਾ ਨਹੀਂ ਹੋ ਸਕਦਾ। ਤੁਹਾਨੂੰ ਬਹੁਤ ਪਿਆਰ ਕਰਨ ਵਾਲੇ ਹੋ ਸਕਦੇ ਨੇ ਤੁਹਾਡੀ ਫੈਮਿਲੀ ਦੇ ਵਿੱਚ, ਤੁਹਾਡੇ ਬ੍ਰਦਰ ਸਿਸਟਰਸ, ਤੁਹਾਡੇ ਵਾਈਫ ਹਸਬੈਂਡ, ਸਾਰੇ ਤੁਹਾਡੇ ਬੱਚੇ ਜੋ, ਬਟ ਤੁਹਾਨੂੰ ਇੱਕ ਮਦਰ ਤੁਹਾਡੇ ਲਈ ਇੱਕ ਫੀਲ ਕਰਦੇ ਹੋ, ਜੇ ਤੁਸੀਂ ਆਪਣੇ ਇੱਕ ਮਦਰ ਦੇ ਲਈ ਫੀਲ ਕਰਦੇ ਹੋ, ਉਹ ਫੀਲਿੰਗ ਬਿਲਕੁਲ ਰੇਅਰ ਹੁੰਦੀ ਹੈ ਕਿ ਉਹ ਕਿਸੇ ਹੋਰ ਦੇ ਨਾਲ ਤੁਸੀਂ ਸ਼ੇਅਰ ਨਹੀਂ ਕਰ ਸਕਦੇ। ਇੱਕ ਦਿਨ ਤੁਹਾਨੂੰ ਤੁਹਾਡੀ ਆਪਣੇ ਮਦਰ ਦੇ ਨਾਲ ਗੱਲ ਨਾ ਹੋਵੇ ਤਾਂ ਤੁਹਾਡਾ ਸਾਰਾ ਦਿਨ ਬੇਕਾਰ ਜਾਂਦਾ, ਸਾਰਾ ਦਿਨ ਇੱਦਾਂ ਨਿਕਲਦਾ ਕਿ ਪਤਾ ਨਹੀਂ ਮੇਰੀ ਲਾਈਫ 'ਚੋਂ ਕੀ ਨਿਕਲ ਗਿਆ, ਹੈ ਨਾ। ਅਤੇ ਕੋਈ ਜਿਨ੍ਹਾਂ ਦੇ, ਹੈ ਨਾ, ਮਤਲਬ ਮੈਨੂੰ ਬੜਾ ਦੁੱਖ ਹੁੰਦਾ ਵਾ ਕਿ ਕਹਿੰਦੇ ਹੋਏ ਵੀ ਜਿਨ੍ਹਾਂ ਦੀ ਲਾਈਫ ਦੇ ਵਿੱਚ ਉਹਨਾਂ ਦੇ ਮਦਰਸ ਹੁਣ ਨਹੀਂ ਹੈਗੇ, ਹੈ ਨਾ, ਤਾਂ ਉਹਨਾਂ ਨੂੰ ਪਤਾ ਹੈ ਕਿ ਕਿੰਨੀ ਕਮੀ ਮਹਿਸੂਸ ਹੁੰਦੀ ਹੋਏਗੀ ਅਤੇ ਕਿੰਨਾ ਦੁੱਖ ਹੁੰਦਾ ਹੋਏਗਾ। ਅਤੇ ਸਾਡੇ ਇੱਕ ਪਹਿਲਾਂ ਲਿਸਨਰ ਨੇ, ਉਹਨਾਂ ਨੇ ਵੀ ਇੱਕ ਗਾਣਾ ਮੈਨੂੰ ਇੱਦਾਂ ਦਾ ਹੀ ਰਿਕੁਐਸਟ ਕੀਤਾ ਆ, ਉਹਨਾਂ ਦੇ ਮਦਰ ਨਹੀਂ ਹੈਗੇ। ਬਟ ਦੇਖੋ ਜਦੋਂ ਕੋਈ ਦੁਨੀਆ ਤੋਂ ਚਲਾ ਜਾਂਦਾ ਤਾਂ ਉਹ ਆਪਣੀ ਯਾਦਾਂ ਦੇ ਵਿੱਚ ਹਮੇਸ਼ਾ ਲਈ ਰਹਿ ਜਾਂਦੇ ਨੇ। ਮੇ ਹੋ ਸਕਦਾ ਕਿ ਮੇ ਬੀ ਆਪਾਂ ਉਹਨਾਂ ਨੂੰ ਜਿੰਦੇ 'ਚ ਆਪਾਂ ਇਹਨਾਂ ਦੇ ਨਾਲ ਇੰਨੀ ਗੱਲਬਾਤ ਨਾ ਕਰਦੇ ਹੋਈਏ, ਇੰਨਾ ਮਿਲਦੇ ਨਾ ਹੋਈਏ, ਬਟ ਜਦੋਂ ਕੋਈ ਬੰਦਾ ਚਲਾ ਜਾਂਦਾ ਉਹ ਹਰ ਟਾਈਮ ਤੁਹਾਡੇ ਫਿਰ ਵੀ ਨਾਲ ਰਹਿੰਦਾ ਹੀ ਹੈ। ਅਤੇ ਇਸ ਕਰਕੇ ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ ਕਿ ਜਦੋਂ ਵੀ ਤੁਹਾਡੀ ਜੋ ਤੁਹਾਡੀ ਲਾਈਫ ਦੇ ਵਿੱਚ ਇਸ ਟਾਈਮ ਹੈਗੇ ਨੇ, ਜੋ ਤੁਹਾਡੇ ਨਾਲ ਨੇ, ਚਾਹੇ ਬੇਸ਼ੱਕ ਤੁਸੀਂ ਇਕੱਠੇ ਰਹਿ ਰਹੇ ਹੋ, ਨਹੀਂ ਇਕੱਠੇ ਰਹਿ ਰਹੇ, ਡਜ਼ਨਟ ਮੈਟਰ, ਜੋ ਤੁਹਾਡੀ ਲਾਈਫ 'ਚ ਹੁਣ ਹੈਗੇ ਨੇ, ਤੁਸੀਂ ਉਹਨਾਂ ਦੀ ਬਹੁਤ ਕਦਰ ਕਰੋ, ਉਹਨਾਂ ਦੇ ਨਾਲ ਤੁਸੀਂ ਰਹੋ, ਉਹਨਾਂ ਦੇ ਨਾਲ ਤੁਸੀਂ ਜਿੰਨਾ ਜ਼ਿਆਦਾ ਹੋ ਸਕਦਾ ਆਪਣੇ ਦੁੱਖ ਸੁੱਖ ਸਾਂਝੇ ਕਰੋ, ਉਹਨਾਂ ਦੇ ਨਾਲ ਜਿੰਨੀ ਜ਼ਿਆਦਾ ਹੋ ਸਕਦਾ ਖੁਸ਼ੀਆਂ ਸਾਂਝੀਆਂ ਕਰੋ, ਉਹਨਾਂ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰੋ। ਕਿਉਂਕਿ ਇੱਕ ਇੱਕ ਪਲ ਜਿਹੜਾ ਨਿਕਲ ਰਿਹਾ ਆ ਨਾ, ਉਹ ਇੱਕ ਇੱਕ ਪਲ ਆਪਾਂ ਹੋ ਸਕਦਾ ਮੋਸਟ ਕਹਿ ਲਓ ਕਿ ਪ੍ਰੈਸ਼ੀਅਸ ਮੂਮੈਂਟਸ ਨੇਗੇ ਇਹ ਜਿਹੜੇ ਆਪਾਂ ਪਿੱਛੇ ਕੱਢ ਰਹੇ ਹਾਂ, ਤਾਂ ਜਿੰਨਾ ਜ਼ਿਆਦਾ ਹੋ ਸਕਦਾ ਉਹਨਾਂ ਦਾ ਖਿਆਲ ਰੱਖੋ, ਕਿਉਂਕਿ ਜਿਨ੍ਹਾਂ ਨੇ ਤੁਹਾਨੂੰ ਇਸ ਦੁਨੀਆਂ ਦੇ ਵਿੱਚ ਲੈ ਕੇ ਆਉਂਦਾ ਆ, ਜਿਨ੍ਹਾਂ ਨੇ ਤੁਹਾਨੂੰ ਇੰਨਾ ਵੱਡਾ ਕਰ ਦਿੱਤਾ ਆ, ਤਾਂ ਉਹ ਹੁਣ ਹਰ ਖੁਸ਼ੀ ਡਿਜ਼ਰਵ ਕਰਦੇ ਆ। ਹਰ ਇੱਕ ਮੂਮੈਂਟ ਤੁਸੀਂ ਉਹਨਾਂ ਦੇ ਨਾਲ ਆਪਣਾ ਇੱਦਾਂ ਸਪੈਂਡ ਕਰੋ ਵੀ ਉਹਨਾਂ ਨੂੰ ਹਰ ਮੂਮੈਂਟ ਦੇ ਵਿੱਚ ਸਕੂਨ ਫੀਲ ਹੋਵੇ, ਹਰ ਮੂਮੈਂਟ ਦੇ ਵਿੱਚ ਖੁਸ਼ ਫੀਲ ਹੋਣ, ਅਤੇ ਉਦਾਸੀ ਨਾ ਆਵੇ, ਬਸ ਕਦੇ ਵੀ ਦੁਖੀ ਨਾ ਹੋਣ। ਕੋਸ਼ਿਸ਼ ਇੰਨੀ ਕਰੋ ਕਿ ਤੁਹਾਡੀ ਵਜ੍ਹਾ ਦੇ ਨਾਲ ਕਦੇ ਉਹਨਾਂ ਨੂੰ ਦੁੱਖ ਨਾ ਪਹੁੰਚੇ। ਆਪਣੇ ਪੇਰੈਂਟਸ ਦਾ ਬਹੁਤ ਖਿਆਲ ਰੱਖੋ, ਬਹੁਤ ਧਿਆਨ ਰੱਖੋ, ਬਹੁਤ ਪਿਆਰ ਦਿਓ ਉਹਨਾਂ ਨੂੰ, ਕਿਉਂਕਿ ਉਹਨਾਂ ਨੇ ਤੁਹਾਡੀ ਲਾਈਫ ਤੁਹਾਡੇ ਉਹ ਇੰਨਾ ਇੱਥੇ ਤੱਕ ਪਹੁੰਚਾਉਣ ਦੇ ਲਈ ਬਹੁਤ ਕੁਛ ਕੀਤਾ ਹੁੰਦਾ। ਅਤੇ ਕੋਸ਼ਿਸ਼ ਕਰੋ ਕਿ ਉਹਨਾਂ ਤਾਂ ਹੋ ਹੀ ਨਹੀਂ ਸਕਦਾ ਓਬਵੀਅਸਲੀ, ਜਿੰਨਾ ਕੁ ਵੀ ਹੋ ਸਕਦਾ ਉਹਨਾਂ ਦਾ ਧਿਆਨ ਰੱਖੋ ਅਤੇ ਉਹਨਾਂ ਨੂੰ ਖੁਸ਼ੀਆਂ ਦੇਣ ਦੀ ਕੋਸ਼ਿਸ਼ ਕਰੋ। ਅਤੇ ਲਓ ਫਿਰ ਆਪਾਂ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ ਲੈਂਦੇ ਹਾਂ, ਆਰਨੀਤ ਦਾ ਨੈਕਸਟ ਗਾਣਾ ਆ, ਅਤੇ ਤੁਸੀਂ ਇੰਜੋਏ ਕਰੋ ਅਤੇ ਜਲਦੀ ਵਾਪਸ ਆਵਾਂਗੇ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਸਟੂਡੈਂਟ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਸਟੂਡੈਂਟ ਨੰਬਰ 905-564-5444 9055-64-6444 ਸਟੂਡੈਂਟ ਦਾ ਨੰਬਰ ਹੈ।

ਤੇ ਨਾਲ ਹੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਸਪੈਕਸ ਐਕਸਪ੍ਰੈਸ ਦੇ ਬਾਰੇ। ਜੇਕਰ ਤੁਸੀਂ ਵੀ ਅੱਜ ਮਦਰਸ ਡੇ ਸੈਲੀਬ੍ਰੇਟ ਕਰ ਰਹੇ ਹੋ ਜਾਂ ਫਿਰ ਅੱਜ ਨਹੀਂ ਕਰ ਰਹੇ ਕੱਲ ਕਰ ਰਹੇ ਹੋ, ਤਾਂ ਇੱਕ ਵਾਰ ਇੱਕ ਚੱਕਰ ਸਪੈਕਸ ਐਕਸਪ੍ਰੈਸ ਤੇ ਜ਼ਰੂਰ ਲਗਾਓ। ਜਿੰਨੇ ਵੀ ਸਪੈਕਸ ਐਕਸਪ੍ਰੈਸ ਤੇ ਇਸ ਵਾਰ ਜਾਂਦੇ ਆ ਮਦਰਸ ਡੇ ਦੇ ਮੌਕੇ ਦੇ ਉੱਪਰ, ਤੁਹਾਡੇ ਲਈ ਬਹੁਤ ਹੀ ਵਧੀਆ ਵਧੀਆ ਇਹਨਾਂ ਨੇ ਡੀਲਸ ਲਗਾਈਆਂ ਨੇ। 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ ਕੈਨੇਡੀ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ ਲੋਕੇਟਡ ਨੇ, ਤੇ ਬਹੁਤ ਹੀ ਵਧੀਆ ਬ੍ਰਾਂਡਡ ਸਨ ਗਲਾਸਿਸ ਤੁਹਾਨੂੰ ਸਭ ਤੋਂ ਲੋਵੈਸਟ ਪ੍ਰਾਈਸਿਸ ਦੇ ਵਿੱਚ ਮਿਲ ਜਾਣੇ ਆ। ਸਿੰਗਲ ਵਿਜ਼ਨ ਗਲਾਸਿਸ ਤੁਸੀਂ ਲੈਣੇ ਹੋਣ ਜਿਨ੍ਹਾਂ ਦੀ ਰੈਗੂਲਰ ਪ੍ਰਾਈਸ $400 ਦੀ ਹੈ, $129 ਦੇ ਵਿੱਚ ਤੁਹਾਨੂੰ ਦੇ ਦੇਣਗੇ, $129 ਦੇ ਵਿੱਚ ਤੁਸੀਂ ਇਹਨਾਂ ਦੇ ਕੋਲੋਂ ਜਾ ਕੇ ਲੈ ਸਕਦੇ ਹੋ। ਅਤੇ ਇਸ ਤੋਂ ਇਲਾਵਾ ਜੇਕਰ ਤੁਸੀਂ ਪ੍ਰੋਗਰੈਸਿਵ ਗਲਾਸਿਸ ਲੈਣੇ ਨੇ ਜਿਨ੍ਹਾਂ ਦੀ ਰੈਗੂਲਰ ਪ੍ਰਾਈਸ $600 ਦੀ ਹੈ, ਇਹ ਤੁਹਾਨੂੰ ਇੱਥੋਂ ਮਿਲ ਜਾਣੇ ਨੇ $258 ਦੇ ਵਿੱਚ, $258 ਦੇ ਵਿੱਚ ਤੁਸੀਂ ਪ੍ਰੋਗਰੈਸਿਵ ਗਲਾਸਿਸ ਲੈ ਸਕਦੇ ਹੋ ਸਪੈਕਸ ਐਕਸਪ੍ਰੈਸ ਤੋਂ। ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ। ਜੇ ਤੁਸੀਂ ਦੋ ਪੇਅਰ ਲੈਣੇ ਨੇ ਗਲਾਸਿਸ ਦੇ, ਇੱਕ ਪੇਅਰ ਤੁਸੀਂ ਬਾਏ ਕਰ ਲੈਣਾ ਹੈ, ਸੈਕਿੰਡ ਦੇ ਉੱਪਰ ਕੋਟਿੰਗ ਬਿਲਕੁਲ ਫ੍ਰੀ ਕਰਕੇ ਦੇਣਗੇ। ਕੰਪ੍ਰੀਹੈਂਸਿਵ ਆਈ ਐਗਜ਼ਾਮ ਤੁਸੀਂ ਜਾ ਕੇ ਜ਼ਰੂਰ ਦਿਓ। ਡਾਕਟਰਸ ਅੱਜ ਅਵੇਲੇਬਲ ਹੋਣਗੇ, ਥਰਸਡੇ ਫਰਾਈਡੇ ਸੈਟਰਡੇ ਡਾਕਟਰਸ ਅਵੇਲੇਬਲ ਹੁੰਦੇ ਨੇ। ਆਪਣੀ ਅਪੁਆਇੰਟਮੈਂਟਸ ਬੁੱਕ ਕਰੋ, ਵੈਸੇ ਤੁਸੀਂ ਵਾਕ ਇਨ ਵੀ ਜਾ ਸਕਦੇ ਹੋ। ਅਪੁਆਇੰਟਮੈਂਟ ਬੁੱਕ ਕਰਦੇ ਹੋ ਤਾਂ ਤੁਹਾਨੂੰ ਵੇਟ ਨਹੀਂ ਕਰਨੀ ਪੈਂਦੀ, ਤੁਹਾਨੂੰ ਤੁਹਾਡੇ ਟਾਈਮ ਦੇ ਉੱਪਰ ਨਾਲ ਦੀ ਨਾਲ ਡਾਕਟਰਸ ਦੇ ਨਾਲ ਮੁਲਾਕਾਤ ਕਰਾ ਦਿੰਦੇ ਨੇ। ਕੈਨੇਡੀ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ ਪਹੁੰਚੋ, ਕਾਫੀ ਵਧੀਆ ਵਧੀਆ ਸਪੈਸ਼ਲ ਆਫਰਸ ਲੱਗੇ ਹੋਏ ਨੇ। ਐਂਡ ਨੰਬਰ ਤੁਸੀਂ ਜ਼ਰੂਰ ਨੋਟ ਕਰੋ, 905-460-8888, 905-460-8888, ਸਪੈਕਸ ਐਕਸਪ੍ਰੈਸ ਦਾ ਨੰਬਰ ਹੈ। ਅਤੇ ਇੱਕ ਗਾਣਾ ਮੈਂ ਮਾਫੀ ਚਾਹੂੰਗੀ, ਅਮਰਜੀਤ ਚੀਮਾ ਜੀ ਨੇ ਰਿਕੁਐਸਟ ਕੀਤਾ ਸੀ, ਉਹ ਮੈਨੂੰ ਨਹੀਂ ਮਿਲ ਰਿਹਾ। ਅਕਰਮ ਰਾਹੀ ਜੀ ਦਾ ਇੱਕ ਗਾਣਾ ਨੈਕਸਟ ਹੈਗਾ ਆ, ਉਹ ਤੁਸੀਂ ਸੁਣੋ ਅਤੇ ਸੁਣਦੇ ਰਹੋ ਦੇਸ ਵਿਦੇਸ ਪ੍ਰਾਈਮ ਟਾਈਮ ਰੇਡੀਓ।

0: ਮੌਰਗੇਜ ਦੀ ਦੁਨੀਆ ਦੇ ਵਿੱਚ ਚਮਕਦਾ ਸਿਤਾਰਾ ਪ੍ਰਭਦੀਪ ਸਿੰਘ। ਕੀ ਤੁਹਾਡੀ ਮੌਰਗੇਜ ਰਿਨਿਊ ਹੋਣ ਵਾਲੀ ਹੈ? ਤੁਸੀਂ ਪ੍ਰਾਈਵੇਟ ਮੌਰਗੇਜ ਸਟਕ ਹੋ ਗਏ ਹੋ ਤੇ ਵੱਧ ਇੰਟਰਸਟਡ ਪੇ ਕਰ ਰਹੇ ਹੋ? ਇਹ ਤੁਹਾਡੀ ਮੌਰਗੇਜ ਬੈਂਕਾਂ ਨਾਲ ਕਰਵਾ ਕੇ ਲੋ ਇੰਟਰਸਟ ਰੇਟ ਤੇ ਗਰੰਟੀ ਨਾਲ ਕਰਾਉਣਗੇ ਤੇ ਨਾਲ ਦੀ ਨਾਲ ਲਾਈਨ ਆਫ ਕ੍ਰੈਡਿਟ ਵੀ ਤੁਹਾਡੀ ਬਣਵਾ ਦੇਣਗੇ ਤੇ $3500 ਤੁਹਾਨੂੰ ਕੈਸ਼ ਵਾਪਸ ਵੀ ਦਿੱਤਾ ਜਾਏਗਾ। ਜਾਂ ਫਿਰ ਬਿਜ਼ਨਸ ਲੋਨ ਲੈਣਾ ਜਾਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਅੱਜ ਹੀ ਕਾਲ ਕਰੋ ਪ੍ਰਭਦੀਪ ਸਿੰਘ 416-710-7524 416-710-7524 ਤੇ ਪ੍ਰਭਦੀਪ ਸਿੰਘ ਹੋਰਾਂ ਨੂੰ ਕਾਲ ਕਰੋ। ਤੁਹਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ, 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ। 11x11 10x10 ਦਾ ਸੋਫਾ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਮਟਨ। ਨੰਬਰ ਹੈ ਪਰਮਜੀਤ ਕੌਰ ਫੋਨ ਦਾ 905-792-8053 9057928053। ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ।
1: ਦੋਸਤੋ, ਲਾਈਫ ਇੰਸ਼ੋਰੈਂਸ ਦਾ ਲਾਇਸੈਂਸ ਲੈਣਾ ਬਹੁਤ ਸੌਖਾ ਹੈ, ਪਰ ਸਹੀ ਸਪੋਰਟ ਤੋਂ ਬਿਨਾਂ ਕੰਮ ਕਰਨਾ ਬਿਲਕੁਲ ਸੌਖਾ ਨਹੀਂ। ਇੰਸ਼ੋਰੈਂਸ ਫੀਲਡ ਦੇ ਵਿੱਚ ਹਜ਼ਾਰਾਂ ਲੋਕੀ ਆਉਂਦੇ ਨੇ ਤੇ ਹਜ਼ਾਰਾਂ ਹੀ ਜਾਂਦੇ ਨੇ, ਪਰ ਸਿਰਫ ਪ੍ਰੋਫੈਸ਼ਨਲ ਐਡਵਾਈਜ਼ਰ ਹੀ ਟਿਕੇ ਰਹਿੰਦੇ ਨੇ।
2: ਜੇਕਰ ਤੁਸੀਂ ਇੱਕ ਲਾਇਸੈਂਸ ਇੰਸ਼ੋਰੈਂਸ ਐਡਵਾਈਜ਼ਰ ਹੋ ਜਾਂ ਫਿਰ ਤੁਸੀਂ ਵੀ ਲਾਇਸੈਂਸ ਲੈ ਕੇ ਆਪਣੇ ਕਲਾਇੰਟਸ ਦੇ ਲਈ ਸਹੀ ਪਾਲਿਸੀ ਤੇ ਪ੍ਰੋਫੈਸ਼ਨਲ ਕੰਮ ਕਰਨਾ ਚਾਹੁੰਦੇ ਹੋ, ਤਾਂ ਫਿਰ ਅੱਜ ਹੀ ਟੌਪ ਫਾਈਨੈਂਸ਼ੀਅਲ ਦੇ ਸਿਮਰਾਜ ਸਿੱਧੂ ਨਾਲ ਸੰਪਰਕ ਕਰੋ।
1: ਕਾਲ 416-457-3381 416-453-3381।
2: ਟੌਪ ਫਾਈਨੈਂਸ਼ੀਅਲ ਦਾ ਨਵਾਂ ਬ੍ਰੈਮਟਨ ਆਫਿਸ ਏਅਰਪੋਰਟ ਐਂਡ ਕੁਈਨ ਦੇ ਬਿਲਕੁਲ ਨਜ਼ਦੀਕ 70 ਡੈਲਟਾ ਪਾਰਕ ਬੁਲਵਰਡ ਯੂਨਿਟ 11 ਤੇ ਲੋਕੇਟਡ ਹੈ, ਜਿੱਥੇ ਐਡਵਾਈਜ਼ਰ
3: 32-55-80-98।
4: ਗਲਤ ਕਾਊਂਟਿੰਗ ਸਿਖਾਈ ਜਾਂਦੇ ਹੋ?
3: ਕਾਊਂਟਿੰਗ ਨਹੀਂ, ਇਹ ਤੇ 32-55-80 ਤੇ 98 ਇੰਚ ਦੇ ਟੀਵੀ ਨੇ
5: ਜੋ ਅੱਜ ਹੀ ਬ੍ਰੈਮਟਨ ਟੀਵੀ ਐਂਡ ਅਪਲਾਈਂਸਿਸ ਤੋਂ ਆਏ ਨੇ। ਇਹਨਾਂ ਕੋਲ ਸਾਰੇ ਹਾਊਸ ਹੋਲਡ ਅਪਲਾਈਂਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। 32-98 ਇੰਚ ਦੇ ਲੇਟੈਸਟ ਟੀਵੀ ਵੀ ਅਵੇਲੇਬਲ ਨੇ।
4: ਬ੍ਰੈਮਟਨ ਟੀਵੀ ਐਂਡ ਅਪਲਾਈਂਸਿਸ 801 ਬੋਵੇ ਡਰਾਈਵ ਨੀਅਰ ਚਿੰਗੂਜ਼ੀ। ਕਾਲ 905-450-2828 905-450-2828।

0: 1230.ca. The opinions expressed in the following program are those of the host and their guests and do not reflect the views and opinions of the management and staff of CHLO AM
1: 530. ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551 416-725-2551 ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ ਸਬਡੇ ਜ਼ਬੀਕ ਤੁਹਾਡੇ ਅੰਗ ਸੰਗ ਚਲੋ AM 530 ਤੇ
2: ਤੁਹਾਡੇ ਬਿਜ਼ਨਸ ਨੂੰ ਪ੍ਰਮੋਟ ਕਰਨ ਲਈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਐਂਡ ਟੀਵੀ ਤੁਹਾਡੇ ਅੰਗ ਸੰਗ ਹੈ 24 ਘੰਟੇ ਸੱਤੋ ਦਿਨ ਹੁਣ ਤੱਕ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਹਜ਼ਾਰਾਂ ਹੀ ਬਿਜ਼ਨਸ ਦੀ ਗ੍ਰੈਂਡ ਓਪਨਿੰਗ ਲਾਈਵ ਔਨ ਲੋਕੇਸ਼ਨ ਨਾਲ ਕਰਵਾ ਚੁੱਕਿਆ ਹੈ ਤੇ ਕਰਵਾ ਰਿਹਾ ਹੈ ਇੰਪੋਸੀਬਲ ਇਜ਼ ਨਥਿੰਗ ਤੁਸੀਂ ਵੀ ਆਪਣੇ ਬਿਜ਼ਨਸ ਵਿੱਚ ਵਾਧਾ ਕਰਨ ਵਾਸਤੇ ਦੇਸ਼ ਪ੍ਰਦੇਸ਼ ਰੇਡੀਓ ਦਾ ਲਾਈਵ ਔਨ ਲੋਕੇਸ਼ਨ ਫਰਾਈਡੇ ਸੈਟਰਡੇ ਕਰਵਾਓ ਫਾਰ ਬੁਕਿੰਗ ਕਾਲ ਤਜਿੰਦਰ ਸਿੱਧੂ ਐਟ 416-725-2551

0: ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਅਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। 1 ਘੰਟਾ ਨਿਕਲ ਚੁੱਕਾ ਅਤੇ 2 ਘੰਟੇ ਦਾ ਸਾਥ ਅਜੇ ਹੋਰ ਹੈ। 8227 ਜੀ ਸਤਿ ਸ਼੍ਰੀ ਅਕਾਲ। ਹਾਂਜੀ
1: ਜੀ, ਮਤਲਬ ਮੇਰੇ ਵੀ ਇਹਨੇ ਕਿ ਮੈਂ ਜਦੋਂ 8 ਮੰਥ ਦਾ ਸੀ ਜਦੋਂ ਮਦਰ ਚਲੇ ਗਏ।
0: ਓ ਆਈ ਐਮ ਸੋ ਸੌਰੀ।
1: ਬਹੁਤ ਯਾਦਾਂ ਕਰਾਤੀ ਸਿੰਕ ਮੇਰੀ।
0: ਹਾਂਜੀ, ਤੁਸੀਂ ਦੇਖੋ ਇੱਦਾਂ ਮਨ ਨਾ ਖਰਾਬ ਕਰੋ, ਹੈ ਨਾ। ਹੈਲੋ, ਕਾਲ ਕੱਟ ਗਏ। ਮੈਂ ਬਿਲਕੁਲ ਸਪੀਚਲੈਸ ਹੋ ਜਾਂਦੀ ਹਾਂ ਜਦੋਂ ਤੁਸੀਂ ਆਪਣੇ ਐਵੇਂ ਦੁੱਖ ਮੇਰੇ ਨਾਲ ਸਾਂਝੇ ਕਰਦੇ ਹੋ। ਇੱਕ ਜਗ੍ਹਾ 'ਤੇ ਖੁਸ਼ੀ ਵੀ ਹੁੰਦੀ ਹੈ ਕਿ ਚਲੋ ਤੁਸੀਂ ਮੈਨੂੰ ਇੰਨਾ ਆਪਣਾ ਮੰਨਦੇ ਹੋ ਕਿ ਤੁਸੀਂ ਆਪਣੇ ਮਨ ਦੀਆਂ ਗੱਲਾਂ ਖੋਲ੍ਹ ਲੈਂਦੇ ਹੋ, ਹੈ ਨਾ। ਅੱਗੇ ਦੇਖੋ, ਜਿਹੜੇ ਦੁਨੀਆਂ ਤੋਂ ਚਲੇ ਗਏ ਉਹਨਾਂ ਨੂੰ ਹੁਣ ਆਪਾਂ ਵਾਪਸ ਤਾਂ ਲੈ ਕੇ ਨਹੀਂ ਆ ਸਕਦੇ, ਹੈ ਨਾ। ਬਟ ਮੈਂ ਹੈਰਾਨ ਹਾਂ ਵੀ ਤੁਸੀਂ ਦੇਖੋ ਹਮੇਸ਼ਾ ਸਾਨੂੰ ਤੁਸੀਂ ਕਿੰਨੀ ਹੌਸਲਾ ਅਫਜ਼ਾਈ ਦਿੰਦੇ ਹੋ, ਅਤੇ ਤੁਸੀਂ ਹੁਣ ਆਪ ਇੱਕਦਮ ਇੱਦਾਂ ਟੁੱਟ ਕੇ ਜੇ ਬੈਠ ਜਾਓਗੇ, ਇਹ ਤਾਂ ਗੱਲ ਨਹੀਂ ਨਾ ਬਣੀ ਹੈਗੀ। ਤੁਸੀਂ ਆਪਣੇ ਆਪ ਨੂੰ ਸੰਭਾਲ ਕੇ ਰੱਖੋ, ਜਿੱਥੇ ਕਿਤੇ ਵੀ ਉਹ ਹੈਗੇ ਨੇ ਤੁਹਾਨੂੰ ਦੇਖਦੇ ਨੇ, ਤੁਹਾਨੂੰ ਤੁਸੀਂ ਆਪਣੇ ਆਪ 'ਤੇ ਹੁਣ ਹੈਗੇ ਹੋ, ਹੈ ਨਾ। ਤੁਸੀਂ ਇੰਨੀ ਵਧੀਆ ਆਪਣੀ ਲਾਈਫ ਸਪੈਂਡ ਕਰ ਰਹੇ ਹੋ, ਤੁਹਾਨੂੰ ਦੇਖ ਕੇ ਉਹ ਕਿਤੇ ਨਾ ਕਿਤੇ ਖੁਸ਼ ਹੋ ਰਹੇ ਹੋਣਗੇ। ਬਟ ਜੇ ਤੁਸੀਂ ਇੱਦਾਂ ਉਦਾਸ ਹੋਵੋਗੇ ਤਾਂ ਫਿਰ ਉਹ ਵੀ ਉਦਾਸ ਹੁੰਦੇ ਆ। ਪੇਰੈਂਟਸ ਦੀ ਜਗ੍ਹਾ ਕੋਈ ਵੀ ਨਹੀਂ ਲੈ ਸਕਦਾ ਦੁਨੀਆਂ ਦੇ ਵਿੱਚ, ਇਹ ਤਾਂ ਸੋ ਓਬਵੀਅਸ ਜੀ ਕੀ ਚੀਜ਼ ਹੈ। ਬਟ ਕਿਤੇ ਨਾ ਕਿਤੇ ਜੇ ਤੁਹਾਡੇ ਪੇਰੈਂਟਸ ਦੇ ਵਿੱਚੋਂ ਕੋਈ ਵੀ ਇੱਕ ਇਨਸਾਨ ਚਲਾ ਜਾਂਦਾ ਨਾ, ਤਾਂ ਉਹਦੀ ਕਮੀ ਕਦੇ ਵੀ ਨਹੀਂ ਪੂਰੀ ਹੁੰਦੀ, ਕਦੇ ਵੀ ਨਹੀਂ ਹੁੰਦੀ ਉਹ ਪੂਰੀ, ਹੈ ਨਾ। ਮੇਰੇ ਫਾਦਰ ਨਹੀਂ ਹੈਗੇ, ਮੇਰੇ ਫਾਦਰ 2019 'ਚ ਉਹਨਾਂ ਦੀ ਉਹ ਚਲੇ ਗਏ ਸੀਗੇ, ਹੈ ਨਾ। ਅਤੇ ਬਹੁਤ ਔਖਾ ਹੁੰਦਾ ਹੈ ਕਿ ਆਪਣੇ ਆਪ ਨੂੰ ਸੰਭਾਲਣਾ, ਆਪਣੇ ਆਪ ਨੂੰ ਮੂਵ ਔਨ ਕਰਨਾ, ਅੱਗੇ ਵਧਣਾ, ਹੈ ਨਾ। ਬਟ ਕਿਤੇ ਨਾ ਕਿਤੇ ਉਹ ਸੋਚਦੇ ਹੁੰਦੇ ਹਾਂ ਕਿ ਜੋ ਉਹਨਾਂ ਨੇ ਸਿਖਾਇਆ ਸੀ ਉਹਨਾਂ ਨੂੰ ਉਹੀ ਚੀਜ਼ਾਂ ਦੇ ਉੱਪਰ ਚੱਲੀਏ ਨਾ, ਉਹਨਾਂ ਦੀ ਟੀਚਿੰਗਸ ਨੂੰ ਅੱਗੇ ਵੀ ਰੱਖੀਏ, ਤਾਂ ਫਿਰ ਹੋ ਸਕਦਾ ਕਿ ਉਹ ਵੀ ਸਾਨੂੰ ਦੇਖ ਕੇ ਖੁਸ਼ ਹੁੰਦੇ ਹੋਣ। ਅਤੇ ਮੇਰੀ ਇਹ ਥਿੰਕਿੰਗ ਹੈ। ਸਾਰਿਆਂ ਦੀ ਆਪਣੀ ਆਪਣੀ ਥਿੰਕਿੰਗ ਹੁੰਦੀ ਹੈ, ਬਟ ਮੈਂ ਇਹੀ ਕਹੂੰਗੀ ਕਿ ਆਪਣੇ ਆਪ ਨੂੰ ਸੰਭਾਲ ਕੇ ਰੱਖੋ, ਆਪਣੇ ਆਪ ਦੀ ਕੇਅਰ ਕਰੋ, ਆਪਣੀ ਫੈਮਿਲੀ ਦੀ ਕੇਅਰ ਕਰੋ, ਜੋ ਤੁਹਾਡੇ ਨਾਲ ਨੇ ਹੁਣ ਤੁਸੀਂ ਉਹਨਾਂ ਨੂੰ ਸੰਭਾਲ ਕੇ ਰੱਖੋ, ਉਹਨਾਂ ਦੇ ਨਾਲ ਤੁਸੀਂ ਆਪਣਾ ਵਧੀਆ ਟਾਈਮ ਸਪੈਂਡ ਕਰੋ, ਜਿੰਨਾ ਹੋ ਸਕਦਾ ਤੁਸੀਂ ਆਪਣੇ ਆਪ ਨੂੰ ਪੋਜ਼ਿਟਿਵ ਰੱਖੋ, ਵਾਹਿਗੁਰੂ ਦਾ ਨਾਮ ਲਓ, ਹੈ ਨਾ। ਹਮੇਸ਼ਾ ਸਾਰੇ ਚੜ੍ਹਦੀ ਕਲਾ 'ਚ ਰਹੋ, ਅਸੀਂ ਇਹੀ ਕਹਿੰਦੇ ਹਾਂ ਹਮੇਸ਼ਾ ਹੀ। ਅਤੇ ਸਾਰਿਆਂ ਦੀਆਂ ਦੁਆਵਾਂ ਤੁਹਾਡੇ ਨਾਲ ਨੇ, ਅਤੇ ਤੁਸੀਂ ਦੇਖੋ ਸਾਰਿਆਂ ਨੂੰ ਇੰਨੀਆਂ ਆਲ ਦਾ ਟਾਈਮ ਤੁਸੀਂ ਚੇਅਰ ਅਪ ਕਰਦੇ ਹੋ, ਹਮੇਸ਼ਾ ਸਾਰਿਆਂ ਨੂੰ ਦੁਆਵਾਂ ਦਿੰਦੇ ਹੋ, ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰਹਿਣ ਲਈ ਕਹਿੰਦੇ ਹੋ, ਤੁਸੀਂ ਆਪ ਵੀ ਹਮੇਸ਼ਾ ਚੜ੍ਹਦੀ ਕਲਾ 'ਚ ਰਹੋ, ਮੈਂ ਇਹੀ ਕਹੂੰਗੀ। ਅਤੇ ਪ੍ਰੋਗਰਾਮ ਦੇ ਵਿੱਚ ਅੱਗੇ ਵੱਧਦੇ ਹਾਂ। ਸਟੂਡੀਓ ਦਾ ਨੰਬਰ 905-564-5444। ਮਦਰਸ ਡੇ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ, ਅਤੇ ਇਹਨੂੰ ਸੈਲੀਬ੍ਰੇਸ਼ਨ ਦੇ ਵਾਂਗੂ ਰੱਖੋ ਸਾਰੇ ਜਾਣੇ, ਅਤੇ ਬਿਲਕੁਲ ਵੀ ਕਿਸੇ ਨੇ ਉਦਾਸ ਨਹੀਂ ਹੋਣਾ। ਜੇ ਉਹ ਅੱਜ ਇਸ ਦੁਨੀਆਂ ਦੇ ਵਿੱਚ ਨਹੀਂ ਹੈਗੇ ਤਾਂ ਕਿਤੇ ਨਾ ਕਿਤੇ ਤੁਹਾਨੂੰ ਦੇਖ ਰਹੇ ਨੇ, ਕਿਤੇ ਨਾ ਕਿਤੇ ਤੁਹਾਨੂੰ ਦੇਖ ਕੇ ਖੁਸ਼ ਹੁੰਦੇ ਨੇ ਕਿ ਹਾਂ ਬਈ ਅੱਜ ਮੇਰਾ ਬੱਚਾ ਮੇਰੀ ਬੱਚੀ ਇੱਥੇ ਤੱਕ ਪਹੁੰਚੇ ਆ, ਅਤੇ ਉਹ ਆਪਣੇ ਆਪ 'ਤੇ ਨੇ, ਆਪਣੇ ਪੈਰਾਂ 'ਤੇ ਨੇ, ਆਪਣੀ ਫੈਮਿਲੀ ਨੂੰ ਕਿੱਦਾਂ ਸਪੋਰਟ ਕਰਦੇ ਨੇ, ਕਿੱਦਾਂ ਉਹਨਾਂ ਨੂੰ ਪਾਲ ਪੋਸ ਰਹੇ ਨੇ, ਹੈ ਨਾ। ਅਤੇ ਹਰ ਚੀਜ਼ ਦੇ ਵਿੱਚ ਖੁਸ਼ੀ ਲੱਭੋ, ਅਤੇ ਉਹ ਵੀ ਖੁਸ਼ ਹੁੰਦੇ ਹੋਣਗੇ ਤੁਹਾਨੂੰ ਦੇਖ ਕੇ। ਸਟੂਡੀਓ ਦਾ ਨੰਬਰ 905-564-6444, 905-564-5444 ਸਟੂਡੀਓ ਦਾ ਨੰਬਰ ਹੈ। ਅਤੇ ਮੈਂ ਖੁਦ ਵੀ ਇਮੋਸ਼ਨਲ ਹੋ ਜਾਂਦੀ ਹਾਂ, ਅਤੇ ਤੁਸੀਂ ਪਲੀਜ਼ ਆਪਣੇ ਆਪ ਨੂੰ ਸੰਭਾਲ ਕੇ ਰੱਖੋ ਸਾਰੇ ਜਾਣੇ, ਮੈਂ ਬਾਰ ਬਾਰ ਇਹੀ ਕਹੂੰਗੀ। ਅਤੇ ਅੱਗੇ ਥੋੜ੍ਹੀ ਜਿਹੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਪੀਲ ਐਕਸਕਵੇਸ਼ਨ ਸਰਵਿਸ ਦੇ ਬਾਰੇ। ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਐਕਸਕਵੇਸ਼ਨ ਅਤੇ ਡੈਮੋਲਿਸ਼ਨ ਦੇ ਐਕਸਪਰਟਸ ਨੇ। ਘਰ ਦੀ ਫਾਊਂਡੇਸ਼ਨ ਦੀ ਡਿਗਿੰਗ ਹੋਵੇ ਜਾਂ ਕਮਰਸ਼ੀਅਲ ਫਾਊਂਡੇਸ਼ਨ ਡਿਗਿੰਗ ਕਰਵਾਉਣਾ ਚਾਹੁੰਦੇ ਹੋ, ਇਹਨਾਂ ਨੂੰ ਯਾਦ ਰੱਖੋ। ਟਰੱਕ ਯਾਰਡ ਦਾ ਕੰਪਲੀਟ ਕੰਮ ਕਰ ਸਕਦੇ ਹੋ, ਕਰਵਾ ਸਕਦੇ ਹੋ ਇਹਨਾਂ ਦੇ ਕੋਲੋਂ। ਗਰੇਡਿੰਗ, ਗ੍ਰੇਵਲਿੰਗ, ਪੇਵਿੰਗ ਵੀ ਕਰਦੇ ਨੇ। ਸੈਪਟਿਕ ਟੈਂਕ ਦਾ ਵੀ ਕੰਪਲੀਟ ਕੰਮ ਤੁਸੀਂ ਇਹਨਾਂ ਦੇ ਕੋਲੋਂ ਕਰਵਾਓ। ਹਰ ਤਰ੍ਹਾਂ ਦਾ ਕੌਨਕ੍ਰੀਟ ਦਾ ਕੰਮ ਵੀ ਇਹ ਕਰਦੇ ਆ। ਪੂਲ ਡਿਗਿੰਗ ਵੀ ਤੁਸੀਂ ਇਹਨਾਂ ਦੇ ਕੋਲੋਂ ਕਰਾ ਸਕਦੇ ਹੋ ਜੇ ਤੁਸੀਂ ਆਪਣੇ ਘਰਾਂ 'ਚ ਪੂਲ ਬਣਵਾਉਣਾ ਚਾਹੁੰਦੇ ਹੋ। ਕਿਸੇ ਵੀ ਤਰ੍ਹਾਂ ਦੀ ਕੋਈ ਵੀ ਡਿਮੋਲਿਸ਼ਨ ਦਾ ਕੰਮ ਹੈ ਤੁਸੀਂ ਇਹਨਾਂ ਨੂੰ ਯਾਦ ਰੱਖੋ। ਕੋਈ ਵੀ ਬਿਲਡਿੰਗ ਹੈ, ਕੋਈ ਘਰ ਹੋਵੇ, ਕਮਰਸ਼ੀਅਲ ਬਿਲਡਿੰਗ, ਉਹਨੂੰ ਢਾਉਣਾ ਹੋਵੇ ਅਤੇ ਕਿਸੇ ਵੀ ਪ੍ਰਾਈਸ ਨੂੰ ਬੀਟ ਕਰਨਗੇ, ਕਾਲ ਕਰੋ, ਫ੍ਰੀ ਐਸਟੀਮੇਟ ਲਓ। 416-891-1722, 416-891-1722 ਪੀਲ ਐਕਸਕਵੇਸ਼ਨ ਸਰਵਿਸ ਵਾਲਿਆਂ ਦਾ ਨੰਬਰ ਹੈ। ਨੈਕਸਟ ਫਰਮਾਇਸ਼ੀ ਗਾਣਾ ਤੁਸੀਂ ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਕੀਤਾ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਆਪਣੇ ਫਰਮਾਇਸ਼ੀ ਗਾਣੇ ਤੁਸੀਂ ਇੰਜੋਏ ਕਰ ਰਹੇ ਹੋਵੋਗੇ। ਸਟੂਡੀਓ ਦਾ ਨੰਬਰ 905-500-5444 905-564-6444 ਦੇ ਉੱਪਰ ਤੁਹਾਡੀਆਂ ਕਾਲਸ ਆ ਰਹੀਆਂ ਨੇ। ਨੈਕਸਟ ਕਾਲਰ 6838 ਜੀ, ਸਤਿ ਸ਼੍ਰੀ ਅਕਾਲ। 6838 ਹਾਂਜੀ, ਸਤਿ ਸ਼੍ਰੀ ਅਕਾਲ।
1: ਹੈਲੋ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
1: ਪਹਿਲਾਂ ਤਾਂ ਸਾਰਿਆਂ ਨੂੰ ਵੀ ਹੈਪੀ ਮਦਰ ਡੇ ਮੰਤਰੀ।
0: ਹਾਂਜੀ, ਤੁਹਾਨੂੰ ਵੀ ਹੈਪੀ ਮਦਰਸ ਡੇ।
1: ਮੈਂ ਇੱਕੋ ਹੀ ਬਸ ਇੱਕੋ ਮੈਸੇਜ ਦੇਣਾ ਚਾਹਣਾ ਆਪਣੀ ਕਮਿਊਨਿਟੀ ਨੂੰ। ਦੇਖੋ, ਇੱਕ ਔਰਤ ਆ, ਉਹ ਆਪਣੀ ਲਾਈਫ ਚ ਸਾਰੀ ਉਮਰ ਹੀ ਸੈਕਰੀਫਾਈਸ ਕਰਦੀ ਹੈ ਨਾ। ਦੇਖੋ ਜੀ, ਜਿੱਦਾਂ ਉਹ ਵਿਆਹ ਹੋ ਕੇ ਆਉਂਦੀ ਆ, ਫੈਮਿਲੀ ਸਾਂਭਦੀ ਆ ਅੱਗੇ, ਹਨਾ ਜੀ, ਬੱਚੇ ਹੁੰਦੇ ਆ, ਬੁਰੀ ਲਾਈਫ ਆਪਣੇ ਮਤਲਬ ਦੂਜੇ ਦੇ ਸਿਰ ਤੇ ਵਾਰ ਦਿੰਦੀ ਆ।
0: ਹਾਂਜੀ,
1: ਮੈਂ ਇਹ ਕਹਿਣਾ ਚਾਹੁੰਦਾ ਕਿ ਐਵਰੀ ਵੂਮਨ ਦੀ ਰਿਸਪੈਕਟ ਕਰੋ, ਹਰੇਕ ਕੁੜੀ ਦੀ ਰਿਸਪੈਕਟ ਕਰੋ।
0: ਹਾਂਜੀ,
1: ਇਹੀ ਕਹਿਣਾ ਚਾਹੁੰਦਾ ਜੀ। ਹਾਂਜੀ
0: ਜੀ, ਥੈਂਕ ਯੂ, ਬਹੁਤ ਸ਼ੁਕਰੀਆ, ਤੁਸੀਂ ਆਪਣੀ ਗੱਲ ਰੱਖੀ ਤੇ ਜ਼ਰੂਰੀ ਹੈ, ਹਨਾ। ਤੇ ਹਰੇਕ ਦੀ ਵੈਲਿਊ ਹੋਵੇ ਤੇ ਕਦਰ ਆਪਣੇ ਆਪ, ਮਤਲਬ ਤੁਸੀਂ ਕਿਸੇ ਦੀ ਕਦਰ ਕਰਦੇ ਹੋ ਤੇ ਰਿਸਪੈਕਟ ਆਪਣੇ ਆਪ ਆ ਜਾਂਦੀ ਹੈ।
1: ਹਾਂਜੀ,
0: ਹਨਾ,
1: ਆਪਣੇ ਆਪਣੀ ਫੈਮਿਲੀ ਨੂੰ, ਆਪਣੇ ਮੰਮੀ ਡੈਡੀ ਨੂੰ ਹਮੇਸ਼ਾ ਖੁਸ਼ ਰੱਖੋ।
0: ਹਾਂਜੀ, ਬਿਲਕੁਲ,
1: ਬਿਲਕੁਲ।
0: ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ। 2865 ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਥੈਂਕ ਯੂ।
2: ਹਾਂਜੀ, ਹੈਪੀ ਮਦਰ ਡੇ ਸਾਰਿਆਂ ਨੂੰ ਜੀ।
0: ਹਾਂਜੀ, ਹੈਪੀ ਮਦਰਸ ਡੇ।
2: ਹਾਂਜੀ, ਮੇਰਾ ਵੀ ਸੈੱਲਫੋਨ ਲੋਸਟ ਹੋ ਗਿਆ ਜੀ, ਲੱਭ ਗਿਆ ਜੀ ਹੁਣ।
0: ਕੀ ਲੋਸਟ ਹੋ ਗਿਆ ਸੀ?
2: ਸੈੱਲਫੋਨ ਜੀ।
0: ਸੈੱਲਫੋਨ ਲੋਸਟ ਹੋ ਗਿਆ ਸੀ ਕਿੱਥੇ?
2: ਹਾਂਜੀ, ਉਹ ਲੱਭ ਗਿਆ ਸੀ, ਉਹ ਫੀਲਡ ਵਿੱਚ ਗਿਆ ਸੀ, ਕਿਉਂ ਸਟਰੀਟ ਤੇ ਆਪਣੇ ਸਿੰਘੂ ਜੀ ਰੋਡ ਤੇ।
0: ਉਹ ਅੱਛਾ,
2: ਹਾਂ, ਉੱਥੇ ਮੈਂ ਨੰਬਰ ਲਿਖਾ ਕੇ ਆਉਂਦਾ, ਫਿਰ ਮੈਂ ਬੇੜੀ ਦਾ ਵੀ ਮੁੰਡੇ ਦੇ ਘਰ ਆਈਦਾ, ਫਿਰ ਮੈਂ ਕੋਲ ਇੱਕ ਕਾਲ ਫਿਰ ਘਰ ਮੁੜ ਕੇ ਗਿਆ ਮੈਂ ਜੀ।
0: ਉਹ ਅੱਛਾ,
2: ਉਹ ਕਾਰਡ ਜਿਹੜੀ ਰੈਡੀ ਹੁੰਦੀ ਉਹਦੇ ਵਿੱਚ ਕਦੇ ਭੁੱਲ ਗਿਆ ਸੀ ਮੈਂ ਜੀ।
0: ਅੱਛਾ ਅੱਛਾ ਅੱਛਾ, ਉੱਥੇ ਇਹ ਹੋ ਜਾਂਦਾ, ਤੁਸੀਂ ਕੁਛ ਰੱਖ ਦੋ ਨਾ, ਤੁਸੀਂ ਗ੍ਰੋਸਰੀ ਕੱਢ ਲੈਂਦੇ ਹੋ ਤੇ ਫਿਰ ਉੱਥੇ ਆਪਣੀ ਦੂਸਰੀ ਬਿਲੋਂਗਿੰਗ ਛੱਡ ਦਿੰਦੇ ਹੋ।
2: ਹਾਂਜੀ, ਅੱਕੇ ਨੂੰ ਸਰਦਾ ਨਹੀਂ, ਸਾਰਾ ਕੁਝ ਵਿੱਚ ਹੀ ਹੈ ਨਾ, ਫੋਨ ਦੇ ਸਾਰਾ।
0: ਹਾਂਜੀ ਹਾਂਜੀ ਹਾਂਜੀ, ਨਹੀਂ ਬਿਲਕੁਲ ਸਹੀ ਗੱਲ ਹੈ,
2: ਲੋਕੀ ਵਿੱਚ ਹੀ ਹੈ, ਸਭ ਕੁਝ ਵਿੱਚ ਹੀ ਹੈ ਦੇ।
0: ਹਾਂਜੀ ਹਾਂਜੀ,
2: ਇਹਦੇ ਕਮਿਟ ਵੀ ਕਿਹੜੀ ਜੀ?
0: ਹਾਂਜੀ ਹਾਂਜੀ, ਬਿਲਕੁਲ,
2: ਜਿਹੜੇ ਸਾਡੇ ਮਾੜੇ ਮੋਟੇ ਉਹਨਾਂ ਸਰਦਾ ਜਿਹੜੇ ਕੰਮ ਕਰਦੇ ਹੋਰ ਉਹਨਾਂ ਚੱਲ ਸਕਦੇ, ਸਾਡਾ ਨਹੀਂ ਚੱਲਦਾ ਜੀ। ਇਹ ਸਾਡਾ ਕੰਮ ਹੀ ਸਾਰਾ ਸੈਲਫੋਨ ਤੇ ਜੀ, ਸਾਰਾ।
0: ਹਾਂਜੀ ਹਾਂਜੀ,
2: ਜੋ ਵੀ ਈਮੇਲ ਕਰਨੀ, ਟੈਕਸਟ, ਮੈਂ ਸਾਰਾ ਇਸੇ ਤੇ ਹੀ ਹਲਤੀ ਹੈ ਨਾ ਜੀ।
0: ਹਾਂਜੀ ਹਾਂਜੀ, ਹੁਣ ਅੱਜ ਕੱਲ ਤਾਂ
2: ਸੁਣਦੇ ਹੀ, ਸਤਿ ਸ਼੍ਰੀ ਅਕਾਲ,
0: ਚੱਲਦਾ ਸਤਿ ਸ਼੍ਰੀ ਅਕਾਲ। ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਬਿਲਕੁਲ, ਅੱਜ ਕੱਲ ਤਾਂ ਕਹਿੰਦੇ ਆ ਨਾ ਵੀ ਬੰਦਾ ਪਾਣੀ ਪੀਣਾ ਭੁੱਲ ਜਾਂਦਾ, ਫੋਨ ਨਹੀਂ ਭੁੱਲਦਾ ਕਦੇ, ਹੈ ਨਾ, ਇਹ ਹਾਲ ਹੋਇਆ ਹੋਇਆ ਅੱਜ ਕੱਲ ਤਾਂ। ਤੇ ਆਪਣੇ ਜੋ, ਚੱਲ ਜੋ ਵੀ ਚੀਜ਼ ਹੈ, ਆਪਣਾ ਧਿਆਨ ਦੇ ਨਾਲ ਇੱਧਰ ਉੱਧਰ ਜਿੱਥੇ ਕਿਤੇ ਵੀ ਜਾਂਦੇ ਹੋ ਤਾਂ ਆਪਣੀ ਬਿਲੋਂਗਿੰਗਸ, ਕਹਿੰਦੇ ਹੁੰਦੇ ਨਾ, ਸਵਾਰੀ ਆਪਣੇ ਆਪ ਦੀ ਆਪ ਜ਼ਿੰਮੇਵਾਰ ਹੈ, ਤੇ ਉਹੀ ਗੱਲ ਹੋ ਗਈ ਵੀ ਤੁਸੀਂ ਆਪਣੀਆਂ ਬਿਲੋਂਗਿੰਗਸ ਥੋੜ੍ਹਾ ਧਿਆਨ ਨਾਲ ਰੱਖਿਆ ਕਰੋ, ਕਿਉਂਕਿ ਆਪਣੀ ਮਾਇੰਡ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਚੱਲਦੀਆਂ ਹੁੰਦੀਆਂ ਨੇ। ਕਈ ਵਾਰ ਆਪਾਂ ਨੇ ਧਿਆਨ 'ਚ ਨਹੀਂ ਰਹਿੰਦਾ ਹੁੰਦਾ ਕਿ ਆਪਾਂ ਕਰ ਕੁਛ ਹੋਰ ਰਹੇ ਹਾਂ, ਸੋਚ ਕੁਛ ਹੋਰ ਰਹੇ ਹੁੰਦੇ ਹਾਂ, ਅਤੇ ਆਪਾਂ ਚੀਜ਼ਾਂ ਇੱਧਰ ਉੱਧਰ ਰੱਖ ਦਿੰਦੇ ਹਾਂ। ਪਰ ਜਦੋਂ ਕਦੇ ਬਾਹਰ ਜਾਂਦੇ ਹੋ ਤਾਂ ਫਿਰ ਕੋਸ਼ਿਸ਼ ਕਰੋ ਕਿ ਆਪਣਾ ਸਮਾਨ ਸੰਭਾਲ ਕੇ ਰੱਖੋ। ਐਨੀ ਹਾਓ, ਸਾਡੀਆਂ ਗੱਲਾਂ ਬਾਤਾਂ ਚੱਲਣਗੀਆਂ। ਸਟੂਡੀਓ ਨੰਬਰ 905-500-5444 905-564-6444 'ਤੇ ਅੱਜ ਮਦਰਸ ਡੇ ਵੀ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ, ਜੋ ਕਿ ਕੱਲ੍ਹ ਨੂੰ ਹੈ। ਤੁਸੀਂ ਆਪਣੇ ਮਦਰਸ ਦੇ ਨਾਲ ਜ਼ਰੂਰ ਸੈਲੀਬ੍ਰੇਟ ਕਰੋ, ਆਪਣੀ ਫੈਮਿਲੀ ਦੇ ਨਾਲ ਜ਼ਰੂਰ ਸੈਲੀਬ੍ਰੇਟ ਕਰੋ ਮਦਰਸ ਡੇ। ਤੇ ਫਿਲਹਾਲ ਆਪਾਂ ਚੱਲਾਂਗੇ ਅਪਲਾਇੰਸ ਜੰਕਸ਼ਨ ਦੇ ਉੱਪਰ। ਅਪਲਾਇੰਸ ਜੰਕਸ਼ਨ ਦੀਆਂ ਦੋ ਲੋਕੇਸ਼ਨਸ ਨੇ, ਮਿਸਿਸ ਸਾਗਰ ਰੋਡ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ ਪਹਿਲੀ ਲੋਕੇਸ਼ਨ, ਦੂਸਰੀ ਲੋਕੇਸ਼ਨ ਹੈਗੀ ਏਅਰਪੋਰਟ ਰੋਡ ਐਂਡ ਕਲਾਰਕ ਦੀ ਇੰਟਰਸੈਕਸ਼ਨ 'ਤੇ। ਦੋਨਾਂ ਲੋਕੇਸ਼ਨਸ ਦੇ ਉੱਪਰ ਤੁਹਾਡੇ ਲਈ ਬਹੁਤ ਹੀ ਕਮਾਲ ਦੀਆਂ ਨੰਬਰ 1 ਡੀਲਸ ਲੱਗ ਚੁੱਕੀਆਂ ਨੇ ਅਪਲਾਇੰਸਿਸ ਦੇ ਵਿੱਚ, ਅਤੇ ਉਹ ਡੀਲਸ ਦਾ ਫਾਇਦਾ ਤੁਸੀਂ ਜ਼ਰੂਰ ਲਓ। ਮਦਰਸ ਡੇ ਦੇ ਉੱਪਰ ਜਾਓ ਅਤੇ ਆਪਣਾ ਇਹ ਡੀਲਸ ਲਓ। ਡੀਲਸ ਕਿਹੜੀਆਂ ਲੱਗੀਆਂ ਨੇ, ਮਨਜੀਤ ਗਿੱਲ ਜੀ ਸਾਨੂੰ ਦੱਸਣਗੇ, ਲਾਈਨ 'ਤੇ ਜੁੜੇ ਹੋਏ ਨੇ। ਮਨਜੀਤ ਜੀ, ਸਵਾਗਤ, ਸਤਿ ਸ਼੍ਰੀ ਅਕਾਲ।
3: ਥੈਂਕ ਯੂ ਸੋ ਮਚ ਮਨਪ੍ਰੀਤ ਜੀ, ਤੇ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਅਪਲਾਇੰਸ ਸੈਕਸ਼ਨ ਵੱਲੋਂ ਪੈਪਰੀ ਸਤਿ ਸ਼੍ਰੀ ਅਕਾਲ। ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟ ਇਨ ਅਪਲਾਇੰਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਜੈਨੀਅਰ ਵਨ ਆਫ ਦਾ ਮੋਸਟ ਪ੍ਰੀਮੀਅਮ ਅਪਲਾਇੰਸਿਸ ਦਾ ਬ੍ਰਾਂਡ ਹੈ, ਜਿਹੜਾ ਕਿ 2 ਸਾਲ ਦੀ ਵਾਰੰਟੀ ਦੇ ਨਾਲ ਸਿੱਧਾ ਬ੍ਰਾਂਡ ਦੇ ਵੱਲੋਂ ਤੁਸੀਂ ਬਾਏ ਕਰ ਸਕਦੇ ਆ। ਸੋ ਉਹਦੇ ਉੱਪਰ 20% ਦਾ ਡਿਸਕਾਊਂਟ ਐਕਸਕਲੂਸਿਵ ਅਸੀਂ ਇਸ ਵੀਕਐਂਡ ਅਪਲਾਇੰਸ ਸੈਕਸ਼ਨ ਤੇ ਲੈ ਕੇ ਦੇ ਰਹੇ ਹਾਂ। ਜੇ ਤੁਸੀਂ ਕਿਚਨਏਡ ਬੋਸ਼ ਦੇ ਵਿੱਚ ਡੀਲ ਦੇਖ ਰਹੇ ਹੋ ਤਾਂ $1200 ਦੀ ਸੇਵਿੰਗ ਕਿਚਨਏਡ ਤੇ ਬੋਸ਼ ਦੇ ਉੱਪਰ ਕਰਵਾ ਕੇ ਦੇ ਰਹੇ ਹਾਂ, ਤੇ 35% ਦਾ ਡਿਸਕਾਊਂਟ ਅਵੇਲੇਬਲ ਹੈ ਸੈਮਸੰਗ, ਵਰਲਪੂਲ, ਮੇਟੈਗ, ਐਲ ਜੀ, ਫਰਿਜਡੇਅਰ ਤੇ ਜੀਈ ਵਰਗੇ ਬ੍ਰਾਂਡਸ ਦੇ ਉੱਪਰ ਬਿਲਟ ਇਨ ਅਪਲਾਇੰਸਿਸ ਦੇ ਉੱਪਰ। ਜਿਹੜੇ ਵੀ ਕਲਾਇੰਟ ਇਸ ਟਾਈਮ ਆਪਣੀ ਕੋਲ ਨਵੀਂ ਪ੍ਰੋਪਰਟੀ 'ਚ ਮੂਵ ਹੋ ਰਹੇ ਨੇ, 5 ਤੇ 5 ਸਟੇਨਲੈਸ ਸਟੀਲ ਦੇ ਅਪਲਾਇੰਸਿਸ ਦਾ ਕੋਂਬੋ ਹੈ, ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕਟੋਪ, 30 ਇੰਚ ਦਾ ਬਿਲਟ ਇਨ ਵਾਲਵ ਤੇ ਮਾਈਕ੍ਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ, 7000 ਹਜ਼ਾਰ ਡਾਲਰ ਦੀ ਵੈਲਿਊ ਦਾ ਪੂਰੇ ਦਾ ਪੂਰਾ ਬਿਲਟ ਰੈਗੂਲਰ ਅਪਲਾਈਸਿਸ ਦਾ ਬੰਡਲ ਹੈ ਜਿਹੜਾ ਕਿ ਸਿਰਫ 39.99 3999 ਡਾਲਰ ਚ ਇਸ ਵੀਕਐਂਡ ਤੁਸੀਂ ਅਪਲਾਈਸ ਫੰਕਸ਼ਨ ਤੇ ਲਗਾ ਸਕਦੇ ਆ। ਲਾਸਟ ਦੇ ਵਿੱਚ ਸਾਡੇ ਟੀਵੀ ਸੈਕਸ਼ਨ ਚ 86 ਇੰਚ 86 ਇੰਚ ਦਾ ਐਲਈਡੀ ਸਮਾਰਟ 4K ਟੀਵੀ 999 ਚ ਤੁਸੀਂ ਅੱਜ ਸ਼ਾਮ 7 ਵਜੇ ਤੱਕ ਅਪਲਾਈਸ ਫੰਕਸ਼ਨ ਤੇ ਲਗਾ ਸਕਦੇ ਆ। ਦੋ ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਆ, ਬ੍ਰੈਂਪਟਨ ਵੈਸਟ ਮਿਸੀ ਸਾਗਾ ਰੋਡ ਤੇ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054-0050-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054
0: ਗੱਲਬਾਤ ਕਰੋ ਅਪਲਾਇੰਸ ਜੰਕਸ਼ਨ ਤੇ ਮਨਜੀਤ ਗਿੱਲ ਜੀ ਦੇ ਨਾਲ ਤੁਹਾਡਾ ਸੰਪਰਕ ਹੋਏਗਾ 905-450-0054 905-450-0054 ਅਪਲਾਇੰਸ ਜੰਕਸ਼ਨ ਦਾ ਨੰਬਰ ਹੈ ਨੈਕਸਟ ਕਾਲਰ 0696 ਜੀ ਸਤਿ ਸ਼੍ਰੀ ਅਕਾਲ ਹਾਂਜੀ ਹੈਪੀ ਮਦਰਸ ਡੇ ਕੀ ਹਾਲ ਹੈ ਤੁਹਾਡਾ
4: ਬਿਲਕੁਲ ਠੀਕ ਹੈ ਬਹੁਤ ਹੈਪੀ ਹੈ ਹੈਲਥੀ ਹੈ ਬਹੁਤ ਖੁਸ਼ ਹੈ ਤੁਹਾਡਾ ਪ੍ਰੋਗਰਾਮ ਸੁਣ ਕੇ ਬਹੁਤ ਦਿਲ ਖੁਸ਼ ਹੁੰਦਾ
0: ਹਾਂਜੀ ਥੈਂਕ ਯੂ
4: ਹਾਂਜੀ
0: ਥੈਂਕ ਯੂ
4: ਮੇਰੀ ਮਦਰ ਮੈਂ 1970 ਚ ਛੱਡ ਕੇ ਆਇਆ ਸੀ
0: ਹਾਂਜੀ
4: ਮੁੜ ਕੇ ਦੁਬਾਰਾ ਦੇਖ ਨਹੀਂ ਹੋਇਆ ਹੁਣ
0: ਦੇਖ ਲੋ ਘਰ ਦੀਆਂ ਮਜਬੂਰੀਆਂ ਸੋਚਦੇ ਆ ਕਿ ਬਾਹਰ ਜਾਣਾ ਆ ਆ ਕਰਨਾ ਫੈਮਿਲੀ ਨੂੰ ਪ੍ਰੋਟੈਕਟ ਕਰਨਾ ਫੈਮਿਲੀ ਨੂੰ ਸਪੋਰਟ ਕਰਨਾ ਤੇ ਕਿਤੇ ਨਾ ਕਿਤੇ ਰਿਸ਼ਤੇ ਪਿੱਛੇ ਛੁੱਟ ਜਾਂਦੇ ਕੰਮਾਂ ਚ ਹਨਾ
4: ਏਅਰਪੋਰਟ ਤੱਕ ਛੱਡ ਕੇ ਆਈ ਸੀ ਉਦੋਂ ਡੇਢ ਦਿਨ ਲੱਗ ਜਾਂਦਾ ਸੀ ਦਿੱਲੀ ਆਉਣ ਨੂੰ ਬੀਬੀ ਤੂੰ ਫਿਕਰ ਨਾ ਲਾ ਮੈਂ ਆਪੇ ਆਪਣੀ ਜਗ੍ਹਾ ਬਣਾ ਲੈਣੀ ਆ ਕਹਿਣਾ ਵੀ ਤੇਰੇ ਕੋਲ ਰਿਟਰਨ ਟਿਕਟ ਹੈਗੀ ਆ ਮੁੜਮੀ ਟਿਕਟ ਨਾ ਦਿਲ ਲੱਗਿਆ ਮੁੜ ਕੇ ਆ ਜੀ ਜਿਹੜਾ ਵੀ ਢਾਬਾ ਆਇਆ ਕਦੇ ਉੱਥੇ ਲੁਕਵਾ ਲਿਆ ਕਦੇ ਕਾਰ ਕਿੱਥੇ ਚੱਲੀ ਕਹਿੰਦੀ ਮੈਂ ਵਾਸ਼ਰੂਮ ਚੱਲੀ ਪਰ ਮੈਨੂੰ ਉਹਨੇ ਫਿਰ ਦੱਸਿਆ ਫੋਨ ਤੇ ਕਹਿੰਦੀ ਮੈਂ ਰੋਣ ਜਾਂਦੀ ਹੁੰਦੀ ਸੀ ਉਹਦੇ ਪਿੱਛੇ ਢਾਬੇ ਪਿੱਛੇ ਆਂਟੀ ਜਾਂਦੇ ਏਦਾਂ ਮਾਵਾਂ ਦਾ ਜਿਹੜਾ ਪਿਆਰ ਨਾ ਜੀ ਉਹ ਬਿਲਕੁਲ ਅਨੋਖਾ ਜੀ ਜੋੜ ਕੇ ਮੇਰੀ ਏਦਾਂ ਜਨ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ
0: ਹਾਂਜੀ
4: ਮਦਰ ਡੇ ਤੁਹਾਨੂੰ ਬਹੁਤ ਬਹੁਤ ਹੀ ਹੈਪੀ ਹੋਵੇ ਤੇ ਬੜੀ ਤੁਹਾਨੂੰ ਸਕਸੈਸ ਮਿਲੇ ਜ਼ਿੰਦਗੀ ਦੇ ਵਿੱਚ ਜੀ
0: ਹਾਂਜੀ ਥੈਂਕ ਯੂ
4: ਆਪਣੀ ਲਾਈਫ ਦੇ ਵਿੱਚ ਹੈਪੀ ਰਹਿਣ ਦੀ ਮੈਂ ਸਾਰਿਆਂ ਨੂੰ ਉਦਾਂ ਕਹਿੰਦਾ ਸਾਰੇ ਉਦਾਂ ਸਕਸੈਸ ਪਾਉਣ ਤੇ ਉਦਾਂ ਸਾਰੇ ਖੁਸ਼ ਰਹਿਣਗੇ ਕਿਉਂਕਿ ਦੇਖੋ ਤੁਸੀਂ ਹੱਥ ਜੋੜ ਕੇ ਏਦਾਂ ਸਾਰਿਆਂ ਨੇ ਸੋਚੋ ਨਾ ਜੀ ਰੱਬ ਤੁਹਾਨੂੰ ਚੰਗਾ ਦਿੰਦਾ ਜੀ
0: ਹਾਂਜੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਆਪਣੇ ਫੈਮਿਲੀ ਦੇ ਲਈ ਬਹੁਤ ਕੁਛ ਸੋਚਦਾ ਬਹੁਤ ਕੁਛ ਕਰਨ ਦੀ ਕੋਸ਼ਿਸ਼ ਕਰਦਾ ਆਪਾਂ ਕਿੰਨਾ ਭੱਜਦੇ ਹਾਂ ਵੀ ਮੇਰੇ ਤੋਂ ਆਹ ਵੀ ਹੋ ਜੇ ਆਹ ਵੀ ਕਰ ਲਵਾਂ ਮੈਂ ਆਹ ਵੀ ਕਰ ਲਵਾਂ ਕੰਮਾਂ ਦੇ ਪਿੱਛੇ ਹਨਾ ਆਪਣੀ ਰਿਸਪੋਂਸੀਬਿਲਿਟੀਜ਼ ਦੇ ਲਈ ਹਰ ਕੋਈ ਭੱਜ ਨੱਟ ਕਰਦਾ ਫਿਰਦਾ ਹੈ ਜੋ ਜ਼ਰੂਰੀ ਵੀ ਹੈਗਾ ਜ਼ਰੂਰਤ ਵੀ ਹੈਗਾ ਹਨਾ ਹਰ ਕਿਸੇ ਨੇ ਬ੍ਰੈਡ ਐਂਡ ਬਟਰ ਅਰਨ ਕਰਨਾ ਹੀ ਹਨਾ ਕਿ ਆਪਣੇ ਘਰਦਿਆਂ ਨੂੰ ਰੋਟੀ ਤਾਂ ਖਵਾਉਣੀ ਹੈ ਪਰ ਕਿਤੇ ਨਾ ਕਿਤੇ ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ ਵੀ ਤੁਸੀਂ ਆਪਣੀ ਫੈਮਿਲੀ ਦੇ ਨਾਲ ਉਹਨਾਂ ਦੇ ਨਾਲ ਟਾਈਮ ਜ਼ਰੂਰ ਸਪੈਂਡ ਕਰੋ ਹਾਂ ਮਜਬੂਰੀਆਂ ਹੁੰਦੀਆਂ ਨੇ ਤੁਹਾਨੂੰ ਬਹੁਤ ਦੂਰ ਆਉਣਾ ਪੈ ਜਾਂਦਾ ਕਈ ਵਾਰ ਤੁਸੀਂ ਆਪਣੀ ਫੈਮਿਲੀ ਨੂੰ ਪਿੱਛੇ ਛੱਡ ਕੇ ਆਉਂਦੇ ਹੋ ਅਤੇ ਕੁਛ ਨਾ ਕੁਛ ਅਚੀਵ ਕਰਨਾ ਹੁੰਦਾ ਆਪਣੇ ਗੋਲਸ ਹੁੰਦੇ ਨੇ ਬਟ ਜਦੋਂ ਤੁਹਾਡੀ ਫੈਮਿਲੀ ਤੁਹਾਡੇ ਨਾਲ ਹੈ ਨਾ ਤੁਸੀਂ ਉਹਨਾਂ ਦੇ ਨਾਲ ਲਾਜ਼ਮੀ ਆਪਣਾ ਟਾਈਮ ਸਪੈਂਡ ਕਰੋ ਕਿਉਂਕਿ ਸਾਰੇ ਕੰਮ ਵੀ ਹੋ ਜਾਣੇ ਨੇ ਤੁਸੀਂ ਪੈਸਾ ਵੀ ਕਮਾ ਲੈਣਾ ਤੁਸੀਂ ਆਪਣੀਆਂ ਮੰਜ਼ਿਲਾਂ 'ਤੇ ਵੀ ਪਹੁੰਚ ਜਾਣਾ ਆ ਬਟ ਜਿਹੜੇ ਇਨਸਾਨ ਹੈ ਜੇ ਉਹ ਇੱਕ ਵਾਰ ਚੱਲ ਗਏ ਤਾਂ ਫਿਰ ਉਹਨਾਂ ਨੇ ਵਾਪਸ ਨਹੀਂ ਆਉਣਾ ਅਤੇ ਜਿਹੜੀ ਆਪਣੀ ਫੈਮਿਲੀ ਆ ਆਪਣੇ ਪੇਰੈਂਟਸ ਹੋ ਗਏ ਆਪਣੇ ਦੋਸਤ ਹੋ ਗਏ ਆਪਣੇ ਬੱਚੇ ਹੋ ਗਏ ਜਾਂ ਤੁਹਾਡੇ ਪਾਰਟਨਰਸ ਹੋ ਗਏ ਕੋਈ ਵੀ ਹੈ ਤੁਹਾਡੀ ਲਾਈਫ ਦੇ ਵਿੱਚ ਜੋ ਤੁਹਾਡੇ ਆਪਣੇ ਲਵਡ ਵਨਸ ਨੇ ਜੋ ਤੁਹਾਡੀ ਆਪਣੀ ਫੈਮਿਲੀ ਆ ਤੁਹਾਡੇ ਫਰੈਂਡਸ ਨੇ ਜੋ ਤਿੰਨ ਜਿਨ੍ਹਾਂ ਨੂੰ ਤੁਸੀਂ ਆਪਣਾ ਕਹਿੰਦੇ ਹੋ ਹੈ ਨਾ ਅਤੇ ਉਹਨਾਂ ਨੂੰ ਤੁਸੀਂ ਟਾਈਮ ਜ਼ਰੂਰ ਦਿਓ ਕਿਉਂਕਿ ਜੇ ਇੱਕ ਵਾਰ ਇਹ ਟਾਈਮ ਨਿਕਲ ਗਿਆ ਤਾਂ ਉਹ ਟਾਈਮ ਵਾਪਸ ਨਹੀਂ ਆ ਸਕਦਾ ਇਸ ਕਰਕੇ ਹਮੇਸ਼ਾ ਹਮੇਸ਼ਾ ਹੀ ਉਹਨਾਂ ਦਾ ਖਿਆਲ ਰੱਖੋ ਆਪਣਾ ਖਿਆਲ ਰੱਖੋ ਅਤੇ ਜਿੰਨਾ ਹੋ ਸਕਦਾ ਮੈਂ ਤਾਂ ਕਹੂੰਗੀ ਵੀ ਉਹਨਾਂ ਨੂੰ ਟਾਈਮ ਦਿਓ ਟਾਈਮ ਦਾ ਮਤਲਬ ਇਹ ਨਹੀਂ ਕਿ ਤੁਸੀਂ ਵੀ ਹਾਂਜੀ ਹੁਣ ਅਸੀਂ ਘਰ ਬੈਠੇ ਹਾਂ ਅੱਜ ਛੁੱਟੀ ਸੀਗੀ ਅਸੀਂ ਆਪਣੀ ਫੈਮਿਲੀ ਨਾਲ ਬੈਠੇ ਹੋਏ ਹਾਂ ਤੁਸੀਂ ਉਹਨਾਂ ਦੇ ਨਾਲ ਟਾਈਮ ਸਪੈਂਡ ਕਰੋ ਮਤਲਬ ਉਹਨਾਂ ਦੇ ਨਾਲ ਗੱਲਾਂ ਕਰੋ, ਉਹਨਾਂ ਦੇ ਨਾਲ ਆਪਣੀਆਂ ਗੱਲਾਂ ਸ਼ੇਅਰ ਕਰੋ, ਉਹਨਾਂ ਦੀਆਂ ਗੱਲਾਂ ਪੁੱਛੋ, ਉਹਨਾਂ ਨੂੰ ਕੋਈ ਪ੍ਰੋਬਲਮ ਤਾਂ ਨਹੀਂ, ਉਹਨਾਂ ਨੂੰ ਕੋਈ ਤਕਲੀਫ ਤਾਂ ਨਹੀਂ, ਉਹਨਾਂ ਦੇ ਮਨ 'ਚ ਕੀ ਚੱਲ ਰਿਹਾ, ਵੀ ਹਾਂ ਉਹ ਕਿਤੇ ਉੱਪਰੋਂ ਤਾਂ ਨਹੀਂ ਹੱਸ ਰਹੇ, ਉਹ ਖੁਸ਼ ਵੀ ਨੇ। ਇਹ ਚੀਜ਼ਾਂ ਨਿੱਕੀਆਂ ਨਿੱਕੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਨਾ, ਇਹ ਉਹ ਤੁਹਾਡੀ ਅਪਣਾਤਾ ਜਿਹੜੀ ਹੈਗੀ ਹੈ, ਤੁਹਾਡਾ ਆਪਣਾਪਣ ਉਹ ਦਿਖਾਉਂਦੀਆਂ ਵਾ, ਵੀ ਹਾਂ ਕਿਸੇ ਨੂੰ ਕਿਸੇ ਦੀ ਕਿੰਨੀ ਕੁ ਪਰਵਾਹ ਹੋ ਸਕਦੀ ਹੈ। ਹਮੇਸ਼ਾ ਓਬਵੀਅਸਲੀ ਬੋਲ ਕੇ ਤਾਂ ਨਹੀਂ ਸ਼ੋਅ ਹੁੰਦੀ, ਬਟ ਹਾਂ ਤੁਹਾਡੇ ਐਕਸ਼ਨ 'ਚ ਸਾਰਾ ਕੁਛ ਦਿਖਾ ਦਿੰਦੇ ਨੇ ਕਿ ਤੁਹਾਨੂੰ ਆਪਣੀ ਫੈਮਿਲੀ ਦੀ ਜਾਂ ਕਿਸੇ ਇੱਕ ਪਰਸਨ ਦੀ ਕਿੰਨੀ ਕੁ ਪਰਵਾਹ ਹੈਗੀ ਆ। ਤੁਸੀਂ ਬੇਸ਼ੱਕ ਆਪਣੀ ਉਹਨਾਂ ਨੂੰ ਸਪੋਰਟ ਕਰਨ ਦੇ ਲਈ, ਆਪਣਾ ਪਰਿਵਾਰ ਪਾਲਣ ਦੇ ਲਈ ਬਹੁਤ ਦੂਰ ਦੂਰ ਚਲੇ ਜਾਂਦੇ ਹੋ, ਬਟ ਜਿੰਨਾ ਹੋ ਸਕਦਾ ਜੇ ਤੁਹਾਡੇ ਤੋਂ ਫੋਨ 'ਤੇ ਵੀ ਗੱਲ ਹੁੰਦੀ ਹੈ, ਫੋਨ 'ਤੇ ਵੀ ਗੱਲ ਕਰੋ, ਜਿੰਨਾ ਹੋ ਸਕਦਾ ਉਹਨਾਂ ਦੇ ਨਾਲ ਰਹੋ, ਕੋਲ ਰਹੋ, ਹੈ ਨਾ। ਜੇ ਫਿਜ਼ੀਕਲੀ ਕੋਲ ਨਹੀਂ ਰਹਿ ਸਕਦੇ ਤਾਂ ਗੱਲਾਂ ਦੇ ਵਿੱਚ ਉਹਨਾਂ ਦੇ ਨਾਲ ਰਹੋ। ਅਗਲੇ ਕਾਲਰ 8398 ਜੀ, ਸਤਿ ਸ਼੍ਰੀ ਅਕਾਲ।
5: ਹਾਂਜੀ ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ।
0: ਸਤਿ ਸ਼੍ਰੀ ਅਕਾਲ ਜੀ,
5: ਹੈਪੀ ਮਦਰਸ ਡੇ ਜੀ।
0: ਹਾਂਜੀ ਹੈਪੀ ਮਦਰਸ ਡੇ।
5: ਇੱਕ ਗਾਣੇ ਲਾ ਦਿਓ ਬੱਚੇ।
0: ਹਾਂਜੀ ਦੱਸੋ।
5: ਲਾਭ ਹੀਰੇ ਦਾ ਬੰਝ ਬਰਾਬਰ ਕੱਢਾਂਗੇ।
0: ਕੀ ਕਿਹੜਾ ਕਿਹੜਾ ਗਾਣਾ?
5: ਲਾਭ ਹੀਰੇ ਦਾ ਗਾਣਾ ਜੀ, ਬੰਝ ਬਰਾਬਰ ਕੱਢਾਂਗੇ।
0: ਬੰਝ ਬਰਾਬਰ ਗੱਡਾ
5: ਗੱਡਾਂਗੇ
0: ਗੱਡਾਂਗੇ
5: ਗੱਡਾਂਗੇ ਬੰਝ ਬਰਾਬਰ ਕੱਢਾਂਗੇ।
0: ਠੀਕ ਹੈ ਜੀ, ਮੈਂ ਹਾਂਜੀ ਥੈਂਕ ਯੂ ਤੁਹਾਡੀ ਕਾਲ ਦੇ ਲਈ। ਮੈਂ ਲੱਭਦੀ ਹਾਂ ਗਾਣਾ, ਇਹ ਤੁਸੀਂ ਮੈਨੂੰ ਬਹੁਤ ਅਜੀਬ ਜਿਹਾ ਗਾਣਾ ਦੱਸਤਾ ਵਾ ਟਾਈਟਲ, ਬਟ ਕੋਈ ਨਾ ਮੈਂ ਲੱਭਦੀ ਹਾਂ ਫਿਰ ਸੁਣਾਉਂਦੀ ਹਾਂ ਤੁਹਾਨੂੰ। 2587 ਹਾਂਜੀ ਹੈਲੋ
6: ਮਨਪ੍ਰੀਤ, ਸਤਿ ਸ਼੍ਰੀ ਅਕਾਲ ਭਾਈ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ।
6: ਚਲੋ ਅੱਜ ਤਾਂ ਮਾਂ ਦੇ ਗਾਣੇ ਚੱਲਦੇ, ਮਾਂ ਦਾ ਗਾਣਾ ਲਾਇਓ, ਦੂਜੇ ਸਰਦਾਰ ਅਲੀ ਦਾ ਮਾਂ ਮੇਰੀ।
0: ਸਰਦਾਰ ਅਲੀ
6: ਮਾਂ ਮੇਰੀ,
0: ਮਾਂ ਮੇਰੀ, ਠੀਕ ਹੈ।
6: ਬਾਕੀ ਉਹਦਾ ਉੱਤਰ ਹਲੇ ਆਇਆ ਨਹੀਂ ਗਾ, ਬਹੁਤ ਬਿਜਾਰ ਦਾ।
0: ਇੱਕ ਕਾਲਰ ਨੇ ਕਿਹਾ ਸੀ, ਕਹਿੰਦੇ ਇਹਦਾ ਆਨਸਰ ਮੱਛੀ ਹੈ।
6: ਨਹੀਂ ਮੱਛੀ ਨਹੀਂ ਹੈ।
0: ਹਾਂ ਮੈਨੂੰ, ਮੈਂ ਵੀ ਉਹਨਾਂ ਨੂੰ ਕਿਹਾ ਕਿ ਮੈਨੂੰ ਮੱਛੀ ਨਹੀਂ ਲੱਗ ਰਿਹਾ, ਕੁਝ ਹੋਰ ਸੀ।
6: ਆਪਣੇ ਖੇਤਾਂ 'ਚ ਹੁੰਦੀ, ਪੁਰਾਣੇ ਜ਼ਮਾਨੇ 'ਚ, ਹੁਣ ਤਾਂ ਪਤਾ ਨਹੀਂ।
0: ਖੇਤਾਂ 'ਚ ਹੁੰਦੀ ਸੀ, ਦੁਬਾਰਾ ਬੋਲਿਓ ਇੱਕ ਵਾਰੀ।
6: ਜਲ ਵਿੱਚ ਜੰਮੀ ਜਲ ਵਿੱਚ ਜਾਈ।
0: ਹਾਂਜੀ।
6: ਜਲ ਵਿੱਚ ਸੀ ਸਿੰਘਦਾਇਆ। ਹੱਡੀਆਂ ਹੱਡੀਆਂ ਪਿੰਜਰੇ ਪਈਆਂ, ਮਾਸ ਮਾਸ ਵਰਤਾਇਆ।
0: ਇਹ ਉਹ ਤਾਂ ਨਹੀਂ ਜਿਹੜਾ
6: ਨੋ ਨੋ ਨਾ ਦੱਸ ਦੇ ਕੁਛ ਪਕੜ, ਲੋਕਾਂ ਤੋਂ ਪੁੱਛਣਾ ਵਾ।
0: ਓਕੇ, ਕੀ ਪਤਾ ਮੇਰਾ ਆਨਸਰ ਵੀ ਸਹੀ ਹੈਗਾ ਕਿ ਨਹੀਂ ਹੈਗਾ,
6: ਮੈਨੂੰ ਤੁਸੀਂ ਆਫ ਦੀ ਏਅਰ ਮੈਨੂੰ ਦੱਸਿਓ ਫਿਰ।
0: ਚਲੋ ਠੀਕ ਹੈ,
6: ਮੈਨੂੰ ਆਫ ਦੀ ਏਅਰ ਕਰ ਲਿਓ। ਬਾਕੀ ਤੁਸੀਂ ਗਾਣਾ ਲਾਇਓ ਮਾਂ ਮੇਰੀ ਸਰਦਾਰ ਅਲੀ ਦਾ, ਬਹੁਤ ਵਧੀਆ, ਪੂਰਾ ਗਾਣਾ ਲਾਇਓ।
0: ਠੀਕ ਹੈ ਠੀਕ ਹੈ, ਮੈਂ ਜ਼ਰੂਰ ਲਗਾਉਂਦੀ ਹਾਂ। ਇੱਕ ਦੋ ਗਾਣੇ ਹੋਰ ਵੀ, ਜਿਵੇਂ ਤੁਹਾਡਾ ਗਾਣਾ ਵੀ
6: ਉਹ ਮੇਰਾ ਹੋ ਰਹਿਣ ਦੇ, ਪਰ ਜੇ ਨਹੀਂ ਲਾਉਣਾ ਤਾਂ
0: ਉਹ ਮੈਂ ਲਗਾਤਾ ਪਹਿਲਾਂ ਹੀ, ਤੁਸੀਂ ਸੁਣਿਆ ਨਹੀਂ?
6: ਲਗਾਤਾ, ਮੈਂ ਤਾਂ ਸੁਣਿਆ ਹੀ ਨਹੀਂ।
0: ਨਹੀਂ ਉਹ ਮੈਂ ਲਗਾਇਆ, ਥੋੜਾ ਟਾਈਮ ਹੋ ਗਿਆ ਵਾ, ਆਈ ਥਿੰਕ 2:05-07 ਤੇ ਲਗਾਇਆ ਸੀ
6: ਉਹ, ਫਿਰ ਮੈਂ ਬਾਹਰ ਗਿਆ ਸੀ ਮੈਨੂੰ ਲੱਗਦਾ।
0: ਫਿਰ ਤੁਸੀਂ ਮਿਸ ਕਰਤਾ, ਮੈਂ ਤੁਹਾਡਾ ਗਾਣਾ ਲਗਾ ਦਿੱਤਾ ਸੀ।
6: ਨਹੀਂ ਯਾਰ ਸਰਦਾਰ ਅਲੀ ਦਾ ਆਇਓ, ਮੈਂ ਤਾਂ ਭੁੱਲ ਗਿਆ, ਜਦੋਂ ਮੈਂ ਮਾਂ ਦੇ ਗਾਣੇ ਚੱਲਦੇ ਮੈਂ ਤਾਂ ਐਵੇਂ ਲਵਾ ਬੈਠਾ।
0: ਨਹੀਂ ਨਹੀਂ ਕੋਈ ਗੱਲ ਨਹੀਂ, ਇੱਕ ਦੋ ਗਾਣੇ ਹੋਰ ਵੀ ਹੈਗੇ ਨੇ, ਤੇ ਤੁਸੀਂ ਆਪਣੀ ਪਸੰਦ ਦਾ ਕੋਈ ਵੀ ਗਾਣਾ ਸੁਣ ਵੀ ਸਕਦੇ ਹੋ, ਕੋਈ ਗੱਲ ਨਹੀਂ।
6: ਹਾਂ ਸਰਦਾਰ ਅਲੀ ਦਾ ਲਾਇਓ ਮਾਂ ਮੇਰੀ।
0: ਠੀਕ ਹੈ ਠੀਕ ਹੈ ਜੀ, ਜ਼ਰੂਰ ਲਵਾਂਗੇ।
6: ਬਾਕੀ ਬਾਲ ਜਿਹੜਾ ਬੱਜੂਗਾ ਉਹਨੂੰ 8 ਦਾ ਬੈਗ ਫਰੀ।
0: ਠੀਕ ਹੈ,
6: ਨਾਲੇ ਪਹਿਲਾਂ ਐਡਰੈਸ ਵੀ ਦੱਸ ਦੇ ਜਾਂਗਾ। ਧੰਨਵਾਦ।
0: ਹਾਂਜੀ ਥੈਂਕ ਯੂ ਥੈਂਕ ਯੂ, ਬਹੁਤ ਸ਼ੁਕਰੀਆ। ਤੇ ਬਲਦੀਪ ਸਿੰਘ ਜੀ ਸਾਨੂੰ ਇੱਕ ਬੁਝਾਰਤ ਪਾ ਗਏ ਨੇ, ਤੇ ਹਜੇ ਤੱਕ ਕਿਸੇ ਨੂੰ ਲੱਭੀ ਨਹੀਂ, ਜੇ ਕਿਸੇ ਨੂੰ ਲੱਭ ਗਈ ਤਾਂ ਫਿਰ ਜ਼ਰੂਰ ਦੱਸਿਓ। ਸਟੂਡੀਓ ਨੰਬਰ 9055546444 ਦੇ ਉੱਪਰ ਤੁਹਾਡੀ ਕਾਲਸ ਆ ਰਹੀਆਂ ਨੇ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਜ਼ਰੂਰ ਪਹੁੰਚੋ, ਇਹਨਾਂ ਦੇ ਕੋਲ ਐਵਰੀ ਡੇ ਤੁਹਾਡੇ ਲਈ ਇੱਕ ਸਪੈਸ਼ਲ ਮੈਨਿਊ ਹੁੰਦਾ, ਜਿਹਦੇ ਵਿੱਚ ਬਾਏ ਵਨ ਗੈੱਟ ਵਨ ਫ੍ਰੀ ਤੁਹਾਡੇ ਲਈ ਡੀਲ ਲੱਗਦੀ ਹੈ। ਤੁਸੀਂ ਅੱਜ ਜ਼ਰੂਰ ਪਹੁੰਚੋ, ਸਿੰਪਲੀ ਇੰਡੀਅਨ ਦੀ ਕਿਸੇ ਵੀ ਲੋਕੇਸ਼ਨ ਤੇ ਜਾਓਗੇ, ਇਹਨਾਂ ਦੇ 3 ਲੋਕੇਸ਼ਨਸ ਨੇ, ਕਿਸੇ ਵੀ ਲੋਕੇਸ਼ਨ ਤੇ ਜਾਓ ਤੇ ਇਸ ਡੀਲ ਦਾ ਫਾਇਦਾ ਲੈ ਸਕਦੇ ਹੋ। ਇਹਨਾਂ ਦਾ ਇੱਕ ਸਪੈਸ਼ਲ ਮੈਨਿਊ ਹਰ ਲੋਕੇਸ਼ਨ ਦੇ ਉੱਪਰ ਅਵੇਲੇਬਲ ਹੈ, ਜਿਹਦੇ ਵਿੱਚ ਤੁਹਾਡੇ ਲਈ ਬਾਏ ਵਨ ਗੈੱਟ ਵਨ ਫ੍ਰੀ ਵਾਲੀ ਡੀਲ ਮਿਲਦੀ ਹੈ ਐਵਰੀ ਡੇ। ਤੇ ਨਾਲ ਹੀ ਇਹਨਾਂ ਦੇ ਕੋਲੋਂ ਤੁਸੀਂ ਵੈਜੀਟੇਰੀਅਨ ਜਾਂ ਨੋਨ ਵੈਜੀਟੇਰੀਅਨ ਕੋਈ ਵੀ ਤੁਸੀਂ ਖਾਣਾ ਖਾਓ, ਬਫੇ ਹੁੰਦਾ ਹੈ, ਉੱਥੇ ਤੁਸੀਂ ਖਾ ਸਕਦੇ ਹੋ। ਅਤੇ ਨਾਲ ਹੀ ਤੁਸੀਂ ਇਹਨਾਂ ਦੇ ਕੋਲੋਂ ਸ਼ੁੱਧ ਖੋਏ ਦੀਆਂ ਮਿਠਾਈਆਂ ਐਵਰੀ ਡੇ ਲੈ ਕੇ ਆ ਸਕਦੇ ਹੋ, ਹਰ ਲੋਕੇਸ਼ਨ 'ਤੇ ਅਵੇਲੇਬਲ ਨੇ। ਜੇ ਤੁਸੀਂ ਆਪਣੇ ਘਰਾਂ 'ਚ ਕੋਈ ਫੰਕਸ਼ਨ ਕਰ ਰਹੇ ਹੋ, ਕੋਈ ਗੈੱਟ ਟੂਗੈਦਰ ਕਰ ਰਹੇ ਹੋ, ਸਪੈਸ਼ਲ ਕੇਟਰਿੰਗ ਕਰਵਾਓ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਤੋਂ। ਲਾਈਵ ਫੂਡ ਟਰੱਕ ਕੇਟਰਿੰਗ ਕਰਦੇ ਨੇ ਇਹ, 15-16 ਟਰੱਕ ਨੇ ਇਹਨਾਂ ਦੇ ਕੋਲ, ਜਿਹੜੇ ਤੁਹਾਡੇ ਸਪੈਸ਼ਲ ਓਕੇਜ਼ਨਸ ਦੇ ਵਿੱਚ ਤੁਸੀਂ ਮੰਗਵਾ ਸਕਦੇ ਹੋ। ਗਰਮਾ ਗਰਮ ਖਾਣਾ ਨਾਲ ਦੀ ਨਾਲ ਤੁਹਾਡੇ ਮਹਿਮਾਨਾਂ ਨੂੰ ਸਰਵ ਕਰਨਗੇ। ਤੁਸੀਂ ਪਹੁੰਚ ਸਕਦੇ ਹੋ ਸਿੰਪਲੀ ਇੰਡੀਅਨ, ਡਾਈਨ ਇਨ ਕਰਨਾ, ਟੇਕਆਊਟਸ ਲੈ ਕੇ ਆਉਣੇ ਆ, ਹਰ ਤਰ੍ਹਾਂ ਦਾ ਖਾਣਾ ਤੁਹਾਡੇ ਲਈ ਅਵੇਲੇਬਲ ਹੈ। 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਐਂਡ ਕੈਸਲ ਮੋਰ ਦੀ ਇੰਟਰਸੈਕਸ਼ਨ 'ਤੇ ਪਹਿਲੀ ਲੋਕੇਸ਼ਨ ਹੈ। ਦੂਸਰੀ ਲੋਕੇਸ਼ਨ 85 ਮੌਂਟਪੇਲੀਅਰ ਸਟਰੀਟ, ਮਿਸਿਸ ਆਗਾ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ ਦੇ ਉੱਪਰ ਮਿਲਣਗੇ। ਤੀਸਰੀ ਲੋਕੇਸ਼ਨ ਹੈ 15 ਫੈਂਡਰ ਵੇ, ਬੋਬੇਡ ਐਂਡ ਚਿੰਕਿਊਜ਼ੀ ਦੇ ਇੰਟਰਸੈਕਸ਼ਨ 'ਤੇ, ਨੰਬਰ 9058402200। ਇਸ ਨੰਬਰ ਤੇ ਕਾਲ ਕਰ ਸਕਦੇ ਹੋ ਜਾਂ ਫਿਰ 9057948111 9057981111 ਦੇ ਉੱਪਰ ਕਾਲ ਕਰੋ ਤੇ ਤੁਸੀਂ ਇਹਨਾਂ ਦੇ ਕੋਲੋਂ ਕੇਟਰਿੰਗ ਦੇ ਆਰਡਰਸ ਵੀ ਦੇ ਸਕਦੇ ਹੋ ਆਪਣੇ ਸਪੈਸ਼ਲ ਓਕੇਸ਼ਨਸ ਦੇ ਵਿੱਚ ਸਪੈਸ਼ਲ ਕੇਟਰਿੰਗ ਕਰਵਾਓ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਦੀ ਨੈਕਸਟ ਫਰਮਾਇਸ਼ੀ ਗਾਣਾ ਇੰਜੋਏ ਕਰੋ ਅਮਰਜੀਤ ਚਿੰਬਾ ਜੀ ਮੈਨੂੰ ਤੁਹਾਡਾ ਗਾਣਾ ਮਿਲ ਗਿਆ ਆ ਤੇ ਤੁਸੀਂ ਇੰਜੋਏ ਕਰੋ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟੁਨ ਕੀਤਾ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਆਲਮੋਸਟ ਹਾਫ ਟਾਈਮ ਸਾਡੇ ਪ੍ਰੋਗਰਾਮ ਦਾ ਹੋ ਚੁੱਕਿਆ, ਡੇਢ ਘੰਟਾ ਨਿਕਲ ਗਿਆ ਐਂਡ ਡੇਢ ਘੰਟਾ ਹੋਰ ਵਾਪਸ ਹੋਰ ਬਾਕੀ ਹੈ। ਨੈਕਸਟ ਕਾਲਰ 2558। ਹਾਂਜੀ ਸਤਿ ਸ਼੍ਰੀ ਅਕਾਲ।
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ,
1: ਕੀ ਹਾਲ ਆ ਮਨਪ੍ਰੀਤ ਜੀ?
0: ਹਾਂਜੀ ਠੀਕ ਹੈ, ਵਧੀਆ, ਤੁਸੀਂ ਸੁਣਾਓ?
1: ਬਸ ਮਤਲਬ ਮੈਂ ਇਹ ਕਹਿਣਾ ਸੀ ਸਾਰੀਆਂ ਮਾਤਾਵਾਂ ਨੂੰ ਹੈਪੀ ਮਦਰ ਡੇ।
0: ਹਾਂਜੀ,
1: ਬਹੁਤ ਔਖਾ ਪੁੱਤ, ਮੈਂ ਵੀ ਆਪਣੀ ਮਾਂ ਨੂੰ ਗਵਾ ਚੁੱਕਿਆ 98 ਦੇ ਵਿੱਚ।
0: ਓ ਅੱਛਾ, ਆਮ ਸੋ ਸੌਰੀ।
1: ਮੈਂ ਜਾਣਾ ਸੀ 98 ਚ, ਮੰਮਾ ਦਾ ਫੋਨ ਆਈ ਜਾਂਦਾ ਸੀ, ਪੁੱਤ ਆਇਆ ਮੈਂ ਤੈਨੂੰ ਗੱਲ ਕਰਨੀ ਆ। ਮੇਰੀ ਸ਼ਾਮ ਨੂੰ ਫਲਾਈਟ ਸੀ, ਫਿਰ ਮੇਰੇ ਬ੍ਰਦਰ ਦਾ ਫੋਨ ਆ ਗਿਆ, ਹੁਣ ਤਾਂ ਭਾਣਾ ਵਰਤ ਗਿਆ।
0: ਓ ਅੱਛਾ, ਜਿਸ ਦਿਨ ਤੁਹਾਡੀ ਫਲਾਈਟ ਸੀ?
1: ਹਾਂਜੀ, ਮੇਰੀ ਸ਼ਾਮ ਨੂੰ ਫਲਾਈਟ ਸੀ, ਫਿਰ ਉਹਨਾਂ ਫੋਨ ਆ ਗਿਆ, ਹੁਣ ਤਾਂ ਹੋ ਗਿਆ ਕੰਮ, ਚਲੇ ਗਏ।
0: ਤੁਸੀਂ ਇੰਡੀਆ ਜਾਣਾ ਸੀ ਉਸ ਦਿਨ?
1: ਹਾਂਜੀ, ਉਸ ਦਿਨ ਸਾਡੀ ਫਲਾਈਟ ਸੀ ਇੰਡੀਆ ਜਾਣ ਦੀ।
0: ਓ ਅੱਛਾ,
1: ਪਤਾ ਨਹੀਂ ਮੰਮਾ ਨੇ ਕੀ ਮੇਰੇ ਨਾਲ ਗੱਲਾਂ ਕਰਨੀਆਂ ਸੀ, ਬਸ ਚਲੇ ਗਏ। ਚਲੋ, ਉਹ ਸਾਈਡ, ਜਿਹੜਾ ਆਇਆ ਉਹਨੇ ਜਾਣਾ ਹੀ ਜਾਣਾ ਇੱਕ ਦੁਬਾਰਾ।
0: ਹਾਂਜੀ, ਚਲੋ ਕਿਤੇ ਤੁਹਾਨੂੰ ਦੇਖ ਕੇ ਹੈ ਨਾ, ਦੇਖੋ ਰਿਗਰੈਟਸ ਤਾਂ ਰਹਿ ਜਾਂਦੇ ਹੁੰਦੇ ਨੇ, ਹੈ ਨਾ, ਵੀ ਕਾਸ਼ ਆਹ ਵੀ ਹੋ ਜਾਂਦਾ, ਇਹ ਵੀ ਹੋ ਜਾਂਦਾ, ਫਿਰ ਤਾਂ ਜੇ ਕਹਿੰਦੇ ਹੁੰਦੇ ਨਾ, ਫਿਰ ਜੇ ਹੀ ਰਹਿ ਜਾਂਦੀ ਹੈ, ਜੇ ਆਹ ਵੀ ਹੋ ਜਾਂਦਾ ਫਿਰ ਇੱਦਾਂ ਹੋ ਜਾਣਾ ਸੀ, ਹੈ ਨਾ। ਬਟ ਚਲੋ ਕੋਈ ਨੀ, ਕਿਤੇ ਨਾ ਕਿਤੇ ਜਿੱਥੇ ਹੈਗੇ ਤੁਹਾਨੂੰ ਦੇਖਦੇ ਹੋਣੇ ਆ, ਹੈ ਨਾ,
1: ਮਾਵਾਂ ਤਾਂ ਸਾਰਾ ਨਾਲ ਹੀ ਰਹਿੰਦੀ
0: ਹੈ। ਹਾਂਜੀ ਹਾਂਜੀ ਬਿਲਕੁਲ। ਚਲੋ ਤੁਸੀਂ ਮਨ ਨੀ ਆਪਣਾ ਹੌਲਾ ਕਰਨਾ,
1: ਠੀਕ ਹੈ। ਥੈਂਕ ਯੂ ਫੋਰ ਸਾਰੀਆਂ ਮਾਤਾਵਾਂ ਨੂੰ ਹੈਪੀ ਮਦਰ ਡੇ।
0: ਹਾਂਜੀ, ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ। ਮਦਰਸ ਡੇ ਦੇ ਉੱਪਰ ਜਿੰਨਾ ਆਪਾਂ ਕਹਿ ਲਈਏ ਨਾ, ਚਲੋ ਇੱਕ ਦਿਨ ਆਪਾਂ ਕਹਿ ਦਿੰਦੇ ਹਾਂ ਕਿ ਅੱਜ ਆਪਾਂ ਦਿਨ ਨੂੰ ਇਹਨੂੰ ਰੱਖ ਰਹੇ ਹਾਂ, ਦਿਨ ਨੂੰ ਸੈਲੀਬ੍ਰੇਟ ਕਰ ਰਹੇ ਹਾਂ, ਬਟ ਮਾਵਾਂ ਦਾ ਤਾਂ ਹਰ ਦਿਨ ਹੀ ਹੁੰਦਾ। ਚਲੋ ਅੱਜ ਮੈਨੂੰ ਖੁਸ਼ੀ ਵੀ ਹੈ ਕਿ ਤੁਸੀਂ ਆਪਣੇ ਮਨ ਦੀਆਂ ਗੱਲਾਂ ਆ ਕੇ ਇੱਥੇ ਦੱਸ ਰਹੇ ਹੋ, ਕਹਿ ਰਹੇ ਹੋ, ਹੈ ਨਾ, ਕਿਤੇ ਨਾ ਕਿਤੇ ਸ਼ਾਇਦ ਮੇਰੀ ਆਵਾਜ਼ ਜਿਹਨਾਂ ਤੱਕ ਪਹੁੰਚ ਰਹੀ ਹੈ ਉਹ ਆਪਣੇ ਮਨ ਦੇ ਵਿੱਚ ਆਪਣਾ ਕਿਤੇ ਨਾ ਕਿਤੇ ਉਹਨਾਂ ਦਾ ਮਨ ਹਲਕਾ ਹੋ ਰਿਹਾ ਹੋਣਾ, ਹੈ ਨਾ। ਅਤੇ ਬਟ ਫਿਰ ਵੀ ਮੈਂ ਇਹ ਕਹੂੰਗੀ ਵੀ ਤੁਸੀਂ ਇਹ ਨਾ ਸੋਚੋ ਕਿ ਹਾਂ ਬਈ ਹੁਣ ਇਹ ਜਿਨ੍ਹਾਂ ਦੇ ਹੁਣ ਚਲੋ ਪੇਰੈਂਟਸ ਨਹੀਂ ਹੈਗੇ ਇੱਥੇ ਨਾਲ, ਜਾਂ ਕੋਈ ਵੀ ਤੁਹਾਡਾ ਫੈਮਿਲੀ ਦੇ ਪਰਸਨ ਜਿਹੜੇ ਤੁਹਾਡੇ ਦਿਲ ਦੇ ਕਰੀਬ ਨੇ, ਉਹ ਇੱਥੇ ਨਹੀਂ ਹੈਗੇ ਹੁਣ ਇਸ ਦੁਨੀਆਂ 'ਚ ਨਹੀਂ ਹੈਗੇ, ਉਹ ਫਿਰ ਵੀ ਕਿਤੇ ਨਾ ਕਿਤੇ ਤੁਹਾਡੇ ਨਾਲ ਹੀ ਨੇ, ਜਿੱਥੇ ਕਿਤੇ ਹੈਗੇ ਨੇ, ਜਿੱਥੇ ਕਿਤੇ ਤੁਹਾਨੂੰ ਬੈਠ ਕੇ ਦੇਖ ਰਹੇ ਨੇ, ਉਹ ਤੁਹਾਨੂੰ ਦੇਖ ਕੇ ਜਦੋਂ ਤੁਸੀਂ ਖੁਸ਼ ਹੋ ਤਾਂ ਤੁਹਾਨੂੰ ਦੇਖ ਕੇ ਖੁਸ਼ ਹੁੰਦੇ ਹੋਣਗੇ। ਮੈਂ ਹਮੇਸ਼ਾ ਹੀ ਇਹ ਕਹਿੰਦੀ ਹੁੰਦੀ ਹਾਂ, ਅਤੇ ਹਮੇਸ਼ਾ ਤੁਸੀਂ ਆਪਣੇ ਆਪ ਨੂੰ ਸੰਭਾਲ ਕੇ ਆਪਣੇ ਆਪ ਨੂੰ ਹਮੇਸ਼ਾ ਚੜ੍ਹਦੇ ਕਲਾ 'ਚ ਰੱਖੋ, ਖੁਸ਼ ਰਹੋ, ਨੋ ਮੈਟਰ ਵੋਟ, ਹਮੇਸ਼ਾ ਆਪਣੇ ਆਪ ਨੂੰ ਪੋਜ਼ਿਟਿਵ ਰੱਖਣ ਦੀ ਕੋਸ਼ਿਸ਼ ਕਰੋ, ਕਿਉਂਕਿ ਜ਼ਿੰਦਗੀ ਜਿਹੜੀ ਹੈਗੀ ਹੈ ਨਾ, ਉਹ ਤੁਰੇ ਫਿਰਨ ਦਾ ਹੀ ਨਾਮ ਹੈ, ਚੱਲਦੇ ਰਹਿਣ ਦਾ ਨਾਮ ਹੈ। ਕਹਿੰਦੇ ਹੁੰਦੇ ਆ ਨਾ ਵੀ ਜੇ ਤਾਂ ਇੱਕ ਵਾਰ ਜੇ ਪਾਣੀ ਵੀ ਰੁਕ ਜਾਂਦਾ ਨਾ ਇੱਕ ਜਗ੍ਹਾ ਦੇ ਉੱਪਰ, ਉਹਦੇ ਵਿੱਚੋਂ ਵੀ ਨਾ ਸਮੈਲ ਆਉਣ ਲੱਗ ਜਾਂਦੀ, ਉਹ ਵੀ ਖਰਾਬ ਹੋਣ ਲੱਗ ਜਾਂਦਾ, ਅਤੇ ਹਮੇਸ਼ਾ ਪਾਣੀ ਵਾਂਗੂ ਨਾ ਵਗਦੇ ਰਹੋ, ਜਿੰਨੇ ਮਰਜ਼ੀ ਪਹਾੜ ਆ ਜਾਣ, ਹੈ ਨਾ, ਰਸਤੇ ਦੇ ਵਿੱਚ ਜਿੰਨੀ ਮਰਜ਼ੀ ਰੁਕਾਵਟ ਆਉਣ, ਪਰ ਕਦੇ ਪਾਣੀ ਰੁਕਦਾ ਨਹੀਂ, ਉਹ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਆਪਣਾ ਰਸਤਾ ਲੱਭ ਹੀ ਲੈਂਦਾ ਅਤੇ ਅੱਗੇ ਨੂੰ ਚੱਲਦਾ ਹੀ ਜਾਂਦਾ। ਅਤੇ ਉੱਦਾਂ ਹੀ ਆਪਣੇ ਆਪ ਨੂੰ ਇੱਧਰੋਂ ਉੱਧਰੋਂ ਜੋ ਕੁਛ ਵੀ ਹੁੰਦਾ ਰਹਿੰਦਾ ਆਪਣੀ ਲਾਈਫ ਦੇ ਵਿੱਚ, ਬਹੁਤ ਔਕੜਾਂ ਆਉਂਦੀਆਂ ਨੇ, ਬਹੁਤ ਹੀ ਮੁਸੀਬਤਾਂ ਆਉਂਦੀਆਂ, ਬਹੁਤ ਕੁਛ ਅਪਸ ਐਂਡ ਡਾਊਨਸ ਆਉਂਦੇ ਨੇ, ਬਟ ਤੁਸੀਂ ਪਾਣੀ ਦੀ ਚਾਲ ਚੱਲੋ ਅਤੇ ਕਿਤੇ ਨਾ ਕਿਤੇ ਉਹ ਕਹਿ ਲਓ ਕਿ ਨਾ ਇਹ ਜਿਹੜੀ ਲਾਈਫ ਹੈ ਉਹ ਜੇ ਚੱਲਦੇ ਰਹਾਂਗੇ ਤਾਂ ਹੀ ਸੁਖਾਲੀ ਨਿਕਲਣੀ ਹੈ, ਅਦਰਵਾਈਜ਼ ਬਹੁਤ ਕੁਛ ਇੱਦਾਂ ਦਾ ਹੋ ਜਾਂਦਾ ਕਿ ਤੁਹਾਡੇ ਸਾਹਮਣੇ ਪੱਥਰ ਲੱਗ ਜਾਂਦੇ ਨੇ ਅਤੇ ਤੁਸੀਂ ਕਹਿੰਦੇ ਹੋ ਵੀ ਨਹੀਂ ਬਸ ਹੁਣ ਤਾਂ ਖਤਮ ਹੋ ਗਿਆ, ਹੁਣ ਨਹੀਂ ਕੁਛ ਹੋ ਸਕਦਾ। ਜਿੰਨਾ ਤੁਸੀਂ ਆਪਣੇ ਆਪ ਨੂੰ ਆਪਣੇ ਮਨ ਨੂੰ ਸਟਰੋਂਗ ਰੱਖੋਗੇ, ਕਿਤੇ ਨਾ ਕਿਤੇ ਆਪਣੇ ਮਨ ਦੇ ਵਿੱਚ ਨਾ ਹੋ ਜਾਂਦਾ ਇੱਦਾਂ ਦੀ ਚੀਜ਼ਾਂ ਵੀ ਮੈਂ ਹੁਣ ਇਸ ਤੋਂ ਬਾਅਦ ਮੇਰੇ ਤੋਂ ਕੁਛ ਹੋਣਾ ਨਹੀਂ, ਹੈ ਨਾ, ਆਪਣੇ ਆਪ ਨੂੰ ਆਪਾਂ ਬਹੁਤ ਹੋ ਜਾਂਦੇ ਹਾਂ, ਲੋਅ ਫੀਲ ਕਰਦੇ ਹਾਂਗੇ, ਕਿਤੇ ਨਾ ਕਿਤੇ ਟੁੱਟ ਜਾਂਦੇ ਹਾਂ, ਬਟ ਫਿਰ ਵੀ ਕਿਤੇ ਨਾ ਕਿਤੇ ਉਹਨਾਂ ਦੀਆਂ ਗੱਲਾਂ ਨੂੰ ਯਾਦ ਰੱਖੋ, ਜਿਨ੍ਹਾਂ ਨੂੰ ਦੇਖ ਕੇ, ਜਿਨ੍ਹਾਂ ਨੂੰ ਸੋਚ ਕੇ ਜਾਂ ਯਾਦ ਕਰਕੇ ਤੁਸੀਂ ਆਪਣਾ ਅੱਜ ਮਨ ਖਰਾਬ ਕਰ ਰਹੇ ਹੋ, ਤੁਸੀਂ ਕਿਤੇ ਨਾ ਕਿਤੇ ਸੋਚੋ ਵੀ ਉਹਨਾਂ ਨੇ ਤੁਹਾਨੂੰ ਇੱਦਾਂ ਸੋਚਿਆ ਹੋਣਾ ਵੀ ਇਹ ਪਰਸਨ ਜਾਂ ਮੈਂ ਵੀ ਮੈਂ ਆਪਣਾ ਮਨ ਖਰਾਬ ਕਰਕੇ ਰੱਖਾਂ, ਮੈਂ ਰੋ ਕੇ ਰਵਾਂ। ਜਿਹੜੇ ਉਹ ਇਨਸਾਨ ਚਲੇ ਗਏ ਉਹ ਤੁਹਾਨੂੰ ਰੋਂਦਾ ਦੇਖ ਸਕਦੇ ਸੀ, ਨਹੀਂ ਦੇਖ ਸਕਦੇ ਸੀ, ਤਾਂ ਫਿਰ ਤੁਸੀਂ ਇਹੀ ਸੋਚ ਕੇ ਆਪਣੇ ਆਪ ਨੂੰ ਖੁਸ਼ ਰੱਖੋ, ਆਪਣੀ ਫੈਮਿਲੀ ਨੂੰ ਖੁਸ਼ ਰੱਖੋ, ਆਪਣੇ ਜੋ ਤੁਹਾਡੀ ਲਾਈਫ ਦੇ ਵਿੱਚ ਹੁਣ ਹੈਗੇ ਨੇ ਜੋ ਮੈਟਰ ਕਰਦੇ ਨੇ ਉਹਨਾਂ ਦਾ ਧਿਆਨ ਰੱਖੋ ਅਤੇ ਆਪਣਾ ਧਿਆਨ ਰੱਖੋ। ਅਗਲੇ ਕਾਲਰ 5313। ਹਾਂਜੀ ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ।
2: ਮਨਪ੍ਰੀਤੂਰ ਜੀ, ਮਨਪ੍ਰੀਤੂਰ ਤੇ ਗਲੋਰੀਆ ਤੇ ਸਿੱਧੂ ਸਾਹਿਬ ਅੱਗੇ ਸ਼ਨੀਵਾਰ ਤੇ ਐਤਵਾਰ ਆਉਂਦੇ ਹੁੰਦੇ ਸੀ, ਹੁਣ ਤੁਸੀਂ ਆਉਂਦਾ ਨੀ ਕੋਈ ਵੀ ਤੁਹਾਡੇ ਚੋਂ, ਬਹੁਤ ਵਧੀਆ ਸੋਹਣਾ ਪ੍ਰੋਗਰਾਮ ਕਰਦੇ ਹੁੰਦੇ ਜੀ ਤੁਸੀਂ
0: ਸਵੇਰੇ। ਹਾਂਜੀ,
2: ਹੁਕਮਨਾਮਾ ਲਾਉਣਾ ਤੇ ਆਪਾਂ ਉਹ ਅੰਬਰਸਰ ਚੱਲੀਏ
0: ਤੇ
2: ਗੁਰੂ ਨੂੰ ਮਿਲ ਗਏ, ਫੇਰ ਸ਼ਬਦ ਲਾਉਣਾ ਤੇ ਬੜਾ ਆਨੰਦ ਆ ਜਾਂਦਾ ਸੀ।
0: ਹਾਂਜੀ,
2: ਤੇ ਆ ਭਾਈ ਜੀ ਆਏ ਪਿਛਲੇ ਸ਼ਨੀਵਾਰ ਤੇ ਮੈਂ ਇਹਨਾਂ ਨੇ ਹੁਕਮਨਾਮਾ ਨਾਲ ਲਾਇਆ ਨਾ ਸ਼ਬਦ, ਮੈਂ ਫੋਨ ਕਰਿਆ ਕਹਿੰਦਾ ਸੋਮਵਾਰ ਨੂੰ ਸੁਣੀ ਜਾਵੇ ਇਹੋ ਜਿਹਾ ਕੁਛ, ਉਹੀ ਟੋਲੀ ਸੁਣਾਈ ਜਾਵੇ, ਫੇਰ ਦੂਜੇ ਦਿਨ ਇਹਨੂੰ ਕਿਸੇ ਨੇ ਕਿਹਾ ਤੇ ਮੈਂ ਰੇਡੀਓ ਵਾਲੇ ਨੂੰ ਫੋਨ ਕਰਿਆ ਸੀ, ਫੇਰ ਇਹਨੇ ਐਤਵਾਰ ਨੂੰ ਲਾ ਤਾ, ਹੁਣ ਲਾ ਤਾਂ ਦਿੰਦਾ ਹੁਕਮਨਾਮਾ ਤੇ ਸ਼ਬਦ, ਇਹ ਨੀ ਕਹਿੰਦਾ ਉਹ ਆਪਾਂ ਅੰਬਰਸਰ ਚੱਲੀਏ ਗੁਰੂਆਂ ਨਾਲ ਜੁੜ ਗਏ, ਚੁੱਪ ਕਰਕੇ ਲਾ ਦਿੰਦਾ ਵਾ।
0: ਤੇ
2: ਤੁਹਾਡਾ ਮੈਨੂੰ ਬੜਾ ਮਨ ਪਸੰਦ ਆ, ਉਹ ਆਪਾਂ ਹੁਣ ਅੰਬਰਸਰ ਚੱਲੀਏ
0: ਗੁਰੂ
2: ਸਾਹਿਬ ਨੂੰ ਮਿਲ ਗਈ, ਇਸ ਕਰਕੇ ਹੋਰ ਬਹੁਤ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ, ਤਾਂ ਹੀ ਸ਼ਲਾਘਾ ਕਰਦੇ ਹਾਂ
0: ਤੇ
2: ਮਦਰ ਡੇ ਦੇ ਉੱਤੇ ਸਾਨੂੰ ਇਹ, ਚਲੋ ਬਹਾਨੇ ਜਿਹੇ ਨਾਲ ਮਦਰ ਡੇ ਦਾ ਦਿਨ ਮਨਾਇਆ ਜਾਂਦਾ, ਹੁਣ ਤਾਂ ਨੈਤੀ ਦੇ ਪਰ ਬਹਾਨੇ ਨਾਲ ਮਨਾਇਆ ਜਾਂਦਾ।
0: ਬਿਲਕੁਲ ਸਾਰੇ ਦਿਨ ਹੀ ਜਿਹੜੇ ਪੂਰੇ ਤੇ ਪੂਰੇ ਸਾਲ ਹੀ ਤੁਸੀਂ ਇੱਕ ਇੱਕ ਦਿਨ ਨੂੰ ਹਨਾ ਉਹਨਾਂ ਨੂੰ ਉਹਨਾਂ ਦੇ ਨਾਲ ਰਹੋ, ਉਹਨਾਂ ਦਾ ਖਿਆਲ ਰੱਖੋ, ਹਰ ਦਿਨ ਹੀ ਮਦਰਸ ਡੇ ਆ।
2: ਅੱਛਾ, ਕੁੜੀ ਨੂੰ ਕਿਤੇ ਮਾਂ ਮਿਲ ਗਈ, ਉਹਨੇ ਭੱਜ ਕੇ ਉੱਡ ਕੇ ਮਿਲਣਾ ਮੰਮੀ ਮੇਰੀ, ਮੰਮੀ ਉਹਨਾਂ ਪੰਜਾਂ ਚੋਂ ਦਿਨਾਂ ਬਾਅਦ ਹੀ ਮਿਲੀ।
0: ਹਾਂਜੀ ਹਾਂਜੀ ਬਿਲਕੁਲ,
2: ਪੰਜੀ ਚੋਂ ਸਾਡੀ ਬਹੁਤ ਜਾਣੇ ਫਰਕ ਹੈ ਇਸ ਗੱਲ ਦਾ।
0: ਹਾਂਜੀ ਬਿਲਕੁਲ ਬਿਲਕੁਲ ਬਿਲਕੁਲ ਸਹੀ ਗੱਲ ਹੈ ਤੁਹਾਡੀ।
2: ਤੇ ਇੱਕ ਬਹੁਤ ਸੌਂਗ ਸੁਣਾ ਦਿਓਗੇ?
0: ਹਾਂਜੀ
2: ਸੌਂਗ ਸੁਣਾ ਦਿਓਗੇ?
0: ਹਾਂਜੀ ਹਾਂਜੀ ਦੱਸੋ।
2: ਤੇ ਕੁੜੀਆਂ ਮੈਂ ਦਿੱਲੀ ਸ਼ਹਿਰ ਦੀ, ਕੀ ਰਾਜੇ ਤੂੰ ਜੱਟ ਲੁਧਿਆਣੇ ਦਾ?
0: ਠੀਕ ਹੈ ਜੀ, ਮੈਂ ਲਗਾਉਂਦੀ ਹਾਂ, ਬਸ ਥੋੜ੍ਹਾ ਟਾਈਮ ਦਿਓ। ਚਲੋ ਇਹ ਬਹਾਨਾ ਹੋ ਜਾਂਦਾ ਕਿ ਕੋਈ ਕੋਈ ਦਿਨ ਜਿਹੜਾ ਇਹ ਰੱਖਿਆ ਹੁੰਦਾ, ਡੇਟਸ ਰੱਖੀਆਂ ਹੁੰਦੀਆਂ ਨੇ, ਉਹਨਾਂ ਨੂੰ ਆਪਾਂ ਸੈਲੀਬ੍ਰੇਟ ਕਰ ਲੈਂਦੇ ਹਾਂ। ਬਾਕੀ ਰਹੀ ਗੱਲ ਮਾਰਨਿੰਗ ਵਾਲੇ ਪ੍ਰੋਗਰਾਮ ਦੀ, ਦੇਖੋ ਜੋ ਜੋ ਜਿੱਦਾਂ ਦਾ ਹੁਣ ਸਕੈਜੂਲ ਸੈੱਟ ਹੋਇਆ ਵਾ ਤੇ ਉਹਦੇ ਅਕੋਰਡਿੰਗਲੀ ਸਾਰੇ ਹੋਸਟ, ਹਰੇਕ ਹੋਸਟ ਦਾ ਕਹਿਣ ਦਾ ਪ੍ਰੋਗਰਾਮ ਨੂੰ ਡਿਲੀਵਰ ਕਰਨ ਦਾ ਆਪਣਾ ਆਪਣਾ ਤਰੀਕਾ ਆ, ਮੇਰਾ ਆਪਣਾ ਤਰੀਕਾ ਆ, ਸਿੱਧੂ ਸਰ ਦਾ ਆਪਣਾ ਤਰੀਕਾ ਆ, ਸਿਮਰਾਜ ਆਪਣੇ ਤਰੀਕੇ ਦੇ ਨਾਲ ਪ੍ਰੋਗਰਾਮ ਕਰਦੇ ਨੇ, ਮੋਰਨਿੰਗ ਜਿਵੇਂ ਹੁਣ ਗਲੋਰੀਆ ਮੰਡੇ ਟੂ ਫਰਾਈਡੇ ਕਰਦੇ ਆ, ਉਹ ਉਹਨਾਂ ਦਾ ਆਪਣਾ ਤਰੀਕਾ ਆ, ਅਤੇ ਹੁਣ ਸੈਟਰਡੇ ਸੰਡੇ ਜਿਵੇਂ ਗਲੋਰੀਆ ਕਰਦੇ ਹੁੰਦੇ ਸੀ ਪ੍ਰੋਗਰਾਮ, ਉਹਨਾਂ ਦਾ ਆਪਣਾ ਨਜ਼ਰੀਆ ਸੀਗਾ, ਆਪਣਾ ਤਰੀਕਾ ਸੀ ਬੋਲਣ ਦਾ ਅਤੇ ਪ੍ਰੋਗਰਾਮ ਨੂੰ ਕਰਨ ਦਾ, ਅਤੇ ਬਾਕੀ ਹੁਣ ਪ੍ਰਭ ਕਰਦੇ ਨੇ ਪ੍ਰਭ ਸੰਧੂ, ਅਤੇ ਉਹਨਾਂ ਦਾ ਵੀ ਆਪਣਾ ਤਰੀਕਾ ਆ। ਅਤੇ ਮੈਂ ਤਾਂ ਇਹੀ ਕਹੂੰਗੀ ਕਿ ਹਰ ਹੋਸਟ, ਜਿੰਨੇ ਵੀ ਹੋਸਟ ਆਉਂਦੇ ਨੇ ਪ੍ਰੋਗਰਾਮ ਦੇ ਵਿੱਚ, ਚਾਹੇ ਉਹ ਅਸੀਂ ਸਾਡੀ ਟੀਮ ਹੋ ਗਈ ਹੈ, ਚਾਹੇ ਕੋਈ ਹੋਰ ਰੇਡੀਓ ਹੈ, ਸਾਰੇ ਬਹੁਤ ਮਿਹਨਤ ਕਰਦੇ ਨੇ ਅਤੇ ਹਰ ਇੱਕ ਦਾ ਆਪਣਾ ਆਪਣਾ ਤਰੀਕਾ ਹੁੰਦਾ ਬੋਲਣ ਦਾ, ਪ੍ਰੋਗਰਾਮ ਕਰਨ ਦਾ, ਅਤੇ ਹੈ ਨਾ ਸਾਰੇ ਲਿਸਨਰਸ ਆਈ ਥਿੰਕ ਹਰ ਪ੍ਰੋਗਰਾਮ ਨੂੰ ਇੰਜੋਏ ਕਰਦੇ ਨੇ, ਅਤੇ ਤੁਸੀਂ ਸਾਰਿਆਂ ਨੂੰ ਸਲਾਹਾਂ ਉਹਨਾਂ ਨੂੰ ਸਲਾਹੁੰਦੇ ਹੋ ਅਤੇ ਚੰਗੀ ਗੱਲ ਹੈ। ਬਾਕੀ ਦੇਖੋ ਹਰ ਕਿਸੇ ਦੇ, ਹੁਣ ਮੇਰਾ ਜੋ ਮੇਰਾ ਤਰੀਕਾ ਹੈ ਬੋਲਣ ਦਾ, ਮੈਂ ਕਿਸੇ ਨੂੰ ਕਾਪੀ ਤਾਂ ਕਰ ਨਹੀਂ ਸਕਦੀ ਹੈ ਨਾ, ਅਤੇ ਨਾ ਉਹ ਮੈਨੂੰ ਕਾਪੀ ਕਰ ਸਕਦੇ ਨੇ, ਮੇਰਾ ਆਪਣਾ ਢੰਗ ਹੈ, ਉਹਨਾਂ ਦਾ ਆਪਣਾ ਢੰਗ ਹੈ, ਅਤੇ ਹਰ ਕਿਸੇ ਨੂੰ ਤੁਸੀਂ ਹਰ ਕਿਸੇ ਦਾ ਪ੍ਰੋਗਰਾਮ ਇੰਜੋਏ ਕਰੋ। ਅਤੇ ਅਗਲੇ ਕਾਲਰ ਜੁੜੇ ਨੇ ਮੇਰੇ ਨਾਲ, 9600 ਤੁਹਾਡੀ ਕਾਲ ਦੋ ਵਾਰ ਕੱਟੀ ਗਈ ਹੈ, 9600, ਤੁਸੀਂ ਦੁਬਾਰਾ ਕਾਲ ਕਰ ਲਿਓ, 905-564-5444, 905-564-6444 ਸਟੂਡੀਓ ਦਾ ਨੰਬਰ ਹੈ, ਅਤੇ ਇਸ ਨੰਬਰ 'ਤੇ ਤੁਹਾਡੇ 'ਤੇ ਮੇਰੀ ਗੱਲਬਾਤ ਹੋ ਰਹੀ ਹੈ। ਅਤੇ ਲਓ ਫਿਰ ਇੱਕ ਮਿਊਜ਼ੀਕਲ ਬ੍ਰੇਕ ਲੈ ਲੈਂਦੇ ਹਾਂ, ਅਤੇ ਮਿਊਜ਼ੀਕਲ ਬ੍ਰੇਕ ਤੋਂ ਪਹਿਲਾਂ ਤੁਹਾਨੂੰ ਮੈਂ ਦੱਸ ਦਿਆਂ ਕਿ ਤੁਸੀਂ ਸੋਫਾ ਮਾਰਟ ਐਂਡ ਕੈਸਲ ਲੈਦਰ, ਤੁਸੀਂ ਇੱਥੇ ਜ਼ਰੂਰ ਪਹੁੰਚੋ, ਇਹਨਾਂ ਦੀਆਂ ਦੋ ਲੋਕੇਸ਼ਨਸ ਨੇ, 120 ਡੈਲਟਾ ਪਾਰਕ ਬੁਲੀਵਰਡ ਐਂਡ 24 ਰੀਗਨ ਰੋਡ, ਇਹਨਾਂ ਦੇ ਕੋਲ ਤੁਹਾਨੂੰ ਕਸਟਮਾਈਜ਼ਡ ਸੋਫਾ ਸੈੱਟਸ ਮਿਲਦੇ ਨੇ, ਤੁਸੀਂ ਇਹਨਾਂ ਦੇ ਕੋਲੋਂ ਹਰ ਤਰ੍ਹਾਂ ਦੇ ਫੈਬਰਿਕ ਦਾ ਸੋਫਾ ਤਿਆਰ ਕਰਵਾ ਸਕਦੇ ਹੋ, ਕੱਪੜੇ ਵਾਲਾ ਜਿਹਨੂੰ ਆਪਾਂ ਕਹਿ ਸਕਦੇ ਹੋ ਉਹ ਵੀ ਤਿਆਰ ਕਰਵਾ ਸਕਦੇ ਹੋ, ਅਤੇ ਤੁਸੀਂ ਲੈਦਰ ਦੇ ਸੋਫੇ ਵੀ ਰੈਡੀ ਕਰਵਾ ਸਕਦੇ ਹੋ, ਅਤੇ ਹਰ ਇੱਕ ਚੀਜ਼ ਤੁਹਾਡੇ ਲਈ ਇਹ ਕਸਟਮਾਈਜ਼ ਬਣਾਉਂਦੇ ਨੇ, ਜਿੰਨੇ ਵੱਡੇ ਸਾਈਜ਼ ਦਾ ਮਰਜ਼ੀ ਬਣਾ ਲਓ, ਚਾਹੇ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਤੁਸੀਂ ਬਣਵਾ ਸਕਦੇ ਹੋ, ਚਾਹੇ ਤੁਸੀਂ ਲੈਦਰ ਦਾ ਬਣਾਉਣਾ ਚਾਹੇ ਤੁਸੀਂ ਫੈਬਰਿਕ ਦਾ ਬਣਾਉਣਾ, ਉਹਦੇ ਵਿੱਚ ਤੁਹਾਨੂੰ ਇੰਨੇ ਜ਼ਿਆਦਾ ਕਲਰ ਆਪਸ਼ਨਸ ਮਿਲਦੀਆਂ ਨੇ, ਬਹੁਤ ਜ਼ਿਆਦਾ ਤੁਹਾਨੂੰ ਤੁਸੀਂ ਆਪਣਾ 15-20 ਮਿੰਟ 25 ਮਿੰਟ ਕੱਢ ਕੇ ਜਾਓ, ਕਿਉਂਕਿ ਤੁਹਾਨੂੰ ਸਿਲੈਕਸ਼ਨ ਦੇ ਵਿੱਚ ਬਹੁਤ ਜ਼ਿਆਦਾ ਟਾਈਮ ਲੱਗ ਜਾਣਾ। ਜੇ ਤੁਸੀਂ ਪਹਿਲਾਂ ਹੀ ਸੋਚ ਕੇ ਜਾਂਦੇ ਹੋ ਕਿ ਅਸੀਂ ਇਸ ਕਲਰ ਦਾ ਸੋਫਾ ਸੈੱਟ ਬਣਾਉਣਾ ਹੈ, ਉਹਦੇ ਵਿੱਚ ਵੀ ਤੁਹਾਨੂੰ ਇੱਕ ਕਲਰ ਦੇ ਵਿੱਚ ਵੀ ਤੁਹਾਨੂੰ ਕਾਫੀ ਸਾਰੇ ਫੈਬਰਿਕ ਅਤੇ ਲੈਦਰ ਦੇ ਸੋਫੇ ਤੁਹਾਨੂੰ ਤਿਆਰ ਕਰਾ ਕੇ ਦੇ ਸਕਦੇ ਨੇ। ਅਤੇ ਕੈਨੇਡੀਅਨ ਮੇਡ ਬੈਡਰੂਮ ਸੈੱਟਸ ਮੈਟ੍ਰਿਸਿਸ ਵੀ ਤੁਹਾਨੂੰ ਬਹੁਤ ਵਧੀਆ ਡੀਲਸ ਦੇ ਉੱਪਰ ਪ੍ਰੋਵਾਈਡ ਕਰ ਰਹੇ ਨੇ। ਜਿੰਨੇ ਵੀ ਇਹਨਾਂ ਦੇ ਕੋਲ ਫਲੋਰ ਮਾਡਲਸ ਨੇ ਉਹ ਕਲੀਅਰੈਂਸ ਦੇ ਉੱਪਰ ਤੁਹਾਨੂੰ ਮਿਲਣਗੇ। ਤੁਸੀਂ ਇਹਨਾਂ ਦੀਆਂ ਦੋਨਾਂ ਲੋਕੇਸ਼ਨਸ 'ਤੇ ਇੱਕ ਵਾਰ ਵਿਜ਼ਿਟ ਕਰੋ ਅਤੇ ਆਪਣੀ ਪਸੰਦ ਦੇ ਜਿੰਨੇ ਮਰਜ਼ੀ ਵਧੀਆ ਤੁਸੀਂ ਆਪਣੇ ਕੈਨੇਡੀਅਨ ਮੇਡ ਸੋਫਾ ਸੈੱਟਸ ਟੋਪ ਕੁਆਲਿਟੀ ਦੇ ਵਿੱਚ ਤੁਹਾਨੂੰ ਜਿਹੜੇ ਪ੍ਰੋਵਾਈਡ ਕਰਦੇ ਨੇ ਜਿੰਨੇ ਮਰਜ਼ੀ ਤੁਸੀਂ ਬਣਵਾ ਸਕਦੇ ਹੋ। ਅਤੇ ਤੁਸੀਂ ਇਹਨਾਂ ਦੀ ਫੈਕਟਰੀ ਵਿਜ਼ਿਟ ਕਰਕੇ ਫਰੇਮ ਐਂਡ ਫੋਮ ਦੀ ਕੁਆਲਿਟੀ ਵੀ ਚੈੱਕ ਕਰ ਸਕਦੇ ਹੋ। 120 ਡੈਲਟਾ ਪਾਰਕ ਬੁਲੇਵਰਡ ਐਂਡ 24 ਰੀਗਨ ਰੋਡ ਦੋ ਲੋਕੇਸ਼ਨ ਤੋਂ ਸਰਵ ਕਰ ਰਹੇ ਨੇ। ਅਤੇ ਜ਼ਰੂਰ ਤੁਸੀਂ ਕਾਲ ਕਰੋ 905-803-8056, 905-803-8056 ਜਾਂ ਫਿਰ 905-799-8056, 905-791-8056। ਸੋਫਾ ਮਾਰਟ ਐਂਡ ਕੈਸਲ ਅਦਰ ਲਾਈਨ ਦਾ ਨੰਬਰ ਹੈ 3857। ਜੀ ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
2: ਮਦਰ ਡੇ ਤੇ ਕਹਿਣਾ ਚਾਹੁੰਦਾ ਸੀ ਮੈਂ ਕੁਛ।
0: ਹਾਂਜੀ,
2: ਮਦਰ ਡੇ ਤੇ ਹੈਗਾ ਜੀ ਭਾਜ, ਚਲੋ ਹੁਣ ਮਦਰ ਡੇ ਤੇ ਕੱਲ ਨੂੰ ਕਹਿੰਦੇ ਸਾਰੇ।
0: ਹਾਂਜੀ ਕੱਲ ਨੂੰ ਹੈ।
2: ਹਾਂਜੀ, ਪਰ ਗੱਲ ਇਹ ਕਿਹਾ ਬਈ ਇੱਥੇ ਦੇ ਮਦਰ ਦੇ ਆਪਣੇ ਬੱਚਿਆਂ ਨੂੰ ਨਾ ਜਿਹੜਾ ਰਾਈਟ ਤੇ ਦੁੱਧ ਨੀ ਪਿਓਦੇ, ਪਿਆਰ ਨੀ ਹੈਗਾ ਉਹਨਾਂ ਬੱਚਿਆਂ ਦਾ ਮਾਵਾਂ ਦਾ, ਐਵੇਂ ਨਕਲੀ ਜਿਹਾ ਪਿਆਰ ਆ। ਮੈਂ ਤਾਂ ਇਹ ਦੇਖਿਆ ਜੀ ਇੰਨੇ ਸਾਲਾਂ ਦੇ ਵਿੱਚ ਕਿ ਕੋਈ ਕੋਈ ਪਰਸੈਂਟ ਜਿਦਾ 10% ਕੋਈ ਦੁੱਧ ਆਪਣਾ ਪਿਓਦਾ ਉਹ ਬੱਚੇ ਨੂੰ, ਨਹੀਂ ਤਾਂ ਉਹ ਨਕਲੀ ਦੁੱਧ ਤੇ ਲੱਗਿਓ ਸਾਰੇ।
0: ਉਹ ਆਈ ਥਿੰਕ ਹੁਣ ਸਾਰੇ ਨਾ ਇੱਦਾਂ ਕਰਦੇ ਕਿ ਤੁਸੀਂ ਚਲੋ ਇਹ ਤਾਂ ਹੁਣ ਡਾਕਟਰ ਜਿਵੇਂ ਜਿਵੇਂ ਦੱਸਦੇ ਨੇ ਹਨਾ ਵੀ ਆਪਣਾ ਤੁਸੀਂ ਫੀਡ ਕਰ ਰਹੇ ਹੋ, ਫਾਰਮੂਲਾ ਦਿੰਦੇ ਨੇ ਉਹ, ਚਲੋ ਆਪਣੀ ਆਪਣੀ ਚੋਇਸ ਆ, ਉਹਦੇ ਬਾਰੇ ਕੀ ਕਹਿ ਸਕਦੇ ਹਾਂ। ਬਾਕੀ ਮੈਂ ਤਾਂ ਕਹੂੰਗੀ ਵੀ ਜਿਹੜੇ ਬੱਚਿਆਂ ਨੇ ਜੋ ਕੁਛ ਸਿੱਖਣਾ ਆ ਹਨਾ, ਉਹਨਾਂ ਦੀ ਜੋ ਪਰਵਰਿਸ਼ ਹੁੰਦੀ ਹੈ, ਜੋ ਮਾਂ ਬਾਪ ਸਿਖਾਉਂਦੇ ਨੇ ਉਹ ਸਿੱਖ ਹੀ ਜਾਂਦੇ ਨੇ ਨਾ ਕਿਤੇ ਨਾ ਕਿਤੇ।
2: ਹਾਂਜੀ ਹਾਂਜੀ ਬੇਟਾ, ਉਹ ਤਾਂ ਬਹੁਤ ਕੁਛ ਕਰਦੇ ਆ।
0: ਹਾਂਜੀ,
2: ਜਿਹੜਾ ਉਹ ਪਿਆਰ ਨਾ ਪੁਰਾਣਾ ਸਾਡੇ ਵਾਲਾ ਪਿਆਰ ਆ, ਸਾਨੂੰ ਮਾਤਾ ਮਾਂ ਪਹਿਲਾਂ ਉਦੋਂ ਇੱਦਾਂ ਦੀਆਂ ਚੀਜ਼ਾਂ ਨੀ ਸੀਗੀਆਂ, ਇਹਦੀਆਂ ਚੀਜ਼ਾਂ ਹੈਗੀਆਂ ਜੀ, ਪਿਓਰ ਨਾਲ ਸਰੀਰ ਖਰਾਬ ਹੋ ਜਾਂਦਾ, ਫਲਾਨਾ ਹੋ ਜਾਂਦਾ, ਉਹ ਹੋ ਜਾਂਦਾ। ਇਸ ਤਰ੍ਹਾਂ ਆ ਵੀ ਜਿਹੜਾ ਪਿਆਰ ਆਪਣੇ ਮਾਂ ਦੇ ਦੁੱਧ ਦਾ ਜਿਹੜਾ ਵੱਖਰਾ ਹੀ ਜਗ੍ਹਾ, ਉਹਦੇ ਨਾਲ ਕਿੰਨਾ ਚਿਰ ਬੱਚਾ ਸੁੱਤਾ ਰਹਿੰਦਾ, ਆਪਣਾ ਲਰੀ ਮਹਿਸੂਸ ਕਰਦਾ। ਸੋ ਇੱਦਾਂ ਵੀ ਮੇਰੇ ਹਿਸਾਬ ਨਾਲ ਚਲੋ, ਫਿਰ ਕਹਿੰਦੇ ਬੱਚੇ ਮਾਂ ਪਿਓ ਦੀ ਕੇਅਰ ਨੀ ਕਰਦੇ ਜੀ, ਉਹ ਪੜ੍ਹ ਕੇ ਆਪਣੀ ਮਰਜ਼ੀ ਕਰਦੇ, ਮਰਜ਼ੀ ਦਾ ਵਿਆਹ ਕਰਾਉਂਦੇ, ਉਹ ਕਰਾਉਂਦੇ, ਉਹ ਪੁੱਛਦੇ ਹੀ ਨੀ ਮਾਂ ਬਾਪ ਨੂੰ। ਕਈ ਮਾਂ ਬਾਪ ਤਾਂ ਮੈਂ ਦੇਖਿਆ ਜੀ ਆ ਕੇ ਸਾਡੇ ਨਾਲ ਬਹਿੰਦੇ, ਉਹ ਕਹਿੰਦੇ ਕਹਿੰਦੇ ਵੀ ਕੁਛ ਨੀ ਹਾਲ ਸਾਡੇ ਬੱਚੇ ਤਾਂ ਐਵੇਂ ਇਸ ਤਰ੍ਹਾਂ ਹੋ ਗਿਆ, ਫਿਰ ਬੜਾ ਫੀਲ ਕਰਦੇ ਆ। ਮੈਂ ਸੋਚਦਾ ਵੀ ਚਲੋ ਹੁਣ ਕਰ ਕੁਛ ਨੀ ਸਕਦੇ ਜੀ, ਜਿੱਦਾਂ ਦਾ ਮਾਹੌਲ ਹੈ ਉਹ ਚੱਲੀ ਜਾਂਦਾ। ਬਾਕੀ ਹੈਪੀ ਮਰਜ਼ੀ ਆ ਸਾਡੇ ਵੱਲੋਂ ਵੀ ਜੀ, ਹੈ। ਥੈਂਕ ਯੂ।
0: ਹਾਂਜੀ, ਥੈਂਕ ਯੂ ਸੋ ਮਚ ਤੁਹਾਡੀ ਕਾਲ ਲਈ। ਦੇਖੋ ਆਪਾਂ ਇੱਕ ਫੈਕਟਰ ਨਹੀਂ ਕਹਿ ਸਕਦੇ ਵੀ ਹਾਂ ਉਹਨਾਂ ਨੂੰ ਖੁਰਾਕ ਕਿਹੜੀ ਮਿਲ ਰਹੀ ਆ, ਉਹਨਾਂ ਨੂੰ ਖਾਣ ਪੀਣ ਲਈ ਕੀ ਦੇ ਰਹੇ ਆ। ਹਰੇਕ ਦੇ ਘਰ ਦੀ ਅਲੱਗ ਸਿਚੁਏਸ਼ਨ ਆ, ਹਰੇਕ ਦੇ ਘਰ ਦਾ ਅਲੱਗ ਮਾਹੌਲ ਹੈ। ਜੋ ਜੋ ਬੱਚੇ ਦੇਖਦੇ ਆ, ਚਲੋ ਸਪੋਜ਼ ਇੱਕ ਹਸਬੈਂਡ ਵਾਈਫ ਨੇ, ਇੱਕ ਦੇ ਵਿੱਚ ਕਹਿ ਲਓ ਕਿ ਦਿਨ ਰਾਤ ਰੌਲਾ ਰੱਪਾ ਰਹਿੰਦਾ ਆ, ਲੜਾਈ ਚੜਾਈ ਰਹਿੰਦੀ ਆ, ਫਿਰ ਉਹ ਬੱਚੇ ਨੇ ਵੀ ਤਾਂ ਉਹੀ ਕੁਛ ਸਿੱਖਣਾ ਨਾ। ਹੋ ਸਕਦਾ ਉਹਨੂੰ ਕੋਈ ਐਨਜਾਇਟੀ ਇਸ਼ੂਜ਼ ਹੋਣ ਲੱਗ ਜਾਣ, ਉਹਨੂੰ ਕੋਈ ਐਵੇਂ ਉਹ ਸੋਚ ਮਤਲਬ ਜ਼ਿਆਦਾ ਉਹ ਸੈਂਸਿਟਿਵ ਹੋ ਜਾਵੇ, ਜਾਂ ਫਿਰ ਹੋ ਸਕਦਾ ਉਦਾਸ ਰਹਿੰਦਾ ਹੋਵੇ, ਜਾਂ ਹੋ ਸਕਦਾ ਬਹੁਤ ਚਿੜਚਿੜਾ ਹੋ ਜਾਵੇ ਨਾ ਜਿਵੇਂ ਜਿਵੇਂ ਉਹਦੀ ਜਿਵੇਂ ਜਿਵੇਂ ਏਜ ਵੱਧਦੀ ਆ। ਤੇ ਇੱਕ ਘਰ ਦੇ ਵਿੱਚ ਇੱਦਾਂ ਹੈ ਕਿ ਬਹੁਤ ਪਿਆਰ ਨਾਲ ਸਾਰੇ ਰਹਿੰਦੇ ਨੇ, ਬਹੁਤ ਸਕੂਨ ਦੇ ਨਾਲ ਰਹਿੰਦੇ ਨੇ, ਇੱਕ ਦੂਸਰੇ ਦੀ ਵੈਲਿਊ ਕਰਦੇ ਨੇ, ਇੱਕ ਦੂਸਰੇ ਦਾ ਖਿਆਲ ਰੱਖਦੇ ਨੇ, ਆਉਂਦੇ ਉੱਠਦੇ ਬਹਿੰਦੇ ਪੁੱਛਦੇ ਆ, ਹਨਾ ਹਰ ਇੱਕ ਗੱਲ ਸ਼ੇਅਰ ਕਰਦੇ ਆ। ਫਿਰ ਉਹ ਬੱਚੇ ਦੀ ਅਪਬ੍ਰਿੰਗਿੰਗ ਫਿਰ ਉਹ ਦੇਖ ਦੇਖ ਕੇ ਹੋ ਰਹੀ ਆ। ਫਿਰ ਹੋ ਸਕਦਾ ਕਿ ਬਹੁਤ ਹਨਾ ਉਹਦਾ ਲਵਿੰਗ ਜਿਹਾ ਨੇਚਰ ਹੋਵੇ, ਬਹੁਤ ਖਿਆਲ ਰੱਖਣ ਵਾਲਾ ਹੋਵੇ, ਬਹੁਤ ਕਾਇੰਡ ਹੋਵੇ, ਹਨਾ। ਅਤੇ ਹਰ ਇੱਕ ਜਿਹੜਾ ਬੱਚੇ ਦੀ ਪਰਵਰਿਸ਼ ਉਹ ਡਿਫਰੈਂਟ ਡਿਫਰੈਂਟ ਮਾਹੌਲ ਦੇ ਵਿੱਚ ਹੁੰਦੀ ਹੈ, ਡਿਫਰੈਂਟ ਡਿਫਰੈਂਟ ਇਨਵਾਇਰਮੈਂਟ, ਜਿੱਦਾਂ ਦਾ ਉਹਨੂੰ ਇਨਵਾਇਰਮੈਂਟ ਮਿਲਦਾ ਉੱਦਾਂ ਦਾ ਉਹ ਬਣ ਜਾਂਦਾ। ਬਾਕੀ ਜਿਹੜੀ ਗੱਲ ਰਹੀ ਵੀ ਪਿਆਰ ਦੀ, ਮੈਂ ਤਾਂ ਇਹ ਕਹੂੰਗੀ ਵੀ ਜਿੰਨੀ ਤੁਹਾਡੀ ਆਪਣੇ ਬੱਚਿਆਂ ਦੇ ਨਾਲ ਇੰਟਰੈਕਸ਼ਨ ਹੋਊਗੀ, ਜਿੰਨਾ ਜ਼ਿਆਦਾ ਤੁਸੀਂ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰੋਗੇ, ਜਿੰਨਾ ਤੁਸੀਂ ਉਹਨਾਂ ਨੂੰ ਪੁੱਛੋਗੇ, ਉਹਨਾਂ ਦਾ ਪਿਆਰ ਤੁਹਾਡੇ ਨਾਲ ਉਨਾ ਜ਼ਿਆਦਾ ਹੀ ਵਧਣਾ ਆ, ਹਨਾ। ਬਾਕੀ ਚਲੋ ਵੱਡੇ ਹੋ ਜਾਂਦੇ ਨੇ, ਸਪੋਜ਼ ਤੁਹਾਡੇ ਬੱਚੇ ਹੁਣ ਵੱਡੇ ਆ, ਅਤੇ ਉਹ ਹੁਣ ਬਾਹਰ ਕਿੱਦਾਂ ਦਾ ਉਹਨਾਂ ਦਾ ਸਰਕਲ ਹੈ, ਕਿੱਦਾਂ ਦੇ ਲੋਕਾਂ ਨੂੰ ਉਹ ਮਿਲਦੇ ਨੇ, ਕਿੰਨਾ ਦੇ ਮਤਲਬ ਕਿਵੇਂ ਕਿਵੇਂ ਦੇ ਬੱਚਿਆਂ ਦੇ ਵਿੱਚ ਉੱਠਦੇ ਬਹਿੰਦੇ ਨੇ, ਜਾਂ ਹੋਰ ਬਾਹਰ ਕਿਹਨੂੰ ਕਿਹਨੂੰ ਮਿਲਦੇ ਆ, ਕਿੱਦਾਂ ਦੀ ਉਹਨਾਂ ਦੀ ਕੰਪਨੀ ਹੈ, ਉਹਦਾ ਉਹਨਾਂ ਦਾ ਅਸਰ ਓਬਵੀਅਸਲੀ ਰਹੂਗਾ ਹੀ ਰਹੂਗਾ। ਕੰਪਨੀ ਮੈਟਰਸ, ਆਪਾਂ ਹਮੇਸ਼ਾ ਕਹਿੰਦੇ ਹੁੰਦੇ ਕਿ ਕੰਪਨੀ ਮੈਟਰ ਕਰਦੀ ਹੈ, ਜਿਨ੍ਹਾਂ ਦੇ ਵਿੱਚ ਤੁਹਾਡੀ ਹਮੇਸ਼ਾ ਦੀ ਉੱਠਣੀ ਬੈਠਣੀ ਆ, ਜਾਂ ਸਪੋਜ਼ ਤੁਸੀਂ ਹੁਣ ਫੋਰ ਐਗਜ਼ਾਮ

0: ਕਿੱਥੇ ਜਾ ਰਿਹਾ, ਕਿਹਨੂੰ ਮਿਲ ਰਿਹਾ, ਕੀ ਸਿੱਖ ਕੇ ਆ ਰਿਹਾ, ਕੋਈ ਚੰਗੀ ਚੀਜ਼ ਸਿੱਖ ਕੇ ਆ ਰਿਹਾ ਕਿ ਮਾੜੀ ਚੀਜ਼ ਸਿੱਖ ਕੇ ਆ ਰਿਹਾ, ਇਹ ਬਹੁਤ ਚੀਜ਼ਾਂ ਨੇਗੀਆਂ, ਬੜਾ ਕੁਛ ਬੜੇ ਫੈਕਟਰਸ ਨੇਗੇ ਜਿਹੜੇ ਕਿ ਹੋ ਸਕਦਾ ਕਿ ਉਹਨਾਂ ਦੇ ਨਾਲ ਉਹਨਾਂ ਦੇ ਮਨ ਦੇ ਉੱਪਰ ਜਾਂ ਉਹਨਾਂ ਦੀ ਜੋ ਵੀ ਉਹਨਾਂ ਦੀ ਡਿਵੈਲਪਮੈਂਟ ਹੋ ਰਹੀ ਉਹਦੇ ਉੱਪਰ ਅਸਰ ਕਰ ਰਹੇ ਨੇ। ਬਾਕੀ ਚਲੋ ਇਹ ਆਪਣਾ ਡਿਫਰੈਂਟ ਹੁਣ ਟੌਪਿਕ ਹੋ ਗਿਆ। 1000, ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ।
1: ਸਲਮਾ ਬਾਨੋ ਦਾ ਮਾਂ ਕੀ ਯਾਦ।
0: ਮਾਂ ਕੀ ਯਾਦ ਕਿਹਨਾਂ ਦਾ ਸੌਂਗ ਹੈ ਇਹ?
1: ਸਲਮਾ ਬਾਨੋ।
0: ਸਲਮਾ ਬਾਨੋ,
1: ਹਾਂ
0: ਠੀਕ ਹੈ ਜੀ, ਮੈਂ ਸੁਣਾਉਂਦੀ ਹਾਂ, ਮੈਨੂੰ ਥੋੜਾ ਟਾਈਮ ਦਿਓ। ਡਿਪਲੋਮਾ ਕੋਰਸਿਸ ਜਾਂ ਫਿਰ ਸ਼ਾਰਟ ਕੋਰਸਿਸ ਨੂੰ ਕਰਨਾ ਚਾਹੁੰਦੇ ਹੋ ਤਾਂ ਤੁਹਾਡੀ ਪੂਰੀ ਹੈਲਪ ਕਰਨਗੇ, ਤੁਹਾਨੂੰ ਇੱਕ ਵਧੀਆ ਵਾਈਟ ਕਾਲਰ ਜੋਬ ਮਿਲ ਸਕਦੀ ਹੈ ਜੇਕਰ ਤੁਸੀਂ ਜੋਬ ਰਿਕੁਆਇਰਮੈਂਟਸ ਨੂੰ ਪੂਰਾ ਕਰਦੇ ਹੋ, ਤੇ ਉਹ ਪੂਰਾ ਇਸ ਕਰਕੇ ਹੋਣਗੇ ਜਾਂ ਜੇ ਤੁਹਾਡੇ ਸਕਿੱਲਸ ਅਪਗ੍ਰੇਡਡ ਹੋਣਗੇ। ਤੁਹਾਡੇ ਰੈਜ਼ਿਊਮੇ ਦੇ ਵਿੱਚ ਕਿੱਥੇ ਇੱਕ ਸਕਿੱਲ ਲਿਖਿਆ ਹੋਇਆ ਸੀ, ਹੁਣ ਤੁਹਾਡੇ ਰੈਜ਼ਿਊਮੇ ਦੇ ਵਿੱਚ 10 ਸਕਿੱਲਸ ਹੋਣਗੇ ਤਾਂ ਓਬਵੀਅਸਲੀ ਗੱਲ ਹੈ ਜੋਬਸ ਤੁਹਾਨੂੰ ਭੱਜ ਭੱਜ ਕੇ ਮਿਲਣਗੀਆਂ। ਕੁਈਨਸਵੁੱਡ ਕਾਲਜ ਤੋਂ ਆਪਾਂ ਜਾਣਕਾਰੀ ਲੈਂਦੇ ਹਾਂ ਕਿ ਕਿਹੜੇ ਕਿਹੜੇ ਕੋਰਸਿਸ ਹੁਣ ਤੁਹਾਨੂੰ ਆਫਰ ਕਰ ਰਹੇ ਨੇ, ਟਾਈਮਿੰਗਸ ਕੀ ਨੇ, ਅਤੇ ਪੂਰੀ ਇਨਫੋਰਮੇਸ਼ਨ ਲਵਾਂਗੇ। ਹਾਂਜੀ ਸਵਾਗਤ, ਸਤਿ ਸ਼੍ਰੀ ਅਕਾਲ।
2: ਪ੍ਰਭਾਵ ਪੈਂਦਾ ਕੁਈਨਸਵੁੱਡ ਕਾਲਜ ਇਸ ਐਜੂਕੇਸ਼ਨ ਸਟ੍ਰੀਮ ਵਿੱਚ ਵੀ ਕੋਰਸਿਸ ਸ਼ੁਰੂ ਕਰਨ ਜਾ ਰਿਹਾ। ਹੋਮ ਚਾਈਲਡ ਕੇਅਰ ਪ੍ਰੋਵਾਈਡਰ ਦਾ ਕੋਰਸ 6 ਮਹੀਨੇ ਦਾ ਸਟਾਰਟ ਹੋਣ ਜਾ ਰਿਹਾ ਵਿਦ ਵੀਕਐਂਡ ਕਲਾਸਿਸ ਸਪੈਸ਼ਲੀ ਉਹਨਾਂ ਲੋਕਾਂ ਲਈ ਜਿਹੜੇ ਲੋਕ ਜੋਬ ਕਰਦੇ ਨੇ ਜਾਂ ਫਿਰ ਵੀਕ ਦੇ ਵਿੱਚ ਟਾਈਮ ਨਹੀਂ ਕੱਢ ਸਕਦੇ ਕਿਸੇ ਵੀ ਕਾਰਨ ਪੜ੍ਹਾਈ ਕਰਨ ਵਾਸਤੇ। ਅਗਰ ਤੁਸੀਂ ਜੋਬ ਚਾਹੁੰਦੇ ਹੋ ਐਜ ਅ ਡੇ ਕੇਅਰ ਅਸਿਸਟੈਂਟ ਜਾਂ ਫਿਰ ਇਨ ਚਾਈਲਡ ਕੇਅਰ ਪ੍ਰੋਵਾਈਡਰ ਦਾ ਰੋਲ ਜਿਵੇਂ ਕਿ ਨੈਨੀ ਦਾ ਜੋਬ ਹੋ ਗਈ ਜਾਂ ਫਿਰ ਸਪੈਸ਼ਲ ਨੀਡਸ ਕਿਡਸ ਨਾਲ ਕੰਮ ਕਰਨਾ ਹੋਵੇ ਤਾਂ ਇਹ ਕੋਰਸ ਤੁਹਾਡੇ ਲਈ ਕਾਫੀ ਫਾਇਦੇਮੰਦ ਹੋਏਗਾ। ਇਸ ਦੇ ਨਾਲ ਪਰਸਨਲ ਸਪੋਰਟ ਵਰਕਰ ਪ੍ਰੋਗਰਾਮ ਦਾ ਕੋਰਸ ਸ਼ੁਰੂ ਹੋਣ ਜਾ ਰਿਹਾ, ਇੱਕ 6 ਮਹੀਨੇ ਦਾ ਸਰਟੀਫਿਕੇਟ ਪ੍ਰੋਗਰਾਮ ਉਹਨਾਂ ਲੋਕਾਂ ਨੇ ਜਿਹੜੇ ਕੈਨੇਡਾ ਵਿੱਚ ਇੱਕ ਲੀਗਲ ਸਟੇਟਸ ਹਾਸਿਲ ਕਰਕੇ ਬੈਠੇ ਨੇ ਜਿਵੇਂ ਕਿ ਵਰਕ ਪਰਮਿਟ, ਰੈਫਿਊਜੀ ਜਾਂ ਵਿਜ਼ਿਟਰ। ਕੋਰਸ ਕਰਨ ਲਈ ਉਹਨਾਂ ਨੂੰ ਕੋਈ ਵੀ ਸਟੱਡੀ ਪਰਮਿਟ ਲੈਣ ਦੀ ਲੋੜ ਨਹੀਂ, ਉਹ ਆਪਣੇ ਕਰੰਟ ਸਟੇਟਸ ਦੇ ਉੱਤੇ ਕੋਰਸ ਕਰ ਸਕਦੇ ਨੇ ਅਤੇ ਨਾ ਹੀ ਕੁਈਨਸਵੁੱਡ ਕਾਲਜ ਉਹਨਾਂ ਕੋਲੋਂ ਕੋਈ ਵੀ ਇੰਟਰਨੈਸ਼ਨਲ ਫੀ ਚਾਰਜ ਕਰੇਗਾ। ਸਟੂਡੈਂਟਸ ਆਪਣੀ ਸਾਰੀ ਫੀਸ ਇੰਟਰਸਟ ਫ੍ਰੀ ਇੰਸਟਾਲਮੈਂਟਸ ਵਿੱਚ ਪੇ ਕਰ ਸਕਦੇ ਨੇ। ਹੈਲਥ ਕੇਅਰ ਦਾ ਹੀ ਦੂਜਾ ਪ੍ਰੋਗਰਾਮ ਸ਼ੁਰੂ ਹੋਣ ਜਾ ਰਿਹਾ ਹੈ ਜੀ, ਫਾਰਮੇਸੀ ਅਸਿਸਟੈਂਟ ਸਰਟੀਫਿਕੇਟ ਪ੍ਰੋਗਰਾਮ। ਇਹ ਕੋਰਸ ਉਹਨਾਂ ਲਈ ਫਾਇਦੇਮੰਦ ਹੈ ਜੋ ਆਪਣੀ ਜੋਬ ਦੇ ਨਾਲ ਨਾਲ ਆਪਣੇ ਆਪ ਨੂੰ ਅਪਸਕਿੱਲ ਕਰਕੇ ਕਰੀਅਰ ਚੇਂਜ ਕਰਨਾ ਚਾਹੁੰਦੇ ਨੇ, ਕਿਉਂਕਿ ਇਹ ਇੱਕ ਸ਼ਾਰਟ 10 ਹਫ਼ਤੇ ਦਾ ਫੁੱਲੀ ਆਨਲਾਈਨ ਪ੍ਰੋਗਰਾਮ ਹੈ। ਇਹ ਕੋਰਸ ਕਰਕੇ ਸਾਡੇ ਲਿਸਨਰਸ ਜੋਬ ਕਰ ਸਕਦੇ ਨੇ ਫਾਰਮੇਸੀਜ਼ ਵਿੱਚ ਜਿਵੇਂ ਕਿ ਸ਼ੋਪਰ ਡਰੱਗ ਮਾਰਟ, ਵਾਲਮਾਰਟ ਜਾਂ ਫਰੈਸ਼ਕੋ ਦੇ ਫਾਰਮੇਸੀਜ਼, ਈਵਨ ਲੋਕਲ ਫਾਰਮੇਸੀਜ਼ ਵਿੱਚ, ਜਿੱਥੇ ਕਿ ਇਹਨਾਂ ਦੇ ਜੋਬ ਟਾਈਟਲ ਹੋ ਸਕਦੇ ਨੇ ਫਾਰਮੇਸੀ ਅਸਿਸਟੈਂਟ, ਫਾਰਮਾਸਿਊਟੀਕਲ ਕਲਰਕ ਜਾਂ ਫਿਰ ਫਾਰਮੇਸੀ ਏਡ। ਨਾਲ ਆਪਾਂ ਗੱਲ ਕਰਦੇ ਹਾਂ ਜੀ ਸ਼ਾਰਟ ਕੋਰਸਿਸ ਬਾਰੇ, ਜਿਨ੍ਹਾਂ ਵਿੱਚ ਕੁਈਨਸਵੁੱਡ ਕਾਲਜ ਬਹੁਤ ਹੀ ਜਲਦ ਸ਼ੁਰੂ ਕਰਨ ਜਾ ਰਿਹਾ ਹੈ ਫ੍ਰੈਂਚ ਲੈਂਗੁਏਜ ਕੋਰਸਿਸ ਲੈਵਲ A1 ਤੋਂ ਲੈ ਕੇ ਲੈਵਲ B2 ਤੱਕ। ਸਪੈਸ਼ਲੀ ਬਿਕਾਜ਼ ਅੱਜ ਕੱਲ੍ਹ ਇਮੀਗ੍ਰੇਸ਼ਨ ਵਿੱਚ ਵੀ ਫ੍ਰੈਂਚ ਨੂੰ ਪ੍ਰੈਫਰੈਂਸ ਦਿੱਤੀ ਜਾ ਰਹੀ ਆ, ਸੋ ਇਸ ਦੇ ਨਾਲ ਨਾਲ ਅਸੀਂ ਟੈਫ ਤੇ TCF ਪ੍ਰੈਪਰੇਸ਼ਨ ਕਲਾਸਿਸ ਵੀ ਸ਼ੁਰੂ ਕਰਨ ਜਾ ਰਹੇ ਹਾਂ। ਇੰਗਲਿਸ਼ ਸਪੀਕਿੰਗ ਕਲਾਸਿਸ ਵੀ ਸ਼ੁਰੂ ਹੋ ਰਹੀਆਂ ਨੇ ਐਂਡ ਈਵਨ ਇੰਗਲਿਸ਼ ਲੈਂਗੁਏਜ ਐਗਜ਼ਾਮਸ ਪ੍ਰੈਪ ਫੋਰ IELTS, CELPIP, PTE ਦੀਆਂ ਵੀ ਕੋਚਿੰਗ ਕਲਾਸਿਸ ਸ਼ੁਰੂ ਹੋ ਰਹੀਆਂ ਨੇ। ਵੀਕੈਂਡਸ ਤੇ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਕੰਪਿਊਟਰ ਟ੍ਰੇਨਿੰਗ ਬੈਚਸ, ਬਿਗਿਨਰ, ਇੰਟਰਮੀਡੀਏਟ ਜਾਂ ਐਡਵਾਂਸਡ ਲੈਵਲ ਕੰਪਿਊਟਰ ਟ੍ਰੇਨਿੰਗ ਦੇ। ਇਹ ਸਾਰੇ ਸ਼ਾਰਟ ਕੋਰਸਿਸ ਗਰੁੱਪ ਵਿੱਚ ਜਾਂ ਫਿਰ 1-on-1 ਲਈ ਵੀ ਅਵੇਲੇਬਲ ਨੇ। ਇਸ ਤੋਂ ਇਲਾਵਾ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਸ਼ਾਰਟ ਕੋਰਸ ਬੁੱਕ ਕੀਪਿੰਗ ਐਂਡ ਕੁਇਕ ਬੁੱਕਸ ਸੋਫਟਵੇਅਰ ਦਾ। ਉਹਨਾਂ ਲੋਕਾਂ ਲਈ ਜੋ ਆਪਣਾ ਬਿਜ਼ਨਸ ਰਨ ਕਰਦੇ ਨੇ, ਆਪਣੀ ਬੁੱਕ ਕੀਪਿੰਗ ਵੀ ਆਪ ਹੀ ਕਰਨਾ ਚਾਹੁੰਦੇ ਨੇ ਜਾਂ ਫਿਰ ਅਗਰ ਜੋਬ ਚਾਹੁੰਦੇ ਨੇ ਅਕਾਊਂਟਸ ਪੇਬਲ ਜਾਂ ਰਿਸੀਵੇਬਲ ਜਾਂ ਅਕਾਊਂਟਸ ਕਲਰਕ ਦੀ, ਇਹ ਕੋਰਸ ਕਰਨ ਲਈ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਅਕਾਊਂਟਿੰਗ ਦਾ ਤਜੁਰਬਾ ਹੋਣਾ ਜ਼ਰੂਰੀ ਨਹੀਂ, ਕਿਉਂਕਿ ਇਹ ਕੋਰਸ ਸਕ੍ਰੈਚ ਤੋਂ ਸ਼ੁਰੂ ਹੋਏਗਾ। ਸੋ ਅਗਰ ਕਿਸੇ ਨੇ ਅਕਾਊਂਟਿੰਗ ਬਿਲਕੁਲ ਵੀ ਨਹੀਂ ਕੀਤੀ ਤਾਂ ਉਹ ਵੀ ਇਹ ਕੋਰਸ ਜੁਆਇਨ ਕਰ ਸਕਦੇ ਨੇ, ਆਪਣਾ ਕਰੀਅਰ ਚੇਂਜ ਕਰ ਸਕਦੇ ਨੇ ਇੱਕ ਅੱਛੀ ਵਾਈਟ ਕਾਲਰ ਜੋਬ ਲੈ ਕੇ। ਕੁਈਨਸਵੁੱਡ ਕਾਲਜ ਹੋਰ ਵੀ ਕਈ ਸਾਰੇ ਡਿਪਲੋਮਾ

0: ਸ਼ੁਰੂ ਕਰਨ ਜਾ ਰਹੇ ਹਾਂ ਜੀ, ਜਿਵੇਂ ਕਿ ਕੰਪਿਊਟਰਾਈਜ਼ਡ ਅਕਾਊਂਟਿੰਗ ਡਿਪਲੋਮਾ, ਡੇਟਾ ਐਨਾਲਿਸਟ ਡਿਪਲੋਮਾ, ਮੈਡੀਕਲ ਆਫਿਸ ਐਡਮਿਨਿਸਟ੍ਰੇਸ਼ਨ ਡਿਪਲੋਮਾ, ਆਫਿਸ ਐਡਮਿਨਿਸਟ੍ਰੇਸ਼ਨ ਡਿਪਲੋਮਾ ਐਂਡ ਫੂਡ ਸਰਵਿਸ ਵਰਕਰ ਯਾਨੀ ਕਿ ਡਾਇਟਰੀ ਏਡ ਦਾ ਡਿਪਲੋਮਾ
1: ਜੀ।
0: ਅਗਰ ਸਾਡੇ ਲਿਸਨਰਸ ਇਹਨਾਂ ਕੋਰਸਿਸ ਦੀ ਹੋਰ ਜਾਣਕਾਰੀ ਚਾਹੁੰਦੇ ਨੇ ਤਾਂ ਉਹ ਸਾਡੀ ਵੈਬਸਾਈਟ www.queenswoodcollege.com ਤੇ ਲੌਗਇਨ ਕਰ ਸਕਦੇ ਨੇ, ਜਾਂ ਫਿਰ ਫੋਨ ਕਰਕੇ ਸਾਨੂੰ ਅਪੁਆਇੰਟਮੈਂਟ ਬਣਾ ਕੇ ਮਿਲ ਸਕਦੇ ਨੇ, ਜਿਸ ਦੇ ਲਈ ਕਾਲਜ ਦਾ ਫੋਨ ਨੰਬਰ ਹੈ ਜੀ 9058720088, 905-872-0088। ਵਾਕਿੰਗਸ ਲਈ ਕਾਲਜ ਦਾ ਐਡਰੈਸ ਹੈ ਜੀ 2023 ਵਿਲੀਅਮਸ ਪਾਰਕਵੇ ਈਸਟ, ਯੂਨਿਟ 3, ਬ੍ਰੈਂਪਟਨ, ਵਿਦ ਮੇਜਰ ਇੰਟਰਸੈਕਸ਼ਨ ਵਿਲੀਅਮਸ ਪਾਰਕਵੇ ਐਂਡ ਏਅਰਪੋਰਟ ਰੋਡ
1: ਜੀ।
0: ਸੋ ਅਗਰ ਕੋਈ ਵੀ ਲਿਸਨਰ ਆਪਣੇ ਆਪ ਨੂੰ ਅਪਗ੍ਰੇਡ ਕਰਨਾ ਚਾਹੁੰਦਾ ਹੈ, ਇੱਕ ਸੈਕਿੰਡ ਕਰੀਅਰ ਚਾਹੁੰਦਾ ਹੈ, ਜਾਂ ਫਿਰ ਅੱਛੀ ਵਾਈਟ ਕਾਲਰ ਜੋਬ ਚਾਹੁੰਦਾ ਹੈ, ਤਾਂ ਸਾਨੂੰ ਜ਼ਰੂਰ ਸੰਪਰਕ ਕਰੇ।
1: ਜੀ ਬਹੁਤ ਬਹੁਤ ਸ਼ੁਕਰੀਆ, ਜ਼ਰੂਰ ਤੁਸੀਂ ਵੀ ਗੱਲਬਾਤ ਕਰੋ ਕੁਈਨਸਵੁੱਡ ਕਾਲਜ ਦੇ ਨਾਲ, ਨੰਬਰ ਹੈ 9058720088, 905-872-0088 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ, ਕੁਈਨਸਵੁੱਡ ਕਾਲਜ ਦੇ ਨਾਲ ਤੁਹਾਡੀ ਗੱਲਬਾਤ ਹੋਏਗੀ। ਨੈਕਸਟ ਫਰਮਾਇਸ਼ੀ ਗਾਣਾ ਲਾਭ ਹੀਰਾ ਜੀ ਦੀ ਆਵਾਜ਼ 'ਚ ਸੁਣੋ ਅਤੇ ਇੰਜੋਏ ਕਰੋ, ਸੁੰਦਰੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਕੀਤਾ ਹੋਇਆ ਹੈ ਦੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਸਾਡੇ ਨਾਲ ਇਸ ਸਮੇਂ ਲਾਈਨ ਤੇ ਜੁੜ ਚੁੱਕੇ ਨੇ ਸਪੈਕਸ ਐਕਸਪ੍ਰੈਸ ਤੋਂ ਰਾਜਨ ਜੀ, ਜਿਨ੍ਹਾਂ ਦੇ ਨਾਲ ਤੁਸੀਂ ਗੱਲਬਾਤ ਕਰਨੀ ਹੈ। ਜੇ ਤੁਸੀਂ ਵੀ ਆਪਣੀ ਆਈਸੈਟ ਚੈੱਕ ਕਰਵਾਉਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਆਪਣੇ ਬ੍ਰਾਂਡਡ ਸਨ ਗਲਾਸਿਸ ਲੈਣੇ ਹੋਣ ਤਾਂ ਬਹੁਤ ਹੀ ਵਧੀਆ ਵਧੀਆ ਡੀਲਸ ਲੱਗੀਆਂ ਨੇ ਸਪੈਕਸ ਐਕਸਪ੍ਰੈਸ ਦੇ ਉੱਪਰ। ਜ਼ਰੂਰ ਪਹੁੰਚੋ 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, ਕੈਨੇਡੀ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ। ਰਾਜਨ ਜੀ ਸਵਾਗਤ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ ਮਨਪ੍ਰੀਤ ਜੀ ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
1: ਮਨਪ੍ਰੀਤ ਜੀ, ਜਿਵੇਂ ਕੱਲ ਮਦਰਸ ਡੇ ਹੈ, ਸਾਰੇ ਸਾਡੇ ਸਰੋਤੇ ਹੁੰਦੇ ਨੇ ਵੀ ਆਪਾਂ ਆਪਣੇ ਮਦਰਸ ਵਾਸਤੇ ਕੋਈ ਵਧੀਆ ਜਿਹੇ ਗਿਫਟ ਲੈ ਕੇ ਜਾਈਏ। ਦੋਸਤੋ ਤੁਸੀਂ ਸਪੈਕਸ ਐਕਸਪ੍ਰੈਸ ਤੇ ਪਹੁੰਚ ਸਕਦੇ ਹੋ, ਹਲੇ ਵੀ 2 ਘੰਟੇ ਪਏ ਨੇ, 5 ਵਜੇ ਤੱਕ ਸਾਡਾ ਸਟੋਰ ਖੁੱਲ੍ਹਾ ਹੈ। ਜਿਹੜਾ ਵੀ ਕੋਈ ਸਰੋਤੇ ਆ ਕੇ ਕੋਈ ਵੀ ਪਰਚੇਸ ਕਰ ਰਹੇ ਨੇ, ਹਰ ਪਰਚੇਸ ਦੇ ਨਾਲ ਉਹਨਾਂ ਨੂੰ ਸਕੈਚਸ ਦੀਆਂ ਪੋਲੋਰਾਈਜ਼ਡ ਸਨ ਗਲਾਸਿਸ ਬਿਲਕੁਲ ਫ੍ਰੀ ਦਿੱਤੀਆਂ ਜਾ ਰਹੀਆਂ ਨੇ। ਸੋ ਮੈਂ ਰਿਪੀਟ ਕਰਦਾ ਜੀ, ਚਾਹੇ ਤੁਸੀਂ 129 ਵਾਲਾ ਪੈਕੇਜ ਲੈ ਰਹੇ ਹੋ ਜਾਂ 258 ਵਾਲਾ ਪੈਕੇਜ ਲੈ ਰਹੇ ਹੋ ਜਾਂ ਫਿਰ ਕੋਈ ਤੁਸੀਂ ਬ੍ਰਾਂਡਿਡ ਫਰੇਮ ਲੈ ਰਹੇ ਹੋ ਜਿਹੜੇ ਕਿ 30% 50% ਜਾਂ 70% ਆਫ ਨੇ, ਕੋਈ ਵੀ ਪਰਚੇਸ ਆ ਤੁਹਾਡੀ ਤੇ ਨਾਲ ਤੁਹਾਨੂੰ ਸਕੈਚਸ ਦੀਆਂ ਪੋਲੋਰਾਈਜ਼ਡ ਸਨ ਗਲਾਸਿਸ ਐਜ਼ ਆ ਗਿਫਟ ਬਿਲਕੁਲ ਲਾਜ਼ਮੀ ਮਿਲਣਗੀਆਂ। ਤੇ ਜ਼ਰੂਰੀ ਨਹੀਂ ਤੁਸੀਂ ਆਪਣੇ ਮਦਰ ਨੂੰ ਲੈ ਕੇ ਆਉਣਾ, ਤੁਸੀਂ ਸਿਰਫ ਦੱਸਣਾ ਕਿ ਮਦਰ ਸਾਡੇ ਸੀ, ਚਾਹੇ ਇੰਡੀਆ ਨੇ ਚਾਹੇ ਇੱਥੇ ਨੇ, ਤਾਂ ਵੀ ਤੁਹਾਨੂੰ ਅਸੀਂ ਗਿਫਟ ਜਿਹੜਾ ਸਕੈਚਸ ਦੀਆਂ ਪੋਲੋਰਾਈਜ਼ਡ ਸਨ ਗਲਾਸਿਸ ਬਿਲਕੁਲ ਫ੍ਰੀ ਦੇ ਰਹੇ ਹਾਂ। ਸੋ ਡੀਲਰ ਲੈਣ ਦੇ ਲਈ ਪਹੁੰਚਣਾ ਪੈਣਾ ਹੈ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲਸ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਤੇ ਨੰਬਰ ਹੈ ਜੀ ਸਾਡਾ 905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਆਪਾਂ ਡਾਇਰੈਕਟ ਬਿਲ ਕਰਦੇ ਹਾਂ। ਇਸ ਤੋਂ ਇਲਾਵਾ ਜਿਹਨਾਂ ਨੇ ਬ੍ਰਾਂਡਿਡ ਸਨ ਗਲਾਸ ਲੈਣੀ ਹੋਣ ਤੇ ਦੱਸਦੇ ਜਾਈਏ, ਅਰਮਾਨੀ ਦੀਆਂ, ਮਾਈਕਲ ਕੋਰਸ ਦੀਆਂ, ਕੋਚ ਦੀਆਂ, ਕੇਚਪੇਡ ਦੀਆਂ, ਮਾਰਕ ਜੇਕਬ ਦੀਆਂ, ਇਹ ਸਾਰੀਆਂ ਦੀ ਸਾਰੀਆਂ ਬ੍ਰਾਂਡਿਡ ਸਨ ਗਲਾਸਿਸ ਤੁਹਾਨੂੰ ਅੱਜ 50% ਆਫ ਦਿੱਤੀਆਂ ਜਾ ਰਹੀਆਂ ਨੇ। ਤੇ ਜੇ ਤੁਸੀਂ ਟੋਮੀ ਹਿਲਫਿਗਰ ਜਾਂ ਕੈਲਵਿਨ ਕਲਾਈਨ ਦੀਆਂ ਸਨ ਗਲਾਸਿਸ ਲੈਣਾ ਚਾਹੁੰਦੇ ਹੋ ਤੇ ਫਲੈਟ 75% ਆਫ ਦਿੱਤੀਆਂ ਜਾ ਰਹੀਆਂ ਨੇ। ਸੋ ਅਗੇਨ, ਜੇ ਤੁਸੀਂ ਅੱਜ ਨਹੀਂ ਆ ਸਕਦੇ ਤੇ ਤੁਸੀਂ ਚਾਹੁੰਦੇ ਹੋ ਕਿ ਇਹ ਡੀਲ ਤੁਹਾਡੇ ਵਾਸਤੇ ਰਾਖਵੀ ਰਵੇ, ਤੇ ਤੁਸੀਂ ਹੁਣੇ ਕਾਲ ਕਰਕੇ ਆਪਣਾ ਨਾਮ ਲਿਖਵਾ ਦਿਓ। ਜਿੰਨੇ ਵੀ ਸਰੋਤੇ ਕਾਲ ਕਰਕੇ ਨਾਮ ਲਿਖਵਾਵਾਂਗੇ ਉਹਨਾਂ ਨੂੰ ਇਹ ਡੀਲ ਅਸੀਂ ਅਗਲੇ ਹਫਤੇ ਵੀ ਦੇਵਾਂਗੇ। ਸੋ ਤੁਸੀਂ ਸਿਰਫ ਨਾਮ ਕਾਲ ਕਰਕੇ ਨਾਮ ਲਿਖਵਾਉਣਾ ਹੈ, ਕਿਸੇ ਮਦਰਸ ਡੇ ਵਾਲੀ ਸਪੈਸ਼ਲ ਡੀਲ ਸਾਨੂੰ ਚਾਹੀਦੀ ਹੈ। ਸੋ ਅਗੇਨ, ਕਾਲ ਕਰਕੇ ਨਾਮ ਲਿਖਾਉਣ ਦੇ ਲਈ ਇੱਕੋ ਇੱਕ ਨੰਬਰ 905-460-8888, 905-460-8888। ਤੇ ਮਨਪ੍ਰੀਤ ਜੀ, ਤੁਹਾਨੂੰ ਤੇ ਸਾਡੇ ਸਾਰੇ ਸਰੋਤਿਆਂ ਨੂੰ ਮਦਰਸ ਡੇ ਦੀਆਂ ਬਹੁਤ ਬਹੁਤ ਵਧਾਈਆਂ ਜੀ।
0: ਜੀ, ਬਹੁਤ ਬਹੁਤ ਵਧਾਈਆਂ ਤੁਹਾਨੂੰ ਵੀ, ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ। ਤੇ ਬਿਲਕੁਲ ਤੁਸੀਂ ਜ਼ਰੂਰ ਪਹੁੰਚੋ, ਮਦਰਸ ਡੇ ਡੀਲ ਦਾ ਤੁਸੀਂ ਜ਼ਰੂਰ ਫਾਇਦਾ ਲਓ। ਨੰਬਰ ਤੁਸੀਂ ਨੋਟ ਕਰ ਲਓ ਸਪੈਕਸ ਐਕਸਪ੍ਰੈਸ ਦਾ, ਤੇ ਜੇ ਤੁਸੀਂ ਵੀ ਇਹ ਡੀਲ ਦਾ ਫਾਇਦਾ ਲੈਣਾ ਚਾਹੁੰਦੇ ਹੋ ਤਾਂ ਜ਼ਰੂਰ ਤੁਸੀਂ ਕਾਲ ਕਰੋ ਸਪੈਕਸ ਐਕਸਪ੍ਰੈਸ, 905-460-8888, 905-460-8888। ਤੇ ਤੁਸੀਂ ਪਹੁੰਚਣਾ ਆ 410 ਐਂਡ ਸਟੀਲਸ ਜਾਂ ਫਿਰ ਤੁਸੀਂ ਕਹਿ ਲਓ ਕੈਨੇਡੀ ਐਂਡ ਸਟੀਲਸ ਦੀ ਇੰਟਰਸੈਕਸ਼ਨ ਹੈ, 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, ਵਾਲਮਾਰਟ ਵਾਲੇ ਪਲਾਜ਼ੇ ਦੇ ਬਿਲਕੁਲ ਅੰਦਰ ਨੇਗੇ, ਵਾਲਮਾਰਟ ਦੇ ਬਿਲਕੁਲ ਨਾਲ ਸਪੈਕਸ ਐਕਸਪ੍ਰੈਸ, 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਇਨ ਦਾ ਪ੍ਰੋਪਰ ਐਡਰੈਸ ਹੈ। ਤੇ ਆਪਾਂ ਲੈਂਦੇ ਹੁਣ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ, ਸਟੇਸ਼ਨ ਆਈ ਡੀ ਲੈ ਕੇ ਵਾਪਸ ਆਵਾਂਗੇ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
2: Courteous and efficient service, call Narinder Mann, 905-789-1770.
3: ਬਸ ਕਰੋ, ਕਦੋਂ ਤੋਂ ਕਿਸ ਕਿਰਾਏ ਦੇ ਛੋਟੇ ਜਿਹੇ ਘਰ ਚ ਰਵਾਂਗੇ?
4: ਓਏ ਬਸ, ਮੌਰਗੇਜ ਅਲਾਈਅੰਸ ਦੇ ਨਰਦੇਵ ਸਿੱਧੂ ਨੂੰ ਕਾਲ।
5: ਘਰ ਤਾਂ ਆਪਾਂ ਐਡਾ ਵੱਡਾ, ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਈਐਂਸਸ ਵੀ ਹਾਈ ਐਂਡ ਹੀ ਲੈਣੇ ਆ।
6: ਹਾਂ, ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡਰਾਇਰ, ਐਲਈਡੀ ਟੀਵੀਸ, ਸਭ ਇੱਥੋਂ ਹੀ ਲਵਾਂਗੇ। ਇਹਨਾਂ ਤੋਂ ਵਧੀਆ ਪ੍ਰਾਈਸਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਈਐਂਸਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ, ਉਹ ਵੀ ਬਿਨਾਂ ਕਿਸੇ ਵਿਆਜ ਦੇ। ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਸ, 905-450-2828, 905-450-2828.

0: ਚਾਲੀ ਪੰਜ ਸੌ ਪੰਦਰਾਂ ਅੱਠ ਹਜ਼ਾਰ
1: ਹਾਏ ਰੱਬਾ ਹੁਣ ਕੀ ਬਣੂ
2: ਜੇ ਤੁਸੀਂ ਕਾਰ ਇੰਜਰੀ ਚ ਇਨਵੋਲਵ ਹੋ ਗਏ ਹੋ ਜਾਂ ਸੱਟ ਲੱਗੀ ਹੈ ਗਲਤੀ ਤੁਹਾਡੀ ਜਾਂ ਕਿਸੇ ਹੋਰ ਦੀ ਤਾਂ ਯਾਦ ਰੱਖੋ ਇੱਕੋ ਨਾਮ ਬਰਾ ਟੈਂਬਰ ਪਰਸਨਲ ਇੰਜਰੀ ਲਾਇਰ
3: ਇਹਨਾਂ ਕੋਲ ਹੈ ਪੰਜ ਧੜਲੇਦਾਰ ਕੈਨੇਡੀਅਨ ਜੰਪਾ ਲਾਇਰਸ ਦੀ ਟੀਮ
2: ਜੋ ਦਵਾਉਂਦੇ ਨੇ ਵੱਧ ਤੋਂ ਵੱਧ ਲੀਗਲ ਸੈਟਲਮੈਂਟ ਨੋ ਅਪਫਰੰਟ ਫੀ ਇਹਨਾਂ ਦੀ ਟੀਮ ਹੁਣ ਤੱਕ ਮਿਲੀਅਨਸ ਡਾਲਰ ਤੱਕ ਦੀ ਸੈਟਲਮੈਂਟ ਕਰਾ ਚੁੱਕੀ ਹੈ ਤੇ ਪੈਸੇ ਸੈਟਲਮੈਂਟ ਤੋਂ ਬਾਅਦ ਹੀ ਚਾਰਜ ਕਰਦੇ ਨੇ ਅੱਜ ਹੀ ਕਾਲ ਕਰੋ ਰੂਪਾ ਬਰਾੜਵਰਾ ਨੂੰ 416-991-5939 ਬਰਾੜ ਟੈਂਬਰ ਪਰਸਨਲ ਇੰਜਰੀ ਲਾਇਰ ਹਾਈਵੇ 10 ਐਂਡ ਡੈਰੀ 6980 ਮਾਰਟੀ ਡਰਾਈਵ ਯੂਨਿਟ 9 ਮਿਸੀਸਾਗਾ
4: AM 530 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ ਤੁਹਾਡੇ ਅੰਗ ਸੰਗ ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ ਪਹਿਲਾਂ ਤੁਸੀਂ ਸੁਣਦੇ ਸੀ ਮੰਡੀ ਟੂ ਫਰਾਈਡੇ 4 ਤੋਂ 6 ਲੇਕਿਨ ਹੁਣ ਤੁਸੀਂ ਸੁਣਦੇ ਹੋ 3 ਤੋਂ 6 ਸ਼ਾਮੀ ਜਾਣੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਾਢੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381 416-457-3381 ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551 416-725-2551 ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ ਸਬਡੇ ਜ਼ਬੀਕ ਤੁਹਾਡੇ ਅੰਗ ਸੰਗ ਚਲੋ AM 533
5: Impossible is nothing. ਤੁਸੀਂ ਵੀ ਆਪਣੇ ਬਿਜ਼ਨਸ ਵਿੱਚ ਵਾਧਾ ਕਰਨ ਵਾਸਤੇ ਦੇਸ਼ ਪ੍ਰਦੇਸ਼ ਰੇਡੀਓ ਦਾ ਲਾਈਵ ਔਨ ਲੋਕੇਸ਼ਨ ਫਰਾਈਡੇ ਸੈਟਰਡੇ ਕਰਵਾਓ ਫੋਰ ਬੁਕਿੰਗ ਕਾਲ ਤਜਿੰਦਰ ਸਿੱਧੂ ਐਟ 416-725-2551

0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। 3:04 ਤੇ ਕੁਝ ਸੈਕਿੰਡ ਹੋ ਗਏ ਨੇ ਸਟੂਡੀਓ ਦੀ ਘੜੀ ਦੇ ਉੱਪਰ ਇਸ ਸਮੇਂ ਬ੍ਰੈਂਪਟਨ ਦੇ ਵਿੱਚ, ਤੇ 1 ਘੰਟੇ ਦਾ ਸਾਥ ਤੁਹਾਡਾ ਤੇ ਸਾਡਾ ਹੋ ਰਿਹਾ, ਯਾਨੀ ਕਿ ਪੂਰੇ 4 ਵਜੇ ਤੱਕ। ਸਟੂਡੀਓ ਨੰਬਰ 905-564-5444, 905-564-6444 ਸਟੂਡੀਓ ਦਾ ਨੰਬਰ ਹੈ। ਇਸੇ ਨੰਬਰ ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਰਹੇ ਹੋ ਤੇ ਅੱਜ ਅਸੀਂ ਮਦਰਸ ਡੇ ਸੈਲੀਬ੍ਰੇਟ ਕਰ ਰਹੇ ਹਾਂ ਤੁਹਾਡੇ ਸਾਰਿਆਂ ਦੇ ਨਾਲ, ਤੇ ਕੱਲ੍ਹ ਨੂੰ ਤੁਸੀਂ ਆਪਣੇ ਮਦਰਸ ਦੇ ਨਾਲ ਜ਼ਰੂਰ ਸੈਲੀਬ੍ਰੇਟ ਕਰਨਾ, ਕਿਉਂਕਿ ਹਰ ਇੱਕ ਦਿਨ ਵੈਸੇ ਤਾਂ ਮਾਂ ਦਾ ਦਿਨ ਹੈ। ਕਹਿੰਦੇ ਹੁੰਦੇ ਨਾ ਵੀ ਮਾਂ ਜੇ ਸਿਰ 'ਤੇ ਹੱਥ ਰੱਖੇ ਤਾਂ ਕਿਸਮਤ ਸੁਨਹਿਰੀ ਹੋ ਜਾਂਦੀ ਹੈ, ਜੇ ਦੁਆਵਾਂ ਮੰਗੇ ਤਾਂ ਜਿਹੜੀ ਉਮਰਾਂ ਵਾਲੀ ਲੀਕ ਹੈ ਉਹ ਵੀ ਗਹਿਰੀ ਹੋ ਜਾਂਦੀ ਹੈ। ਤਾਂ ਆਪਣੇ ਮਦਰਸ ਦਾ ਬਹੁਤ ਧਿਆਨ ਰੱਖੋ, ਬਹੁਤ ਖਿਆਲ ਰੱਖੋ, ਉਹਨਾਂ ਨੂੰ ਹਰ ਖੁਸ਼ੀ ਦੇਣ ਦੀ ਕੋਸ਼ਿਸ਼ ਕਰੋ ਜਿੰਨੀ ਵੀ ਹੋ ਸਕਦੀ ਹੈ, ਅਤੇ ਕਦੇ ਵੀ ਉਹਨਾਂ ਨੂੰ ਮਹਿਸੂਸ ਨਾ ਹੋਣ ਦਿਓ ਕਿ ਵੀ ਹਾਂ ਵੀ ਉਹ ਇੰਨੀ ਉਮਰ ਭੋਗ ਕੇ ਹੁਣ ਤੱਕ ਉਹਨਾਂ ਨੇ ਹਰ ਇੱਕ ਚੀਜ਼ ਤੁਹਾਡੇ ਲਈ ਕੀਤੀ ਆ, ਉਹਨਾਂ ਨੂੰ ਕਦੇ ਵੀ ਇਕੱਲਾ ਨਾ ਫੀਲ ਹੋਣ ਦਿਓ। ਅਤੇ ਬਹੁਤ ਸਾਰੀਆਂ ਚੀਜ਼ਾਂ ਹੋ ਜਾਂਦੀਆਂ ਨੇ ਲਾਈਫ ਦੇ ਵਿੱਚ ਕਿ ਤੁਸੀਂ ਆਪਣੇ ਆਪ ਦੇ ਵਿੱਚ ਬਿਜ਼ੀ ਹੋ ਜਾਓ, ਹੋ ਸਕਦਾ ਕਿ ਤੁਹਾਡੀ ਆਪਣੀ ਫੈਮਿਲੀ ਇੱਕ ਨਵੀਂ ਸਟਾਰਟ ਹੋ ਚੁੱਕੀ ਹੈ, ਤੁਸੀਂ ਤੁਹਾਡੇ ਅੱਗੇ ਬੱਚੇ ਹੋ ਗਏ ਨੇ, ਤੁਸੀਂ ਆਪਣੀ ਫੈਮਿਲੀ ਦੇ ਵਿੱਚ ਪੂਰਾ ਉਹ ਹੋ ਗਏ ਹੋ। ਅਤੇ ਕਈ ਕਈ ਵਾਰ ਇੱਦਾਂ ਹੁੰਦਾ ਵੀ ਹੈ ਕਿ ਤੁਸੀਂ ਆਪਣੇ ਪੇਰੈਂਟਸ ਵੱਲ ਧਿਆਨ ਘੱਟ ਦਿੰਦੇ ਹੋ, ਬਟ ਫਿਰ ਵੀ ਕਿਤੇ ਨਾ ਕਿਤੇ ਮੈਂ ਤੁਹਾਨੂੰ ਕਹੂੰਗੀ ਕਿ ਚਾਹੇ ਹਫ਼ਤੇ ਦੇ ਵਿੱਚ 1-2 ਦਿਨ ਹੀ ਚਾਹੇ ਕੱਢੋ ਅਤੇ ਉਹਨਾਂ ਦੇ ਨਾਲ ਬੈਠੋ, ਉਹਨਾਂ ਦੇ ਨਾਲ ਗੱਲਾਂ ਕਰੋ, ਉਹਨਾਂ ਨੂੰ ਪੁੱਛੋ ਕਿ ਉਹਨਾਂ ਨੂੰ ਕਿਸੇ ਚੀਜ਼ ਦੀ ਲੋੜ ਹੈ, ਉਹਨਾਂ ਨੂੰ ਕੀ ਫੀਲ ਹੋ ਰਿਹਾ। ਨਿੱਕੀਆਂ ਨਿੱਕੀਆਂ ਚੀਜ਼ਾਂ ਜੇ ਤੁਸੀਂ ਕਮਿਊਨੀਕੇਸ਼ਨ ਪ੍ਰੋਪਰ ਕਰਦੇ ਹੋ ਨਾ ਤਾਂ ਹਰ ਇੱਕ ਚੀਜ਼ ਪੋਸੀਬਲ ਹੈ। ਫੈਮਿਲੀ ਤੁਹਾਡੇ ਨਾਲ ਹੈ, ਤੁਹਾਡੇ ਆਪਣੇ ਲਵਡ ਵਨਸ, ਤੁਹਾਡੀ ਫੈਮਿਲੀ, ਤੁਹਾਡੇ ਪੇਰੈਂਟਸ, ਤੁਹਾਡੇ ਬੱਚੇ, ਤੁਹਾਡੇ ਹਸਬੈਂਡ ਵਾਈਫ, ਤੁਸੀਂ ਜੋ ਵੀ ਤੁਹਾਡੇ ਲਵਡ ਵਨਸ ਨੇ, ਜੇ ਉਹ ਤੁਹਾਡੇ ਨਾਲ, ਤੁਹਾਡੇ ਰਿਸ਼ਤੇ ਤੁਹਾਡੇ ਨਾਲ ਨੇ ਨਾ, ਤਾਂ ਫਿਰ ਹਰ ਇੱਕ ਚੀਜ਼ ਤੁਸੀਂ ਅਚੀਵ ਕਰ ਸਕਦੇ ਹੋ, ਵੱਡੀ ਤੋਂ ਵੱਡੀ ਮੰਜ਼ਿਲ ਦੇ ਉੱਪਰ ਤੁਸੀਂ ਪਹੁੰਚ ਸਕਦੇ ਹੋ। ਬਟ ਜੇ ਕਿਤੇ ਇੱਕ ਵਾਰ ਰਿਸ਼ਤੇ ਛੁੱਟ ਜਾਂਦੇ ਨੇ, ਤੁਸੀਂ ਫਿਰ ਇਕੱਲਾ ਮਹਿਸੂਸ ਕਰਨ ਲੱਗ ਜਾਂਦੇ ਹੋ, ਫਿਰ ਇਕੱਲਾ ਬੰਦਾ ਨਾ ਐਵੇਂ ਹੋ ਜਾਂਦਾ ਕਿ ਬਈ ਹੁਣ ਮੈਂ ਕਿਹਦੇ ਨਾਲ ਗੱਲ ਕਰਾਂ, ਕਿਹਦੇ ਕੋਲ ਜਾਵਾਂ, ਕੀ ਕਿਹਨੂੰ ਕਹਾਂ, ਜੇ ਖੁਸ਼ੀਆਂ ਵੀ ਨਹੀਂ ਤਾਂ ਕਿਹਦੇ ਨਾਲ ਵੰਡਾਂ, ਜੇ ਦੁੱਖ ਵੀ ਹੈ ਤਾਂ ਕਿਹਦੇ ਨਾਲ ਆਪਣਾ ਵੰਡਾਵਾਂ, ਹੈ ਨਾ। ਬੜੀਆਂ ਚੀਜ਼ਾਂ ਹੋ ਜਾਂਦੀਆਂ ਨੇ, ਤਾਂ ਆਪਣੇ ਲਵਡ ਵਨਸ ਦਾ ਬਹੁਤ ਧਿਆਨ ਰੱਖੋ, ਬਹੁਤ ਉਹਨਾਂ ਦਾ ਖਿਆਲ ਰੱਖੋ, ਅਤੇ ਹਮੇਸ਼ਾ ਹਰ ਚੀਜ਼ ਦੇ ਵਿੱਚ ਨਾਲ ਖੜੋ, ਨਾਲ ਉਹਨਾਂ ਦਾ ਸਾਥ ਦਿਓ, ਉਹਨਾਂ ਤੋਂ ਸਾਥ ਮੰਗੋ, ਅਤੇ ਆਪਣੇ ਹੀ ਆਪਣਿਆਂ ਦੇ ਕਹਿੰਦੇ ਹੁੰਦੇ ਕੰਮ ਆਉਂਦੇ ਹੁੰਦੇ ਨੇ, ਅਤੇ ਚਾਹੇ ਉਹ ਇਮੋਸ਼ਨਲੀ ਹੋਵੇ, ਚਾਹੇ ਕੋਈ ਕਿਸੇ ਹੋਰ ਪਰਸਪੈਕਟਿਵ ਦੇ ਵਿੱਚ ਹੋਵੇ, ਅਤੇ ਹਮੇਸ਼ਾ ਹੀ ਇਹ ਇੱਕ ਦੂਸਰੇ ਦਾ ਖਿਆਲ ਦੇ ਨਾਲ ਅੱਗੇ ਵੱਲ ਵੱਧਦੇ ਰਹੋ। ਅਤੇ ਮਦਰਸ ਡੇ ਦੀਆਂ ਇੱਕ ਵਾਰ ਫਿਰ ਤੋਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ, ਅਤੇ ਆਪਣੇ ਮਦਰਸ ਦਾ ਬਹੁਤ ਧਿਆਨ ਰੱਖੋ, ਅਤੇ ਉਹਨਾਂ ਦੇ ਨਾਲ ਮਦਰਸ ਡੇ ਜ਼ਰੂਰ ਸੈਲੀਬ੍ਰੇਟ ਕਰੋ। 9090 ਜੀ, ਸਤਿ ਸ਼੍ਰੀ ਅਕਾਲ
1: ਜੀ। ਸਤਿ ਸ਼੍ਰੀ ਅਕਾਲ। ਮਾਂ ਕੀ ਦੁਆਓਂ ਮੇਂ ਇਤਨਾ ਅਸਰ ਹੈ, ਅਮਰ ਹੈ ਸ਼ਕਤੀ, ਸ਼ਕਤੀ ਅਮਰ ਹੈ
0: ਜੀ।
1: ਐਸੀ ਹੈ ਆਪ?
0: ਮੈਂ ਬਹੁਤ ਅੱਛੀ, ਆਪ ਕੈਸੇ ਹੋ?
1: ਮੈਂ ਬਿਲਕੁਲ ਠੀਕ ਹੂੰ, ਬਫਜ਼ਲੇ ਤਾਲਾ ਆਪਕੀ ਦੁਆਏ ਸ਼ਾਮਿਲ ਹਾਲ ਹੈ। ਆਜ ਮਦਰਸ ਡੇ ਹੈ, ਹਮੇਸ਼ਾ ਮਾਂ ਕੀ ਦੁਆਏ ਲੈਣਾ ਚਾਹੀਏ, ਉਨਕੀ ਖਿਦਮਤ ਕਰਨਾ ਚਾਹੀਏ, ਮਾਂ ਬਾਪ ਦੋਨੋਂ ਵੀ, ਲੇਕਿਨ ਮਾਂ ਕਾ ਮਕਾਮ ਹੈ, ਦਰਜਾ ਹੈ, ਮਾਂ ਕੇ ਪਾਓ ਕੇ ਨੀਚੇ ਜੰਨਤ ਹੈ, ਸਵਰਗ ਹੈ, ਐਸੀ ਨਹੀਂ ਬੋਲਤੇ ਹੈ। ਔਰ ਇਸ ਪੇ ਇੱਕ ਬੜੀ ਤਾਰੀਖੀ ਚੀਜ਼ ਵੀ ਯਾਦ ਆਈ, ਵੋ ਯੇ ਕਿ ਮੂਸਾ ਅਲੈਹਿ ਸਲਾਮ ਇੱਕ ਨਬੀ ਥੇ ਆਪਣੇ ਜ਼ਮਾਨੇ ਮੇਂ, ਮੂਸਾ ਜਿਨਕੋ ਇੰਗਲਿਸ਼ ਮੇਂ ਮੋਜ਼ਸ ਨਾਮ ਸੁਣਤੇ ਆਪ ਕਭੀ, ਤੋ ਯੇ ਸੁਬਹ ਸੇ ਨਿਕਲੇ ਹੋਏ ਘਰ ਸੇ ਥੇ, ਉਨਕੋ ਪਤਾ ਨਹੀਂ ਥਾ, ਕਰੀਬ ਕੋਈ 10-11 ਬਜੇ ਯੇ ਕੋਹੇ ਤੂਰ ਇੱਕ ਪਹਾੜ ਹੈ ਉਸ ਪੇ ਚੜ ਕੇ ਬਾਤ ਕਰਤੇ ਥੇ ਅੱਲਾਹ ਸੇ
0: ਜੀ,
1: ਜਿਸਕੋ ਇੰਗਲਿਸ਼ ਮੇਂ ਮਾਉਂਟ ਸਨਾਇਆ ਕਹਤੇ ਹੈ, ਉਸ ਨਾਮ ਸੇ ਹਾਸਪਿਟਲ ਵੀ ਹੈ ਟੋਰਾਂਟੋ ਮੇਂ, ਯੂਨੀਵਰਸਿਟੀ ਸਟੇਟ ਕੇ ਉੱਪਰ
0: ਜੀ ਜੀ,
1: ਤੋ ਮਾਉਂਟ ਸਨਾਇਆ ਜਬ ਪਹਾੜ ਪੇ ਚੜੇ ਤੋ ਆਵਾਜ਼ ਆਈ, ਮੂਸਾ ਅੱਲਾਹ ਖਿਤਾਬ ਕਰਾ, ਮੂਸਾ ਅਬ ਜ਼ਰਾ ਆਜ ਕੇ ਬਾਅਦ ਮੁਝਸੇ ਸੰਭਲ ਕੇ ਬਾਤ ਕਰਨਾ। ਤੋ ਆਪ ਬੋਲੇ ਕਿਉਂ ਮੇਰੇ ਅੱਲਾਹ, ਐਸੀ ਕਿਆ ਬਾਤ ਹੋਈ ਕਿ ਅੱਜ ਸੰਭਲ ਕੇ ਬਾਤ ਕਰਨੇ ਕੇ ਲੀਏ ਬੋਲ ਰਹੇ? ਤੋ ਬੋਲੇ ਇਸ ਲਈ ਕਿ ਅਬ ਤੁਮਹਾਰੀ ਮਾਂ ਜ਼ਿੰਦਾ ਨਹੀਂ ਰਹੀ, ਤੁਮ ਸੁਬਹ ਸੇ ਨਿਕਲੇ ਹੋਏ ਹੋ ਘਰ ਸੇ, ਵੋ ਕਰੀਬ 11 ਬਜੇ ਜਲ ਬਸੀ, ਅਬ ਤੁਮਹਾਰੇ ਲੀਏ ਕੋਈ ਦੁਆ ਨਹੀਂ ਕਰਤਾ ਥਾ, ਜਬ ਵੋ ਦੁਆ ਕਰਤੀ ਥੀ ਤੋ ਹਮ ਤੁਮਹਾਰੀ ਗਲਤੀਓਂ ਕੋ ਨਜ਼ਰ ਅੰਦਾਜ਼ ਕਰ ਦੇਤੇ ਥੇ, ਯਾਨੀ ਕਿ ਦਰਗੁਜ਼ਰ ਕਰਤੇ ਥੇ, ਲੈਟ ਇਟ ਗੋ ਬੋਲਤੇ ਥੇ, ਲੇਕਿਨ ਅਬ ਵੋ ਬਾਤ ਨਹੀਂ ਹੈ, ਜ਼ਰਾ ਸੰਭਲ ਕੇ ਰਹਿਣਾ। ਬੋਲੇ ਯੇ ਕਿਤਨੀ ਬੜੀ ਬਾਤ ਹੈ ਦੁਨੀਆ ਕੇ ਲੀਏ, ਕਿ ਮਾਂ ਕਾ ਅਗਰ ਮਕਾਮ ਜ਼ਿੰਦਾ ਹੈ, ਸਰ ਪੇ ਸਾਇਆ ਹੈ, ਉਨਕੀ ਛਤਰ ਛਾਇਆ ਹੈ, ਤੋ ਯੇ ਸਮਝ ਜਾਓ ਕਿ ਉਪਰ ਵਾਲਾ ਵੀ ਆਪ ਪੇ ਕੁਛ ਨਾ ਕੁਛ ਮਿਹਰਬਾਨੀ ਕਰ ਰਹਾ ਹੈ। ਰਾਣਾ ਸਾਹਿਬ ਕੇ ਅਸ਼ਾਰ ਹੈ ਕਿ ਇਸ ਤਰ੍ਹਾਂ ਵੋ ਮੇਰੇ ਗੁਨਾਹੋਂ ਕੋ ਧੋ ਦੇਤੀ ਹੈ, ਮਾਂ ਬਹੁਤ ਗੁੱਸੇ ਮੇਂ ਹੋ ਤੋ ਰੋ ਦੇਤੀ ਹੈ, ਬੁਲੰਦੀਓਂ ਪੇ ਬੜੇ ਸੇ ਬੜੇ ਨਿਸ਼ਾਨ ਛੂਏ, ਮਾਂ ਗੋਦ ਮੇਂ ਜਬ ਉਠਾਇਆ ਤੋ ਆਸਮਾਨ ਛੂਏ, ਔਰ ਕਿਸੀ ਕੇ ਹਿੱਸੇ ਮੇਂ ਘਰ ਆਇਆ, ਕਿਸੀ ਕੇ ਹਿੱਸੇ ਮੇਂ ਦੁਕਾਨ ਆਈ, ਮੈਂ ਘਰ ਮੇਂ ਸਭ ਸੇ ਛੋਟਾ ਥਾ, ਮੇਰੇ ਹਿੱਸੇ ਮੇਂ ਮਾਂ ਆਈ। یہ ایسا قرضہ ہے جو میں ادا کر ہی نہیں سکتا جب تک میں گھر نہ لوٹوں میری ماں سجدے میں رہتی ہے. یہ کتنی بڑی بات ہے بتائیے. تو گانے کی فرمائش ہے اگر آپ لگا دیے ہیں پہلے تو نہیں معلوم کیونکہ پروگرام میں ابھی ٹیون اپ کیا کہ تو کتنی اچھی ہے تو کتنی بھولی ہے او ماں بول کے راجا اور رنگ پکچر آئی تھی غالباً 1967 میں آئی تھی شاید 75 یا 72 میں دیکھا تھا میں فلم یہ بڑی پیاری چنگی فلم تھی یہ. تو ہو سکے تو یہ گانا لگا دیجئے. بہت بہت شکریہ. اور آخری میں اقبال کے اسی شعر پہ ختم کرتا ہوں جو ماں کے اوپر ہے. علامہ اقبال پنجاب کے بہت بڑے شاعر تھے, آپ نام سنے ہوں گے. کہ آسمان تیری لہت پر, لہت بولتے ہیں بی بی خبر کو, گریف کو بولتے ہیں لہت اردو میں. تو آسمان تیری لہت پر شبنم افشانی کرے, سبزہ نوئے رستہ اس گھر کی نگہبانی کرے. بہت بہت شکریہ بی بی, ست سری اکال. سارے لوگوں کو میرا سلام پرنام, خدا حافظ.
0: تھینک یو سو مچ, بہت شکریہ تہاڈی کال دے لئی. بڑا ودیا تسی الیبوریٹ کیتا اینڈ بہت خوبصورتی دے نال, بہت سونے طریقے دے نال تسی اپنی شعر و شاعری دے نال ماواں دے انی کہہ لو کہ نا میرے کو ورڈز نہیں ہیگے جو تسی ورڈز دے وچ لے کے آ گئے, تے بڑا شکریہ. میرے خیال چ سارے سارے لسنرز نے بڑا انجوائے کیتا ہونا. پہلا بھی تسی بڑی وار سارے نال سانجھ پائی ہے اپنی شعر و شاعری دے نال, تے بڑی خوشی ہوندی ہے. تھینک یو سو مچ, تسی ادا ہی سارے نال سانجھ پایا کرو. 6643, ہاں جی ست سری اکال.
2: ہاں جی منپریت جی, تہاڈے ربا کے ستے ست سری اکال, گڈ آفٹرنون, تے چڑھدی کلا جی, تے ہیپی مدر ڈے ایڈوانس ویکینڈ, ہیپی مدر ڈے دی ہوئی آ ساری ہوئی سارے نوں جنہاں دیاں جیوندیاں نے انہاں لئی مبارک ہو, رسپیکٹ کرن, عزت کرن, ماں باپ رب دے برابر ہوندا جنہاں دیاں چل گئیاں او یاد کرن.
0: ہاں جی بالکل.
2: تے ایک گانا ہیگا مینو سنگر نہیں تو لبنا پائے گا, کرو نہیں تکلیف میں نہیں,
0: کوئی گل نہیں. ہاں جی
2: تر جا بن ماما تے مڑ کے لبدیاں نہیں.
0: ٹھیک ہے,
2: میرا خیال شاید پاکستانی بھرا دیا کسی کا گا رہا, تر جا بن ماما تے مڑ کے لبدیاں نہیں, کچھ ایڈا کر کے بہت بہت سونا جتنا مطلب ہے گا. وا پہلی گل تو دیکھو ہوں بھائی جی, آپ میں کہنا چاہنا بھائی سو کیوں مندہ آخیے جت جمے رہ جا.
0: بالکل ہاں جی,
2: ਸਾਡੇ ਗੁਰੂ ਸਾਹਿਬ ਨੇ ਬਾਣੀ ਚ ਲਿਖਿਆ ਦੇਖ ਲੋ, ਮਤਲਬ ਇੱਕ ਜੰਮ ਦੀ ਪਹਿਲਾਂ ਉਹ ਧੀ ਆ, ਫਿਰ ਉਹ ਵੱਡੀ ਹੁੰਦੀ ਆ ਭੈਣ ਆ, ਫਿਰ ਉਹ ਇੱਕ ਪਤਨੀ ਬਣਦੀ ਆ,
0: ਹਾਂਜੀ
2: ਰਾਈਟ, ਫਿਰ ਉਹ ਇੱਕ ਮਾਂ ਬਣਦੀ ਆ. ਫਿਰ ਦੇਖੋ ਕਿੰਨੇ ਕਿੰਨੇ ਕਰੈਕਟਰ ਆ, ਕਿੰਨੇ ਉਹਦੇ ਕੋਲ ਆਉਂਦੇ ਨੇ, ਕਿੰਨੇ ਘਰਾਂ ਨੂੰ ਉਹ ਜੋੜਦੀ ਆ. ਜਿੰਨਾ ਕੁਛ ਕਹਿ ਦਈਏ ਓਨਾ ਹੀ ਥੋੜਾ ਜੀ.
0: ਹਾਂਜੀ ਬਿਲਕੁਲ,
2: ਮਤਲਬ ਇੱਕ ਔਰਤ ਲਈ ਹਨਾ.
0: ਹਾਂਜੀ,
2: ਤੇ ਸਾਨੂੰ ਸਤਿਕਾਰ ਕਰਨਾ ਚਾਹੀਦਾ ਅਗੇਨ, ਕਿਉਂਕਿ ਜਦੋਂ ਇਹ ਮਾਂ ਪਿਓ ਇੱਕ ਜਿੱਦਾਂ ਆਪ ਕਿਹਾ ਪਾਉਂਦੇ ਉਹ ਗਾਣਾ ਮੈਂ ਉਹ ਵੀ ਲਵਾਉਣਾ ਹੁੰਦਾ ਜਿੱਦਾਂ ਪਹਿਲਾਂ ਰੱਬ ਦੀਆਂ ਸਾਂਭ ਸਗਾਤਾਂ, ਵੈਸੇ ਫਿਰ ਇਹ ਰੱਬ ਦੀਆਂ ਦਿੱਤੀਆਂ ਨਿਮਤਾਂ ਨੇ, ਸਗਾਤਾਂ ਨੇ. ਇਹ ਜਦੋਂ ਮਤਲਬ ਦੇਖੋ ਇੱਥੇ ਕਿਸੇ ਨੇ ਰਹਿ ਨੀ ਲੈਣਾ ਹਨਾ, ਮੈਂ ਥੋੜਾ ਜਿਹਾ ਇਮੋਸ਼ਨਲ ਆ ਜਾ, ਇਹ ਮਤਲਬ ਟਾਈਮ ਲਵਾਂਗਾ ਥੋੜਾ ਜਿਹਾ. ਇਹ ਚੀਜ਼ਾਂ ਮੁੜ ਕੇ ਕਿਤੇ ਲੱਭਦੀਆਂ ਨੇ ਜੀ, ਮਤਲਬ ਜਦੋਂ ਅੱਛਾ ਕੋਈ ਵੀ ਚੀਜ਼ ਆ, ਕੋਈ ਰਿਸ਼ਤਾ, ਕੋਈ ਚੀਜ਼ ਆ, ਜਦੋਂ ਆਪਣੇ ਤੋਂ ਪਰੇ ਹੁੰਦੀ ਆ ਫਿਰ ਉਹਦੀ ਵੈਲਿਊ ਪਤਾ ਲੱਗਦਾ.
0: ਬਿਲਕੁਲ ਹਾਂਜੀ ਸਹੀ ਗੱਲ ਹੈ
2: ਹਨਾ. ਤੇ ਉਦੋਂ ਨੂੰ ਫਿਰ ਕਹਿ ਦਿੰਦੇ ਬਈ ਆ ਪਛਤਾਏ ਕਿਆ ਕਿ ਚਿੜੀਆ ਚੁੱਕੇ ਖੇਤ, ਉਦੋਂ ਫਿਰ ਟੂ ਲੇਟ ਹੁੰਦਾ. ਜਦ ਆਪਣੇ ਕੋਲੇ ਹੁੰਦਾ ਉਦੋਂ ਰਿਸਪੈਕਟ, ਉਦੋਂ ਇੱਜ਼ਤ, ਉਦੋਂ ਉਹਨਾਂ ਨੂੰ ਜੋ ਵੀ ਬੈਸਟ ਤੁਸੀਂ ਕਰ ਸਕਦੇ ਹੋ ਉਹ ਕਰਨਾ ਚਾਹੀਦਾ. ਮੇਰਾ ਖਿਆਲ ਆਪਾਂ 100 ਜਨਮਾਂ ਲੈ ਲਈਏ ਵੀ ਮਾਂ ਪਿਓ ਦਾ, ਖਾਸ ਕਰ ਮਾਂ ਦਾ, ਆਪਾਂ ਦੇਣ ਨਹੀਂ ਦੇ ਸਕਦੇ.
0: ਬਿਲਕੁਲ ਸਹੀ ਗੱਲ. ਹਾਂਜੀ,
2: ਬਾਕੀ ਗਾਣੇ ਸਾਰੇ ਹੋਰ ਮਾਂ ਤੇ ਬਹੁਤ ਨੇ, ਤੇ ਬਸ ਉਹ ਚੀਜ਼ ਦੀ ਵੇਟ ਨਾ ਕਰੋ ਬਈ. ਪਹਿਲੀ ਗੱਲ ਤਾਂ ਮਾਂ ਪਿਓ ਨਾਲ ਕਦੇ ਗੁੱਸਾ ਗਿਲਾ ਹੋਣਾ ਹੀ ਨੀ ਚਾਹੀਦਾ, ਜੇ ਹੋ ਗਿਆ ਤਾਂ ਤੁਹਾਡਾ ਰੱਬ ਦਾ ਰੂਪ ਆ, ਉਹਨਾਂ ਨੂੰ ਮਨਾਓ ਹਨਾ. ਸਾਰਿਆਂ ਨਾਲੋਂ ਮੇਰਾ ਖਿਆਲ ਲੱਕੀ ਤੇ ਬਟਭਾਗਾ ਬੰਦਾ ਹੁੰਦਾ ਜਿਹਦੇ ਮਾਂ ਪਿਓ ਜਿਉਂਦੇ ਹੁੰਦੇ ਆ, ਦੇਰ ਤੱਕ ਬਾਕੀ ਦਾ ਕਿਸੇ ਨੇ ਵਹਿ ਨੀ ਰਹਿਣਾ, ਇੱਕ ਦਿਨ ਤੇ ਜਾਣਾ ਹੀ ਆ. ਤੁਸੀਂ ਹੁਣ ਸਟੋਰੀਆਂ ਵੀ ਸੁਣੀਆਂ ਹੋਣਗੀਆਂ, ਕਈ ਆਪਣੇ ਫੈਮਲੀਆਂ ਚ ਵੀ ਹੋ ਜਾਂਦੀਆਂ, ਬੱਚੇ ਬੇਚਾਰੇ, ਉਹ ਬੱਚੇ ਦਾ ਜਨਮ ਹੁੰਦਾ ਮੇਰਾ ਖਿਆਲ ਉਹ ਕੁਛ ਕੁਛ ਦਿਨਾਂ ਦਾ ਜਾਂ ਕੁਛ ਮਹੀਨਿਆਂ ਦਾ ਹੁੰਦਾ, ਉਹਦੇ ਮਾਂ ਜਾਂ ਪਿਓ ਇੱਕ ਜਾਂ ਦੋਵੇਂ ਤੁਰ ਜਾਂਦੇ ਆ. ਉਹਨਾਂ ਦਾ ਆਪਾਂ ਤਾਂ ਬਹੁਤ ਬੜਭਾਗੇ ਆ. ਹੁਣ ਮੇਰੇ ਮਾਤਾ ਪਿਤਾ ਦੇਖ ਲਓ 83 ਦੇ ਮਾਤਾ ਜੀ ਸੀ, ਫਾਦਰ ਸਾਹਿਬ 96 97 ਦੇ ਹੋ ਕੇ ਗਏ ਆ।
0: ਹਾਂਜੀ,
2: ਪਰ ਆਪਾਂ ਬੱਚੇ ਕਹਿ ਥੋੜੀ ਸਕਦੇ ਆ ਵੀ ਮਾਂ ਪਿਓ ਚਲ ਜਾ।
0: ਬਿਲਕੁਲ ਸਹੀ ਗੱਲ ਕਹਦੇ ਨਹੀਂ,
2: ਕਹਿੰਦੇ ਹੁੰਦੇ ਆ ਬਡਮੁੱਲੀ ਦਾਤ ਆ,
0: ਨਹੀਂ
2: ਰਿਸਪੈਕਟ ਕਰਨੀ ਚਾਹੀਦੀ। ਆਪਣਾ ਤਾਂ ਰੋਜ਼ ਹੀ ਮਦਰ ਡੇ ਫਾਦਰ ਡੇ ਹੋਣਾ ਚਾਹੀਦਾ, ਇੰਨੀ ਰਿਸਪੈਕਟ। ਉਹ ਕੁਛ ਨੀ ਚਾਹੁੰਦੇ ਵਿਚਾਰੇ, ਕੋਈ ਪੈਸੇ ਨੀ, ਕੋਈ ਚੀਜ਼ਾਂ ਨੀ,
0: ਬਿਲਕੁਲ
2: 5 ਮਿੰਟ ਕਹਿੰਦੇ ਆ ਵੀ ਕੋਲੇ ਬਹਿ ਕੇ ਸਾਨੂੰ ਜੱਫੀ ਪਾ ਲਓ, ਸਾਡੇ ਨਾਲ ਗੱਲ ਕਰ ਲਓ ਬਸ।
0: ਹਾਂਜੀ ਹਾਂਜੀ ਹਾਂਜੀ
2: ਬਿਲਕੁਲ। ਮੈਂ ਟਰਾਈ ਕੀਤੀ ਆ ਕਾਫੀ ਕੁਛ ਕਹਿਣ ਦੀ ਜੀ, ਤੇ ਉਹ ਗਾਣਾ ਜ਼ਰੂਰ ਲਾਇਓ ਲੱਭਿਆ, ਨਹੀਂ ਫਿਰ ਹੋਰ ਮਾਂ ਹੁੰਦੀਆਂ ਨੇ ਮਾਂ ਜਿਹੜਾ ਤੁਹਾਨੂੰ ਵਧੀਆ ਲੱਗੇ ਉਹ ਲਾ ਦਿਓ। ਸਾਰੀਆਂ ਮਾਵਾਂ ਨੂੰ ਬੜਾ ਜਿੱਦਾਂ ਹੈਪੀ ਮਦਰ ਡੇ ਆ, ਸਾਰੀਆਂ ਨੂੰ ਬੜੀ ਪਰਮਾਤਮਾ ਚੜ੍ਹਦੀ ਕਲਾ ਰੱਖੇ। ਥੈਂਕ ਯੂ ਜੀ।
0: ਹਾਂਜੀ ਥੈਂਕ ਯੂ, ਬਹੁਤ ਸ਼ੁਕਰੀਆ। ਤੇ ਬੜਾ ਕੁਛ ਤੁਸੀਂ ਥੋੜ੍ਹੇ ਟਾਈਮ ਦੇ ਵਿੱਚ ਹੀ ਬੜਾ ਕੁਛ ਕਹਿ ਗਏ, ਤੇ ਬਿਲਕੁਲ ਸਹੀ ਗੱਲ ਹੈ। ਹਰ ਦਿਨ ਹੀ ਮਾਵਾਂ ਦਾ ਦਿਨ ਹੈਗਾ ਆ, ਹਰ ਦਿਨ ਹੀ ਪੇਰੈਂਟਸ ਦਾ ਦਿਨ ਹੈ, ਤੇ ਜ਼ਰੂਰ ਤੁਸੀਂ ਉਹਨਾਂ ਦਾ ਖਿਆਲ ਰੱਖੋ, ਜਿੰਨਾ ਜ਼ਿਆਦਾ ਹੋ ਸਕਦਾ ਉਹਨਾਂ ਨੂੰ ਪਿਆਰ ਦਿਓ। ਅਤੇ ਕਿਉਂਕਿ ਇੱਦਾਂ ਹੁੰਦਾ ਹੈ ਕਿ ਜਿਵੇਂ ਜਿਵੇਂ ਬੰਦੇ ਦੀ ਏਜ ਵੱਧਦੀ ਹੈ ਨਾ, ਜਿਵੇਂ ਜਿਵੇਂ ਉਹ ਏਜ ਹੁੰਦਾ ਜਾਂਦਾ ਆ, ਅਤੇ ਕਿਤੇ ਨਾ ਕਿਤੇ ਨਾ ਉਹਦੇ ਮਨ ਦੇ ਵਿੱਚ ਬਹੁਤ ਸਾਰੇ ਥੋਟਸ, ਬਹੁਤ ਸਾਰੀਆਂ ਗੱਲਾਂ ਜੋ ਉਹਨੇ ਪਿੱਛੇ ਵਾਲੀ ਆਪਣੀ ਲਾਈਫ ਦੇ ਵਿੱਚ ਦੇਖਿਆ ਹੁੰਦਾ ਆ, ਜੋ ਭੋਗਿਆ ਹੁੰਦਾ ਆ, ਜੋ ਆਪਣੇ ਲਾਈਫ ਦੇ ਵਿੱਚ ਜਿੰਨੇ ਵੀ ਸਰਕਮਸਟਾਂਸਿਸ ਨੂੰ ਫੇਸ ਕੀਤਾ ਹੁੰਦਾ, ਉਹ ਸਾਰਾ ਕੁਛ ਕਿਤੇ ਨਾ ਕਿਤੇ ਅੱਗੇ ਆ ਰਹੇ ਹੁੰਦੇ ਨੇ, ਅਤੇ ਉਹ ਕਿਤੇ ਨਾ ਕਿਤੇ ਗੱਲਾਂ ਕਰਦੇ ਹੁੰਦੇ ਆ। ਜਿਵੇਂ ਹੁਣ ਮੈਂ ਆਪਣੇ ਘਰ ਦੀ ਗੱਲ ਕਰਾਂ, ਮੇਰੀ ਮਦਰ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਸਾਨੂੰ ਪੁਰਾਣੀਆਂ ਗੱਲਾਂ ਦੀ ਐਗਜ਼ਾਮਪਲਸ ਦਿੰਦੇ ਨੇ ਕਿ ਫਲਾਣੇ ਟਾਈਮ ਦੇ ਉੱਪਰ ਆਹ ਚੀਜ਼ ਹੋਈ ਸੀ, ਫਲਾਣੇ ਟਾਈਮ ਦੇ ਉੱਪਰ ਆਹ ਚੀਜ਼ ਹੋਈ ਸੀ, ਇਸ ਕਰਕੇ ਤੁਹਾਨੂੰ ਅੱਗੇ ਲਈ ਸਮਝਾਉਂਦੇ ਹਾਂ ਕਿ ਇੱਦਾਂ ਕਰਿਆ ਕਰੋ, ਇੱਦਾਂ ਕਰਿਆ ਕਰੋ। ਇਹ ਜਿਹੜੀਆਂ ਚੀਜ਼ਾਂ ਨੇ ਨਾ, ਇਹ ਤੁਹਾਨੂੰ ਪੇਰੈਂਟਸ ਹੀ ਦੱਸਦੇ ਨੇ, ਪੇਰੈਂਟਸ ਹੀ ਸਿਖਾ ਸਕਦੇ ਨੇ, ਅਤੇ ਉਹਨਾਂ ਨੂੰ ਸਿੱਖਣਾ, ਉਹਨਾਂ ਨੂੰ ਕਿਵੇਂ ਆਪਾਂ ਆਪਣੀ ਲਾਈਫ ਦੇ ਵਿੱਚ ਲੈ ਕੇ ਆਉਣਾ, ਕਿਵੇਂ ਉਹਨਾਂ ਨੂੰ ਇੰਪਲੀਮੈਂਟ ਕਰਨਾ, ਕਿਵੇਂ ਉਹਨਾਂ ਤੋਂ ਸਿੱਖ ਕੇ ਅੱਗੇ ਨੂੰ ਵਧਣਾ ਆ, ਉਹ ਆਪਣੇ ਆਪ 'ਤੇ ਹੁੰਦਾ ਆ। ਅਤੇ ਇਸ ਕਰਕੇ ਹਮੇਸ਼ਾ ਉਹਨਾਂ ਦਾ ਧਿਆਨ ਰੱਖੋ, ਕਿਉਂਕਿ ਜੋ ਤੁਹਾਨੂੰ ਲਾਈਫ ਲੈਸਨਸ ਅਬ ਤੁਹਾਡੇ ਪੇਰੈਂਟਸ ਤੋਂ ਮਿਲਦਾ ਆ, ਉਹ ਤੁਹਾਨੂੰ ਕਿਸੇ ਹੋਰ ਤੋਂ ਨਹੀਂ ਮਿਲ ਸਕਦਾ। ਕਹਿੰਦੇ ਹੁੰਦੇ ਨਾ ਕਿ ਮੁਫਤ ਦੀ ਸਲਾਹ ਤਾਂ ਕੋਈ ਵੀ ਨਹੀਂ ਦਿੰਦਾ ਅੱਜ ਕੱਲ੍ਹ, ਅਤੇ ਤੁਹਾਡੇ ਪੇਰੈਂਟਸ ਹੀ ਨੇ ਜੋ ਤੁਹਾਨੂੰ ਵਾਰ ਵਾਰ ਰਿਪੀਟਡਲੀ ਤੁਹਾਨੂੰ ਇੱਕ ਚੀਜ਼ ਸਮਝਾ ਸਕਦੇ ਨੇ। ਜੇ ਕਿਤੇ ਵੀ ਤੁਸੀਂ ਗਲਤੀ ਕਰਦੇ ਹੋ ਤਾਂ ਉਹੀ ਹੈਗੇ ਨੇ ਇੱਕ, ਜਿਹੜੇ ਤੁਹਾਨੂੰ ਵਾਰ ਵਾਰ ਉਹ ਚੀਜ਼ ਨੂੰ ਸਹੀ ਕਰਨ ਦੇ ਵਿੱਚ ਤੁਹਾਡੇ ਲਈ ਹੈਲਪ ਕਰਦੇ ਨੇ। ਅਤੇ ਇਹ ਚੀਜ਼ਾਂ ਤੁਹਾਡੇ ਲਈ ਕੁਛ ਕੋਈ ਹੋਰ ਨਹੀਂ ਕਰ ਸਕਦਾ। ਇਸ ਲਈ ਜਿੰਨਾ ਜ਼ਿਆਦਾ ਹੋ ਸਕਦਾ ਆਪਣੇ ਪੇਰੈਂਟਸ ਦਾ, ਆਪਣੀ ਫੈਮਿਲੀ ਦਾ ਖਿਆਲ ਰੱਖੋ, ਉਹਨਾਂ ਨੂੰ ਪਿਆਰ ਦਿਓ। ਅਤੇ ਮਦਰਸ ਡੇ ਦੀਆਂ ਇੱਕ ਵਾਰ ਫਿਰ ਤੋਂ ਸਾਰਿਆਂ ਨੂੰ ਬਹੁਤ ਮੁਬਾਰਕਾਂ। ਅਤੇ ਲਓ ਫਿਰ ਇੱਕ ਫਰਮਾਇਸ਼ੀ ਗਾਣਾ ਨੈਕਸਟ ਤੁਸੀਂ ਇੰਜੋਏ ਕਰੋ, ਸੁਰਿੰਦਰ ਕੌਰ ਅਤੇ ਨਾਲ ਨੇ ਆਈ ਥਿੰਕ ਹਰਚਰਨ ਗਰੇਵਾਲ, ਅਤੇ ਉਹਨਾਂ ਦੀ ਆਵਾਜ਼ 'ਚ ਤੁਸੀਂ ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਡਿਓਲ ਟਰੈਵਲਸ ਦੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ, ਟੋਰਾਂਟੋ ਤੋਂ ਦਿੱਲੀ ਜਾਣਾ ਹੋਵੇ ਜਾਂ ਟੋਰਾਂਟੋ ਤੋਂ ਬੰਬੇ ਜਾਣਾ ਤੁਸੀਂ ਇਸੇ ਮਹੀਨੇ ਦੇ ਵਿੱਚ, ਮਈ ਮਹੀਨੇ ਦੇ ਵਿੱਚ, ਵਨ ਵੇ ਟਿਕਟ $820 ਦੀ ਡਿਓਲ ਟਰੈਵਲਸ ਤੋਂ ਤੁਸੀਂ ਲੈ ਸਕਦੇ ਹੋ। $820 ਦੀ ਟਿਕਟ ਟੋਰਾਂਟੋ ਤੋਂ ਦਿੱਲੀ ਜਾਂ ਫਿਰ ਟੋਰਾਂਟੋ ਤੋਂ ਬੰਬੇ ਫੋਰ ਮੰਥ ਆਫ ਮਈ, ਇੱਕ ਸਾਈਡ ਦੀ ਟਿਕਟ ਹੈ $820 ਦੀ। ਜੇ ਤੁਸੀਂ ਟੋਰਾਂਟੋ ਤੋਂ ਅਹਿਮਦਾਬਾਦ ਜਾਣਾ ਹੋਵੇ, ਇਸੇ ਮਹੀਨੇ ਜਾ ਕੇ ਜੁਲਾਈ ਦੇ ਵਿੱਚ ਵਾਪਸੀ ਕਰਨੀ ਹੈ, $1670 ਦੀ ਟਿਕਟ ਹੈ। ਦੋ ਬੈਗਸ ਦੇ ਨਾਲ ਤੁਸੀਂ ਟਰੈਵਲ ਕਰ ਸਕਦੇ ਹੋ। $1670 ਦੇ ਵਿੱਚ ਤੁਸੀਂ ਆਉਣ ਜਾਣ ਕਰ ਸਕਦੇ ਹੋ ਟੋਰਾਂਟੋ ਤੋਂ ਅਹਿਮਦਾਬਾਦ, ਅਹਿਮਦਾਬਾਦ ਤੋਂ ਫਿਰ ਵਾਪਸ ਟੋਰਾਂਟੋ, ਮਈ ਦੇ ਵਿੱਚ ਜਾ ਕੇ ਜੁਲਾਈ ਦੇ ਵਿੱਚ ਵਾਪਸੀ, $1670। ਜੇਕਰ ਜੇਕਰ ਜੂਨ ਦੇ ਵਿੱਚ ਕੋਈ ਇੰਡੀਆ ਤੋਂ ਤੁਹਾਡਾ ਆਉਣਾ ਚਾਹੁੰਦਾ ਇੱਥੇ ਨੋਨ, ਅਤੇ ਅਗਸਤ ਦੇ ਵਿੱਚ ਉਹਨਾਂ ਨੇ ਵਾਪਸੀ ਕਰਨੀ ਹੋਵੇ ਦਿੱਲੀ ਤੋਂ ਟੋਰਾਂਟੋ ਜੂਨ ਦੇ ਵਿੱਚ, ਅਤੇ ਟੋਰਾਂਟੋ ਤੋਂ ਦਿੱਲੀ ਅਗਸਤ ਵਿੱਚ ਜਾਣਾ ਹੋਵੇ, ਰਾਊਂਡ ਟ੍ਰਿਪ ਦੀ ਟਿਕਟ $1500 ਦੀ ਹੈ। $1500 ਦੀ ਟਿਕਟ ਦਿਓਲ ਟਰੈਵਲਸ ਤੁਹਾਨੂੰ ਦੇ ਰਹੇ ਨੇ। ਟੋਰਾਂਟੋ ਤੋਂ ਬੈਂਗਲੋਰ ਦੀ ਟਿਕਟ ਰਾਊਂਡ ਟ੍ਰਿਪ ਦੀ ਹੈਗੀ ਸੈਪਟੈਂਬਰ ਤੋਂ ਅਕਤੂਬਰ ਦੇ ਲਈ, $1340 ਦੀ। ਸੈਪਟੈਂਬਰ 'ਚ ਜਾ ਕੇ ਅਕਤੂਬਰ ਦੇ ਵਿੱਚ ਵਾਪਸੀ, ਟੋਰਾਂਟੋ ਤੋਂ ਬੈਂਗਲੋਰ, ਬੈਂਗਲੋਰ ਤੋਂ ਵਾਪਸ ਟੋਰਾਂਟੋ, ਰਾਊਂਡ ਟ੍ਰਿਪ ਦੀ ਟਿਕਟ $1340 ਦੀ ਹੈਗੀ ਹੈ। ਦੋ ਬੈਗਸ ਦੇ ਨਾਲ ਤੁਸੀਂ ਟਰੈਵਲ ਕਰ ਸਕਦੇ ਹੋ। ਦਿਓਲ ਟਰੈਵਲਸ ਨੂੰ ਕਾਲ ਕਰੋ। ਈਟੋਬੇਕੋ ਇਹਨਾਂ ਦਾ ਮੇਨ ਹੈੱਡ ਆਫਿਸ ਹੈ, ਨੰਬਰ 905-588-5100, 905-588-5100, ਜਾਂ ਬਰੈਂਪਟਨ ਦੇ ਵਿੱਚ ਬ੍ਰਾਂਚ ਐਡਰੈਸ 'ਤੇ ਕਾਲ ਹੋ ਸਕਦੀ ਹੈ, 905-588-4200, 905-588-4200, ਦਿਓਲ ਟਰੈਵਲ ਦੇ ਨੰਬਰਸ ਨੇ। ਨੈਕਸਟ ਕਾਲਰ 5092, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ,
1: ਹੈਪੀ ਮਦਰ ਡੇ।
0: ਹਾਂਜੀ, ਹੈਪੀ ਮਦਰਸ ਡੇ, ਕੀ ਹਾਲ ਹੈ ਤੁਹਾਡਾ?
1: ਠੀਕ ਠਾਕ, ਵਧੀਆ, ਤੁਸੀਂ ਸੁਣਾਓ?
0: ਬਸ ਠੀਕ ਹੈ, ਕੀ ਕਰ ਰਹੇ ਹੋ?
1: ਕੁਛ ਨਹੀਂ, ਬਸ ਘਰੇ ਬੈਠੀ ਸੀ।
0: ਅੱਛਾ, ਠੀਕ ਹੈ।
1: ਤੇ ਕਦੀ ਮਨ ਕਰ ਗਾਣਾ ਸੁਣਾ ਲਿਓ।
0: ਹਾਂਜੀ, ਕਿਹੜਾ?
1: ਮਾਂ ਹੁੰਦੀ ਹੈ ਮਾਂ, ਦੁਨੀਆ ਵਾਲੀ।
0: ਠੀਕ ਹੈ, ਅੱਜ ਤੁਸੀਂ ਢਿੱਲੇ ਜੇ ਬੋਲਦੇ ਹੋ।
1: ਕੋਈ
0: ਗੱਲ ਨਹੀਂ, ਮੈਂ ਸੁਣਾਉਂਦੀ ਹਾਂ, ਥੋੜਾ ਜਿਹਾ ਟਾਈਮ ਦਿਓ ਮੈਨੂੰ। ਹਾਂਜੀ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਤੇ ਬਿਲਕੁਲ ਮਦਰਸ ਡੇ ਅੱਜ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ ਤੁਹਾਡੇ ਸਾਰਿਆਂ ਦੇ ਨਾਲ। ਤੇ ਨੈਕਸਟ ਫਰਮਾਇਸ਼ੀ ਗਾਣਾ ਮੈਂ ਤੁਹਾਨੂੰ ਸੁਣਾਵਾਂ, ਉਸ ਤੋਂ ਪਹਿਲਾਂ ਪੀਅਰਸਨ ਕਿਚਨ ਕੈਬਨਿਟ ਐਂਡ ਰੈਨੋਵੇਸ਼ਨ ਦੀ ਜਾਣਕਾਰੀ ਦੇ ਦਿਆਂ। A to Z ਰੈਨੋਵੇਸ਼ਨ ਦਾ ਕੰਮ ਕਰਦੇ ਨੇ, ਮੈਨੂਫੈਕਚਰ ਕਰਦੇ ਨੇ ਤੇ ਇੰਸਟਾਲ ਕਰਦੇ ਨੇ ਕਿਚਨ ਕੈਬਨਿਟਸ, ਕਲੋਜ਼ੈਟਸ, ਬਾਰਸ ਵੀ ਤੁਸੀਂ ਇਹਨਾਂ ਦੇ ਕੋਲੋਂ ਬਣਾ ਸਕਦੇ ਹੋ। ਇਹਨਾਂ ਦੇ ਕੋਲ ਆਪਣੀਆਂ CNC ਮਸ਼ੀਨਸ ਲੱਗੀਆਂ ਹੋਈਆਂ ਨੇ ਡੋਰਸ ਦੀ ਕਟਿੰਗ ਦੇ ਲਈ, ਫੈਬਰੀਕੇਟ ਕਰਦੇ ਨੇ ਤੇ ਇੰਸਟਾਲ ਕਰਦੇ ਨੇ ਕੁਆਰਟਸ ਦੇ ਕਾਊਂਟਰ ਟੋਪਸ, ਉਹ ਵੀ ਬਹੁਤ ਹੀ ਕੰਪੀਟੀਟਿਵ ਪ੍ਰਾਈਸ ਦੇ ਉੱਪਰ। ਇਹ ਲੀਡਿੰਗ ਮੈਨੂਫੈਕਚਰਰਸ ਨੇ ਕਸਟਮਾਈਜ਼ਡ ਵੈਨਿਟੀਜ਼ ਬਣਾਉਣ ਦੇ ਵਿੱਚ। ਤੁਸੀਂ ਇਹਨਾਂ ਦੇ ਕੋਲੋਂ ਸਾਰੀਆਂ ਕੰਸਟਰਕਸ਼ਨ ਸਪਲਾਈਜ਼ ਲੈ ਸਕਦੇ ਹੋ, ਜਿੱਦਾਂ ਕਿ ਪਲੰਬਿੰਗ, ਹਾਰਡਵੇਅਰ ਐਂਡ ਇਲੈਕਟ੍ਰੀਕਲ। ਤੁਸੀਂ ਪਹੁੰਚਣਾ ਕੈਨੇਡੀ ਐਂਡ ਗਲਿਡਨ ਦੇ ਇੰਟਰਸੈਕਸ਼ਨ ਤੇ, 271 ਗਲਿਡਨ ਰੋਡ, ਯੂਨਿਟ ਨੰਬਰ 5, ਬ੍ਰੈਂਪਟਨ ਦੇ ਵਿੱਚ ਲੋਕੇਟਡ ਨੇ। ਰਣਜੀਤ ਸਿੰਘ ਜੀ ਨੂੰ ਕਾਲ ਕਰੋ ਪੀਅਰਸਨ ਕਿਚਨ ਕੈਬਨਿਟ ਐਂਡ ਰੈਨੋਵੇਸ਼ਨਸ ਤੋਂ। ਨੰਬਰ ਹੈ 6474005504550, 6474045050, ਇਹਨਾਂ ਦਾ ਨੰਬਰ ਹੈ। ਨੈਕਸਟ ਫਰਮਾਇਸ਼ੀ ਗਾਣਾ ਤੁਸੀਂ ਸੁਣੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟ੍ਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟ੍ਰੈਵਲ। ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-243-9-7711। ਕੋਮਲ ਟ੍ਰੈਵਲ ਐਂਡ ਟੂਰਸ। ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ, ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ, ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ, ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ, ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ। ਆਪਣੇ ਨੇੜਲੀ ਲੋਕੇਸ਼ਨ ਤੇ ਆਓ, 45 ਡਸਕ ਡਰਾਈਵ, 15 ਫੈਂਡਰ ਵੇ, ਬ੍ਰੈਂਪਟਨ, 9985 ਮਕਵੀਨ ਡਰਾਈਵ, ਬ੍ਰੈਂਪਟਨ, 1465 ਮੇਫੀਲਡ ਰੋਡ, ਬ੍ਰੈਂਪਟਨ, 33 ਫਾਰਲੀ ਡਰਾਈਵ, ਗੋਲਫ ਦੇ ਵਿੱਚ, ਔਰ 600 ਹੈਸਕਲਰ ਰੋਡ, ਕੇਮਬ੍ਰਿਜ, ਨਵੀਂ ਖੁੱਲੀ ਬ੍ਰਾਂਚ, 25 ਸੈਂਟਰਵੁੱਡ ਪਾਰਕਵੇ, ਕੈਨੇਡੀ ਦੇ ਸੈਂਟਰਵੁੱਡ ਪਾਰਕਵੇ ਦੇ ਨੇੜੇ ਆਓ। ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਣ ਤੇ। ਮੋਰਗੇਜ ਦੀ ਦੁਨੀਆ ਦੇ ਵਿੱਚ ਚਮਕਦਾ ਸਿਤਾਰਾ ਪ੍ਰਭਦੀਪ ਸਿੰਘ। ਕੀ ਤੁਹਾਡੀ ਮੋਰਗੇਜ ਰਿਨਿਊ ਹੋਣ ਵਾਲੀ ਹੈ? ਤੁਸੀਂ ਪ੍ਰਾਈਵੇਟ ਮੋਰਗੇਜ ਸਟਕ ਹੋ ਗਏ ਹੋ ਤੇ ਵੱਧ ਇੰਟਰਸਟਡ ਪੇ ਕਰ ਰਹੇ ਹੋ, ਇਹ ਤੁਹਾਡੀ ਮੋਰਗੇਜ ਬੈਂਕਾਂ ਨਾਲ ਕਰਵਾ ਕੇ ਲੋ ਇੰਟਰਸਟਡ ਤੇ ਗਰੰਟੀ ਨਾਲ ਕਰਾਉਣਗੇ, ਤੇ ਨਾਲ ਦੀ ਨਾਲ ਲਾਈਨ ਆਫ ਕ੍ਰੈਡਿਟ ਵੀ ਤੁਹਾਡੀ ਬਣਵਾ ਦੇਣਗੇ, ਤੇ $3500 ਤੁਹਾਨੂੰ ਕੈਸ਼ ਵਾਪਸ ਵੀ ਦਿੱਤਾ ਜਾਏਗਾ। ਜਾਂ ਫਿਰ ਬਿਜ਼ਨਸ ਲੋਨ ਲੈਣਾ ਜਾਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਅੱਜ ਹੀ ਕਾਲ ਕਰੋ ਪ੍ਰਭਦੀਪ ਸਿੰਘ, 416-710-7524, 416-710-7524 ਤੇ ਪ੍ਰਭਦੀਪ ਸਿੰਘ ਹੋਰਾਂ ਨੂੰ ਕਾਲ ਕਰੋ।
1: ਸਿੰਪਲੀ ਇੰਡੀਅਨ ਬ੍ਰਿੰਗਸ ਯੂ ਆਲ ਸਿੰਪਲੀ ਡਿਲੀਸ਼ੀਅਸ ਡੀਲਸ, ਬਾਏ 1 ਗੈਟ 1 ਫ੍ਰੀ ਐਵਰੀ ਡੇ, ਸਵੇਰੇ 10 ਤੋਂ ਸ਼ਾਮ 7 ਵਜੇ ਤੱਕ ਔਨ ਡਾਈਨ ਇਨ ਐਂਡ ਟੇਕ ਆਊਟਸ। ਮਜ਼ਾ ਲਵੋ ਸੰਡੇ ਨੂੰ ਪਰਾਂਠਾ ਪਲੇਟ, ਮੰਡੇ ਮਨਪਸੰਦ ਕੁਲਚਾ ਪਲੇਟ, ਟਿਊਜ਼ਡੇ ਚਨਾ ਭਟੂਰਾ, ਵੈਨਸਡੇ ਲਾਜਵਾਬ ਵੈਜ ਥਾਲੀ, ਥਰਸਡੇ ਯਮੀ ਹਾਕਾ ਥਾਲੀ, ਫ੍ਰਾਈਡੇ ਮਜ਼ਾ ਲਵੋ ਸਾਗ ਮੱਕੀ ਦੀ ਰੋਟੀ ਦਾ। ਇਹ ਯਮੀ ਡੀਲਸ ਸਿੰਪਲੀ ਇੰਡੀਅਨ ਦੀ ਸਾਰੀਆਂ ਹੀ ਲੋਕੇਸ਼ਨਸ ਤੇ। ਡਾਈਨਿੰਗ, ਟੇਕ ਆਊਟ ਐਂਡ ਕੇਟਰਿੰਗ ਆਲਸੋ ਅਵੇਲੇਬਲ, ਕਾਲ ਐਟ 905-794-8111। ਸਿੰਪਲੀ ਡਿਲੀਸ਼ੀਅਸ ਮਤਲਬ ਸਿੰਪਲੀ ਇੰਡੀਅਨ।
0: AM 530 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਪਿਛਲੇ 30 ਵਰ੍ਹਿਆਂ ਤੋਂ ਤੁਹਾਡੇ ਅੰਗ ਸੰਗ। ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ। ਪਹਿਲਾਂ ਤੁਸੀਂ ਸੁਣਦੇ ਸੀ ਮੰਡੀ ਟੂ ਫਰਾਈਡੇ 4 to 6, ਲੇਕਿਨ ਹੁਣ ਤੁਸੀਂ ਸੁਣਦੇ ਹੋ 3 to 6 ਸ਼ਾਮੀ, ਜਾਣੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ, ਤੇ ਨਾਲ ਤੁਸੀਂ ਦੁਪਹਿਰੇ ਸਵੇਰੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮਕਾਰ ਦੀ ਐਡਵਰਟਾਈਜ਼ ਕਰਨੀ ਹੋਵੇ, ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ, 416-457-3381, 416-457-3381, ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551, 416-725-2551। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ

0: ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਸਟੂਡੀਓ ਦਾ ਨੰਬਰ 905-564-4444, 905-564-6444 ਸਟੂਡੀਓ ਦਾ ਨੰਬਰ ਹੈ। ਅਤੇ ਚਾਟਸ ਐਂਡ ਪਰੌਂਠਾ ਨੇ ਮਦਰ ਡੇ ਸਪੈਸ਼ਲ ਡੀਲਸ ਲਗਾਈਆਂ ਨੇ। ਤੁਸੀਂ ਅੱਜ ਚਾਟਸ ਐਂਡ ਪਰੌਂਠਾ ਪਹੁੰਚੋ, ਇਹ ਰਾਤ ਦੇ 10 ਵਜੇ ਤੱਕ ਓਪਨ ਰਹਿੰਦੇ ਨੇ। ਜਦੋਂ ਵੀ ਤੁਸੀਂ ਇਹਨਾਂ ਕੋਲ ਜਾਂਦੇ ਹੋ ਆਪਣੀ ਫੈਮਿਲੀ ਨੂੰ ਲੈ ਕੇ ਪਹੁੰਚੋ। ਇਹ ਅੱਜ ਸਾਰੀਆਂ ਮਦਰਸ ਨੂੰ ਔਫਰ ਕਰ ਰਹੇ ਨੇ। ਕੋਈ ਵੀ ਤੁਸੀਂ ਪਰੌਂਠਾ ਖਾ ਸਕਦੇ ਹੋ ਜਾਂ ਤੁਸੀਂ ਚਨਾ ਭਟੂਰਾ ਬਿਲਕੁਲ ਫ੍ਰੀ ਦੇ ਵਿੱਚ। ਸਾਰੀਆਂ ਮਦਰਸ ਨੂੰ ਪਰੌਂਠਾ ਜਾਂ ਫਿਰ ਚਨਾ ਭਟੂਰਾ ਬਿਲਕੁਲ ਫ੍ਰੀ ਦੇ ਰਹੇ ਨੇ। ਜੇ ਤੁਸੀਂ ਕੋਈ ਵੀ ਪਲੇਟ ਮੋਮੋ ਦੀ ਜਾਂ ਚਾਪ ਦੀ ਲੈ ਰਹੇ ਹੋ ਤਾਂ ਤੁਹਾਨੂੰ ਇੱਕ ਚਨਾ ਕੁਲਚਾ ਵੀ ਬਿਲਕੁਲ ਫ੍ਰੀ ਦੇ ਰਹੇ ਨੇ। ਜੇਕਰ ਕੋਈ ਵੀ ਤੁਸੀਂ ਔਨਲਾਈਨ ਔਡਰਸ ਕਰਦੇ ਹੋ ਤੁਹਾਨੂੰ 10% ਡਿਸਕਾਊਂਟ ਦਿੰਦੇ ਨੇ। ਤੁਸੀਂ ਚਾਟਸ ਐਂਡ ਪਰੌਂਠਾ ਜ਼ਰੂਰ ਵਿਜ਼ਿਟ ਕਰੋ। 11685 ਮੈਕਵੀਨ ਡਰਾਈਵ, ਯੂਨਿਟ ਨੰਬਰ 47 ਦੇ ਵਿੱਚ ਲੋਕੇਟਡ ਨੇ, ਮੈਕਵੀਨ ਐਂਡ ਮੇਫੀਲ ਦੀ ਇੰਟਰਸੈਕਸ਼ਨ 'ਤੇ। ਅਤੇ ਚਾਟਸ ਐਂਡ ਪਰੌਂਠਾ ਦੇ ਤੁਹਾਨੂੰ ਇਹ ਪਿਓਰ ਵੈਜੀਟੇਰੀਅਨ ਫੂਡ ਮਿਲੂਗਾ ਸਾਰਾ ਕੁਛ। ਹਰ ਤਰ੍ਹਾਂ ਦੇ ਪਰੌਂਠੇ, ਅਨਲਿਮਿਟਡ ਗੋਲ ਗੱਪੇ, ਮੋਮੋ, ਚਾਪ, ਚਨਾ ਭਟੂਰਾ, ਮੱਕੀ ਦੀ ਮੇਥੀ ਵਾਲੀ ਰੋਟੀ, ਹਲਵਾ ਪੂਰੀ ਵਿਦ ਚਨਾ, ਸਾਗ ਤੁਸੀਂ ਖਾ ਸਕਦੇ ਹੋ, ਟਿੱਕੀ ਬਰਗਰਸ, ਪਨੀਰ ਐਂਡ ਨੂਡਲਸ ਵਾਲੇ ਵੀ ਬਣਾਉਂਦੇ ਨੇ। ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਚਾਟਸ ਅਵੇਲੇਬਲ ਨੇ, ਡਿਫਰੈਂਟ ਤਰ੍ਹਾਂ ਦੇ ਡੋਸੇ ਅਵੇਲੇਬਲ ਨੇ, ਵੈਜ ਮਨਚੂਰੀਅਨ ਵਿਦ ਫਰਾਈਡ ਰਾਈਸ ਐਂਡ ਨੂਡਲਸ ਖਾ ਸਕਦੇ ਹੋ। ਡਿਫਰੈਂਟ ਤਰ੍ਹਾਂ ਦੀਆਂ ਚਾਟਸ ਬਣਾਉਂਦੇ ਨੇ ਇਹ। ਅਤੇ ਇਸ ਤੋਂ ਇਲਾਵਾ ਕਾਫੀ ਸਾਰੀ ਇਹਨਾਂ ਦੇ ਕੋਲ ਵੈਰਾਇਟੀ ਦੇ ਵਿੱਚ ਮਿਲਕ ਸ਼ੇਕਸ ਅਵੇਲੇਬਲ ਨੇ, ਲੱਸੀ ਤੁਸੀਂ ਪੀ ਸਕਦੇ ਹੋ ਮਸਾਲੇ ਵਾਲੀ ਜਾਂ ਫਿਰ ਖੋਏ ਵਾਲੀ ਲੱਸੀ ਵੀ ਅਵੇਲੇਬਲ ਹੈ, ਫਲੂਦਾ, ਗੁਲਾਬ ਜਾਮੁਨ, ਰਸਗੁੱਲੇ, ਰੋਲਡ ਆਈਸਕ੍ਰੀਮਸ ਅਵੇਲੇਬਲ ਨੇ, ਫਰੈਸ਼ ਜੂਸ ਤੁਹਾਨੂੰ ਬਣਾ ਕੇ ਖਵਾਉਂਦੇ ਨੇ। ਕਹਿ ਲਓ ਕਿ ਬਹੁਤ ਸਾਰਿਆਂ ਤੁਹਾਨੂੰ ਇਹਨਾਂ ਦੇ ਕੋਲੋਂ ਨਾ ਫੂਡ ਆਈਟਮਸ ਮਿਲਣੀਆਂ ਨੇ। ਤੁਸੀਂ ਪਹੁੰਚਣਾ ਬਸ ਮੈਕਵੀਨ ਐਂਡ ਮੇਫੀਲ ਦੀ ਇੰਟਰਸੈਕਸ਼ਨ 'ਤੇ, ਯੂਨਿਟ ਨੰਬਰ 47 ਦੇ ਉੱਪਰ ਨੇ ਚਾਟਸ ਐਂਡ ਪਰੌਂਠਾ। ਮੈਂ ਫਿਰ ਦੱਸਦੇ ਹਾਂ, ਮਦਰ ਡੇ ਸਪੈਸ਼ਲ ਡੀਲਸ ਨੇ। ਸਾਰੀਆਂ ਮਦਰਸ ਦੇ ਲਈ ਕੋਈ ਵੀ ਪਰੌਂਠਾ ਜਾਂ ਫਿਰ ਚਨਾ ਭਟੂਰਾ ਬਿਲਕੁਲ ਫ੍ਰੀ ਦੇ ਰਹੇ ਨੇ ਅੱਜ ਕੱਲ੍ਹ ਨੂੰ। ਜ਼ਰੂਰ ਜਾਓ ਤੁਸੀਂ, ਮਦਰਸ ਡੇ ਸਪੈਸ਼ਲ ਡੀਲਸ ਦਾ ਫਾਇਦਾ ਲਓ ਮਦਰਸ ਡੇ ਦੇ ਉੱਪਰ। ਅਤੇ ਕੋਈ ਵੀ ਤੁਸੀਂ ਮੋਮੋ ਜਾਂ ਫਿਰ ਚਾਪ ਦੀ ਪਲੇਟ ਲੈਂਦੇ ਹੋ ਤੁਹਾਨੂੰ ਇੱਕ ਚਨਾ ਕੁਲਚਾ ਵੀ ਬਿਲਕੁਲ ਫ੍ਰੀ ਦੇ ਰਹੇ ਨੇ। ਜੇ ਤੁਸੀਂ ਔਨਲਾਈਨ ਔਡਰਸ ਪਲੇਸ ਕਰਦੇ ਹੋ 10% ਡਿਸਕਾਊਂਟ ਲਓ ਮਦਰਸ ਡੇ ਸਪੈਸ਼ਲ। ਚਾਟਸ ਐਂਡ ਪਰੌਂਠਾ, ਨੰਬਰ ਐਫ 905-794-4545, 905-794-4545, ਚਾਟਸ ਐਂਡ ਪਰੌਂਠਾ ਦਾ ਨੰਬਰ ਹੈ। ਨੈਕਸਟ ਇੱਕ ਫਰਮਾਇਸ਼ੀ ਗਾਣਾ ਸਰਦਾਰ ਅਲੀ ਜੀ ਦੇ ਵਾਸਤੇ। ਮੈਂ ਪਹਿਲਾਂ ਹੀ ਕਹਿ ਦਿੰਦੀ ਹਾਂ ਕਿ ਗਾਣਾ ਬਹੁਤ ਲੰਬਾ ਆ ਅਤੇ ਮੈਨੂੰ ਥੋੜ੍ਹਾ ਜਿਹਾ ਕੱਟਣਾ ਪੈਣਾ ਕਿਉਂਕਿ ਟਾਈਮ ਆਪਾਂ ਨੂੰ ਇੰਨੀ ਇਜਾਜ਼ਤ ਨਹੀਂ ਦਿੰਦਾ, ਬਟ ਮੈਂ ਗਾਣਾ ਤੁਹਾਨੂੰ ਜ਼ਰੂਰ ਸੁਣਾ ਦਿੰਦੀ ਹਾਂ। ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
1: ਮੈਂ ਚਾਹੁੰਦਾ ਕਿ ਉਸ ਮੁਹੱਬਤ ਦਾ ਜ਼ਿਕਰ ਕਰੀਏ ਜਿਸ ਮੁਹੱਬਤ ਨੂੰ ਸਾਰੇ ਧਰਮਾਂ ਨੇ ਸਭ ਤੋਂ ਉੱਪਰ ਮੰਨਿਆ, ਸਭ ਤੋਂ ਅੱਬਲ ਮੰਨਿਆ, ਜਿਸ ਮੁਹੱਬਤ ਨੂੰ ਕੁਰਾਨ ਕਹਿੰਦਾ ਕਿ ਮੈਂ ਉਸ ਮੁਹੱਬਤ ਦੇ ਪੈਰਾਂ ਦੇ ਵਿੱਚ ਜੰਨਤ ਰੱਖ ਦਿੱਤੀ ਹੈ। ਉਸ ਮੁਹੱਬਤ ਦਾ ਨਾਮ ਹੈ ਮਾਂ। ਅਸੀਂ ਸਾਰੇ ਇਬਾਦਤਾਂ ਕਰਦੇ ਹਾਂ, ਕੋਈ ਰੋਜ਼ੇ ਰੱਖਦਾ ਹੈ, ਕੋਈ ਨਮਾਜ਼ਾਂ ਪੜ੍ਹਦਾ ਹੈ, ਕੋਈ ਅਰਦਾਸਾਂ ਕਰਦਾ ਹੈ, ਕੋਈ ਪਾਠ ਕਰਦਾ ਹੈ, ਕੋਈ ਪੂਜਾ ਕਰਦਾ ਹੈ, ਕੋਈ ਮੰਦਿਰ ਜਾਂਦਾ ਹੈ, ਕੋਈ ਮਸਜਿਦ ਜਾਂਦਾ ਹੈ, ਕੋਈ ਗੁਰਦੁਆਰੇ ਜਾਂਦਾ ਹੈ, ਕੋਈ ਗਿਰਜਾ ਜਾਂਦਾ ਹੈ। ਮਕਸਦ ਇੱਕੋ ਹੀ ਹੈ, ਜੰਨਤ, ਜੰਨਤ, ਜੰਨਤ। ਔਰ ਮੈਂ ਕਹਿੰਦਾ ਜੇ ਜੰਨਤ ਹੀ ਮੰਗਣੀ ਹੈ ਫਿਰ ਇਬਾਦਤਾਂ ਕਰਨ ਦੀ ਕੀ ਲੋੜ ਹੈ। ਸਵੇਰੇ ਉੱਠੋ ਤੇ ਆਪਣੀ ਮਾਂ ਦੇ ਪੈਰ ਚੁੰਮ ਲਓ, ਜੰਨਤ ਚੱਲ ਕੇ ਖੁਦ ਘਰ ਆਉਗੀ। ਲਓ ਤੁਹਾਡੀਆਂ ਤਾੜੀਆਂ, ਔਰ ਮੁਹੱਬਤ ਦੇ ਨਾਲ ਜ਼ਿਕਰ ਕਰਨ ਲੱਗਿਆ ਮਾਂ ਦਾ।

ਘਾਟ ਹੁੰਦੀ ਹੈ ਕਮਰੇ ਚ ਇੱਕ ਖੜਾਕ ਜਿਹਾ ਹੁੰਦਾ ਕਿ ਬੱਚੇ ਦੀ ਅੱਖ ਖੁੱਲ ਜਾਂਦੀ ਹੈ। ਬੱਚਾ ਕੀ ਦੇਖਦਾ, ਇੱਕ ਅਜੀਬ ਜਿਹਾ ਬੰਦਾ ਖੜਾ ਕਮਰੇ ਚ, ਉਹ ਡਰ ਜਾਂਦਾ। ਉਹ ਡਰ ਕੇ ਬੱਚਾ ਪੁੱਛਦਾ ਕਿ ਭਾਈ ਤੂੰ ਕੌਣ ਹੈ? ਅੱਗੋਂ ਜਵਾਬ ਆਉਂਦਾ, ਮੈਂ ਫਰਿਸ਼ਤਾ ਮੌਤ ਦਾ। ਮੈਂ ਕੌਣ ਆ? ਮੈਂ ਇਜ਼ਰਾਈਲ ਆ, ਮੌਤ ਦਾ ਫਰਿਸ਼ਤਾ। ਬੱਚਾ ਪੁੱਛਦਾ ਤੂੰ ਕੀ ਕਰਨਾ ਹੈ? ਮੈਂ ਤੇਰੀ ਮਾਂ ਨੂੰ ਲੈਣਾ। ਤੇਰੀ ਮਾਂ ਦੇ ਮਰਨ ਦਾ ਵਕਤ ਹੋ ਗਿਆ, ਇਸ ਦੁਨੀਆਂ ਤੋਂ ਜਾਣ ਦਾ ਵਕਤ ਹੋ ਗਿਆ, ਮੈਂ ਪੁੱਤਰ ਤੇਰੀ ਮਾਂ ਨੂੰ ਲੈਣਾ। ਬੱਚਾ ਸੋਚਦਾ ਮੇਰੀ ਮਾਂ ਨੇ ਮਰ ਜਾਣਾ। ਆਏ ਹਾਏ, ਬੱਚਾ ਭੁੱਖਾ ਮਾਰ ਮਾਰ ਕੇ ਰੋਂਦਾ ਹੈ, ਮੇਰੀ ਮਾਂ ਨੇ ਮੇਰੇ ਤੋਂ ਵਿਛੜ ਜਾਣਾ। ਫਰਿਸ਼ਤੇ ਨੂੰ ਕਹਿੰਦਾ, ਤੂੰ ਇੱਕ ਕੰਮ ਕਰ, ਤੂੰ ਮੇਰੇ ਨਾਲ ਇੱਕ ਸੌਦਾ ਕਰ ਲੈ। ਤੈਨੂੰ ਤੇ ਜਾਨ ਹੀ ਚਾਹੀਦੀ ਹੈ ਨਾ, ਤੂੰ ਮੇਰੇ ਨਾਲ ਇੱਕ ਸੌਦਾ ਕਰ ਲੈ, ਮੇਰੀ ਜਾਨ ਲੈ ਜਾ, ਪਰ ਮੇਰੀ ਮਾਂ ਦੀ ਜਾਨ ਬਖਸ਼, ਮੇਰੀ ਮਾਂ ਨੂੰ ਨਾ ਲੈ ਕੇ ਜਾਵੀਂ। ਹਾੜ ਰੱਬ ਦਾ, ਮੇਰੀ ਮਾਂ ਨੂੰ ਨਾ ਲੈ ਕੇ ਜਾਵੀਂ। ਅੱਗੋਂ ਫਰਿਸ਼ਤਾ ਪਤਾ ਕੀ ਜਵਾਬ ਦਿੰਦਾ? ਉਹ ਕਹਿੰਦਾ, ਪੁੱਤਰ ਵਾਰੀ ਤੇ ਤੇਰੀ ਸੀ, ਪਰ ਤੇਰੀ ਮਾਂ ਨੇ ਸੌਦਾ ਤੇਰੇ ਨਾਲੋਂ ਪਹਿਲਾਂ ਕਰ ਲਿਆ। ਇਹ ਮਾਮਾ ਆਪਣੇ ਪੁੱਤਰਾਂ ਵਾਸਤੇ ਸੌਦੇ ਪਹਿਲਾਂ ਹੀ ਕਰ ਲਈਆਂ। ਮਾਂ ਵਿਛੜ ਰਹੀ ਹੈ,

0: ਬਾਜੂ ਹੈ ਉਹ ਹਾਲੇ ਮਹੀਨਾ ਪਹਿਲਾਂ ਤਾਂ ਟ੍ਰੀਟਮੈਂਟ ਕਰਾਈ ਸੀ
1: ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਸਤੇ ਦੇ ਚੱਕਰ ਚ ਨਾ ਪਾਓ ਹੁਣ ਉੱਪਰੋਂ ਬੇਸਮੈਂਟ ਵਾਲੇ ਬੈੱਡ ਬੱਗ ਦੀ ਕੰਪਲੇਂਟ ਵੀ ਕਰੀ ਜਾਂਦੇ ਆ
0: ਮੈਂ ਤਾਂ ਕਹਿੰਦਾ ਘਰ ਹੀ ਵੇਚ ਦਿੰਦੇ ਆ
2: ਆਪ ਘਰ ਚੋਂ ਬਾਹਰ ਕਿਉਂ ਜਾਣਾ ਚੂਹੇ ਕਾਕਰੋਚਾਂ ਨੂੰ ਕੱਢੋ ਟੋਰਾਂਟੋ ਪੈਸਟ ਅਰੈਸਟ ਨੂੰ ਕਾਲ ਕਰੋ ਜਿਹੜੇ ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ ਰੈਸਟੋਰੈਂਟ ਹੋਟਲਸ ਮੋਟਲਸ ਨਰਸਿੰਗ ਹੋਮਸ ਵਿੱਚ

0: ਚੱਕਰ ਲਗਾਓ
1: ਟੀਮ ਸਿੱਧੂ ਲੈ ਕੇ ਆਏ ਨੇ ਨਿਆਗਰਾ ਫਾਲਸ ਸ਼ਹਿਰ ਦੇ ਵਿੱਚ ਨਵੇਂ ਟ੍ਰੈਡੀਸ਼ਨਲ ਟਾਊਨ ਹਾਊਸਿਸ ਵਿਦ ਡਬਲ ਕਾਰ ਗਰਾਜ ਫੋਰ ਕਾਰ ਪਾਰਕਿੰਗ ਤੇ ਬਿਲਡਰ ਦੇ ਵੱਲੋਂ ਫ੍ਰੀ ਫਿਨਿਸ਼ ਬੇਸਮੈਂਟ ਐਕਸਟਰਾ ਰੈਂਟਲ ਇਨਕਮ ਦੇ ਲਈ ਪ੍ਰਾਈਸ 5,25,000 ਇਹ ਟ੍ਰੈਡੀਸ਼ਨਲ ਟੂ ਸਟੋਰੀ ਟਾਊਨਸ ਇੱਕ ਪ੍ਰਾਈਮ ਨਿਆਗਰਾ ਫਾਲਸ ਲੋਕੇਸ਼ਨ ਤੇ ਤਿਆਰ ਹੋ ਰਹੇ ਨੇ ਕਲਿਫਟਨ ਹਿਲ ਤੇ ਐਕਚੁਅਲ ਨਿਆਗਰਾ ਫਾਲਸ ਤੋਂ ਤਕਰੀਬਨ 5 ਕਿਲੋਮੀਟਰ ਦੂਰ ਕਲੋਜ਼ਿੰਗ ਸਪਰਿੰਗ 2027 ਦੇ ਵਿੱਚ ਇਹ ਟ੍ਰੈਡੀਸ਼ਨਲ ਟੂ ਸਟੋਰੀ ਟਾਊਨਸ 1750 ਸਕੁਅਰ ਫੁੱਟ ਤੋਂ ਲੈ ਕੇ 1800 ਸਕੁਅਰ ਫੁੱਟ ਤੱਕ ਤਿਆਰ ਹੋ ਰਹੇ ਨੇ 3-5 ਬੈਡਰੂਮਸ 3.5-4.5 ਬਾਥਰੂਮਸ ਫ੍ਰੀ ਫਿਨਿਸ਼ ਬੇਸਮੈਂਟ ਫਰੋਮ ਦ ਬਿਲਡਰ ਡਬਲ ਕਾਰ ਗਰਾਜ ਟੋਟਲ 4 ਗੱਡੀਆਂ ਦੀ ਪਾਰਕਿੰਗ ਹੈ ਫ੍ਰੀ 5 ਅਪਲਾਇੰਸ ਪੈਕੇਜ ਫ੍ਰੀ ਏਸੀ ਫ੍ਰੀ ਅਸਾਈਨਮੈਂਟ ਕਲਾਸ ਫ੍ਰੀ ਅਪਗ੍ਰੇਡਡ ਕੋਰਟਸ ਕਾਊਂਟਰ ਟਾਪਸ ਜ਼ੀਰੋ ਡਿਵੈਲਪਮੈਂਟ ਚਾਰਜਸ ਪ੍ਰਾਈਸ 5,25,000 ਐਕਸਟੈਂਡਡ ਡਿਪੋਜ਼ਿਟ ਹੈ ਟੋਟਲ 60,000 ਡਿਪੋਜ਼ਿਟ ਕਿਸ਼ਤਾਂ ਦੇ ਵਿੱਚ ਪੇ ਕਰਨਾ ਹੈ ਅੱਜ ਹੀ ਟੀਮ ਸਿੱਧੂ ਨੂੰ ਕਾਲ ਕਰੋ 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਅਕਾਲ ਡਕਟ ਕਲੀਨਿਕ ਦੀ ਤੁਹਾਨੂੰ ਮੈਂ ਜਾਣਕਾਰੀ ਦਿਆਂ, ਸਭ ਤੋਂ ਪਹਿਲੀ ਕੰਪਨੀ ਹੈ ਆਪਣੀ ਕਮਿਊਨਿਟੀ ਦੀ ਜਿਹੜੀ ਕਿ ਡਕਟ ਕਲੀਨਿੰਗ ਦੀ ਕਰ ਰਹੇ ਨੇ। ਇਹ ਪਿਛਲੇ 40 ਸਾਲਾਂ ਤੋਂ ਤੁਹਾਨੂੰ ਸਰਵ ਕਰ ਰਹੇ ਨੇ ਅਤੇ ਇਹ 7 ਦਿਨ ਓਪਨ ਰਹਿੰਦੇ ਨੇ। ਸਪੈਸ਼ਲਾਈਜ਼ਡ ਇਹ ਤੁਹਾਨੂੰ ਸਰਵਿਸਿਜ਼ ਦਿੰਦੇ ਨੇ ਡਕਟ ਕਲੀਨਿੰਗ ਦੀ, ਪੂਰੀ ਪ੍ਰੋਫੈਸ਼ਨਲ ਸਰਵਿਸਿਜ਼ ਦਿੰਦੇ ਨੇ। ਜੇਕਰ ਤੁਸੀਂ ਇੰਸਟਾਲ ਕਰਵਾਉਣਾ ਚਾਹੁੰਦੇ ਹੋ ਜਾਂ ਫਿਰ ਰਿਪੇਅਰ ਕਰਵਾਉਣਾ ਚਾਹੁੰਦੇ ਹੋ, ਹਰ ਤਰ੍ਹਾਂ ਦੇ ਏਅਰ ਕੰਡੀਸ਼ਨਸ ਐਂਡ ਫਰਨੇਸਿਸ ਨੂੰ ਇੰਸਟਾਲ ਵੀ ਕਰਦੇ ਨੇ ਅਤੇ ਰਿਪੇਅਰ ਵੀ ਕਰਦੇ ਨੇ। ਜਿੰਨੇ ਵੀ ਲੋਕਲ ਕਸਟਮਰਸ ਨੇ ਬ੍ਰੈਂਪਟਨ ਐਂਡ ਮਿਸੀਸਾਗਾ ਦੇ, ਉਹਨਾਂ ਦੇ ਲਈ ਇਹ ਕਲੀਨਿੰਗ ਕਰਦੇ ਨੇ ਡਕਟ ਕਲੀਨਿੰਗ। ਰੈਗੂਲਰ ਪ੍ਰਾਈਸ ਹੈਗੀ ਹੈ ਵੈਸੇ ਤਾਂ $250 ਦੀ, ਬਾਕੀ ਸਾਰੇ ਏਰੀਆਜ਼ ਦੇ ਵਿੱਚ $250, ਬਟ ਬ੍ਰੈਂਪਟਨ ਐਂਡ ਮਿਸੀਸਾਗਾ ਦੇ ਕਸਟਮਰਸ ਦੇ ਲਈ ਅਪ ਟੂ 3,000 ਸਕੇਅਰ ਫਿੱਟ ਅਨਫਿਨਿਸ਼ਡ ਬੇਸਮੈਂਟ ਸਿਰਫ $140 ਦੇ ਵਿੱਚ ਕਰ ਰਹੇ ਨੇ। $140 ਦੇ ਵਿੱਚ ਅਪ ਟੂ 3,000 ਸਕੇਅਰ ਫਿੱਟ ਬ੍ਰੈਂਪਟਨ ਐਂਡ ਮਿਸੀਸਾਗਾ ਦੇ ਸਾਰੇ ਕਸਟਮਰਸ ਦੇ ਲਈ। ਦੇਸ ਪ੍ਰਦੇਸ ਰੇਡੀਓ ਦੀ ਰੈਫਰੈਂਸ ਜ਼ਰੂਰ ਦਿਓ। ਅਕਾਲ ਡਕਟ ਕਲੀਨਿੰਗ ਦੇ ਹਰਮਿੰਦਰ ਸਿੰਘ ਜੀ ਨੂੰ ਕਾਲ ਕਰੋ, ਨੰਬਰ ਹੈ 416-710-0662, 416-710-0662 ਦੇ ਉੱਪਰ ਕਾਲ ਹੋਏਗੀ ਅਕਾਲ ਡਕਟ ਕਲੀਨਿਕ ਦੇ ਨਾਲ। 2587 ਹਾਂਜੀ ਹੈਲੋ, ਮੇਰਾ ਸੀਗਾ ਜਿਹੜੇ ਉਹ ਹੁੰਦੇ ਆ ਹਲ ਤੇ ਪੰਜਾਲੀਆਂ ਹੁੰਦੀਆਂ ਜਿਹੜੀਆਂ, ਉਹ ਤਾਂ ਨਹੀਂ ਸੀਗੀਆਂ।
1: ਨਹੀਂ ਇਹ ਤਾਂ ਜਿਹੜੀ ਸਣ ਨਹੀਂ ਹੁੰਦੀ ਸੀਗੀ, ਸਣ ਕੱਢਦੇ ਹੁੰਦੇ ਸੀ।
0: ਹਾਂਜੀ
1: ਗਰਨੇ ਹੁੰਦੇ ਜਿਹੜੇ
0: ਤੁਸੀਂ ਬਹੁਤ ਔਖੀ ਇਹ ਪਾਈ ਸੀ, ਮੈਨੂੰ ਤਾਂ ਲੱਗਦਾ ਹੀ ਨਹੀਂ ਕਿਸੇ ਨੂੰ ਬੁੱਝੀ, ਕਿਸੇ ਨੇ ਮੈਨੂੰ ਬੁੱਝੀ ਵੈਸੇ,
1: ਮੈਨੂੰ ਵੀ ਚੇਤਾ ਆਇਆ ਸੀ।
0: ਓ ਅੱਛਾ।

0: ਰਿਹਾ ਨੂੰ ਮਿਲ ਲਓ ਹੈਪੀ ਮਦਰ ਡੇ।
1: ਹਾਂਜੀ ਹੈਪੀ ਮਦਰ ਡੇ।
0: ਮੈਂ 2-3 ਵਾਰੀ ਟਰਾਈ ਕੀਤਾ, ਮੇਰਾ ਫੋਨ ਮਿਲਿਆ ਨਹੀਂ।
1: ਨਹੀਂ ਮਿਲਿਆ ਸੀ ਤੁਹਾਡਾ ਪਹਿਲਾਂ। ਹਾਂਜੀ ਤੁਹਾਡੇ 2 ਕਾਲਸ ਆਏ ਸੀ, ਮੈਂ ਤੁਹਾਨੂੰ ਹੋਲਡ ਤੇ ਵੀ ਪਾਇਆ ਸੀ ਬਟ ਕੱਟ ਹੋ ਜਾਂਦਾ ਸੀ ਤੁਹਾਡਾ ਫੋਨ। ਦੁਬਾਰਾ ਕਾਲ ਕਰ ਲੋ, ਹਜੇ ਆਪਣੇ ਕੋਲ ਥੋੜਾ ਜਿਹਾ ਟਾਈਮ ਹੈਗਾ ਆ। ਕੋਮਲ ਟਰੈਵਲਸ ਨੂੰ ਤੁਸੀਂ ਯਾਦ ਰੱਖੋ, ਜੇਕਰ ਤੁਸੀਂ ਬਿਲਕੁਲ ਸਸਤੀਆਂ ਏਅਰ ਟਿਕਟਸ ਲੈਣੀਆਂ ਨੇ ਆਲ ਓਵਰ ਦਾ ਵਰਲਡ, ਕਿਤੇ ਵੀ ਤੁਸੀਂ ਜਾਣਾ ਹੋਵੇ, ਕੋਮਲ ਟਰੈਵਲਸ ਦਾ ਨੰਬਰ ਨੋਟ ਕਰੋ। ਜੇ ਤੁਸੀਂ ਆਪਣੀ ਵੈਕੇਸ਼ਨ ਸਪੈਂਡ ਕਰਨ ਜਾਣਾ ਕਿਸੇ ਆਈਲੈਂਡ ਦੇ ਉੱਪਰ, ਤੁਹਾਨੂੰ ਬਹੁਤ ਹੀ ਵਧੀਆ ਵੈਕੇਸ਼ਨ ਪੈਕੇਜਸ ਬਣਾ ਕੇ ਦਿੰਦੇ ਨੇ। ਨੰਬਰ 9052397711, 9052397711, ਕੋਮਲ ਟਰੈਵਲਸ ਦਾ ਨੰਬਰ ਹੈ। ਤੇ ਟੱਟ ਟਰਾਂਸਫਰੇਟ ਵਾਲਿਆਂ ਨੂੰ ਵੀ ਯਾਦ ਰੱਖੋ, ਇਹਨਾਂ ਨੂੰ ਅਰਜੈਂਟਲੀ AZ ਡਰਾਈਵਰਸ ਦੀ ਲੋੜ ਹੈ। USA ਦੇ ਲਈ ਸ਼ਾਰਟ ਹੌਲ ਦਾ ਕੰਮ ਹੈ, ਸੇਮ ਡੇ ਤੁਸੀਂ ਘਰ ਵਾਪਸੀ ਕਰ ਸਕਦੇ ਹੋ। ਮੰਡੇ ਟੂ ਫਰਾਈਡੇ ਐਵਰੀ ਡੇ ਤੁਹਾਡੇ ਲਈ ਕੰਮ ਹੁੰਦਾ ਆ। ਜੇਕਰ ਤੁਹਾਡੇ ਕੋਲ 2 ਸਾਲ ਦਾ ਵੈਰੀਫਾਈਡ ਲਾਇਸੈਂਸ ਹੈ, 23 ਸਾਲ ਦੀ ਤੁਹਾਡੀ ਏਜ ਹੈ ਘੱਟੋ ਘੱਟ, ਤੇ ਤੁਹਾਡੇ ਕੋਲ ਕਲੀਨ ਰੈਕਰਡ ਹੈ, ਤੁਸੀਂ ਇਹਨਾਂ ਦੇ ਨਾਲ ਜ਼ਰੂਰ ਗੱਲਬਾਤ ਕਰੋ। 1600 ਤੋਂ ਲੈ ਕੇ $2200 ਵੀਕਲੀ ਤੁਸੀਂ ਕਮਾ ਸਕਦੇ ਹੋ, ਤੇ ਇਸ ਤੋਂ ਜ਼ਿਆਦਾ ਵੀ ਤੁਹਾਡੀ ਪੇ ਹੋ ਸਕਦੀ ਹੈ। ਤੇ ਜੇਕਰ ਤੁਸੀਂ ਇਸ ਸਮਰ ਟਾਈਮ ਦੇ ਵਿੱਚ ਰੋਇਲ ਇਨਫੀਲਡ ਬੁਲੇਟਸ ਐਂਡ ਕਲਾਸਿਕ ਮਾਡਲ ਦੇਖ ਰਹੇ ਹੋ, ਪੁਰਾਣੇ ਮਾਡਲਸ, ਤਾਂ 1951 ਤੋਂ ਲੈ ਕੇ 2020 ਤੱਕ 1951 to 2020 ਇਹਨਾਂ ਦੇ ਕੋਲ ਰੋਇਲ ਇਨਫੀਲਡ ਬੁਲੇਟ ਐਂਡ ਕਲਾਸਿਕ ਦੇ ਪੁਰਾਣੇ ਮਾਡਲਸ ਅਵੇਲੇਬਲ ਨੇ। ਟੱਟ ਟਰਾਂਸਫਰਾਈਡ ਤੋਂ ਸੁਖੀ ਟੱਟ ਜੀ ਨੂੰ ਕਾਲ ਕਰੋ, ਨੰਬਰ ਹੈ 416-666-9520, 416-666-9520, ਟੱਟ ਟਰਾਂਸਫਰਾਈਡ ਦਾ ਨੰਬਰ ਹੈ। ਨੈਕਸਟ ਫਰਮਾਇਸ਼ੀ ਗਾਣਾ ਤੁਸੀਂ ਇੰਜੋਏ ਕਰੋ, ਮਦਰਸ ਡੇ ਸਪੈਸ਼ਲ ਅੱਜ ਪ੍ਰੋਗਰਾਮ ਚੱਲ ਰਿਹਾ, ਅਤੇ ਸੁੰਦਰ ਉਹ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਕਰੀਬ ਕੁਝ ਕੁ ਸਮੇਂ ਦਾ ਹੋ ਰਿਹਾ। ਪੰਜਾਬੀ ਬਾਈ ਨੇਚਰ ਤੁਸੀਂ ਜ਼ਰੂਰ ਚੱਕਰ ਲਗਾਓ। ਸ਼ੁੱਧ ਖੋਏ ਦੀਆਂ ਮਿਠਾਈਆਂ ਤੁਸੀਂ ਐਵਰੀ ਡੇ ਲੈ ਕੇ ਆ ਸਕਦੇ ਹੋ। ਬੈਠ ਕੇ ਡਾਈਨ ਇਨ ਕਰੋ। ਮਦਰਸ ਡੇ ਦੇ ਉੱਪਰ ਤੁਸੀਂ ਜ਼ਰੂਰ ਆਪਣੇ ਇਹਨਾਂ ਦੇ ਕੋਲ ਜਾ ਕੇ ਬੈਠ ਕੇ ਡਾਈਨ ਇਨ ਕਰ ਸਕਦੇ ਹੋ ਅਤੇ ਜਾ ਕੇ ਤੁਸੀਂ ਸਪੈਸ਼ਲੀ ਇਹਨਾਂ ਦਾ ਖਾਣਾ ਵੈਜੀਟੇਰੀਅਨ ਐਂਡ ਨੋਨ ਵੈਜੀਟੇਰੀਅਨ ਹਰ ਲੋਕੇਸ਼ਨ ਦੇ ਉੱਪਰ ਤੁਸੀਂ ਜੋ ਕਿ ਬਿਲਕੁਲ ਤਾਜ਼ਾ ਤਾਜ਼ਾ ਸਰਵ ਕਰਦੇ ਨੇ ਉਹ ਤੁਸੀਂ ਜਾ ਕੇ ਇੰਜੋਏ ਕਰ ਸਕਦੇ ਹੋ। ਲਾਈਵ ਦੇਸੀ ਘਿਓ ਦੀਆਂ ਜਲੇਬੀਆਂ ਐਵਰੀ ਡੇ ਕੱਢੀਆਂ ਜਾਂਦੀਆਂ ਨੇ ਪੰਜਾਬੀ ਬਾਈ ਨੇਚਰ ਦੀ ਹਰ ਲੋਕੇਸ਼ਨ 'ਤੇ ਅਤੇ ਇਹਨਾਂ ਦੇ ਕੋਲ ਜਾਓ। ਨਾਲ ਤੁਸੀਂ ਰਬੜੀ ਵੀ ਐਡ ਕਰਵਾ ਸਕਦੇ ਹੋ ਅਤੇ ਪਹੁੰਚਣਾ ਤੁਸੀਂ 888 7 ਦਾ ਗੋਰ ਰੋਡ ਬਰੈਂਪਟਨ ਦੇ ਵਿੱਚ ਪਹਿਲੀ ਲੋਕੇਸ਼ਨ ਅਤੇ ਦੂਸਰੀ ਲੋਕੇਸ਼ਨ 9980 ਏਅਰਪੋਰਟ ਰੋਡ ਬੋਬੇਡ ਐਂਡ ਏਅਰਪੋਰਟ ਰੋਡ ਦੀ ਇੰਟਰਸੈਕਸ਼ਨ 'ਤੇ 58 ਕੁਐਰੀ ਐਜ ਡਰਾਈਵ ਬਰੈਂਪਟਨ ਦੇ ਵਿੱਚ ਬੋਬੇਡ ਐਂਡ ਹਰਨਟਾਰੀਓ ਦੇ ਉੱਪਰ ਐਂਡ 180 ਸੈਂਡਲਵੁੱਡ ਪਾਰਕਵੇ ਈਸਟ ਯੂਨਿਟ ਨੰਬਰ 11 ਬਰੈਂਪਟਨ ਦੇ ਵਿੱਚ ਕੈਨੇਡੀ ਐਂਡ ਸੈਂਡਲਵੁੱਡ ਦੀ ਇੰਟਰਸੈਕਸ਼ਨ 'ਤੇ ਪੰਜਾਬੀ ਬਾਈ ਨੇਚਰ ਤੁਸੀਂ ਜ਼ਰੂਰ ਇੱਕ ਚੱਕਰ ਲਗਾ ਸਕਦੇ ਹੋ। 3034 ਜੀ ਸਤਿ ਸ਼੍ਰੀ ਅਕਾਲ। ਹੈਲੋ ਸਤਿ ਸ਼੍ਰੀ ਅਕਾਲ ਜੀ, ਤੁਸੀਂ ਰੇਡੀਓ ਦੀ ਆਵਾਜ਼ ਕੱਟ ਕਰ ਲਓ। ਹੈਲੋ ਹਾਂਜੀ ਤੁਹਾਡੀ ਨਾ ਆਵਾਜ਼ ਕੁਛ ਡਿਸਟਰਬੈਂਸ ਦੇ ਨਾਲ ਆ ਰਹੀ ਹੈ, ਜਾਂ ਤਾਂ ਤੁਸੀਂ ਮੈਨੂੰ ਤੁਸੀਂ ਦੁਬਾਰਾ ਕਾਲ ਕਰ ਲਿਓ। ਤੁਹਾਡੀ ਆਵਾਜ਼ ਪ੍ਰੋਪਰ ਨਹੀਂ ਆ ਰਹੀ, ਸੋਰੀ, ਤਾਂ ਮੈਨੂੰ ਤੁਹਾਡੀ ਕਾਲ ਕੱਟਣੀ ਪੈ ਰਹੀ ਹੈ। 2825 ਜੀ ਸਤਿ ਸ਼੍ਰੀ ਅਕਾਲ।
1: ਹੈਲੋ ਮਨਪ੍ਰੀਤ ਜੀ, ਸਤਿ ਸ਼੍ਰੀ ਅਕਾਲ ਜੀ, ਕਿੱਦਾਂ ਜੀ?
0: ਸਤਿ ਸ਼੍ਰੀ ਅਕਾਲ ਜੀ, ਬਹੁਤ ਠੀਕ ਹੈ, ਤੁਸੀਂ ਸੁਣਾਓ?
1: ਹਾਂਜੀ ਠੀਕ ਹੈ, ਇੰਜੋਏ ਕਰ ਰਹੇ ਹਾਂ, ਪ੍ਰੋਗਰਾਮ ਸੁਣ ਰਹੇ ਸੀਗੇ।
0: ਹਾਂਜੀ
1: ਤੇ ਪਲੱਸ ਅੱਜ ਤੁਸੀਂ ਗਾਣਾ ਲਾਇਆ ਮਾਂ ਵਾਲਾ ਹੁਣੇ, ਹੈ ਨਾ?
0: ਹਾਂਜੀ
1: ਤੇ ਮਤਲਬ ਇਹ ਮੈਂ ਮੂਵੀ ਹੁਣ ਗੱਲ ਉਦਾਂ ਮੇਰੇ ਮਾਈਂਡ 'ਚ ਆਈ ਸੀ, ਮੈਂ ਦੇਖੀ ਹੋਈ ਆ ਜਿੱਦਾਂ ਅੱਜ ਤੋਂ 30-35 ਸਾਲ ਇੰਡੀਆ ਵਿੱਚ ਮੂਵੀ ਇਹ, ਮੈਨੂੰ 90-92 ਦੀ ਗੱਲਾਂ ਕਹਿ ਲਓ, ਹੈ ਨਾ?
0: ਹਾਂਜੀ
1: ਤੇ ਬਟ ਹੁਣ ਰਾਈਟ ਨੋ ਇਹ ਜਾਣੀ ਕਿ ਦੇਖੀ ਸੀਗੀ ਆਪਣੇ ਜਿੱਦਾਂ ਉਹ ਲੈ ਕੇ ਆਪਣੇ ਹੁੰਦੀਆਂ ਸੀਗੀਆਂ ਉਦੋਂ ਆਪਣੇ ਉਹ ਦੂਜੀਆਂ ਵੱਡੀਆਂ ਕੇਸਟਾਂ ਜਿਹੜੀਆਂ ਹੁੰਦੀਆਂ ਸੀ ਵੀਡੀਓ ਵਾਲੀਆਂ।
0: ਹਾਂਜੀ ਹਾਂਜੀ ਵੀਸੀਡੀ ਤੇ ਵੀਸੀਡੀ ਤੇ ਵੀਸੀਆਰ ਕਹਿੰਦੇ ਹੁੰਦੇ ਸੀ, ਵੀਸੀਆਰ
1: ਵੀਸੀਆਰ ਤੇ।
0: ਹਾਂਜੀ ਹਾਂਜੀ ਮੈਨੂੰ ਵੀ ਭੁੱਲ ਗਿਆ ਸੀ। ਹਾਂਜੀ
1: ਹਾਂ ਕਿਉਂਕਿ ਭੁੱਲ ਜਾਂਦੀ ਹਾਂ, ਮੈਂ ਉਹੀ ਕਹਿਣ ਲੱਗਾ ਸੀ, ਗੱਲ ਮੇਰੇ ਮਾਈਂਡ ਵਿੱਚ ਸੀਗੀ, ਮੈਂ ਕਿਹਾ ਵੀ ਇਹ ਮੂਵੀ ਵੀ ਦੇਖੀ ਹੋਈ ਆ ਮਤਲਬ ਆਪਣੇ ਮੰਮੀ ਡੈਡੀ ਦੇ ਨਾਲ। ਤੇ ਮੂਵੀ ਮੇਰੇ ਹਿਸਾਬ ਨਾਲ ਏਦਾਂ ਦੀ ਸੀਗੀ ਵੀ ਜਿੱਦਾਂ ਫੈਮਿਲੀ ਵਾਲੀ ਕਹਿ ਲਓ ਵੀ ਜਿੱਦਾਂ ਰੁਲਾਉਣ ਵਾਲੀ ਨੀ ਹੁੰਦੀ, ਜਿੱਦਾਂ ਫੈਮਿਲੀ ਦੇ ਮੈਟਰ ਹੁੰਦੇ ਆਪਣੇ ਘਰ।
0: ਹਾਂਜੀ ਹਾਂਜੀ ਹਾਂਜੀ
1: ਉਹਦੇ ਨਾਲ ਲਿੰਕ ਕਰਦੀ ਸੀਗੀ, ਇਹ ਜਾਣੀ ਕਿ ਹੁਣ ਮੈਨੂੰ ਨਾ ਤਾਂ ਮੂਵੀ ਦਾ ਯਾਦ ਹੈ ਨਾ ਇਹ ਚ ਪਤਾ ਵੀ ਕਿਹੜੇ ਐਕਟਰ ਦੇ।
0: ਮੂਵੀ ਹੈਗੀ ਰਾਜਾ ਔਰ ਰੌਂਕ।
1: ਅੱਛਾ ਆਪਣੇ ਐਕਟਰ ਕਿਹੜੇ ਆ?
0: ਐਕਟਰਸ ਵਿੱਚ ਹੈਗੇ ਸੰਜੀਵ ਕੁਮਾਰ, ਨਜ਼ੀਮਾ, ਕੁਮਕੁਮ, ਨਿਰੂਪਾ ਰੋਏ, ਅਜੀਤ ਐਂਡ ਮੁਕਰੀ।
1: ਦੇਖੋ ਸੰਜੀਵ ਕੁਮਾਰ ਦੀ ਵੀ 85-86 ਦੀ ਡੈਥ ਹੋ ਗਈ ਸੀਗੀ, ਮੈਨੂੰ ਲੱਗਦਾ ਮੂਵੀ ਹੋਣੀ ਆ ਮੇਰੇ ਹਿਸਾਬ ਨਾਲ 72-73 ਦੀ 74 ਦੀ।
0: ਹਾਂਜੀ ਇਹ ਹੈਗੀ ਰਾਜਾ ਔਰ ਰੌਂਕ, ਇਹ ਹੈਗੀ 1968 ਦੀ ਮੂਵੀ ਹੈ, ਦੇਖ ਲਓ ਕਿੰਨੀ ਪੁਰਾਣੀ।
1: ਹਾਂ ਦੇਖੋ
0: ਕਿਸੇ ਦੀ ਯਾਦ ਤਾਜ਼ੀ ਹੋ ਰਹੀ ਹੈ, ਕਿਸੇ ਦਾ ਕੋਈ ਨਾ ਕੋਈ ਮੈਮਰੀ ਤੁਹਾਡੇ ਮਾਈਂਡ ਦੇ ਵਿੱਚ ਆ ਰਹੀ ਹੈ, ਕੋਈ ਗੱਲਾਂ ਸਾਂਝੀਆਂ ਹੋ ਰਹੀਆਂ ਨੇ, ਬੜੀ ਖੁਸ਼ੀ ਹੋਈ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਥ ਮਿਲ ਰਿਹਾ। ਤੇ ਮੱਲੀ ਟੈਂਟ ਸਰਵਿਸਿਜ਼ ਨੂੰ ਯਾਦ ਰੱਖੋ, ਟੈਂਟ ਸਾਈਜ਼ 10x10 ਫਿੱਟ ਤੋਂ ਲੈ ਕੇ 40x160 ਦੇ ਸਾਰੇ ਸਾਈਜ਼ ਇਹਨਾਂ ਦੇ ਕੋਲ ਹੈਗੇ ਨੇ ਟੈਂਟਸ ਦੇ। ਕਲੀਅਰ ਟੈਂਟ ਵੀ ਲੈ ਸਕਦੇ ਹੋ, ਵਾਈਟ ਟੈਂਟ ਵੀ ਲਗਾ ਸਕਦੇ ਹੋ, ਡਾਂਸ ਫਲੋਰ, ਟੈਂਟ ਫਲੋਰ, ਸਟੇਜ, LED ਬਾਰਸ, ਸ਼ੈਂਡਲੀਅਰ, ਡੈਕੋਰੇਸ਼ਨ ਦਾ ਸਾਰਾ ਸਮਾਨ ਹੈਗਾ ਇਹਨਾਂ ਦੇ ਕੋਲ। ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਚੇਅਰਸ ਐਂਡ ਟੇਬਲਸ ਵੀ ਲੈ ਕੇ ਆਉਂਦੇ ਨੇ, ਬਹੁਤ ਸੋਹਣੇ ਕਾਰਪੇਟਸ ਲਗਾਉਂਦੇ ਨੇ ਟੈਂਟ ਦੇ ਵਿੱਚ, ਹੀਟਰਸ ਐਂਡ ਫੈਨਸ ਲਗਵਾ ਸਕਦੇ ਹੋ ਮੌਸਮ ਦੇ ਅਕੋਰਡਿੰਗਲੀ। ਅਤੇ ਲਗਜ਼ਰੀ ਪੋਰਟੇਬਲ ਟ੍ਰੇਲਰ ਵਾਸ਼ਰੂਮਸ ਲੈ ਕੇ ਆਉਂਦੇ ਨੇ, ਦੋ ਸੈਪਰੇਟ ਯੂਨਿਟ ਮੈਨ ਐਂਡ ਵਿਮੈਨ ਦੇ ਲਈ। ਇੰਡੀਆ ਵਾਂਗੂ ਲੰਬੀਆਂ ਲੰਬੀਆਂ ਲੜੀਆਂ ਲਗਵਾਉਣਾ ਚਾਹੁੰਦੇ ਹੋ ਘਰਾਂ ਦੇ ਬਾਹਰ, ਪ੍ਰੋਪਰ ਲਾਈਟਿੰਗ ਕਰ ਦੇਣਗੇ ਮੱਲੀ ਟੈਂਟ ਸਰਵਿਸਿਜ਼। ਅਤੇ ਤੁਸੀਂ ਨੰਬਰ ਜ਼ਰੂਰ ਯਾਦ ਰੱਖੋ, 6479-2569, 647-999-2569, ਮੱਲੀ ਟੈਂਟ ਸਰਵਿਸਿਜ਼ ਦਾ ਨੰਬਰ ਹੈ। ਉਮੀਦ ਹੈ ਕਿ ਤੁਸੀਂ ਅੱਜ ਦਾ ਪ੍ਰੋਗਰਾਮ ਇੰਜੋਏ ਕੀਤਾ ਹੋਵੇਗਾ। ਹੁਣ ਅੱਜ ਕੱਲ੍ਹ ਘਾਹ ਵਗੈਰਾ ਲਗਾਉਣਾ ਹੋਵੇ, SS ਲੋਨ ਕੇਅਰ ਨੂੰ ਯਾਦ ਰੱਖੋ, ਨਿਊ ਸੋਡਿੰਗ ਕਰਵਾਉਣੀ ਹੈ, ਘਾਹ ਕਟਿੰਗ ਕਰਵਾਉਣੀ ਹੈ, ਬਹੁਤ ਸੋਹਣੀ ਲੈਂਡਸਕੇਪਿੰਗ ਕਰ ਦਿੰਦੇ ਨੇ SS ਲੋਨ ਕੇਅਰ। 4376551984 ਦੇ ਉੱਪਰ ਕਾਲ ਕਰਨੀ ਹੈ, 437-655-1984 ਇਹਨਾਂ ਦਾ ਨੰਬਰ ਹੈ। ਅਤੇ ਉਮੀਦ ਹੈ ਕਿ ਤੁਸੀਂ ਅੱਜ ਦਾ ਪ੍ਰੋਗਰਾਮ ਇੰਜੋਏ ਕੀਤਾ ਹੋਵੇਗਾ। ਮੇਰੀ ਮੁਲਾਕਾਤ ਤੁਹਾਡੇ ਨਾਲ ਹੋਏਗੀ ਮੰਡੇ ਨੂੰ ਦੁਪਹਿਰ ਦੇ 3 ਵਜੇ, 3 ਤੋਂ ਲੈ ਕੇ 4 ਵਜੇ ਤੱਕ ਮੇਰੀ ਮੁਲਾਕਾਤ ਤੁਹਾਡੇ ਨਾਲ ਐਵਰੀ ਡੇ ਹੁੰਦੀ ਹੈ। ਅਤੇ ਉਮੀਦ ਹੈ ਕਿ ਤੁਸੀਂ ਅੱਜ ਮਦਰਸ ਡੇ ਜਿਹੜਾ ਕਿ ਅੱਜ ਅਸੀਂ ਸੈਲੀਬ੍ਰੇਟ ਕੀਤਾ ਤੁਸੀਂ ਇੰਜੋਏ ਕੀਤਾ ਹੋਣਾ, ਅਤੇ ਕੱਲ੍ਹ ਨੂੰ ਤੁਸੀਂ ਆਪਣੇ ਮਦਰਸ ਦੇ ਨਾਲ ਜ਼ਰੂਰ ਜਦੋਂ ਵੀ ਤੁਹਾਡਾ ਮਨ ਕਰਦਾ ਉਹਨਾਂ ਨੂੰ ਕਿਤੇ ਬਾਹਰ ਅੰਦਰ ਲੈ ਕੇ ਜਾਓ, ਉਹਨਾਂ ਦਾ ਖਿਆਲ ਰੱਖੋ ਹਮੇਸ਼ਾ ਹੀ। ਅਤੇ ਮਦਰਸ ਡੇ ਦੇ ਲਾਸਟ ਵਿੱਚ ਮੈਂ ਇਹੀ ਕਹੂੰਗੀ ਕਿ ਮਾਂ ਦੀ ਮੈਂ ਕੀ ਸਿਫਤ ਕਰਾਂ, ਮਾਂ ਤਾਂ ਸੰਘਣੀ ਛਾਂ, ਦੁਨੀਆਂ ਦਾ ਹਰ ਰਿਸ਼ਤਾ ਬਦਲੇ ਪਰ ਕਦੇ ਨਾ ਬਦਲੇ ਮਾਂ, ਮਾਂ ਬਿਨ ਜੱਗ ਵੈਰੀ ਬਣ ਜਾਵੇ ਅਤੇ ਜ਼ੁਲਮ ਹੋਣ ਹਰ ਥਾਂ, ਰੱਬ ਤੋਂ ਇਹੀ ਦੁਆ ਕਰਿਓ ਕਦੇ ਬੱਚਿਆਂ ਦੀ ਨਾ ਵਿਛੜੇ ਮਾਂ। ਅਤੇ ਉਮੀਦ ਹੈ ਕਿ ਤੁਸੀਂ ਆਪਣੇ ਮਦਰਸ ਦਾ ਬਹੁਤ ਖਿਆਲ ਰੱਖੋਗੇ, ਸਾਰੇ ਆਪਣੇ ਪੇਰੈਂਟਸ ਦਾ, ਸਪੈਸ਼ਲੀ ਆਪਣੇ ਲਵਡ ਵਨਸ ਦਾ, ਆਪਣੀ ਫੈਮਿਲੀ ਦਾ ਬਹੁਤ ਖਿਆਲ ਰੱਖੋ, ਹਮੇਸ਼ਾ ਸਾਰਿਆਂ ਦੇ ਨਾਲ ਟਾਈਮ ਸਪੈਂਡ ਕਰੋ, ਅਤੇ ਹਮੇਸ਼ਾ ਹੱਸਦੇ ਰਹੋ, ਹਮੇਸ਼ਾ ਮੁਸਕਰਾਉਂਦੇ ਰਹੋ, ਹਮੇਸ਼ਾ ਪੋਜ਼ਿਟਿਵ ਰਹੋ, ਤਾਂ ਹੀ ਪੋਜ਼ਿਟਿਵਿਟੀ ਲਾਈਫ ਦੇ ਵਿੱਚ ਆਉਂਦੀ ਹੈ। ਅਤੇ ਫਿਲਹਾਲ ਮੈਂ ਮਨਪ੍ਰੀਤ ਕੌਰ ਤੌਰ ਇੱਥੋਂ ਹੀ ਤੁਹਾਡੇ ਤੋਂ ਇਜਾਜ਼ਤ ਲਊਂਗੀ, ਅਤੇ ਸਾਰਿਆਂ ਦਾ ਵੀਕਐਂਡ ਬਹੁਤ ਵਧੀਆ ਹੋਵੇ, ਨੈਕਸਟ ਵੀਕ ਮੁਲਾਕਾਤ ਹੋਏਗੀ, ਅਤੇ ਉਦੋਂ ਤੱਕ ਦਿਓ ਇਜਾਜ਼ਤ। ਲਾਸਟ ਫਰਮਾਇਸ਼ੀ ਗਾਣਾ ਕੁਲਦੀਪ ਮਾਨਕ ਜੀ ਦੀ ਆਵਾਜ਼ 'ਚ ਇੰਜੋਏ ਕਰੋ, ਅਤੇ ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।

0: 32, 55, 80, 93 एक ही गलत काउंटिंग सिखाई जाने हो
1: काउंटिंग नहीं ए ते 32, 55, 80 ते 98 इंच दे टीवी ने
2: जो आज ही ब्रैम्पटन टीवी एंड अप्लायंसेस तो आए ने इन्ना कोल सारे हाउसहोल्ड अप्लायंसेस मिलेंगे हर ब्रांड बहुत ही वधिया प्राइस ते
1: 32 to 98 इंच दे लेटेस्ट टीवी भी अवेलेबल ने
0: ब्रैम्पटन टीवी एंड अप्लायंसेस 801 बोवे ड्राइव नियर चिंगोजी कॉल 9054502828 905-450-2828
3: ਕੀ ਤੁਸੀਂ ਦੇਸ਼ ਵਿੱਚ ਨਵੇਂ ਹੋ ਨੈਸ਼ਨਲ ਬੈਂਕ ਕੈਨੇਡਾ ਵਿੱਚ ਤੁਹਾਡੇ ਪਹਿਲੇ ਕਦਮ ਚੱਕਣ ਵਿੱਚ ਤੁਹਾਡੀ ਮਦਦ ਕਰਨ ਲਈ ਇੱਥੇ ਹੈ ਮਨੀ ਸੈਂਸ ਅਨੁਸਾਰ 2025 ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਲਈ ਸਭ ਤੋਂ ਵਧੀਆ ਬੈਂਕ ਬਾਰੇ ਜਾਣੋ ਅਤੇ ਨਵੇਂ ਆਉਣ ਵਾਲਿਆਂ ਲਈ ਸਾਰੀ ਬੈਂਕਿੰਗ ਸੇਵਾਵਾਂ ਦੇ ਨਾਲ ਸ਼ੁਰੂਆਤ ਕਰੋ ਨੈਸ਼ਨਲ ਬੈਂਕ ਕੁਝ ਬਣਾਓ

ladies and gentlemen, introducing from CHLO AM 530, the number

0: आफ्टरनून, वेलकम टू डेव टाला शो। आज के प्रोग्राम में बहनों और भाइयों आप सबका स्वागत है। स्टूडियो जो सुल्तान जी भी जुड़ चुके हैं। सर वेलकम टू द शो।
1: थैंक यू वेरी मच जी, बहुत बहुत शुक्रिया।
0: अज सुल्तान जी बड़ा वधिया दिन है
1: जी।
0: वैसे दिन सारे वधिया, जदों एक साह आ जांदा सवेरे उठ खड़दे आ उही दिन वधिया हुंदे आ
1: जी।
0: मां बाप नूं हमेशा ही असीं याद करदे आ, चाहे उह साडे नाल हैगे आ जां नहीं हैगे,
1: बिल्कुल
0: हमेशा करदे आ। लेकिन फिर भी इन्हां मुल्कां च इक दिन मैं थल्या
1: जी,
0: ब्याह दिन स्पैशल आ। मां नूं डिनर कराउण लई लैके जाओ, मां नूं फुल दिओ, मां नूं कोई होर गिफ्ट दिओ, कोई सोना चांदी दा दिओ जां कोई अपलायंस दा दिओ। ਇਸ ਤੋਂ ਪਹਿਲਾਂ ਆਪਾਂ ਟੈਲੀਵਿਜ਼ਨ ਵਾਲੇ ਪਾਸੇ ਚਲੀਏ, ਜਿਹੜੇ ਛੋਟੇ ਗਿਫਟ ਨੇ, ਮੈਨੂੰ ਉਹ ਵਧੀਆ ਲੱਗਾ ਜਿਹਦੇ 'ਚ ਪੀਜ਼ਾ ਵੀ ਬਣ ਜਾਂਦਾ ਕਾਊਂਟਰ 'ਤੇ।
1: ਹਾਂਜੀ ਭਾਜੀ, ਕਿਉਂਕਿ ਮਦਰਸ ਡੇ ਸਪੈਸ਼ਲ ਵੀਕੈਂਡ ਹੈ, ਕੰਪਨੀਜ਼ ਨੇ ਪਾਰਟੀਸਪੇਟ ਕੀਤਾ ਔਰ ਖਾਸ ਤੌਰ 'ਤੇ ਕ੍ਰਿਸਪੀ, ਇਹ ਨਿੰਜਾ ਕ੍ਰਿਸਪੀ, ਨਿੰਜਾ ਕੰਪਨੀ ਹੈ ਜੀ।
0: ਅੱਛਾ,
1: ਨਿੰਜਾ ਕ੍ਰਿਸਪੀ ਕਰਕੇ ਉਹਨਾਂ ਨੇ ਨਿੰਜਾ ਕ੍ਰਿਸਪੀ ਪੋਰਟੇਬਲ ਇਹ ਏਅਰ ਫਰਾਇਰ ਕੱਢਿਆ ਜੀ, ਇੰਟਰੋਡਿਊਸ ਕੀਤਾ। ਸੋ ਕਿਚਨ ਵਾਸਤੇ ਸਭ ਤੋਂ ਬੈਸਟ ਏਅਰ ਫਰਾਇਰ ਹੈ ਇਸ ਟਾਈਮ। ਜੇ ਕੋਈ ਵੀ ਸਾਡੇ ਲਿਸਨਰ, ਸਾਡੇ ਭੈਣ ਭਰਾ, ਸਾਡੇ ਬਾਇਰਸ, ਮਦਰਸ ਨੂੰ ਇੱਕ ਕਿਚਨ ਅਪਲਾਈਸਿਸ ਦਾ ਗਿਫਟ ਦੇਣਾ ਚਾਹੁੰਦੇ ਤਾਂ ਨਿੰਜਾ ਕ੍ਰਿਸਪੀ ਇੱਕ ਐਸਾ ਇਹ ਏਅਰ ਫਰਾਇਰ ਹੈ ਜਿਹੜਾ ਕਿ ਗਲਾਸ ਪੋਟ ਦੇ ਨਾਲ ਹੈ।
0: ਅੱਛਾ
1: ਜੀ, ਇਹ ਰੈਗੂਲਰ ਨਹੀਂ ਹੈ,
0: ਮੈਟਲ
1: ਨਹੀਂ, ਇਹ ਗਲਾਸ ਦੀਆਂ ਔਰ ਵੈਰੀ ਈਜ਼ੀ ਟੂ ਵਾਸ਼ ਹੈ। ਡਿਸ਼ ਵਾਸ਼ਰ ਚ ਤੁਸੀਂ ਗਲਾਸ ਪਲੇਟਸ ਜਿਹੜੀਆਂ ਉਹ ਦੋ ਪਲੇਟਸ ਆਲਰੇਡੀ, ਦੋ ਕੱਪਸ ਆਲਰੇਡੀ ਇੰਕਲੂਡਿਡ ਹੈ। ਸੋ ਇਹ ਲੇਟੈਸਟ ਟੈਕਨੋਲੋਜੀ ਔਰ ਇਹ 15% ਮੋਰ ਫਾਸਟਰ ਦੈਨ ਅਨਦਰ ਏਅਰ ਫਰਾਇਰਸ।
0: ਅੱਛਾ, ਕੁੱਕ ਵੀ ਤੇਜ਼ ਹੁੰਦਾ
1: ਜੀ ਸਰ।
0: ਤੇ ਪੈਸੇ ਕੇ?
1: ਪੈਸੇ ਵੈਸੇ $300 ਦਾ ਜੀ।
0: ਅੱਛਾ,
1: ਪਰ ਅਸੀਂ ਮਦਰਸ ਡੇ ਸਪੈਸ਼ਲ ਤੇ ਓਨਲੀ ਫੋਰ ਟੂਡੇ ਅੱਜ ਦੇ ਰਹੇ ਅੱਧੀ ਪ੍ਰਾਈਸ ਚ 149।
0: ਲੈ 149 ਚ ਬਹੁਤ ਅੱਛਾ ਗਿਫਟ ਆ ਮਦਰ ਲਈ। ਕਈਆਂ ਦੇ ਨਾ ਬੱਚੇ ਛੋਟੇ ਆ
1: ਜੀ,
0: ਉਹਨਾਂ ਨੂੰ ਪਤਾ ਨੀ ਕੀ ਲੈਣਾ,
1: ਘਰ
0: ਵਾਲਿਆਂ ਨੂੰ ਤਾਂ ਪਤਾ ਨਾ ਵੀ ਮੇਰੇ ਬੱਚਿਆਂ ਦੀ ਮਾਂ ਆ।
1: ਬਿਲਕੁਲ,
0: ਉਹ ਤੁਸੀਂ ਲੈ ਜਾਓ ਜਾਂਦੇ ਜਾਂਦੇ ਬ੍ਰਾਂਡਡ ਟੀਵੀ ਪਲਾਂਸ ਦੇ ਚੱਕਰ ਲਾਓ।
1: ਉਹ ਤਾਂ ਮੈਂ ਹਮੇਸ਼ਾ ਕਹਿੰਦਾ ਹੁੰਦਾ ਜੀ, ਚਾਹੇ ਤੁਸੀਂ ਆਪਣੇ ਮਾਤਾ ਜੀ ਲਈ ਲੈਣਾ, ਚਾਹੇ ਤੁਸੀਂ ਆਪਣੇ ਬੱਚਿਆਂ ਦੀ ਮਦਰ ਲਈ ਲੈਣਾ, ਮਾਂ ਲਈ ਲੈਣਾ, ਤੁਸੀਂ ਡੈਫੀਨੇਟਲੀ ਐਸੀ ਇੱਕ ਗਿਫਟ ਆਈਟਮ ਆਪਣੇ ਘਰ ਅੱਜ ਲਿਜਾ ਸਕਦੇ ਹੋ। ਨਿੰਜਾ ਕ੍ਰਿਸਪੀ ਪੋਰਟੇਬਲ ਗਲਾਸ ਕੁਕਿੰਗ ਦੇ ਵਿੱਚ ਹੈ ਜੀ, ਏਅਰ ਫਰਾਇਰ 15 ਮਿੰਟਸ ਫਾਸਟਰ ਦੈਨ ਰੈਗੂਲਰ ਏਅਰ ਫਰਾਇਰ, ਔਰ ਸਭ ਤੋਂ ਬੈਸਟ ਕ੍ਰਿਸਪੀ ਐਂਡ ਜੂਸੀ ਏਅਰ ਫਰਾਇਰ ਦੇ ਨਾਲ ਇਹਦੇ 'ਚ ਹੁੰਦਾ ਗਲਾਸ ਦੇ ਵਿੱਚ, ਗਲਾਸ ਪੋਟਸ ਹੈਗੇ ਇਹਦੇ। ਅੱਜ ਤੁਹਾਨੂੰ ਸ਼ਾਮ 7 ਵਜੇ ਤੱਕ ਅੱਧੀ ਪ੍ਰਾਈਸ 'ਤੇ, ਮਦਰਸ ਡੇ ਸਪੈਸ਼ਲ ਹੈ। ਜੇ ਤੁਸੀਂ ਅੱਜ ਮਿਸ ਕਰ ਗਏ ਤਾਂ ਫਿਰ ਇਹ ਤੁਹਾਨੂੰ ਇਸ ਵੀਕਐਂਡ ਤੋਂ ਬਾਅਦ 299 ਦਾ ਮਿਲਣਾ ਜਾਂ 279 ਦਾ।
0: ਅੱਜ ਲੈ ਜਾਓ, ਅੱਜ ਲੈ ਜਾਓ ਜਾਂਦੇ ਜਾਂਦੇ।
1: ਬਿਲਕੁਲ,
0: ਜਿੱਧਰ ਵੀ ਹੈਗੇ ਮਾੜਾ ਗੇੜਾ ਕੱਢੋ। 801 ਬੋਵੇ ਡਰਾਈਵ ਤੇ ਬ੍ਰੈਂਪਟਨ ਟੀਵੀ ਅਪਲਾਈਸਿਸ 905-450-2828।
1: ਤੇ ਜਦੋਂ ਨਿੰਜਾ ਕ੍ਰਿਸਪੀ ਦੀ ਗੱਲ ਕਰਦੇ ਆ, ਨਿੰਜਾ ਕੋਲਡ ਪ੍ਰੈਸ ਜੂਸਰ ਵੀ ਹੈ ਜੀ।
0: ਇਹ ਕੀ ਹੈ ਜੀ?
1: ਇਹ ਜੂਸਰ ਹੈ ਜੀ, ਹਰ ਕਿਸਮ ਦਾ ਜੂਸ, ਕੈਰਟਸ ਦਾ ਜੂਸ, ਗਾਜਰਾਂ ਦਾ ਜੂਸ, ਐਪਲ ਦਾ ਜੂਸ, ਔਰੇਂਜਸ ਦਾ ਜੂਸ, ਇਹ ਸਭ ਤੋਂ ਬੈਸਟ ਕੰਸਿਡਰ ਕੀਤਾ ਜਾਂਦਾ। ਇਹ ਨਿੰਜਾ ਨੇ ਇੰਟਰੋਡਿਊਸ ਕੀਤਾ ਹੈ, ਇਹਨੂੰ ਕਹਿੰਦੇ ਕੋਲਡ ਪ੍ਰੈਸ ਜੂਸਰ।
0: ਓਕੇ,
1: ਇਹ ਕਦੀ ਵੀ ਬਲੌਕ ਨਹੀਂ ਹੁੰਦਾ, ਕਦੀ ਵੀ ਸਟੱਕ ਨਹੀਂ ਹੁੰਦਾ, ਔਰ ਸੈਕੰਡਲੀ ਵੈਰੀ ਈਜ਼ੀ ਟੂ ਵਾਸ਼ ਹੈ, ਡਿਸ਼ ਵਾਸ਼ਰ ਚ ਤੁਸੀਂ ਇਹਨੂੰ ਵਾਸ਼ ਕਰ ਸਕਦੇ
0: ਹੋ। ਆਪਣੇ ਘਰੇ ਫਰੈਸ਼ ਤਾਜ਼ਾ ਤਾਜ਼ਾ ਜੂਸ ਕੱਢੋ, ਉਹਦੇ ਵਿੱਚੋਂ ਨਿਕਲਿਆ, ਦੋ ਪਾਓ ਆਈਸ ਕਿਊਬ ਦੀਆਂ ਡਲੀਆਂ ਜਾਂ ਵਿੱਚ ਠੰਡਾ ਠੰਡਾ ਜੂਸ ਪੀਓ।
1: ਬਿਲਕੁਲ, ਮਦਰਸ ਡੇ ਸਪੈਸ਼ਲ ਤੇ ਜੇ ਇਹੋ ਜਿਹੇ ਛੋਟੇ ਛੋਟੇ ਗਿਫਟ ਆਈਟਮ ਲੈ ਕੇ ਜਾਣਾ ਚਾਹੁੰਦੇ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਨੂੰ ਮਿਸ ਨਾ ਕਰਨਾ। ਅੱਜ ਸ਼ਾਮ 7 ਵਜੇ ਤੱਕ ਪਹੁੰਚ ਜਾਣਾ। ਇਹ ਵੀ $300 ਵਾਲਾ ਅੱਜ ਅੱਧੀ ਪ੍ਰਾਈਸ ਤੇ 149 ਦਾ ਦਿੱਤਾ ਜਾ ਰਿਹਾ, ਮਦਰਸ ਡੇ ਸਪੈਸ਼ਲ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। ਤੇ ਜਦੋਂ ਇਹੋ ਜਿਹੇ ਗਿਫਟ ਮਦਰਸ ਲਈ ਅੱਧੀ ਅੱਧੀ ਪ੍ਰਾਈਸ ਤੇ ਮਿਲ ਰਹੇ ਆ, ਫਿਰ ਬਿਗ ਸਕਰੀਨ ਟੀਵੀ ਉਹ ਵੀ ਮਿਸ ਨਾ ਕਰਨਾ।
0: 85 ਤੋਂ ਸ਼ੁਰੂ ਹੋ ਜਾਓ ਉੱਪਰੋਂ।
1: 85 ਜਿਹੜਾ ਜੀ, ਵੈਸੇ ਤਾਂ ਇਹਦੀ $1800 ਪ੍ਰਾਈਸ ਹੈ, ਪਰ ਸੇਲ ਤੇ ਵੀ $1499 ਦਾ।
0: ਓਕੇ,
1: ਪਰ ਅੱਜ ਮਦਰਸ ਡੇ ਸਪੈਸ਼ਲ ਦਵਾਂਗੇ 999 ਓਨਲੀ।
0: ਲੈ, ਕੀ ਬਾਤ ਹੈ,
1: 999।
0: 85 ਇੰਚ ਦਾ ਟੈਲੀਵਿਜ਼ਨ $999 ਦਾ, ਕਿਹੜਾ ਮੇਕਾ ਜੀ?
1: ਸੈਮਸੰਗ ਦਾ।
0: ਸੈਮਸੰਗ ਟੌਪ ਦੀ ਕੁਆਲਿਟੀ ਹੈ, ਡੱਬੇ 'ਚ ਬੰਦ, ਬ੍ਰਾਂਡ ਨਿਊ ਤੁਹਾਨੂੰ ਮਿਲੇਗਾ 999 ਦਾ। ਅੱਜ ਲਓ, ਅਗਲੇ ਵੀਕ ਡਿਲੀਵਰੀ ਹੋ ਜਾਏਗੀ।
1: ਬਿਲਕੁਲ, ਕੱਲ ਡਿਲੀਵਰੀ ਹੋ ਜਾਏਗੀ ਜੀ, 48 ਆਵਰ 'ਚ ਡਿਲੀਵਰੀ ਸਕੈਜੂਅਲ ਕਰ ਦਾਂਗੇ। ਪਿਕਅਪ ਕਰਨਾ, ਪਿਕਅਪ ਕਰ ਲਓ, ਤਦ ਵੀ 6 ਮਹੀਨੇ 'ਚ ਹੀ ਪੇ ਕਰਨਾ। ਡਿਲੀਵਰ ਕਰਾਉਣਾ, ਫ੍ਰੀ ਡਿਲੀਵਰੀ ਹੈ, ਤਦ ਵੀ 6 ਮਹੀਨੇ 'ਚ ਹੀ ਪੇ ਕਰਨਾ। 999 'ਚ 85 ਇੰਚ ਟੀਵੀ ਮਦਰਸ ਡੇ ਸਪੈਸ਼ਲ 'ਤੇ ਲੈਣਾ। 55 ਇੰਚ ਚਾਹੀਦਾ, 399 'ਚ। ਸਿਰਫ 399 55 ਇੰਚ 50 ਇੰਚ
0: ਇੱਕ ਮਿੰਟ ਮੈਡਮ 55 ਇੰਚ ਦਾ ਟੈਲੀਵਿਜ਼ਨ 399 ਦਾ ਯਾਰ 399 ਦਾ ਉਹ ਸਿਰਫ 399 ਦਾ ਉਹ ਵੀ 55 ਇੰਚ ਇਹ ਵੀ ਸੈਮਸੰਗ ਦਾ
1: ਇਹ ਵੀ ਸੈਮਸੰਗ ਦਾ ਜੀ
0: ਓ
1: 65 ਇੰਚ ਲੈਣਾ 699 ਚ
0: ਵੈਰੀ ਗੁੱਡ
1: 65 ਇੰਚ 699 ਦਾ ਇਹ ਵੀ ਸੈਮਸੰਗ ਦਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲਣਾ ਜਾਂ ਫਿਰ ਇਦਾਂ ਕਰਿਓ 699 ਚ $100 ਹੋਰ ਪਾਓ
0: ਅੱਛਾ
1: ਤੇ 799 ਦਾ 75 ਲੈ ਜਾਓ
0: ਲੈ ਬਾਤ ਹੈ 799 ਦਾ 75 ਇੰਚ 999 ਦਾ 85 ਇੰਚ 399 ਦਾ 50 ਇੰਚ
1: ਬਿਲਕੁਲ ਇਹ ਪਹੁੰਚਣਾ ਕਿੱਥੇ ਅੱਜ ਮਦਰਸ ਡੇ ਮਦਰਸ ਡੇ ਮਦਰਸ ਡੇ ਫਾਈਨਲ ਆਵਰਸ ਹੈਗੇ ਆ ਫਾਈਨਲ ਨਾਓ ਐਂਡ ਨੈਵਰ ਵਾਲੀਆਂ ਡੀਲਸ ਹੈਗੀਆਂ ਜੇ ਤੁਸੀਂ 11 ਤਰੀਕ ਤੋਂ ਬਾਅਦ 11 ਮਈ ਤੋਂ ਬਾਅਦ ਚੈੱਕ ਕਰੋਗੇ ਇਹੀ 85 ਇੰਚ 1499 ਦਾ ਮਿਲਣਾ ਜਿਹੜਾ ਅੱਜ 999 ਦਾ ਮਿਲ ਰਿਹਾ 6 ਮਹੀਨੇ ਨੋ ਇੰਟਰਸਟ ਪੇਮੈਂਟ ਪਲਾਨ ਤੇ 905-450-2828 ਮਦਰਸ ਵਾਸਤੇ ਕੋਈ ਵੀ ਗਿਫਟ ਇਲੈਕਟ੍ਰੋਨਿਕਸ ਅਪਲਾਈਸਿਸ ਜਾਂ ਕਿਚਨ ਅਪਲਾਈਸਿਸ ਦਾ ਲੈਣਾ ਹੈ ਲਾਂਡਰੀ 'ਚ ਵਾਸ਼ਰ ਐਂਡ ਡਰਾਇਰ ਸਿਲੈਕਟ ਕਰਨਾ ਤਦ ਵੀ ਪਹੁੰਚਣਾ ਤੁਸੀਂ ਅੱਜ ਸ਼ਾਮ 7 ਵਜੇ ਤੱਕ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 905-450-2828
0: ਸੁਲਤਾਨ ਜੀ ਸੁਲਤਾਨ ਜੀ
1: ਜੀ
0: ਬਜ਼ੁਰਗ ਵੱਡੇ ਹੋ ਜਾਂਦੇ ਉਮਰਾਂ ਵੱਧ ਜਾਂਦੀਆਂ
1: ਜੀ
0: ਹੱਡ ਪੈਰ ਜੇ ਮਸਲ ਮੁਸਲ ਜੇ ਦੁਖਣ ਲੱਗ ਜਾਂਦੇ ਆ
1: ਜੀ
0: ਉਹ ਚੇਅਰ ਰੱਖੀ ਆ ਖੂੰਜੇ ਚ ਉਹ ਦਬਾਓ ਮਦਰ ਲਈ
1: ਹਾਂ ਜੀ ਬਿਲਕੁਲ ਦੇਖ ਲਓ ਸਭ ਨੂੰ ਪਤਾ ਹੀ ਹੋਣਾ ਜੀ $5,000 ਦੀ ਇਹ ਮਸਾਜ ਚੇਅਰ ਹੈ
0: ਜੀ
1: ਮਸਾਜ ਬਿਲਕੁਲ ਰਿਕਲਾਈਨਰ ਚੇਅਰ ਹੈ ਬਿਲਕੁਲ ਸੋਫੇ ਦੇ ਸਾਈਜ਼ ਦੀ ਹੈ ਕਿਸੇ ਵੀ ਆਫਿਸ 'ਚ ਰੱਖਣਾ ਤੁਸੀਂ ਆਫਿਸ 'ਚ ਰੱਖ ਲਓ ਘਰ 'ਚ ਰੱਖਣੀ ਘਰ 'ਚ ਰੱਖ ਲਓ ਵੈਸੇ ਇਹ $5,000 ਤੋਂ ਅੱਧੀ ਪ੍ਰਾਈਸ ਤੇ ਆਪਾਂ ਦਿੰਦੇ ਸੀ
0: $24.99
1: ਅੱਜ ਮਦਰਸ ਡੇ ਸਪੈਸ਼ਲ 1 ਡੇ ਵਾਸਤੇ $19.99
0: ਲਓ ਜੀ ਹੋਰ $500 ਘਟਾਤਾ 1999 ਚ ਚੇਅਰ ਚੱਕੋ ਔਰ ਚੇਅਰ ਤੇ ਉੱਥੇ ਤੁਸੀਂ ਬੈਠ ਸਕਦੇ ਹੋ ਜਾ ਕੇ ਚੈੱਕ ਕਰ ਸਕਦੇ ਹੋ ਕਿਹੜੀਆਂ ਕਿਹੜੀਆਂ ਉਹਦੇ ਚ ਆਪਸ਼ਨ ਨੇ ਕਿਹੜੇ ਕਿਹੜੇ ਮਸਲ ਮੁਸਲ ਜੇ ਉਹ ਕਰਦੀ ਹੈ ਇਹਨਾਂ ਦੇ ਉੱਥੇ ਸ਼ੋਰੂਮ ਚ ਚੇਅਰ ਵੀ ਪਈ ਹੈ 905-450-2828
1: ਅਪਰ ਮਸਾਜ ਕਰਦੀ ਹੈ ਜੀ ਅਪਰ ਸ਼ੋਲਡਰ ਚ ਲੋਅਰ ਬੈਕ ਚ ਥਾਈਜ਼ ਚ ਲੈਗਸ ਐਂਡ ਫਿਟ ਸਾਰੇ ਮਸਾਜਿਸ ਜਿਹੜੇ ਆ ਉਹਦੇ ਵਿੱਚ ਬਿਲਕੁਲ ਪ੍ਰੋਗਰਾਮ ਹੈਗਾ ਤੁਸੀਂ ਸਿਲੈਕਟ ਕਰਨਾ ਹਾਰਡ ਜਾਂ ਸੋਫਟ ਮਸਾਜ ਜਿਹੜਾ ਵੀ ਕਰਨਾ ਚਾਹੁੰਦੇ ਹੋ ਪਰ ਇਹ ਗਰੰਟੀ ਹੈ ਕਿ ਇਹ ਅੱਗੇ ਹੀ ਅਸੀਂ ਅੱਧੀ ਪ੍ਰਾਈਸ ਤੇ ਦੇ ਰਹੇ ਸੀ $5,000 ਤੋਂ $24.99 ਦੀ ਅੱਜ ਮਦਰਸ ਡੇ ਸਪੈਸ਼ਲ ਤੇ $19.99 ਦੀ ਮਿਲਣੀ ਹੈ ਉਹ ਵੀ 6 ਮਹੀਨੇ ਚ ਪੇ ਕਰਨਾ ਉਹ ਵੀ ਫ੍ਰੀ ਡਿਲੀਵਰੀ ਮਿਲਣੀ ਹੈ ਮਦਰਸ ਡੇ ਡਿਸਕਾਊਂਟਡ ਪ੍ਰਾਈਸਿਸ ਦਾ ਜ਼ਰੂਰ ਫਾਇਦਾ ਚੁੱਕਣਾ ਵਨ ਐਂਡ ਓਨਲੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ 905-450-2828
2: ਓ ਮਾਂ ਦਾ ਸ਼ਾਕਿਰ ਅੰਤ ਪਛੋੜਾ ਸੈਣਾ ਫਿਰ

0: ਲੋਕਾਂ ਨੂੰ ਲੱਗਦਾ ਕਿ ਅਮੀਰ ਹੋਣਾ ਚਾਹੀਦਾ, ਔਰ ਮੈਂ ਸਮਝਦਾ ਇਨਸਾਨ ਦਾ ਜ਼ਮੀਰ ਹੋਣਾ ਚਾਹੀਦਾ।
1: Ladies and gentlemen, Dave Tatler.
2: Tatler. Yeah, Tatler.

0: ਸੁਲਤਾਨ ਜੀ ਸਾਡੇ ਨਾਲ ਨੇ ਸਟੂਡੀਓ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ। ਸੁਲਤਾਨ ਜੀ
1: 9054502828 ਨੰਬਰ ਹੈ, ਮਿਸ ਨਾ ਕਰਨਾ, ਲੋਐਸਟ ਪ੍ਰਾਈਸ ਗਾਰੰਟੀ ਹੈ। ਅਤੇ ਜਿਸ ਤਰ੍ਹਾਂ ਅਸੀਂ ਹਮੇਸ਼ਾ ਕਹਿੰਦੇ ਜੀ ਕਿ ਗ੍ਰੈਂਡ ਫਰਨੀਚਰ, ਗ੍ਰੈਂਡ ਫਰਨੀਚਰ, ਗ੍ਰੈਂਡ ਫਰਨੀਚਰ, ਮਦਰਸ ਡੇ ਸਪੈਸ਼ਲ ਹੋਵੇ ਅਤੇ ਗ੍ਰੈਂਡ ਫਰਨੀਚਰ ਤੁਹਾਨੂੰ ਗ੍ਰੈਂਡ ਗ੍ਰੈਂਡ ਗ੍ਰੈਂਡ ਡੀਲ ਨਾ ਦੇਣ, ਇਹ ਤਾਂ ਗੱਲ ਨਹੀਂ ਬਣਦੀ। ਸੋ ਪਹੁੰਚਣਾ ਕਿੱਥੇ ਆ ਤੁਸੀਂ? 6685 ਟੋਮਕਨ ਰੋਡ 'ਤੇ, ਅਤੇ ਤੁਹਾਨੂੰ ਮਦਰਸ ਡੇ ਸਪੈਸ਼ਲ ਕੁਈਨ ਸਾਈਜ਼ ਪੇਟੀ ਬੈੱਡ ਅੱਜ ਮਦਰਸ ਡੇ 'ਤੇ ਤੁਹਾਨੂੰ ਦੇ ਕੇ ਦੇ ਰਹੇ ਜੀ। ਵੈਸੇ ਤੁਹਾਨੂੰ ਯਾਦ ਹੋਣਾ ਕੁਈਨ ਸਾਈਜ਼ ਪੇਟੀ ਬੈੱਡ,
0: ਹਾਂਜੀ,
1: ਸਾਨੂੰ ਲੋਐਸਟ ਪ੍ਰਾਈਸ ਜਿਹੜਾ ਸੀ ਨਾ ਜੀ ਅੱਜ ਤੱਕ ਉਹ ਮਿਲਿਆ $1200 ਤੋਂ $799 ਦਾ।
0: ਠੀਕ
1: ਹੈ, ਅੱਜ ਦੇ ਰਹੇ ਹਾਂ ਜੀ ਮਦਰਸ ਡੇ ਸਪੈਸ਼ਲ 'ਤੇ $399 ਦੇ ਨਾਲ ਮਦਰਸ ਡੇ ਮੈਟ੍ਰੈਸ ਵੀ ਫ੍ਰੀ ਕਰਨਾ ਹੈ।
0: ਲਓ ਜੀ, ਸੋ ਬਣ ਗਈ ਗੱਲ,
1: ਕੁਈਨ ਸਾਈਜ਼ ਪੇਟੀ ਬੈੱਡ $399 ਦਾ ਜੇ ਲੈਣਾ, ਨਾਲ ਕੁਈਨ ਸਾਈਜ਼ ਮੈਟ੍ਰੈਸ ਫ੍ਰੀ ਲੈਣਾ, ਤੇ ਮਿਸ ਨਾ ਕਰ ਜਾਣਾ ਮਦਰਸ ਡੇ ਦੀਆਂ ਸਪੈਸ਼ਲ ਪ੍ਰਾਈਸਿਸ। ਇਹ ਸਾਲ 'ਚ ਇੱਕ ਵਾਰੀ ਦਿਨ ਆਉਣਾ ਤੇ ਸਾਲ 'ਚ ਇੱਕ ਵਾਰੀ ਹੀ ਇਹ ਪ੍ਰਾਈਸਿਸ ਮਿਲਣੀਆਂ। ਮਿਲਣੀਆਂ ਕਿੱਥੋਂ ਹੈ? 6685 ਟੋਮਕਨ ਰੋਡ, 6685 ਟੋਮਕਨ ਰੋਡ, 6472620000 ਨੰਬਰ ਤੇ ਕਾਲ ਕਰੋ। ਸਿਰਫ ਆਪਣਾ ਨਾਮ ਤੇ ਨੰਬਰ ਦੇ ਕੇ ਕਹਿਣਾ ਜੀ ਆਹ ਕੁਈਨ ਸਾਈਜ਼ ਪੇਟੀ ਬੈੱਡ ਜਿਹੜਾ ਸਾਡਾ $399 ਵਾਲਾ ਹੋਲਡ ਕਰ ਲਓ, ਜਾਂ ਸਾਨੂੰ ਪਿਕਚਰ ਭੇਜ ਦਿਓ। ਨਾਲ ਅੱਜ ਮਦਰਸ ਡੇ ਤੇ ਮੈਟ੍ਰੈਸ ਫ੍ਰੀ ਵੀ ਮਿਲ ਰਿਹਾ, ਕਿਉਂਕਿ ਇਸ ਨੰਬਰ ਤੇ ਕਾਲ ਕਰਕੇ ਹੀ ਇਹ ਤੁਹਾਡੀ ਡੀਲ ਹੋਲਡ ਹੋਣੀ ਹੈ, ਇਹ ਦੁਬਾਰਾ ਰਿਪੀਟ ਨਹੀਂ ਹੋਣੀ। ਇਹ ਜੇ ਤੁਸੀਂ ਕਹੋਗੇ ਕੱਲ ਨੂੰ ਮਿਲਣੀ ਹੈ, ਕੱਲ ਨੂੰ ਵੀ ਨਹੀਂ ਮਿਲਣੀ।
0: ਉਹ ਕੱਲ ਕਿਹਨੇ ਦੇਖਿਆ, ਕਾਲ ਕਰੇ ਸੋ ਆਜ ਕਰ, ਆਜ ਕਰੇ ਸੋ ਅਬ।
1: ਅਭੀ 6472620000 ਇੱਕ ਵਾਰੀ ਫਿਰ ਨੰਬਰ ਨੋਟ ਕਰ ਲਓ, 6472620000 6472620000
0: ਮੈਂ ਨੰਬਰ ਹੋਰ ਢੰਗ ਨਾਲ ਦੱਸਾਂ, 647 ਅੱਗੇ ਕੀ ਸੀ ਜੀ?
1: 6472620000
2: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
3: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਨੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡਸ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-816-6500
0: ਸੁਲਤਾਨ ਜੀ।
1: ਜੀ
0: ਤੁਸੀਂ 85, 75, 65, 65 ਦੇ ਪ੍ਰਾਈਜ਼ਾਂ ਦੇ ਦਿੱਤੀਆਂ
1: ਜੀ ਮਦਰਸ ਡੇ ਸਪੈਸ਼ਲ।
0: ਠਹਿਰੋ ਠਹਿਰੋ ਠਹਿਰੋ, ਉੱਪਰ ਨੂੰ ਚੱਲੀਏ 98-40 ਪਾਸੇ।
1: ਅੱਛਾ 98 ਇੰਚ, ਠੀਕ ਹੈ, ਉਹ ਵੀ ਦੇ ਦਿੰਦੇ ਜੀ।
0: ਉਹ ਦੱਸੋਗੇ
1: 98 ਇੰਚ 98 ਇੰਚ 98 ਇੰਚ ਅੱਜ ਤੁਹਾਨੂੰ ਦੇਣ ਲੱਗੇ ਸੈਮਸੰਗ ਦਾ 98 ਇੰਚ। ਜੇ ਵਾਕਈ ਬਿਗ ਸਕਰੀਨ ਟੀਵੀ ਨੂੰ ਇੰਜੋਏ ਕਰਨਾ, ਜੇ ਵਾਕਈ ਰੀਅਲ ਸਪੋਰਟਸ ਚੈਨਲ ਸਪੋਰਟਸ ਦੇ ਸ਼ੌਕੀਨ ਹੋ ਤੇ ਦੇਖਣਾ ਚਾਹੁੰਦੇ ਹੋ ਸਪੋਰਟਸ ਗੇਮਸ ਸਾਰੀਆਂ ਬਿਗ ਸਕਰੀਨ ਟੀਵੀ ਤੇ, ਜਾਂ ਤੁਸੀਂ
0: IPL ਚੱਲ ਰਿਹਾ,
1: IPL ਚੱਲ ਰਿਹਾ ਜੀ, ਫੀਫਾ ਵਰਲਡ ਕੱਪ ਆ ਰਿਹਾ ਨੈਕਸਟ ਮੰਥ ਜੂਨ 'ਚ, ਹਾਂਜੀ। ਸੋ ਜੇ ਤੁਸੀਂ ਸਮਝਦੇ ਹੋ ਕਿ ਵਾਕਈ ਇੰਜੋਏ ਕਰਨਾ, ਜਾਂ ਮੂਵੀਜ਼ ਦੇ ਸ਼ੌਕੀਨ ਹੋ ਤੇ ਸਮਝਦੇ ਹੋ ਜੀ ਬਿਗ ਸਕਰੀਨ ਟੀਵੀ ਤੇ ਮੂਵੀਜ਼ ਇੰਜੋਏ ਕਰਨੀਆਂ, ਫਿਰ 98 ਇੰਚ ਦਾ ਮਜ਼ਾ ਹੀ ਆਪਣਾ ਹੀ ਹੈ। ਤੇ ਮਦਰਸ ਡੇ ਸਪੈਸ਼ਲ ਤੇ ਜੋ ਡਿਸਕਾਊਂਟ ਮਿਲ ਜਾਣਾ, ਉਹ ਕੋਈ $100, $200, $500 ਨਹੀਂ, $1500 ਦਾ ਡਿਸਕਾਊਂਟ ਹੈ। $3500 ਵਾਲਾ ਇਹ ਟੀਵੀ ਤੁਹਾਨੂੰ $1999 ਦਾ ਮਦਰਸ ਡੇ ਸਪੈਸ਼ਲ ਤੇ ਦਿੱਤਾ ਜਾ ਰਿਹਾ।
0: ਮੈਂ ਸੁਲਤਾਨ ਹੋਣਾ ਨਾਲ ਵੇਅਰ ਹਾਊਸ ਗਿਆ, ਵੱਡੀ ਸਾਰੀ ਸਕਿੱਡ ਤੇ ਇੱਕੋ ਹੀ ਪਿਆ, ਉਹ ਸਕਿੱਡਾਂ ਤੇ ਆਉਂਦਾ ਇੱਕ ਕਿੱਡਾ ਵੱਡਾ ਟੈਲੀਵਿਜ਼ਨ ਆ ਡੱਬੇ ਚ ਬੰਦ, ਉਹਨੂੰ ਕੰਧ ਤੇ ਲਾਉਣ ਲਈ ਵੀ 4 ਬੰਦੇ ਚਾਹੀਦੇ ਆ।
1: ਬਿਲਕੁਲ,
0: ਬਹੁਤ ਵੱਡਾ ਟੀਵੀ ਆ, ਜਦੋਂ ਛੱਕਾ ਵੱਜਦਾ ਨਾ ਬਾਲ ਜਾਂਦੀ ਨਹੀਂ ਆ।
1: ਬਿਲਕੁਲ ਬਿਲਕੁਲ, ਤੁਹਾਨੂੰ ਇਸ ਤਰ੍ਹਾਂ ਹੀ ਲੱਗਦਾ ਤੁਸੀਂ ਸਟੇਡੀਅਮ 'ਚ ਬੈਠ ਕੇ ਗੇਮ ਨੂੰ ਇੰਜੋਏ ਕਰ ਰਹੇ ਹੋ। ਸੋ 98 ਇੰਚ ਮਦਰਸ ਡੇ ਸਪੈਸ਼ਲ ਡਿਸਕਾਊਂਟ ਦਾ ਫਾਇਦਾ ਚੁੱਕਣਾ। ਇੱਕ ਗੱਲ ਹੋਰ ਦੱਸ ਦਿੰਦਾ, ਇਹਦੀ ਸੇਲ ਪ੍ਰਾਈਸ ਸੀਗੀ ਜੀ $27.99।
0: ਠੀਕ ਹੈ,
1: ਠੀਕ ਹੈ ਜੀ, ਤੇ 11 ਮਈ ਤੋਂ ਬਾਅਦ ਇਹ ਦੁਬਾਰਾ ਫਿਰ ਤੁਹਾਨੂੰ 2600-2700 ਦਾ ਹੀ ਮਿਲਣਾ।
0: ਸੋ ਅੱਜ ਚੱਕ ਲਓ, ਅੱਜ ਜਾ ਕੇ ਬੁੱਕ ਕਰਾ ਲਓ, 48 ਘੰਟੇ ਡਿਲੀਵਰੀ ਦਾ ਤੁਸੀਂ ਸਕੇਜੂਲ ਕਰ ਲਿਓ। ਹੋਰ ਸੁਣੋ, ਹੋਰ ਸੁਣੋ, 6 ਮਹੀਨੇ ਕੋਈ ਪੈਸਾ ਵੀ ਨਹੀਂ ਦੇਣਾ।
1: ਬਿਲਕੁਲ 6 ਮਹੀਨੇ ਨੋ ਇੰਟਰਸਟ ਨੋ ਪੇਮੈਂਟ। ਤੁਸੀਂ ਸਿਰਫ ਪਹੁੰਚਣਾ ਜਾਂ ਹੋਲਡ ਕਰਾਉਣਾ, ਚਾਹੇ 85 ਇੰਚ ਲੈਣਾ 999 ਨੂੰ, ਚਾਹੇ 98 ਇੰਚ ਲੈਣਾ 1999 ਨੂੰ। ਮਦਰਸ ਡੇ ਡਿਸਕਾਊਂਟ ਦਾ ਫਾਇਦਾ ਚੁੱਕਣਾ। ਇੱਕ ਗੱਲ ਹੋਰ ਜ਼ਰੂਰ ਕਰਨੀ ਆ, ਜਦੋਂ ਪਰਚੇਸ ਕਰਨੀ ਹੈ ਉਦੋਂ ਕਹਿਣਾ ਜੀ ਮਦਰਸ ਡੇ ਗਿਫਟ ਸੈਪਰੇਟ ਦਿਓ।
0: ਅੱਛਾ ਠੀਕ ਹੈ।
1: ਗਰਵਾਨੀ ਰੇਡੀਓ ਲੈਣਾ, ਬਿਲਕੁਲ ਮਦਰਸ ਡੇ ਗਿਫਟ ਮਿਲੇਗਾ।
0: ਠੀਕ ਹੈ।
1: ਜਾਂ ਤੁਸੀਂ ਚੋਪਰ ਲੈਣਾ, ਬਲੈਂਡਰ ਲੈਣਾ, ਕੌਫੀ ਗ੍ਰਾਈਂਡਰ ਲੈਣਾ, ਮਦਰਸ ਡੇ ਗਿਫਟ ਮਿਲੇਗਾ। ਐਨੀ ਪਰਚੇਸ ਦੇ ਨਾਲ ਅੱਜ ਤੁਸੀਂ ਮਦਰਸ ਡੇ ਗਿਫਟ ਨਾਲ ਲਿਜਾਣਾ ਨਾ ਭੁੱਲਣਾ। ਕਿਉਂ ਕਿ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਡਿਸਕਾਊਂਟਡ ਪ੍ਰਾਈਸਿਸ ਦੇ ਨਾਲ ਨਾਲ, ਮਦਰਸ ਡੇ ਸੇਲ ਤੇ ਡਿਸਕਾਊਂਟਡ ਪ੍ਰਾਈਸਿਸ ਦੇ ਨਾਲ ਨਾਲ ਤੁਹਾਨੂੰ ਗਿਫਟ ਵੀ ਦੇ ਰਿਹਾ। 905-450-2828 ਨੰਬਰ ਹੈ ਜੀ, 905-450-2828।

0: ਸੁਲਤਾਨ ਜੀ
1: ਜੀ ਸਰ
0: ਕਿਆ ਸਪੈਸ਼ਲ ਹੈ ਭਾਈ ਸਰ
1: ਗੇੜਾ ਗ੍ਰੈਂਡ ਫਰਨੀਚਰ ਦਾ ਲਾਉਣਾ ਬੱਲੀਏ ਉਹ ਤਾਂ ਪਹਿਲੀ ਕਹਿ ਕੇ ਗਏ ਤੇ ਗ੍ਰੈਂਡ ਫਰਨੀਚਰ ਦਾ ਗੇੜਾ ਲਾਉਣਾ ਹੀ ਪੈਣਾ ਕਿਉਂਕਿ ਅੱਜ ਮਦਰਸ ਡੇ ਸਪੈਸ਼ਲ ਮਦਰਸ ਡੇ ਸਪੈਸ਼ਲ ਬਾਰ ਬਾਰ ਤਾਂ ਮਿਲਣੀ ਨੀ ਵਨ ਸ਼ਾਟ ਡੀਲ ਹੁੰਦੀ ਹੈ ਇਹ ਮਦਰਸ ਡੇ ਵੀ ਵੈਸੇ ਤਾਂ 365 ਦੇ 365 ਦਿਨ ਹੀ ਮਦਰਸ ਡੇ ਆ ਪਰ ਇੱਕ ਦਿਨ ਜਿਹੜਾ ਡੈਡੀਕੇਟ ਕੀਤਾ ਗਿਆ ਇਹਦੇ ਵਿੱਚ ਫਿਰ ਜਦੋਂ ਐਕਸਟਰਾ ਪਾਰਟੀਸਪੇਸ਼ਨ ਹੋਣਾ ਹੈ ਤਾਂ ਫਿਰ ਜ਼ਰੂਰ ਇਹਦੇ 'ਚੋਂ ਫਾਇਦਾ ਵੀ ਤੁਸੀਂ ਚੁੱਕਣਾ ਕਿਉਂ ਕਿ ਗ੍ਰੈਂਡ ਫਰਨੀਚਰ ਵਾਲਿਆਂ ਨੇ ਜਿੱਥੇ ਕੁਈਨ ਸਾਈਜ਼ ਪੇਟੀ ਬੈੱਡ ਤੁਹਾਨੂੰ $700-800 ਵਾਲਾ $399 'ਚ ਕਰਕੇ ਦਿੱਤਾ ਹੈ ਐਤਕੀ ਪਰ ਇਹ ਵੀ ਯਾਦ ਰੱਖਿਓ ਇਸ ਮਦਰਸ ਡੇ ਵੀਕਐਂਡ ਤੋਂ ਬਾਅਦ ਇਹ ਵਾਪਸ $799 ਦਾ ਹੀ ਮਿਲਣਾ ਪਰ ਅੱਜ $399 ਦੇ ਨਾਲ ਗਿਫਟ ਵੀ ਮਿਲ ਰਿਹਾ ਮੈਟਰਸ ਕੁਈਨ ਸਾਈਜ਼ ਦਾ ਇਹਦੇ ਨਾਲ ਗਿਫਟ ਦਿੱਤਾ ਜਾ ਰਿਹਾ ਮਦਰਸ ਡੇ 'ਤੇ ਫਿਰ ਗੱਲ ਆ ਜਾਂਦੀ ਹੈ ਟੇਬਲ ਤੇ 6 ਚੇਅਰਾਂ ਟੇਬਲ ਤੇ 6 ਚੇਅਰਾਂ ਉਹ ਵੀ ਗਲਾਸ ਦਾ ਟੇਬਲ ਹੈ ਜੀ
0: ਤੇ
1: 6 ਚੇਅਰ ਗਲਾਸ ਟੌਪ ਦੇ ਨਾਲ ਸੋ ਗਲਾਸ ਦਾ ਟੌਪ ਹੈ ਇਹਦਾ ਗਲਾਸ ਟੇਬਲ ਐਂਡ 6 ਚੇਅਰਸ ਵੈਸੇ ਤਾਂ 400-500, 500-600 ਨੂੰ ਵੀ ਵਿਕਿਆ ਹੋਏਗਾ ਮਦਰਸ ਡੇ ਮਦਰਸ ਡੇ ਮਦਰਸ ਡੇ ਓਨਲੀ
0: $299
1: ਸਿਰਫ $299 ਮਦਰਸ ਡੇ $299 ਦੋ ਜਾਂ ਤਿੰਨ ਪੀਸ ਹੀ ਸਟਾਕ 'ਚ ਹੋਣਗੇ ਇਸ ਕਰਕੇ ਤੁਹਾਨੂੰ ਕੁਇਕ ਐਕਟ ਕਰਨਾ ਪੈਣਾ ਜੇ ਤੁਸੀਂ ਗਲਾਸ ਟੌਪ ਦੇ ਨਾਲ 6 ਚੇਅਰ ਡਾਇਨਿੰਗ ਟੇਬਲ ਲੈਣਾ ਚਾਹੁੰਦੇ ਹੋ $299 ਦਾ ਅਤੇ ਨਾਲ ਮਦਰਸ ਡੇ ਦਾ ਗਿਫਟ ਲੈਣਾ ਨਾ ਭੁੱਲਣਾ ਕਿਉਂਕਿ ਮਦਰਸ ਡੇ ਦੇ ਉੱਪਰ ਇਹ ਗ੍ਰੈਂਡ ਫਰਨੀਚਰ ਵਾਲਿਆਂ ਨੇ ਪ੍ਰੋਮਿਸ ਕੀਤਾ ਹੋਇਆ ਕਿ ਤੁਹਾਨੂੰ ਗਿਫਟ ਗਿਫਟ ਗਿਫਟ ਗਿਫਟ ਦੇਣਾ ਹੀ ਦੇਣਾ ਮਦਰਸ ਡੇ ਗਿਫਟ ਮਦਰਸ ਡੇ ਗਿਫਟ ਮਦਰਸ ਡੇ ਗਿਫਟ ਕਾਲ ਕਰ ਲਓ ਬਿਸ਼ੱਕ ਰਾਈਟ ਵੇ ਜੇ ਤੁਸੀਂ ਪਿਕਚਰ ਮੰਗਾਉਣੀ ਜਾਂ ਹੋਲਡ ਕਰਾਉਣਾ ਹੈ 647-262-0000 647-262-0000 ਤੁਹਾਨੂੰ ਪਤਾ 4 0 ਜਿੱਥੇ ਹੋਣ ਇਹਨੂੰ ਟੈਟਰਾ ਜ਼ੀਰੋ ਕਿਹਾ ਜਾਂਦਾ 10 ਸਿੰਗਲ 200 00
0: ਹਾਂਜੀ
1: 300 000
0: ਹਾਂਜੀ
1: 40 tetra 0
0: ਤੇ 50
1: 50 ਦਾ ਹਜੇ 50 ਦਾ ਹਜੇ ਕੋਈ ਨੀ ਪਰ ਟੈਟਰਾ ਜ਼ੀਰੋ ਹੈ
0: ਚਾਰ ਲੱਗਦੇ ਆ ਜੀ ਤਾਂ ਜਾ ਕੇ ਗ੍ਰੈਂਡ ਫਿਨਿਸ਼ ਤੁਹਾਨੂੰ ਇਹ ਗੱਲਬਾਤ ਹੋਏਗੀ
1: 647-262-0000 647-262-0000 ਇਹ ਪ੍ਰਾਈਸ ਕੱਲੀਆਂ ਡਰੋਪ ਨਹੀਂ ਹੋਈਆਂ ਮਦਰਸ ਡੇ 'ਤੇ ਸਪੈਸ਼ਲ ਪ੍ਰਾਈਸਿਸ ਡਰੋਪ ਕਰਕੇ ਦੇ ਰਹੇ ਨਾਲ ਗ੍ਰੈਂਡ ਫਰਨੀਚਰ ਵਾਲੇ ਫਰੀ ਗਿਫਟ ਵੀ ਦੇ ਰਹੇ ਆ ਸੋ ਜਿੱਦਾਂ ਪੇਟੀ ਬੈੱਡ $399 ਦੇ ਨਾਲ ਮੈਟਰਸ ਵੀ ਕੁਈਨ ਸਾਈਜ਼ ਦਾ ਫਰੀ ਮਿਲ ਰਿਹਾ 647-262-0000

0: ਮਦਰਸ ਡੇ ਦੇ ਗਾਣੇ ਚੱਲ ਰਹੇ ਆ, ਮਦਰਸ ਡੇ ਤੇ ਸਪੈਸ਼ਲ ਲੱਗਿਆ ਹੋਇਆ ਬ੍ਰੈਂਪਟਨ ਟੀਵੀ ਅਪਲਾਇੰਸਿਸ ਤੇ ਗ੍ਰੈਂਡ ਫਰਨੀਚਰ ਤੇ ਸੁਲਤਾਨ ਜੀ।
1: ਮਦਰਸ ਡੇ, ਮਦਰਸ ਡੇ, ਮਦਰਸ ਡੇ, ਚਾਹੇ ਬਿਗ ਸਕਰੀਨ ਟੀਵੀ ਲੈਣੇ, ਚਾਹੇ 55 ਇੰਚ ਟੀਵੀ ਲੈਣਾ 399 ਨੂੰ, ਚਾਹੇ 50 ਇੰਚ ਟੀਵੀ ਲੈਣਾ 349 ਨੂੰ, ਚਾਹੇ ਤੁਸੀਂ ਲਾਂਡਰੀ 'ਚ ਵਾਸ਼ਰ ਐਂਡ ਡਰਾਇਰ ਸਿਲੈਕਟ ਕਰਨਾ, ਚਾਹੇ ਕਿਚਨ ਦੇ ਅਪਲਾਇੰਸਿਸ ਲੈਣੇ ਆ, ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ 801 ਬੋਵੇ ਡਰਾਈਵ ਵੈਸਟ ਤੇ ਅੱਜ ਪਹੁੰਚ ਜਾਓ। ਅੱਜ ਡਿਸਕਾਊਂਟ ਦੇ ਨਾਲ ਨਾਲ ਮਦਰਸ ਡੇ ਗਿਫਟ ਲੈਣਾ ਨਾ ਭੁੱਲਣਾ, ਕਿਉਂ ਅੱਜ ਤੁਹਾਨੂੰ ਫਰੰਟ ਲੋਡ ਵਾਸ਼ਰ ਐਂਡ ਡਰਾਇਰ $2,500 ਵਾਲਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ 1799 'ਚ ਮਿਲਣਾ। 1799 'ਚ ਜਿਹੜਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਹੈ, $700 ਤੁਸੀਂ ਸੇਵ ਕਰ ਲੈਣਾ ਇਹਦੇ 'ਚ। ਇਹ ਵਾਸ਼ਰ ਵੀ ਸਟੀਮ ਅਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ, ਪਲੈਟੀਨਮ ਸੀਰੀਜ਼ ਪਲੈਟੀਨਮ ਕਲਰ ਦੇ ਵਿੱਚ ਤੁਹਾਨੂੰ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਸਿਰਫ ਦਿੱਤਾ ਜਾ ਰਿਹਾ 1799 ਦਾ। ਫਰੀ ਹੋਮ ਡਿਲੀਵਰੀ ਹੋਏਗੀ, 6 ਮਹੀਨੇ 'ਚ ਤੁਸੀਂ ਪੇ ਕਰੋਗੇ, ਕੋਈ ਇੰਟਰਸਟ ਨਹੀਂ ਹੈ। 905-450-2828 ਨੰਬਰ ਹੈ। ਫਿਰ ਹਮੇਸ਼ਾ ਅਸੀਂ ਕਹਿੰਦੇ ਹੁੰਦੇ ਜੀ, ਬੱਚਿਆਂ ਦਾ ਮਾਂ ਨਾਲ ਪਿਆਰ ਹੀ ਇਹੋ ਜਿਹਾ ਹੁੰਦਾ ਕਿ ਬੱਚੇ ਅਗਰ ਮਾਂ ਨੂੰ ਕੋਈ ਚੀਜ਼ ਗਿਫਟ ਵੀ ਲੈ ਕੇ ਦਿੰਦੇ, ਐਕਚੁਅਲੀ ਉਹ ਬੱਚਿਆਂ ਵਾਸਤੇ ਹੀ
0: ਹੁਣ ਗੱਲ ਸੁਣੋ
1: ਵਾਪਸ ਯੂਜ਼ ਹੁੰਦੀ।
0: ਜਿਹੜਾ ਕਾਊਂਟਰ ਤੇ ਪੀਜ਼ਾ ਬਣਾਉਣ ਵਾਲਾ ਟੋਸਟਰ ਓਵਨ ਜਿਹਾ, ਉਹ ਖਾਣਾ ਤਾਂ ਬੱਚਿਆਂ ਨੇ ਹੀ ਹੈ।
1: ਬਿਲਕੁਲ, ਪੀਜ਼ਾ ਲਵਰ ਬੱਚਿਆਂ ਵਾਸਤੇ ਹੀ ਮਾਂ ਨੇ ਬਣਾਉਣੇ ਆ ਜੀ। ਔਰ ਇਹ ਜਿਹੜਾ ਫਰਿਜਡੇਅਰ ਨੇ ਬਣਾਇਆ ਜੀ, ਇਹ ਪੀਜ਼ਾ ਲਵਰਸ ਵਾਸਤੇ, ਪਿਟਜ਼ਾ ਲਵਰ ਕਹਿ ਲਓ ਜਾਂ ਪੀਜ਼ਾ ਲਵਰ ਕਹਿ ਲਓ, ਪਿਟਜ਼ਾ ਲਵਰ ਵੈਸੇ ਤਾਂ ਇਟਾਲੀਅਨ ਪਿਟਜ਼ਾ ਹੁੰਦਾ ਤੇ ਪਿਟਜ਼ਾ ਹੀ ਉਹਦਾ ਪ੍ਰੋਨਾਉਂਸੀਏਸ਼ਨ ਹੈ,
0: ਪੰਜਾਬੀ ਤਾਂ
1: ਪੀਜ਼ਾ, ਪਰ ਅਸੀਂ ਪੀਜ਼ਾ ਵੀ ਕਹਿੰਦੇ ਹਾਂ ਜੀ। ਹਾਂਜੀ ਬਿਲਕੁਲ। ਫਰਿਜਡੇਅਰ ਗੈਲਰੀ, ਫਰਿਜਡੇਅਰ ਨੇ ਇਹ ਸਪੈਸ਼ਲ ਜਿਹੜਾ ਹੈ ਸਟੋਨ ਬੇਕਡ ਪੀਜ਼ਾ, ਸਟੋਨ ਬੇਕਡ ਪੀਜ਼ਾ ਜਿਹੜਾ ਇਹ ਬਣਾਇਆ ਜੀ। ਸਟੋਨ ਬੇਕਡ ਪੀਜ਼ਾ ਇਹ ਕਾਊਂਟਰ ਟੋਪ ਹੈ, ਛੋਟਾ ਜਿਹਾ ਮਾਈਕਰੋਵੇਵ ਦੇ ਸਾਈਜ਼ ਦਾ, ਇਹਨੂੰ ਤੁਸੀਂ ਕਾਊਂਟਰ ਟੋਪ ਰੱਖ ਦੇਣਾ ਮਦਰ ਵਾਸਤੇ। ਜੇ ਤੁਸੀਂ ਪੀਜ਼ਾ ਲਵਰ ਹੋ ਤੇ ਤੁਹਾਨੂੰ ਇਹ ਬਹੁਤ ਅੱਛੀ ਚੀਜ਼ ਹੈ ਜਿਹੜੀ ਉਹਨਾਂ ਨੂੰ ਤੁਸੀਂ ਗਿਫਟ ਦੇ ਸਕਦੇ ਹੋ, ਕਿਉਂਕਿ ਇਹਨੇ 3 ਮਿੰਟ 'ਚ ਪੀਜ਼ਾ ਬਣਾਉਣਾ। ਔਰ ਇਹ ਸਟੋਨ ਪਲੇਟ ਇੰਕਲੂਡਿਡ ਹੈ, ਏਅਰ ਫਰਾਇਰ ਐਂਡ ਸਟੋਨ ਬੇਕਡ ਪੀਜ਼ਾ ਕੁਕਿੰਗ 2-in-1 ਹੈ, ਏਅਰ ਫਰਾਇਰ ਦੇ ਨਾਲ। ਔਰ ਇਹ ਲੇਟੈਸਟ ਟੈਕਨੋਲੋਜੀ ਹੈ, ਸਟੋਨ ਬੇਕਡ ਕਾਊਂਟਰ ਟੋਪ ਜਿਹੜਾ ਇਹ ਪੀਜ਼ਾ ਮੇਕਰ ਹੈ, ਇਹਦੇ 'ਚ ਜੇ ਤੁਸੀਂ ਬ੍ਰੈਡ ਬਣਾਉਣੀ ਚਾਹੋ ਤੇ 3 ਮਿੰਟ 'ਚ ਬ੍ਰੈਡ ਬਣ ਜਾਏਗੀ,
0: ਠੀਕ ਹੈ।
1: ਸਟੋਨ ਦੇ ਉੱਪਰ 3 ਮਿੰਟ 'ਚ ਨਾਨ ਬਣ ਜਾਏਗਾ ਏਅਰ ਫਰਾਇਰ ਦੇ ਨਾਲ,
0: ਠੀਕ ਹੈ।
1: ਵੈਰੀ ਹੈਲਦੀ ਐਂਡ ਜੂਸੀ, ਤੁਸੀਂ ਇਹਨੂੰ ਏਅਰ ਫਰਾਇਰ ਨਾਲ ਇਹ ਜਿਹੜਾ ਡੀਲ ਹੈ ਇਹਨੂੰ ਡੀਲ ਕਰ ਸਕਦੇ ਹੋ, ਕਿਉਂਕਿ ਇਹ ਫਰਿਜਡੇਅਰ ਨੇ ਐਕਚੁਅਲੀ ਕਾਊਂਟਰ ਟੋਪ ਸਟੋਨ ਬੇਕਡ ਪੀਜ਼ਾ ਮੇਕਰ ਬਣਾਇਆ। ਇਹ ਵੀ ਅੱਜ ਅਸੀਂ $500 ਵਾਲਾ ਅੱਧੀ ਪ੍ਰਾਈਸ 'ਤੇ ਮਦਰਸ ਡੇ 'ਤੇ 249 'ਚ ਤੁਸੀਂ ਆਪਣੀ ਮਦਰ ਨੂੰ ਅਗਰ ਲੈ ਕੇ ਦੇਣਾ ਚਾਹੁੰਦੇ ਜੀ ਤੇ ਸਟੋਨ ਬੇਕਡ ਪੀਜ਼ਾ ਮੇਕਰ ਲੈ ਦਿਓ, ਤੁਸੀਂ ਆਪਣੀ ਮਦਰ ਨੂੰ ਲੈ ਕੇ ਦੇਣਾ ਚਾਹੁੰਦੇ ਜੀ ਜੂਸਰ ਲੈ ਦਿਓ ਜਿਹੜਾ ਕਿ ਨਿੰਜਾ ਦਾ ਜੂਸਰ ਹੈ, ਔਰ ਨਿੰਜਾ ਦਾ ਜੂਸਰ ਜਿਹੜਾ $300 ਵਾਲਾ ਅੱਧੀ ਪ੍ਰਾਈਸ 'ਤੇ 149 ਦਾ ਦਿੱਤਾ ਜਾ ਰਿਹਾ। ਨਿੰਜਾ ਕ੍ਰਿਸਪੀ ਏਅਰ ਫਰਾਇਰ ਲੈ ਕੇ ਦੇਣਾ ਚਾਹੁੰਦੇ ਗਲਾਸ ਪੋਟਸ ਦੇ ਨਾਲ, ਉਹ ਲੈ ਦਿਓ, ਉਹ ਵੀ $300 ਵਾਲਾ 149 ਦਾ ਮਿਲੇਗਾ। ਪਰ ਇਹ ਮਦਰਸ ਡੇ ਵਨ ਸ਼ੋਟ ਡੀਲ ਹੈ, ਅੱਜ ਹੀ ਮਿਲਣਾ, ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੋਂ ਹੀ ਮਿਲਣਾ, ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ 'ਤੇ ਮਿਲਣਾ ਜੀ। ਨਿੰਜਾ ਕ੍ਰਿਸਪੀ ਇਹ ਏਅਰ ਫਰਾਇਰ ਜਿਹੜਾ, ਇਹਦੀ ਇਹ ਵੀ ਗਰੰਟੀ ਹੈ ਕਿ ਇਹ ਜੂਸੀ ਦੇ ਨਾਲ ਨਾਲ ਕ੍ਰਿਸਪੀ ਏਅਰ ਫਰਾਇਰ ਹੈ, ਬੈਸਟ ਹੈਲਦੀ ਫੂਡ ਬਣਾ ਰਿਹਾ, ਸਭ ਤੋਂ ਟੋਪ ਆਫ ਦਾ ਲਾਈਨ ਇਸ ਟਾਈਮ ਇਹ ਕੱਢਿਆ ਨਿੰਜਾ ਨੇ, ਨਿੰਜਾ ਕ੍ਰਿਸਪੀ ਦੇ ਨਾਮ ਤੋਂ। 905-450-2828 ਨੰਬਰ ਹੈ। ਵਾਸ਼ਰ ਐਂਡ ਡਰਾਇਰ ਮਿਸ ਨਾ ਕਰ ਜਾਣਾ, ਵਾਸ਼ਰ ਐਂਡ ਡਰਾਇਰ ਤਾਂ ਟੋਪ ਲੋਡ ਲੈਣਾ, ਤਦ ਵੀ ਤੁਹਾਨੂੰ ਅੱਜ ਮਿਲਣਾ ਜੀ ਸਿਰਫ 1199 ਦਾ ਪੇਅਰ, ਜਾਂ 649 'ਚ ਵਾਸ਼ਰ ਲੈ ਲਓ, 549 'ਚ ਡਰਾਇਰ ਲੈ ਲਓ, ਜਾਂ 1099 ਦਾ ਚਲੋ ਮਦਰਸ ਡੇ 'ਤੇ ਸਪੈਸ਼ਲ ਪੇਅਰ ਲੈ ਲਓ
0: ਜੀ।
1: ਸੈਕਿੰਡਲੀ, ਜਿਹੜੇ ਵੀ ਕਸਟਮਰ ਸਟੈਕ ਕਰਨਾ ਚਾਹੁੰਦੇ, ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋਏਗਾ, ਵਨ ਸ਼ੋਟ ਡੀਲ ਅੱਜ ਮਦਰਸ ਡੇ 'ਤੇ। ਵੈਸੇ $2,200 ਤੋਂ 1699 ਸੇਲ ਪ੍ਰਾਈਸ ਸੀ, ਅੱਜ 1399
0: ਜੀ, ਹੋਰ ਸੇਵਿੰਗ।
1: ਮਦਰਸ ਡੇ ਸਪੈਸ਼ਲ, ਮਦਰਸ ਡੇ ਸਪੈਸ਼ਲ 1399 'ਚ ਅੱਜ ਸ਼ਾਮ 7 ਵਜੇ ਤੱਕ ਮਿਲਣਾ। ਮਿਲਣਾ ਕਿੱਥੋਂ ਜੀ? ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, ਜਾਂ ਫਿਰ ਬ੍ਰੈਂਪਟਨ ਅਪਲਾਇੰਸਿਸ, ਇਹ ਵਨ ਵਰਡ ਹੈ, bramptonappliances.com ਸਾਡੀ ਵੈਬਸਾਈਟ ਤੋਂ ਡਾਇਰੈਕਸ਼ਨ ਆਫ ਦਾ ਸਟੋਰ ਵੀ ਲੈ ਸਕਦੇ ਜੀ। 905-450-2828। ਕੋਈ ਵੀ ਇਲੈਕਟ੍ਰੋਨਿਕਸ, ਕੋਈ ਵੀ ਹੋਮ ਅਪਲਾਇੰਸਿਸ, ਕੋਈ ਵੀ ਲੌਂਡਰੀ ਚ ਵਾਸ਼ਰ ਐਂਡ ਡਰਾਇਰ, ਕੋਈ ਵੀ ਕਿਚਨ ਦੇ ਕਾਊਂਟਰ ਟੋਪ, ਮਾਈਕਰੋਵੇਵ ਕਾਊਂਟਰ ਟੋਪ, ਸਟੋਨ ਬੇਕਡ ਪੀਜ਼ਾ ਕਾਊਂਟਰ ਟੋਪ, ਜੂਸਰ ਕਾਊਂਟਰ ਟੋਪ, ਕਿਚਨ ਅਪਲਾਇੰਸਿਸ ਲੈਣੇ ਆ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ ਮਦਰਸ ਡੇ ਸਪੈਸ਼ਲ ਲੋਐਸਟ ਪ੍ਰਾਈਸ ਦਾ ਫਾਇਦਾ ਚੁੱਕਣਾ। ਵਨ ਸ਼ਾਟ ਡੀਲ ਹੈ, ਵਨ ਡੇ ਡੈਡੀਕੇਟ ਕੀਤਾ ਗਿਆ ਮਦਰਸ ਡੇ ਨੂੰ, ਵਨ ਟਾਈਮ ਵਨ ਸ਼ਾਟ ਡੀਲ ਹੀ ਕੰਪਨੀਆਂ ਵੱਲੋਂ ਦਿੱਤੀਆਂ ਜਾ ਰਹੀਆਂ। 905-450-2828 9054502828 ਜੀ।

0: வல்லியே. கிராண்ட் ஹோம் ஃபர்னிச்சர் அட்ரஸ் 6685 தாம்கன் ரோட் மிசிசாகா. நம்பர் 6472620000. கிராண்ட் ஹோம் ஃபர்னிச்சர். டேடா கிராண்ட் ஃபர்னிச்சர் தலோனா வல்லியே.
1: ਸੁਲਤਾਨ ਜੀ ਬ੍ਰਹਮਟ ਟੀਵੀ ਅਪਲਾਈਂਸਸ ਤੋਂ ਸਾਡੇ ਨਾਲ ਸਟੂਡੀਓ 'ਚ ਨੇ, ਨਾਲ ਗ੍ਰੈਂਡ ਫਰਨੀਚਰ ਦੀ ਵੀ ਜਾਣਕਾਰੀ ਦੇ ਰਹੇ ਹਾਂ। ਅਗਲਾ ਕੀ ਹੈ ਜੀ ਪ੍ਰੋਗਰਾਮ?
2: ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ ਜਿੱਥੇ ਤੁਹਾਨੂੰ ਕੱਲਾ ਫਰਿੱਜ ਲੈਣਾ ਜੀ ਉਹਦੇ 'ਚ $700 ਸੇਵ ਹੋ ਜਾਣਾ। ਫੁੱਲ ਸਾਈਜ਼ ਦਾ 36 ਇੰਚ ਵਾਈਡ ਫਰੈਂਚ ਡੋਰ ਫਰਿੱਜ ਹੈ, $2500 ਵਾਲਾ, ਸਿਰਫ $1799 ਦਾ ਮਿਲਣਾ। ਮਦਰਸ ਡੇ ਸਪੈਸ਼ਲ ਪ੍ਰਮੋਸ਼ਨ ਹੈ, ਫਰੀ ਹੋਮ ਡਿਲੀਵਰੀ ਮਿਲਣੀ ਹੈ ਅਤੇ ਨਾਲ ਤੁਹਾਨੂੰ ਗਿਫਟ ਮਿਸ ਨਾ ਕਰ ਜਾਣਾ। ਗਿਫਟ ਜ਼ਰੂਰ ਪਿੱਕ ਕਰ ਲੈਣਾ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੋਂ ਆਪਣਾ ਮਦਰਸ ਡੇ ਸਪੈਸ਼ਲ ਗਿਫਟ। ਅਤੇ ਜੇ ਤੁਸੀਂ ਲੈਣਾ ਚਾਹੁੰਦੇ ਹੋ ਜੀ ਬੇਸਮੈਂਟ ਅਪਾਰਟਮੈਂਟ ਵਾਸਤੇ, 40% ਦਾ ਡਿਸਕਾਊਂਟ ਹੈ, $4000 ਦਾ ਸਮਾਨ ਤੁਹਾਨੂੰ। ਕਿਚਨ ਦੇ ਵਿੱਚ ਫਰਿੱਜ ਐਂਡ ਸਟੋਵ ਦੋ ਚੀਜ਼ਾਂ ਹੋਣੀਆਂ, ਦੋਨੋਂ ਸਟੇਨਲੈਸ ਸਟੀਲ ਦੀਆਂ, ਅਤੇ ਨਾਲ ਵਾਸ਼ਰ ਐਂਡ ਡਰਾਇਰ ਲਾਂਡਰੀ ਰੂਮ ਵਾਸਤੇ ਹੋ ਗਏ। ਚਾਰ ਹੋਮ ਅਪਲਾਈਂਸਿਸ $4000 ਤੋਂ ਸਿਰਫ $2699,
1: ਸਿਰਫ
2: $2699। ਕਿਚਨ ਦੇ ਫਰਿੱਜ ਐਂਡ ਸਟੋਵ ਦੋ ਚੀਜ਼ਾਂ ਅਤੇ ਲਾਂਡਰੀ 'ਚ ਵਾਸ਼ਰ ਐਂਡ ਡਰਾਇਰ ਚਾਰ ਅਪਲਾਈਂਸਿਸ ਹੈ, ਓਨਲੀ ਐਂਡ ਓਨਲੀ $4000 ਤੋਂ $2699 ਦਾ ਮਿਲ ਜਾਣਾ। ਮਦਰਸ ਡੇ ਸਪੈਸ਼ਲ $2699 ਦੇ ਚਾਰ ਹੋਮ ਅਪਲਾਈਂਸਿਸ, ਚਾਹੇ ਬੇਸਮੈਂਟ ਅਪਾਰਟਮੈਂਟ 'ਚ ਰੱਖ ਲਓ, ਕੋਂਡੋਮੀਨੀਅਮ 'ਚ ਰੱਖ ਲਓ, ਜਾਂ ਕਈ ਵਾਰੀ ਹੁੰਦਾ ਗ੍ਰਾਹ 'ਚ ਰੱਖਣ ਲਈ ਤੁਹਾਨੂੰ ਫਰਿੱਜ ਚਾਹੀਦਾ। ਅੱਜ ਮਦਰਸ ਡੇ 'ਤੇ 30 ਇੰਚ ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ ਹੈ ਜੀ, ਓਨਲੀ ਐਂਡ ਓਨਲੀ $699, $699 'ਚ ਬ੍ਰੈਂਡ ਨਿਊ ਫਰਿੱਜ, 18 ਕਿਊਬਿਕ ਫੁੱਟ ਦਾ, ਵਾਈਟ ਕਲਰ 'ਚ ਤੁਹਾਨੂੰ ਮਿਲਣਾ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ 905-450-2828, 905-450-2828 ਜੀ,
1: 905-450-2828।

0: ਹਾਂਜੀ ਸੁਲਤਾਨ ਜੀ,
1: ਕਿਉਂਕਿ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਪ੍ਰੋਗਰਾਮ ਸਪਾਂਸਰ ਹੋ ਰਿਹਾ, ਇਲੈਕਟ੍ਰੋਨਿਕਸ ਐਂਡ ਅਪਲਾਈਸਿਸ ਤੇ ਕਿਚਨ ਦੇ ਅਪਲਾਈਸਿਸ ਤੁਹਾਨੂੰ ਮਿਲਨੇ ਆ 801 ਬੋਵੇ ਡਰਾਈਵ ਵੈਸਟ। ਪਰ ਫਰਨੀਚਰ ਜੇ ਲੈਣਾ ਫਿਰ ਤੁਸੀਂ ਪਹੁੰਚਣਾ 6685 ਟੋਮਕਨ ਰੋਡ, 6685 ਟੋਮਕਨ ਰੋਡ, 6685 ਟੋਮਕਨ ਰੋਡ। ਇਹ ਤੁਹਾਨੂੰ ਮਿਲਣਾ ਹੈ ਫਰਨੀਚਰ ਤੇ। ਪੇਟੀ ਬੈੱਡ ਅੱਜ ਮਦਰਸ ਡੇ ਸਪੈਸ਼ਲ ਤੇ ਮਿਲ ਰਿਹਾ $1000 ਵਾਲਾ $399 ਚ। ਨਾਲ ਮਦਰਸ ਡੇ ਗਿਫਟ ਕੀ ਹੈ? ਕੁਈਨ ਸਾਈਜ਼ ਮੈਟਰਸ ਫ੍ਰੀ, 6 ਚੇਅਰ ਵਿਦ ਗਲਾਸ, ਆਪਣਾ ਟੇਬਲ ਦਾ ਜਿਹੜਾ ਗਲਾਸ ਟੋਪ ਦਾ ਟੇਬਲ ਹੈ ਵਿਦ 6 ਚੇਅਰ, ਇਹ ਤੁਹਾਨੂੰ ਅੱਜ ਮਿਲ ਰਿਹਾ $800 ਵਾਲਾ $299 ਮਦਰਸ ਡੇ ਸਪੈਸ਼ਲ ਤੇ ਗਿਫਟ ਨਾਲ ਇੰਕਲੂਡਿਡ ਆ। ਤੇ ਜੇ ਤੁਸੀਂ ਲੈਣਾ ਚਾਹੁੰਦੇ ਹੋ ਸੋਫਾ ਲਵ ਸੀਟ ਚੇਅਰ, ਸੋਫਾ ਲਵ ਸੀਟ ਕਿੱਦਾਂ ਜੀ? 3 ਸੀਟਰ ਸੋਫਾ, 2 ਸੀਟਰ ਲਵ ਸੀਟ ਹੈ ਤੇ ਸਿੰਗਲ ਚੇਅਰ ਹੈ। ਪੂਰੇ ਦਾ ਪੂਰਾ ਸੋਫਾ ਸੈੱਟ ਤੁਹਾਨੂੰ ਅੱਜ ਮਿਲ ਰਿਹਾ $1000 ਤੋਂ, $1200 ਤੋਂ, $900 ਤੋਂ, ਸਿਰਫ $599 ਇਹ ਕਾਹਦੀ ਡਿਸਕਾਊਂਟ ਹੈ? ਕਾਹਦਾ? ਮਦਰਸ ਡੇ ਸਪੈਸ਼ਲ, ਮਦਰਸ ਡੇ ਸਪੈਸ਼ਲ $599। ਔਰ ਜੇ ਤੁਸੀਂ ਇਹ ਅੱਜ ਮਿਸ ਕਰ ਗਏ, 11 ਮਈ ਤੋਂ ਬਾਅਦ ਅਗਲੇ ਵੀਕ ਇਹ ਤੁਹਾਨੂੰ ਦੁਬਾਰਾ $800 ਤੋਂ ਘੱਟ ਨਹੀਂ ਮਿਲਣਾ। $599 ਦਾ ਚੱਕ ਲਓ ਅੱਜ, ਤੇ ਨਾਲ ਮਦਰਸ ਡੇ ਗਿਫਟ $599 ਦੇ, ਕੌਫੀ ਟੇਬਲ ਵੀ ਫ੍ਰੀ ਮਿਲਣਾ,
0: ਫ੍ਰੀ ਫ੍ਰੀ ਫ੍ਰੀ।
1: ਸੋ $200 ਦੀ ਵੈਲਿਊ ਦਾ ਕੌਫੀ ਟੇਬਲ ਹੈ ਜਿਹੜਾ ਇੰਕਲੂਡ ਹੈ $599 ਦੇ, 3 ਸੀਟਰ ਸੋਫਾ, 2 ਸੀਟਰ ਲਵ ਸੀਟ ਐਂਡ ਸਿੰਗਲ ਚੇਅਰ ਦੇ ਨਾਲ। ਵਾਈ? ਬਿਕੋਜ਼ ਆਫ ਮਦਰਸ ਡੇ, ਬਿਕੋਜ਼ ਆਫ ਸਪੈਸ਼ਲ ਡੇ, ਬਿਕੋਜ਼ ਆਫ ਫਾਈਨਲ ਆਵਰਸ। ਕਿੱਥੇ? ਗ੍ਰੈਂਡ ਫਰਨੀਚਰ, ਗ੍ਰੈਂਡ ਫਰਨੀਚਰ, ਗ੍ਰੈਂਡ ਫਰਨੀਚਰ, 6685 ਟੋਮਕਨ ਰੋਡ। ਐਡਰੈਸ ਨੋਟ ਕਰ ਲਓ ਜਾਂ ਹੁਣੇ ਗੂਗਲ 'ਚ ਪਾ ਲਓ, 6685 ਟੋਮਕਨ ਰੋਡ, ਤੇ ਕਾਲ ਕਰਨਾ ਤੇ ਰਾਈਟ ਵੇ ਕਾਲ ਕਰ ਲੈਣਾ। ਕਿਉਂ? ਕਿ ਇਹ ਵਨ ਸ਼ਾਟ ਡੀਲ ਹੈ, ਇਹਨੂੰ ਹੋਲਡ ਕਰਾਉਣਾ ਪੈਣਾ, ਨਹੀਂ ਤੇ $800 ਤੋਂ ਘੱਟ ਸੋਫਾ ਨਹੀਂ ਮਿਲਣਾ, ਤੇ ਕੋਈ ਮਦਰਸ ਡੇ ਹੋਰ ਨਾ ਦੁਬਾਰਾ ਇਸ ਸਾਲ 'ਚ ਆਉਣਾ, ਤੇ ਨਾ ਮਦਰਸ ਡੇ ਕੌਫੀ ਟੇਬਲ ਗਿਫਟ ਨਾਲ ਮਿਲਣਾ। ਕਿੱਥੇ ਕਰਨੀ ਹੈ ਕਾਲ? 647-262-0000, 647-262-0000, 647-262-0000।

0: ਕਿਸੇ ਨੇ ਕਿਚਨ ਰੈਨੋਵੇਟ ਕਰਨਾ ਨਾ, ਮਦਰਸ ਡੇ ਡਿਸਕਾਊਂਟ ਦਾ ਫਾਇਦਾ ਚੁੱਕ ਸਕਦੇ ਹੋ,
1: ਠੀਕ ਹੈ,
0: ਕਿਉਂਕਿ ਇਹਦੇ ਵਿੱਚ ਮੈਕਸੀਮਮ ਡਿਸਕਾਊਂਟ ਅਸੀਂ ਲੈ ਕੇ ਦੇ ਰਹੇ ਹਾਂ, ਕਿਤੇ ਕਿਤੇ ਤਾਂ ਆਪਾਂ 40% ਦਾ ਡਿਸਕਾਊਂਟ ਲੈ ਕੇ ਦੇ ਰਹੇ ਹਾਂ, ਜਿਹੜਾ ਸਾਡੀ ਇੰਡਸਟਰੀ 'ਚ ਮੈਕਸੀਮਮ ਡਿਸਕਾਊਂਟ ਹੈ ਇਸ ਟਾਈਮ, ਮੋਸਟਲੀ ਚੱਲਦਾ ਜੀ 15%, 20% ਜਾਂ 25%,
1: ਅੱਛਾ ਜੀ
0: 40% ਦਾ ਡਿਸਕਾਊਂਟ ਹੈ। ਤੁਸੀਂ ਗੱਲ ਕੀਤੀ ਬੋਸ਼ ਦੀ ਕਿ ਬ੍ਰਾਂਡਿਡ, ਜਦੋਂ ਚਾਰ ਫੈਮਲੀਆਂ ਬੈਠੀਆਂ ਹੋਣ ਇਕੱਠੇ ਤੇ ਬ੍ਰਾਂਡ ਜ਼ਰੂਰ ਕਹਿਣਾ ਮੋਨੋਗ੍ਰਾਮ ਦਾ ਸਮਾਨ ਲਵਾਇਆ, ਬੋਸ਼ ਦਾ ਸਮਾਨ ਲਵਾਇਆ, ਇਟਾਲੀਅਨ ਐਲੀਕਾ ਦਾ ਸਮਾਨ ਲਵਾਇਆ। ਇਟਾਲੀਅਨ ਬ੍ਰਾਂਡ ਅਗਰ ਲੈਣਾ ਨਾ ਜੀ ਐਲੀਕਾ, ਉਹਦੇ ਚ ਵੀ ਆਪਣੇ ਕੋਲ ਇਸ ਟਾਈਮ ਮੋਰ ਦੈਨ 50% ਡਿਸਕਾਊਂਟ ਹੈ।
1: ਅੱਛਾ ਜੀ,
0: ਤੇ ਜੇ ਬੋਸ਼ ਲਗਵਾਉਣਾ ਇਹਦੇ ਚ ਵੀ 40% ਡਿਸਕਾਊਂਟ ਹੈ।
1: ਅੱਛਾ, ਬੋਸ਼ ਦੇ ਜਿਹੜੇ ਸਟੋਵ ਨੇ ਕਿੰਨੇ ਕਿਸਮਾਂ ਦੇ ਹੋਣਗੇ ਡਿਜ਼ਾਈਨ ਜੇ ਇਹਨਾਂ ਦੇ?
0: ਇਹ ਦੋ ਕਿਸਮ ਦੇ ਹੁੰਦੇ ਜੀ, ਇੱਕ ਇਲੈਕਟ੍ਰਿਕ ਹੈ, ਇੱਕ ਗੈਸ ਹੈ, ਇੱਕ 30 ਇੰਚ ਚ ਹੈ, ਇੱਕ 36 ਇੰਚ ਚ।
1: ਉਹ ਜਿਹੜਾ ਵੱਡੇ ਦਰਵਾਜੇ ਦੇ ਕੋਲ ਪਿਆ ਆਪਣੇ?
0: ਹਾਂਜੀ, ਉਹ 36 ਇੰਚ, ਉਹ 36 ਇੰਚ ਹੈ ਔਰ ਗੈਸ ਚ ਹੈ। ਇਸ ਕਰਕੇ ਗੈਸ ਐਂਡ 36 ਇੰਚ ਜ਼ਿਆਦਾ ਪਾਪੂਲਰ ਹੈ, ਜ਼ਿਆਦਾ ਡਿਮਾਂਡਿੰਗ ਹੈ।
1: ਉਹ ਚਾਹੀਦਾ ਵੀ ਘੱਟੋ ਘੱਟ 36 ਦਾ ਚਾਹੀਦੇ ਆ, ਦੋ ਪਤੀਲੇ ਸੱਜੇ ਖੱਬੇ ਰੱਖੇ ਹੋਣ, ਪਤਾ ਵੀ ਲੱਗਦਾ ਬੱਕਰਾ ਬਣ ਰਿਹਾ,
0: ਤੇ ਆਉਂਦਾ ਵੀ ਇਕੱਲਾ 8000 ਦਾ ਇੱਕ ਸਟੋਵ ਹੀ ਹੈ।
1: ਕੋਈ ਨਾ, ਫੇਰ ਗੱਲ ਸੁਣੋ, ਮੈਨੂੰ ਗੱਲ ਨੀ ਸਮਝ ਆਉਂਦੀ, ਘਰ ਲੈਣਾ 2 ਮਿਲੀਅਨ ਦਾ, ਸਟੋਵ ਲੈਣਾ 199 ਦਾ, ਇਹ ਨੀ ਨਾ ਗੱਲ ਬਣਦੀ। ਵਧੀਆ ਚੀਜ਼ ਲਵਾਓ, ਇੱਕੋ ਵਾਰ ਤਾਂ ਕਰਨਾ ਹੁੰਦਾ, ਕਿਹੜਾ ਬਾਰ ਬਾਰ ਕਰਨਾ ਹੁੰਦਾ।
0: ਲਓ ਫਿਰ ਮਦਰਸ ਡੇ ਡੀਲ ਦੇਣ ਲੱਗੇ ਆ, ਬੋਸ਼ ਦਾ ਬਿਲਟ ਇਨ ਕੁੱਕ ਟੋਪ,
1: ਹਾਂਜੀ,
0: ਬੋਸ਼ ਦਾ ਬਿਲਟ ਇਨ ਵਾਲਵਨ, ਬੋਸ਼ ਦਾ ਬਿਲਟ ਇਨ ਮਾਈਕ੍ਰੋਵੇਵ, ਬੋਸ਼ ਦਾ ਬਿਲਟ ਇਨ ਕਾਊਂਟਰ ਡੈਪਥ ਫਰਿੱਜ, ਪੂਰੇ ਦਾ ਪੂਰਾ ਬੋਸ਼ ਦਾ ਹੀ ਬਿਲਟ ਇਨ ਕਿਚਨ ਤੁਹਾਨੂੰ ਅੱਜ ਇਹ $16,000 ਵਾਲਾ ਸਿਰਫ $9,900 ਚ,
1: $16,900
0: ਦੀ ਸੇਵਿੰਗ ਹੈ ਜੀ।
1: ਬੱਲੇ,
0: ਮਦਰਸ ਡੇ ਸਪੈਸ਼ਲ $6,600 ਦੀ ਸੇਵਿੰਗ ਹੈ ਜੇ ਤੁਸੀਂ ਬੋਸ਼ ਦੇ ਬਿਲਟ ਇਨ ਕਿਚਨ ਲਵਾਉਣੇ ਆ। ਤੇ ਫਿਰ ਇੱਕ ਵਾਰੀ ਤੁਸੀਂ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ ਆ ਕੇ ਡੈਮੋ ਕਿਚਨ ਦੇਖੋ। ਅਸੀਂ ਦੋ ਡੈਮੋ ਕਿਚਨ ਲੱਗੇ ਹੋਏ ਜੀ,
1: ਠੀਕ ਹੈ ਜੀ,
0: ਬੋਸ਼ ਦਾ ਇੱਕ ਡੈਮੋ ਕਿਚਨ ਹੈ ਜਿਹੜਾ ਰੈਗੂਲਰ ਬਿਲਟ ਇਨ ਹੈ, ਇੱਕ ਡੈਮੋ ਕਿਚਨ ਹੈ ਜਿਹੜਾ ਫਲੱਸ਼ ਕਟ ਆਊਟ ਦੇ ਨਾਲ,
1: ਬੜਾ ਸੋਹਣਾ ਲੱਗਦਾ,
0: ਹਾਂਜੀ, ਫਲੱਸ਼ ਕਟ ਆਊਟ, ਜਿਹੜਾ ਮੋਸਟ ਇੰਸਟਾਲਰ ਨੂੰ, ਬਲੀਵ ਕਰੋ ਕਈ ਵਾਰੀ ਸਪੈਸ਼ਲ ਇੰਸਟਾਲਰ ਬੁਲਾਉਣੇ ਪੈਂਦੇ ਆ ਮੋਸਟ ਇੰਸਟਾਲਰ ਨੂੰ, ਉਹ ਛੇਤੀ ਕਿਤੇ ਇੰਸਟਾਲ ਨਹੀਂ ਹੁੰਦਾ, ਕਿਉਂਕਿ ਉਹਦੀ ਬਿਊਟੀ ਤੇ ਉਹਦਾ ਜਿਹੜਾ ਇੱਕ
1: ਇੰਚ ਬਾਹਰ ਰਹਿ ਗਿਆ ਤਾਂ ਉਹਦਾ ਨੁਕਸਾਨ, ਇੱਕ ਇੰਚ ਅੰਦਰ ਵੜ ਗਿਆ ਤਾਂ ਨੁਕਸਾਨ, ਫਲੱਸ਼
0: ਇੱਕ ਸੂਤਰ ਵੀ ਨਹੀਂ ਬਾਹਰ ਰਹਿਣਾ ਜੀ ਉਹ,
1: ਠੀਕ ਹੈ,
0: ਹਾਂਜੀ, ਉਹ ਪੂਰਾ ਫਲੱਸ਼ ਕਟ ਆਊਟ ਦੇ ਨਾਲ ਕਿਚਨ ਬਣਨਾ, ਬਿਊਟੀਫੁਲ ਕਿਚਨ ਹੈ ਇਹ। ਜੇ ਤੁਸੀਂ ਬਿਲਟ ਇਨ ਕਿਚਨ ਲੈਣਾ ਤੇ ਜ਼ਰੂਰ 40% ਦੇ ਡਿਸਕਾਊਂਟ ਦਾ ਫਾਇਦਾ ਚੁੱਕਣਾ, ਚਾਹੇ ਤੁਸੀਂ ਮੋਨੋਗ੍ਰਾਮ ਲੈਣਾ, ਚਾਹੇ ਤੁਸੀਂ ਪੈਨਲ ਰੈਡੀ ਫਰਿੱਜ ਲੈਣਾ।
1: ਅੱਛਾ ਜੀ, ਉਹ ਕੀ ਹੁੰਦਾ
0: ਪੈਨਲ ਰੈਡੀ ਫਰਿੱਜ? ਜਿਹੜਾ ਉਹਦੇ ਚ ਜਿਹੜੀਆਂ ਤੁਹਾਡੀਆਂ ਕਿਚਨ ਕੈਬਨਿਟਸ ਦੇ ਜੋ ਵੀ ਪੈਨਲ ਬਣੇ ਹੋਏ ਆ,
1: ਹਾਂਜੀ,
0: ਉਹੀ ਪੈਨਲ ਤੁਹਾਡੇ ਫਰਿੱਜ ਦਾ
1: ਪਤਾ ਲੱਗਣਾ ਵੀ ਤੇ ਫਰਿੱਜ ਕੀ ਹੈ।
0: ਨਹੀਂ, ਸਿਰਫ ਹੈਂਡਲ ਹੀ ਦਿਖਣਾ, ਜਿੱਦਾਂ ਬਾਕੀ ਡਰੋਰਸ ਦੇ ਹੈਂਡਲ ਹੁੰਦੇ, ਤੁਸੀਂ ਹੈਂਡਲ ਫੜ ਕੇ ਖੋਲੋਗੇ ਤੇ ਅੰਦਰ ਫਰਿੱਜ ਆ, ਹੈਂਡਲ ਫੜ ਕੇ ਖੋਲੋਗੇ ਅੰਦਰ ਫਰੀਜ਼ਰ ਆ, ਹੈਂਡਲ ਫੜ ਕੇ ਖੋਲੋਗੇ ਅੰਦਰ ਡਿਸ਼ਵਾਸ਼ਰ ਆ। ਸੋ ਅਗਰ ਪੈਨਲ ਰੈਡੀ ਫਰਿੱਜ ਐਂਡ ਫਰੀਜ਼ਰ, ਪੈਨਲ ਰੈਡੀ ਡਿਸ਼ਵਾਸ਼ਰਸ ਲੈਣੀਆਂ, ਜਾਂ ਤੁਸੀਂ ਬਿਲਟ ਇਨ ਫਲੱਸ਼ ਕਟ ਆਊਟ ਦੇ ਨਾਲ ਬਿਲਟ ਇਨ ਕਿਚਨ ਲੈਣਾ, ਤੇ 40% ਦਾ ਡਿਸਕਾਊਂਟ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ। ਮਦਰਸ ਡੇ, ਮਦਰਸ ਡੇ, ਮਦਰਸ ਡੇ ਸਪੈਸ਼ਲ ਡਿਸਕਾਊਂਟ ਹੈ, ਹੋਲਡ ਕਰਾ ਲੈਣਾ ਇਹ ਡੀਲ।
1: ਇਹ ਤਾਂ ਤੁਸੀਂ ਹੋ ਗਿਆ ਬੋਸ਼ ਦਾ
0: ਜੀ,
1: ਇੱਕ ਇਟਾਲੀਅਨ ਮੇਡ ਤੁਸੀਂ ਦੱਸ ਦਿਓ
0: ਐਲੀਕਾ,
1: ਹਾਂ ਉਹ ਵੀ ਸਿਰੇ ਦਾ,
0: ਬਿਲਕੁਲ ਜੀ, ਉਹਦੇ ਚ ਕੱਲਾ ਫਰਿੱਜ ਹੀ ਜਿਹੜਾ ਨਾ ਜੀ, 14,000 ਦਾ ਫਰਿੱਜ ਹੈ, 14,000 ਦਾ ਫਰੀਜ਼ਰ ਆ। ਫਰਿੱਜ ਐਂਡ ਫਰੀਜ਼ਰ ਦੋ ਕਾਲਮ ਲੱਗਦੇ ਆ, ਸੋ ਉਹ ਜਿਹੜਾ ਤਕਰੀਬਨ 28,000 ਦਾ ਤਾਂ ਫਰਿੱਜ ਐਂਡ ਫਰੀਜ਼ਰ ਹੀ ਬਣ ਜਾਂਦਾ, ਜਦਕਿ ਅਸੀਂ ਪੂਰਾ ਪੈਕੇਜ ਤੁਹਾਨੂੰ ਬਿਲਟ ਇਨ ਕਾਲਮਸ ਦੇ ਨਾਲ ਐਲੀਕਾ ਇਟਾਲੀਅਨ ਬ੍ਰਾਂਡ ਕਿਚਨ ਡੈਮੋ ਦੇਖਣਾ, ਆ ਕੇ ਇੱਕ ਵਾਰੀ ਸ਼ੋਰੂਮ ਚ ਦੇਖ ਲਵੋ, ਆਲਰੇਡੀ ਇੰਸਟਾਲ ਹੋਇਆ ਹੋਇਆ ਪੂਰਾ ਦਾ ਪੂਰਾ ਬਿਲਟ ਇਨ ਕਿਚਨ ਸਿਰਫ 18,900 ਚ ਮਿਲੇਗਾ।
1: ਲਓ ਜੀ,
0: ਸਿਰਫ 18,900 ਚ ਕੁੱਕਟੋਪ ਵੀ ਇੰਕਲੂਡ ਹੈ, 18,900 ਚ ਵਾਲਵਨ ਵਿਦ ਮਾਈਕ੍ਰੋਵੇਵ ਵੀ ਇੰਕਲੂਡ ਹੈ, 18,900 ਚ ਡਿਸ਼ਵਾਸ਼ਰ ਵੀ ਇੰਕਲੂਡ ਹੈ, 18,900 ਚ ਫਰਿੱਜ ਐਂਡ ਫਰੀਜ਼ਰ ਦੋ ਕਾਲਮ ਵੀ ਇੰਕਲੂਡਿਡ ਹੈ।
1: ਤੇ 6 ਮਹੀਨਿਆਂ ਚ ਪੈਸੇ ਦੇਣੇ ਆ,
0: 6 ਮਹੀਨੇ ਚ ਪੈਸੇ ਦੇਣੇ ਆ, ਤੇ ਇੰਟਰਸਟ ਵੀ ਕੋਈ ਨਹੀਂ, ਡਿਲੀਵਰੀ ਵੀ ਫ੍ਰੀ ਹੋਣੀ ਹੈ। 905-450-2828 ਮਦਰਸ ਡੇ, ਮਦਰਸ ਡੇ, ਮਦਰਸ ਡੇ, ਸਾਲ ਚ ਇੱਕ ਵਾਰੀ ਆਉਣਾ ਤੇ ਸਾਲ ਚ ਇੱਕ ਵਾਰੀ ਹੀ ਇਹੋ ਜਿਹੀਆਂ ਡੀਲਾਂ ਕੰਪਨੀਜ਼ ਨੇ ਆਫਰ ਕਰਨੀਆਂ ਉਸੇ ਪਲੇਟਫਾਰਮ ਤੇ ਆ ਜਿੱਥੇ ਬੈਸਟ ਕਸਟਮਰ ਸਰਵਿਸ ਹੈ, ਜਿੱਥੇ ਬੈਸਟ ਵਾਲੀਅਮ ਰੀਬੇਟ ਹੈ, ਉਹ ਹੈ ਵਨ ਐਂਡ ਓਨਲੀ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ, 905-450-2828।

0: ਚੱਲੀਏ।
1: ਹਾਂ ਜੀ, ਗ੍ਰੈਂਡ ਫਰਨੀਚਰ ਤੇ ਚੱਲੀਏ।
2: ਬਿਲਕੁਲ ਬਿਲਕੁਲ, ਗ੍ਰੈਂਡ ਫਰਨੀਚਰ ਤੇ ਜਾਣਾ ਹੀ ਹੈ ਪੈਣਾ ਜੀ, ਕਿਉਂਕਿ ਮਦਰਸ ਡੇ ਦੇ ਉੱਪਰ ਜਿਹੜੀਆਂ ਡੀਲ ਮਿਲਣੀਆਂ ਇਹ ਦੁਬਾਰਾ ਡੀਲ ਨਹੀਂ ਮਿਲਣੀਆਂ। ਤੁਸੀਂ ਇਹ ਦੇਖੋ ਭਾਜੀ, ਬਾਕੀ ਕੁਈਨ ਸਾਈਜ਼ ਮੈਟਰਸ ਤਾਂ ਆਪਾਂ ਦਿੱਤਾ ਹੀ ਹੈ ਫ੍ਰੀ ਨਾਲ, ਕੁਈਨ ਸਾਈਜ਼ ਪੇਟੀ ਬੈੱਡ 399 ਦਾ ਕੀਤਾ, ਪਰ ਕਿੰਗ ਸਾਈਜ਼ ਪੂਰਾ ਬੈਡਰੂਮ ਸੈੱਟ, ਕਿੰਗ ਸਾਈਜ਼ ਪੂਰਾ ਬੈਡਰੂਮ ਸੈੱਟ ਯਾਦ ਰੱਖਣਾ, ਇਹ 7 ਪੀਸ ਦਾ ਬੈਡਰੂਮ ਸੈੱਟ ਹੈ ਅਤੇ ਕਿੰਗ ਸਾਈਜ਼ ਹੈ। ਕਿੰਗ ਐਂਡ ਕੁਈਨ ਦੀਆਂ ਫੀਲਿੰਗਸ ਤੁਹਾਨੂੰ ਇਸ ਬੈੱਡ 'ਤੇ ਮਿਲਣਗੀਆਂ। ਇਹ ਵੀ $1,500-1,600 ਤੋਂ ਘੱਟ ਨਹੀਂ ਸੀ, ਪਰ ਮਦਰਸ ਡੇ ਸਪੈਸ਼ਲ, ਮਦਰਸ ਡੇ ਸਪੈਸ਼ਲ, ਮਦਰਸ ਡੇ ਸਪੈਸ਼ਲ, ਓਨਲੀ ਓਨਲੀ ਓਨਲੀ 899 ਦੇ ਨਾਲ ਕਿੰਗ ਸਾਈਜ਼ ਮੈਟਰਸ ਫ੍ਰੀ ਫ੍ਰੀ ਫ੍ਰੀ। $500-600 ਦਾ ਤਾਂ ਮੈਟਰਸ ਹੀ ਹੁੰਦਾ, 400 ਦਾ ਵੀ ਲਾਓ ਯਾਰ, 899 ਚ ਪੂਰਾ ਕੁਈਨ ਸਾਈ ਕਿੰਗ ਸਾਈਜ਼ ਬੈਡਰੂਮ ਸੈੱਟ ਮਿਲ ਰਿਹਾ, ਨਾਲ ਕਿੰਗ ਸਾਈਜ਼ ਮੈਟਰਸ ਫ੍ਰੀ ਮਿਲ ਰਿਹਾ। ਕਿਉਂ? ਬਿਲਕੁਲ ਕਿਉਂ, ਸਮਝ ਗਏ ਹੋ? ਮਦਰਸ ਡੇ, ਮਦਰਸ ਡੇ, ਮਦਰਸ ਡੇ, ਮਦਰਸ ਡੇ ਸਪੈਸ਼ਲ ਡਿਸਕਾਊਂਟ ਹੈ, ਬਾਰ ਬਾਰ ਨਹੀਂ ਮਿਲਣਾ, ਅੱਜ ਲਾਸਟ ਡੇ ਹੈ। ਚੱਕ ਲਓ ਡੀਲ ਹੈ, 6685 ਟੋਮਕਨ ਰੋਡ, 6685 ਟੋਮਕਨ ਰੋਡ, 6472620000 ਤੇ ਕਾਲ ਕਰ ਲਓ, ਹੋਲਡ ਕਰਾ ਲੈਣਾ, ਬੇਸ਼ੱਕ ਸ਼ੋਰੂਮ 'ਚ ਜਾ ਕੇ ਚੈੱਕ ਕਰਕੇ ਕੰਪੇਅਰ ਕਰਕੇ ਫਿਰ ਡਿਲੀਵਰੀ ਸਕੈਜੂਅਲ ਕਰਨਾ, ਪਰ ਹੋਲਡ ਕਰਨ 'ਚ ਤਾਂ ਕੋਈ ਪੈਸਾ ਨਹੀਂ, ਕੋਈ ਖਰਚਾ ਨਹੀਂ ਹੋ ਰਿਹਾ, ਸਿਰਫ ਨਾਮ ਅਤੇ ਨੰਬਰ ਹੀ ਦੇਣਾ। ਕਿਸ ਨੰਬਰ 'ਤੇ ਪਿਕਚਰ ਮੰਗਵਾਉਣੀ, ਪਿਕਚਰ ਵੀ ਮੰਗਾ ਸਕਦੇ ਹੋ, 6472620000, 6472620000।

0: ਜੀ
1: ਕੀ ਬਾਤ ਹੈ ਜੀ, ਕੀ ਵਰਡਿੰਗ ਹੈ।
0: ਇੱਕ ਮਾਂ ਵਾ, ਉਹਨੂੰ ਇੱਕ ਰੋਟੀ ਕਹੋ ਦੋ ਦਿੰਦੇ ਆ, ਇੱਕ ਮਾਂ ਵਾ।
1: ਸਹੀ ਗੱਲ, ਵੀਰ ਚ ਕੋਈ ਸ਼ੱਕ ਨਹੀਂ।
0: ਸੋ ਅੱਜ ਮਦਰ ਡੇ ਸਪੈਸ਼ਲ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕੀਤਾ ਗਿਆ, ਸਾਰੇ ਮਦਰਸ ਨਾਲ ਰਿਲੇਟਡ ਗਾਣੇ ਤੁਹਾਡੇ ਲਈ ਪੇਸ਼ ਕੀਤੇ ਗਏ, ਸਾਰੀਆਂ ਪ੍ਰਾਈਜ਼ ਜਿਹੜੀਆਂ ਮਦਰ ਡੇ ਤੇ ਡਿਸਕਾਊਂਟ ਚ ਦਿੱਤੀਆਂ ਗਈਆਂ ਨੇ ਸੁਲਤਾਨ ਜੀ,
1: ਤੇ ਨਾਲ ਦੀ ਨਾਲ ਮਦਰਸ ਡੇ ਗਿਫਟ ਵੀ ਲੈਣੇ ਆ ਤੁਸੀਂ। ਚਾਹੇ ਤੁਸੀਂ ਆਪਣੀ ਮਦਰ ਨੂੰ ਲੈ ਕੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਆਉਣਾ ਤੇ ਗੁਰਬਾਣੀ ਰੇਡੀਓ ਫ੍ਰੀ ਗਿਫਟ ਮਦਰ ਨੂੰ ਦੇਣਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ। ਜੇ ਤੁਸੀਂ ਕੋਈ ਵੀ ਪਰਚੇਸ ਕਰਦੇ ਹੋ ਤੁਹਾਨੂੰ ਗੁਰਬਾਣੀ ਰੇਡੀਓ ਦੇ ਨਾਲ ਨਾਲ ਚੋਪਰ ਲੈਣਾ ਤੁਸੀਂ ਚੋਪਰ ਲੈ ਲਓ, ਬਲੈਂਡਰ ਲੈਣਾ ਬਲੈਂਡਰ ਲੈ ਲਓ, ਕੌਫੀ ਗ੍ਰਾਈਂਡਰ ਲੈ ਲਓ, ਹੈਂਡ ਬਲੈਂਡਰ ਲੈ ਲਓ, ਪ੍ਰੈਸ ਆਇਰਨ ਲੈ ਲਓ। ਇਹ ਫ੍ਰੀ ਗਿਫਟ ਮਦਰਸ ਡੇ ਤੇ ਮਿਲਣੇ ਹੀ ਮਿਲਣੇ ਆ ਹਰ ਪਰਚੇਸ ਦੇ ਨਾਲ, ਤੇ ਪਰਚੇਸ ਵੀ ਜਿਹੜੀ ਆ $700-800 ਡਿਸਕਾਊਂਟ ਤੇ ਆ। ਜੇ ਟੀਵੀ ਸੈਕਸ਼ਨ ਦੀ ਗੱਲ ਕਰੀਏ, 75 ਇੰਚ ਟੀਵੀ $1500 ਵਾਲਾ $799 ਦਾ ਮਿਲ ਰਿਹਾ। ਜੇ 85 ਇੰਚ ਦੀ ਗੱਲ ਕਰੀਏ $1600-1700 ਵਾਲਾ $899 ਚ ਮਿਲ ਰਿਹਾ। ਜੇ ਵਾਸ਼ਰ ਐਂਡ ਡਰਾਇਰ ਦੀ ਗੱਲ ਕਰੀਏ ਤੇ $1600-1700 ਵਾਲਾ $1099 ਚ ਮਿਲ ਰਿਹਾ। ਜੇ ਫਰਿੱਜ ਸਟੋਵ ਡਿਸ਼ ਵਾਸ਼ਰ ਦੀ ਗੱਲ ਕਰੀਏ ਤੇ ਤੁਹਾਨੂੰ ਫਰਿੱਜ ਸਟੋਵ ਤੇ ਵਾਸ਼ਰ ਐਂਡ ਡਰਾਇਰ ਚਾਰ ਹੋਮ ਅਪਲਾਈਸਿਸ $4000 ਵਾਲੇ $2699 ਚ ਮਿਲ ਰਿਹਾ। ਜੇ ਬਿਲਟ ਇਨ ਕਿਚਨ ਦੀ ਗੱਲ ਕਰੀਏ ਤੇ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪਥ ਫਰਿੱਜ। ਬੋਸ਼ ਦਾ ਬਿਲਟ ਇਨ ਕਿਚਨ, ਬਿਲਟ ਇਨ ਕਾਊਂਟਰ ਡੈਪਥ ਫਰਿੱਜ, ਆਈਸ ਐਂਡ ਵਾਟਰ ਡਿਸਪੈਂਸਰ ਦੇ ਨਾਲ ਬੋਸ਼ ਵੱਲੋਂ 40% ਦਾ ਡਿਸਕਾਊਂਟ ਹੈ। $16000 ਦਾ ਪੈਕੇਜ ਸਿਰਫ $9900 ਚ ਮਿਲ ਰਿਹਾ। ਕਿਉਂ? ਮਦਰਸ ਡੇ, ਮਦਰਸ ਡੇ, ਮਦਰਸ ਡੇ ਸਾਲ 'ਚ ਇੱਕ ਵਾਰੀ ਆਉਣਾ ਤੇ ਸਾਲ 'ਚ ਇੱਕ ਵਾਰੀ ਇਹੋ ਜਿਹੀਆਂ ਡੀਲਾਂ ਮਿਲਣੀਆਂ। 6 ਮਹੀਨੇ 'ਚ ਤੁਸੀਂ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਹੈ ਜੀ। 905-450-2828, 905-450-2828 ਅੱਜ ਸ਼ਾਮ 7 ਵਜੇ ਤੱਕ ਚੱਕ ਲੈਣਾ, 905-450-2828 ਜੀ।
0: ਉੱਪਰ ਵਾਲੇ ਦਾ ਦੁਆ ਕਰਨ ਮੇਰੇ, ਫਿਰ ਮਿਲਾਂਗੇ। ਡਿਪਟ ਵਾਲਾ ਨੂੰ ਇਜਾਜ਼ਤ ਦਿਓ, ਹੈਵ ਅ ਵੰਡਰਫੁਲ ਡੇ, ਹੈਵ ਅ ਬਿਊਟੀਫੁਲ ਡੇ।

0: ਤੁਸੀਂ ਦੇਸ਼ ਵਿੱਚ ਨਵੇਂ ਹੋ, ਨੈਸ਼ਨਲ ਬੈਂਕ ਕੈਨੇਡਾ ਵਿੱਚ ਤੁਹਾਡੇ ਪਹਿਲੇ ਕਦਮ ਚੱਕਣ ਵਿੱਚ ਤੁਹਾਡੀ ਮਦਦ ਕਰਨ ਲਈ ਇੱਥੇ ਹੈ। ਮਨੀ ਸੈਂਸ ਅਨੁਸਾਰ 2025 ਚ ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਲਈ ਸਭ ਤੋਂ ਵਧੀਆ ਬੈਂਕ ਬਾਰੇ ਜਾਣੋ ਅਤੇ ਨਵੇਂ ਆਉਣ ਵਾਲਿਆਂ ਲਈ ਸਾਰੀ ਬੈਂਕਿੰਗ ਸੇਵਾਵਾਂ ਦੇ ਨਾਲ ਸ਼ੁਰੂਆਤ ਕਰੋ। ਨੈਸ਼ਨਲ ਬੈਂਕ, ਕੁਝ ਬਣਾਓ।
1: This is AM 530, CHLO AM, serving Brampton, Mississauga, Toronto, the GTA, and the world at am530.ca. This is AM 530, CHLO AM, an Evanoff communications station, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਸ੍ਰੀਕਾਲ ਜੀ ਸਾਰਿਆਂ ਨੂੰ ਹਰਵੀਰ ਸਿੰਘ ਭੁੱਲਰ ਵੱਲੋਂ AM 530 ਨੂੰ ਟਿਊਨ ਕਰ ਚੁੱਕੇ ਸਾਰੇ ਰੱਬ ਵਰਗੇ ਸਰੋਤਿਆਂ ਦਾ ਤਹਿ ਦਿਲ ਤੋਂ ਧੰਨਵਾਦ। GIN ਨੂੰ ਵੈਲਕਮ, ਨਿੱਘਾ ਸਵਾਗਤ। ਅੱਜ ਦੇ ਇਸ ਦਿਨ ਦੇ ਵਿੱਚ ਮਈ ਮਹੀਨੇ ਦੀ 9 ਤਰੀਕ ਸੰਨ 2026 ਸਮਾਂ ਹੋ ਚੁੱਕਿਆ 5:02 ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਸਟੂਡੀਓ ਨੰਬਰ ਹੈ ਜੀ 416-233-7368। ਬਹੁਤ ਸਾਰੀਆਂ ਗੱਲਾਂਬਾਤ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਕਰਾਂਗੇ ਐਂਡ ਪਰ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਸ਼ਾਲੂ ਸ਼ਰਮਾ ਜੀ ਨਾਲ। ਸ਼ਾਲੂ ਜੀ ਸਤਿ ਸ਼੍ਰੀ ਅਕਾਲ ਜੀ ਐਂਡ ਵੈਲਕਮ। ਛੱਡੋ, ਤੁਸੀਂ ਡੇਲੀ ਉਹਨਾਂ ਦੇ ਨਾਲ ਗੱਲਬਾਤ ਕਰੋ ਤੇ ਖਾਸ ਤੌਰ ਤੇ ਇਹ ਦਿਨ ਇੱਕ ਚਲੋ ਇਹ ਹੁੰਦਾ ਕਿ ਸਪੈਸ਼ਲ ਫੀਲ ਕਰਵਾਉਣ ਦਾ ਇੱਕ ਤਰੀਕਾ ਹੁੰਦਾ, ਜਿੱਥੇ ਕਿ ਬੱਚਿਆਂ ਨੂੰ ਆਪਣੀਆਂ ਮਾਵਾਂ ਦਾ ਫਿਕਰ ਆ, ਉੱਥੇ ਹੀ ਮਾਵਾਂ ਨੂੰ ਪੇਰੈਂਟਸ ਨੂੰ ਹਮੇਸ਼ਾ ਆਪਣੇ ਬੱਚਿਆਂ ਦਾ ਫਿਕਰ ਰਹਿੰਦਾ ਗਾ। ਉਹ ਚਾਹੇ ਕਿਸ ਵੀ ਏਜ ਦੇ ਵਿੱਚ ਹੋਣ, ਉਹਨਾਂ ਨੇ ਹਮੇਸ਼ਾ ਆਪਣੇ ਬੱਚਿਆਂ ਦਾ, ਬੱਚਿਆਂ ਦੇ ਫਿਊਚਰ ਦਾ ਸੋਚਣਾ ਹੁੰਦਾ ਗਾ। ਸੋ ਬੜੀ ਚੰਗੀ ਗੱਲ ਹੈ ਅਤੇ ਖਾਸ ਤੌਰ 'ਤੇ ਆਪਣੀ ਕਮਿਊਨਿਟੀ ਦੇ ਵਿੱਚ ਤਾਂ ਇਹ ਦੇਖਿਆ ਜਾਂਦਾ ਕਿ ਉਹਨਾਂ ਨੂੰ ਇਹ ਨਹੀਂ ਹੁੰਦਾ ਕਿ ਕਿਸ ਇਨਵਾਇਰਮੈਂਟ 'ਚ ਵੱਡੇ ਹੋ ਰਹੇ ਆ, ਸਾਰਾ ਦਾ ਪੇਚ ਉਹਨਾਂ ਦਾ, ਸਾਰੀ ਧਨ ਦੌਲਤ ਆਪਦੀ ਸਿਹਤ ਦਾ ਦੇਖੇ ਬਿਨਾਂ ਉਹਨਾਂ ਨੇ ਆਪਣੇ ਬੱਚਿਆਂ 'ਤੇ ਹੀ ਫੋਕਸ ਕਰਨਾ। ਸੋ ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਤੁਸੀਂ ਇਹੀ ਦੱਸੋ ਬੱਚਿਆਂ ਦੇ ਫਿਊਚਰ ਦੇ ਲਈ RESP ਜੋ ਪ੍ਰੋਗਰਾਮ ਆ ਉਹਦੇ ਬਾਬਤ ਜ਼ਰੂਰ ਸਾਡੇ ਸਰੋਤਿਆਂ ਨੂੰ ਜਾਣਕਾਰੀ ਦਿਓ ਜੀ।
1: ਹਾਂਜੀ, ਸਭ ਤੋਂ ਪਹਿਲਾਂ ਤਾਂ ਸਾਡੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ ਐਂਡ ਵੈਲਕਮ ਟੂ ਦਾ ਸ਼ੋਅ। ਔਰ ਮਦਰਸ ਡੇ ਹੈਗਾ ਕੱਲ੍ਹ ਨੂੰ, ਔਰ ਸਭ ਤੋਂ ਪਹਿਲਾਂ ਸਾਰੇ ਹੀ ਮਦਰਸ ਨੂੰ, ਗ੍ਰੈਂਡ ਮਦਰਸ ਨੂੰ ਔਰ ਜੋ ਐਕਸਪੈਕਟਿੰਗ ਮਦਰਸ ਹੈਗੀਆਂ ਉਹਨਾਂ ਨੂੰ ਸਾਰਿਆਂ ਨੂੰ ਹੈਪੀ ਮਦਰਸ ਡੇ। ਔਰ ਜਿਸ ਤਰ੍ਹਾਂ ਕਿ ਤੁਸੀਂ ਕਿਹਾ ਕਿ ਮਾਂ ਹਮੇਸ਼ਾ ਬੱਚਿਆਂ ਨੂੰ ਹਮੇਸ਼ਾ ਉਹਨਾਂ ਦੇ ਲਈ ਵਰਿਡ ਹੁੰਦੇ ਨੇ, ਪੇਰੈਂਟਸ ਹਮੇਸ਼ਾ ਬੱਚਿਆਂ ਦੇ ਲਈ ਵਰਿਡ ਹੁੰਦੇ ਆ, ਤੇ ਆਪਾਂ RESP ਬੱਚਿਆਂ ਦੀ ਗੱਲ ਕਰਦੇ ਹੈਗੇ ਆ। ਬੱਚਿਆਂ ਦੇ ਲਈ ਸੇਵਿੰਗ ਦਾ ਜਿਹੜਾ ਕਿ ਬਹੁਤ ਹੀ ਵਧੀਆ ਟੂਲ ਹੈਗਾ, ਔਰ ਜਿਸ ਦੇ ਵਿੱਚ ਕਿ ਅਸੀਂ ਜਦੋਂ ਕੰਟਰੀਬਿਊਟ ਕਰਦੇ ਹੈਗੇ ਆ ਤਾਂ ਬੱਚਿਆਂ ਦੇ ਉਹ ਜਦੋਂ ਉਹਨਾਂ ਨੇ ਕਾਲਜ ਯੂਨੀਵਰਸਿਟੀ ਜਾਣਾ ਹੈਗਾ, ਉਹਨਾਂ ਦੀ ਐਜੂਕੇਸ਼ਨ ਦੇ ਲਈ ਉਹਨਾਂ ਨੂੰ ਬੈਸਟ ਹੈਲਪ ਹੋ ਜਾਂਦੀ ਹੈਗੀ ਆ, ਜੋ ਕਿ ਜੋ ਵੀ ਅਸੀਂ ਸੇਵਿੰਗ ਕਰਦੇ ਹੈਗੇ ਆ ਉਹਦੇ ਵਿੱਚ ਗਵਰਨਮੈਂਟ ਵੱਲੋਂ 20% ਗ੍ਰਾਂਟ ਜੋ ਕੰਟਰੀਬਿਊਟ ਹੁੰਦਾ, ਔਰ ਜਿਹੜੀ ਕਿ ਬਹੁਤ ਹੀ ਵਧੀਆ ਬੱਚਿਆਂ ਦੇ ਲਈ ਹੈਲਪ ਹੈਗੀ ਆ। ਜੇ ਤੁਸੀਂ $208 ਪਰ ਮੰਥ ਕੰਟਰੀਬਿਊਟ ਕਰਦੇ ਹੈਗੇ ਆ ਤੇ ਉਹਦੇ ਵਿੱਚ $500 ਗਵਰਨਮੈਂਟ ਵੱਲੋਂ ਐਵਰੀ ਈਅਰ ਤੁਹਾਨੂੰ ਮਿਲਦਾ ਹੀ ਮਿਲਦਾ ਹੈਗਾ, ਜੋ ਕਿ ਬਹੁਤ ਹੀ ਵਧੀਆ ਗਵਰਨਮੈਂਟ ਦਾ ਪਲਾਨ ਹੈਗਾ। ਉਹ ਸਾਨੂੰ ਜ਼ਰੂਰ ਬੱਚਿਆਂ ਦੇ ਲਈ ਲੈਣਾ ਚਾਹੀਦਾ ਹੈਗਾ, ਕਿਉਂਕਿ ਅਗਰ ਅਸੀਂ ਸਟੱਡੀਜ਼ ਵਾਸਤੇ ਲੋਨ ਲੈਣੇ ਹੈਗੇ ਆ ਤਾਂ ਸਾਨੂੰ ਲੋਨ ਵਾਪਸ ਕਰਨਾ ਹੈਗਾ। ਔਰ ਜਦੋਂ ਅਸੀਂ RESP ਦੇ ਵਿੱਚ ਕੰਟਰੀਬਿਊਟ ਕਰਦੇ ਹੈਗੇ ਹਾਂ, ਉਹ ਅਸੀਂ ਬੱਚਿਆਂ ਦੇ ਲਈ ਕੰਟਰੀਬਿਊਟ ਕੀਤਾ, ਉਹਦੇ ਵਿੱਚ ਇੰਟਰਸਟ, ਕੰਪਾਊਂਡਿੰਗ ਇੰਟਰਸਟ ਦੇ ਨਾਲ ਨਾਲ ਗਵਰਨਮੈਂਟ ਦੀ ਜਿਹੜੀ ਗ੍ਰਾਂਟ ਹੈਗੀ ਹੈ ਉਹ ਵਿੱਚ ਐਡ ਹੁੰਦੀ ਹੈ, ਔਰ ਬੱਚਿਆਂ ਦੀ ਸਟੱਡੀਜ਼ ਦੇ ਲਈ ਬਹੁਤ ਹੀ ਵਧੀਆ ਹੈਲਪ ਹੋ ਜਾਂਦੀ। ਚਾਹੇ ਬੱਚਾ ਕੈਨੇਡਾ ਦੇ ਵਿੱਚ ਕਿਤੇ ਵੀ ਜਾ ਰਿਹਾ ਜਾਂ ਕਿਸੇ ਵੀ ਵਰਲਡ ਦੇ ਕਾਰਨਰ ਦੇ ਵਿੱਚ ਕਿਤੇ ਵੀ ਜਾ ਕੇ ਉਹ ਆਪਣੀ ਸਟੱਡੀਜ਼ ਨੂੰ ਕੰਪਲੀਟ ਕਰ ਰਿਹਾ ਹੈਗਾ, ਤੇ ਉਹਦੇ ਲਈ ਕੋਈ ਵੀ ਇੱਦਾਂ ਦੀ ਉਹ ਨਹੀਂ ਹੈਗਾ ਕਿ ਵੀ ਉਹਨਾਂ ਨੇ ਸਿਰਫ ਕੈਨੇਡਾ ਦੇ ਵਿੱਚ ਹੀ ਪੜ੍ਹਨਾ, ਟੋਰਾਂਟੋ ਦੇ ਵਿੱਚ ਹੀ ਪੜ੍ਹਨਾ, ਬਟ ਉਹ ਕਿਤੇ ਵੀ ਵਰਲਡ ਵਾਈਡ ਪੜ੍ਹ ਸਕਦੇ ਹੈਗੇ ਆ। ਔਰ ਜਦੋਂ ਵੀ ਯੂਨੀਵਰਸਿਟੀ ਦੇ ਵਿੱਚ ਐਜੂਕੇਸ਼ਨ ਉਹਨਾਂ ਨੇ ਆਪਣੀ ਲੈਣੀ ਹੈਗੀ ਆ ਤਾਂ ਉਹਨਾਂ ਨੂੰ ਉਹ ਲੰਬਸਮ ਅਮਾਊਂਟ ਜੋ ਉਹਨਾਂ ਨੂੰ ਚਾਹੀਦੀ ਹੈਗੀ ਆ RESP ਵੱਲੋਂ ਜਿਹੜਾ ਉਹ ਪ੍ਰੋਵਾਈਡ ਕੀਤਾ ਜਾਂਦਾ ਹੈਗਾ ਉਹਨਾਂ ਦੇ ਪਲਾਨ ਦੇ ਅਕੋਰਡਿੰਗ ਟੂ। ਔਰ ਬੱਚੇ ਜਿਹੜੇ ਇੱਥੇ ਕੈਨੇਡਾ ਦੇ ਵਿੱਚ PR ਹੈਗੇ ਆ ਉਹਨਾਂ ਦੇ ਲਈ ਇਹ ਬੈਨੀਫਿਟ ਉਹ ਅਵੇਲ ਕਰ ਸਕਦੇ ਹੈਗੇ ਆ, ਔਰ ਉਹ ਨਾ ਚਾਹੇ ਵਰਕ ਪਰਮਿਟ ਦੇ ਜਿਹੜੇ ਪੇਰੈਂਟਸ ਆਏ ਹੈਗੇ ਆ ਤੇ ਉਹਨਾਂ ਨੂੰ ਦੇ ਬੱਚਿਆਂ ਜਿਹੜੇ ਇੱਥੇ ਬੋਰਨ ਹੋਏ ਆ, ਈਵਨ ਪੇਰੈਂਟਸ ਜਿਹੜੇ ਵਰਕ ਪਰਮਿਟ ਤੇ ਹੈਗੇ ਆ ਉਹ ਵੀ ਬੱਚਿਆਂ ਦੇ ਲਈ ਇਹ ਡੈਫੀਨੇਟਲੀ ਬੈਨੀਫਿਟ ਲੈ ਸਕਦੇ ਹੈਗੇ ਆ। ਔਰ ਇਸ ਦੇ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਆ 6474078631 ਵਿਦ ਸ਼ਾਲੂ ਸ਼ਰਮਾ ਵਿਦ ਥੀਮ ਇੰਸ਼ੋਰੈਂਸ ਫੋਰ ਯੂ। ਔਰ ਅਗਰ ਤੁਸੀਂ RESP ਆਲਰੇਡੀ ਕੰਟਰੀਬਿਊਟ ਕਰ ਰਹੇ ਹੈਗੇ ਆ ਤੇ ਤੁਸੀਂ ਸੋਚ ਰਹੇ ਹੋ ਕਿ ਬੱਚਿਆਂ ਦੇ ਫਿਊਚਰ ਦੇ ਲਈ ਅਸੀਂ ਕੋਈ ਹੋਰ ਪਲਾਨ ਲੈਣਾ ਹੈਗਾ ਤੇ ਸਾਡੇ ਕੋਲ ਬੱਚਿਆਂ ਦੇ ਲਈ ਲਾਈਫ ਇੰਸ਼ੋਰੈਂਸ ਦਾ ਪਲਾਨ ਬਹੁਤ ਹੀ ਵਧੀਆ ਹੈਗਾ, ਜਿਹਦੇ ਵਿੱਚ ਕਿ ਤੁਸੀਂ ਬੱਚਿਆਂ ਦੀ ਲਾਈਫ ਇੰਸ਼ੋਰੈਂਸ ਕਰਾ ਕੇ ਉਹ, ਕਿਉਂਕਿ ਬੱਚਿਆਂ ਦੀ ਏਜ ਘੱਟ ਹੁੰਦੀ ਹੈ ਤੇ ਫਿਰ ਉਸ ਹਿਸਾਬ ਨਾਲ ਉਹਨਾਂ ਦੀ ਹੈਲਥ ਵੀ ਅੱਛੀ ਹੁੰਦੀ ਹੈ ਤੇ ਉਹਨਾਂ ਦੇ ਲਈ ਇੰਸ਼ੋਰੇਬਿਲਟੀ ਨੂੰ ਲੋਕ ਇਨ ਕਰ ਸਕਦੇ ਹੈਗੇ ਆ ਤੇ ਉਹਨਾਂ ਦੇ ਲਈ ਪਲਾਨ ਲੱਗ ਸਕਦੇ ਜਿਸਦੇ ਵਿੱਚ ਕਿ ਡਿਵੀਡੈਂਟਸ ਦੀ ਆਪਸ਼ਨ ਵੀ ਹੈਗੀ ਆ, ਜੋ ਕਿ ਜਿਸ ਤਰ੍ਹਾਂ ਬੱਚਾ ਗਰੋ ਹੁੰਦਾ ਉਸੇ ਤਰ੍ਹਾਂ ਬੱਚੇ ਦੀ ਜਿਹੜੀ ਲਾਈਫ ਦੇ ਲਾਈਫ ਇੰਸ਼ੋਰੈਂਸ ਦੇ ਵਿੱਚ ਤੁਸੀਂ ਕੰਟਰੀਬਿਊਟ ਕਰ ਰਹੇ ਹੋ ਉਹ ਵੀ ਮਨੀ ਗਰੋ ਹੁੰਦੀ ਹੈ ਔਰ ਜਿਹੜੀ ਕੈਸ਼ ਵੈਲਿਊ ਹੈਗੀ ਆ ਉਹ ਵੀ ਗਰੋ ਹੁੰਦੀ ਹੈਗੀ ਆ। ਇਸ ਪਲਾਨ ਨੂੰ ਲੈਣ ਦੇ ਲਈ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਸ਼ਾਲੂ ਸ਼ਰਮਾ 6474078631, ਔਰ ਜਿਸ ਤਰ੍ਹਾਂ ਕਿ ਤੁਸੀਂ ਕਿਹਾ ਕਿ ਮਦਰਸ ਡੇ ਹੈਗਾ ਤੇ ਆਪਣੀ ਮੋਮ ਨੂੰ ਅਸੀਂ ਜਿੱਦਾਂ ਸਪੈਸ਼ਲ ਫੀਲ ਕਰਾਉਣ ਦੇ ਲਈ ਅਸੀਂ ਸੈਲੀਬ੍ਰੇਟ ਕਰ ਰਹੇ ਹੈਗੇ ਹਾਂ ਮਦਰਸ ਡੇ। ਹਾਂਜੀ, ਬਟ ਦੇਖੋ ਮਦਰ ਸਿਰਫ ਪਿਆਰ ਹੀ ਨਹੀਂ ਕਰਦੀ, ਉਹ ਸੁਰੱਖਿਆ ਵੀ ਦਿੰਦੀ ਹੈਗੀ ਆ। ਤੇ ਮਦਰਸ ਡੇ ਤੇ ਅਸੀਂ ਮੋਮ ਨੂੰ ਗਿਫਟ ਦਿੰਦੇ ਹਾਂ ਜਿੱਦਾਂ, ਤੇ ਪਰ ਅਸੀਂ ਆਪਣੇ ਪਰਿਵਾਰ ਦਾ ਫਿਊਚਰ ਸਿਕਿਓਰ ਕੀਤਾ ਹੈ ਜਾਂ ਨਹੀਂ ਇਹ ਵੀ ਜ਼ਰੂਰ ਸੋਚੀਏ।
0: ਬਿਲਕੁਲ।
1: ਤੇ ਲਾਈਫ ਇੰਸ਼ੋਰੈਂਸ ਤੁਹਾਡੇ ਬੱਚਿਆਂ ਲਈ, ਸਪਾਊਸ ਲਈ ਅਤੇ ਪੇਰੈਂਟਸ ਦੇ ਲਈ ਫਾਈਨੈਂਸ਼ੀਅਲ ਪ੍ਰੋਟੈਕਸ਼ਨ ਹੈਗੀ ਆ। ਜਦੋਂ ਵੀ ਉਹਨਾਂ ਨੂੰ ਇਸ ਤਰ੍ਹਾਂ ਦੀ ਲੋੜ ਹੈਗੀ ਆ, ਉਹਨਾਂ ਨੂੰ ਇਹ ਪ੍ਰੋਟੈਕਸ਼ਨ ਉਹਨਾਂ ਦੇ ਕੋਲ ਹੋਵੇ। ਇਸ ਵਾਰ ਮਦਰਸ ਡੇ ਤੇ ਤੁਸੀਂ ਸਿਰਫ ਮਦਰਸ ਨੂੰ ਫਲਾਵਰ ਨਹੀਂ, ਪੀਸ ਆਫ ਮਾਈਂਡ ਵੀ ਗਿਫਟ ਕਰੋ ਨਾਲ। ਤੇ ਉਸ ਪੀਸ ਆਫ ਮਾਈਂਡ ਦੇ ਲਈ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੈਗੇ ਆ, ਸ਼ਾਲੂ ਸ਼ਰਮਾ 6474078631। ਤੇ ਆਪਣੀ ਫੈਮਿਲੀ ਦੇ ਫਿਊਚਰ ਨੂੰ ਸਿਕਿਓਰ ਕਰੋ। ਤੁਸੀਂ ਮੋਮਸ ਨੇ ਆਪਣੀਆਂ ਲਾਈਫ ਇੰਸ਼ੋਰੈਂਸ ਅਗਰ ਨਹੀਂ ਲਈ ਔਰ ਪਲਾਨ ਕਰ ਰਹੇ ਹੈਗੇ ਆ ਲੈਣ ਦੇ ਲਈ, ਅਗਰ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਨਹੀਂ ਲਈ ਹੋਈ, ਕਿਉਂਕਿ ਅੱਜ ਕੱਲ ਬਹੁਤ ਹੀ ਜ਼ਿਆਦਾ ਜਿੱਦਾਂ
0: ਬਿਲਕੁਲ
1: ਬਹੁਤ ਹੀ ਕੈਂਸਰ ਲਾਈਕ ਹਾਰਟ ਡਿਜ਼ੀਜ਼ ਬਹੁਤ ਹੀ ਅਸੀਂ ਸੁਣਦੇ ਹੈਗੇ ਆ, ਤੇ ਇਸ ਲਈ ਤੁਸੀਂ ਆਪਣੇ ਲਈ ਵੀ ਪਲਾਨ ਲੈ ਕੇ ਆਪਣੇ ਆਪ ਨੂੰ ਪ੍ਰੋਟੈਕਟ ਕਰੋ, ਕਿਉਂਕਿ ਮੋਮ ਡਿਜ਼ਰਵ ਪ੍ਰੋਟੈਕਸ਼ਨ।
0: ਬਿਲਕੁਲ। ਸੋ ਜੇ ਤੁਹਾਡੇ ਪੇਰੈਂਟਸ ਇੰਡੀਆ ਤੋਂ ਵੀ ਆ ਰਹੇ ਨੇ, ਉਹ ਚਾਹੇ ਟਰੈਵਲ ਵੀਜ਼ੇ ਤੇ ਆ ਰਹੇ ਨੇ, ਸੁਪਰ ਵੀਜ਼ੇ ਤੇ ਆ ਰਹੇ ਨੇ, ਤੁਸੀਂ ਉਹਨਾਂ ਦੀ ਇੰਸ਼ੋਰੈਂਸ ਲੈਣੀ ਚਾਹੁੰਦੇ ਹੋ ਕਿਸੇ ਵੀ ਤਰੀਕੇ ਦੀ, ਲਾਈਫ ਕ੍ਰਿਟੀਕਲ ਜਾਂ ਆਪਣੇ ਬੱਚਿਆਂ ਦੀ RESP, ਇਹ ਸਾਰੇ ਪਲਾਨ ਜਾਂ ਫਿਰ ਪਾਲਿਸੀ ਨੂੰ ਰਿਵਿਊ ਕਰਵਾਉਣਾ ਚਾਹੁੰਦੇ ਹੋ, ਤਾਂ ਸ਼ਾਲੂ ਸ਼ਰਮਾ ਜੀ ਨੂੰ ਕਾਲ ਕਰੋ। ਇਹਨਾਂ ਨੇ ਤੁਹਾਨੂੰ ਵਧੀਆ ਤਰੀਕੇ ਨਾਲ ਗਾਈਡ ਕਰਨਾ, ਪਾਲਿਸੀਆਂ ਸਮਝਾਉਣੀਆਂ ਨੇ। ਨੰਬਰ ਟੂ ਕਾਲ 647-86-81, 647-86-81, 6474078631, 647-407-8631, 6474078631। ਬਹੁਤ ਸ਼ੁਕਰੀਆ ਸ਼ਾਲੂ ਜੀ, ਧੰਨਵਾਦ।
1: ਥੈਂਕ ਯੂ।

0: ਦਰਜੀਤ ਸਾਂਝ ਕਿੱਥੇ ਜਿਹੜਾ ਮੰਜ਼ਲਾਂ ਨੂੰ ਇਹ ਸਕਸੈਸ ਆ ਜਿਹੜੀ ਉਹ ਹੋਲੀਵੁੱਡ ਤੱਕ ਪਹੁੰਚ ਚੁੱਕੀ ਹੈ, ਅਤੇ ਇਸ ਮੰਥ ਜਿਹੜੀਆਂ ਰੀਲਾਂ ਦੇਖੀਆਂ ਭਾਈ, ਬਾਕੀ ਇਹ ਲੱਗਦਾ ਕਿ ਦਲਜੀਤ ਦੋਸਾਂਝ ਜਿਹੜਾ ਸਕਸੈਸ ਦੀਆਂ ਨਵੀਆਂ ਉਚਾਈਆਂ ਨੂੰ ਛੂਹ ਰਿਹਾ, ਅਤੇ ਇੱਕ ਚੰਗੀ ਗੱਲ ਵੀ ਆ, ਅਤੇ ਪੰਜਾਬ ਦੀ ਗੱਲਬਾਤ ਵੀ ਹਮੇਸ਼ਾ ਹੁੰਦੀ ਹੈ, ਅਤੇ ਬਹੁਤੇ ਲੋਕ ਕਈ ਵਾਰ ਕੁਝ ਅਜਿਹੀਆਂ ਗੱਲਬਾਤਾਂ ਹੋ ਜਾਂਦੀਆਂ ਨੇ ਕਿ ਕੁਝ ਲੋਕ ਸਾਥ ਦਿੰਦੇ ਨੇ, ਕੁਝ ਨਹੀਂ ਦਿੰਦੇ, ਪਰ ਮਿਊਜ਼ਿਕ ਜਿਹੜਾ ਹੈਗਾ ਉਹ ਚਾਹੇ ਗੁਰਦਾਸ ਮਾਨ ਨੇ ਚਾਹੇ ਦਲਜੀਤ ਦੋਸਾਂਝ ਨੇ, ਮਿਊਜ਼ਿਕ ਨੂੰ ਪਿਆਰ ਕਰਨ ਵਾਲੇ ਹਮੇਸ਼ਾ ਦਲਜੀਤ ਦੋਸਾਂਝ ਦੇ ਨਾਲ ਨੇ। ਸਟੂਡੀਓ ਨੰਬਰ 416-233-7368 ਦੇ ਪ੍ਰੋਗਰਾਮ ਦੇ ਵਿੱਚ ਇੱਕ ਜੋ ਪਿਛਲੇ ਵੀਕ ਬਹੁਤ ਹੋਟ ਟੋਪਿਕ ਰਿਹਾ ਟਰੈਕਿੰਗ ਨੂੰ ਲੈ ਕੇ, ਉਸ ਦੇ ਬਾਰੇ ਗੱਲਬਾਤ ਕਰਾਂਗੇ। ਗੱਲਬਾਤ ਇਹ ਨਹੀਂ ਹੋਊਗੀ ਕਿ ਪੀਆਂ ਨਹੀਂ ਮਿਲਦੀਆਂ, ਘੱਟ ਮਿਲਦੀਆਂ ਨੇ, ਵੱਧ ਮਿਲਦੀਆਂ ਨੇ, ਇਹ ਚੀਜ਼ ਨੂੰ ਛੱਡ ਕੇ ਕੁਝ ਹੋਰ ਲੌਜੀਕਲ ਗੱਲਾਂ ਬਾਤਾਂ ਅੱਗੇ ਚੱਲ ਕੇ ਪ੍ਰੋਗਰਾਮ ਦੇ ਵਿੱਚ ਕੀਤੀਆਂ ਜਾਣਗੀਆਂ। ਦੱਸ ਦਈਏ ਮਦਰ ਡੇ ਸਪੈਸ਼ਲ ਪ੍ਰੋਗਰਾਮ ਆ ਜਿਹੜੇ ਸਪੋਂਸਰ ਕੀਤਾ ਜਾ ਰਿਹਾ ਗ੍ਰੈਂਡ ਹੋਮ ਫਰਨੀਚਰ ਤੋਂ ਜੀ, ਜੋ ਕਿ ਡੈਰੀ ਐਂਡ ਟੋਮਕਨ ਅਤੇ ਲੋਕੇਸ਼ਨ ਇਹਨਾਂ ਦੀ 6085 ਟੋਮਕਨ ਰੋਡ। ਇੱਥੇ ਤੁਸੀਂ ਕਿੰਗ ਸਾਈਜ਼ ਦਾ ਬੈੱਡ ਲੈਣਾ ਚਾਹੋ ਅੱਜ, ਜਿਹਦੇ ਐੱਲ ਈ ਡੀ ਲਾਈਟਾਂ ਵੀ ਲੱਗੀਆਂ ਹੁੰਦੀਆਂ ਨੇ, ਬੜਾ ਮਾਡਰਨ ਸਟਾਈਲ ਦਾ ਇਹ ਬੈੱਡਰੂਮ ਸੈੱਟ ਆ, ਡਰੈਸਰ ਮਿਰਰ ਸਾਈਟੇਬਲ ਨਾਲ ਦਿੱਤਾ ਜਾ ਰਿਹਾ, ਅਤੇ ਇਹ ਸਿਰਫ ਅਤੇ ਸਿਰਫ $899 ਦੇ ਵਿੱਚ ਤੁਹਾਨੂੰ ਕਿੰਗ ਬੈੱਡਰੂਮ ਸੈੱਟ ਐੱਲ ਈ ਡੀ ਲਾਈਟਾਂ ਵਾਲਾ ਮਿਲੂਗਾ, ਅਤੇ ਇਹਦੇ ਨਾਲ ਅੱਜ ਟੀ ਵੀ ਫਰੀ ਦਿੱਤਾ ਜਾ ਰਿਹਾ, ਟੈਲੀਵਿਜ਼ਨ ਫਰੀ ਦਿੱਤਾ ਜਾ ਰਿਹਾ। ਇੱਥੇ ਬਸ ਨਹੀਂ, ਰੀਅਲ ਜਿਹੜਾ ਹੈਗਾ ਸਟੋਨ ਡਾਇਨਿੰਗ ਟੇਬਲ ਆ ਜਿਹੜਾ ਵਿਦ ਸਿਕਸ ਚੇਅਰ, ਸਿਰਫ $499 ਦਾ, ਅਤੇ ਇਹਦੇ ਨਾਲ ਮਾਈਕਰੋਵੇਵ ਫਰੀ ਦਿੱਤਾ ਜਾ ਰਿਹਾ। ਸੋ ਇਹ ਡੀਲਾਂ ਨੂੰ ਲੈਣ ਲਈ ਤੁਸੀਂ ਕਾਲ ਕਰ ਸਕਦੇ ਹੋ 647-262-0000, 647-262-0000, ਡੈਰੀ ਐਂਡ ਟੋਮਕਨ ਅਤੇ ਗ੍ਰੈਂਡ ਹੋਮ ਫਰਨੀਚਰ 6085 ਟੋਮਕਨ ਰੋਡ 'ਤੇ ਤੁਸੀਂ ਪਹੁੰਚ ਸਕਦੇ ਹੋ। ਸ਼ਾਮ 7 ਜਾਂ ਹੋ ਸਕਦਾ 8 ਵਜੇ ਤੱਕ ਹੀ ਓਪਨ ਹੋਣ, ਤੁਸੀਂ ਇੱਕ ਵਾਰੀ ਕਾਲ ਜ਼ਰੂਰ ਕਰ ਲਿਓ 6085 ਟੋਮਕਨ ਰੋਡ, 647-262-0000 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਨਾਲ ਦੇ ਨਾਲ ਸਾਡੀ ਲਾਈਨ ਜਿਹੜੀ ਜੁੜ ਚੁੱਕੀ ਹੈ ਨਾਗਪਾਲ ਜੀ ਨਾਲ ਜੁੜ ਚੁੱਕੀ ਹੈ। ਨਾਗਪਾਲ ਜੀ, ਸਤਿ ਸ਼੍ਰੀ ਅਕਾਲ ਜੀ ਐਂਡ ਵੈਲਕਮ।
1: ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।
0: ਨਾਗਪਾਲ ਜੀ, ਦੱਸਦੀ ਹੈ ਯੂਨੀ ਗਲੋਬਲ ਤੋਂ ਜੁੜਦੇ ਨੇ ਸਾਡੇ ਨਾਲ, ਜੋ ਕਿ ਐਜੂਕੇਸ਼ਨ ਮਾਮਲੇ ਦੇ ਵਿੱਚ ਕੰਸਲਟੈਂਟ ਨੇ ਅਤੇ ਪਿਛਲੇ 7 ਸਾਲਾਂ ਤੋਂ ਇਸ ਫੀਲਡ ਦੇ ਵਿੱਚ ਨੇ, ਅਤੇ ਇਹ ਜਿਹੜਾ ਅਵੇਅਰ ਕਰ ਰਹੇ ਨੇ ਕਿ ਜੋ ਗੌਰਮੈਂਟ ਇੱਕ ਪ੍ਰੋਗਰਾਮ ਲੈ ਕੇ ਆਈ ਹੈ ਜਿਸ ਦੇ ਵਿੱਚ ਉਹ ਕਹਿ ਰਹੇ ਨੇ ਕਿ ਭਾਈ ਜਿਹੜੇ ਪਰਿਵਾਰਾਂ ਦੀ ਇਨਕਮ 70,000 ਤੋਂ ਘੱਟ ਆ ਅਤੇ ਜੋਬ ਨਹੀਂ ਹੈਗੀ ਜਾਂ ਇਨਕਮ ਘੱਟ ਆ ਅਤੇ ਉਹ ਆਪਦੀ ਸਕਿੱਲ ਡਿਵੈਲਪ ਕਰਨਾ ਚਾਹੁੰਦੇ ਨੇ, ਤਾਂ ਗੌਰਮੈਂਟ ਕਹਿ ਰਹੀ ਹੈ ਕਿ ਤੁਸੀਂ ਪੜ੍ਹੋ, ਅਸੀਂ ਤੁਹਾਨੂੰ ਗ੍ਰਾਂਟ ਦੇਵਾਂਗੇ, ਅਸੀਂ ਤੁਹਾਨੂੰ ਲੋਨ ਦੇਵਾਂਗੇ। ਪਰ ਇਹਦੇ ਵਿੱਚ ਵੀ ਬੜਾ ਜਲਦੀ ਚੇਂਜਿਸ ਆ ਰਹੇ ਨੇ ਅਤੇ ਹੁਣ ਤੱਕ ਇਹ ਹਜ਼ਾਰਾਂ ਪਰਿਵਾਰਾਂ ਨੂੰ ਲੱਖਾਂ ਡਾਲਰ ਜਿਹੜੇ ਉਹਨਾਂ ਦੇ ਖਾਤਿਆਂ 'ਚ ਪਾ ਸਕੇ ਨੇ, ਅਤੇ ਆਪਦੀ ਫੀਸ ਇਹਨਾਂ ਦੀ $200-400 ਹੀ ਆ। ਸੋ ਬਾਈ ਜੀ, ਇੰਨੀ ਘੱਟ ਫੀਸ ਕਿਉਂ ਚਾਰਜ ਕਰਦੇ? ਤੁਸੀਂ ਤਾਂ ਵੱਧ ਕਰ ਸਕਦੇ ਹੋ, ਜੇ ਕਿਸੇ ਦੇ ਖਾਤੇ 'ਚ ਇੰਨੇ ਪੈਸੇ ਆ ਰਹੇ ਨੇ, ਅਗਲਾ ਸਟੱਡੀ ਕਰ ਰਿਹਾ, ਅਤੇ ਤੁਸੀਂ, ਤੁਹਾਡੀ ਫੀਸ ਤਾਂ ਬਹੁਤ ਜ਼ਿਆਦਾ ਘੱਟ ਆ।
1: ਬਿਲਕੁਲ ਜੀ, ਇਸ ਲਈ ਹਮੇ ਜ਼ਿਆਦਾ ਮਿਹਨਤ ਕਰਨੀ ਪੜਤੀ ਹੈ, ਕਿਉਂਕਿ ਹਮ ਇਸ ਲਈ ਅਵੇਅਰਨੈਸ ਹਮੇ ਜ਼ਿਆਦਾ ਕਰਨੀ ਪੜਤੀ ਹੈ। ਓਨੈਸਟੀ ਸੇ ਕਾਮ ਕਰੇਂਗੇ, ਕਮਾਈ ਛੋਟੀ ਹੋਏਗੀ, ਯੈਸ, ਕਿਉਂਕਿ ਇਸਮੇ ਕੁਛ ਸੈਟਿੰਗ ਨਹੀਂ ਹੈ, ਨਾ ਅਪਰੋਚ ਨਹੀਂ ਹੈ, ਬਟ ਤਬ ਵੀ ਕੁਛ ਲੋਕ ਹਮਾਰੇ ਪਾਸ ਆਤੇ ਹੈ, ਕਹਤੇ ਉਨ੍ਹੋਂਨੇ ਪਿਛਲੀ ਬਾਰ ਗਵਰਨਮੈਂਟ ਫੰਡਡ ਕੋਰਸਿਸ ਕਰਨੇ ਕੇ ਲਈ ਔਰ ਫੰਡਿੰਗ ਲੈਣੇ ਕੇ ਲਈ $3,500-4,000 ਦਿਆ ਹੈ। ਐਸਾ ਲੋਕ ਆਤੇ ਮੇਰੇ ਪਾਸ ਜੋ ਹਮਸੇ ਸੈਕਿੰਡ ਔਰ ਥਰਡ ਕੋਰਸ ਕੇ ਲਈ ਰਾਈਟ ਐਨਰੋਲ ਹੋ ਜਾਤੇ ਹੈ, ਕਿਉਂਕਿ ਉਨਕੋ ਪਤਾ ਹੈ ਦਾ ਪ੍ਰੋਸੈਸ, ਬਟ ਜੋ ਨਏ ਲੋਕ ਹੈ ਉਨਕੋ ਲਗਤਾ ਯੇ ਕੈਚ ਹੋਗਾ ਵੋ ਕੈਚ ਹੋਗਾ, ਦੇਰ ਇਜ਼ ਨੋ ਕੈਚ। ਗਵਰਨਮੈਂਟ ਫੰਡਡ ਪ੍ਰੋਗਰਾਮਸ ਕਰੇ, ਆਪਣੇ ਕੋਲ ਫੰਡਿੰਗ ਹਾਸਿਲ ਕਰੇ, 30 to $100,000 ਕੀ ਫੰਡਿੰਗ ਹੋਤੀ ਹੈ, ਜਿਸਮੇ ਸੇ ਅਪਰੋਕਸੀਮੇਟਲੀ ਹਾਫ ਪੈਸਾ ਕਿਆ ਹੈ ਗ੍ਰਾਂਟ, ਜੋ ਆਪਣੇ ਵਾਪਸ ਨਹੀਂ ਮੋੜਨਾ ਹੋਤਾ, ਬਾਕੀ ਜੋ ਹੈ ਵੋ ਆਪਸ਼ਨਲ ਲੋਨ ਹੋਤਾ ਹੈ, ਔਰ ਵੋ 1 to 1.5 ਸਾਲ ਤੱਕ 0% ਪੇ, ਉਸਕੇ ਬਾਅਦ ਆਪਣੇ ਦੇਣਾ ਸਟਾਰਟ ਕਰਨਾ, ਮਤਲਬ ਪੇ ਬੈਕ ਵੀ ਬਹੁਤ ਟਾਈਮ ਬਾਅਦ ਹੈ, ਔਰ ਤਬ ਤੱਕ 0% ਹੈ ਜੀ, ਔਰ ਤਬ ਵੀ 1.5 ਸਾਲ ਬਾਅਦ ਹੀ ਦਾਜ ਦਰ ਕਿਆ ਹੈ, ਬੜਾ ਖਾਸ ਨਹੀਂ ਹੈ, 2.5% ਹੈ ਪੂਰੇ ਸਾਲ, ਜੋ ਕਿ ਕੁਛ ਵੀ ਨਹੀਂ ਹੁੰਦਾ।
0: ਤੇ ਇਹਦੇ ਵਿੱਚ ਜੇ ਮੇਨ ਐਲੀਜੀਬਿਲਟੀ ਦੇਖਿਆ ਜਾਵੇ, ਇੱਕ ਤਾਂ ਪੁਆਇੰਟ ਹੋ ਗਿਆ ਕਿ ਉਹਨਾਂ ਦੀ 2024 ਦਾ ਜਿਹੜਾ ਨੋਟਸ ਆਫ ਅਸੈਸਮੈਂਟ ਉੱਤੇ ਇਨਕਮ 70,000 ਤੋਂ ਘੱਟ, ਹੋਰ ਕਿਹੜੀ ਐਲੀਜੀਬਿਲਟੀ ਹੈ ਜੀ ਇਸ ਲਈ?
1: ਹਾਂਜੀ, PR ਗਵਰਨਮੈਂਟ ਦਾ ਪ੍ਰੋਗਰਾਮ ਹੈ, ਗਵਰਨਮੈਂਟ PR ਸਿਟੀਜ਼ਨ ਪ੍ਰੋਟੈਕਟਿਡ ਪਰਸਨ ਕੋਈ ਹੈਲਪ ਕਰਤੀ ਹੈ, 70,000 ਸੇ ਕਮ ਆਪਕੀ ਇਨਕਮ ਹੋਣੀ ਚਾਹੀਏ 2024 ਕੇ ਨੋਟਿਸ ਆਫ ਅਸੈਸਮੈਂਟ ਪੇ।
0: ਕੋਈ ਏਜ ਦਾ ਜਾਂ ਕੋਈ ਇੰਗਲਿਸ਼ ਦਾ?
1: ਬੇਸਿਕ ਇੰਗਲਿਸ਼ ਤੁਹਾਨੂੰ ਆਉਣੀ ਚਾਹੀਦੀ ਆ, ਐਂਡ ਏਜ ਦੀ ਕੋਈ ਵੀ ਨਾ ਗਵਰਨਮੈਂਟ ਡਿਸਕ੍ਰਿਮੀਨੇਟ ਨਹੀਂ ਕਰਦੀ ਏਜ ਪੇ, ਤੋ ਹਮਾਰੇ ਕਲਾਇੰਟਸ ਹੈ ਜਿਨਕੀ ਏਜ 50, 60, 70 ਸਾਲ ਹੈ, 7 years ਇਨ ਬਿਜ਼ਨਸ ਮੇ ਹੈ, ਹਮਾਰੇ ਕਲਾਇੰਟਸ ਫੁੱਲੀ ਆਨਲਾਈਨ ਕੋਰਸਿਸ ਲਾਈਕ ਕਰਤੇ ਹੈ, ਕਿਉਂਕਿ ਦੇਖੇ ਜੀ 50-60 ਸਾਲ ਕੀ ਉਮਰ ਮੇ ਆਪ ਬੈਗ ਪੈਕ ਕਰਕੇ ਲੰਚ ਬਾਕਸ ਲੈ ਕੇ ਕਾਲਜ ਤੋਂ ਜਾਏਂਗੇ ਨਹੀਂ, ਹੈ ਨਾ, ਉਸ ਲਈ ਹਮਾਰੇ ਪਾਸ ਕੋਵਿਡ ਕੇ ਬਾਅਦ ਸੇ ਮਿਨਿਸਟਰੀ ਨੇ ਅਲਾਓ ਕਰ ਰੱਖਾ ਕਾਲਜਸ ਕੋ ਆਨਲਾਈਨ ਪ੍ਰੋਗਰਾਮਸ ਕੇ ਲੀਏ, ਤੋ ਵਹੀ ਹਮਾਰੇ ਪਾਸ ਆਨਲਾਈਨ ਪ੍ਰੋਗਰਾਮਸ ਹੈ, ਫੁੱਲੀ ਆਨਲਾਈਨ ਹੈ, 2-3 ਘੰਟੇ ਆਪਣੇ ਦੇਣੇ, ਪੂਰਾ ਦਿਨ ਨਹੀਂ ਲਗਾਉਣਾ, ਆਪ ਸਕਿੱਲ ਹਾਸਿਲ ਕਰਤੇ ਹੈ, ਅਕਾਊਂਟਿੰਗ ਮੈਨੇਜਮੈਂਟ ਸਿੱਖਤੇ ਹੈ, दो से तीन घंटे में, असाइनमेंट्स है, एग्जामिनेशन नहीं है, और फंडिंग हासिल करते हैं 30,000 से 100,000 डॉलर की, कोई कैच नहीं है इसके अंदर, और दीपक जी मिल जाती है इंश्योरेंस की तरह नहीं जो बंदे के बाद मिलेगी।
0: दसो जी ए जो आप अपलाई करते हैं कि रिजैक्शन भी आ जाती है नंबर एक, दूजा सवाल भी नाल ही होगा क्योंकि मदर स्टे भी आ, कई सिंगल मदर ने कि वह भी अपलाई कर सकते हैं।
1: बिल्कुल जी, सिंगल मदर्स के को अच्छा बेनिफिट है इसमें, उनको ज्यादा फंडिंग आती है। आप मान के चले अगर फैमिली ऑफ फोर है या सिंगल मदर विद थ्री किड्स है, टू किड्स है, उनको आप मान के चले 40,000 से 90,000 डॉलर की फंडिंग आती है, जो कि डायरेक्ट उनके खाते में आती है, हमारे खाते में नहीं आती कुछ भी। और बाकी आप मान के चले अगर फैमिली ऑफ फाइव है, अप टू 100,000 की फंडिंग आती है, जिसमें से 50,000 तो ग्रांट है जो टैक्स फ्री है, तो आप इसलिए करना, बाकी जो रेस्ट 50% है, 50,000 है वो ऑप्शनल लोन है 0% पे है, 1.5 साल बाद आपने पे बैक स्टार्ट करना है। तो मतलब फंडिंग हासिल कर रहे हैं, स्किल हासिल कर रहे हैं, बट यस जुलाई के बाद अगर आप एनरोल करेंगे, सिर्फ 3 बैच रह गए हैं, तो गवर्नमेंट कट्स कर दिए ग्रांट्स में, लोन आएगा, ग्रांट नहीं आएगी। अभी एनरोल करें, हमें कॉल करें 437-264-3175।
0: ਸਾਡੇ ਨਾਲ ਬਹੁਤ ਸਾਰੇ ਜਿਹੜੇ ਪਰਿਵਾਰ ਨੇ ਉਹ ਟਰੱਕ ਡਰਾਈਵਰ, ਉਬਰ ਡਰਾਈਵਰ, ਸੈਲਫ ਇੰਪਲੋਇਡ ਜੁੜੇ ਹੋਏ ਨੇ, ਤੇ ਉਹਨਾਂ ਦੇ ਵਿੱਚ ਵੀ ਕੋਈ ਚੇਂਜਸ ਨੇ ਜੇ ਕੋਈ ਸੈਲਫ ਇੰਪਲੋਇਡ ਉਹ ਕਰ ਸਕਦੇ ਨੇ ਅਪਲਾਈ?
1: ਸੂਟ ਹੀ ਸੈਲਫ ਇੰਪਲੋਇਡ ਉਹ ਕਰਤਾ, ਸਮਾਲ ਬਿਜ਼ਨਸਮੈਨ ਹਮਾਰੇ ਕਲਾਇੰਟ ਹੈ ਜਿਨਕਾ ਸਲੂਨ ਹੈ, ਜਿਨਕੇ ਜੋ ਟਰੱਕ ਚਲਾ ਰਹੇ, ਉਬਰ ਡਰਾਈਵਰ ਹੈ, ਅਨਇੰਪਲੋਇਡ ਹੈ, ਹਾਊਸ ਵਾਈਫ ਹੈ, ਇਹ ਹਮਾਰੇ ਮੇਨ ਕਲਾਇੰਟੇਲ ਹੈ। ਅਗਰ ਆਪ ਸੈਲਫ ਇੰਪਲੋਇਡ, ਆਪਕੋ ਜ਼ਿਆਦਾ ਸੂਟ ਕਰਤਾ, ਜ਼ਿਆਦਾ ਫੰਡਿੰਗ ਆਤੀ ਕਿਸਕੇ ਖਾਤੇ ਮੇਂ, ਆਪਕੇ ਖਾਤੇ ਮੇਂ, आप स्किल भी डेवलप कर रहे हैं, फंडिंग हासिल कर रहे हैं, टाइम कम रह गया है, 2 से 3 बैच ही रह गए हैं सिर्फ, उसके बाद लोन आएगा जी, अभी ग्रांट ले लें, बहुत लोग ले चुके हैं पहले, थोड़े जे ही रह गए ने हुण।
0: सो दोस्तों एक बार नंबर मैं जरूर शेयर करना चाहूंगा, ते तुसी ए प्रोग्राम दे बारे ताडे होर कोई सवाल हो, तुसी डायरेक्ट नागपाल जी नूं टीम यूनी ग्लोबल नूं कॉल कर सकदे हो, नंबर टू कॉल 437-264-3175 437-264-3175। ਬਾਈ ਜੀ ਇੱਕ ਵਾਰੀ ਆਪਣੇ ਆਫਿਸ ਦਾ ਐਡਰੈਸ ਵੀ ਦੱਸ ਦਿਓ, ਤੇ ਫੀਸ ਤੁਹਾਡੀ ਕਦੋਂ ਹੁਣੇ ਦੇਣੀ ਪਊਗੀ ਜਾਂ ਕਦੋਂ?
1: ਦੇਖੀ ਜੀ, ਇਸ ਹਫਤੇ ਜੈਸੇ ਅੱਜ ਸੈਟਰਡੇ ਕੋ ਹਮਾਰਾ ਕਾਮ ਕਿਆ ਹੋਤਾ ਹੈ, ਅਕਾਊਂਟਿੰਗ ਕਾ, ਅਭੀ ਮੈਂ ਆਫਿਸ ਮੇਂ ਹੀ ਹੈ। ਇਸ ਹਫਤੇ 30 ਕਲਾਇੰਟਸ ਕੇ ਅਕਾਊਂਟ ਮੇਂ ਫੰਡਿੰਗ ਡਾਇਰੈਕਟ ਉਨਕੇ ਖਾਤੇ ਮੇਂ ਗਿਰੀ ਹੈ। ਸੈਟਰਡੇ ਕੋ ਮੇਰਾ ਸਟਾਫ ਕਾ ਕਾਮ ਕਿਆ ਹੈ, ਫੋਨ ਲਗਾਨਾ ਕਿ ਜੀ ਅਬ ਆਪਕੇ ਪੈਸੇ ਗਿਰ ਚੁਕੇ ਹੈ, ਹਾਂਜੀ ਗਿਰ ਚੁਕੇ ਹੈ, हमारी फीस की आईडी है, हमें 199 से 499 आप इंटरेक्ट कर दें। अब आप मान के चले 30 को हमने कॉल लगाया, ठीक है, अब 20 के पैसे हमें आ गए हैं, राइट, बाकी 10 ने फोन नहीं उठाया, 10 में से 5 पता है कह रहे हैं, इसकी 2-3 महीने हो जाते हैं ना, फंडिंग आते आते 2-3 महीने लग जाते हैं, वो 5 बंदे कह रहे हैं जी आपकी बात हुई थी, उनको याद ही नहीं है। मतलब उनके पैसे उनके खाते में गिर जाते हैं, हम शुरू में पैसे लेते नहीं है, इतनी ईमानदारी से हम काम कर रहे हैं। तो मतलब ऐसा हो सकता है लोग हमारे पैसे ना दें, बट ऐसा नहीं हो सकता कि हमने किसी के पैसे मार लिए। क्यों जी, आपके खाते में पैसे आ रहे हैं, गवर्नमेंट जैसे, अभी मैं तो बोलने वाला था गवर्नमेंट ने 275 मिलियन यूक्रेन को दिया, बट नहीं, कल एक और अनाउंसमेंट होगी 51 मिलियन और दे दिया, 25 बिलियन दे चुके हैं पहले। तो वैसे गवर्नमेंट एजुकेशन में इन्वेस्ट करते, कोई कैच नहीं है, 2-1 एक्सपर्ट बोल रहे, बट हमारा ऑफिस है, अभी कॉल करें, ऑफिस भी आप अभी भी आ सकते हैं
0: जी। 437-264-3175 इन्हों का नंबर है दोस्तों, 437-264-3175 437-264-3175 ਤੇ ਕਾਲ ਕਰੋ, ਪੜ੍ਹੋ ਤੇ ਖਾਤੇ 'ਚ ਪੈਸੇ ਪਾਓ, ਤੇ ਬਾਕੀ ਹੋਰ ਬਹੁਤ ਸਾਰੀਆਂ ਗੱਲਾਂ ਬਾਤਾਂ ਨੇ ਅਗਲੇ ਲਿੰਕ ਦੇ ਵਿੱਚ ਉਹ ਕਲੀਅਰ ਕਰਦੇ। ਬਹੁਤ ਸ਼ੁਕਰੀਆ ਬਾਈ ਜੀ, ਧੰਨਵਾਦ।
1: ਥੈਂਕ ਯੂ ਵੈਰੀ ਮੱਚ
0: ਜੀ। ਨਾਗਪਾਲ ਜੀ ਸਾਡੇ ਨਾਲ ਯੂਨੀ ਗਲੋਬਲ ਤੋਂ ਜੁੜਦੇ ਨੇ, ਜੁੜੇ ਹੋਏ AM 530 ਲੜੀ ਨਾਲ, 7 ਵਜੇ ਤੱਕ ਪ੍ਰੋਗਰਾਮ ਦਾ ਆਨੰਦ ਮਾਣੋਗੇ।

0: ਦੋਸਤੋ ਸਾਡੀ ਜਿਹੜੀ ਲਾਈਨ ਆ ਜਸਕਾਰ ਸੰਧੂ ਜੀ ਨਾਲ ਜੁੜ ਚੁੱਕੀ ਆ, ਜਿਹੜੇ ਕਿ ਰੋਇਲ ਰੈੱਡ ਮੂਨ ਬੇਕਰੀ ਬਹੁਤ ਸ਼ਹਿਰ ਦੇ ਵਿੱਚ ਪਾਪੂਲਰ ਆ ਅਤੇ ਇਹਨਾਂ ਦੀ ਨਵੀਂ ਲੋਕੇਸ਼ਨ ਓਪਨ ਹੋਈ ਆ ਮਾਲਟਨ ਦੇ ਵਿੱਚ। ਰੋਇਲ ਰੈੱਡ ਮੂਨ ਬੇਕਰੀ ਬ੍ਰੈਂਡਨ ਗੇਟ ਵਾਲਾ ਜੋ ਫਿੰਚ ਬ੍ਰੈਂਡਨ ਅਤੇ ਪਲਾਜ਼ਾ ਹੈਗਾ ਉੱਥੇ ਰੋਇਲ ਰੈੱਡ ਮੂਨ ਬੇਕਰੀ ਖੁੱਲ੍ਹ ਚੁੱਕੀ ਆ, ਕਿਉਂਕਿ ਜਸਕਾਰ ਬਾਈ ਨਾਲ ਜਦੋਂ ਮਿਲੇ ਇਹ ਕਹਿੰਦੇ ਜੀ ਕੁਝ ਕੁ ਦਿਨ ਹੁੰਦੇ ਨੇ ਸਪੈਸ਼ਲ, ਉਹ ਵੈਲੰਟਾਈਨ ਦਾ ਹੁੰਦਾ, ਉਹ ਮਦਰਸ ਡੇ ਦਾ ਹੁੰਦਾ, ਉਹ ਫਾਦਰਸ ਡੇ ਦਾ ਹੁੰਦਾ ਅਤੇ ਅਜਿਹੇ ਗਿਣਵੇਂ ਚੁਣਵੇਂ ਦਿਨ ਹੁੰਦੇ ਨੇ ਜਿੱਥੇ, ਜਾਂ ਕ੍ਰਿਸਮਸ ਵਾਲੇ ਦਿਨ ਹੁੰਦੇ ਨੇ ਜਦੋਂ ਕੇਕਾਂ ਦੀ ਡਿਮਾਂਡ ਆ ਜਿਹੜੀ ਸਭ ਤੋਂ ਵੱਧ, ਜਿਹੜੇ ਪਰਿਵਾਰ ਕੇਕ, ਹਾਂ ਜਿਹਦਾ ਬਰਥਡੇ ਆ ਜਿਹਦਾ ਵਿਆਹ ਹੈਗਾ ਉਹਨਾਂ ਨੇ ਤਾਂ ਕੇਕ ਲੈਣੇ ਹੀ ਲੈਣੇ ਆ, ਪਰ ਇਹ ਦਿਨਾਂ ਦੇ ਵਿੱਚ ਆ ਕਿ ਕੇਕ ਦੀ ਡਿਮਾਂਡ ਬਹੁਤ ਹੁੰਦੀ ਹੈ ਅਤੇ ਜਸਕਾਰ ਬਾਈ ਜੀ ਨੇ ਕੰਮ ਉਲਟਾ ਕੀਤਾ, ਜਿੱਥੇ ਕਿ ਇਹ ਸੀਜ਼ਨ ਦੇ ਵਿੱਚ ਇਹ ਵੱਧ ਪੈਸੇ ਕਮਾ ਸਕਦੇ ਆ ਉੱਥੇ ਹੀ ਇਹਨਾਂ ਨੇ ਆਪਦਾ ਰੇਟ ਘੱਟ ਕਰਤਾ। ਰੇਟ ਘੱਟ ਵੀ ਕਿੰਨਾ ਕੀਤਾ, 50% ਡਿਸਕਾਊਂਟ ਇਹਨਾਂ ਨੇ ਇੱਕ ਸਪੈਸ਼ਲ ਕੇਕ ਦੇ ਉੱਤੇ ਲਾਇਆ, ਐਂਡ ਬਾਕੀ ਦੀ ਡਿਟੇਲ ਬਾਈ ਜੀ ਆਪ ਦੱਸਣਗੇ। ਜਿਹੜੀ ਕੇਕ ਦੀ ਵੈਲਿਊ $60 ਪੈਣੀ ਸੀ ਉਹ $30 ਪੈ ਰਹੀ ਆ। ਜਸਕਾਰ ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਐਂਡ ਵੈਲਕਮ।
1: ਸਤਿ ਸ਼੍ਰੀ ਅਕਾਲ ਵੀਰੇ।
0: ਸੋ ਪਹਿਲਾਂ ਤਾਂ ਆਪਣੇ ਰੋਇਲ ਰੈੱਡ ਮੂਨ ਬੇਕਰੀ ਬਾਰੇ ਦੱਸੋ ਜੀ, ਕਿਉਂਕਿ ਮੈਂ ਤਾਂ ਵਿਜ਼ਿਟ ਕੀਤਾ, ਮੈਂ ਤਾਂ ਇਹ ਦੇਖਿਆ ਕਿ ਇੱਥੇ ਬ੍ਰੈਡ ਵੀ ਬਣਦੇ ਨੇ, ਇੱਥੇ ਹਰ ਚੀਜ਼, ਚਾਹੇ ਉਹ ਬਿਸਕੁਟ ਆ, ਚਾਹੇ ਕੇਕ ਆ, ਚਾਹੇ ਪੇਸਟਰੀ ਆ, ਤੁਸੀਂ ਆਪ ਬੇਕ ਕਰਦੇ ਹੋ, ਐਵਰੀਥਿੰਗ ਫਰੈਸ਼। ਜੇ ਕੋਈ ਚੀਜ਼ ਦੀ ਐਕਸਪਾਇਰੀ ਲੰਘ ਜਾਂਦੀ ਆ ਉਹਨੂੰ ਬਿਨ ਦੇ ਵਿੱਚ ਪਾ ਦਿੱਤਾ ਜਾਂਦਾ, ਵੈਸੇ ਕੋਈ ਲੰਘਦੇ ਨਹੀਂ ਕਿਉਂਕਿ ਪਰਿਵਾਰ ਲਗਾਤਾਰ ਬਾਇਕ ਕਰ ਹੀ ਲੈਂਦੇ ਨੇ। ਅਤੇ ਇੱਕ ਵਾਰੀ ਆਪਣੀ ਬੇਕਰੀ ਬਾਰੇ ਦੱਸੋ ਪਹਿਲਾਂ ਤਾਂ।
1: ਸਤਿ ਸ਼੍ਰੀ ਅਕਾਲ ਵੀਰ ਜੀ, ਇਹ ਆਪਣੀ ਰੋਇਲ ਰੈੱਡ ਮੂਨ ਦੇ ਨਾਮ ਤੋਂ ਨਵੀਂ ਬੇਕਰੀ ਖੁੱਲੀ ਆ ਭਾਜੀ ਮਾਲਟਨ ਦੇ ਵਿੱਚ। ਸਭ ਤੋਂ ਪਹਿਲੀ ਚੀਜ਼ ਜਿਹੜੀ ਹੈ ਬੇਕਰੀ ਦੀ ਖਾਸੀਅਤ ਹੈ ਇਹ ਹੈ 24 ਆਵਰ ਓਪਨ ਆ, ਭਾਵੇਂ ਉਹ ਸਾਲ ਦਾ ਕੋਈ ਵੀ ਅਜਿਹਾ ਦਿਨ ਹੋਵੇ ਵੀ ਲੌਂਗ ਵੀਕਡ ਜਿੱਥੇ ਸਾਰਾ ਕੈਨੇਡਾ ਸਰਕਾਰੀ ਛੁੱਟੀ ਆ, ਬਟ ਇਹ ਬੇਕਰੀ ਓਪਨ ਆ ਭਾਜੀ।
0: ਅੱਛਾ, ਸੋ ਰਾਤ ਦੇ ਚਾਹੇ 12 ਵਜੇ 2 ਵਜੇ ਸਵੇਰ ਦੇ 4 ਵਜੇ ਜਦੋਂ ਆਪਾਂ ਚਾਹੀਏ ਵਿਜਿਟ ਕਰਕੇ ਮਿੱਠਾ ਖਾਣ ਨੂੰ ਜੇਕਰ ਆ ਸਕਦੇ ਹਾਂ।
1: ਹਾਂਜੀ ਭਾਜੀ, ਮੋਸਟ ਵੈਲਕਮ ਨੇ। ਬੇਸਿਕਲੀ ਕੀ ਹੁੰਦਾ ਕਿ ਜਦੋਂ ਆਪਣਾ ਐਨਿਵਰਸਰੀ ਹੁੰਦੀ ਹੈ ਜਾਂ ਬਰਥਡੇ ਦਾ ਫੰਕਸ਼ਨ ਹੁੰਦਾ, ਮੋਸਟ ਆਫ ਦਾ ਟਾਈਮ ਬੰਦਿਆਂ ਨੂੰ ਰਾਤ ਨੂੰ 12 ਵਜੇ ਹੀ ਯਾਦ ਆਉਂਦਾ, ਉਹ
0: ਵੀ ਜਦੋਂ ਘਰੋਂ ਤਾਨਾ ਜਿਹਾ ਮਿਲਦਾ ਨਾ ਘਰ ਵਾਲੀ ਵੱਲੋਂ ਵੀ ਮੇਰਾ ਬਰਥਡੇ ਭੁੱਲ ਗਏ, ਉਦੋਂ ਬੰਦਾ ਭੱਜਦਾ। ਫਿਰ
1: ਬੜੇ ਕਲਾਇੰਟ ਇੱਦਾਂ ਦੇ ਆਉਂਦੇ ਆ ਰਾਤ ਨੂੰ ਵੀ ਜਿਹੜੇ ਸਿੱਧਾ ਹੀ ਕਹਿੰਦੇ ਵੀ ਭਾਜੀ ਅੱਜ ਤਾਂ ਘਰ ਬਚ ਗਿਆ, ਤੁਸੀਂ ਓਪਨ ਸੀ, ਜੇ ਨਾ ਕੇਕ ਮਿਲਦਾ ਤੇ ਘਰੇ ਕਲੇਸ਼ ਪੈਣਾ ਸੀਗਾ।
0: ਪਰ ਬਾਈ ਜੀ ਤੁਹਾਡੀ ਨਾ ਜਿਹੜੀ, ਮੈਂ ਵੈਸੇ ਮਿੱਠਾ ਪਿਛਲੇ 2-3 ਮਹੀਨਿਆਂ ਤੋਂ ਕਾਫੀ ਛੱਡਿਆ ਹੋਇਆ, ਐਂਡ ਇਹਨਾਂ ਦੀ ਨਾ ਦੋਸਤੋ ਇੱਕ ਪੇਸਟਰੀ ਆ, ਫਰੂਟ ਵਾਲੀ ਪੇਸਟਰੀ ਬਾਈ ਜੀ, ਇੰਨੀ ਘੈਂਟ ਮੈਂ ਨਾ ਇੱਕ ਖਾਧੀ, 2 ਨਾਲ ਲੈ ਗਿਆ, ਮੈਂ ਕਿਹਾ ਚਲੋ ਫੈਮਿਲੀ ਖਾ ਲਓ, ਪਰ ਉਹ ਇੰਨੀ ਸਵਾਦ ਸੀ, ਉਹ 2 ਵੀ ਘਰੇ ਆ ਕੇ ਮੈਂ ਹੀ ਖਾਧੀਆਂ ਬਾਈ ਜੀ, ਬਹੁਤ ਫਰੈਸ਼, ਬਹੁਤ ਸਵਾਦ।
1: ਦੂਸਰੀ ਭਾਜੀ ਜਿਹੜੀ ਆਪਣੀ ਮੇਨ ਖਾਸ ਗੱਲ ਆ ਭਾਜੀ, ਆਪਣੇ ਕੋਲੇ ਐਵਰੀਥਿੰਗ ਫਰੋਮ ਸਕਰੈਚ ਬਣਦੀ ਹੈ ਜੀ, ਚਾਹੇ ਉਹ ਬਰਗਰ ਬਨ ਹੋ ਜੇ, ਕੁਲਚਾ ਹੋ ਜੇ, ਕੇਕ, ਪੇਸਟਰੀ, ਐਵਰੀਥਿੰਗ ਫਰੋਮ ਸਕਰੈਚ ਬਣਾਉਣੇ ਆ ਭਾਜੀ। ਐਵਰੀ ਮਾਰਨਿੰਗ ਸੁਬਾ 2 ਵਜੇ ਬ੍ਰੈਡ ਬਣਨੇ ਸਟਾਰਟ ਹੋ ਜਾਂਦੇ ਨੇ, 6 ਵਜੇ ਕੇਕ ਬਣਨੇ ਸਟਾਰਟ ਹੋ ਜਾਂਦੇ ਨੇ, ਉਹ ਸਿਸਟਮ ਨੀ ਜਿੱਦਾਂ ਆਪਾਂ 14 ਓਸ ਤੋਂ ਫਰੋਜ਼ਨ ਵਾਲਾ ਸਮਾਨ, ਐਵਰੀਥਿੰਗ ਇਜ਼ ਫਰੈਸ਼। ਉਸੇ ਕਰਕੇ ਭਾਜੀ ਸਾਡੀ ਕੁਆਲਿਟੀ ਥੋੜੀ ਜਿਹੀ, ਅਸੀਂ ਕੁਆਲਿਟੀ ਸਟੈਂਡਰਡ ਤੇ ਖਾਸ ਧਿਆਨ ਰੱਖਿਆ ਹੋਇਆ।
0: ਛੋਟੀ ਜਿਹੀ ਚੀਜ਼ ਐਡ ਕਰਨੀ ਚਾਹੂੰਗਾ, ਕਿਉਂਕਿ ਇਹਨਾਂ ਨੇ ਮੈਨੂੰ ਡੀਲ ਨਾ ਮੇਰੇ ਕੋਲ ਲਿਖ ਕੇ ਆਈ ਹੋਈ ਸੀ, ਇਹਨਾਂ ਦੇ ਪੇਜ ਤੇ ਵੀ ਦੇਖੇ ਸੀ, ਜਿਹੜਾ $45-50 ਵਾਲਾ ਕੇਕ ਆ, ਫਰੈਸ਼ ਕੇਕ ਆ, ਉਹ ਇਹ $30 ਦੇ ਵਿੱਚ ਦੇ ਰਹੇ ਨੇ। ਸੋ ਇਹ ਤਾਂ ਇਹਨਾਂ ਦੀ ਡੀਲ ਹੋ ਗਈ ਕਿ $30 ਦੇ ਵਿੱਚ ਤੁਹਾਨੂੰ ਕੇਕ ਮਿਲੂਗਾ, ਜਿਹਦੀ ਕੀਮਤ $45-50 ਹੋ ਗਈ। ਪਰ ਅੱਜ ਬਾਈ ਜੀ ਰੇਡੀਓ ਲਿਸਨਰਸ ਦੇ ਲਈ ਸਪੈਸ਼ਲ, ਜਿੰਨੇ ਬੰਦੇ ਵੀ ਆਪਣੇ ਮਦਰ ਲਈ ਕੇਕ ਤੁਹਾਡੇ ਤੋਂ ਲੈ ਕੇ ਜਾਣਗੇ, ਰੋਇਲ ਰੈੱਡ ਮੂਨ 'ਤੇ ਲੈ ਕੇ ਜਾਣਗੇ, ਉਹਨਾਂ ਦੇ ਮਦਰ ਦੀ ਫੋਟੋ ਜਿਹਦੇ $10-15 ਐਡ ਆਨ ਹੁੰਦੇ ਨੇ, ਉਹ ਬਾਈ ਜੀ ਬਿਲਕੁਲ ਫ੍ਰੀ ਲੈਣੀ, ਉਹਦਾ ਕੋਈ ਚਾਰਜ ਨਹੀਂ ਲੈਣਾ। ਜੇ ਇਹ ਚੀਜ਼ ਕਰ ਦੋਗੇ, ਮੈਂ ਹੁਣੇ ਨੰਬਰ ਦੇ ਦਿੰਦਾ, ਤੁਹਾਨੂੰ ਕਾਲਾਂ ਆ ਜਾਣਗੀਆਂ।
1: ਬਿਲਕੁਲ ਭਾਜੀ ਬਿਲਕੁਲ, ਜਿੱਦਾਂ ਤੁਸੀਂ ਕਹਿਤਾ ਆ, ਸਪੈਸ਼ਲੀ ਇਹ ਆਪਾਂ ਡੀਲ ਜਿੱਦਾਂ ਤੁਸੀਂ ਕਿਹਾ ਵੀ ਮਦਰਸ ਨੂੰ ਸਪੈਸ਼ਲ ਫੀਲ ਕਰਾਉਣ ਵਾਸਤੇ ਹੀ ਲਾਈ ਗਈ ਆ ਜੀ, ਇੱਕੋ ਹੀ ਦਿਨ ਹੁੰਦਾ। ਆਪਾਂ ਫੋਟੋ ਫ੍ਰੀ ਆਫ ਕੋਸਟ, 0 ਹਿਡਨ ਚਾਰਜਿਸ ਦੇ ਨਾਲ ਕਸਟਮਰ ਦੇ ਸਾਹਮਣੇ ਆਪਾਂ ਪ੍ਰਿੰਟ ਆਊਟ ਕਰਕੇ ਲਾਵਾਂਗੇ।
0: ਇੱਕ ਵਾਰੀ ਐਡਰੈਸ ਤੁਸੀਂ ਬੋਲ ਦੋ, ਫਿਰ ਬਾਕੀ ਜਿਹੜੀ ਡਿਟੇਲ ਮੈਂ ਦੇਣਾ ਜੀ, ਐਡਰੈਸ ਬੋਲ ਦੋ
1: ਭਾਜੀ। ਇਹ ਮਾਲਟਨ ਦੇ ਵਿੱਚ ਪੈਂਦੀ ਆ ਜੀ, 4085 ਬ੍ਰੈਂਡਨ ਗੇਟ।
0: ਸੋ ਦੋਸਤੋ ਰੋਇਲ ਰੈੱਡ ਮੂਨ ਬੇਕਰੀ ਮਾਲਟਨ ਦੇ ਵਿੱਚ ਸਿਰਫ $30 ਦਾ ਕੇਕ ਮਿਲੂਗਾ, ਤੇ ਜੇ ਤੁਸੀਂ ਰਾਈਟ ਵੇ ਕਾਲ ਕਰਕੇ ਆਪਣਾ ਆਰਡਰ ਪਲੇਸ ਕਰਦੇ ਹੋ, ਆਪਣੇ ਮਦਰ ਦੀ ਤੁਹਾਡੀ ਜਿਹੜੀ ਫੋਟੋ ਆ ਬਿਲਕੁਲ ਫ੍ਰੀ ਲਾ ਕੇ ਦੇਣਗੇ, ਕੋਈ ਚਾਰਜ ਨਹੀਂ ਲਿੱਤਾ ਜਾਊਗਾ। ਕਾਲ ਕਿੱਥੇ ਕਰਨੀ ਆ, ਆਰਡਰ ਕਿੱਥੇ ਕਰਨਾ, ਆਹ ਲਓ ਨੰਬਰ, ਨੰਬਰ ਟੂ ਕਾਲ 437-324-4546 324-45-46 437-324-45-46 437-324-45-46 437-324-45-46 437-324-4546 ਤੇ ਕਾਲ ਕਰੋ। $30 ਦਾ ਕੇਕ ਤੇ ਮਦਰਸ ਦੀ ਫੋਟੋ ਬਿਲਕੁਲ ਫ੍ਰੀ ਲਾ ਕੀਤੀ ਜਾ ਰਹੀ ਹੈ, ਕੋਈ ਐਕਸਟਰਾ ਚਾਰਜ ਨਹੀਂ। ਨੰਬਰ ਟੂ ਕਾਲ 437-324-4546 437-324-4546 ਤੇ ਕਾਲ ਕੀਤੀ ਜਾ ਸਕਦੀ ਹੈ। ਬਹੁਤ ਸ਼ੁਕਰੀਆ ਬਾਈ ਜੀ, ਧੰਨਵਾਦ।
1: ਧੰਨਵਾਦ, ਥੈਂਕ ਯੂ ਭਾਈ,
0: ਥੈਂਕ ਯੂ।

0: ਜੀ ਸਾਨੂੰ ਬੜਾ ਮੁਸ਼ਕਿਲ ਨਾਲ ਟਾਈਮ ਦਿੱਤਾ ਜੋ ਸਾਹਿਬ ਨੇ ਬੈੱਡ ਬਾਥ ਐਂਡ ਡਕੋਰ ਤੋਂ ਜੋ ਕਿ 25 ਚੈਰੀ ਕ੍ਰੈਸਟ ਡਰਾਈਵ ਤੇ ਆ ਤੇ ਅੱਜ ਬਾਈ ਜੀ ਕਹਿੰਦੇ ਕਿ ਇੰਨੇ ਬਿਜ਼ੀ ਆ ਕਹਿੰਦੇ ਤੁਸੀਂ ਆਪ ਪ੍ਰੋਗਰਾਮ ਕਰ ਲਓ ਜੀ ਕਿਉਂਕਿ ਲਗਾਤਾਰ ਕਸਟਮਰ ਆ ਰਹੇ ਨੇ ਗਿਫਟ ਲੈਣ ਦੇ ਲਈ ਕਿਉਂਕਿ ਗਿਫਟਿੰਗ ਵੀਕਐਂਡ ਆ ਜੀ ਬਹੁਤ ਸਾਰੇ ਗਿਫਟ ਖਾਸ ਤੌਰ 'ਤੇ ਮਾਤਾ ਨੂੰ ਭੈਣਾਂ ਨੂੰ ਜਦੋਂ ਕਿਚਨ ਦਾ ਸਮਾਨ ਮਿਲ ਜੇ ਘਰ ਦਾ ਸਮਾਨ ਮਿਲ ਜੇ ਉਹ ਉਹਨਾਂ ਲਈ ਸਭ ਤੋਂ ਵੱਡਾ ਤੋਹਫਾ ਉਹ ਕਹਿੰਦੇ ਚਲੋ ਆਹ ਸਾਡੇ ਕੰਮ ਵੱਲ ਆਉਣ ਵਾਲੀ ਚੀਜ਼ ਆ ਅਤੇ ਇੱਦਾਂ ਦੀਆਂ ਬਹੁਤ ਸਾਰੀਆਂ ਡੀਲ ਇਹਨਾਂ ਨੇ ਲਾਈਆਂ ਹੋਈਆਂ ਨੇ ਜੋ ਸਾਹਿਬ ਸਤਿ ਸ਼੍ਰੀ ਅਕਾਲ ਜੀ ਐਂਡ ਵੈਲਕਮ
1: ਜੀ ਭਾਈ ਤੁਹਾਨੂੰ ਤੇ ਤੁਹਾਡੇ ਸਾਰੇ ਲਿਸਨ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕਬੂਲ ਹੋਵੇ ਜੀ
0: ਸੋ ਅੱਜ ਤੁਸੀਂ ਟਾਈਮ 'ਚ ਟਾਈਮ ਕੱਢਿਆ ਬੜਾ ਬਿਜ਼ੀ ਜਿਹੜਾ ਤੁਹਾਡਾ ਸਟੋਰ ਜਾ ਰਿਹਾ ਤੇ ਇੱਕ ਵਾਰੀ ਦੱਸੋ ਜਿਹੀ ਕਿਹੜੀਆਂ ਡੀਲਾਂ ਲਾਈਆਂ ਹੋਈਆਂ ਨੇ ਜਿਹਦੇ ਕਰਕੇ ਪਰਿਵਾਰ ਲਗਾਤਾਰ ਬੈੱਡ ਬਾਥ ਡਕੋਰ 25 ਚੈਰੀ ਕ੍ਰੈਸਟ ਡਰਾਈਵ ਤੇ ਆ ਰਹੇ ਨੇ
1: ਜੀ ਬਿਲਕੁਲ ਜੀ ਮਦਰ ਡੇ ਤੇ ਸਪੈਸ਼ਲ ਆਇਆ ਹੋਇਆ ਬਹੁਤ ਸਾਰੀਆਂ ਆਈਟਮਾਂ ਲਾਈਆਂ ਆਪਾਂ ਬਾਏ ਵਨ ਗੈਟ ਵਨ ਫਰੀ ਤੁਸੀਂ ਪਹਿਲਾਂ ਵੀ ਸਾਡੇ ਸਟੋਰ ਦੇ ਵਿੱਚ ਜਿਹੜੇ ਕਸਟਮਰ ਸਾਡੇ ਰੈਗੂਲਰ ਕਸਟਮਰ ਉਹਨਾਂ ਨੂੰ ਪਤਾ ਕਿ ਇਹ ਪ੍ਰਾਈਸ ਸਾਡੀ ਰੈਗੂਲਰ ਪ੍ਰਾਈਸ ਸੀ ਜਿਵੇਂ ਕਿ ਬੈੱਡ ਸ਼ੀਟ ਜਿਹਦੀ ਬਾਹਰ ਪ੍ਰਾਈਸ 35 to 40 ਹੈ ਅਸੀਂ $25 ਦੀ ਬੈਂਬੂ 100% ਕੋਟਨ ਟੱਚ ਦੀ ਬੈੱਡ ਸ਼ੀਟ ਸੇਲ ਤੇ ਲਾਈ ਆ $25 ਦੀ $25 ਦੇ ਵਿੱਚ ਅਗਰ ਤੁਸੀਂ ਇੱਕ ਖਰੀਦੋਗੇ ਦੂਜੀ ਤੁਹਾਨੂੰ ਬਿਲਕੁਲ ਫਰੀ ਮਿਲੇਗੀ ਜਾਣੀ ਕਿ $25 ਦੇ ਵਿੱਚ ਕੋਟਨ ਟੱਚ ਬੈਂਬੂ 4 ਪੀਸ ਤੇ 6 ਪੀਸ ਦੀਆਂ 2 ਬੈੱਡ ਸ਼ੀਟ ਸੈੱਟ ਲੈਣ ਦੇ ਤੁਸੀਂ ਪਹੁੰਚਣਾ ਕਿੱਥੇ ਆ ਬੈੱਡ ਬਾਥ ਐਂਡ ਡੈਕੋਰ ਤੇ ਇਸ ਤੋਂ ਬਿਨਾਂ ਬਲੈਂਕਟ 5 ਕਿਲੋ ਵਾਲਾ ਤੇ 6 ਕਿਲੋ ਵਾਲਾ ਬਲੈਂਕਟ ਜਿਹਦੀ ਬਾਹਰ ਪ੍ਰਾਈਸ 5 ਕਿਲੋ ਵਾਲੇ ਦੀ ਬਲੈਂਕਟ ਦੀ ਪ੍ਰਾਈਸ $18 to $90 ਆਮ ਸਟੋਰਾਂ ਵਾਲੇ ਵੇਚ ਰਹੇ ਆ ਅਗਰ ਕਿਸੇ ਨੇ ਸੇਲ ਤੇ ਵੀ ਲਾਇਆ ਹੋਵੇ ਤਾਂ ਕਹਿੰਦਾ ਜੀ $80 ਦਾ ਆ ਲੇਕਿਨ ਸਾਡੇ ਕੋਲੋਂ ਮਿਲੇਗਾ ਤੁਹਾਨੂੰ ਸਿਰਫ ਤੇ ਸਿਰਫ $70 ਦਾ 2 ply ਕਿੰਗ ਸਾਈਜ਼ ਲੇਕਿਨ ਇੱਥੇ ਬਸ ਨਹੀਂ ਅਗਰ ਤੁਸੀਂ ਇੱਕ ਖਰੀਦੋਗੇ ਦੂਜਾ ਬਿਲਕੁਲ ਨਾਲ ਮੁਫਤ ਦਿੱਤਾ ਜਾਏਗਾ ਜਾਣੀ ਕਿ $70 ਦੇ ਵਿੱਚ 5 ਕਿਲੋ ਵਾਲੇ 2 ਬਲੈਂਕਟ ਲੈਣ ਲਈ ਤੁਸੀਂ ਪਹੁੰਚਣਾ ਕਿੱਥੇ ਆ ਬੈੱਡ ਬਾਥ ਐਂਡ ਡੈਕੋਰ 25 ਚੈਰੀ ਕ੍ਰੈਸਟ ਡਰਾਈਵ ਬ੍ਰੈਂਪਟਨ ਦੇ ਵਿੱਚ 6 ਕਿਲੋ ਵਾਲਾ ਬਲੈਂਕਟ ਜਿਹਦੀ ਪ੍ਰਾਈਸ ਮਾਰਕੀਟ ਦੇ ਵਿੱਚ 100+ ਵਿਕਦਾ ਹੈ ਉਹ ਵੀ ਕੁਈਨ ਸਾਈਜ਼ ਦਾ ਸਾਡੇ ਕੋਲੋਂ ਤੁਹਾਨੂੰ ਕਿੰਗ ਸਾਈਜ਼ ਦਾ 6 ਕਿਲੋ ਵਾਲਾ ਬਲੈਂਕਟ 2 ply ਦਾ ਮਿਲੇਗਾ ਸਿਰਫ ਤੇ ਸਿਰਫ $80 ਦੇ ਵਿੱਚ ਲੇਕਿਨ ਮਦਰ ਡੇ ਤੇ ਜਿਹੜੀ ਸੇਲ ਆਈ ਹੋਈ ਹੈ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਮਿਲੇਗਾ ਤੁਹਾਨੂੰ ਜਾਣੀ ਕਿ $80 ਦੇ ਵਿੱਚ 2 6 ਕਿਲੋ ਵਾਲੇ ਬਲੈਂਕਟ ਲੈਣ ਲਈ ਤੁਸੀਂ ਪਹੁੰਚਣਾ ਬੈੱਡ ਬਾਥ ਐਂਡ ਡੈਕੋਰ ਤੇ ਇਸ ਤੋਂ ਪਹਿਲਾਂ ਹੋਰ ਬਹੁਤ ਸਾਰੀਆਂ 100% ਕੋਟਨ ਦੀਆਂ ਬੈੱਡ ਸ਼ੀਟਾਂ ਕਰੋਕਰੀ ਦਾ ਸਮਾਨ ਸੇਲ ਤੇ ਲਾਇਆ ਹੋਇਆ ਆਪਣਾ ਨਵਾਂ ਕੰਟੇਨਰ ਵੀ ਪਹੁੰਚ ਰਿਹਾ ਹੈ ਉਸੇ ਤੇ ਟੈਂਟ ਸੇਲ ਵੀ ਆਪਾਂ ਲਾਵਾਂਗੇ ਜਿੱਦਾਂ ਲਾਸਟ ਈਅਰ ਲਾਈ ਸੀ ਬਹੁਤ ਵਧੀਆ ਰਿਸਪੋਂਸ ਮਿਲਿਆ ਸੀ ਉਦੋਂ ਹੁਣ ਵੀ ਸਰੋਤਿਆਂ ਦੀ ਭਾਰੀ ਮੰਗ ਤੇ ਫਿਰ ਆਪਾਂ
0: ਮਦਰ ਦੇ ਫੋਟੋ ਕੇਕ ਦੇ ਉੱਤੇ ਫ੍ਰੀ ਲਾ ਰਹੇ ਹਾਂ ਕੋਈ ਚਾਰਜ ਨਹੀਂ ਲੈ ਰਹੇ ਹਰ ਇੱਕ ਬਿਜ਼ਨਸਮੈਨ ਕੋਈ ਨਾ ਕੋਈ ਤੋਹਫਾ ਜਿਹੜਾ ਆਪਦੇ ਪਰਿਵਾਰਾਂ ਨੂੰ ਦੇ ਰਿਹਾ ਤੇ ਤੁਹਾਡੇ ਵੱਲੋਂ ਬੈੱਡ ਬਾਥ ਐਂਡ ਡੈਕੋਰ ਅੱਜ ਕਿਹੜਾ ਗਿਫਟ ਪਰਿਵਾਰਾਂ ਨੂੰ ਦੇਊਗਾ
1: ਜੀ ਬਿਲਕੁਲ ਜੀ ਤੁਸੀਂ ਆਓ ਸ਼ੋਪਿੰਗ ਕਰੋ ਸ਼ੋਪਿੰਗ ਕਰਨ ਤੋਂ ਬਾਅਦ ਤੁਸੀਂ ਦੱਸ ਦੋ ਕਿ ਤੁਹਾਡਾ ਨਾਂ ਲੈ ਲੈਣਗੇ ਹਰਵੀਰ ਦਾ ਇਹ ਰੇਡੀਓ ਪ੍ਰੋਗਰਾਮ ਸੁਣ ਕੇ ਆਏ ਆ ਇੱਕ ਉਹਨਾਂ ਨੂੰ ਗਿਫਟ ਕੋਈ ਨਾ ਕੋਈ ਗਿਫਟ ਜ਼ਰੂਰ ਬਿਲਕੁਲ ਫ੍ਰੀ ਦਵਾਂਗੇ
0: ਨਹੀਂ ਜਾਂ ਤਾਂ ਫਿਰ ਉਹ ਦਿਓ ਤੁਹਾਡੀ ਮੈਂ ਵੀਡੀਓ ਦੇਖੀ ਸੀ ਤੁਹਾਡੇ ਜਿਹੜੇ ਰੋਟੀਆਂ ਵਾਲੇ ਛਾਬੇ ਆਏ ਹੋਏ ਨੇ ਉਹ ਬੜੀ ਘੈਂਟ ਚੀਜ਼ ਆ ਉਹ ਇੰਨੇ ਸੋਹਣੇ ਲੱਗਦੇ ਆ ਕਿਉਂਕਿ ਨਾ ਸਾਡੇ ਵੀ ਘਰੇ ਜਦੋਂ ਬੈਕ ਹੁਣ ਗਰਮੀਆਂ ਜੇ ਖੁੱਲ ਗਈਆਂ ਸਾਡੇ ਬੀਬੀਆਂ ਬੈਕ ਯਾਰਡ ਦੇ ਵਿੱਚ ਜਿਵੇਂ ਕਹਿੰਦੇ ਆ ਵੀ ਤੱਤੇ ਤੱਤੇ ਪਰੌਂਠੇ ਖਵਾਈਏ ਮਿੱਸੀਆਂ ਰੋਟੀਆਂ ਖਾਈਏ ਤੇ ਉਹਦੇ ਵਿੱਚ ਜਦੋਂ ਛਾਬੇ ਦੇ ਵਿੱਚ ਰੋਟੀ ਰੱਖੀ ਹੁੰਦੀ ਆ ਬੜੀ ਘੈਂਟ ਆ ਜਾਂ ਤਾਂ ਛਾਬੇ ਗਿਫਟ ਦੇ ਦਿਓ
1: ਜੀ ਬਿਲਕੁਲ ਜੀ ਆਪਾਂ ਏਦਾਂ ਕਰਦੇ ਕਿ ਜਿਹੜੇ ਅਗਲੇ 10 ਮਿੰਟ ਦੇ ਵਿੱਚ ਜਿੰਨੀਆਂ ਵੀ ਕਾਲਾਂ ਆ ਜਾਣਗੀਆਂ ਜਿੰਨੇ ਵੀ ਮੈਸੇਜ ਕਰ ਦੇਣਗੇ ਰੋਟੀ ਵਾਲਾ ਛਾਬਾ ਲੈ ਕੇ ਮੇਰੇ ਫੋਨ ਨੰਬਰ 6472074644 6472074644 5:32 ਹੋਏ ਆ 5:42 ਤੱਕ ਜਿੰਨੇ ਵੀ ਮੈਸੇਜ ਆ ਜਾਣਗੇ ਇਹ ਤੁਹਾਡੇ ਤੇ ਡਿਪੈਂਡ ਕਰਦਾ ਕਿੰਨਿਆਂ ਨੇ ਗਿਫਟ ਲੈਣਾ ਆ
0: ਜੇ ਕਾਲ ਬਿਜੀ ਹੋਈ ਤਾਂ ਟੈਕਸਟ ਕਰ ਦੇਣ ਤਾਂ ਵੀ ਕੋਈ ਚੱਕਰ ਨਹੀਂ
1: ਟੈਕਸ ਹੀ ਕਰਨਾ ਭਾਜੀ ਕੋਲਾ ਨਹੀਂ ਚੁੱਕਣੀ ਆ ਤੁਸੀਂ ਸਿਰਫ ਟੈਕਸ ਮੈਸੇਜ ਕਰਨਾ ਆ ਟੈਕਸ ਮੈਸੇਜ ਹੀ ਤੁਹਾਡਾ ਪ੍ਰੂਫ ਹੋਏਗਾ ਕਿ ਤੁਸੀਂ ਸਾਨੂੰ ਮੈਸੇਜ ਕੀਤਾ ਆ
0: ਤੇ ਉਹ ਚ ਕੋਈ ਟਰਮ ਐਂਡ ਕੰਡੀਸ਼ਨ ਨਹੀਂ ਜੀ ਚਾਹੇ $10 ਦੀ ਸ਼ਾਪਿੰਗ ਕੀਤੀ ਆ ਚਾਹੇ 50 ਦੀ ਕੀਤੀ ਆ ਚਾਹੇ 5 ਦਾ ਕੁਝ ਖਰੀਦਿਆ ਪਰ ਸ਼ਾਬਾ ਦੇਣਾ ਹੀ ਦੇਣਾ ਹਰੇਕ ਨੂੰ
1: ਸ਼ਾਬਾ ਜੀ ਉਹਨਾਂ ਨੂੰ ਜਿੰਨੇ ਮੈਸੇਜ ਕਰਨਗੇ ਅਗਲੇ 10 ਮਿੰਟ ਦੇ ਵਿੱਚ 5:42 ਤੱਕ ਜਿੰਨੇ ਮੈਸੇਜ ਕਰਨਗੇ ਅਗਰ ਉਹਨਾਂ ਨੇ ਨਹੀਂ ਵੀ ਖਰੀਦਣਾ ਹੋਵੇ ਵਾਕ ਇਨ ਕਰਨ ਵਿੱਚ ਗੇੜਾ ਕੱਢਣ ਗੇੜਾ ਕੱਢ ਕੇ ਆ ਕੇ ਸ਼ਾਬਾ ਚੁੱਕ ਕੇ ਮੂਹਰੇ ਕਾਊਂਟਰ ਤੇ ਲੈ ਆਉਣ ਔਰ ਦੱਸ ਦੇਣ ਕਿ ਹਰਵੀਰ ਦੇ ਪ੍ਰੋਗਰਾਮ ਤੇ ਅਸੀਂ ਟੈਕਸ ਮੈਸੇਜ ਕੀਤਾ ਸੀ ਹਰਮਿੰਦਰ ਵਾਲੇ ਫੋਨ ਤੇ 6472074644 ਤੇ ਆਪਣਾ ਮੈਸੇਜ ਦਿਖਾ ਕੇ ਆਪਣਾ ਫ੍ਰੀ ਵਾਲਾ ਗਿਫਟ ਬੜੇ ਹੱਸ ਨਾਲ ਬੜੇ ਪਿਆਰ ਦੇ ਨਾਲ ਅਸੀਂ ਕਵਾਂਗੇ ਧੰਨਵਾਦ ਭਾਈ ਤੁਸੀਂ ਆਏ ਆਪਣਾ ਗਿਫਟ ਲੈਣ ਧੰਨਵਾਦ ਕਰਾਂਗੇ ਉਸ ਤੋਂ ਬਿਨਾਂ ਅੱਜ ਤੇ ਕੱਲ ਜਿੰਨੇ ਵੀ ਕਸਟਮਰ ਆਉਣਗੇ ਤੁਹਾਡੇ ਪ੍ਰੋਗਰਾਮ ਦਾ ਸਵਾਲਾ ਦੇਣਗੇ ਸ਼ੋਪਿੰਗ ਕਰਨਗੇ ਅਗਰ ਤੁਸੀਂ ਟੈਕਸ ਮੈਸੇਜ ਨਹੀਂ ਕਰ ਸਕਦੇ ਤੁਸੀਂ ਆਓ ਸ਼ੋਪਿੰਗ ਕਰੋ, ਸ਼ੋਪਿੰਗ ਕਰਨ ਦੇ ਨਾਲ ਤੁਹਾਨੂੰ ਬਿਲਕੁਲ ਇੱਕ ਗਿਫਟ ਫ੍ਰੀ ਦਿੱਤਾ ਜਾਊਗਾ ਅੱਜ ਤੇ ਕੱਲ। ਲੇਕਿਨ ਅਗਰ ਤੁਸੀਂ ਸ਼ੋਪਿੰਗ ਨਹੀਂ ਕਰਨੀ, ਸਿਰਫ ਗਿਫਟ ਹੀ ਲੈਣਾ ਹੈ ਆਪਣੀ ਮੰਮੀ ਲਈ, ਬਹੁਤ ਹੀ ਵਧੀਆ ਸ਼ਾਬਾ ਆ, ਰੋਟੀ ਵਾਲਾ ਨਾਲ ਪੋਣਾ ਲੱਗਾ ਹੋਇਆ, ਅਗਰ ਗੰਦਾ ਹੋ ਜਾਂਦਾ ਹੈ, ਮੈਲਾ ਹੋ ਜਾਂਦਾ ਹੈ, ਜਿਪ ਲੱਗੀ ਆ ਉਹਨੂੰ ਜਿਪ ਨੂੰ ਖੋਲੋ, ਉਸਨੂੰ ਉਤਾਰੋ, ਉਤਾਰ ਕੇ ਧੋ ਕੇ ਵਾਸ਼ ਕਰਕੇ ਫਿਰ ਦੁਬਾਰਾ ਉੱਪਰ ਚੜ ਜਾਂਦਾ ਆ, ਸ਼ਾਬੇ ਦੇ ਨਾਲ ਹੀ ਢੱਕਣ ਲਈ ਪੋਣਾ ਲੱਗਾ, ਬਹੁਤ ਹੀ ਵਧੀਆ
0: ਬਹੁਤ ਵਧੀਆ ਚੀਜ਼
1: ਘੈਂਟ ਗਿਆ, ਬਹੁਤ ਹੀ ਬਾਕੀ ਘੈਂਟ ਹੈ। ਜਿਹਦੀ ਰੈਗੂਲਰ ਪ੍ਰਾਈਸ 699 ਸੀ, ਅਗਰ ਤੁਸੀਂ ਇੱਕ ਆਪਣਾ ਗਿਫਟ ਲੈ ਗਏ ਜਾਂ ਦੂਜਾ ਹੋਰ ਲੈਣਾ, ਤੇ ਸਾਨੂੰ ਮਦਰ ਡੇ ਤੇ ਅੱਜ ਤੇ ਕੱਲ ਦੋ ਦਿਨ ਸਿਰਫ ਤੇ ਸਿਰਫ $5 ਦਾ ਮਿਲੇਗਾ। ਪਹੁੰਚਣਾ ਕਿੱਥੇ ਆ? ਸਾਡੀ ਇੱਕੋ ਇੱਕ ਲੋਕੇਸ਼ਨ ਬੈੱਡ ਬਾਥ ਐਂਡ ਡਿਕੋਰ ਦੀ, 25 ਚੈਰੀ ਕ੍ਰੈਸਟ ਡਰਾਈਵ, ਮਕਵੀਨ ਤੇ ਕੁਈਨ ਦਾ ਮੇਨ ਇੰਟਰਸੈਕਸ਼ਨ ਪੈਂਦਾ, ਜਿੱਥੇ ਐਸਓ ਦਾ ਗੈਸ ਸਟੇਸ਼ਨ ਆ, ਕੇ ਐਫ ਸੀ ਵੀ ਆ, ਉਹਦੀ ਬਿਲਕੁਲ ਬੈਕ ਸਾਈਡ ਤੇ ਅਸੀਂ ਲੋਕੇਟਡ ਆ, ਯੂਨਿਟ ਨੰਬਰ 2 ਦੇ ਵਿੱਚ। ਆ ਕੇ ਮੈਨੂੰ ਕਾਲ ਕਰ ਲਓ, ਆਉਣ ਤੋਂ ਪਹਿਲਾਂ ਕਾਲ ਕਰ ਲਓ, ਡਾਇਰੈਕਸ਼ਨ ਚਾਹੀਦੀ ਆ ਮੈਨੂੰ, ਮੈਸੇਜ ਕਰ ਦੋ, ਮੈਂ ਤੁਹਾਨੂੰ ਡਾਇਰੈਕਸ਼ਨ ਵੀ ਘੱਲ ਦਾਂਗਾ, ਬਹੁਤ ਸਾਰੇ ਮੈਸੇਜ ਆ ਰਹੇ ਆ।
0: ਲੋ ਦੋਸਤੋ, ਮੈਂ ਦੁਬਾਰਾ ਦੱਸ ਦੇਵਾਂ, ਬੈੱਡ ਬਾਥ ਐਂਡ ਡਿਕੋਰ ਜਿਹੜੇ ਸਟੋਰ ਤੇ ਕੰਬਲਾਂ ਤੋਂ ਲੈ ਕੇ ਚਾਦਰਾਂ ਤੱਕ, ਕਿਚਨ ਦੇ ਤੋਂ ਲੈ ਕੇ ਘਰ ਦੇ ਹਰ ਇੱਕ ਕੋਨੇ ਕੋਨੇ ਦੇ ਵਿੱਚ, ਜੋ ਘਰ ਦੇ ਵਿੱਚ ਚਾਹੀਦਾ ਰੂਮ ਦੇ ਲਈ, ਬਾਥਰੂਮ ਦੇ ਲਈ, ਹਰ ਪਾਸੇ ਸੇਲ ਆ। ਤੇ ਜਿੰਨੇ ਅਗਲੇ 10 ਮਿੰਟ 5:45 ਕਰ ਲਓ ਜੀ ਹੁਣ, ਕਿ ਜਿੰਨੇ 5:45 ਤੋਂ ਪਹਿਲਾਂ ਮੈਸੇਜ ਆਉਣਗੇ ਉਹਨਾਂ ਨੂੰ ਰੋਟੀਆਂ ਵਾਲਾ ਛਾਬਾ ਬੜਾ ਸੋਹਣਾ ਗਾ ਫ੍ਰੀ ਦਿੱਤਾ ਜਾਊਗਾ, ਕੋਈ ਟਰਮ ਐਂਡ ਕੰਡੀਸ਼ਨ ਨਹੀਂ। ਤੁਸੀਂ ਕੁਛ ਬਾਏ ਕਰੋਗੇ ਤਾਂ ਵੀ ਬਹੁਤ ਵਧੀਆ, ਨਹੀਂ ਬਾਏ ਕਰੋਗੇ ਤਾਂ ਵੀ ਕੋਈ ਚੱਕਰ ਨਹੀਂ, ਪਰ ਮੈਸੇਜ ਜ਼ਰੂਰ ਹੁਣੇ ਕਰ ਦਿਓ ਤਾਂ ਕਿ ਤੁਹਾਡਾ ਨਾਮ ਜਿਹੜਾ ਰਜਿਸਟਰ ਹੋ ਜਾਏ। ਨੰਬਰ 2 ਮੈਸੇਜ 647-207-4644, 647-207-4644, 647-207-4644, 647-207-4644, 647-207-4644, 647-207-4644 ਤੇ ਗੱਲਬਾਤ ਕੀਤੀ ਜਾ ਸਕਦੀ। ਬਹੁਤ ਸ਼ੁਕਰੀਆ ਭਾਈ ਜੀ, ਧੰਨਵਾਦ
1: ਜੀ ਭਾਈ, ਟਾਈਮ ਦੇਣ ਦਾ ਬਹੁਤ ਬਹੁਤ ਧੰਨਵਾਦ,
0: ਥੈਂਕ ਯੂ ਵੈਰੀ ਮਚ ਜੀ।

0: ਸੈਲਾਈਨ ਮੂਜ਼ ਬਲਾਈਂਡ ਤੇ ਜੋ ਚੁੱਕੀ ਹੈ ਜੀ ਬਾਈ ਮਾਨ ਸਾਹਿਬ, ਜੋ ਕਿ ਸ਼ਹਿਰ ਦੇ ਵਿੱਚ, ਸ਼ਹਿਰ ਤੋਂ ਬਾਹਰ ਹਰ ਸ਼ਹਿਰ ਦੇ ਵਿੱਚ ਬਲਾਈਂਡ ਲਾਉਣ ਦਾ ਜਿਹੜਾ ਮੈਂ ਕਹਿੰਦੇ ਹੁੰਦੇ ਠੇਕਾ ਲਿੱਤਾ ਹੋਇਆ ਇਹਨਾਂ ਨੇ, ਤੇ ਬੜੇ ਕੈਨੇਡੀਅਨ ਮੇਡ ਬਲਾਈਂਡ ਲੈ ਕੇ ਆਏ ਨੇ ਬਾਈ ਜੀ 50% ਡਿਸਕਾਊਂਟ ਤੇ। ਬਾਈ ਜੀ ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ ਵੈਲਕਮ, ਬੜੀ ਘੈਂਟ ਡੀਲ ਆ। ਪਹਿਲਾਂ ਤਾਂ ਆਪਣੇ ਬਲਾਈਂਡ ਬਾਰੇ ਦੱਸੋ, ਤੁਹਾਡੇ ਬਲਾਈਂਡ ਤੁਸੀਂ 5 ਸਾਲ ਦੀ ਵਾਰੰਟੀ ਦਿੰਦੇ ਹੋ। ਬੰਦਾ ਕਹਿੰਦਾ ਯਾਰ ਇਹ ਤਾਂ ਫੈਸ਼ਨ ਦੇ ਦੌਰ ਚ ਗਰੰਟੀ ਨਾ ਬਾਬਾ ਨਾ, ਪਰ ਤੁਸੀਂ 5 ਸਾਲ ਦੀ ਵਾਰੰਟੀ ਦੇ ਰਹੇ ਹੋ।
1: ਸਤਿ ਸ਼੍ਰੀ ਅਕਾਲ ਭੁੱਲਰ ਸਾਹਿਬ, ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਮੈਨੂੰ ਸ਼ੋਅ ਤੇ ਬੁਲਾਉਣ ਲਈ। ਤੇ ਜਿੱਥੇ ਆਪਾਂ ਗੱਲ ਕਰੀਏ ਬਲਾਈਂਡਸ ਦੀ, ਜ਼ਿਬਰਾ ਬਲਾਈਂਡਸ ਦਾ ਰੋਲਰ ਸ਼ੇਡ ਦੋਗੇ, ਸਭ ਤੋਂ ਪਹਿਲੀ ਵੱਡੀ ਗੱਲ ਇਹ ਹੈ ਕਿ ਇਹ ਕੈਨੇਡੀਅਨ ਮੇਡ ਬਲਾਈਂਡਸ ਨੇ। ਅਸੀਂ ਆਪਣੇ ਆਪ ਇਹ ਕਸਟਮ ਸਾਈਜ਼ ਨਾਲ ਇਹਨਾਂ ਨੂੰ ਬਣਾਉਂਦੇ ਹਾਂ। ਤੁਹਾਡੀ ਵਿੰਡੋਜ਼ ਦੀ ਜਾਂ ਡੋਰ ਦੀ ਜੋ ਵਿਡਥ ਜਾਂ ਹਾਈਟ ਆ ਉਹਦੇ ਮੁਤਾਬਕ ਇਹ ਬਣਨਗੇ। ਕੋਈ ਆਨਲਾਈਨ ਆਰਡਰ ਨਹੀਂ ਹੈਗਾ, ਕੋਈ ਪ੍ਰੀ ਮੇਡ ਜਾਂ ਪ੍ਰੀ ਕੱਟ ਇਹਨਾਂ ਦਾ ਕੁਛ ਨਹੀਂ ਹੈਗਾ। ਜੋ ਤੁਹਾਡੇ ਘਰ ਦੇ ਸਾਈਜ਼ ਹੋਣਗੇ ਉਸਦੇ ਮੁਤਾਬਕ ਇਹਨਾਂ ਦੀ ਕਟਿੰਗ ਹੋਗੀ, ਉਸਦੇ ਮੁਤਾਬਕ ਇਹਨਾਂ ਦੀ ਹਾਈਟ ਤੇ ਵਿਡਥ ਸੈੱਟ ਹੋਏਗੀ। ਤੇ ਦੂਜੀ ਗੱਲ ਇਹਨਾਂ ਦੇ ਆਪਾਂ ਫਾਇਦਿਆਂ ਦੀ ਗੱਲ ਕਰੀਏ ਤਾਂ ਟੈਂਪਰੇਚਰ ਕੰਟਰੋਲ ਹੋ ਗਿਆ, ਲਾਈਟ ਕੰਟਰੋਲ ਹੋ ਗਿਆ, ਪ੍ਰਾਈਵੇਸੀ ਕੰਟਰੋਲ ਹੋ ਗਿਆ। 3 ਇਹਨਾਂ ਦੇ ਮੇਨ ਵੱਡੇ ਫਾਇਦੇ ਨੇ। ਤੇ ਉਸ ਤੋਂ ਬਾਅਦ ਇਹ ਰਿਪਲੇਸ ਕਰ ਰਹੇ ਨੇ ਅੱਜ ਕੱਲ ਜਿਹੜੇ ਕਿ ਚੱਲਦੇ ਹੁੰਦੇ, ਪਹਿਲਾਂ ਚੱਲਦੇ ਹੁੰਦੇ ਸੀ ਕੈਲੀਫੋਰਨੀਆ ਸ਼ਟਰ ਹੋ ਗਏ, ਫੌਕਸ ਬਲਾਈਂਡ ਹੋ ਗਏ, ਵਰਟੀਕਲ ਬਲਾਈਂਡਸ ਹੋ ਗਏ, ਉਹਨਾਂ ਸਾਰਿਆਂ ਨੂੰ ਰਿਪਲੇਸ ਕਰਕੇ ਹੀ ਅੱਜ ਕਹਿੰਦੇ ਵੀ ਜਿਹੜੀ ਚੀਜ਼ ਉਹ ਨੀ ਹੁੰਦਾ ਕਿ ਵੀ ਪਹਿਲਾਂ
0: ਅੱਜ ਦਾ ਦੌਰ,
1: ਹਾਂਜੀ ਹਾਂ ਅੱਜ ਦਾ ਦੌਰ ਜਿਵੇਂ ਕਹਿੰਦੇ ਹੁੰਦੇ ਸੀਗੇ 3-4 ਚੀਜ਼ਾਂ ਨੂੰ ਛੱਡੋ, ਤੁਸੀਂ ਇੱਕੋ ਚੀਜ਼ ਲਵਾਓ। ਕਿਉਂਕਿ ਆਲ ਇਨ ਵਨ ਜ਼ਿਬਰਾ ਬਲਾਈਂਡਸ ਦੇ ਜੋ ਫਾਇਦੇ ਨੇ ਉਹ ਹੋਰ ਕਿਸੇ, ਜੇ ਤੁਸੀਂ ਹੋਰ ਕਿਸੇ ਤਰ੍ਹਾਂ ਦੇ ਪਰਦੇ ਲਵਾਉਣਾ ਚਾਹੁੰਦੇ ਹੋ ਤਾਂ ਇੱਕ ਵਾਰੀ ਜ਼ਿਬਰਾ ਬਲਾਈਂਡਸ ਬਾਰੇ ਸੋਚੋ। ਤੇ ਉਸ ਦੇ ਨਾਲ ਨਾਲ ਜਿਹੜੇ ਇਹਨਾਂ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਹ ਤੁਹਾਡੀ ਪੋਕਿਟ ਤੇ ਬਹੁਤ ਈਜ਼ੀ ਨੇ, ਬਹੁਤ ਹੀ ਤੁਹਾਨੂੰ ਬਜਟ ਦੇ ਵਿੱਚ ਪੈਂਦੇ ਨੇ। ਉਸਦੇ ਉੱਤੇ ਜਿੱਦਾਂ ਕਿ ਤੁਸੀਂ ਪਹਿਲਾਂ ਹੀ ਦੱਸ ਚੁੱਕੇ ਹੋ, ਵੈਸੇ ਮੇਰਾ ਜਿਹੜਾ ਆਪਾਂ ਡੀਲ ਆਈ ਹੋਈ ਹੈ ਫਲੈਟ 50% ਡਿਸਕਾਊਂਟ, ਫਲੈਟ 50% ਡਿਸਕਾਊਂਟ ਆਪਾਂ ਸਾਰੇ ਆਪਣੇ ਸਰੋਤਿਆਂ ਨੂੰ ਦੇ ਰਹੇ ਹਾਂ ਜੀ, ਜਿਹੜੇ ਵੀ ਆਪਣੇ ਘਰ ਦੇ ਪਰਦੇ ਚੇਂਜ ਕਰਾਉਣਾ ਚਾਹੁੰਦੇ ਹੋ, ਜ਼ਿਬਰਾ ਬਲਾਈਂਡ ਦਾ ਰੋਲਰ ਸ਼ੀਟ ਲਗਵਾਉਣਾ ਚਾਹੁੰਦੇ ਹੋ, ਫਲੈਟ 50%।
0: ਦੋਸਤੋ ਇਹਦਾ ਜਿਹੜਾ ਪ੍ਰਾਈਸ ਕੋਟੇਸ਼ਨ ਆ, ਜੇ ਤੁਸੀਂ ਬ੍ਰੈਂਪਟਨ ਸ਼ਹਿਰ ਦੇ ਵਿੱਚ ਹੋ ਤਾਂ ਤੁਹਾਨੂੰ ਕੋਈ ਵੀ ਚਾਰਜ ਨਹੀਂ, ਕਿਉਂਕਿ ਇਹਦੇ ਵਿੱਚ ਜਾਂ ਤਾਂ ਤੁਸੀਂ ਵਿੰਡੋ ਦਾ ਸਾਈਜ਼ ਭੇਜ ਸਕਦੇ ਹੋ, ਇਹਨਾਂ ਨੇ ਤੁਹਾਨੂੰ ਓਵਰ ਦਾ ਕਾਲ ਹੀ ਦੱਸ ਦੇਣਾ ਕਿ ਭਾਈ ਜੀ ਇੰਨਾ ਪ੍ਰਾਈਸ। ਕਈ ਵਾਰ ਫੋਨ ਤੇ ਕਹੀ ਜੀ ਸਾਡਾ 4 ਬੈਡਰੂਮ ਦਾ ਘਰ ਆ ਕੀ ਪ੍ਰਾਈਸ ਆ, ਉਹ ਪ੍ਰਾਈਸ ਇਹਨਾਂ ਨੂੰ ਦੇਣਾ ਔਖਾ ਹੋ ਜਾਂਦਾ ਕਿਉਂਕਿ ਹਰੇਕ ਘਰ ਦੀਆਂ ਵਿੰਡੋ ਦੇ ਸਾਈਜ਼ ਵੱਖਰੇ ਹੁੰਦੇ ਨੇ। ਸੋ ਜਾਂ ਤਾਂ ਤੁਸੀਂ ਸਾਈਜ਼ ਨੂੰ ਲਿਖ ਕੇ ਭੇਜ ਦਿਓ, ਇਹਨਾਂ ਨੇ ਫੋਨ 'ਤੇ ਤੁਹਾਨੂੰ ਉਹਦਾ ਕੋਟੇਸ਼ਨ ਦੇ ਦੇਣੀ ਆ, ਜਾਂ ਫਿਰ ਬ੍ਰੈਂਪਟਨ ਦੇ ਵਿੱਚ ਇਹ ਫ੍ਰੀ ਕੋਟੇਸ਼ਨ ਆ, ਤੁਹਾਡੇ ਆਪ ਘਰ ਆ ਕੇ ਜਿਹੜੇ ਵਿੰਡੋ ਮੇਅਰ ਕਰਕੇ ਤੁਹਾਨੂੰ ਐਗਜੈਕਟ ਕੋਟੇਸ਼ਨ ਜਿਹੜੀ ਦਿੱਤੀ ਜਾਵੇਗੀ। ਸ਼ਹਿਰ ਤੋਂ ਬਾਹਰ ਹੋ ਤੁਸੀਂ, ਤੁਸੀਂ ਵੈਸਟ ਵੱਲੋਂ, ਕਿਚਨਰ ਵੱਲੋਂ, ਵੁੱਡਸਟਾਕ ਵੱਲੋਂ, ਅਪ ਨੌਰਥ ਹੋ, ਜਾਂ ਫਿਰ ਤੁਸੀਂ ਸਕਾਰਬਰੋ ਸਾਈਡ ਹੋ, ਤਾਂ ਵੀ ਤੁਹਾਨੂੰ ਜਿਹੜੀ ਕੋਟੇਸ਼ਨ ਉਹ ਫ੍ਰੀ ਮਿਲੇਗੀ। ਯਾਨੀ ਕਿ ਕੋਟੇਸ਼ਨ ਦੇ ਚਾਰਜਸ ਹੁੰਦੇ ਨੇ, ਪਰ ਜਦੋਂ ਆਰਡਰ ਪਲੇਸ ਹੋ ਜਾਂਦਾ ਤਾਂ ਫਿਰ ਉਹ ਚਾਰਜ ਜਿਹੜੇ ਕੱਟ ਆਫ ਹੋ ਜਾਂਦੇ ਨੇ, ਤਾਂ ਤੁਹਾਨੂੰ ਕੋਈ ਵੀ ਉਹਦਾ ਐਕਸਟਰਾ ਚਾਰਜ ਨਹੀਂ ਦੇਣਾ ਪੈਂਦਾ, ਉਹ ਫਾਈਨਲ ਸੇਲ ਦੇ ਵਿੱਚ ਹੀ ਜਿਹੜੇ ਐਡ ਔਨ ਪ੍ਰਾਈਸ ਹੋ ਜਾਂਦੇ ਨੇ। ਸੋ ਕਹਿਣ ਦਾ ਭਾਵ ਤੁਸੀਂ ਬਲਾਈਂਡ ਲਵਾਉਂਦੇ ਆ 50% ਔਫ ਤੇ ਕੈਨੇਡੀਅਨ ਮੇਡ ਬਲਾਈਂਡ 5 ਸਾਲ ਦੀ ਵਾਰੰਟੀ ਨਾਲ, ਜੈਬਰਾ ਬਲਾਈਂਡ, ਰੋਲਰ ਸ਼ੇਡ ਬਲਾਈਂਡ, ਤਾਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਮੂਜ਼ ਬਲਾਈਂਡ। ਅੱਛਾ ਬਾਈ ਜੀ, ਤੁਸੀਂ ਜਿਹੜੀ ਪੂਰੇ ਘਰ ਵਾਲੀ ਡੀਲ ਦੱਸੀ ਸੀ ਕਿ ਜੇ ਪੂਰੇ ਘਰ ਦੇ ਬਲਾਈਂਡ ਲਾਉਣੇ ਤਾਂ ਤੁਸੀਂ ਇੱਕ ਬਲਾਈਂਡ ਫ੍ਰੀ ਅਪਗ੍ਰੇਡ ਵੀ ਕਰ ਰਹੇ ਹੋ?
1: ਹਾਂਜੀ ਹਾਂ, ਜੇ ਤੁਸੀਂ ਸਾਡੇ ਨਾਲ ਆਰਡਰ ਪਲੇਸ ਕਰਦੇ ਹੋ ਉਹਦੇ ਵਿੱਚ ਸਾਰੇ ਘਰ ਦੇ ਬਲਾਈਂਡਸ ਨੇ, ਸਾਰੇ ਘਰ ਦੇ ਮਤਲਬ ਹੁੰਦਾ ਕਿ ਆਪਣਾ ਮੇਨ ਫਲੋਰ ਹੋ ਗਿਆ ਤੇ ਆਪਣੇ ਸਾਰੇ ਬੈਡਰੂਮ ਹੋ ਗਏ, ਜੇ ਤੁਸੀਂ ਸਾਡੇ ਨਾਲ ਸਾਰੇ ਘਰ ਦੇ ਬਲਾਈਂਡਸ ਦੀ ਡੀਲ ਕਰਦੇ ਹੋ ਤਾਂ ਤੁਹਾਨੂੰ ਅਸੀਂ 50% ਫਲੈਟ ਡਿਸਕਾਊਂਟ ਤਾਂ ਦੇ ਰਹੇ ਹਾਂ। ਤੇ ਨਾਲ ਉਸਦੇ ਨਾਲ ਨਾਲ ਤੁਸੀਂ ਕੋਈ ਵੀ ਇੱਕ ਬਲਾਈਂਡ ਸਾਨੂੰ ਦੱਸੋ, ਅਸੀਂ ਉਸਦੇ ਵਿੱਚ ਮੋਟਰ ਫਿੱਟ ਕਰਕੇ ਉਸਨੂੰ ਰਿਮੋਟ ਨਾਲ ਆਟੋਮੇਟ ਕਰਕੇ ਦੇਵਾਂਗੇ, ਤਾਂ ਕਿ ਤੁਹਾਨੂੰ ਚੇਨ ਦੀ ਜਗ੍ਹਾ ਤੇ ਫ੍ਰੀ ਅਪਗ੍ਰੇਡ ਰਿਮੋਟ ਨਾਲ ਬਲਾਈਂਡ ਅਸੀਂ ਇੱਕ ਬਲਾਈਂਡ ਬਿਲਕੁਲ ਫ੍ਰੀ ਆਫ ਕੋਸਟ ਅਪਗ੍ਰੇਡ ਕਰਕੇ ਦੇਵਾਂਗੇ ਜਦੋਂ ਤੁਸੀਂ ਸਾਡੇ ਨਾਲ ਪੂਰੇ ਘਰ ਦੇ ਬਲਾਈਂਡਸ ਦੀ ਡੀਲ ਕਰਦੇ ਹੋ।
0: ਸੋ ਦੋਸਤੋ ਇੱਥੇ ਬੰਦੇ ਗੱਲ, ਤੁਸੀਂ ਆਪਣੇ ਘਰ ਦੇ ਵਿੱਚ ਜਦੋਂ ਪੂਰੇ ਘਰ ਦੇ ਬਲਾਈਂਡ ਲਾਓਗੇ ਇੱਕ ਵਿੰਡੋ ਤੇ ਫ੍ਰੀ ਅਪਗ੍ਰੇਡ ਵੀ ਕਰਕੇ ਦੇਣਗੇ ਰਿਮੋਟ ਵਾਲੇ ਬਲਾਈਂਡ ਦੇ ਨਾਲ, ਤੇ 50% ਡਿਸਕਾਊਂਟ ਲਈ ਰਾਈਟ ਨਾਓ ਤੁਸੀਂ ਮੂਜ਼ ਬਲਾਈਂਡ ਨੂੰ ਕਾਲ ਕਰ ਸਕਦੇ ਹੋ। ਕੈਨੇਡੀਅਨ ਮੇਡ ਬਲਾਈਂਡ 5 ਸਾਲ ਦੀ ਵਾਰੰਟੀ ਕਿੱਥੇ ਮਿਲੂਗੀ? ਮੂਜ਼ ਬਲਾਈਂਡ ਤੇ ਮਿਲੂਗੀ। ਨੰਬਰ ਟੂ ਕਾਲ 647-399-4646, 647-399-4646, 647-389-4646, 647-399-4646, 647-389-4646, 647-399-4646 ਤੇ ਗੱਲਬਾਤ ਕੀਤੀ ਜਾ ਸਕੇ। ਬਹੁਤ ਸ਼ੁਕਰੀਆ ਬਾਈ ਜੀ, ਧੰਨਵਾਦ।
1: ਧੰਨਵਾਦ,
0: ਥੈਂਕ ਯੂ ਵੈਰੀ ਮਚ ਜੀ।

0: ਤਾਂ ਦੋਸਤੋ ਇੱਕ ਵਾਰ ਦੱਸਦੀ ਹੈ ਗ੍ਰੈਂਡ ਹੋਮ ਫਰਨੀਚਰ 6085 ਟੌਂਕਣ 'ਤੇ ਅੱਜ ਅਤੇ ਕੱਲ੍ਹ ਜਿਹੜੀ ਸੇਲ ਆ ਮਦਰ ਡੇ ਸਪੈਸ਼ਲ ਸੇਲ ਚੱਲ ਰਹੀ ਹੈ ਜਿੱਥੇ ਤੁਸੀਂ ਈਵਨ ਕੁਈਨ ਸਾਈਜ਼ ਦਾ ਜੇ ਹਾਰਡ ਫੋਮ ਵਾਲਾ ਮੈਟਰਸ ਵੀ ਚਾਹੀਦਾ ਉਹ ਵੀ $199 ਦੇ ਵਿੱਚ ਤੁਹਾਨੂੰ ਮਿਲ ਜਾਣਾ ਅਤੇ ਸਪੈਸ਼ਲ ਹੋਰ ਵੀ ਹੋ ਜਾਂਦਾ ਜਦੋਂ ਇਹਨਾਂ ਨੇ ਨਾਲ ਵੈਕਿਊਮ ਕਲੀਨਰ ਤੁਹਾਨੂੰ ਫ੍ਰੀ ਦੇ ਦੇਣਾ। ਸੋ ਤੁਸੀਂ ਜਾ ਕੇ ਕਿਹੋ ਕਿ ਜੀ ਮੈਂ ਡੀਲ ਲੈਣਾ ਆ $199 ਦਾ, ਮੈਨੂੰ ਕੁਈਨ ਸਾਈਜ਼ ਦਾ ਮੈਟਰਸ ਚਾਹੀਦਾ, ਵੈਕਿਊਮ ਫ੍ਰੀ ਚਾਹੀਦਾ, ਅਤੇ ਤੁਹਾਨੂੰ ਵੈਕਿਊਮ ਅਤੇ ਦੋਨੇ ਚੀਜ਼ਾਂ ਜਿਹੜੀਆਂ ਤੁਹਾਡੀ ਗੱਡੀ 'ਚ ਰੱਖ ਦੇਣਗੇ। ਪੈਸੇ ਕਿੰਨੇ ਲੈਣੇ? ਸਿਰਫ $199। ਸੋ ਇੱਦਾਂ ਦੀਆਂ ਹੋਰ ਬਹੁਤ ਸਾਰੀਆਂ ਡੀਲਾਂ ਨੇ। ਅਤੇ ਜਿਹੜੀ ਕਿੰਗ ਸਾਈਜ਼ ਦਾ ਬੈੱਡਰੂਮ ਸੈੱਟ ਵਾਲੀ ਡੀਲ ਆ LED ਲਾਈਟਾਂ ਦਾ, ਸਿਰਫ $899 ਦੇ ਵਿੱਚ ਆ, ਨਾਲ ਟੈਲੀਵਿਜ਼ਨ ਫ੍ਰੀ ਦਿੱਤਾ ਜਾ ਰਿਹਾ। ਇੱਦਾਂ ਹੀ ਮਾਰਬਲ ਡਾਇਨਿੰਗ ਸੈੱਟ ਆ $499 ਦਾ, ਉਹਦੇ ਨਾਲ ਮਾਈਕਰੋਵੇਵ ਫ੍ਰੀ ਦਿੱਤਾ ਜਾ ਰਿਹਾ। ਸੋ ਇੱਦਾਂ ਹੀ ਤੁਹਾਨੂੰ ਰਿਕਲਾਈਨਰ ਅਤੇ ਟਰਕੀ ਸਟਾਈਲ ਸੋਫਾ ਅਤੇ ਹੋਰ ਇੱਦਾਂ ਦੀਆਂ ਬਹੁਤ ਸਾਰੀਆਂ ਡੀਲਾਂ ਜਿਹੜੀਆਂ ਤੁਹਾਨੂੰ ਮਿਲਣਗੀਆਂ। ਪਹੁੰਚੋ ਗ੍ਰੈਂਡ ਹੋਮ ਫਰਨੀਚਰ ਦੀ 6085 ਟੌਮਕਨ ਲੋਕੇਸ਼ਨ 'ਤੇ, ਜਾਂ ਫਿਰ ਕਾਲ ਕਰ ਸਕਦੇ ਹੋ 647-262-0000 'ਤੇ। ਅਤੇ ਬ੍ਰਿੰਪਟਨ TV ਐਂਡ ਅਪਲਾਇੰਸ 'ਤੇ ਕੀ ਖਾਸ ਆ ਇਸ ਵੀਕਐਂਡ ਦੇ ਉੱਤੇ? ਅਤੇ ਆਓ ਸੁਲਤਾਨ ਜੀ ਨਾਲ ਜੁੜਦੇ ਹਾਂ। ਸੁਲਤਾਨ ਜੀ ਸਤਿ ਸ਼੍ਰੀ ਅਕਾਲ ਜੀ, ਐਂਡ ਵੈਲਕਮ ਜੀ।
1: ਥੈਂਕ ਯੂ ਵੈਰੀ ਮਚ ਜੀ। ਬ੍ਰੈਂਪਟਨ TV ਐਂਡ ਅਪਲਾਇੰਸਸ 'ਤੇ ਤੁਸੀਂ ਪੁੱਛਿਆ, ਪਤਾ ਕਰਦੇ ਆ ਕੀ ਖਾਸ ਆ। ਖਾਸ ਤਾਂ ਅੱਜ ਹੈਗਾ ਜੀ ਮਦਰਸ ਡੇ ਖਾਸ ਇਸ ਕਰਕੇ ਆ, ਵੈਸੇ ਤਾਂ 365 ਦਿਨ ਹੀ ਮਦਰਸ ਡੇ ਆ, ਪਰ ਇਹ ਇੱਕ ਦਿਨ ਜਿਹੜਾ ਡੈਡੀਕੇਟ ਕੀਤਾ ਗਿਆ ਇਹਦੇ ਵਿੱਚ ਕੰਪਨੀਆਂ ਐਕਸਟਰਾ ਪਾਰਟੀਸਪੇਟ ਕਰਦੀਆਂ। ਕੰਪਨੀਜ਼ ਕਹਿੰਦੀਆਂ ਜੀ ਕਿ ਇਹ ਵੀ ਮਦਰਸ ਡੇ ਸਾਲ 'ਚ ਇੱਕੋ ਵਾਰੀ ਆਉਣਾ ਤੇ ਪ੍ਰਾਈਸ ਵੀ ਸਾਲ 'ਚ ਇੱਕੋ ਵਾਰੀ ਅਸੀਂ ਤੁਹਾਨੂੰ ਦੇਣੀ ਹੈ। ਔਰ ਇਹਦੇ ਵਿੱਚ ਤੁਹਾਨੂੰ 85 ਇੰਚ ਦਾ ਸੈਮਸੰਗ TV $16,700 ਵਾਲਾ, ਈਵਨ ਸੇਲ ਪ੍ਰਾਈਸ ਵੀ $14.99 ਸੀਗੀ, ਪਰ $9.99 ਦਾ, $999 ਦਾ ਮਦਰਸ ਡੇ ਸਪੈਸ਼ਲ ਪ੍ਰਾਈਸ ਬ੍ਰੈਂਪਟਨ TV ਐਂਡ ਅਪਲਾਇੰਸਸ ਤੋਂ ਮਿਲੇਗਾ। ਵੈਸੇ ਤਾਂ 55 ਇੰਚ ਲੈਣਾ $399 ਨੂੰ, 65 ਇੰਚ ਲੈਣਾ $699 ਦਾ, ਈਵਨ $100 ਹੋਰ ਪਾਓ $799 ਚ 75 ਇੰਚ ਵੀ ਮਿਲੇਗਾ। ਮਦਰਸ ਡੇ ਸਪੈਸ਼ਲ ਪ੍ਰਾਈਸ ਹੈ, ਬਿਗ ਸਕਰੀਨ TV ਦਾ ਐਡਵਾਂਟੇਜ ਹੈ, ਲੋਐਸਟ ਪ੍ਰਾਈਸ ਗਰੰਟੀ ਹੈ ਜੀ, ਫ੍ਰੀ ਹੋਮ ਡਿਲੀਵਰੀ ਦੇ ਨਾਲ, ਤੇ 6 ਮਹੀਨੇ ਚ ਕਸਟਮਰ ਪੇ ਕਰਨਗੇ, ਕੋਈ ਇੰਟਰਸਟ ਨਹੀਂ ਹੈ। 905-450-2828 ਨੰਬਰ ਹੈ, 905-450-2828 ਜੀ।
0: ਸਾਡੀਆਂ ਇੱਕ ਨਾ ਜਿਹੜੇ ਕਾਊਂਟਰ ਅਪਲਾਇੰਸ ਹੁੰਦੇ ਨੇ ਉਹ ਵੀ ਬੜੇ ਪਸੰਦ ਆਉਂਦੇ ਨੇ ਜੀ। ਚਲੋ ਆਪਾਂ ਹੋਮ ਅਪਲਾਇੰਸ ਦੀ ਵੀ ਤੁਸੀਂ ਗੱਲਬਾਤ ਕਰਨੀ ਆ, ਟੈਲੀਵਿਜ਼ਨ ਸੈੱਟਾਂ ਦੀ ਵੀ ਗੱਲਬਾਤ ਕਰਨੀ ਆ, ਤੇ ਜਿਹੜੇ ਕਾਊਂਟਰ ਅਪਲਾਇੰਸ ਨੇ ਉਹਨਾਂ ਦੀ ਗੱਲਬਾਤ ਵੀ ਕਰੋ ਤੇ ਇੱਕ ਵਾਰੀ ਦੱਸੋ ਤੇ ਹੋਰ ਕੀ ਕੀ ਜਿਹੜੇ ਇਸ ਵੀਕਐਂਡ ਤੇ ਸਪੈਸ਼ਲ ਨੇ।
1: ਭੁੱਲਰ ਸਾਹਿਬ, ਜਿਹੜੇ ਕਾਊਂਟਰ ਟੋਪ ਮਾਈਕ੍ਰੋਵੇਵ ਹੈ ਨਾ ਜੀ, ਜਾਂ ਕਾਊਂਟਰ ਟੋਪ ਜੂਸਰ ਹੈ, ਜਾਂ ਕਾਊਂਟਰ ਟੋਪ ਸਟੋਨ ਬੇਕਡ ਪੀਜ਼ਾ, ਇਹ ਜਿਹੜੀਆਂ ਜੀ ਆਈਟਮ ਹੈਗੀਆਂ ਕਿਚਨ ਅਪਲਾਇੰਸਸ ਹੁੰਦੇ ਆ, ਔਰ ਇਹ ਵੀ ਅਸੀਂ ਜਿਹੜੇ ਆ ਨਿੰਜਾ ਬ੍ਰਾਂਡ ਜਿਹੜਾ ਉਹ ਰੱਖ ਰਹੇ ਹਾਂ। ਫ੍ਰਿਜ ਦੇਅਰ ਗੈਲਰੀ ਸਪੈਸ਼ਲ ਤੇ ਆਇਆ, ਜਿਹੜਾ ਕਿ ਬ੍ਰੈਂਪਟਨ TV ਐਂਡ ਅਪਲਾਇੰਸਸ ਨੂੰ ਡਿਸਕਾਊਂਟਡ ਪ੍ਰਾਈਸ ਤੇ ਨਵੀਂ ਟੈਕਨੋਲੋਜੀ ਲੈ ਕੇ ਆਏ ਆ। ਜਦੋਂ ਨਵੀਂ ਟੈਕਨੋਲੋਜੀ ਦੀ ਗੱਲ ਕਰਦੇ ਹਾਂ ਜੀ, ਤੇ ਸਟੋਨ ਬੇਕਡ ਪੀਜ਼ਾ ਇਹ 3 ਮਿੰਟ ਚ ਤਿਆਰ ਕਰਦਾ ਜੀ, ਸਟੋਨ ਪਲੇਟ ਇਹਦੇ ਨਾਲ ਆਉਂਦੀ ਹੈ। $500 ਵਾਲਾ ਇਹ ਕਾਊਂਟਰ ਟੋਪ ਸਟੋਨ ਬੇਕਡ ਪੀਜ਼ਾ ਜਿਹੜਾ

0: ਸਿੱਧੇ ਪ੍ਰਾਈਸ ਤੇ 149 ਦਾ ਦੇ ਰਹੇ ਹਾਂ ਜੀ। ਜੇ ਮਾਈਕ੍ਰੋਵੇਵ ਦੀ ਗੱਲ ਕਰਦੇ ਹਾਂ, ਪੈਨਾਸੋਨਿਕ ਦਾ ਮਾਈਕ੍ਰੋਵੇਵ $300 ਵਾਲਾ ਸਟੇਨਲੈਸ ਸਟੀਲ ਦਾ ਮਦਰਸ ਡੇ ਸਪੈਸ਼ਲ ਹੋਣ ਕਰਕੇ ਅੱਧੀ ਪ੍ਰਾਈਸ ਤੇ 149 ਦਾ ਦੇ ਰਹੇ ਹਾਂ। ਸੋ ਮਿਸ ਨਾ ਕਰਨ, ਚਾਹੇ ਜੂਸਰ ਲੈਣਾ, ਕੌਫੀ ਮੇਕਰ ਲੈਣਾ, ਤਦ ਵੀ ਸਾਡੇ ਕੋਲ ਫਰਿਜਡੇਅਰ ਦਾ ਕੌਫੀ ਮੇਕਰ ਵੀ ਜਿਹੜਾ ਲੋਐਸਟ ਪ੍ਰਾਈਸ ਤੇ ਆਇਆ ਉਹ ਵੀ $600 ਵਾਲਾ ਅੱਧੀ ਪ੍ਰਾਈਸ ਤੇ 299 ਚ ਦੇ ਰਹੇ ਹਾਂ। ਸੋ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਤੁਸੀਂ ਅਗਰ ਆਪਣੀ ਮਾਤਾ ਜੀ ਨੂੰ ਇਹ ਗਿਫਟ ਦੇਣਾ ਚਾਹੁੰਦੇ ਹੋ, ਕਿਚਨ ਚ ਉਹਨਾਂ ਨੇ ਕੰਮ ਕਰਨਾ ਹੁੰਦਾ ਤੇ ਕਿਚਨ ਵਾਸਤੇ ਨਵੀਂ ਟੈਕਨੋਲੋਜੀ, ਅਪਡੇਟ ਟੈਕਨੋਲੋਜੀ ਤੇ ਸਿਹਤ ਵਾਸਤੇ ਵੈਲਥੀ ਫੂਡ ਜਿਹੜਾ ਤਿਆਰ ਕੀਤਾ ਜਾਂਦਾ ਇਹਨਾਂ ਛੋਟੀਆਂ ਛੋਟੀਆਂ ਆਈਟਮਸ ਦੇ ਵਿੱਚ, ਤੇ ਇਹ ਅੱਜ ਤੁਹਾਨੂੰ ਐਡਵਾਂਟੇਜ ਮਿਲੇਗਾ ਕਿ ਮਦਰਸ ਡੇ ਸਪੈਸ਼ਲ ਹੋਣ ਕਰਕੇ ਤੁਸੀਂ ਅੱਧੀ ਪ੍ਰਾਈਸ ਤੇ ਇਹ ਪ੍ਰੋਡਕਟ ਅੱਜ ਸ਼ਾਮ 7 ਵਜੇ ਤੱਕ ਲੈ ਸਕਦੇ ਜੀ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ 905-450-2858 ਨੰਬਰ ਹੈ, 905-450-2828।
1: ਸਾਡੇ ਮੁਤਾਬਕ ਤਾਂ ਲੌਂਡਰੀ ਤੋਂ ਵੀ ਬੜਾ ਦੁਖੀ ਰਹਿੰਦੇ ਨੇ, ਜਦੋਂ ਲੌਂਡਰੀ ਕੰਮ ਕਰਨਾ ਛੱਡ ਜੇ ਤਾਂ ਇਹ ਹੁੰਦਾ ਕਿ ਘਰ ਦੇ ਵਿੱਚ ਭਾਈ ਹੁਣ ਨਵੀਂ ਲੌਂਡਰੀ ਦਾ ਉਹਦੇ 'ਚ ਵੀ ਕੀ ਸਪੈਸ਼ਲ ਹੈ?
0: ਹਾਂਜੀ ਬਿਲਕੁਲ ਜੀ, ਨਵੀਂ ਲੌਂਡਰੀ ਜਿਹੜੀ ਹੈ ਉਹਦੇ 'ਚ ਦੇਖੋ ਤਿੰਨ ਐਡਵਾਂਟੇਜਿਸ ਆ। AI ਟੈਕਨੋਲੋਜੀ ਦੇ ਨਾਲ ਇਹ ਲਾਂਚ ਕੀਤਾ ਗਿਆ ਜਿਹਨੂੰ ਸਮਾਰਟ ਡਿਸਪੈਂਸਰ ਕਹਿੰਦੇ ਆ। ਇਸ AI ਟੈਕਨੋਲੋਜੀ ਦਾ ਸਮਾਰਟ ਡਿਸਪੈਂਸਰ ਤੁਸੀਂ ਇੱਕ ਵਾਰੀ ਡਿਟਰਜੈਂਟ ਦੇ ਨਾਲ ਫਿਲਅਪ ਕਰ ਦੇਣਾ ਤੇ ਤੁਸੀਂ 40 ਲੋਡਸ ਵਾਸਤੇ ਸਿਰਫ ਲੋਡ ਪਾ ਕੇ ਪਲੇ ਬਟਨ ਦਬਾਉਣਾ ਤੇ AI ਟੈਕਨੋਲੋਜੀ ਨੇ ਸਿਲੈਕਟ ਕਰਨਾ ਤੁਹਾਡੀ ਵਾਸ਼ਿੰਗ ਲੋਡ ਨੂੰ ਕਿੰਨੇ ਵਾਟਰ ਦੀ ਲੋੜ ਹੈ ਤੇ ਤੁਹਾਡੇ ਵਾਸ਼ਿੰਗ ਲੋਡ ਨੂੰ ਕਿੰਨੇ ਡਿਟਰਜੈਂਟ ਦੀ ਲੋੜ ਹੈ। ਸੋ ਐਨਰਜੀ ਸੇਵਰਸ ਹੋਣ ਦੇ ਨਾਲ ਨਾਲ ਵਾਟਰ ਸੇਵਿੰਗ, ਡਿਟਰਜੈਂਟ ਸੇਵਿੰਗ ਐਂਡ ਐਨਰਜੀ ਸੇਵਿੰਗ, $3000 ਵਾਲਾ ਅਲਟਰਾ ਲਾਰਜ ਕਪੈਸਿਟੀ ਦਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਅਲਟਰਾ ਫਰੈਸ਼ ਵੰਡ ਸਿਸਟਮ ਦੇ ਨਾਲ ਸਿਰਫ $21.99 ਦਾ $800 ਤੁਸੀਂ ਸੇਵ ਕਰਨੇ ਆ। ਫਰੰਟ ਲੋਡ ਵਾਸ਼ਰ ਐਂਡ ਡਰਾਇਰ ਜਿਹੜਾ ਪਲੈਟੀਨਮ ਸੀਰੀਜ਼ ਦਾ, ਜਿਹਦੇ ਚ ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਹੈ, ਉਹ ਵੀ $2500 ਵਾਲਾ $17.99 ਚ ਮਦਰਸ ਡੇ ਸਪੈਸ਼ਲ ਤੇ ਤੁਹਾਨੂੰ ਦਿੱਤਾ ਜਾ ਰਿਹਾ ਅੱਜ ਸ਼ਾਮ 7 ਵਜੇ ਤੱਕ। ਮਦਰਸ ਡੇ ਸਪੈਸ਼ਲ ਲੋਐਸਟ ਪ੍ਰਾਈਸ ਤੇ $700 ਤੁਸੀਂ ਕੱਲੇ ਲੌਂਡਰੀ ਸੈਕਸ਼ਨ ਚ ਵਾਸ਼ਰ ਐਂਡ ਡਰਾਇਰ ਤੇ ਸੇਵ ਕਰਨਾ। ਟੌਪ ਲੋਡ ਵਾਸ਼ਰ ਐਂਡ ਡਰਾਇਰ ਜਿਹੜਾ $16-1700 ਵਾਲਾ $10.99 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲੇਗਾ ਜੀ। 905-450-2828 ਨੰਬਰ ਹੈ। ਫ੍ਰੀ ਹੋਮ ਡਿਲੀਵਰੀ ਹੋਣੀ ਹੈ, 6 ਮਹੀਨੇ ਚ ਤੁਸੀਂ ਪੇ ਕਰਨਾ। $3000 ਤੱਕ ਦੀ ਵੀ ਸ਼ੋਪਿੰਗ ਕਰੋ ਤੇ $500 ਮਹੀਨਾ ਕਰਕੇ ਪੇ ਕਰ ਸਕਦੇ ਹੋ ਜੀ। ਪਹੁੰਚਣਾ ਇਹਦੇ ਵਾਸਤੇ ਮਦਰਸ ਡੇ ਸਪੈਸ਼ਲ ਡਿਸਕਾਊਂਟਡ ਪ੍ਰਾਈਸਿਸ, ਇਲੈਕਟ੍ਰੋਨਿਕ ਹੋਮ ਅਪਲਾਈਸਿਸ, ਬਿਲਟ ਇਨ ਕਿਚਨ ਐਂਡ ਲੌਂਡਰੀ ਸੈਕਸ਼ਨ ਚ ਬੋਵੇਡ ਐਂਡ ਚਿੰਕੂਜ਼ੀ ਤੇ ਜੀ। 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚਿੰਕੂਜ਼ੀ ਔਨ ਬੋਵੇਡ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। 905-450-2828, 905-450-2828 ਜੀ।
1: ਬਹੁਤ ਬਹੁਤ ਧੰਨਵਾਦ ਸੁਲਤਾਨ ਜੀ,
0: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
1: 905-450-2828 ਦੋਸਤੋ, ਸੁਲਤਾਨ ਜੀ ਦਾ ਨੰਬਰ ਆ।
2: ਆ ਗਿਆ ਨੀ ਉਹੀ ਬਿੱਲੋਟਾ, ਕਿੱਥੋਂ ਮੇਰੇ ਨਾਲ ਮੱਥਾ ਲਾਉਣ ਨੂੰ ਫਿਰੇ ਵੈਲੀ।

ਦੋਸਤੋ ਅਸੀਂ ਦਾ ਮੈਪਲ ਕਲੀਨਿੰਗ ਦੇ ਨਾਲ ਜੁੜੇ ਹੋਏ ਹਾਂ ਅਤੇ ਢੀਂਡਸਾ ਸਾਹਿਬ ਅਕਸਰ ਸਮਾਂ ਕੱਢ ਕੇ ਸਾਡੇ ਨਾਲ ਸਟੂਡੀਓ ਦੇ ਵਿੱਚ ਪਹੁੰਚਦੇ ਨੇ ਅਤੇ ਅੱਜ ਓਵਰ ਦਾ ਕਾਲ ਸਾਡੇ ਨਾਲ ਜੁੜੇ ਨੇ ਅਤੇ ਬਾਈ ਜੀ ਕਹਿੰਦੇ ਸੀ ਅੱਜ ਬਹੁਤ ਬਿਜ਼ੀ ਆ ਸਟੂਡੀਓ ਆਇਆ ਨਹੀਂ ਜਾਣਾ ਬਟ ਫਿਰ ਵੀ ਇਹਨਾਂ ਨੇ ਓਵਰ ਦਾ ਕਾਲ ਲਈ ਟਾਈਮ ਕੱਢਿਆ ਅਤੇ ਇਹਨਾਂ ਨੇ ਦੱਸਿਆ ਕਹਿੰਦੇ ਮੈਂ ਕਿਹਾ ਇੰਨਾ ਬਿਜ਼ੀ ਕਿਵੇਂ ਵੀ ਕਹਿੰਦੇ ਪਿਛਲੇ ਦੋ ਤਿੰਨ ਦਿਨ

0: ਦੇ ਤਾਂ ਸਾਨੂੰ ਇੰਨੀਆਂ ਕੁ ਜ਼ਿਆਦਾ ਕਲੀਨਿੰਗ ਲਈ ਕਾਲਾਂ ਆ ਰਹੀਆਂ ਨੇ ਪਰਿਵਾਰਾਂ ਦੀਆਂ, ਉਹਦਾ ਰੀਜ਼ਨ ਢਿੰਸਾ ਸਾਹਿਬ ਆਪ ਦੱਸਣਗੇ। ਢਿੰਸਾ ਸਾਹਿਬ, ਰੀਜ਼ਨ ਕੀ ਆ ਪਰਿਵਾਰ ਇੰਨੇ ਜਾਗਰੂਕ ਹੋ ਚੁੱਕੇ ਨੇ?
1: ਸਤਿ ਸ਼੍ਰੀ ਅਕਾਲ ਬਾਈ ਜੀ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਰ, ਸਰੋਤੇ ਜਾਗਰੂਕ ਹੋਣ ਦਾ ਵੀ ਹੈਗਾ ਹੈ, ਬਟ ਜੋ ਇੱਕ ਮਤਲਬ ਦੁਬਾਰਾ ਸਿਚੁਏਸ਼ਨ ਬਣਦੀ ਜਾ ਰਹੀ ਹੈ, ਡਰ ਦਾ ਮਾਹੌਲ ਬਣਦਾ ਜਾ ਰਿਹਾ, ਉਹ ਹੈ ਹੈਂਟਾ ਵਾਇਰਸ। ਉਹਦੇ ਕਰਕੇ ਸਾਨੂੰ ਬਹੁਤ ਸਾਰੀਆਂ ਕਾਲਸ ਆ ਰਹੀਆਂ ਨੇ, ਲੋਕ ਜਿਹੜੇ ਉਹ ਵਰੀਡ ਨੇ। ਆਪਣੇ ਨੋਰਮਲੀ ਹੁੰਦਾ ਜੀ, ਘਰ ਤਾਂ ਬਹੁਤ ਸੋਹਣਾ ਰੱਖਿਆ ਹੁੰਦਾ, ਪਰ ਗਰਾਜ ਆ ਜਿਹੜਾ, ਗਰਾਜ ਦੀ ਆਪਾਂ ਮਤਲਬ ਮੇਨਟੇਨੈਂਸ ਹਰ ਕੋਈ ਨੀ ਕਰਕੇ ਰੱਖਦਾ, ਵਿੱਚ ਰੱਖਦੇ ਵੀ ਬਹੁਤ ਸੋਹਣਾ ਲੋਕੀ ਰੱਖਦੇ ਆ। ਤਾਂ ਹੁਣ ਉਹਦੇ ਕਰਕੇ ਸਾਨੂੰ ਇੰਨੀਆਂ ਕਾਲਸ ਆ ਰਹੀਆਂ ਨੇ, ਉਹ ਚਾਹੁੰਦੇ ਆ ਕਿ ਵੀ ਗਰਾਜ ਦੀ ਵੀ ਕਲੀਨਿੰਗ ਨਾਲ ਕਰੀਏ ਤੇ ਘਰਾਂ ਦੀ ਵੀ ਕਲੀਨਿੰਗ ਕਰੀਏ। ਤੇ ਉਹ ਪੁੱਛਦੇ ਆ ਫਿਰ ਸਾਨੂੰ ਵੀ ਤੁਹਾਡੇ ਕੋਲ ਕੋਈ ਪਰਟੀਕੁਲਰ ਇਹਦਾ ਕੋਈ ਇਲਾਜ ਹੈਗਾ? ਫਿਰ ਆਪਾਂ ਉਹਨਾਂ ਨੂੰ ਦੱਸੀਦਾ ਜੀ ਕਿ ਵੀ ਇਹਦੇ ਇਲਾਜ ਵੱਖੋ ਵੱਖਰੇ ਤਰ੍ਹਾਂ ਦੇ ਆ, ਜਿਹੋ ਜਿਹਾ ਤੁਸੀਂ ਕਰਾਉਣਾ ਚਾਹੁੰਦੇ ਹੋ ਉਹੋ ਜਿਹਾ ਇਲਾਜ ਆਪਾਂ ਕਰਾਂਗੇ।
0: ਸੋ ਇਹ ਤੁਸੀਂ ਲਾਸਟ ਵੀਕ ਵੀ ਸਮਝਾ ਕੇ ਗਏ ਸੀ, ਕਿਉਂਕਿ ਜਦੋਂ ਨਾ ਆਪਾਂ ਚਲੋ ਨੋਰਮਲ ਝਾੜੂ ਪੋਚਾ ਡਸਟਿੰਗ ਤਾਂ ਸਾਡੀ ਬੀਬੀਆਂ ਭੈਣਾਂ ਕਰਦੀਆਂ ਰਹਿੰਦੀਆਂ ਨੇ, ਮੈਂ ਤਾਂ ਕਹਿੰਦਾ ਮਦਰ ਡੇ ਤੇ ਆਪਣੇ ਮਾਂ ਭੈਣਾਂ ਨੂੰ ਇੱਕ ਗਿਫਟ ਹੀ ਕਰ ਦਿਓ ਕਿ ਭਾਈ ਤੁਹਾਨੂੰ ਕਲੀਨਿੰਗ ਦੀ ਲੋੜ ਨਹੀਂ, ਇਹ ਜਿੰਮਾ ਜਿਹੜਾ ਰੈਗੂਲਰ ਕਲੀਨਿੰਗ ਦਾ ਉਹ ਵੀ ਤੁਸੀਂ ਮੈਪਲ ਕਲੀਨਿੰਗ ਨੂੰ ਦੇ ਸਕਦੇ ਹੋ। ਦੂਜੀ ਗੱਲ ਬਾਈ, ਉਹਨਾਂ ਨੇ ਲਾਸਟ ਵੀਕ ਸਮਝਾਈ ਸੀ ਕਿ ਜਦੋਂ ਡਸਟਿੰਗ ਝਾੜੂ ਪੋਚੇ ਨਾਲ ਉਹ ਗੱਲ ਨਹੀਂ ਬਣਦੀ, ਸਾਲ ਦੇ ਵਿੱਚ ਇੱਕ ਵਾਰੀ ਡੀਪ ਕਲੀਨਿੰਗ ਕਰਾਉਣੀ ਬਹੁਤ ਜ਼ਰੂਰੀ ਹੋ ਜਾਂਦੀ ਆ, ਤਾਂ ਕਿ ਜੇ ਉਹ ਹੋਜੂ ਸ਼ੈਂਕ ਦੇ ਹੇਠੋਂ ਫਰਿੱਜ ਦੇ ਪਿੱਛੋਂ ਜਿਹੜੀਆਂ ਚੀਜ਼ਾਂ ਆਪਾਂ ਕਦੇ ਮੂਵ ਨਹੀਂ ਕਰਦੇ ਜਾਂ ਘੱਟ ਕਰਦੇ ਹਾਂ, ਤਾਂ ਜਿਹੜੇ ਘਰ ਦੇ ਵਿੱਚ ਬੱਗ ਪੈਣ ਦਾ ਖਤਰਾ ਹੁੰਦਾ ਉਹ ਆਲਮੋਸਟ ਕਿਲ ਹੋ ਜਾਂਦਾ ਗਾ। ਸੋ ਇਹ ਚੀਜ਼ ਦੇ ਲਈ ਤਾਂ ਕੰਸਰਨਡ ਹੈਗੀ ਨੇ। ਹੈਂਟਾ ਵਾਇਰਸ ਦੱਸਦੇ ਦੋਸਤੋ, ਇਹ ਜਿਹੜਾ ਤੁਹਾਨੂੰ ਪਤਾ ਹੀ ਆ ਇੱਕ ਸ਼ਿਪ ਜਿੱਥੇ ਆਊਟਬ੍ਰੇਕ ਹੋਇਆ ਗਾ, ਅਤੇ ਅੰਟਾਰੀਓ ਦੇ ਵਿੱਚ ਵੀ ਕੁਝ ਇੱਕ ਜਿਹੜੇ ਦੋ ਪੇਸ਼ੈਂਟ ਇਹਦੇ ਪਾਏ ਗਏ ਨੇ, ਅਤੇ ਇਹ ਚੂਹਿਆਂ ਤੋਂ ਇਹ ਜਿਹੜਾ ਵਾਇਰਸ ਫੈਲਦਾ ਜੀ, ਚੂਹਿਆਂ ਨੂੰ ਕੋਈ ਬਿਮਾਰੀ ਹੋ ਜਾਂਦੀ, ਇਸ ਤੋਂ ਬਾਅਦ ਉਹ ਚੂਹਾ ਜਿੱਥੇ ਇੱਥੇ ਥੁੱਕਦਾ ਜਾਂ ਜੋ ਉਹਦਾ ਹੁੰਦਾ ਸਿਸਟਮ, ਉਹਦੇ ਟੱਚ ਜਦੋਂ
1: ਇਕੱਲਾ ਉਹ ਨੀ ਜੀ, ਸੋਰੀ ਸਰ ਤੁਹਾਨੂੰ ਕੱਟ ਰਿਹਾ ਜੀ, ਜਿਹੜੀ ਚੂਹੇ ਦੀ ਮਤਲਬ ਆਪਾਂ ਪੂਪ ਹੁੰਦੀ ਆ ਉਹ ਵੀ ਜਦੋਂ ਸੁੱਕ ਜਾਂਦੀ ਆ ਨਾ, ਉਹ ਵੀ ਮਤਲਬ ਅਫੈਕਟ ਕਰਦੀ ਆ, ਕਿਉਂਕਿ ਆਪਣੇ ਘਰਾਂ ਮੀਂਗਣਾ ਕਹਿ ਦਿੰਦੇ ਆ ਜੀ ਨੋਰਮਲੀ, ਮੀਂਗਣਾ ਤਾਂ ਨੋਰਮਲੀ ਹੁੰਦੀਆਂ ਜੀ, ਉਹ ਵੀ ਇੱਕ ਰੀਜ਼ਨ ਬਣਦੀ ਆ ਇਹਦਾ। ਤੇ ਆਪਣੇ ਕੈਨੇਡਾ ਦੇ 6 ਬੰਦੇ,
0: ਤੁਹਾਨੂੰ ਆਪਦਾ ਡਰ ਨੀ ਜੀ, ਤੁਸੀਂ ਫਿਰ ਇੰਨਾ ਰਿਸਕ ਵਾਲਾ ਕੰਮ, ਤੁਹਾਨੂੰ ਆਪਦਾ ਡਰ ਨੀ?
1: ਸਰ, ਸਾਡੀ ਟੀਮ ਨੂੰ ਅਸੀਂ ਪ੍ਰੋਪਰ ਮਾਸਕ ਦੇ ਰਹੇ ਹਾਂਗੇ, ਬਟ ਇਹ ਕਰੋਨਾ ਦੀ ਤਰ੍ਹਾਂ ਓਨਾ ਫਾਸਟ ਐਕਟਿੰਗ ਨਹੀਂ ਹੈਗਾ, ਪਰ ਪ੍ਰਕੋਸ਼ਨ ਰੱਖਣੇ ਸਟਿਲ ਜ਼ਰੂਰੀ ਆ ਜੀ। ਤੇ ਇਹ ਤੋਂ ਇਲਾਵਾ ਵੀ ਮੈਂ ਅੱਜ ਦਾ ਇੱਕ ਇੰਸੀਡੈਂਟ ਦੱਸਦਾ ਜੀ, ਆਪਣੀ ਟੀਮ ਕੰਮ ਕਰ ਰਹੀ ਹੈ, ਬ੍ਰੈਂਪਟਨ ਦੇ ਵਿੱਚ ਹੀ ਘਰ ਹੈ, ਟੈਨੈਂਟ ਰਹਿੰਦੇ ਸੀਗੇ, ਉਹਨਾਂ ਨੇ ਮਤਲਬ ਜਿਹੜਾ ਵਾਸ਼ਰੂਮ ਦੇ ਵਿੱਚ ਫੈਨ ਹੁੰਦਾ ਉਹ ਤੇ ਕਦੇ ਧਿਆਨ ਹੀ ਨਹੀਂ ਦਿੱਤਾ ਜੀ, ਉਹ ਡਸਟ ਜੰਮ ਜੰਮ ਕੇ ਬਲੌਕ ਹੋਇਆ ਵਾ ਸੀਗਾ ਉਹਦੇ ਨਾਲ, ਕਹਿੰਦੇ ਵੀ ਸਾਡੇ ਤਾਂ ਕਦੇ ਸਲਾਬ ਨਹੀਂ ਆਈ ਹੈਗੀ। ਫਿਰ ਉਹਨਾਂ ਨੂੰ ਮੈਂ ਦੱਸਿਆ ਜੀ ਤੁਹਾਡਾ ਜਿਹੜਾ ਫੈਨ ਹੈ ਬਲੌਕ ਹੈ, ਇਹਦੀ ਵਜ੍ਹਾ ਨਾਲ ਤੁਹਾਡੇ ਜਦੋਂ ਵਾਸ਼ਰੂਮ ਦੇ ਵਿੱਚ ਆਪਾਂ ਨਹਾਉਂਦੇ ਹਾਂ ਲੌਂਗ ਟਰਮ ਹੀਟ ਪੈਦਾ ਹੁੰਦੀ ਹੈ, ਉਹ ਭਾਫ ਦੇ ਨਾਲ ਵੀ ਤੁਹਾਡਾ ਕੰਮ ਖਰਾਬ ਹੋਇਆ ਹੈ।
0: ਸਲਾਬ ਨਾਲ ਕੀ ਹੋ ਜਾਂਦੇ?
1: ਸਲਾਬ ਨਾਲ ਜੀ ਮੋਲਡ ਜੰਮਦੀ ਹੈ, ਮੋਲਡ ਦੇ ਨਾਲ ਫਿਰ ਸਾਹ ਦੀਆਂ ਬਿਮਾਰੀਆਂ ਸ਼ੁਰੂ ਹੋ ਜਾਂਦੀਆਂ ਜੀ।
0: ਸੋ ਡੀਪ ਕਲੀਨਿੰਗ ਇਹਦਾ ਇੱਕ ਹੱਲ ਆ ਦੋਸਤੋ, ਇਹ ਪੂਰੇ ਪ੍ਰੋਫੈਸ਼ਨਲ ਜਿਹੜੇ ਤੁਹਾਡੇ ਘਰ ਟੀਮ ਆਉਂਦੀ ਆ ਤੁਹਾਡੇ ਘਰ ਨੂੰ ਕਲੀਨ ਕਰਦੀ ਹੈ, ਚਾਹੇ ਤੁਸੀਂ ਪ੍ਰੀ ਤੁਹਾਡਾ ਪੋਸਟ ਕੰਸਟਰਕਸ਼ਨ ਘਰ ਆ, ਕੋਈ ਤੁਹਾਡਾ ਬਿਜ਼ਨਸ ਆ ਘਰ ਆ ਰੈਨੋਵੇਸ਼ਨ ਹੋ ਕੇ ਹਟੀ ਆ ਉਹਦੀ ਕਲੀਨਿੰਗ ਕਰਾਉਣੀ ਆ, ਆਪਣੇ ਘਰ ਦੀ ਡੀਪ ਕਲੀਨਿੰਗ ਕਰਾਉਣੀ ਆ, ਚਾਹੇ ਤੁਹਾਡੀ ਰੈਂਟਲ ਪ੍ਰੋਪਰਟੀ ਆ ਪਰ ਉਹ ਹੈਗੀ ਤਾਂ ਤੁਹਾਡੀ ਆ, ਸੋ ਉਹਦੀ ਕਲੀਨਿੰਗ ਤੁਸੀਂ ਕਰਵਾਉਣਾ ਚਾਹੁੰਦੇ ਹੋ, ਜਾਂ ਫਿਰ ਰੈਗੂਲਰ ਬੇਸਿਸ 'ਤੇ ਇਹਨਾਂ ਦੀ ਟੀਮ ਹਾਇਰ ਕਰਨਾ ਚਾਹੁੰਦੇ ਹੋ, ਜੋ ਚਾਹੁੰਦੇ ਹੋ ਕਿ ਭਾਈ ਹਰ ਹਫ਼ਤੇ ਸਾਡੇ ਘਰ ਆ ਕੇ ਡਸਟਿੰਗ ਵਗੈਰਾ ਕਰ ਜੇ, ਤਾਂ ਇਹਨਾਂ ਦੀ ਟੀਮ ਨੂੰ ਕਾਲ ਕਰ ਸਕਦੇ ਹੋ। ਦਾ ਮੈਪਲ ਕਲੀਨਿੰਗ, ਨੰਬਰ ਟੂ ਕਾਲ 647-286-0077, 647-286-0077, 647-286-0077, 647-286-0077, 647-286-0077। ਹੋਰ ਕੋਈ ਕਹਿਣਾ ਚਾਹੁੰਦੇ ਢਿੰਸਾ ਸਾਹਿਬ?
1: ਨਹੀਂ ਸਰ, ਬਸ ਮੈਂ ਤਾਂ ਇਹੀ ਕਹੂੰਗਾ ਸਾਰਿਆਂ ਨੂੰ ਕਿ ਵੀ ਆਪਣੇ ਘਰਾਂ ਨੂੰ ਕਲੀਨ ਰੱਖੋ, ਜ਼ਰੂਰੀ ਨਹੀਂ ਕਿ ਵੀ ਤੁਸੀਂ ਸਾਨੂੰ ਹੀ ਸੱਦਣਾ, ਗਾ ਇੱਕ ਸੇਫਟੀ ਦੇ ਵਾਸਤੇ ਵੀ ਜ਼ਰੂਰੀ ਹੁੰਦਾ ਆਪਣੀ ਸਿਹਤ ਦੇ ਲਈ, ਤੇ ਸਾਰੇ ਹੱਸਦੇ ਵੱਸਦੇ ਖੁਸ਼ ਰਹੋ ਜੀ। ਸਤਿ ਸ਼੍ਰੀ ਅਕਾਲ,
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਵੈਰੀ ਮੱਚ। ਸੋ ਦਾ ਮੈਪਲ ਕਲੀਨਿੰਗ ਨੂੰ ਕਾਲ ਕਰ ਸਕਦੇ ਹੋ 647-286-0077, 647-286-0077।

0: ਦੋਸਤੋ ਪ੍ਰੋਗਰਾਮ ਦਾ ਇਹ ਹਿੱਸਾ ਗ੍ਰੈਂਡ ਹੋਮ ਫਰਨੀਚਰ ਵੱਲੋਂ ਸਪੋਂਸਰ ਕੀਤਾ ਜਾ ਰਿਹਾ ਤੇ ਗ੍ਰੈਂਡ ਹੋਮ ਫਰਨੀਚਰ ਇਸ ਮਦਰ ਡੇ ਸਪੈਸ਼ਲ ਵੀਕਐਂਡ ਤੇ ਲੈ ਕੇ ਆਏ ਨੇ ਧਮਾਕੇ ਦਾ ਡੀਲਾਂ ਤੇ ਟਰਕੀ ਸਟਾਈਲ ਸੋਫਾ ਦੀ ਗੱਲਬਾਤ ਕੀਤੀ ਸੀ ਤੇ ਜੇ ਤੁਸੀਂ ਟਰਕੀ ਸਟਾਈਲ ਸੋਫਾ ਸੈੱਟ ਸੋਫਾ ਲਵ ਸੀਟ ਦੇ ਨਾਲ ਲੈਣਾ ਚਾਹੁੰਦੇ ਹੋ ਇਹ ਵੀ ਤੁਹਾਨੂੰ ਆਮ ਤੌਰ ਤੇ $2,250 ਦਾ ਹੁੰਦਾ ਇੱਥੇ ਅੱਜ $1,299 ਦਾ ਤੁਹਾਨੂੰ ਮਿਲੂਗਾ ਟਰਕੀ ਸਟਾਈਲ ਸੋਫਾ $1,299 ਦਾ ਸੋਫਾ ਪਲੱਸ ਲਵ ਸੀਟ ਥ੍ਰੀ ਸੀਟ ਸੋਫਾ ਲਵ ਸੀਟ ਦੇ ਨਾਲ 1,299 ਤੇ ਇਹਦੇ ਨਾਲ ਟੈਲੀਵਿਜ਼ਨ ਫ੍ਰੀ ਤੁਸੀਂ ਕਾਲ ਕਰਕੇ ਡੀਲਾਂ ਰਿਜ਼ਰਵ ਕਰ ਸਕਦੇ ਉੱਥੇ ਜਾ ਕੇ ਚੈੱਕ ਕਰ ਲਿਓ ਦੇਖ ਲਿਓ ਦੇਖਣ ਤੋਂ ਬਾਅਦ ਆਪਣੀ ਡੀਲ ਬਣਾ ਲਿਓ ਇੱਦਾਂ ਹੀ ਰਿਕਲਾਈਨਰ ਸੋਫਾ ਥ੍ਰੀ ਸੀਟਰ ਸੋਫਾ ਲਵ ਸੀਟ ਦੇ ਨਾਲ ਇਹ ਵੀ ਤੁਹਾਨੂੰ ਸਿਰਫ $899 ਦਾ ਮਿਲੂਗਾ ਤੇ ਟੈਲੀਵਿਜ਼ਨ ਇਹਦੇ ਨਾਲ ਵੀ ਤੁਹਾਨੂੰ ਫ੍ਰੀ ਮਿਲੂਗਾ ਸੇਮ ਚੀਜ਼ ਕਿੰਗ ਸਾਈਜ਼ ਦਾ ਬੈਡਰੂਮ ਸੈੱਟ ਵੀ 899 ਦਾ ਟੈਲੀਵਿਜ਼ਨ ਫ੍ਰੀ ਆ ਪਰ ਇਹ ਡੀਲਾਂ ਲੌਕ ਕਰਨ ਦੇ ਲਈ ਤੁਸੀਂ ਕਾਲ ਕਰ ਲਓ 647-262-00 647-262-00 647-262-00 ਗ੍ਰੈਂਡ ਹੋਮ ਫਰਨੀਚਰ ਡੈਰੀ ਐਂਡ ਟੋਮਕਨ ਤੇ ਇਹਨਾਂ ਦੀ ਲੋਕੇਸ਼ਨ ਆ ਜੀ 6085 ਟੋਮਕਨ ਰੋਡ 6085 ਟੋਮਕਨ ਰੋਡ 6685 ਟੋਮਕਨ ਰੋਡ ਤੇ ਜਿਹੜਾ ਤੁਸੀਂ ਪਹੁੰਚ ਸਕਦੇ ਹੋ
1: ਕੀ ਤੁਸੀਂ ਦੇਸ਼ ਵਿੱਚ ਨਵੇਂ ਹੋ ਨੈਸ਼ਨਲ ਬੈਂਕ ਕੈਨੇਡਾ ਵਿੱਚ ਤੁਹਾਡੇ ਪਹਿਲੇ ਕਦਮ ਚੱਕਣ ਵਿੱਚ ਤੁਹਾਡੀ ਮਦਦ ਕਰਨ ਲਈ ਇੱਥੇ ਹੈ ਮਨੀ ਸੈਂਸ ਅਨੁਸਾਰ 2025 ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਲਈ ਸਭ ਤੋਂ ਵਧੀਆ ਬੈਂਕ ਬਾਰੇ ਜਾਣੋ ਅਤੇ ਨਵੇਂ ਆਉਣ ਵਾਲਿਆਂ ਲਈ ਸਾਰੀ ਬੈਂਕਿੰਗ ਸੇਵਾਵਾਂ ਦੇ ਨਾਲ ਸ਼ੁਰੂਆਤ ਕਰੋ ਨੈਸ਼ਨਲ ਬੈਂਕ ਕੁਝ ਬਣਾਓ
2: This is AM 530, CHLO AM, serving Brampton, Mississauga, Toronto, the GTA, and the world at am530.ca.

0: ਦੋਸਤੋ 7 ਵਜੇ ਤੱਕ ਤੁਸੀਂ ਇਹ ਪ੍ਰੋਗਰਾਮ ਸੁਣਦੇ ਹੋ। ਸੈਟਰਡੇ ਨੂੰ 5 ਤੋਂ 7 ਅਤੇ ਸੰਡੇ ਨੂੰ 2 ਤੋਂ 4 ਸਟੂਡੀਓ 'ਚ ਆਪਣੇ ਫਰਮੈਸ਼ੀ ਗੀਤ ਸੰਗੀਤ, ਜਾਂ ਕੋਈ ਗੱਲਬਾਤ ਕਰਨੀ ਹੋਵੇ ਤਾਂ ਸਟੂਡੀਓ ਦਾ ਨੰਬਰ ਆ 416-233-7368। ਅੱਜ IPL ਦੀ ਗੱਲਬਾਤ ਵੀ ਜ਼ਰੂਰ ਅਸੀਂ ਇਸ ਆਵਰ ਦੇ ਵਿੱਚ ਕਰਦੇ ਹੁੰਦੇ ਹਾਂ। IPL ਦਾ ਮੈਚ ਖੇਡਿਆ ਗਿਆ ਗੁਜਰਾਤ ਸ਼ੁਮਨ ਗਿੱਲ ਅਤੇ ਰਾਜਸਥਾਨ ਦੇ ਵਿੱਚ, ਅਤੇ ਜਿਹਦੇ ਵਿੱਚ ਗੁਜਰਾਤ ਨੇ ਬਾਜ਼ੀ ਮਾਰੀ ਆ ਅਤੇ ਵੱਡੇ ਦੌੜਾਂ ਦੇ ਨਾਲ ਜਿਹੜਾ ਇਸ ਮੈਚ ਨੂੰ ਜਿੱਤਿਆ ਅਤੇ ਗੁਜਰਾਤ ਹੁਣ ਟੇਬਲ 'ਤੇ ਦੂਜੇ ਨੰਬਰ 'ਤੇ। ਇਸ ਸਮੇਂ IPL ਦੇ ਟੌਪ ਦੇ ਉੱਤੇ ਬਣੀ ਹੋਈ ਹੈ ਹੈਦਰਾਬਾਦ ਦੀ ਟੀਮ 11 ਮੈਚਾਂ 'ਚ 7 ਜਿੱਤਾਂ ਦੇ ਨਾਲ, ਅਤੇ ਗੁਜਰਾਤ ਵੀ 11 'ਚ 7 ਜਿੱਤ ਕੇ ਦੂਜੇ ਨੰਬਰ 'ਤੇ ਆ। ਪੰਜਾਬ ਨੇ ਫਿਲਹਾਲ ਚਾਹੇ 10 ਮੈਚ ਇਹਨਾਂ ਨਾਲੋਂ 1 ਮੈਚ ਘੱਟ ਖੇਡਿਆ ਅਤੇ 6 ਜਿੱਤਾਂ ਦੇ ਨਾਲ ਤੀਜੇ ਨੰਬਰ 'ਤੇ, ਚੌਥੇ 'ਤੇ ਬੰਗਲੌਰ, ਪੰਜਵੇਂ 'ਤੇ ਰਾਜਸਥਾਨ ਅਤੇ 6ਵੇਂ 'ਤੇ ਚੇਨਈ, ਜਿਨ੍ਹਾਂ ਦੇ ਵਿੱਚ ਫਾਈਟ ਆ ਟੌਪ 4 ਦੇ ਵਿੱਚ ਆਉਣ ਦੀ। ਸੋ ਇਹ IPL ਤੁਸੀਂ ਇੰਜੋਏ ਕਰ ਰਹੇ ਹੋ ਕਰੋ ਸਟ੍ਰੀਮ ਐਪ ਦੇ ਉੱਤੇ। ਸੋ ਕਰੋ ਸਟ੍ਰੀਮ ਐਪ ਇੱਕ ਡਿਜੀਟਲ ਜਿਹੜੀ OTT ਪਲੇਟਫਾਰਮ ਆ ਜਿੱਥੇ ਤੁਸੀਂ ਇਕੱਲੇ IPL ਹੀ ਨਹੀਂ, ਇਸ ਤੋਂ ਬਿਨਾਂ ਵੀ ਹੋਰ ਬਹੁਤ ਸਾਰਾ ਐਂਟਰਟੇਨਮੈਂਟ, ਫਿਲਮਾਂ, ਗੀਤ ਸੰਗੀਤ, ਅਖਾੜੇ, ਕਬੱਡੀਆਂ, ਬਹੁਤ ਸਾਰਾ ਜਿਹੜਾ ਐਂਟਰਟੇਨਮੈਂਟ ਇੱਥੇ ਮੌਜੂਦ ਆ। ਅਤੇ ਇਹ ਐਪ ਦੇ ਲਈ ਕਰਤਾ ਧਰਤਾ ਨੇ ਢਿੱਲੋਂ ਵੀਡੀਓ, ਜੋ ਕਿ ਵਧਾਈ ਦੇ ਪਾਤਰ ਨੇ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਐਂਡ ਵੈਲਕਮ।
1: ਬਿਲਕੁਲ, ਥੈਂਕ ਯੂ ਸੋ ਮਚ ਹੈਰੀ। ਜਿੰਨੇ ਵੀ ਸਰੋਤੇ ਆਪਣੇ ਨਾਲ AM 530 ਤੇ ਜੁੜਿਆ ਉਹਨਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ,
0: ਤੇ ਮਦਰਸ ਡੇ ਤੇ ਵੀ ਤੁਹਾਨੂੰ, ਤੁਹਾਡੇ ਪਰਿਵਾਰ ਨੂੰ, ਮਾਤਾ ਜੀ ਨੂੰ ਬਹੁਤ ਬਹੁਤ ਜਿਹੜਾ ਸਾਰੇ, ਕਿਉਂਕਿ ਨਾ ਜਦੋਂ ਇਹ ਦਿਨ ਹੁੰਦਾ, ਵੈਸੇ ਤਾਂ ਬੰਦਾ ਕਹਿੰਦਾ ਕਿ ਹਰ ਇੱਕ ਦਿਨ ਮਾਂ ਦਾ ਦਿਨ ਹੁੰਦਾ, ਕਈਆਂ ਦਾ ਇਹ ਜਿਹਨਾਂ ਦੇ ਮਾਵਾਂ ਇਸ ਦੁਨੀਆਂ ਤੇ ਨਹੀਂ ਨੇ ਉਹਨਾਂ ਨੂੰ ਇਹ ਦਿਨ ਤੇ ਆ ਕੇ ਬੜਾ ਦੁੱਖ ਫੀਲ ਵੀ ਹੁੰਦਾ, ਤੇ ਚਾਹੇ ਉਹ ਦਿਨ ਬੰਦਾ ਨਹੀਂ ਯਾਦ ਕਰਨਾ ਚਾਹੁੰਦਾ, ਹਰ ਇੱਕ ਬੰਦਾ ਮਿਸ ਵੀ ਕਰਦਾ, ਤੇ ਜਿਨ੍ਹਾਂ ਕੋਲ ਇਹ ਖਜ਼ਾਨਾ ਹੈਗਾ ਤਾਂ ਇਹ ਜ਼ਰੂਰ ਆਪਾਂ ਚਾਹੁੰਦੇ ਹਾਂ ਕਿ ਭਾਈ ਤੁਸੀਂ ਕਦਰ ਵੀ ਕਰੋ, ਧਿਆਨ ਵੀ ਰੱਖੋ, ਗੱਲ ਵੀ ਕਰੋ ਤੇ ਉਹਨਾਂ ਨੂੰ ਸਪੈਸ਼ਲ ਫੀਲ ਵੀ ਕਰੋ।
1: ਬਿਲਕੁਲ ਜੀ, ਬਿਲਕੁਲ। ਸੋ ਤੁਹਾਡਾ ਜਿੱਦਾਂ ਆਪਣੀ ਕਮਿਊਨਿਟੀ ਦੇ ਵਿੱਚ ਤਾਂ ਵੈਸੇ ਵੀ ਚਲੋ ਜਿੱਦਾਂ ਆਪਾਂ ਆਪਣੀ ਮਾਤਾ ਜੀ ਦਾ ਆਦਰ ਮਾਨ ਸਤਿਕਾਰ ਹਮੇਸ਼ਾ ਕਰਦੇ ਹਾਂ ਔਰ ਕਰਦੇ ਵੀ ਰਹਿਣਾ ਚਾਹੀਦਾ ਆ। ਸੋ ਬਿਲਕੁਲ ਜੀ, ਮੇਰੇ ਵੱਲੋਂ ਸਾਰੇ ਜਿੰਨੇ ਵੀ ਇਸ ਵਕਤ ਆਪਣੇ ਨਾਲ ਸਰੋਤੇ ਜੁੜੇ ਹੋਏ ਆ ਉਹਨਾਂ ਨੂੰ ਹੈਪੀ ਮਦਰਸ ਡੇ, ਔਰ ਮੈਂ ਆਪਣੀ ਮਾਤਾ ਜੀ ਨੂੰ ਔਰ ਆਪਣੇ ਬੱਚਿਆਂ ਦੀ ਮਾਤਾ ਜੀ ਨੂੰ ਵੀ ਜਿਹੜੇ ਹੈਗੇ ਆ ਉਹ ਹੈਪੀ ਮਦਰਸ ਡੇ ਕਹਿੰਦਾ ਆ। ਸੋ ਇਸ ਮਦਰਸ ਦੇ ਉੱਤੇ ਹੈਰੀ ਆਪਣੇ ਕੋਲੇ ਸਾਡੇ ਲਈ ਤਾਂ ਮਦਰਸ ਡੇ ਵੈਸੇ ਵੀ ਢਿੱਲੋਂ ਵੀਡੀਓ ਲਈ ਇੱਕ ਸਪੈਸ਼ਲ ਦਿਨ ਹੈਗਾ ਆ, ਕਿਉਂਕਿ ਅੱਜ ਤੋਂ ਤਕਰੀਬਨ 11 ਸਾਲ ਪਹਿਲਾਂ ਅਸੀਂ ਗੁਰਬਾਣੀ ਰੇਡੀਓ ਜਿਹੜਾ ਸਾਡਾ ਐਵਰ ਗ੍ਰੀਨ ਔਰ ਕਹਿੰਦੇ ਹੁੰਦੇ ਆ ਵੀ ਸਾਡਾ ਗੋਲਡਨ ਪ੍ਰੋਡਕਟ ਜਿਹੜਾ ਹੈਗਾ ਆ, ਜਿਨ੍ਹਾਂ ਨੇ ਜਿਸ ਪ੍ਰੋਡਕਟ ਨੇ ਦੁਬਾਰਾ ਢਿੱਲੋਂ ਵੀਡੀਓ ਨੂੰ ਲਾਈਮ ਲਾਈਟ ਦੇ ਵਿੱਚ ਲੈ ਕੇ ਆਉਂਦਾ, ਉਹ ਅੱਜ ਤੋਂ ਤਕਰੀਬਨ 11 ਸਾਲ ਪਹਿਲਾਂ ਅਸੀਂ ਮਦਰਸ ਦੇ ਉੱਤੇ ਹੀ ਰਿਲੀਜ਼ ਕੀਤਾ ਸੀਗਾ ਔਰ ਮਦਰਸ ਦੇ ਉੱਤੇ ਹੀ ਸਾਨੂੰ ਉਹਦਾ ਬਹੁਤ ਵੱਡਾ ਭਰਮਾ ਹੁੰਗਾਰਾ ਮਿਲਿਆ ਸੀਗਾ। ਮੈਂ ਤੁਹਾਨੂੰ ਆਨੈਸਟਲੀ ਦੱਸਾਂ, ਜਦੋਂ ਉਹ ਅਸੀਂ ਪੁਰਾਣੇ ਦਿਨ ਯਾਦ ਕਰਦੇ ਹਾਂ ਤਾਂ ਹੈਰੀ ਉਦੋਂ ਇਸ ਟਾਈਮ ਤੇ ਏਦਾਂ ਸੀਗਾ, ਜਦੋਂ ਸਾਨੂੰ ਗੁਰਬਾਣੀ ਰੇਡੀਓ ਅਸੀਂ ਬਣਾ ਰਹੇ ਸੀ ਨਾ, ਅਸੀਂ ਮਨ ਦੇ ਵਿੱਚ ਇਹ ਸੋਚਿਆ ਸੀਗਾ ਵੀ ਅਸੀਂ ਨਾ ਪੂਰੇ ਸਾਲ ਦੇ ਵਿੱਚ ਇਹਦਾ 1000 ਪੀਸ ਜੇ ਸਾਡਾ ਵਿਕ ਜਾਵੇ ਨਾ ਤੇ ਅਸੀਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਾਂਗੇ। ਔਰ ਤੁਸੀਂ ਬਿਲੀਵ ਨਹੀਂ ਕਰਨਾ ਗਾ, ਮੈਨੂੰ ਹਜੇ ਵੀ ਉਹ ਦਿਨ ਯਾਦ ਨੇ ਜੀ। ਫਰਾਈਡੇ ਵਾਲੇ ਦਿਨ ਅਸੀਂ ਲਾਂਚ ਕੀਤਾ ਸੀਗਾ, ਮਦਰਸ ਡੇ ਵਾਲਾ ਵੀਕਐਂਡ ਸੀਗਾ, ਫਰਾਈਡੇ ਸੈਟਰਡੇ ਸੰਡੇ ਉਹਨਾਂ ਤਿੰਨਾਂ ਦਿਨਾਂ ਦੇ ਵਿੱਚ ਹੀ ਸਾਡਾ 1000 ਪੀਸ ਖਤਮ ਹੋ ਗਿਆ ਸੀ।
0: ਵਾਓ, ਬਲੇਸਿੰਗ ਆਫ ਮਦਰ।
1: ਬਿਲਕੁਲ ਬਿਲਕੁਲ। ਸੋ ਅਸੀਂ ਉਹ ਜਿਹੜਾ ਵੀਕਐਂਡ ਆ ਕਦੇ ਵੀ ਨਹੀਂ ਭੁੱਲ ਸਕਦੇ ਗੇ। ਜਦੋਂ ਮੈਂ ਕਹਿੰਦਾ ਕਿ ਜਦੋਂ ਹੁਣ ਅਸੀਂ ਪ੍ਰਾਊਡਲੀ ਕਹਿੰਦੇ ਹਾਂ ਨਾ ਕਿ ਢਿੱਲੋਂ ਵੀਡੀਓ ਨੂੰ 45 ਸਾਲ ਹੋ ਗਏ ਬਿਜ਼ਨਸ ਦੇ ਵਿੱਚ, ਉਹਨਾਂ 45 ਸਾਲਾਂ ਨੂੰ ਪਹੁੰਚਣ ਦੇ ਵਿੱਚ ਜਿਹੜਾ ਗੁਰਬਾਣੀ ਰੇਡੀਓ ਦਾ ਮਤਲਬ ਕਿ ਉਸ ਇਸ ਪ੍ਰੋਡਕਟ ਦਾ ਹੱਥ ਹੈਗਾ ਆ ਇਹਦੇ ਵਿੱਚ, ਕਿ ਈਵਨ ਦੋ ਕਿ ਯੂਨੋ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ, ਨੇਤਰੀਅਮ ਦੀਆਂ ਸਾਰੀਆਂ ਬਾਣੀਆਂ ਹੈਗੀਆਂ, ਸ਼ਬਦ ਕੀਰਤਨ ਹੈਗਾ ਆ, ਸਾਰਾ ਕੁਛ ਹੈ ਇਹਦੇ ਵਿੱਚ। ਸੋ ਇਹ ਆ ਕਿ ਅਸੀਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਖੁਸ਼ਕਿਸਮਤ ਸਮਝਦੇ ਹਾਂ ਕਿ ਅਸੀਂ ਇਹ ਪ੍ਰੋਡਕਟ ਲਾਂਚ ਕੀਤਾ ਔਰ ਲੋਕਾਂ ਤੱਕ, ਲੋਕਾਂ ਨੇ ਮਤਲਬ ਕਿ ਘਰ ਘਰ ਜਿਹੜੀ ਗੁਰਬਾਣੀ ਹੈਗੀ ਆ ਉਹ ਪਹੁੰਚੀ ਆ ਔਰ ਲੋਕਾਂ ਨੇ ਇਹਨੂੰ ਬਹੁਤ ਹੀ ਭਰਮਾ ਹੁੰਗਾਰਾ ਦਿੱਤਾ ਆ ਔਰ ਸਾਡੇ ਗੁਰਬਾਣੀ ਰੇਡੀਓ ਨੂੰ ਪਿਆਰ ਦਿੱਤਾ ਆ ਦੁਨੀਆਂ ਦੇ ਵਿੱਚ। ਜੇ ਮੈਂ ਸਮਝਦਾ ਆ ਕਿ ਮਤਲਬ ਕਿ ਮੈਨੂੰ ਨਹੀਂ ਲੱਗਦਾ ਕੋਈ ਏਦਾਂ ਦਾ ਦੇਸ਼ ਹੋਊਗਾ ਜਿੱਥੇ ਸਾਡਾ ਗੁਰਬਾਣੀ ਰੇਡੀਓ ਨਹੀਂ ਪਹੁੰਚਿਆਗਾ। ਔਰ ਹੁਣ ਤਾਂ ਚਲੋ ਜਿੱਦਾਂ ਕਹਿੰਦੇ ਹੁੰਦੇ ਨਾ ਵੀ ਇਹ ਹੋ ਗਿਆ ਵੀ ਯੂਨੋ ਮਤਲਬ ਕਿ ਵੀ ਹਰੇਕ ਦੇ ਘਰੇ ਹੋ ਗਿਆ, ਲੇਕਿਨ ਅੱਜ ਤੋਂ ਮੈਨੂੰ ਯਾਦ ਆ 5-6 ਸਾਲ ਪਹਿਲਾਂ ਬਹੁਤ ਸਾਰੇ ਕਸਟਮਰ ਸਾਡੇ ਕੋਲ ਏਦਾਂ ਦੇ ਆਉਂਦੇ ਹੁੰਦੇ ਸੀਗੇ ਜੀ, ਜਿਹੜੇ ਕਹਿੰਦੇ ਹੁੰਦੇ ਸੀ ਵੀ ਸਾਨੂੰ ਇੰਡੀਆ ਤੋਂ ਕਾਲ ਆਇਆ ਆ ਵੀ ਜੇ ਤੁਸੀਂ ਇੰਡੀਆ ਆਉਣਾ ਆ ਤੇ ਪਲੀਜ਼ ਸਾਡੇ ਲਈ ਢਿੱਲੋਂ ਵੀਡੀਓ ਤੋਂ ਗੁਰਬਾਣੀ ਰੇਡੀਓ ਲਿਆ ਜੀ। ਸੋ ਸਾਡੇ ਲਈ ਉਹ ਬਹੁਤ ਮਾਣ ਵਾਲੀ ਗੱਲ ਆ। ਅਸੀਂ ਕੋਈ ਕਦੇ ਆਪਣੇ ਮਨ ਦੇ ਵਿੱਚ ਹੈਰੀ ਅਸੀਂ ਏਦਾਂ ਨਹੀਂ ਕਦੇ ਲੈ ਕੇ ਆਉਂਦਾ ਗਾ ਵੀ ਅਸੀਂ ਮਤਲਬ ਕਿ ਬਹੁਤ ਵੱਡਾ ਮਾਰਕ ਆ ਕੋਈ ਮਾਰਿਆ ਆ, ਇਹ ਸਿਰਫ ਤੇ ਸਿਰਫ ਜੋ ਕੁਛ ਵੀ ਹੋਇਆ ਆ ਇਹ ਸਾਡੀ ਕਸਟਮਰਸ ਦੀ ਬਦੌਲਤ ਹੋਇਆ।
0: ਜੀ ਏਅਰਟੈਲ ਸਾਹਿਬ ਅੱਜ ਜਾਂ ਕੱਲ ਨੂੰ ਇਹ ਬਾਏ ਕਰਨਾ ਹੋਵੇ ਤੁਹਾਡੀ ਓਪਨ ਹੈ ਤੁਸੀਂ?
1: ਬਿਲਕੁਲ ਜੀ ਬਿਲਕੁਲ, ਆਪਣਾ ਜਿਹੜਾ ਸਟੋਰ ਆ ਉਹ ਅੱਜ ਸ਼ਾਮ ਨੂੰ 8 ਵਜੇ ਤੱਕ ਖੁੱਲ੍ਹਾ ਆ, ਕੱਲ ਨੂੰ ਵੀ ਅਸੀਂ 11 ਤੋਂ ਲੈ ਕੇ 8 ਵਜੇ ਤੱਕ ਖੁੱਲ੍ਹੇ ਹੋਵਾਂਗੇ। ਔਰ ਇਸ ਮਦਰਸ ਦੇ ਉੱਤੇ ਅਸੀਂ ਇੱਕ, ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਇੱਕ ਨਵਾਂ ਪ੍ਰੋਡਕਟ ਆਇਆ ਆ, ਨਵਾਂ ਗੁਰਬਾਣੀ ਰੇਡੀਓ ਅਸੀਂ ਲਾਂਚ ਕੀਤਾ ਆ ਜਿਹੜਾ ਕਿ ਪਲੱਗ ਐਂਡ ਪਲੇ ਹੈਗਾ ਆ। ਸੋ ਉਹ ਇੱਕ ਤਾਂ ਉਹਦੀ ਪ੍ਰਾਈਸ ਬਹੁਤ ਜ਼ਿਆਦਾ ਰੀਜ਼ਨੇਬਲ ਆ, ਮੈਂ ਏਅਰ 'ਤੇ ਕਹਿ ਦਿੰਦਾ ਹਾਂ ਕਿ $20 ਦੇ ਵਿੱਚ ਉਹਦੀ ਜਿਹੜੀ ਰੀਟੇਲ ਪ੍ਰਾਈਸ ਆ ਉਹ $20 ਆ। ਉਹਦਾ ਕੀ ਖਾਸੀਅਤ ਕੀ ਹੈਗੀ ਆ, ਉਹਨੂੰ ਕੋਈ ਬੈਟਰੀ ਦੀ ਜ਼ਰੂਰਤ ਨਹੀਂ ਹੈਗੀ, ਤੁਸੀਂ ਸਿਰਫ ਉਹਦਾ ਪਲੱਗ ਲਾਉਣਾ ਆ ਆਪਣੇ ਪਲੱਗ ਦੇ ਵਿੱਚ, ਔਰ ਪੂਰੇ ਘਰ ਦੇ ਵਿੱਚ ਜਿਹੜਾ ਹੈਗਾ ਆ ਗੁਰਬਾਣੀ ਦਾ ਪ੍ਰਵਾਹ ਜਿਹੜਾ ਹੈਗਾ ਆ ਉਹ ਚੱਲੂਗਾ। ਸੋ ਇਹ ਤੁਸੀਂ ਜੇਕਰ ਆਪਣੀ ਮਾਤਾ ਜੀ ਨੂੰ ਲੈ ਕੇ ਦੇਣਾ ਚਾਹੁੰਦੇ ਹੋ ਤਾਂ ਡੈਫੀਨੇਟਲੀ ਲਵੜੀਏ ਤੇ ਪਹੁੰਚੋ, ਅੱਜ ਸ਼ਾਮ ਦੇ 8 ਵਜੇ ਤੱਕ ਸਾਡਾ ਸਟੋਰ ਖੁੱਲ੍ਹਾ, ਕੱਲ੍ਹ ਨੂੰ ਵੀ ਅਸੀਂ 11 ਤੋਂ 8 ਖੁੱਲ੍ਹੇ ਹੋਵਾਂਗੇ। ਬਾਕੀ ਜੇ ਤੁਸੀਂ ਆਪਣੀ ਮਾਤਾ ਜੀ ਨੂੰ IPTV ਬਾਕਸ ਦੇਣਾ ਚਾਹੁੰਦੇ ਹੋ ਤਾਂ ਡੈਫੀਨੇਟਲੀ ਉਹ ਵੀ ਤੁਸੀਂ ਲਵੜੀਏ ਤੇ ਪਹੁੰਚ ਸਕਦੇ ਹੋ। ਔਰ ਐਬਨੀਜ਼ਰ ਐਂਡ ਗੋਰ ਰੋਡ ਦੀ ਸਾਡੀ ਲੋਕੇਸ਼ਨ ਆ, ਇੱਕੋ ਹੀ ਸਾਡੀ ਲੋਕੇਸ਼ਨ ਆ, ਬ੍ਰੈਂਪਟਨ ਈਸਟ ਦਾ ਏਰੀਆ, ਗੋਰ ਮੰਦਰ ਵਾਲਾ ਏਰੀਆ ਵੱਜਦਾ ਹੈਗਾ ਇਹ, ਔਰ ਜਿੱਥੇ ਦਸ਼ਮੇਸ਼ ਦਰਬਾਰ, ਖੂਬਸੂਰਤ ਚਿੱਟੀ ਬਿਲਡਿੰਗ ਆ ਗੁਰਦੁਆਰਾ ਸਾਹਿਬ ਦੀ, ਉਸ ਪਲਾਜ਼ੇ ਦੇ ਵਿੱਚ ਸਾਡਾ ਸਟੋਰ ਆ। ਸੋ ਅਸੀਂ ਪੂਰੇ ਨੌਰਥ ਅਮੈਰੀਕਾ ਨੂੰ ਇੱਕੋ ਹੀ ਲੋਕੇਸ਼ਨ ਤੋਂ ਸਰਵ ਕਰਦੇ ਹਾਂ।
0: 905-204-1313 ਤੇ ਦੋਸਤੋ ਤੁਸੀਂ ਕਾਲ ਵੀ ਕਰ ਸਕਦੇ ਹੋ, ਚਾਹੇ ਤਾਂ ਗੁਰਬਾਣੀ ਰੇਡੀਓ ਚਾਹੀਦਾ ਜਾਂ ਫਿਰ ਤੁਹਾਨੂੰ ਢਿੱਲੋਂ ਵੀਡੀਓ ਦਾ IPTV ਬਾਕਸ ਚਾਹੀਦਾ, ਆਪਣੇ ਘਰ ਬੈਠ ਕੇ ਤੁਸੀਂ ਇੰਜੋਏ ਕਰਨਾ ਚਾਹੁੰਦੇ ਹੋ। ਤੁਹਾਨੂੰ ਲੱਗ ਰਿਹਾ ਕਿ ਸਾਡੇ ਪੇਰੈਂਟਸ ਭਾਈ ਜਦੋਂ ਅਸੀਂ ਜੋਬ 'ਤੇ ਚਲੇ ਜਾਂਦੇ ਹਾਂ ਲੋਨਲੀ ਫੀਲ ਕਰਦੇ ਹਾਂ, ਤਾਂ ਉਹਨਾਂ ਨੂੰ ਢਿੱਲੋਂ ਵੀਡੀਓ ਦਾ IPTV ਪ੍ਰੋਡਕਟ ਵੀ ਜਿਹੜਾ ਬੜਾ ਪਸੰਦ ਆਊਗਾ, ਘਰ ਬੈਠ ਕੇ ਚਾਹੇ ਉਹ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਆ, ਚਾਹੇ ਉਹ ਬਹੁਤੇ ਜਾਣੇ ਡਿਸਕਵਰੀ ਪਸੰਦ ਕਰਦੇ ਨੇ, ਵੱਖੋ ਵੱਖ ਚੈਨਲ ਪਸੰਦ ਕਰਦੇ ਨੇ, ਸੋ ਉਹ ਲਾਈਵ ਚੈਨਲ ਸਾਰੇ ਤੁਹਾਨੂੰ ਮਿਲਣਗੇ ਢਿੱਲੋਂ ਵੀਡੀਓ ਦੇ IPTV ਦੇ ਉੱਤੇ। ਅਤੇ ਜੇ ਤੁਸੀਂ IPL ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਘਰੋ ਸਟ੍ਰੀਮ ਐਪ ਨੂੰ ਵੀ ਜ਼ਰੂਰ ਡਾਊਨਲੋਡ ਕਰ ਲਓ, ਜਿਹੜਾ ਕਿ ਤੁਹਾਡੇ ਫੋਨ ਦੇ ਵਿੱਚ ਹੀ ਆ। ਫੋਨ ਕੱਢੋ, ਆਪਣੇ ਪਲੇ ਸਟੋਰ 'ਚ ਜਾਓ ਅਤੇ ਉੱਥੇ ਸਰਚ ਕਰੋ ਘਰੋ ਸਟ੍ਰੀਮ, ਇੱਕ ਸਬਸਕ੍ਰਿਪਸ਼ਨ 'ਤੇ ਸੇਮ ਲੌਗਇਨ ਪਾਸਵਰਡ ਦੇ ਨਾਲ 5 ਡਿਵਾਈਸ 'ਤੇ ਲੌਗਇਨ ਕੀਤਾ ਜਾ ਸਕਦਾ। ਸੋ ਬਾਕੀ ਦੀ ਹੋਰ ਜਾਣਕਾਰੀ ਲਈ 905-204-1313 905-204-1313 ਬਹੁਤ ਸ਼ੁਕਰੀਆ ਜੀ, ਧੰਨਵਾਦ।
1: ਥੈਂਕ ਯੂ ਸੋ ਮਚ ਹੈਰੀ। ਔਰ ਮੈਂ ਜਾਣ ਤੋਂ ਪਹਿਲਾਂ ਇੱਕ ਵਾਰ ਫਿਰ ਜਿੰਨੀਆਂ ਵੀ ਮਾਤਾਵਾਂ ਹੈਗੀਆਂ ਉਹਨਾਂ ਨੂੰ ਔਰ ਉਹਨਾਂ ਦੇ ਬੱਚਿਆਂ ਨੂੰ ਜੀ, ਮਾਵਾਂ ਸਲਾਮਤ ਰਹਿਣ ਸਾਡੀਆਂ, ਔਰ ਉਹਨਾਂ ਨੂੰ ਸਾਰਿਆਂ ਨੂੰ ਹੈਪੀ ਮਦਰਸ ਡੇ।
0: ਬਹੁਤ ਸ਼ੁਕਰੀਆ ਜੀ, ਧੰਨਵਾਦ।
2: ਜ਼ਿੰਦਗੀ ਦੀ ਦੌੜ 'ਚ ਸਾਰਿਆਂ ਤੋਂ ਅੱਗੇ ਨਿਕਲ ਜਾਂਦੇ।
0: ਗਗਨ ਕੁੱਕਰੇ ਦੇ ਗੀਤ ਦੀ ਫਰਮਾਇਸ਼ ਆਈ ਸੀ ਜੀ।

0: ਸਟੂਡੀਓ ਨੰਬਰ ਦੋਸਤੋ 416-233-7368 ਤੇ ਪ੍ਰੋਗਰਾਮ ਦਾ ਇਹ ਹਿੱਸਾ ਸਪੋਂਸਰ ਕੀਤਾ ਜਾ ਰਿਹਾ ਅਮਨ ਜਾਖੜ ਜੋ ਕਿ ਇੰਸ਼ੋਰੈਂਸ ਦੇ ਵਿੱਚ ਆਟੋ ਹੋਮ ਤੇ ਕਮਰਸ਼ੀਅਲ ਇੰਸ਼ੋਰੈਂਸ ਦੇ ਵਿੱਚ ਵਨ ਆਫ ਦਾ ਲੀਡ ਕਰਨ ਵਾਲੇ ਬ੍ਰੋਕਰੇਜ ਆ ਇਹਨਾਂ ਦੀ ਆਪਣੀ ਬ੍ਰੋਕਰੇਜ ਆ ਜੀ ਬ੍ਰੈਂਪਟਨ ਆਰਮਰ ਜਿਹੜੀ ਆਰਮਰ ਇੰਸ਼ੋਰੈਂਸ ਬ੍ਰੈਂਪਟਨ ਈਸਟ ਵਾਲੀ ਲੋਕੇਸ਼ਨ ਆ ਅਮਨ ਜਾਖੜ ਸੋ ਇਹਨਾਂ ਕੋਲ ਇਹਨਾਂ ਨੇ ਦੱਸਿਆ ਕਿ ਖਾਸ ਤੌਰ 'ਤੇ ਨਾ ਇਹਨਾਂ ਕੋਲ ਟਰੱਕ ਡਰਾਈਵਰਾਂ ਲਈ ਬੜੇ ਵਧੀਆ ਡਿਸਕਾਊਂਟ ਨੇ ਇਹ ਕਹਿੰਦੇ ਬਹੁਤੇ ਲੋਕਾਂ ਨੂੰ ਕਈ ਵਾਰੀ ਅਵੇਅਰ ਨਹੀਂ ਹੁੰਦਾ ਕਿ ਜਦੋਂ ਆਟੋ ਇੰਸ਼ੋਰੈਂਸ ਆ ਅਤੇ ਘਰ ਦੀ ਇੰਸ਼ੋਰੈਂਸ ਅਲੱਗ ਚੱਲ ਰਹੀ ਹੈ ਜਦੋਂ ਇਹਨਾਂ ਨੂੰ ਕੰਬਾਈਂਡ ਕਰਦੇ ਇੱਕ ਡਿਸਕਾਊਂਟ ਮਿਲ ਜਾਂਦਾ ਸੋ ਇਸ ਤੋਂ ਇਲਾਵਾ ਇਹ ਕਹਿੰਦੇ ਨੇ ਕਿ ਜਿਹਦੇ ਬੰਦੇ ਕੋਲ ਟਰੱਕ ਡਰਾਈਵਰ ਦਾ ਲਾਇਸੈਂਸ ਆ ਉਹਨਾਂ ਨੂੰ ਇੱਕ ਲੋਅ ਮਾਈਲੇਜ ਦਾ ਡਿਸਕਾਊਂਟ ਮਿਲਦਾ ਕਿ ਅਸੀਂ ਤਾਂ ਜੀ ਸੁਬਹਾ ਆਪਣੀ ਗੱਡੀ ਯਾਰਡ ਦੇ ਵਿੱਚ ਪਾਰਕ ਕਰ ਦੇਣੀ ਆ ਇਸ ਤੋਂ ਬਾਅਦ ਸਾਰਾ ਦਿਨ ਟਰੱਕ ਚਲਾਉਣਾ ਸ਼ਾਮ ਨੂੰ ਗੱਡੀ ਚੱਕ ਕੇ ਘਰ ਆਉਣਾ ਜਾਂ ਫਿਰ ਹਾਈਵੇ 'ਤੇ ਆ ਤਿੰਨ ਦਿਨਾਂ ਬਾਅਦ ਅਸੀਂ ਗੱਡੀ ਚੱਕਣੀ ਆ ਅਸੀਂ ਤਾਂ ਬਹੁਤ ਘੱਟ ਟਰੱਕ ਚਲਾਉਂਦੇ ਹਾਂ ਸੋ ਇਹਦੇ ਵਿੱਚ ਲੋਅ ਮਾਈਲੇਜ ਦਾ ਡਿਸਕਾਊਂਟ ਮਿਲਦਾ ਆਟੋ ਇੰਸ਼ੋਰੈਂਸ 'ਤੇ ਸੋ ਇਹਦੇ ਨਾਲ ਕਾਫੀ ਫਰਕ ਜਿਹੜਾ ਤੁਹਾਡੀ ਇੰਸ਼ੋਰੈਂਸ 'ਤੇ ਪੈ ਜਾਂਦਾ 400 ਆ ਤਾਂ ਹੋ ਸਕਦਾ 350 ਜਾਂ 300 ਹੀ ਰਹਿ ਜੇ ਅਤੇ ਇਹ ਡਿਸਕਾਊਂਟ ਦੇ ਲਈ ਵੀ ਤੁਸੀਂ ਅਮਨ ਜਾਖੜ ਨੂੰ ਕਾਲ ਕਰਨੀ ਹੈ ਨੰਬਰ ਟੂ ਕਾਲ 416-455-1300 ਚਾਹੇ ਤੁਹਾਡੀ ਟਰੱਕ ਕੰਪਨੀਆਂ 10 ਟਰੱਕ ਨੇ 100 ਟਰੱਕ ਨੇ ਡੰਪ ਟਰੱਕਾਂ ਦੀ ਕੰਪਨੀਆਂ ਉਹਦੇ ਵਿੱਚ ਤਾਂ ਇਹਨਾਂ ਕੋਲ ਇੰਨੀਆਂ ਕੁ ਜ਼ਿਆਦਾ ਵਧੀਆ ਸਕੀਮਾਂ ਨੇ ਕਮਰਸ਼ੀਅਲ ਇੰਸ਼ੋਰੈਂਸ ਆ ਜਾਂ ਫਿਰ ਤੁਹਾਡੀਆਂ ਵੈਨਸ ਡਿਲੀਵਰੀ ਵੈਨਸ ਨੇ ਇਹਦੇ ਵਿੱਚ ਵੀ ਇਹਨਾਂ ਕੋਲ ਸਪੈਸ਼ਲ ਡਿਸਕਾਊਂਟ ਨੇ ਨੰਬਰ ਟੂ ਕਾਲ 416-455-1300 416-455-1300 'ਤੇ ਗੱਲਬਾਤ ਕੀਤੀ ਜਾ ਸਕਦੀ ਆ ਕਟਾਰੀਆ ਸਾਹਿਬ ਸਾਡੇ ਨਾਲ ਲਾਈਨ 'ਤੇ ਜੁੜ ਚੁੱਕੇ ਨੇ ਕਟਾਰੀਆ ਸਾਹਿਬ ਸਤਿ ਸ਼੍ਰੀ ਅਕਾਲ ਜੀ ਐਂਡ ਵੈਲਕਮ ਜੀ
1: ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਾਰਿਆਂ ਨੂੰ ਐਂਡ ਸਾਰੇ ਭੈਣ ਭਰਾਵਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਆਪ ਜੀ ਨੂੰ ਵੀ ਹੈਗੇ
0: ਸਤਿ ਸ਼੍ਰੀ ਅਕਾਲ ਜੀ ਤੇ ਹੈਪੀ ਮਦਰਸ ਡੇ ਕਟਾਰੀਆ ਸਾਹਿਬ ਬਹੁਤ ਪਰਿਵਾਰ ਅੱਜ ਕਿਉਂਕਿ ਸੁਬਹਾ ਦੇ ਪ੍ਰੋਗਰਾਮ ਮਦਰਸ ਡੇ ਸਪੈਸ਼ਲ ਵੀਕਐਂਡ ਤੇ ਚੱਲ ਰਹੇ ਨੇ ਤੇ ਬਹੁਤੇ ਲੋਕਾਂ ਨੂੰ ਤੇ ਲੱਗਣ ਲੱਗ ਗਿਆ ਕਿ ਯਾਰ ਮੇਰੇ ਮਾਂ ਪਿਓ ਇੰਡੀਆ ਬੈਠੇ ਨੇ ਉਹਨਾਂ ਨੂੰ ਇਸ ਸਮਰ ਦੇ ਵਿੱਚ ਇੱਥੇ ਬੁਲਾਈ ਲਈਏ ਤੇ ਹੁਣ ਤੁਹਾਡੀ ਜ਼ਿੰਮੇਵਾਰੀ ਆ ਤੁਹਾਡਾ ਰੋਲ ਆ ਗਿਆ
1: ਹਾਂ ਬਿਲਕੁਲ ਜੀ
0: ਬਹੁਤਿਆਂ ਨੂੰ ਇੱਧਰ ਬੁਲਾ ਲਈਏ ਬਹੁਤਿਆਂ ਨੂੰ ਕਿ ਅਸੀਂ ਗੇੜਾ ਮਾਰੇ ਆਈਏ
1: ਹਾਂਜੀ ਬਿਲਕੁਲ ਬਿਲਕੁਲ ਅਸੀਂ ਅੱਜ ਜੇ ਤੁਸੀਂ ਸਾਰੇ ਮਾਂ ਪਿਓ ਵੇਖੋ ਜੀ ਮਾਂ ਪਿਓ ਤੇ ਕਹਿ ਜੀ ਅਨਮੁੱਲੀ ਚੀਜ਼ ਹੈ ਜਿਹੜਾ ਇਹ ਕਹਿੰਦੇ ਵੀ 100 ਸਾਲ ਦੇ ਵੀ ਹੋ ਜੇ ਗਾਂ ਉਹ 125 ਸਾਲ ਦੇ ਹੋ ਜਾਣ ਸਾਡੇ ਮਾਂ ਪਿਓ ਹਨਾ ਸੋ ਉਹਨਾਂ ਦਾ ਤਾਂ ਜਿਵੇਂ ਕਹਿ ਲੋ ਵੀ ਸਿਰ ਤੇ ਹੱਥ ਹੋਣਾ ਇੱਕ ਰੱਬ ਦੀ ਰਹਿਮਤ ਆ ਮੈਂ ਤਾਂ ਇਹ ਕਹਿੰਦਾ ਬਸ ਜੇ ਉਹ ਹੈਗੇ ਤਾਂ ਸਮਝ ਲਓ ਤੁਹਾਡੇ ਰੱਬ ਕੋਲੇ ਬੈਠਾ ਹੈਗਾ ਜੀ ਮੈਂ ਆਪਾਂ ਮਾਂ ਪਿਓ ਇੱਕ ਇਹੋ ਜਿਹੀ ਚੀਜ਼ ਆ ਵੀ ਚਲੋ ਮਾਂ ਨਾਲ ਕਈ ਵਾਰ ਆਪਾਂ ਮੰਨਦਾ ਚੰਗਾ ਬੋਲ ਲੈਂਦੇ ਲੜ ਵੀ ਲੈਂਦੇ ਹਾਂ ਪਰ ਫਿਰ 10 ਮਿੰਟ ਬਾਅਦ ਅੱਧੇ ਘੰਟੇ ਬਾਅਦ ਭੁੱਲ ਕੇ ਇੱਕੋ ਜਿਹੇ ਹੋ ਜਾਂਦੇ ਕਿਉਂਕਿ ਇਹ ਚੀਜ਼ ਹੀ ਇਹੋ ਜਿਹੀ ਬਣਾਈ ਹੈ ਰੱਬ ਨੇ ਹਨਾ ਸੋ ਪਰਮਾਤਮਾ ਸਾਰੀਆਂ ਮਾਵਾਂ ਨੂੰ ਲੰਮੀਆਂ ਲੰਮੀਆਂ ਉਮਰਾਂ ਦੇਵੇ ਸਾਰੀਆਂ ਮਾਵਾਂ ਨੂੰ ਬਸ ਸਾਰੀਆਂ ਜ਼ਿੰਦਗੀ ਦੀਆਂ ਖੁਸ਼ੀਆਂ ਦੇਵੇ ਜੀ ਬਸ ਇਹੀ ਦੁਆ ਦੇ ਲੋ ਹੈ ਜੀ ਸਾਰੇ ਭੈਣ ਭਰਾਵਾਂ ਦੀ ਤੇ ਬਾਕੀ ਰਹਿ ਗਿਆ ਜੀ ਪ੍ਰਾਈਜ਼ ਦੀ ਗੱਲ ਅੱਜ ਮਾਵਾਂ ਲਈ ਸਪੈਸ਼ਲ ਆ ਜੇ ਕੋਈ ਕਹੂੰਗਾ ਅੱਜ ਮਾਤਾ ਜੀ ਦੀ ਸਪੈਸ਼ਲ ਬਸ ਇਹ ਕਹਿ ਦੇਣ ਵੀ ਅਸੀਂ ਮਸ਼ਹੂਰ ਸੁਣ ਕੇ ਆਏ ਹਾਂ ਤੇ ਅਸੀਂ $21 ਹਰ ਉਹਦੇ ਉੱਪਰ ਆਫ ਲਾਵਾਂਗੇ ਜਿਹੜਾ ਕਿ ਤੁਹਾਨੂੰ ਕੋਈ ਵੀ ਟਿਕਟ ਆ ਕੋਈ ਵੀ ਟਿਕਟ ਹੋਏਗੀ ਕੋਈ ਵੀ ਸਰਵਿਸ ਹੋਏਗੀ ਟਿਕਟ ਲੈ ਲਓ ਇੰਡੀਆ ਜਾਣਾ ਚਾਹੇ ਇੰਡੀਆ ਤੋਂ ਆਉਣਾ ਚਾਹੇ ਤੁਸੀਂ ਕੋਈ ਵੀ ਵੀਜ਼ਾ ਸਰਵਿਸਿਸ ਲਾ ਲਓ ਕੋਈ ਵੀ ਇਹੋ ਜਿਹਾ ਪੇਪਰ ਵਰਕ ਦਾ ਕੰਮ ਲਾ ਲਓ ਕੋਈ ਵੀ ਅੱਜ ਤੇ ਕੱਲ ਜਿਹੜੇ ਵੀ ਭੈਣ ਭਰਾ ਆਉਣਗੇ ਜਿੰਨੇ ਦਾ ਵੀ ਪ੍ਰਾਈਜ਼ ਕਿਹਾ ਜਾਊਗਾ ਬਸ ਇੰਨਾ ਕਹਿ ਦਿਓ ਮਾਵਾਂ ਠੰਡੀਆਂ ਛਾਵਾਂ ਤੇ $21 ਦਾ ਡਿਸਕਾਊਂਟ ਦਿੱਤਾ ਜਾਊ ਹਰ ਬੰਦੇ ਨੂੰ
0: ਸੋ ਦੋਸਤੋ ਇਸ ਇੰਡਸਟਰੀ ਦੇ ਵਿੱਚ ਕਿਉਂਕਿ ਜਿੱਥੇ ਆਪਦਾ ਮਾਰਜਨ ਹੀ $30 ਹੋਵੇ ਉਹਦੇ ਵਿੱਚ $21 ਇੱਕ ਵੱਡਾ ਡਿਸਕਾਊਂਟ ਆ ਤੇ ਇਹ ਡਿਸਕਾਊਂਟ ਇੱਦਾਂ ਹੀ ਨਹੀਂ ਜੇ ਤੁਸੀਂ ਏਅਰਲਾਈਨਾਂ ਦੇ ਵੈਬਸਾਈਟਾਂ ਤੇ ਜਾ ਕੇ ਵੀ ਡਾਇਰੈਕਟ ਪ੍ਰਾਈਸ ਦਾ ਕੰਪੇਅਰ ਕਰਦੇ ਹੋ ਉੱਥੋਂ ਸਸਤੀਆਂ ਵੀ ਮਿਲਣਗੀਆਂ ਉੱਥੋਂ ਐਡ ਔਨ ਸਸਤੀਆਂ ਅੱਜ ਹੋਰ ਮਿਲ ਰਹੀਆਂ ਨੇ ਕਿਉਂਕਿ ਜਦੋਂ ਟਿਕਟਾਂ ਕਟਾਰੀਆ ਸਾਹਿਬ ਕੋਲ ਜਾਂਦੇ ਹਾਂ ਤੇ ਇਹ ਆਲਰੇਡੀ ਮੈਨੂੰ ਕੰਪੇਅਰ ਕਰਕੇ ਦਿਖਾਉਂਦੇ ਹੁੰਦੇ ਨੇ ਕਿ ਇਹ ਟਿਕਟ ਇੱਥੇ ਦੇਖੋ ਕਿੰਨੇ ਦੀ ਲੱਗੀ ਆ ਇੱਥੇ ਕਿੰਨੇ ਦੀ ਲੱਗੀ ਆ ਤੇ ਕਟਾਰੀਆ ਸਾਹਿਬ ਦੇ ਜਿਹੜੇ ਰੇਟ ਨੇ ਏਅਰਲਾਈਨ ਇਹਨਾਂ ਨੂੰ ਸਪੈਸ਼ਲ ਰੇਟ ਕਿਉਂਕਿ ਬਲਕ ਦੇ ਵਿੱਚ ਟਿਕਟਾਂ ਵੇਚਦੇ ਨੇ ਉਹ ਪਿੱਛੇ ਜੇ ਦੁਬਈ ਵਾਲੇ ਤਾਂ ਕਟਾਰੀਆ ਸਾਹਿਬ ਮੈਨੂੰ ਲੱਗਦਾ ਤੁਹਾਡੀ ਭਰੇ ਜਹਾਜ਼ ਜਾਂਦੇ ਹੁੰਦੇ ਸੀ ਦੁਬਈ ਜਿਹੜੀਆਂ ਦੁਬਈ ਸਟਾਪ ਵਾਲੀਆਂ ਟਿਕਟਾਂ
1: ਬਿਲਕੁਲ ਜੀ ਮਾਰੇ ਭਲਾ ਕਰੇ ਦੁਬਾਰਾ ਫੇਰ ਜਾਣਗੇ ਫਿਰ ਕੀ ਹੋ ਗਏ ਤੇ ਥੋੜੀ ਬਹੁਤੀ ਆਉਣੀ ਜਾਣੀ ਚੀਜ਼ ਆ ਜ਼ਿੰਦਗੀ ਦੀ ਤੇ ਦੁਬਾਰਾ ਜਿੰਨੇ ਭੈਣ ਭਰਾ ਰਹਿ ਗਏ ਸੀਗੇ ਕੈਂਸਲ ਕੀਤੀਆਂ ਜਿਹਨਾਂ ਦੀਆਂ ਟਿਕਟਾਂ ਉਸ ਟਾਈਮ ਨਹੀਂ ਜਾ ਸਕੇ ਉਹਨਾਂ ਨੂੰ ਦੁਬਾਰਾ ਭੇਜਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੇਰੀ ਏਅਰਲਾਈਨ ਨਾਲ ਪੂਰੀ ਕੋਸ਼ਿਸ਼ ਆ ਕਿ ਅੱਗੇ ਕਹਿੰਦੇ ਨਾ ਦੁਬਈ ਦੇ ਦੋ ਦਿਨਾਂ ਮੈਂ ਦੁਬਈ ਦੇ ਦੋ ਦਿਨਾਂ ਦਾ ਹੋਟਲ ਹੀ ਫ੍ਰੀ ਕਰਾ ਦੇਣਾ
0: ਬੱਲੇ ਬੱਲੇ ਬੱਲੇ ਬੱਲੇ ਬੱਲੇ
1: ਤੁਸੀਂ ਰੁੱਕ ਕੇ ਜਾਓ ਦੁਬਈ ਦੇ ਵਿੱਚ ਦੋ ਦਿਨਾਂ ਲਈ ਹੋਟਲ ਫ੍ਰੀ ਕਰਾ ਦੂੰ ਤੁਹਾਡਾ ਮੈਂ ਗਰੰਟੀ ਕਰਦਾ ਵਾ ਆਉਣ ਵਾਲੇ ਇਹ ਵੇਖ ਲਓ ਇੱਕ ਤਾਂ ਦਿਨ ਦੇ ਦਿਓ ਮੈਨੂੰ ਹੋਪਫੁਲੀ ਇਹ ਮੰਡੇ ਤੱਕ ਟਿਊਜ਼ਡੇ ਤੱਕ ਤੁਹਾਨੂੰ ਫਾਈਨਲ ਨਿਊਜ਼ ਦੇ ਦੂੰਗਾ ਵੀ ਦੋ ਦਿਨਾਂ ਲਈ ਤੁਹਾਨੂੰ ਦੁਬਈ ਦੇ ਵਿੱਚ ਬਿਲਕੁਲ ਹੋਟਲ ਫ੍ਰੀ, ਜਿਹੜਾ 4-star 5-star ਬਰਾਬਰ ਟੋਪ ਦਾ ਹੋਟਲ ਹੋਏਗਾ। ਔਰ ਹੋਟਲ ਵੀ ਐ ਨੀ ਹੋਏਗਾ ਜੀ ਤੁਹਾਨੂੰ 12 ਵਜੇ ਚੈੱਕ ਆਊਟ ਕਰਨਾ ਪਏਗਾ ਤੇ ਚੈੱਕ ਇਨ ਜਿਹੜੀ 3 ਵਜੇ ਹੋਊਗੀ। 24/7 ਜਦੋਂ ਮਰਜ਼ੀ ਜਾਣਾ ਜਦੋਂ ਮਰਜ਼ੀ ਆਉਣਾ ਏਦਾਂ ਦੀ ਮੇਰੀ ਸਰਵਿਸ ਹੋਏਗੀ।
0: ਵੈਰੀ ਗੁੱਡ ਜੀ, ਅਸੀਂ ਐਕਸਾਈਟਡ ਆ ਇਹ ਡੀਲ ਨੂੰ ਵੀ ਸੁਣਨ ਦੇ ਲਈ। ਪਰ ਜੇ ਤੁਸੀਂ ਅੱਜ ਦੋਸਤੋ ਟਿਕਟ ਬੁੱਕ ਕਰਾਉਣੀ ਆ ਟੋਰਾਂਟੋ ਦਿੱਲੀ ਦੀ, ਜਿਹੜੀ 820 ਦੀ ਟਿਕਟ ਸੀ ਉਹ 799 ਦੀ ਟਿਕਟ ਰਹਿ ਜੂਗੀ। ਤੁਸੀਂ 905-688-1200 ਤੇ ਕਾਲ ਕਰ ਲੈਣੀ ਆ। ਤੇ ਕਟਾਰੀਆ ਸਾਹਿਬ ਜਾਂਦੇ ਹੋਏ ਵਕੇਸ਼ਨ ਸਪੈਸ਼ਲ ਦੱਸ ਦਿਓ, ਕਿਉਂਕਿ ਹੁਣ ਪਰਿਵਾਰ ਪਲੈਨ ਕਰ ਰਹੇ ਨੇ ਕਿ ਭਾਈ ਬੜੇ ਟਾਈਮ ਬਾਅਦ ਸਮਰ ਦਾ ਸਾਨੂੰ ਨਜ਼ਾਰਾ ਜਿਹਾ ਆਇਆ, ਕਿਉਂਕਿ ਇਸ ਵਾਰ ਤਾਂ ਸਾਨੂੰ ਉਹਨੇ ਬਾਹਲੇ ਤੰਗ ਕੀਤੇ ਸੀ, ਤੇ ਹੁਣ ਸਮਰ ਦੇ ਵਿੱਚ ਆਪਣੇ ਪਰਿਵਾਰ ਨੂੰ ਘੁੰਮਣ ਲੈ ਕੇ ਜਾਣਾ, ਕਿੱਥੇ ਲੈ ਕੇ ਜਾਈਏ?
1: ਬਿਲਕੁਲ ਬਿਲਕੁਲ, ਆਪਣੇ ਕੋਲ ਸਮਰ ਦੇ ਪਹਿਲਾਂ ਤੁਹਾਨੂੰ ਦੱਸ ਦੇਣਾ ਹੈਗਾ, ਉਸ ਤੋਂ ਬਾਅਦ ਤੁਹਾਨੂੰ ਨੈਕਸਟ ਦੱਸਾਂਗਾ ਆਪਣੇ ਕੋਲ ਪ੍ਰਾਈਜ਼ ਜਿਹੜੇ ਆਏ ਹੋਏ ਆ। ਸੋ ਇਹ ਸਮਰ ਦੇ ਲਈ ਵੀ ਆਪਣੇ ਮੈਕਸੀਕੋ ਜਾਣਾ ਚਾਹੁੰਦੇ ਹੋ, ਚਾਹੇ ਤੁਸੀਂ ਜਾਣਾ ਚਾਹੁੰਦੇ ਹੋ ਕਿਊਬਾ, ਚਾਹੇ ਜਾਣਾ ਚਾਹੁੰਦੇ ਹੋ ਡੋਮਿਨਿਕਨ, $1049 ਤੋਂ ਸ਼ੁਰੂ ਹੋ ਜਾਂਦਾ ਮੈਕਸੀਕੋ ਜੀ, $1349 ਦਾ ਬਣ ਜਾਂਦਾ ਹੈਗਾ ਜੀ ਡੋਮਿਨਿਕਨ, ਫਿਰ ਕੋਸਟਰੀਕਾ ਵੀ ਹੈਗਾ, ਬਹਾਮਸ ਵੀ ਹੈਗਾ। ਮੈਕਸੀਕੋ ਦੇ ਬਹੁਤ ਸ਼ਹਿਰ ਹੈਗੇ ਜਿਹਨਾਂ ਦੇ ਵਿੱਚ ਵਿਜ਼ਿਟ ਕਰ ਸਕਦੇ ਆ। ਇਹ ਤਾਂ ਆਲ ਜਿੰਨਾ ਮੈਨੂੰ ਇਹ ਮਤਲਬ ਕਹਿਣਾ ਪਏ, ਜਿੰਨਾ ਤੁਸੀਂ ਐਡਵਾਂਸ ਬੁੱਕ ਕਰਾਓਗੇ ਨਾ ਓਨਾ ਤੁਹਾਡਾ ਪ੍ਰਾਈਸ ਵੀ ਵਧੀਆ ਮਿਲੇਗਾ, ਤੁਹਾਨੂੰ ਸਰਵਿਸਿਜ਼ ਵੀ ਵਧੀਆ ਹੋਣਗੀਆਂ ਤੇ ਉੱਥੇ ਹੋਟਲਸ ਵੀ ਵਧੀਆ ਤੁਹਾਨੂੰ ਪ੍ਰੋਵਾਈਡ ਹੋ ਜਾਂਦੇ ਆ, ਕਿਉਂਕਿ ਕਈ ਵਾਰ ਐਂਡ ਤੇ ਤੁਹਾਨੂੰ ਪ੍ਰਾਈਜ਼ ਵੀ ਨੀ ਓਨਾ ਗੁੱਡ ਮਿਲਦਾ ਤੇ ਹੋਟਲ ਓਨੇ ਵਧੀਆ ਬਚੇ ਨੀ ਹੁੰਦੇ ਉਸ ਟਾਈਮ। ਸੋ ਪਲੀਜ਼ ਜਿਨ੍ਹਾਂ ਨੇ ਮੂਡ ਨਹੀਂ ਬਣਾਇਆ ਬੱਚਿਆਂ ਦੀਆਂ ਛੁੱਟੀਆਂ ਤੇ, ਮੂਡ ਬਣਾ ਲਓ, ਸਾਡੇ ਕੋਲੇ ਬਹੁਤ ਵਧੀਆ ਹੋਟਲਸ ਅਵੇਲੇਬਲ ਆ ਤੇ ਬਹੁਤ ਵਧੀਆ ਪ੍ਰਾਈਜ਼ ਦੇ ਵਿੱਚ ਅਵੇਲੇਬਲ ਆ, ਉਹਦੇ ਲਈ ਵੀ ਤੁਸੀਂ ਕਾਲ ਕਰ ਸਕਦੇ ਹੋ। ਤੇ ਬਾਕੀ ਹੈਰੀ ਸਾਹਿਬ ਆਪਣੇ ਕੋਲੇ ਜੀ ਜੁਲਾਈ ਚ ਜਾ ਕੇ ਸਪਤੰਬਰ ਦੀ ਵਾਪਸੀ, ਚਾਹੇ ਜੂਨ ਐਂਡ ਚ ਜਾ ਕੇ ਅਗਸਤ ਦੀ ਵਾਪਸੀ, ਜਿਹੜੇ ਕਿ $1695 ਤੋਂ ਸ਼ੁਰੂ ਹੋ ਗਏ ਆ ਪ੍ਰਾਈਸ ਦਿੱਲੀ ਲਈ, ਤੇ ਦੋ ਬੈਗਾਂ ਦੇ ਨਾਲ। ਇਹ ਸਭ ਤੋਂ ਵਧੀਆ ਗੱਲ ਹੈ, ਦੋ ਬੈਗਾਂ ਦੇ ਨਾਲ ਆ। ਤੇ ਹੈਰੀ ਸਾਹਿਬ ਫਿਰ ਉਹੀ ਡੀਲ, 3 ਬੈਗਾਂ ਲਈ ਲੈ ਕੇ ਆਉਣੀ ਆਪਾਂ, ਇਹ ਆਉਣ ਵਾਲੇ 1-2 ਦਿਨਾਂ ਦੇ ਵਿੱਚ ਮੈਂ ਤੁਹਾਨੂੰ ਡਿਸਾਈਡ ਕਰਕੇ ਦੱਸ ਦੂੰਗਾ ਕਦੋਂ ਅਵੇਲੇਬਲ ਆ ਉਹ। ਪਰ ਜੇ ਤੁਸੀਂ ਮੈਨੂੰ ਪੁੱਛਦੇ ਜਾਓਗੇ ਆਫਿਸ ਚ, ਤੁਸੀਂ ਫੋਨ ਕਰਦੇ ਜਾਓਗੇ, ਹੋ ਸਕਦਾ ਉਹ ਤੁਹਾਡੇ ਲਈ ਲਾਹੇਵੰਦ ਹੋਵੇ ਤੇ ਹੋ ਸਕਦਾ ਮਿਲ ਵੀ ਜਾਵੇ। ਤੁਸੀਂ ਕਾਲ ਕਰ ਲਓ ਸਾਡੇ ਆਫਿਸ ਤੇ ਪੂਰਾ ਸਾਲ ਦੇ ਸਪਤੰਬਰ, ਅਕਤੂਬਰ, ਨਵੰਬਰ, ਦਸੰਬਰ, ਜਨਵਰੀ, ਫਰਵਰੀ ਤੱਕ ਸਾਡੇ ਕੋਲ ਪੂਰੇ ਰੇਟ ਪਹੁੰਚ ਚੁੱਕੇ ਆ, ਜਾਣ ਦੇ ਵੀ ਤੇ ਇੰਡੀਆ ਤੋਂ ਆਉਣ ਦੇ ਵੀ ਸਾਰੇ। ਜਿਵੇਂ ਕੱਲ ਵੀ ਲੱਦ ਤੀਆਂ ਸੀਟਾਂ ਲਿਆ ਕੇ ਭਰਤੀਆਂ ਵਾ, ਤੁਸੀਂ ਆਉਣ ਵਾਲੇ ਬਣੋ, ਤੈਨੂੰ ਵਧੀਆ ਪ੍ਰਾਈਜ਼ਾਂ ਦੇ ਵਿੱਚ ਦੇਵਾਂਗੇ, ਵਧੀਆ ਸਰਵਿਸਿਸ ਮਿਲੂਗੀ। ਕੋਈ ਵੀ ਕੰਮ ਕਰਾਉਣਾ ਹੋਵੇ ਟਰੈਵਲ ਰਿਲੇਟਡ, ਕੋਈ ਵੀਜ਼ਾ ਪੇਪਰ ਵਰਕ ਆ, ਵੀਜ਼ਾ ਕਰਾਉਣਾ ਇੰਡੀਆ ਦਾ, ਚਾਹੇ OCI ਕਰਾਉਣੀ ਹੈ, ਚਾਹੇ ਪਾਸਪੋਰਟ ਰਿਨਿਊ ਕਰਾਉਣਾ, ਕੋਈ ਵੀ ਜਿਵੇਂ UK ਵੀਜ਼ਾ, US ਵੀਜ਼ਾ, ਯੂਰਪ ਦਾ ਵੀਜ਼ਾ, ਨੇਪਾਲ ਦਾ ਵੀਜ਼ਾ, PR ਕਾਰਡ ਐਕਸਪਾਇਰ ਹੋ ਗਿਆ, ਐਵਰੀਥਿੰਗ ਇੱਕੋ ਹੀ ਛੱਤ ਦੇ ਥੱਲੇ, ਇੰਸ਼ੋਰੈਂਸ ਵੀ ਇੱਕੋ ਹੀ ਛੱਤ ਦੇ ਥੱਲੇ। ਜੇ ਕਿਸੇ ਨੂੰ ਟਰੈਵਲ ਇੰਸ਼ੋਰੈਂਸ ਚਾਹੀਦੀ ਆ, ਮੈਂ ਆਪਣਾ ਆਲ ਇਨਕਲੂਸਿਵ ਚਾਹੀਦੀ ਆ ਤੇ ਸੁਪਰ ਵੀਜ਼ੇ ਦੀ ਇੰਸ਼ੋਰੈਂਸ ਚਾਹੀਦੀ ਆ, ਕਟਾਰੀਆ ਟੂਰ ਐਂਡ ਟਰੈਵਲ ਜਿਹੜਾ ਕਿ 7 ਤੋਂ 7 ਦਿਨ ਖੁੱਲਦਾ, ਸਵੇਰੇ 9:30 ਤੋਂ ਲੈ ਕੇ 7 ਵਜੇ ਤੱਕ ਮੇਰੀਆਂ ਦੋਨੇ ਲੋਕੇਸ਼ਨਾਂ, ਏਅਰਪੋਰਟ ਐਂਡ ਡੈਰੀ ਦੇ ਕਾਰਨਰ ਤੇ, ਦੂਸਰੀ ਹੈਗੀ ਆ ਬ੍ਰਾਂਟਨ ਦੇ ਵਿੱਚ ਗੌਰ ਐਂਡ ਮੈਨੇਜਰ ਦੇ ਕਾਰਨਰ, ISCI ਬੈਂਕ ਦੇ ਪਲਾਜ਼ੇ ਦੇ ਵਿੱਚ। ਨੰਬਰ 1-1 ਹੈ ਗੈਰੀ ਸਾਹਿਬ, 905-688-1200,
0: 905-688-1200 ਕਟਾਰੇ ਸਾਹਿਬ ਦਾ ਨੰਬਰ ਆ। ਚਾਹੇ ਵਕੇਸ਼ਨ ਪੈਕੇਜ, ਚਾਹੇ ਤੁਸੀਂ ਟਿਕਟਾਂ ਨੇ ਵਨ ਵੇ, ਜਾਂ ਚਾਹੇ ਰਾਊਂਡ ਟ੍ਰਿਪ ਆ ਦੁਨੀਆ ਦੇ ਕਿਸੇ ਵੀ ਖੂੰਜੇ ਦੇ ਵਿੱਚ, ਜਾਂ ਡਾਕੂਮੈਂਟੇਸ਼ਨ ਦਾ ਕੋਈ ਕੰਮ ਕਰਵਾਉਣਾ ਹੋਵੇ, ਵੀਜ਼ਾ ਲੈਣਾ, PR ਜਾਂ ਸਿਟੀਜ਼ਨ ਰਿਨਿਊ ਕਰਵਾਉਣੇ ਨੇ, ਤਾਂ ਵੀ ਤੁਸੀਂ ਕਾਲ ਕਰਨੀ ਆ 905-688-1200, 905-678-1200, 905-678-1200, ਕਟਾਰੀਆ ਟੂਰਸ ਐਂਡ ਟਰੈਵਲ। ਬਹੁਤ ਸ਼ੁਕਰੀਆ ਜੀ, ਧੰਨਵਾਦ।
1: ਥੈਂਕ ਯੂ ਸਰ,
0: ਥੈਂਕ ਯੂ।

0: ਬਾਬਾ ਸਾਹਿਬ ਨੇ ਇਹ ਗੀਤ ਦੇ ਵਿੱਚ ਉਹੀ ਮਾਂ ਤੇ ਪਿਓ ਹੋਣ, ਉਹੀ ਭੈਣ ਭਾਈ ਹੋਣ, ਉਹੀ ਦੋਸਤ ਮਿੱਤਰ ਹੋਣ, ਉਹ ਸਾਰੀ ਚੀਜ਼ਾਂ ਗਿਣਾਤੀਆਂ। ਘਰ ਵਾਲੀ ਨਹੀਂ ਕਿਹਾ ਇਹਨੇ ਕਿ ਉਹੀ ਰੱਬਾ ਅਗਲੇ ਜਨਮ ਚਾਹਵਾਂ ਤੇ ਇਹੀ ਮੇਰੇ ਘਰ ਵਾਲੀ ਹੋਵੇ, ਇਹ ਚੀਜ਼ ਕਿਉਂ ਨਹੀਂ ਕਿ ਬਾਬੇ ਸਾਹਿਬ ਨੂੰ ਜ਼ਰੂਰ ਪੁੱਛਣਾ ਪਊਗਾ। ਸਟੂਡੀਓ ਨੰਬਰ ਆ 416-233-7368। ਸਾਡੇ ਨਾਲ ਰਾਹੁਲ ਜੀ ਜੁੜੇ ਨੇ ਪੂਰੀ ਹੈਰੀਟੇਜ ਤੋਂ। ਬਾਈ ਜੀ ਸਤਿ ਸ਼੍ਰੀ ਅਕਾਲ ਜੀ ਐਂਡ ਵੈਲਕਮ। ਬਾਬਾ ਸਾਹਿਬ ਦਾ ਗੀਤ ਸੁਣ ਰਹੇ ਸੀ ਨੇ ਸਾਰੇ ਗਿਣਾਤੇ ਕਿ ਅਗਲੇ ਜਨਮ ਚ ਮੇਰੇ ਆ ਵੀ ਹੋਵੇ, ਘਰ ਵਾਲੀ ਦਾ ਨਾਮ ਨੀ ਲੈਤਾ ਇਹਨੇ, ਕਿਉਂਕਿ ਇਹਦਾ ਘਰ ਵਾਲੇ ਆਪਾਂ ਕਹਿੰਦੇ ਹੁੰਦੇ ਨਾ ਕਿ ਸੱਤ ਜਨਮਾਂ ਦਾ ਸਾਥ ਹੁੰਦਾ, ਬਈ ਇਹਨੂੰ ਕਮੈਂਟ ਪਾਵਾਂਗੇ ਕਿ ਇਹ ਵੀ ਤੂੰ ਅਗਲਾ ਗਾਣਾ ਗਾ, ਨਹੀਂ ਤਾਂ ਸਾਡੇ ਭੈਣਾਂ ਗੁੱਸੇ ਹੋ ਜਾਣਗੇ ਤੇਰੇ ਨਾਲ। ਤੇ ਬਾਈ ਜੀ ਸਤਿ ਸ਼੍ਰੀ ਅਕਾਲ, ਦੱਸਦੀ ਹੈ ਰਾਹੁਲ ਜੀ ਪੂਰੀ ਹੈਰੀਟੇਜ ਤੋਂ ਜੁੜਦੇ ਨੇ ਸਾਡੇ ਨਾਲ, ਤੇ ਇਹਨਾਂ ਕੋਲ ਬਹੁਤ ਸਾਰੀਆਂ ਸਰਵਿਸਿਜ਼ ਨੇ ਐਂਡ ਪ੍ਰਿੰਟਿੰਗ ਤੋਂ ਅੱਜ ਸਟਾਰਟ ਕਰਦੇ ਬਾਈ ਜੀ। ਪ੍ਰਿੰਟਿੰਗ ਦੇ ਨਾ ਮੈਨੂੰ ਬਹੁਤ ਇਨਕੁਆਇਰੀਜ਼ ਆਉਂਦੀਆਂ ਨੇ, ਬੰਦੇ ਦੋ ਵਾਰੀ ਪ੍ਰਾਈਸ ਪੁੱਛਦੇ ਨੇ ਕਿ ਇਹ ਪ੍ਰਾਈਸ ਵੀ ਸਹੀ ਨੇ। ਇੱਕ ਵਾਰੀ ਅੱਜ ਪਰਿਵਾਰਾਂ ਨੂੰ ਦੱਸੋ ਪ੍ਰਿੰਟਿੰਗ ਦੇ ਕਿਹੜੇ ਕਿਹੜੇ ਪ੍ਰਾਈਸ ਨੇ ਜੀ।
1: ਪ੍ਰਿੰਟਿੰਗ ਦੇ ਭਾਜੀ ਆਪਣੇ ਬਿਜ਼ਨਸ ਕਾਰਡ, ਸਭ ਤੋਂ ਸਾਰੇ ਬਿਜ਼ਨਸ ਨੂੰ ਲੋੜ ਪੈਂਦੀ ਹੈ ਜੀ ਉਹਦੀ। ਬਿਜ਼ਨਸ ਕਾਰਡ ਤੁਹਾਨੂੰ ਕੈਨ ਪ੍ਰਿੰਟ ਤੇ ਪੂਰੀ ਗ੍ਰਾਫਿਕ ਤੇ ਪੂਰੀ ਹੈਟ ਮਿਲ ਜਾਣਗੇ ਜੀ, ਸਿਰਫ $45 ਚ ਕਾਰਡ ਜੀ, ਦੋਨੋਂ ਸਾਈਡਾਂ ਤੇ ਫੁੱਲ ਕਲਰ ਪ੍ਰਿੰਟਡ। ਸਾਰਿਆਂ ਨੂੰ ਇਹ ਸਵਾਲ ਹੁੰਦਾ ਕਿ ਸਿੰਗਲ ਸਾਈਡ ਹੋਣਗੇ ਬਲੈਕ ਐਂਡ ਵਾਈਟ ਹੋਣਗੇ, ਨਹੀਂ ਜੀ ਬਲੈਕ ਐਂਡ ਵਾਈਟ ਨਹੀਂ ਹੋਣਗੇ, ਫੁੱਲ ਕਲਰ ਹੋਣਗੇ, ਦੋਨੋਂ ਸਾਈਡਾਂ ਤੇ ਪ੍ਰਿੰਟਡ ਹੋਣਗੇ, $45 ਹੋਣਗੇ
0: ਜੀ।
1: ਹਾਂਜੀ, ਤੇ ਉਹ ਤੋਂ ਆਪਣੇ ਫਲਾਇਰ ਆ ਗਏ, ਫਲਾਇਰ ਦੇ ਤੁਹਾਨੂੰ $99 ਦੇ ਵਿੱਚ 500 ਫਲਾਇਰ ਜੀ, ਤੇ 140 ਦੇ ਵਿੱਚ 1000 ਫਲਾਇਰ ਤੁਹਾਨੂੰ ਮਿਲਣਗੇ ਜੀ ਪ੍ਰਿੰਟ ਹੋ ਕੇ। ਤੇ ਜੇ ਤੁਸੀਂ ਬਿਜ਼ਨਸ ਕਾਰਡ 1000 ਨਹੀਂ ਚਾਹੁੰਦੇ, ਤੁਸੀਂ ਵੱਧ ਚਾਹੁੰਦੇ ਹੋ, ਆਪਣੇ ਕੋਲ ਡੀਲ ਅਗਲੀ ਹੋਰ ਹੈਗੀ ਹੈ, ਬਿਜ਼ਨਸ ਕਾਰਡ ਸਿਰਫ $150 ਦੇ ਵਿੱਚ। ਇਹ ਹੋ ਗਈ ਉਹਨੇ ਪ੍ਰਿੰਟਿੰਗ, ਜਿਹੜੇ ਕਿ ਆਪਣੇ ਸਮਾਲ ਪ੍ਰਿੰਟਿੰਗ ਤੁਹਾਨੂੰ ਚਾਹੀਦੀ ਹੁੰਦੀ ਹੈ, ਬਿਜ਼ਨਸ ਕਾਰਡ, ਫਲਾਇਰਸ, ਬਰੋਸ਼ਰਸ, ਮੈਨਿਊ। ਉਹ ਤੋਂ ਇਲਾਵਾ ਪੂਰੀ ਹੈਰੀਟੇਜ ਕੈਂਪਿੰਟ ਲਾਰਜ ਫੋਰਮੈਟ ਪ੍ਰਿੰਟਿੰਗ ਵੀ ਕਰਦਾ ਆ, ਜਿਵੇਂ ਤੁਹਾਡੇ ਸਟੋਰਾਂ ਦੇ ਬਾਹਰ ਸਾਈਨ ਹੋ ਗਏ, ਵਿੰਡੋ ਗ੍ਰਾਫਿਕਸ ਹੋ ਗਏ, ਤੁਹਾਡੇ ਸਟੋਰਾਂ ਦੇ ਕੋਈ ਆਪਣੇ ਮੈਨਿਊ ਕਾਰਡਸ ਹੋ ਗਏ, ਰੈਸਟੋਰੈਂਟ ਦੇ ਮੈਨਿਊ ਕਾਰਡਸ ਵਗੈਰਾ ਹੋ ਗਏ, ਉਹ ਸਾਰਾ ਕੁਝ ਪੂਰੀ ਹੈਰੀਟੇਜ ਕੈਂਪਿੰਟ ਗ੍ਰਾਫਿਕਸ ਸਾਨੂੰ ਬਣਾ ਕੇ ਦਿੰਦਾ ਜੀ। ਤੇ ਆਪਣੇ ਕੋਲ ਉਹ ਤੋਂ ਬਾਅਦ ਸਟੇਸ਼ਨਰੀ ਤੁਹਾਡੀ ਆਈਟਮਸ ਹੋ ਗਈਆਂ, ਤੁਸੀਂ ਕੈਂਪਿੰਟ ਗ੍ਰਾਫਿਕਸ .com ਵੈਬਸਾਈਟ ਤੇ ਜਾਓਗੇ, ਉਹਦੇ ਉੱਪਰ 1000 ਪ੍ਰੋਡਕਟ ਤੁਹਾਡੇ ਲਿਖਿਆਂਗੇ, ਤੁਹਾਨੂੰ ਦਿਖਿਆਂਗੇ ਆਪਣੀ ਵੈਬਸਾਈਟ ਦੇ ਉੱਪਰ, ਉਹ ਸਾਰਾ ਕੁਝ ਹੀ ਕੈਂਪਿੰਟ ਗ੍ਰਾਫਿਕਸ ਬਣਾ ਕੇ ਦਿੰਦਾ ਜੀ। ਤੁਹਾਡੇ ਵੱਡੀ ਚਾਹੇ ਮੀਡੀਆ ਵਾਲ ਹੋਵੇ, ਚਾਹੇ ਤੁਹਾਡੇ ਬੈਨਰਸ ਹੋਣ ਜੀ, ਚਾਹੇ ਆਪਣੇ ਟੈਂਟ ਹੋਣ,
0: ਵੈਰੀ ਗੁੱਡ,
1: ਕੋਈ ਵੀ ਚੀਜ਼ ਤੁਸੀਂ ਪ੍ਰਿੰਟਿੰਗ ਦੀ ਕੋਈ ਵੀ ਚੀਜ਼ ਕਰਾਉਣੀ ਹੈ, ਛੋਟੀ ਤੋਂ ਲੈ ਕੇ ਵੱਡੀ ਆਈਟਮ ਤੱਕ, ਕੈਂਪਿੰਟ ਗ੍ਰਾਫਿਕਸ ਤੁਹਾਨੂੰ ਹਰ ਚੀਜ਼ ਤਿਆਰ ਕਰਕੇ ਦਿੰਦਾ ਜੀ।
0: ਓਕੇ, ਬਿਜ਼ਨਸ ਕਾਰਡ ਕਿੰਨੇ ਦੱਸੇ ਨੇ ਤੁਸੀਂ?
1: $45 ਦੇ ਵਿੱਚ 1000 ਕਾਰਡ ਜੀ।
0: 45 ਚ 1000 ਤੇ ਫਲਾਇਰ? ਛੇ ਸੋ ਸੰਤਾਲੀ ਨੌ ਸੋ ਬਾਹਠ ਦਸ ਤੇਈ ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਇੱਦਾਂ ਹੀ ਲਾਈਨ ਨੂੰ ਹੋਲਡ ਰੱਖੋ ਰਾਹੁਲ ਜੀ, ਸਾਡੇ ਨਾਲ ਕਾਲਰ ਨੇ 6881 ਨੰਬਰ ਆ। ਸਤਿ ਸ਼੍ਰੀ ਅਕਾਲ ਬਾਈ ਜੀ।
2: ਪ੍ਰੋਪਗੰਡਾ
0: ਤਾਂ ਹੁਣ ਕਰਨਗੇ ਵੀ, ਨਾਮ ਨੀ ਲੈਤਾ, ਪ੍ਰੋਪਗੰਡਾ ਤਾਂ ਫੇਰ ਰਾਹੁਲ ਜੀ। ਅੱਜ ਤਾਂ ਤੁਸੀਂ ਬੜੇ ਬਿਜੀ ਹੋਵੋਗੇ, ਕਿਉਂਕਿ ਜਦੋਂ ਮਦਰਸ ਡੇ ਆਉਂਦਾ, ਫਾਦਰਸ ਡੇ ਆਉਂਦਾ, ਵੈਲੈਂਟਾਈਨ ਆਉਂਦਾ, ਕੁਝ ਕੁ ਸਪੈਸ਼ਲ ਦਿਨ ਹੁੰਦੇ ਨੇ, ਤੇ ਕਸਟਮਾਈਜ਼ ਆਰਡਰ ਤੁਹਾਡੇ ਤੋਂ ਲੋਕ ਬਹੁਤ ਕਰਵਾਉਂਦੇ ਨੇ, ਆਪਣੇ ਮਦਰ ਦਾ ਨਾਮ ਲਿਖਾ ਕੇ, ਫੋਟੋ ਲਾ ਕੇ, ਬੇਬੇ ਬਾਪੂ ਦੀ ਫੋਟੋ ਲਾ ਕੇ, ਉਹਦੇ ਬਾਰੇ ਦੱਸੋ। ਤੇ ਜੇ ਅਸੀਂ ਅੱਜ ਤੁਹਾਡੇ ਤੋਂ ਰੈਡੀ ਕਰਵਾਉਣਾ ਹੋਵੇ, ਚਾਹੇ ਕੱਲ ਨੂੰ ਮਿਲ ਜਾਏ, ਚਾਹੇ ਪਰਸੋਂ ਮਿਲ ਜਾਏ, ਕੋਈ ਚੱਕਰ ਨਹੀਂ, ਤੇ ਉਹਦੇ ਬਾਬਤ ਦੱਸੋ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਸਪੈਸ਼ਲ ਜੀ।
1: ਜੀ ਬਿਲਕੁਲ ਜੀ, ਅੱਜ ਆਪਾਂ ਸਵੇਰ ਦੇ ਕੱਲ ਪਰਸੋਂ ਦੇ ਬਣਾਉਣ ਲੱਗੇ ਹੋਏ ਜੀ, ਮਦਰਸ ਡੇ ਦੇ ਆਪਣੇ ਆਰਡਰ ਸੀ, ਉਹ ਚ ਪਿਲੋ ਕਵਰਸ ਹੋ ਗਏ ਜੀ, ਫੋਟੋ ਲਵਾ ਸਕਦੇ ਹੋ, ਲਾਸਟ ਮਿੰਟ ਲਵਾਣੀ ਹੈ, ਸਭ ਕੁਝ ਰੈਡੀ ਕਰ ਦਿੰਦੇ ਜੀ ਆਪਾਂ, ਆਪਣੇ ਲੈਂਪ ਦੇ ਉੱਪਰ ਹੋ ਗਏ, LED ਸਾਈਨਸ ਹੋ ਗਏ, ਫੋਨ ਕਵਰਸ ਹੋ ਗਏ, ਕੁਛ ਵੀ ਚੀਜ਼ ਕਰਾਉਣੀ ਹੈ,
0: ਫੋਨ ਕਵਰ ਤੇ ਆਪਾਂ ਫੋਟੋ ਲਵਾ ਸਕਦੇ ਹਾਂ, ਲੈਂਪਾਂ ਤੇ ਮਦਰ ਦੀ ਫੋਟੋ ਲਾ ਕੇ ਉਹ ਗਿਫਟ ਕੀਤਾ ਜਾ ਸਕਦਾ, ਪਿਲੋ ਕਵਰ ਤੇ ਕੀਤਾ ਜਾ ਸਕਦਾ, ਤੇ ਹੋਰ ਕਿਹੜੀ ਆਪਸ਼ਨ ਨੇ
1: ਹੋਰ ਆਪਣੇ ਕੋਲ ਜੀ? ਉਹ ਤੋਂ ਇਲਾਵਾ ਆਪਣੇ ਨੋ ਪ੍ਰੋਬਲਮ। ਉਸ ਤੋਂ ਇਲਾਵਾ ਗੱਡੀਆਂ ਦੇ ਉੱਪਰ ਵੀ ਅੱਜ ਸਟਿੱਕਰ ਲੱਗ ਰਹੇ ਨੇ ਬੇਬੀ ਬਾਪੂ ਦੇ ਕਰਕੇ, ਉਹ ਵੀ ਆਪਾਂ ਲਾ ਕੇ ਦੇ ਰਹੇ ਹਾਂ ਜੀ।
0: ਇੱਕ ਵਾਰੀ ਮੈਂ ਇਹਦੇ ਬਾਰੇ ਜ਼ਰੂਰ ਰਾਹੁਲ ਜੀ ਨੰਬਰ ਸ਼ੇਅਰ ਕਰਦਾ ਦੋਸਤ, ਤੁਸੀਂ ਕਸਟਮਾਈਜ਼ ਗਿਫਟ, ਕਿਉਂਕਿ ਨਾ ਅਕਸਰ ਕੀ ਹੁੰਦਾ ਕਿ ਕਈ ਬੰਦੇ ਤਾਂ ਚਲੋ ਅਲੱਗ ਅਲੱਗ ਤੁਸੀਂ ਗਿਫਟ ਸੋਚੇ ਹੋਣਗੇ, ਪਰ ਜਿਹੜਾ ਮੈਂਡੇਟਰੀ ਆ ਉਹ ਬੰਦਾ ਕਹਿੰਦਾ ਇੱਕ ਤਾਂ ਮੈਂ ਬੁੱਕੇ ਲੈ ਜਾਂਦਾ ਫੁੱਲਾਂ ਦਾ ਗੁਲਦਸਤਾ, ਇੱਕ ਲੈ ਜਾਂਦੇ ਆਪਾਂ ਕੇਕ, ਇੱਕ ਨਾਲ ਗਿਫਟ ਹੋ ਜਾਵੇ, ਉਹ ਗਿਫਟ ਮਦਰ ਦੀ ਸਪੈਸ਼ਲ ਫੀਲ ਕਰਾਉਣ ਲਈ, ਬੇਬੇ ਬਾਪੂ ਦੀ ਫੋਟੋ ਇਕੱਠੀ ਮੋਬਾਈਲ ਕਵਰ 'ਤੇ ਹੋ ਸਕਦੀ ਆ, ਜਾਂ ਫਿਰ ਬਲੈਂਕਟ 'ਤੇ ਹੋ ਸਕਦੀ ਆ, ਪਿੱਲੋ ਕਵਰ 'ਤੇ ਹੋ ਸਕਦੀ ਆ, ਕੱਪ 'ਤੇ ਹੋ ਸਕਦੀ ਆ, ਫੋਟੋ ਫਰੇਮ ਹੋ ਸਕਦਾ, ਇਹ ਸਾਰੀਆਂ ਚੀਜ਼ਾਂ ਲਈ ਤੁਸੀਂ ਰਾਹੁਲ ਜੀ ਨੂੰ ਕਾਲ ਕਰਨਾ ਪੂਰੀ ਹੈਰੀਟੇਜ 'ਤੇ। ਨੰਬਰ ਟੂ ਕਾਲ 647-962-10-23 647-962-10-23 647-962-10-23 647-962-10-23 647-962-10-23 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਅਤੇ ਰਾਹੁਲ ਜੀ ਜਿਹੜੇ ਸਟਿੱਕਰ ਬੇਬੇ ਬਾਪੂ ਤੇਰੇ ਕਰਕੇ ਤਾਂ ਅਕਸਰ ਹਰ ਗੱਡੀ 'ਤੇ ਜਿਹੜਾ ਲਿਖਿਆ ਦੇਖਦੇ ਹਾਂ, ਅਤੇ ਮੇਰਾ ਵੀ ਦਿਲ ਕਰ ਰਿਹਾ ਮੈਂ ਵੀ ਲਿਖਾਵਾਂ, ਅਤੇ ਇਹਦੇ ਕਿੰਨੇ ਕੁ ਚਾਰਜ ਨੇ? ਕੋਈ ਨਾ ਕੋਈ ਤੋਹਫਾ ਤਾਂ ਸਾਡੇ ਪਰਿਵਾਰਾਂ ਨੂੰ ਦੇ ਰਹੇ ਨੇ, ਤੁਸੀਂ ਵੀ ਦੇ ਦੋ, ਆਹ ਤਾਂ ਬੜਾ ਵਧੀਆ ਤੋਹਫਾ ਹੈ। ਪੱਕੀ ਗੱਲ ਆ? ਮਤਲਬ ਇੰਸਟਾਲ ਵੀ ਕਰ ਦੋਗੇ? ਲੋ ਦੋਸਤੋ, ਪੂਰੀ ਹੈਰੀਟੇਜ ਰਾਹੁਲ ਜੀ ਨੂੰ ਤੁਸੀਂ ਕਾਲ ਕਰਨੀ ਆ। ਇਹਨਾਂ ਜੇ ਤੁਸੀਂ ਬੇਬੇ ਬਾਪੂ ਜਾਂ ਬੇਬੇ ਬਾਪੂ ਤੇਰੇ ਕਰਕੇ ਇੱਦਾਂ ਦੇ ਜਿਹੜੇ ਸਟਿੱਕਰ ਨੇ ਉਹ ਫ੍ਰੀ ਲਾ ਕੇ ਦਿੱਤੇ ਜਾਣਗੇ, ਤੁਸੀਂ ਇਹਦੇ ਲਈ ਕਾਲ ਕਰ ਲਓ ਤਾਂ ਕਿ ਤੁਹਾਡਾ ਸਪੋਟ ਰਿਜ਼ਰਵ ਹੋ ਜਾਵੇ, ਤੁਹਾਨੂੰ ਲੋਕੇਸ਼ਨ ਵਗੈਰਾ ਸਾਡੀ ਭੇਜ ਦਿੱਤੀ ਜਾਊਗੀ। ਸੋ ਕਾਲ ਕਰ ਲਓ, ਚਾਹੇ ਕਸਟਮਾਈਜ਼ ਗਿਫਟ ਰੈਡੀ ਕਰਵਾਉਣੇ ਆ, ਚਾਹੇ ਪ੍ਰਿੰਟਿੰਗ ਆ, ਚਾਹੇ ਗੱਡੀਆਂ ਨੂੰ ਵਾਸ਼ ਕਰਾਉਣਾ, ਜਾਂ ਫਿਰ ਹੋਰ ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਆ, ਪੂਰੀ ਹੈਰੀਟੇਜ ਇੱਕ ਛੱਤੇ ਦਾ ਸਾਰਾ ਕੰਮ ਹੋ ਜਾਊਗਾ। ਅਤੇ ਜੇ ਫ੍ਰੀ ਸਟਿੱਕਰ ਮਦਰ ਡੇ ਸਪੈਸ਼ਲ ਲਵਾਉਣਾ ਚਾਹੁੰਦੇ ਹੋ ਬਿਲਕੁਲ ਫ੍ਰੀ, ਆਹ ਲਓ ਨੰਬਰ 647-962-10-23 647-962-10-23 647-962-10-23 647-962-10-23 'ਤੇ ਗੱਲਬਾਤ ਕੀਤੀ ਜਾ ਸਕਦੀ। ਬਹੁਤ ਸ਼ੁਕਰੀਆ ਰਾਹੁਲ ਜੀ, ਧੰਨਵਾਦ,
1: ਧੰਨਵਾਦ,
0: ਥੈਂਕ ਯੂ ਵੈਰੀ ਮਚ। ਕੁਝ ਕੁ ਕਾਲਾਂ ਹੋਰ ਸੀਗੀਆਂ ਸਾਡੇ, ਮੈਨੂੰ ਲੱਗਦਾ ਰਣਜੀਤ ਬਾਵੇ ਵਾਲੀ ਗੱਲਬਾਤ 'ਤੇ ਲੋਕ ਗੱਲ ਕਰਨਾ ਚਾਹੁੰਦੇ ਨੇ, ਅਮਰੀਕ ਸਿੰਘ ਜੀ ਸੀਗੇ, ਦੋ ਤਿੰਨ ਨੰਬਰ ਹੋਰ ਸੀ ਕਾਲਾਂ ਜਿਹੜੀਆਂ ਡਰੋਪ ਹੋ ਗਈਆਂ, ਤੁਸੀਂ ਦੁਬਾਰੇ ਕਰ ਲਓ। ਉਹ ਤਾਂ ਗੀਤ ਆਪਾਂ ਸੁਣਾਇਆ ਸੀਗਾ ਰਣਜੀਤ ਬਾਵੇ ਦਾ ਅਗਲਾ ਜਨਮ, ਕਿ ਅਗਲੇ ਜਨਮ ਦੇ ਵਿੱਚ ਮੇਰੇ ਇਹੀ ਮਾਂ ਅਤੇ ਪਿਓ ਹੋਣ, ਅਗਲੇ ਜਨਮ ਦੇ ਵਿੱਚ ਇਹੀ ਮੇਰੇ ਭੈਣ ਭਰਾ ਹੋਣ, ਇਹੀ ਮੇਰੇ ਦੋਸਤ ਮਿੱਤਰ ਹੋਣ, ਅਤੇ ਉਹਦੇ 'ਤੇ ਉਹਨੇ ਘਰਵਾਲੀ ਦਾ ਨਾਮ ਨਹੀਂ ਲਿੱਤਾ। ਅਤੇ ਇੱਥੇ ਬਾਰੇ ਆਪਾਂ ਗੱਲ ਕੀਤੀ ਸੀ ਕਿਉਂ ਨਹੀਂ ਲਿੱਤਾ, ਕੀ ਰੀਜ਼ਨ ਹੋ ਸਕਦਾ ਸੱਤ ਜਨਮਾਂ ਦਾ ਸਾਥ ਹੁੰਦਾ ਵੀ। ਕਾਲ ਕਰ ਲਓ ਤੁਸੀਂ ਜੇ ਇਹਦੇ ਬਾਬਤ ਗੱਲ ਕਰਨੀ ਹੈ, ਤਾਂ ਨੰਬਰ ਟੂ ਕਾਲ ਆ 416-233-7368 416-233-7368 416-233-7368

0: ਦੋਸਤੋ ਇਹ ਮਦਰਸ ਡੇ ਸਪੈਸ਼ਲ ਵੀਕਐਂਡ ਤੇ ਸਪੈਸ਼ਲ ਪ੍ਰੋਗਰਾਮ ਆ ਤੇ ਕੱਲ ਦੇ ਪ੍ਰੋਗਰਾਮ ਦੇ ਵਿੱਚ ਵੀ ਕੁਝ ਕੁ ਹੋਰ ਗੱਲਾਂ ਬਾਤਾਂ ਹੋਣਗੀਆਂ ਸਟੂਡੀਓ 'ਚ ਮੇਰੇ ਨਾਲ ਗੈਸਟ ਵੀ ਜੁੜਨਗੇ ਤੇ ਸਟੂਡੀਓ ਦਾ ਨੰਬਰ ਆ 416-233-7368 ਅਮਰੀਕ ਸਿੰਘ ਜੀ ਸਾਡੇ ਨਾਲ ਜੁੜੇ ਨੇ ਸਤਿ ਸ਼੍ਰੀ ਅਕਾਲ ਬਾਈ ਜੀ
1: ਬੜੀ ਮਿਹਰਬਾਨੀ ਸਰਦਾਰ ਅਮਰੀਕ ਸੈਣੀ ਬੋਲ ਰਿਹਾ ਸਰ ਔਰ ਸਰਦਾਰ ਭੁੱਲਰ ਸਾਹਿਬ ਕੀ ਹਾਲ ਚਾਲ
0: ਬਹੁਤ ਵਧੀਆ ਜੀ ਤੁਸੀਂ
1: ਸਾਰੇ ਭੈਣਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਮਦਰਸ ਡੇ ਦੀਆਂ ਬਹੁਤ ਬਹੁਤ ਵਧਾਈਆਂ ਮੁਬਾਰਕਾਂ
0: ਜੀ
1: ਔਰ ਦੂਜੀ ਗੱਲ ਇਹ ਹੈ ਸਰ ਅੱਜ ਬਠਿੰਡਾ ਬਹੁਤ ਗਰੀਬ ਪਰਿਵਾਰ ਤੋਂ ਪੈਦਾ ਹੋ ਕੇ ਬਹੁਤ ਸਿਖਰਾਂ ਤੱਕ ਪਹੁੰਚਣਾ ਔਰ ਉਹਨਾਂ ਦਾ ਹੀ ਸੌਂਗ ਹੈ ਲਾਭ ਸਿੰਘ ਹੀਰਾ ਹੀਰੇ ਤੋਂ ਮਿੱਟੀ ਬਣ ਜਾਵਾਂਗੇ ਐਨ ਮੈਂ ਪੂਰਾ ਲੈ ਚ ਲਿਆ ਰਿਹਾ ਹੀਰੇ ਤੋਂ ਮਿੱਟੀ ਬਣ ਜਾਂਗੇ ਪਰ ਹੱਥ ਨਾ ਅੱਡਾਂਗੇ ਹੱਥ ਨਾ ਅੱਡਾਂਗੇ ਤੂੰ ਕਰ ਲਈ ਜੋ ਕੁਝ ਕਰਨਾ ਨੀ ਵੰਜ ਬਰਾਬਰ ਗੱਡਾਂਗੇ ਵੰਜ ਬਰਾਬਰ ਗੱਡਾਂਗੇ ਔਰ ਬਹੁਤ ਵੱਡਾ ਸੌਂਗ ਰਾਈਟਰ ਹੈ ਬਹੁਤ ਗਰੀਬੀ ਚ ਉੱਠਿਆ ਪਰਿਵਾਰ ਚੋਂ ਇੱਥੇ ਤੱਕ ਵੀ ਮੈਂ ਉਹਨਾਂ ਦਾ ਪੜ੍ਹਿਆ ਸਾਰਾ ਕੁਛ ਕਿ ਕਿਰਾਇਆ ਦੇਣ ਵਾਸਤੇ ਵੀ ਪੈਸੇ ਨਹੀਂ ਹੁੰਦੇ ਸੀ ਪਰ ਰੱਬ ਦੀ ਇੰਨੀ ਬਖਸ਼ਿਸ਼ ਹੋਈ ਹੈ ਫਿਰ ਕਿਉਂ ਨਾ ਵੱਡਾ ਅਖਾੜਾ ਲਵਾ ਲਿਆ ਜਾਵੇ ਕੈਨੇਡਾ ਦੇ ਵਿੱਚ ਸਮਰ ਦੇ ਵਿੱਚ ਲਾਭ ਸਿੰਘ ਹੀਰੇ ਦਾ
0: ਅਖਾੜੇ ਹੁੰਦੇ ਨੇ ਤੇ ਲਾਭ ਸਿੰਘ ਹੀਰਾ ਕਈ ਵਾਰ ਹੁੰਦਾ ਕੁਝ ਕੁ ਆਰਟਿਸਟ ਪਿੱਛੇ ਜੇ ਇੱਦਾਂ ਦੇ ਹੋਏ ਨੇ ਕਿ ਭਾਈ ਸਿੱਧੂ ਮੂਸੇਵਾਲੇ ਨੇ ਜਸਵਿੰਦਰ ਬਰਾੜ ਦਾ ਨਾਮ ਲੈਤਾ ਬਰਾੜ ਵਿਜੇ ਹੋ ਗਈ ਲਾਭ ਹੀਰੇ ਦਾ ਵਿਜੇ ਹੋ ਗਿਆ ਜਿਹੜਾ ਅਣਖੀਲਾ ਸਾਹਿਬ ਨੇ ਉਹ ਵਿਜੇ ਹੋ ਗਏ ਤੇ ਹੋਰ ਬਹੁਤ ਸਾਰੇ ਆਰਟਿਸਟ ਨੇ ਜਿਹੜੇ ਦੁਬਾਰੇ ਇੱਦਾਂ ਲੱਗਦਾ ਸੀ ਕਿ ਇਹਨਾਂ ਦਾ ਟਾਈਮ ਲੰਘ ਚੁੱਕਿਆ ਪਰ ਅੱਜ ਦੇ ਟਾਈਮ ਦੇ ਵਿੱਚ ਉਹ ਫਿਰ ਪੂਰਾ ਹੌਟ ਕੰਟੈਂਟ ਦੇ ਰਹੇ ਨੇ ਤੇ ਗਾਣੇ ਵੀ ਆ ਰਹੇ ਨੇ ਤੇ ਅਖਾੜੇ ਵੀ ਆ ਰਹੇ ਨੇ ਸਟੂਡੀਓ ਨੰਬਰ 416-233-7368 ਸਾਡੀ ਲਾਈਨ ਜੁੜ ਚੁੱਕੀ ਹੈ ਐਸ ਜੀ ਅਪਲਾਇੰਸ ਤੇ ਐਸ ਜੀ ਅਪਲਾਇੰਸ ਦੱਸ ਦਿਓ ਦੋਸਤੋ ਐਸ ਜੀ ਅਪਲਾਇੰਸ ਰਿਪੇਅਰ ਸੋ ਅਪਲਾਇੰਸੇ ਨੂੰ ਰਿਪੇਅਰ ਕਰਵਾਉਣਾ ਘੱਟ ਖਰਚੇ ਦੇ ਵਿੱਚ ਕਰਵਾਉਣਾ ਗਾ ਤਾਂ ਇਹਦੇ ਲਈ ਐਸ ਜੀ ਅਪਲਾਇੰਸ ਰਿਪੇਅਰ ਨੂੰ ਤੁਸੀਂ ਕਾਲ ਕਰਨੀ ਆ 10 ਸਾਲ ਦਾ ਤਜਰਬਾ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਆਈ ਐਂਡ ਵੈਲਕਮ ਪਹਿਲਾ ਕੁਐਸਚਨ ਇਹ ਹੈ ਜੀ ਤੇ ਜਦੋਂ ਆਪਾਂ ਕਹਿ ਲਈਏ ਕਿ 10 ਸਾਲ ਪਹਿਲਾਂ ਤੁਸੀਂ ਕੰਮ ਸ਼ੁਰੂ ਕੀਤਾ ਸੀ ਪਰ ਉਦੋਂ ਟੈਕਨੋਲੋਜੀ ਹੋਰ ਸੀ

0: ਵਾਲ ਉੱਡਾ ਉਹਨਾਂ ਸੋ ਅਸੀਂ ਸਾਰੇ ਅਪ ਟੂ ਡੇਟ ਉਹਨਾਂ ਦੇ ਨਾਲ ਰਹਿੰਦੇ ਹਾਂ
1: ਸੋ ਜਿਹੜੇ ਵੀ ਮੰਨ ਲਓ ਕੋਈ ਵੀ ਮੇਕ ਐਂਡ ਮਾਡਲ ਹੋਵੇ ਹਰ ਮੇਕ ਐਂਡ ਮਾਡਲ ਤੁਸੀਂ ਰਿਪੇਅਰ ਕਰਦੇ ਹੋ
0: ਜੀ ਬਿਲਕੁਲ ਜੀ ਅਸੀਂ ਸਾਰੇ ਮੇਕ ਐਂਡ ਮਾਡਲ ਰਿਪੇਅਰ ਕਰਦੇ ਹਾਂ ਤੇ ਸਾਰੇ ਮੇਜਰ ਅਪਲਾਇੰਸਿਸ ਅਸੀਂ ਜਿੰਨੇ ਵੀ ਹੋਮ ਅਪਲਾਇੰਸਿਸ ਦੇ ਵਿੱਚ ਮਾਡਲਸ ਨੇ ਤੇ ਜਿੰਨੇ ਵੀ ਬ੍ਰਾਂਡਸ ਨੇ ਅਸੀਂ ਏ ਟੂ ਜ਼ੈਡ ਸਾਰੇ ਕੋਈ ਅਮੈਰੀਕਨ ਹੈ ਕੋਈ ਯੂਰੋਪੀਅਨ ਹੈ ਕੋਈ ਚਾਈਨੀਜ਼ ਬ੍ਰਾਂਡ ਹੈ ਅਸੀਂ ਸਾਰੇ ਦੇ ਸਾਰੇ ਬ੍ਰਾਂਡਸ ਦੀ ਰਿਪੇਅਰ ਕਰ ਦਿੰਦੇ ਹਾਂ
1: ਓਕੇ ਲਾਂਡਰੀ ਦੇ ਵਿੱਚ ਨਾ ਕਈ ਵਾਰ ਸਟੈਕ ਵਾਲੀਆਂ ਹੁੰਦੀਆਂ ਨੇ ਜਾਂ ਫਿਰ ਅਲੱਗ ਅਲੱਗ ਤਰ੍ਹਾਂ ਦੀਆਂ ਲਾਂਡਰੀ ਹੁੰਦੀਆਂ ਨੇ ਉਹਦੇ ਵਿੱਚ ਆਪਾਂ ਦੇਖਦੇ ਕਿ ਪਹਿਲੀ ਪ੍ਰੋਬਲਮ ਆ ਜਾਂਦੀ ਹੈ ਕਿ ਕੱਪੜੇ ਸੁੱਕਦੇ ਨਹੀਂ ਡਰਾਈ ਹੀਟ ਜੀ ਖਤਮ ਹੋ ਜਾਂਦੀ ਹੈ ਤੇ ਇਹ ਵੀ ਘੱਟ ਖਰਚ 'ਚ ਠੀਕ ਹੋਣ ਵਾਲਾ ਕੰਮ ਹੈ
0: ਜੀ ਬਿਲਕੁਲ ਜੀ ਇਹ ਜਿਹੜੀਆਂ ਚੀਜ਼ਾਂ ਨੇ ਕਈ ਵਾਰ ਸੈਂਸਰ ਦਾ ਰੌਲਾ ਹੁੰਦਾ ਕਈ ਵਾਰ ਕੋਈ ਹੀਟਰ ਦਾ ਇਸ਼ੂ ਹੁੰਦਾ ਆ ਸੋ ਇਹ ਸਾਰੀਆਂ ਚੀਜ਼ਾਂ ਹੀ ਘੱਟ ਖਰਚੇ ਦੇ ਵਿੱਚ ਇਹਨੂੰ ਆਪਾਂ ਰੈਗੂਲਰ ਮੇਨਟੇਨੈਂਸ ਦੇ ਵਿੱਚ ਹੀ ਗਿਣ ਲੈਂਦੇ ਹਾਂ ਜਿੱਦਾਂ ਆਪਣਾ ਕਹਿ ਦੋ ਕਿ ਕਾਰ ਦਾ ਆਇਲ ਚੇਂਜ ਆ ਉਹ ਰੈਗੂਲਰ ਮੇਨਟੇਨ ਹੈ ਸੋ ਇਹਦੇ ਵਿੱਚ ਵੀ ਇਹ ਰੈਗੂਲਰ ਮੇਨਟੇਨੈਂਸ ਵਿੱਚ ਇਹ ਚੀਜ਼ਾਂ ਆਉਂਦੀਆਂ ਨੇ ਜਿਹਦੇ ਵਿੱਚ ਘੱਟ ਖਰਚੇ ਦੇ ਵਿੱਚ ਰਿਪੇਅਰ ਹੋ ਜਾਂਦੀਆਂ ਨੇ ਮੀਨਸ ਆਪਾਂ ਨੂੰ ਨਵਾਂ ਲੈਣ ਦੀ ਲੋੜ ਨਹੀਂ ਪੈਂਦੀ
1: ਤੇ ਕੁੱਕ ਟੋਪ ਦਾ ਵੀ ਕਈ ਵਾਰ ਦੇਖਦੇ ਹਾਂ ਪਤਾ ਨੀ ਉਹ ਕੋਇਲ ਜਿਹੜੀ ਹੁੰਦੀ ਆ ਉਹ ਮੱਚ ਜਾਂਦੀ ਆ ਪਤਾ ਨੀ ਕੀ ਹੁੰਦਾ ਤੇ ਉਹ ਵੀ ਜੇ ਚਾਰ ਬਰਨਰ ਨੇ ਉਹਨਾਂ ਚੋਂ ਇੱਕ ਅੱਧਾ ਤਾਂ ਖਰਾਬ ਹੀ ਰਹਿੰਦਾ ਚੱਲਦਾ ਹੀ ਨਹੀਂ ਪਰ ਹੁਣ ਸਮਰ ਦੇ ਵਿੱਚ ਪਾਰਟੀਆਂ ਹੋਣਗੀਆਂ ਸਾਨੂੰ ਤਾਂ ਚਾਰੇ ਬਰਨਰ ਚੱਲਦੇ ਚਾਹੀਦੇ ਨੇ ਤੇ ਇਹ ਵੀ ਇੱਕ ਵੱਡਾ ਖਰਚਾ ਹੈਗਾ ਜਾਂ ਘੱਟ ਖਰਚੇ 'ਚ ਰਿਪੇਅਰ ਆ
0: ਇਹ ਵੀ ਘੱਟ ਖਰਚੇ ਦੇ ਵਿੱਚ ਹੀ ਰਿਪੇਅਰ ਹੋ ਜਾਂਦੀਆਂ ਨੇ ਜੀ ਕਈ ਵਾਰ ਤਾਂ ਉਹਨਾਂ ਦੇ ਜਦੋਂ ਜ਼ਿਆਦਾ ਚੱਲਣ ਕਰਕੇ ਕਿਉਂਕਿ ਆਪਣੇ ਪਰਿਵਾਰਾਂ ਦੇ ਵਿੱਚ ਕੁਕਿੰਗ ਜਦੋਂ ਜ਼ਿਆਦਾ ਹੁੰਦੀ ਆ ਤੇ ਉਹਦੇ ਵਿੱਚ ਕਈ ਵਾਰ ਵਾਇਰਿੰਗ ਸ਼ਾਰਟ ਵਗੈਰਾ ਦੇ ਇਸ਼ੂਜ਼ ਆਉਣੇ ਸ਼ੁਰੂ ਹੋ ਜਾਂਦੇ ਨੇ ਤੇ ਇਹ ਸਾਰੀਆਂ ਪ੍ਰੋਬਲਮਸ ਘੱਟ ਖਰਚੇ ਦੇ ਵਿੱਚ ਹੀ ਰਿਪੇਅਰ ਹੋ ਜਾਂਦੀਆਂ ਨੇ
1: ਸੋ ਦੋਸਤੋ ਓਕੇ ਫਰਿੱਜ ਬਾਰੇ ਵੀ ਦੱਸ ਕੇ ਜਾਓ ਜੀ ਫਰਿੱਜ ਦੇ ਵੀ ਮੈਨੂੰ ਬਹੁਤ ਕਾਲਾਂ ਆਉਂਦੀਆਂ ਨੇ ਕਿ ਸਾਡਾ ਫਰਿੱਜ ਖਰਾਬ ਆ ਜੀ ਅਸੀਂ ਹੁਣ ਗ੍ਰਾਹ ਦੇ ਵਿੱਚ ਫਰਿੱਜ ਯੂਜ਼ ਕਰਨਾ ਸਾਡੀ ਰੈਂਟਲ ਪ੍ਰੋਪਰਟੀਆਂ ਨੇ ਰੈਂਟਲ ਪ੍ਰੋਪਰਟੀ ਵਾਲਿਆਂ ਨੂੰ ਤਾਂ ਫੋਨ ਆਉਂਦੇ ਰਹਿਣਗੇ ਟੈਨੈਂਟਸ ਦੇ ਅਕਸਰ ਆਉਂਦੇ ਰਹਿੰਦੇ ਨੇ ਕਿ ਜੀ ਫਰਿੱਜ ਖਰਾਬ ਹੋ ਗਿਆ ਕੁੱਕਟੋਪ ਖਰਾਬ ਹੋ ਗਿਆ ਉਹਨਾਂ ਲਾਂਡਰੀ ਖਰਾਬ ਹੋ ਗਈ ਜੋ ਵੀ ਅਪਲਾਇੰਸ ਨੇ ਅਤੇ ਬੰਦਾ ਕਹਿੰਦਾ ਯਾਰ ਆਪਦੇ ਘਰ ਲਈ ਤਾਂ ਮੈਂ ਨਵੇਂ ਲੈ ਲਏ ਅਤੇ ਹੁਣ ਟੈਨੈਂਟ ਜਿਹੜੀ ਹੈਗੀ ਆ ਰੈਂਟਲ ਪ੍ਰੋਪਰਟੀ ਆ ਨਵੇਂ ਲੈਣ ਦੀ ਗੁੰਜਾਇਸ਼ ਹੈ ਨਹੀਂ ਅਤੇ ਫਿਰ ਬੰਦਾ ਵਿੱਚ ਵਿਚਾਲੇ ਹੁੰਦਾ ਅਤੇ ਉਹ ਰਿਪੇਅਰ ਦਾ ਨੰਬਰ ਚਾਹੀਦਾ ਸਾਨੂੰ ਸਾਰਿਆਂ ਨੂੰ ਚਾਹੀਦਾ ਫਰਿੱਜ ਬਾਰੇ ਵੀ ਦੱਸ ਕੇ ਜਾਓ
0: ਬਿਲਕੁਲ ਜੀ ਫਰਿੱਜਸ ਦੇ ਵਿੱਚ ਵੀ ਕਾਫੀ ਤਰ੍ਹਾਂ ਦੇ ਹੁਣ ਕਿਉਂਕਿ ਮੌਸਮ ਵੈਦਰ ਇੱਕਦਮ ਚੇਂਜ ਹੋ ਗਿਆ ਆ ਸਰਦੀਆਂ ਤੋਂ ਗਰਮੀਆਂ ਆ ਗਈਆਂ ਨੇ ਸੋ ਫਰਿੱਜਸ ਦੇ ਵਿੱਚ ਕਈ ਵਾਰ ਗੈਸ ਦਾ ਇਸ਼ੂ ਆ ਜਾਂਦਾ ਜਾਂ ਫਿਰ ਕਈ ਵਾਰ ਉਹਨਾਂ ਦੇ ਸੈਂਸਰ ਕੰਮ ਕਰਨਾ ਬੰਦ ਕਰ ਦਿੰਦੇ ਨੇ ਕਿਉਂਕਿ ਲੋਕਾਂ ਦੇ ਗਰਾਜ ਦੇ ਵਿੱਚ ਫਰਿੱਜਸ ਪਈਆਂ ਹੁੰਦੀਆਂ ਨੇ ਉਹ ਸਰਦੀਆਂ ਦੇ ਵਿੱਚ ਤਾਂ ਕੰਮ ਚੱਲੀ ਜਾਂਦਾ ਸੀ ਪਰ ਹੁਣ ਗਰਮੀਆਂ 'ਚ ਉਹਨਾਂ ਨੂੰ ਔਖਾ ਹੋ ਜਾਂਦਾ ਆ ਸੋ ਇਹ ਜਿਹੜੇ ਵੀ ਆ ਛੋਟੇ ਮੋਟੇ ਇਸ਼ੂਜ਼ ਨੇ ਇਹ ਅਸੀਂ ਸਾਰੇ ਫਿਕਸ ਕਰ ਦਿੰਦੇ ਹਾਂ ਤੇ ਸਾਰੇ ਅਸੀਂ ਬ੍ਰਾਂਡ ਦੀਆਂ ਫਰਿੱਜਸ ਕਰਦੇ ਹਾਂ ਚਾਹੇ ਬਿਲਟ ਇਨ ਫਰਿੱਜਸ ਹੈ ਚਾਹੇ ਰੈਗੂਲਰ ਫਰਿੱਜਸ ਹੈ ਤੇ ਚਾਹੇ ਛੋਟੀਆਂ ਫਰਿੱਜਸ ਹੈ ਵੀ ਅਸੀਂ ਸਾਰੀਆਂ ਰਿਪੇਅਰ ਕਰਦੇ ਹਾਂ
1: ਸੋ ਦੋਸਤੋ ਬਾਈ ਹੁਣਾਂ ਨੂੰ ਤੁਸੀਂ ਕਾਲ ਕਰਨੀ ਆ ਜੇ ਤੁਸੀਂ ਆਪਣੇ ਅਪਲਾਇੰਸਿਸ ਰਿਪੇਅਰ ਕਰਾਉਣੇ ਆ ਇਹ ਕਹਿੰਦੇ ਕੋਈ ਵੀ ਮੇਕ ਐਂਡ ਮਾਡਲ ਕਿਸੇ ਵੀ ਕੰਪਨੀ ਦਾ ਕੋਈ ਵੀ ਮਾਡਲ ਆ ਚਾਹੇ ਤੁਸੀਂ ਅੱਜ ਤੋਂ 10 ਸਾਲ ਪਹਿਲਾਂ ਲਿੱਤਾ ਸੀ ਚਾਹੇ ਤੁਸੀਂ ਅੱਜ ਲਿੱਤਾ ਗਾ ਤੁਸੀਂ ਰਿਪੇਅਰ ਕਰਵਾਉਣਾ ਚਾਹੁੰਦੇ ਹੋ ਤਾਂ ਬਾਈ ਹੁਣੇ ਕਰਨਗੇ ਤਸੱਲੀ ਬਖਸ਼ ਤਰੀਕੇ ਨਾਲ ਕੀਤਾ ਜਾਂਦਾ ਤੇ ਘੱਟ ਖਰਚੇ 'ਚ ਕੀਤਾ ਜਾਂਦਾ ਤੁਹਾਡਾ ਹਜ਼ਾਰ ਦਾ ਅਪਲਾਇੰਸਿਸ ਆ ਹੋ ਸਕਦਾ $100 ਦੇ ਵਿੱਚ ਠੀਕ ਹੋ ਜੇ ਤੁਹਾਨੂੰ ਕੀ ਮਾੜਾ ਤੁਹਾਡਾ ਕੋਈ ਅਪਲਾਇੰਸਿਸ 'ਤੇ ਅੱਛਾ ਜਿਹੜੀ ਅਪਲਾਇੰਸ ਮੰਨ ਲਓ ਤੁਸੀਂ ਕੋਈ ਪਾਰਟ ਪਾ ਕੇ ਗਏ ਹੋ ਕੋਈ ਉਹ ਚੀਜ਼ ਦੀ ਫਿਰ ਗਰੰਟੀ ਵਰੰਟੀ ਵੀ ਦਿੰਦੇ ਹੋ ਜੀ
0: ਬਿਲਕੁਲ ਜੀ ਬਿਲਕੁਲ ਅਸੀਂ ਸਾਰੀਆਂ ਜਿੰਨੀਆਂ ਵੀ ਅਸੀਂ ਰਿਪੇਅਰ ਕਰਦੇ ਹਾਂ ਜੀ ਉਹਨਾਂ ਦੀ ਅਸੀਂ ਜੈਨੂਅਨ ਰਿਪੇਅਰ ਕਰਦੇ ਹਾਂ ਤੇ ਅਸੀਂ ਵਿਦ ਵਾਰੰਟੀ ਅਸੀਂ ਕਸਟਮਰ ਨੂੰ ਪ੍ਰੋਵਾਈਡ ਕਰਦੇ ਹਾਂ ਉਹਨਾਂ ਨੂੰ ਲਿਮਿਟਿਡ ਟਾਈਮ ਦੀ ਵਾਰੰਟੀ ਹੁੰਦੀ ਹੈ ਜੇ ਉਹਦੇ ਵਿੱਚ ਦੁਬਾਰਾ ਪ੍ਰੋਬਲਮ ਆਏ ਤਾਂ ਉਹਨਾਂ ਦੇ ਫ੍ਰੀ ਆਫ ਕੋਸਟ ਅਸੀਂ ਦੁਬਾਰਾ ਉਹਨਾਂ ਦਾ ਫਿਕਸ ਕਰਦੇ ਹਾਂ ਵੈਸੇ ਤਾਂ ਅਸੀਂ ਜਿੰਨੀਆਂ ਰਿਪੇਅਰ ਕਰਦੇ ਹਾਂ ਸਾਨੂੰ ਦੋ ਦੋ ਤਿੰਨ ਤਿੰਨ ਸਾਲ ਕੋਈ ਇਸ਼ੂ ਨਹੀਂ ਆਉਂਦਾ
1: ਸੋ ਦੋਸਤੋ ਰਿਪੇਅਰ ਦੀ ਵੀ ਵਾਰੰਟੀ ਦੇਣਾ ਇਹ ਮੁਲਕ ਦੇ ਵਿੱਚ ਇਹ ਬਾਕੀ ਬਾਈ ਕਿਉਂਕਿ ਜਿਹਨੂੰ ਆਪਦੇ ਕੰਮ ਤੇ ਭਰੋਸਾ ਹੁੰਦਾ ਜਿਹਨੂੰ ਆਪਦੇ ਪ੍ਰੋਡਕਟ ਤੇ ਭਰੋਸਾ ਹੁੰਦਾ ਉਹੀ ਬੰਦਾ ਜਿਹੜੀ ਤੁਹਾਨੂੰ ਵਾਰੰਟੀ ਦੇ ਸਕਦਾ ਗਾ ਸੋ ਇਹਨਾਂ ਕੋਲ ਆਲਰੇਡੀ ਜਿਹੜੀ ਵੈਨ ਆਉਂਦੀ ਆ ਉਹਦੇ ਵਿੱਚ ਜਿਹੜੇ ਪਾਰਟ ਇਹਨਾਂ ਨੂੰ ਲੱਗਦਾ ਕਿ ਆਹ ਫਰਿੱਜ ਦੇ ਵਿੱਚ ਕੋਇਲ ਦਾ ਇਸ਼ੂ ਹੁੰਦਾ ਇਹਦੇ ਵਿੱਚ ਆਹ ਚੀਜ਼ ਦਾ ਇਸ਼ੂ ਹੁੰਦਾ ਤਾਂ ਉਹ ਇਹਨਾਂ ਕੋਲ ਆਲਰੇਡੀ ਜਿਹੜੀਆਂ ਪ੍ਰੋਡਕਟ ਹੁੰਦੇ ਨੇ ਤੁਸੀਂ ਜਾਓਗੇ ਤਾਂ ਇਹ ਨਹੀਂ ਹੈਗਾ ਕਿ ਜੀ ਪ੍ਰੋਡਕਟ ਆਰਡਰ ਕਰਾਂਗੇ ਕੋਇਲ ਆਊਗੀ ਫਿਰ ਪਾਵਾਂਗੇ ਇਹਨਾਂ ਨੇ ਮੌਕੇ ਦੇ ਉੱਤੇ ਜੇ ਪਾਰਟ ਪੈਂਦਾ ਵੀ ਇਹ ਤਾਂ ਪਾ ਦੇਣਾਗੇ ਤੇ ਹੋ ਸਕਦਾ ਸਾਰੀ ਦੇਣ ਇਹਨਾਂ ਦਾ ਮਕਸਦ ਆ ਕਿ ਘੱਟ ਖਰਚੇ 'ਚ ਤੁਹਾਡਾ ਜਿਹੜਾ ਅਪਲਾਇੰਸ ਚੱਲਦਾ ਹੋਵੇ ਵਿਦ ਵਾਰੰਟੀ ਆਹ ਲਓ ਨੰਬਰ ਕਾਲ ਕਰ ਸਕਦੇ ਹੋ 10 ਸਾਲ ਦਾ ਤਜਰਬਾ ਇਹਨਾਂ ਨੂੰ ਜੀ 647-946-0042 647-946-0042 647-946-0042 647-946-0042 647-946-0042 ਤੇ ਗੱਲਬਾਤ ਕੀਤੀ ਜਾ ਸਕਦੀ ਹੈ ਬਹੁਤ ਸ਼ੁਕਰੀਆ ਬਾਈ ਜੀ ਧੰਨਵਾਦ ਐਸ ਜੀ ਅਪਲਾਇੰਸ ਰਿਪੇਅਰ

ਦੋਸਤੋ ਇੱਕ ਵਾਰ ਫਿਰ ਦੱਸ ਦਈਏ, ਗ੍ਰੈਂਡ ਹੋਮ ਫਰਨੀਚਰ ਤੇ ਤੁਸੀਂ ਜ਼ਰੂਰ ਪਹੁੰਚਣਾ ਗਾ, ਸ਼ਾਮ ਨੂੰ 8 ਵਜੇ ਤੋਂ ਪਹਿਲਾਂ ਪਹੁੰਚ ਸਕਦੇ ਹੋ, ਤੇ ਕੱਲ ਨੂੰ ਵੀ 11 ਤੋਂ 7 ਮਦਰ ਡੇ ਸਪੈਸ਼ਲ ਵੀਕਐਂਡ ਦੇ ਉੱਤੇ ਗ੍ਰੈਂਡ ਹੋਮ ਫਰਨੀਚਰ ਓਪਨ ਆ ਜੀ। ਡੈਰੀ ਐਂਡ ਟੋਮਕਨ ਦੀ ਲੋਕੇਸ਼ਨ ਆ 6685 ਟੋਮਕਨ ਰੋਡ ਦੇ ਉੱਤੇ, ਜਿੱਥੇ ਤੁਹਾਨੂੰ ਕਿੰਗ ਸਾਈਜ਼ ਦਾ ਬੈਡਰੂਮ ਸੈੱਟ, ਕਿੰਗ ਸਾਈਜ਼ ਦਾ ਬੈੱਡ, LED ਲਾਈਟਾਂ ਵਾਲਾ, ਡਰੈਸਰ, ਮਿਰਰ, ਸਾਈਡ ਟੇਬਲ ਦੇ ਨਾਲ ਸਿਰਫ $899 ਦੇ ਵਿੱਚ ਮਿਲੂਗਾ, ਅਤੇ ਟੈਲੀਵਿਜ਼ਨ ਫ੍ਰੀ ਮਿਲੂਗਾ। ਇੱਦਾਂ ਹੀ ਇਹਨਾਂ ਕੋਲ ਮਾਰਬਲ ਡਾਇਨਿੰਗ ਸੈੱਟ ਆ ਜੀ, ਜਿਹੜਾ $499 ਦਾ ਮਿਲੂਗਾ, ਅਤੇ ਮੈਕਰੋਵੇਵ ਫ੍ਰੀ ਦਿੱਤਾ ਜਾ ਰਿਹਾ। ਕੁਈਨ ਸਾਈਜ਼ ਦਾ ਮੈਟਰਸ ਹਾਰਡ ਫੋਮ ਵਾਲਾ $199 ਦਾ, ਵੈਕਿਊਮ ਕਲੀਨਰ ਫ੍ਰੀ ਦਿੱਤਾ ਜਾ ਰਿਹਾ। ਰਿਕਲਾਈਨਰ ਸੋਫਾ, ਰਿਕਲਾਈਨਰ 3-ਸੀਟਰ ਸੋਫਾ ਲਵ ਸੀਟ ਦੇ ਨਾਲ ਸਿਰਫ $899, ਇਹਦੇ ਨਾਲ ਵੀ ਟੈਲੀਵਿਜ਼ਨ ਫ੍ਰੀ। ਟਰਕੀ ਸਟਾਈਲ ਸੋਫਾ ਪਲੱਸ ਲਵ ਸੀਟ ਬਾਏ ਕਰਨਾ ਚਾਹੁੰਦੇ ਹੋ, ਇਹ ਵੀ ਤੁਹਾਨੂੰ $1299 ਦਾ ਮਿਲੂਗਾ, ਅਤੇ ਟੈਲੀਵਿਜ਼ਨ ਇਹਦੇ ਨਾਲ ਵੀ ਫ੍ਰੀ। ਤੁਸੀਂ ਆਹ ਕਾਲ ਕਰਕੇ ਰਜਿਸਟਰ ਕਰ ਲਓ, ਕੁਛ ਵੀ ਬਾਏ ਕਰੋਗੇ, ਚਾਹੇ ਚੀਜ਼ ਛੋਟੀ ਆ ਚਾਹੇ ਵੱਡੀ ਆ, ਹਰ ਇੱਕ ਬਾਇੰਗ ਦੇ ਨਾਲ ਤੁਹਾਨੂੰ ਗਿਫਟ ਜ਼ਰੂਰ ਮਿਲੂਗਾ ਜੇ ਤੁਸੀਂ ਕਾਲ ਕਰਕੇ ਰਜਿਸਟਰ ਕਰ ਲਉਂਗੇ। ਜਿਹੜੀਆਂ ਵੀ ਡੀਲਾਂ ਨੇ ਇੱਕ ਵਾਰੀ ਲੌਕ ਕਰ ਲਓ, ਰਜਿਸਟਰ ਕਰ ਲਓ, ਬਾਕੀ ਜਦੋਂ ਤੁਸੀਂ ਇੱਥੇ ਪਹੁੰਚੋਗੇ, ਚੀਜ਼ ਦੇਖੋਗੇ, ਪਸੰਦ ਕਰੋਗੇ, ਇਸ ਤੋਂ ਬਾਅਦ ਤੁਸੀਂ ਬਾਇੰਗ ਕਰਨੀ ਆ। ਪਰ ਇਹ ਆ, ਇਹਦੇ ਨਾਲ ਤੁਹਾਡੀ ਚੀਜ਼ ਹੋਲਡ ਹੋ ਜਾਂਦੀ ਹੈ ਅਤੇ ਤੁਸੀਂ ਗਿਫਟ ਦੇ ਲਈ ਐਲੀਜੀਬਲ ਰਹਿੰਦੇ ਹੋ। ਸੋ ਹਰ ਪਰਚੇਸ ਨਾਲ ਗਿਫਟ ਲੈਣਾ ਚਾਹੁੰਦੇ ਹੋ ਤਾਂ ਡੈਰੀ ਟੋਮਕਨ ਅਤੇ ਗ੍ਰੈਂਡ ਹੋਮ ਫਰਨੀਚਰ 6685 ਟੋਮਕਨ ਰੋਡ ਨੂੰ ਕਾਲ ਕੀਤੀ ਜਾ ਸਕਦੀ। ਨੰਬਰ ਟੂ ਕਾਲ 647-262-0000 647-262-0000 647-262-0000 647-262-0000 647-262-0000 647-262-0000 ਗ੍ਰੈਂਡ ਹੋਮ ਫਰਨੀਚਰ 6685 ਟੋਮਕਨ ਰੋਡ। ਇਸ ਦੇ ਨਾਲ ਨਾਲ ਹੀ ਕਲੀਨਿੰਗ ਦਾ ਨੰਬਰ ਇੱਕ ਵਾਰ ਫਿਰ ਤੁਸੀਂ ਨੋਟ ਕਰ ਲਓ, ਆਪਣੇ ਗਰਾਜ, ਕਿਉਂਕਿ ਗਰਾਜ ਦੇ ਵਿੱਚ ਪਾਰਟੀਆਂ ਹੋਣੀਆਂ ਨੇ, ਗਰਾਜ ਕਲੀਨ ਕਰਵਾਉਣੇ ਨੇ, ਪੂਰੇ ਘਰ ਦੀ ਡੀਪ ਕਲੀਨਿੰਗ ਕਰਵਾਉਣੀ ਆ, ਵਿਆਹ ਸ਼ਾਦੀ ਆ ਘਰ ਦੇ ਵਿੱਚ, ਬਿਫੋਰ ਐਂਡ ਆਫਟਰ ਕਲੀਨਿੰਗ ਕਰਵਾਉਣਾ ਚਾਹੁੰਦੇ ਆਪਣੇ ਘਰ ਦੀ, ਚਾਹੇ ਰੈਗੂਲਰ ਕਲੀਨਿੰਗ ਲਈ ਚਾਹੇ ਡੀਪ ਕਲੀਨਿੰਗ ਲਈ, ਤਾਂ ਮੈਪਲ ਦਾ ਮੈਪਲ ਕਲੀਨਿੰਗ ਨੂੰ ਕਾਲ ਕਰ ਲਓ। ਨੰਬਰ ਆ 647-286-0077 647-286-0077 647-286-0077 'ਤੇ ਕਾਲ ਕੀਤੀ ਜਾ ਸਕਦੀ ਆ। ਬਲਾਇੰਡਸ 'ਤੇ 50% ਔਫ ਚਾਹੀਦਾ ਜੀ, ਤਾਂ ਮੂਜ਼ ਬਲਾਇੰਡ ਨੂੰ ਕਾਲ ਕਰ ਲਓ। ਕਨੇਡੀਅਨ ਮੇਡ ਬਲਾਇੰਡ, ਤੁਹਾਡੇ ਘਰ ਦੀਆਂ ਵਿੰਡੋ ਦੇ ਅਕੋਰਡਿੰਗ ਜਿਹੜਾ ਕਸਟਮਾਈਜ਼ ਬਲਾਇੰਡ ਬਣਨਗੇ, ਅਤੇ ਇਸ ਤੋਂ ਬਾਅਦ ਜਿਹੜਾ ਹੈਗਾ 5 ਸਾਲ ਦੀ ਵਾਰੰਟੀ ਹੈ ਇਹਦੇ 'ਤੇ ਵੀ। ਸੋ ਇਹ ਤੁਸੀਂ ਬਲਾਇੰਡ 'ਤੇ 50% ਔਫ ਚਾਹੁੰਦੇ ਹੋ ਤਾਂ ਤੁਸੀਂ ਮੂਜ਼ ਬਲਾਇੰਡ ਨੂੰ ਕਾਲ ਕਰਨੀ ਆ 647-399-4646 647-399-4646 647-389-4646

0: ਤੇ ਦੋਸਤੋ ਗੱਡੀਆਂ ਰਿਪੇਅਰ ਕਰਾਉਣੀਆਂ ਨੇ, ਆਇਲ ਚੇਂਜ ਤੁਸੀਂ ਕਰਵਾਉਣਾ ਚਾਹੁੰਦੇ ਹੋ, ਸਿਰਫ $70 ਦੇ ਵਿੱਚ ਫੁੱਲੀ ਸਿੰਥੈਟਿਕ ਆਇਲ ਚੇਂਜ ਤੁਸੀਂ ਕਰਾ ਸਕਦੇ ਹੋ। $70 ਦੇ ਵਿੱਚ ਫੁੱਲੀ ਸਿੰਥੈਟਿਕ ਆਇਲ ਚੇਂਜ, $80 ਦੇ ਵਿੱਚ ਸੇਫਟੀ ਹੋ ਜੂਗੀ ਜੀ। ਊਬਰ ਵਾਲੇ ਵੀਰਾਂ ਨੂੰ ਜਾਂ ਫਿਰ ਜਿਨ੍ਹਾਂ ਨੇ ਗੱਡੀ ਪਰਚੇਸ ਕਰਨੀ ਆ, ਬਾਏ ਕਰਨੀ ਆ, ਉਹਨਾਂ ਨੂੰ ਗੱਡੀ ਦੀ ਸੇਫਟੀ ਦੀ ਲੋੜ ਹੁੰਦੀ ਆ। ਐਂਡ $80 ਦੇ ਵਿੱਚ ਸੇਫਟੀ, $70 ਦੇ ਵਿੱਚ ਆਇਲ ਚੇਂਜ, ਅਤੇ ਰਿਪੇਅਰ ਹੋਰ ਬਹੁਤ ਸਸਤੀ ਆ, ਚਾਹੇ ਬ੍ਰੇਕਾਂ ਨੇ ਜਾਂ ਫਿਰ ਹੋਰ ਕੋਈ ਕੰਮ ਆ। ਨੰਬਰ ਟੂ ਕਾਲ ਵੀਨਸ ਆਟੋ ਪਰਫੋਰਮੈਂਸ, 416-844-86-20, 416-844-86-20, 416-844-86-20। ਅਤੇ ਗੱਡੀਆਂ ਬਾਏ ਕਰਨੀਆਂ ਨੇ, ਜੀ ਐਮ ਸੀ ਬਿਊਕ ਸ਼ੈਵਰਲੇ ਦੇ ਪਿੱਕੇ ਨਵੀਆਂ ਗੱਡੀਆਂ, ਤਾਂ ਤੁਸੀਂ ਚਾਹੇ ਕੋਰਬਟ ਆ, ਐਗਜ਼ੋਟਿਕ ਗੱਡੀਆਂ ਨੇ ਜਾਂ ਫਿਰ ਇਕੋਨਮੀ, ਜਿਸ ਹਿਸਾਬ ਨਾਲ ਆਪਾਂ ਕਹਿੰਦੇ ਕਿ ਤੇਲ ਭਾਈ ਘੱਟ ਪੀਵੇ, ਅੱਜ ਕੱਲ੍ਹ ਤਾਂ ਤੇਲ ਦੀ ਟੈਂਕੀ ਭਰਾਉਣ ਲੱਗੇ ਭਰਨ 'ਚ ਹੀ ਨਹੀਂ ਆਉਂਦੀ। ਐਂਡ ਉਹ ਗੱਡੀਆਂ ਵੀ ਇੱਥੇ ਹੈਗੀਆਂ ਨੇ ਜਿਹੜੀਆਂ ਬਹੁਤ ਘੱਟ ਤੇਲ ਪੀਂਦੀਆਂ ਨੇ, ਬਿਜਲੀ ਵਾਲੀਆਂ। ਬਿਜਲੀ ਵਾਲੀਆਂ ਤਾਂ ਇਹਨਾਂ ਕੋਲ ਜਿਹੜੀਆਂ ਹੈਗੀਆਂ ਨੇ ਹਮਰ ਵੀ ਖੜੀ ਆ, ਇਸ ਦੇ ਨਾਲ ਨਾਲ ਹੋਰ ਬਹੁਤ ਸਾਰੀਆਂ ਗੱਡੀਆਂ ਨੇ ਜਿਹੜੀਆਂ ਤੁਸੀਂ ਇੱਥੋਂ ਬਾਏ ਕਰ ਸਕਦੇ ਹੋ। ਨੰਬਰ ਟੂ ਕਾਲ ਆ ਜੀ 416-743-1810, ਜੀ ਐਮ ਬਡਵਾਈਨ, ਜੋ ਕਿ ਰੈਕਸਟੇਲ ਦੇ ਕੋਲ ਆ, ਸਵੀਟ ਮਹਿਲ ਤੋਂ ਥੋੜ੍ਹਾ ਜਿਹਾ ਅੱਗੇ ਜਾ ਕੇ ਜਿਹੜਾ ਬਡਵਾਈਨ ਰੇਸ ਟਰੈਕ ਆ ਉਹਦੇ ਕੋਲ ਜੇ ਰਹਿ ਜਾਂਦਾ ਜੀ, ਉੱਥੇ ਕਾਫੀ ਡੀਲਰਸ਼ਿਪਾਂ ਨੇ, ਅਤੇ ਤੁਸੀਂ ਪਹੁੰਚਣਾ ਜੀ ਐਮ ਬਡਵਾਈਨ 'ਤੇ 416-743-1810, 416-743-1810। ਅਤੇ ਦੋਸਤੋ ਤੁਸੀਂ ਸਾਡੇ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ, ਆਪਣੇ ਬਿਜ਼ਨਸ ਅਦਾਰੇ ਦੀ ਐਡ ਸਾਡੇ ਪ੍ਰੋਗਰਾਮ ਨਾਲ ਕਰਨਾ ਚਾਹੁੰਦੇ ਹੋ, ਰੇਡੀਓ ਦੇ ਨਾਲ ਸੋਸ਼ਲ ਮੀਡੀਆ 'ਤੇ ਵੀ ਤੁਹਾਡੇ ਬਿਜ਼ਨਸ ਦਾ ਪ੍ਰਚਾਰ ਕੀਤਾ ਜਾਊਗਾ, ਇਹਦੇ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-921-2032, 647-921-2032, 647-921-2032। ਨਾਲ ਦੇ ਨਾਲ ਦੋਸਤੋ ਦੱਸ ਦਈਏ, ਤੁਸੀਂ ਇਸ ਵੀਕਐਂਡ 'ਤੇ ਕੋਈ ਹੋਰ ਗਿਫਟ ਬਾਏ ਕਰਨਾ ਚਾਹੁੰਦੇ ਹੋ ਆਪਣੀਆਂ ਭੈਣਾਂ, ਮਾਤਾਵਾਂ, ਫੈਮਿਲੀ ਮੈਂਬਰਾਂ ਲਈ, ਸੂਟ ਹੋ ਗਏ ਜਾਂ ਫਿਰ ਕਿਸੇ ਤਰ੍ਹਾਂ ਦੀ ਕਲੋਥਿੰਗ ਹੋ ਗਈ, ਤਾਂ ਇਹਦੇ ਲਈ ਤੁਸੀਂ ਪਹੁੰਚੋ ਨਾ ਫੈਸ਼ਨ ਆਈ ਕਿਊ, ਫੈਸ਼ਨ ਆਈ ਕਿਊ 'ਤੇ, ਜਿੱਥੇ ਕਿ ਪੰਜਾਬੀ ਸੂਟਾਂ ਦੇ ਉੱਤੇ ਸੇਲ ਆ, ਕੁੜਤੇ ਪਜਾਮੇ, ਜੈਕਟਾਂ, ਬੱਚਿਆਂ ਦੇ ਸਟੱਫ, ਅਤੇ ਵਿਆਹ ਸ਼ਾਦੀ ਦੇ ਲਈ ਵੀ ਇਹਨਾਂ ਕੋਲ ਇੱਕ ਵੱਖਰਾ ਸੈਗਮੈਂਟ, ਇੱਥੇ ਲਹਿੰਗੇ, ਲਾਚੇ, ਗਰਾਰੇ, ਸ਼ਰਾਰੇ, ਸ਼ੇਰਵਾਨੀਆਂ ਨੇ। ਸੋ ਇਹਦੇ ਲਈ ਤੁਸੀਂ ਫੈਸ਼ਨ ਆਈਕਿਊ ਨੂੰ ਵਿਜ਼ਿਟ ਕਰ ਸਕਦੇ ਹੋ ਦੋਸਤੋ। ਅਤੇ ਜੇ ਤੁਹਾਨੂੰ ਧੌਣ ਦੁਖਦੀ ਹੈ, ਤੁਹਾਨੂੰ ਲੱਗਦਾ ਕਿ ਤੁਹਾਨੂੰ ਸਰਵਾਈਕਲ ਆ, ਕਿੰਨਾ ਮਰਜ਼ੀ ਪੁਰਾਣਾ ਸਰਵਾਈਕਲ ਹੋਵੇ, ਅਲਫਾ ਫਿਜ਼ੀਓਥੈਰੇਪੀ ਵਾਲੇ ਉਹਨੂੰ ਜੜੋਂ ਪੱਟ ਦੇਣਗੇ, ਉਹ ਡਿਪੈਂਡ ਆ 4 ਵੇਟਾਂ 'ਚ ਜਾਂਦਾ, 6 'ਚ ਜਾਂਦਾ, ਪਰ ਇਹਨਾਂ ਨੇ ਜੜੋਂ ਪੱਟ ਦੇਣਾ, ਅਲਫਾ ਫਿਜ਼ੀਓਥੈਰੇਪੀ ਐਂਡ ਰਿਹੈਬ। ਨੰਬਰ ਟੂ ਕਾਲ ਆ 905-226-0043, 905-226-0043, 905-226-0043। ਅਤੇ ਗ੍ਰੈਂਡ ਹੋਮ ਫਰਨੀਚਰ ਦੀ ਮਦਰ ਡੇ ਸਪੈਸ਼ਲ ਸੇਲ 'ਤੇ ਵੀ ਤੁਸੀਂ ਜ਼ਰੂਰ ਪਹੁੰਚਣਾ। ਕਿਸੇ ਹੋਰ ਸਪੋਂਸਰ ਸੇਵਾ ਦਾ ਨੰਬਰ ਮਿਸ ਕਰ ਗਏ ਹੋ ਤਾਂ ਤੁਸੀਂ ਮੈਨੂੰ ਕਾਲ ਕਰ ਲਿਓ 647-921-2032, 647-921-2032, 647-921-2032। ਦਿਓ ਜਾਤ ਫਿਰ ਮਿਲਦੀ ਉਮੀਦ ਦੇ ਨਾਲ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਕੀ ਤੁਸੀਂ ਦੇਸ਼ ਵਿੱਚ ਨਵੇਂ ਹੋ? ਨੈਸ਼ਨਲ ਬੈਂਕ ਕੈਨੇਡਾ ਵਿੱਚ ਤੁਹਾਡੇ ਪਹਿਲੇ ਕਦਮ ਚੱਕਣ ਵਿੱਚ ਤੁਹਾਡੀ ਮਦਦ ਕਰਨ ਲਈ ਇੱਥੇ ਹੈ। ਮਨੀ ਸੈਂਸ ਅਨੁਸਾਰ 2025 'ਚ ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਲਈ ਸਭ ਤੋਂ ਵਧੀਆ ਬੈਂਕ ਬਾਰੇ ਜਾਣੋ ਅਤੇ ਨਵੇਂ ਆਉਣ ਵਾਲਿਆਂ ਲਈ ਸਾਰੀ ਬੈਂਕਿੰਗ ਸੇਵਾਵਾਂ ਦੇ ਨਾਲ ਸ਼ੁਰੂਆਤ ਕਰੋ। ਨੈਸ਼ਨਲ ਬੈਂਕ, ਕੁਝ ਬਣਾਓ।
2: Last night you went out drinking and you did the right thing. You left the car at home. Thank you. But even though you slept, do you think you're okay to drive? If you drank a lot the night before, you could still be intoxicated. Only time, not a cold shower, a hot coffee, or a big meal can lower your blood alcohol concentration. Plan ahead for your night out and the next morning. You'll be helping to keep our roads safe. A message from SmartServe Ontario and Arrive Alive, Drive Sober.

0: Talk530.ca.
1: Sanjay,
0: the opinions expressed in the following program are those of the host and their guests and do not reflect the views and opinions of the management and staff of CHLO AM 530.
1: Apne ghar mudaunde ne.
2: Shift aate jad, vatna to dur, yaad apne pher to aunde ne.
1: Koi hai, jo karda hai tuhadi maa boli vich, tuhade dil diyan gallan.
2: Punjabi geeta naal, ronaka laga ke tuhade kam diyan gallan.
1: ਵੱਖਰਾ ਢੰਗ ਵੱਖਰਾ ਰੰਗ
2: ਰੇਡੀਓ ਜਿਹਦਾ ਵੱਖਰਾ ਅੰਦਾਜ਼
1: ਸੁਚੱਜੀ ਜੀਵਨ ਸ਼ੈਲੀ ਦੀ ਗੱਲ ਕਰਦਾ ਤੁਹਾਡਾ ਆਪਣਾ ਰੇਡੀਓ ਰੇਡੀਓ ਅੰਦਾਜ਼
2: ਰੇਡੀਓ ਅੰਦਾਜ਼
1: ਸੁਣੋ ਆਪਣੀ ਹੋਸਟ ਪਰਮ ਕੌਰ ਦੇ ਨਾਲ ਨੰਬਰ ਟੂ ਕਾਲ 647-234-6000

0: 7:10 ਹੋ ਗਏ ਜੀ, ਤੁਹਾਡਾ ਸਾਡਾ ਸਾਥ ਹੈ ਜੀ 7:45 ਤੱਕ। ਚਲੋ ਏਮ 5:30 ਤੇ ਹਰ ਸ਼ਨੀਵਾਰ 7 ਵਜੇ ਤੁਹਾਡਾ ਸਾਥ ਸਾਡੇ ਨਾਲ ਸ਼ੁਰੂ ਹੋ ਜਾਂਦਾ। ਸੋ ਇਹ ਸਾਥ ਚੱਲਦਾ ਰਹਿੰਦਾ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਥ ਦਿੰਦੇ ਰਹਿੰਦੇ ਹੋ, ਬਹੁਤ ਸ਼ੁਕਰੀਆ। 416-233-7368 ਸਟੂਡੀਓ ਦੇ ਨੰਬਰ ਨੇ, ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਆਪਣੀ ਗੱਲਬਾਤ ਸਾਡੇ ਨਾਲ ਸਾਂਝੀ ਕਰ ਸਕਦੇ ਹੋ। 4162337368 416-233-7368 ਸਟੂਡੀਓ ਦੇ ਨੰਬਰ 'ਤੇ ਕਾਲ ਕੀਤੀ ਜਾ ਸਕਦੀ ਆ ਜੀ। ਮੌਸਮ ਬੜਾ ਖੂਬਸੂਰਤ ਆ, ਮੀਂਹ ਪੈ ਕੇ ਹਟ ਗਿਆ ਅਤੇ ਵੈਸੇ ਤਾਂ ਕਈ ਥਾਵਾਂ 'ਤੇ ਅਜੇ ਮੀਂਹ ਪੈ ਸਕਦਾ ਸ਼ਾਮ ਤੱਕ ਅਤੇ ਮਿਡ ਨਾਈਟ ਤੱਕ ਮੀਂਹ ਪੈ ਸਕਦਾ, ਪਰ ਵੈਸੇ ਮੌਸਮ ਖੂਬਸੂਰਤ ਹੈ। 13 ਡਿਗਰੀ ਟੈਂਪਰੇਚਰ ਹੈ, ਘਰ ਤੋਂ ਬਾਹਰ ਜਾ ਸਕਦੇ ਹੋ, ਖੁੱਲ੍ਹੀ ਹਵਾ 'ਚ ਸਾਹ ਲੈ ਸਕਦੇ ਹੋ, ਥੋੜ੍ਹੇ ਜਿਹੇ ਵਾਕ ਕਰ ਸਕਦੇ ਹੋ ਅਗਰ ਟਾਈਮ ਹੈ, ਅਤੇ ਜ਼ਰੂਰ ਕੁਦਰਤ ਨੂੰ ਨਿਹਾਰ ਸਕਦੇ ਹੋ। ਅਤੇ ਜ਼ਰੂਰ ਸਮਰ ਦੇ ਵਿੱਚ ਤਾਂ ਸਾਨੂੰ ਐਡ ਔਨ ਕਰਨਾ ਚਾਹੀਦਾ, ਕਿਉਂਕਿ ਵਿੰਟਰ 'ਚ ਸਾਡੀ ਸ਼ਿਕਾਇਤ ਇਹ ਰਹਿੰਦੀ ਹੈ ਕਿ ਸਨੋਅ ਬਹੁਤ ਪੈ ਗਈ, ਅਸੀਂ ਬਾਹਰ ਨਹੀਂ ਨਿਕਲ ਸਕਦੇ, ਠੰਡ ਬਹੁਤ ਆ, ਸਲਿਪਰੀ ਬਹੁਤ ਆ, ਡਰ ਲੱਗਦਾ, ਪਰ ਹੁਣ ਮੌਸਮ ਬਹੁਤ ਸੋਹਣਾ ਹੈਗਾ। ਸੋ ਜਦੋਂ ਵੀ ਟਾਈਮ ਮਿਲੇ ਇਨਸਟੈਡ ਘਰ ਬੈਠਣ ਦਾ ਜਾਂ ਸੋਫੇ 'ਤੇ ਬੈਠ ਕੇ ਟੀ ਵੀ ਵੀ ਦੇਖ ਲਓ, ਪਰ ਜ਼ਰੂਰ ਕੋਸ਼ਿਸ਼ ਕਰੋ ਕਿ ਘਰ ਤੋਂ ਬਾਹਰ ਬੈਠ ਜਾਓ ਜਾਂ ਫਿਰ ਥੋੜ੍ਹਾ ਜਿਹਾ ਵਾਕ ਕਰ ਲਓ 5-10 ਮਿੰਟ, ਤਾਂ ਕਿ ਤੁਹਾਡੀ ਸਿਹਤ ਵੀ ਵਧੀਆ ਰਹੇ, ਤੁਸੀਂ ਆਪ ਵੀ ਬੜੇ ਫਰੈਸ਼ ਫੀਲ ਕਰੋ। ਕਿਉਂਕਿ ਜਦੋਂ ਅਸੀਂ ਬਾਹਰ ਜਾਂਦੇ ਹਾਂ ਵਾਕ ਕਰਦੇ ਹਾਂ, ਲੱਗਦਾ ਵੀ ਦਿਮਾਗ 'ਤੇ ਇੱਕ ਬੋਝ ਜਿਹਾ ਹਟ ਗਿਆ, ਨਹੀਂ ਤਾਂ ਦਿਮਾਗ ਬਹੁਤ ਬਹੁਤ ਹੈਵੀ ਸੀ। ਅਤੇ ਜਦੋਂ ਤੁਸੀਂ 10 ਮਿੰਟ ਬਾਹਰ ਜਾਂਦੇ ਹੋ ਵਾਕ ਕਰਦੇ ਹੋ, ਆਟੋਮੈਟਿਕਲੀ ਤੁਹਾਨੂੰ ਬੜਾ ਰਿਫਰੈਸ਼ਿੰਗ ਤੁਸੀਂ ਫੀਲ ਕਰਦੇ ਹੋ। ਸੋ ਜ਼ਰੂਰ ਜੀ ਕੁਦਰਤ ਦੇ ਨਾਲ ਵੀ ਜੁੜਨਾ ਚਾਹੀਦਾ ਅਤੇ ਆਪਣੀ ਸਿਹਤ ਦਾ ਖਿਆਲ ਰੱਖੋ। ਹੱਸਦੇ ਰਹੋ, ਵੱਸਦੇ ਰਹੋ, ਚੜ੍ਹਦੀ ਕਲਾ 'ਚ ਰਹੋ, ਪ੍ਰੋਗਰਾਮ ਨੂੰ ਸੁਣਦੇ ਰਹੋ। 416-233-7368 ਸਟੂਡੀਓ 'ਚ ਨੰਬਰ ਨੇ, ਮੈਂ ਪਰਮ ਤੁਹਾਡੀ ਹੋਸਟ ਹਾਜ਼ਰ ਹੋ ਚੁੱਕੀ ਹਾਂ ਰੇਡੀਓ ਅੰਦਾਜ਼ ਦੇ ਵਿੱਚ, ਅਤੇ ਸਾਡਾ ਸਾਥ ਚੱਲਦਾ ਰਹਿਣਾ ਜੀ, ਅਤੇ ਤੁਸੀਂ ਵੀ ਗੱਲਾਂ ਬਾਤਾਂ ਕਰਦੇ ਰਹਿਣਾ।
1: ਉਹ ਅੱਜ ਤਾਂ ਕਮਾਲ ਹੀ ਹੋ ਗਈ, ਘਰ ਵਾਲੀ ਕਹਿੰਦੀ ਕਿਚਨ 'ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ। ਮੈਂ ਗਿਆ ਲਾਈਨ ਇੱਕ ਗੱਲ, ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ।
2: ਜੀ ਹਾਂ, ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਸਾਰੇ ਹਾਊਸ ਹੋਲਡ ਅਪਲਾਈਂਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਸੈੱਟ, ਜੋ ਮਰਜ਼ੀ ਲੈ ਜਾਓ। 801 ਬੋਵੇ ਡਰਾਈਵ ਨੀਅਰ ਚਕੂਜ਼ੀ, 905-450-2828।
3: जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477022023 647702 V23
4: लाइसेंस नंबर 10394।
5: क्या बात है, बड़े परेशान बैठे हो।
6: क्या बताऊं यार, ऑटो एंड होम इंश्योरेंस रिन्यूअल आई है, फिर इंक्रीज हो गया, क्लीन रिकॉर्ड है, फिर भी हाई प्रीमियम हर साल पे करना पड़ रहा है।
5: बस इतनी सी बात, अभी फोन करो कुलविंदर गुलेरिया को, जो 15 से ज्यादा इंश्योरेंस कंपनी के साथ काम करते हैं और तुम्हारी होम, ऑटो और बिजनेस इंश्योरेंस प्राइस चेक करके ऑनेस्ट एडवाइस और बेस्ट रेट्स प्रोवाइड कर सकते हैं।
6: थैंक्स दोस्त, तूने तो मेरी प्रॉब्लम ही हल कर दी।
5: यदि आप भी अपनी ऑटो, होम, बिजनेस, लाइफ या ट्रेवल इंश्योरेंस के बेस्ट रेट्स और प्रोफेशनल सर्विस चाहते हैं तो फोन करें कुलविंदर गुलेरिया को 6472180726।

ਵੈਲਕਮ ਬੈਕ ਜੀ। 7:07 ਹੋ ਗਿਆ, ਰੇਡੀਓ ਅੰਦਾਜ਼ ਤੁਸੀਂ ਸੁਣ ਰਹੇ ਹੋ। ਮੈਂ ਤੁਹਾਡੀ ਹੋਸਟ ਪਰਮ ਤੁਹਾਡਾ ਸਾਥ ਦੇ ਰਹੀ ਹਾਂ। ਆਸ ਕਰਦੀ ਹਾਂ ਕਿ ਜਿੱਥੇ ਜਿੱਥੇ ਪ੍ਰੋਗਰਾਮ ਨੂੰ ਸੁਣ ਰਹੇ ਹੋਵੋਗੇ ਮੇਰੀ ਆਵਾਜ਼ ਪਹੁੰਚ ਰਹੀ ਹੋਏਗੀ ਅਤੇ ਮੇਰਾ ਸਾਥ ਤੁਸੀਂ ਜ਼ਰੂਰ ਦੇ ਰਹੇ ਹੋਵੋਗੇ। 416-233-7868 ਸਟੂਡੀਓ ਦੇ ਨੰਬਰ ਹੈ ਜੀ, 416-233-7368 'ਤੇ ਕਾਲ ਕਰ ਸਕਦੇ ਹੋ। ਸੋ ਮੌਸਮ ਦੀ ਵੈਸੇ ਆਪਾਂ ਗੱਲ ਕਰ ਰਹੇ ਸੀ, ਕੱਲ੍ਹ ਨੂੰ ਬਹੁਤ ਸੋਹਣਾ ਦਿਨ ਆ ਜੀ, 14 degrees ਆ, ਮੰਡੇ 12 degrees ਆ, ਟਿਊਸਡੇ ਫਿਰ 14 degrees ਆ ਅਤੇ ਵੈਨਸਡੇ ਮੀਂਹ ਪੈਣਾ 13 degrees ਆ। ਅੱਜ ਮੀਂਹ ਪੈ ਕੇ ਕੰਮ ਨਿਬੜ ਜਾਣਾ। ਕੱਲ੍ਹ ਨੂੰ ਮਦਰਸ ਡੇ ਆ ਅਤੇ ਤੁਸੀਂ ਜਾਣਾ ਆਉਣਾ ਹੋਊਗਾ, ਸੈਲੀਬ੍ਰੇਟ ਕਰਨਾ ਹੋਊਗਾ ਆਪਣੇ ਮਦਰਸ ਦੇ ਨਾਲ, ਫੈਮਿਲੀ ਦੇ ਨਾਲ। ਅਤੇ ਕੱਲ੍ਹ ਨੂੰ ਬਹੁਤ ਖੂਬਸੂਰਤ ਦਿਨ ਆ, ਵਧੀਆ ਦਿਨ ਆ ਜੀ, ਅਤੇ ਦਿਨ ਨੇ ਆਪਣਾ, ਕੁਦਰਤ ਨੇ ਆਪਣਾ ਸਾਥ ਦੇਣਾ। ਅਤੇ ਨਾਲ ਦੀ ਨਾਲ ਕੱਲ੍ਹ ਨੂੰ ਮਦਰਸ ਡੇ ਆ, ਸੋ ਸਾਰੇ ਨੂੰ ਮਦਰਸ ਡੇ ਦੀ ਬਹੁਤ ਮੁਬਾਰਕਬਾਦ, ਸਪੈਸ਼ਲੀ ਜਿਹੜੀਆਂ ਮਦਰਸ, ਜਿਹੜੀਆਂ ਭੈਣਾਂ ਮਾਵਾਂ ਨੇ ਪ੍ਰੋਗਰਾਮ ਨੂੰ ਸੁਣਨੀਆਂ ਨੇ, ਉਹਨਾਂ ਨੂੰ ਬਹੁਤ ਸਾਰੀ ਮੁਬਾਰਕਬਾਦ। ਅਤੇ ਜਦੋਂ ਕਦੇ ਜ਼ਿੰਦਗੀ 'ਚ ਤੁਹਾਨੂੰ ਲੱਗੇ ਜੀ ਤੁਸੀਂ ਥੋੜ੍ਹੇ ਜਿਹੇ ਡਾਊਨ ਹੈਗੇ ਆ, ਉਦੋਂ ਆਪਣੇ ਆਪ ਨੂੰ ਫੀਲ ਕਰਵਾਇਆ ਕਰੋ। ਜ਼ਰੂਰੀ ਨਹੀਂ ਹੁੰਦਾ ਕੋਈ ਹੋਰ ਸਾਨੂੰ ਦੱਸੇ, ਉਦੋਂ ਸਾਨੂੰ ਰਿਮਾਇੰਡ ਕਰਨਾ ਚਾਹੀਦਾ ਹੈ ਕਿ ਐਜ਼ ਏ ਮਦਰ ਤੁਸੀਂ ਬਹੁਤ ਸਟਰੋਂਗ ਹੋ। ਕਿਉਂਕਿ ਇੱਕ ਮਦਰ ਜਿੰਨਾ ਕੁ ਦੁੱਖ ਝੱਲ ਕੇ, ਜਿੰਨੀਆਂ ਕੁ ਤਕਲੀਫਾਂ ਝੱਲ ਕੇ ਮਦਰ ਬਣਦੀ ਆ, ਉਹਦੇ ਸਾਹਮਣੇ ਹੋਰ ਕੋਈ ਤਕਲੀਫ ਕੋਈ ਬਹੁਤੀ ਵੱਡੀ ਨਹੀਂ ਹੁੰਦੀ। ਸੋ ਜਦੋਂ ਤੁਸੀਂ ਇੰਨਾ ਵੱਡਾ ਦੁੱਖ ਝੱਲ ਲਿਆ ਅਤੇ ਫਿਰ ਛੋਟੇ ਮੋਟੇ ਦੁੱਖ ਜੇ ਜ਼ਿੰਦਗੀ 'ਚ ਆਏ ਆ ਅਤੇ ਉਹ ਤੁਸੀਂ ਝੱਲ ਲੈਣੇ ਆ। ਸੋ ਜਦੋਂ ਤੁਹਾਨੂੰ ਲੱਗੇ ਜ਼ਿੰਦਗੀ 'ਚ ਕੁਛ ਥੋੜ੍ਹਾ ਜਿਹਾ ਡਾਊਨ, ਜ਼ਰੂਰ ਆਪਣੇ ਆਪ ਨੂੰ ਰਿਮਾਇੰਡ ਕਰਾਓ, ਆਪਣੇ ਆਪ ਨੂੰ ਸ਼ਾਬਾਸ਼ ਦਿਓ, ਕਿਉਂਕਿ ਦੂਜਿਆਂ ਨੇ ਤਾਂ ਤੁਹਾਨੂੰ ਸ਼ਾਬਾਸ਼ ਦੇਣੀ ਆ, ਪਰ ਆਪਣੇ ਆਪ ਨੂੰ ਵੀ ਸ਼ਾਬਾਸ਼ ਤੁਸੀਂ ਜ਼ਰੂਰ ਦਿਆ ਕਰੋ। ਕਿਉਂਕਿ ਮਦਰ ਦੀਆਂ ਡਿਊਟੀਜ਼ ਬਹੁਤ ਸਾਰੀਆਂ ਹੁੰਦੀਆਂ, ਮਦਰ ਦੇ ਸੈਕਰੀਫਾਈਸਿਸ ਬਹੁਤ ਸਾਰੇ ਹੁੰਦੇ ਆ, ਪੇਰੈਂਟਸ ਦੇ ਹੁੰਦੇ ਆ, ਫਾਦਰ ਦੇ ਵੀ ਹੁੰਦੇ ਆ, ਪਰ ਮਦਰਸ ਦੇ ਥੋੜ੍ਹੇ ਜਿਹੇ ਜ਼ਿਆਦਾ ਹੁੰਦੇ ਆ। ਸੋ ਹੈਪੀ ਮਦਰਸ ਡੇ ਸਾਰੀਆਂ ਮਾਵਾਂ ਨੂੰ, ਸਾਰੀਆਂ ਭੈਣਾਂ ਜਿੰਨੇ ਸੁਣ ਰਹੀਆਂ ਨੇ, ਤੁਸੀਂ ਬਹੁਤ ਖੁਸ਼ ਰਹੋ ਆਪਣੀ ਜ਼ਿੰਦਗੀ ਦੇ ਵਿੱਚ, ਇੱਦਾਂ ਹੀ ਹੱਸਦੇ ਰਹੋ, ਖੇਡਦੇ ਰਹੋ, ਕਿਉਂਕਿ ਮਾਂ ਦੇ ਨਾਲ ਹੀ ਘਰ ਹੈ। ਅਤੇ ਜੇ ਮਾਂ ਹੱਸਦੀ ਹੈ ਤਾਂ ਫਿਰ ਸਾਰਾ ਘਰ ਹੱਸਦਾ, ਸਾਰਾ ਚੁਗਿਰਦਾ ਹੱਸਦਾ, ਸਾਰਾ ਆਸ ਪਾਸ ਹੱਸਦਾ। ਸੋ ਤੁਹਾਡਾ ਘਰ ਹੱਸ ਰਿਹਾ, ਖੁਸ਼ ਰਿਹਾ, ਖੁਸ਼ ਹੈ, ਵੱਸਦਾ, ਖੇਡਿਆ ਹੋਇਆ, ਜਿੱਦਾਂ ਬਾਗ 'ਚ ਫੁੱਲ ਖਿੜੇ ਹੋਏ ਆ, ਅਤੇ ਉਹਦੇ ਵਿੱਚ ਤੁਹਾਡਾ ਬਹੁਤ ਵੱਡਾ ਰੋਲ ਹੈ। ਹੈਪੀ ਮਦਰਸ ਡੇ ਜੀ ਸਾਰੀਆਂ ਮਾਵਾਂ ਨੂੰ, ਅਤੇ ਆਪਣਾ ਖਿਆਲ ਰੱਖੋ, ਸਿਹਤ ਦਾ ਜ਼ਰੂਰ ਖਿਆਲ ਰੱਖੋ, ਕਿਉਂਕਿ ਕਈ ਵਾਰੀ ਕੰਮਾਂ ਕਾਰਾਂ 'ਚ ਆਪਾਂ ਭੁੱਲ ਜਾਂਦੇ ਹਾਂ ਕਿ ਬਾਕੀ ਕੰਮ ਬਹੁਤ ਜ਼ਰੂਰੀ ਹੁੰਦੇ ਆ। ਸਾਰੇ ਕੰਮ ਬਹੁਤ ਜ਼ਰੂਰੀ ਆ, ਪਰ ਤੁਹਾਡੀ ਸਿਹਤ ਵੀ ਬੜੀ ਜ਼ਰੂਰੀ ਆ। ਸੋ ਨਾਲ ਦੀ ਨਾਲ ਐਜ਼ ਏ ਮਦਰ ਤੁਸੀਂ ਡਿਊਟੀ ਸੰਭਾਲ ਰਹੇ ਹੋ, ਅਤੇ ਆਪਣੀ ਸਿਹਤ ਦਾ ਵੀ ਜ਼ਰੂਰ ਖਿਆਲ ਰੱਖੋ, ਕਿਉਂਕਿ ਜਦੋਂ ਤੁਸੀਂ ਸਿਹਤਮੰਦ ਹੋ ਤੁਹਾਡਾ ਪਰਿਵਾਰ ਬਹੁਤ ਖੁਸ਼ ਰਹਿੰਦਾ। ਸੋ ਹੈਪੀ ਮਦਰਸ ਡੇ, ਸਾਰੀਆਂ ਮਾਵਾਂ ਸਾਡੀਆਂ ਚੜ੍ਹਦੀ ਕਲਾ 'ਚ ਰਹਿਣ, ਇੱਦਾਂ ਹੀ ਹੱਸਦੀਆਂ ਰਹਿਣ, ਵੱਸਦੀਆਂ ਰਹਿਣ ਆਪਣੇ ਪਰਿਵਾਰਾਂ ਦੇ ਵਿੱਚ, ਗੱਲਾਂ ਬਾਤਾਂ ਕਰਦੀਆਂ ਰਹਿਣ, ਬੈਠੀਆਂ ਰਹਿਣ ਅਤੇ ਆਪਣੇ ਪਰਿਵਾਰ ਨੂੰ ਸੰਜੋਈ ਰੱਖਣ।

ਬਿਲਕੁਲ ਜੀ, ਮਾਂ ਦੀ ਥਾਂ ਕੋਈ ਨਹੀਂ ਲੈ ਸਕਦਾ ਅਤੇ ਮਾਵਾਂ ਲਈ ਜ਼ਰੂਰ ਟਾਈਮ ਕੱਢਣਾ ਚਾਹੀਦਾ। ਆਪਾਂ ਹਰ ਵਾਰੀ ਗੱਲ ਕਰਦੇ ਹੀ ਹੁੰਦੇ ਹਾਂ, ਇਹ ਹਰ ਇੱਕ ਜਗ੍ਹਾ ਗੱਲ ਅਸੀਂ ਸੁਣਦੇ ਹਾਂ ਕਰਦੇ ਹਾਂ, ਪਰ ਕਈ ਵਾਰੀ ਫਿਰ ਜ਼ਿੰਦਗੀ 'ਚ ਅਸੀਂ ਇੰਨਾ ਕੁ ਬਿਜ਼ੀ ਹੋ ਜਾਂਦੇ ਹਾਂ ਕਿ ਸਾਡੇ ਕੋਲ ਟਾਈਮ ਹੀ ਨਹੀਂ ਹੁੰਦਾ। ਸੋ ਕੋਸ਼ਿਸ਼ ਕਰਿਆ ਕਰੋ, ਆਪਣੇ ਆਪ ਨੂੰ ਰਿਅਲਾਈਜ਼ ਕਰਵਾਇਆ ਕਰੋ, ਰਿਮਾਈਂਡ ਕਰਵਾਇਆ ਕਰੋ, ਜਿੱਦਾਂ ਰਿਮਾਈਂਡਰ ਰੱਖਦੇ ਹਾਂ ਨਾ ਕਿ ਇਸ ਦਿਨ ਮੈਂ ਆਹ ਕੰਮ ਕਰਨਾ, ਮੰਡੇ ਮੇਰਾ ਆਹ ਕੰਮ ਆ, ਆਹ ਅਪੁਆਇੰਟਮੈਂਟ ਆ। ਸੋ ਉਹ ਰਿਮਾਈਂਡਰ ਤੁਹਾਡੇ ਦਿਮਾਗ ਦੇ ਵਿੱਚ ਹੋਣਾ ਚਾਹੀਦਾ ਕਿ ਕਿਤੇ ਨਾ ਕਿਤੇ ਪੇਰੈਂਟਸ ਦੇ ਲਈ ਟਾਈਮ ਮੈਂ ਨਹੀਂ ਕੱਢਿਆ, ਮੈਂ ਜ਼ਰੂਰ ਇਸ ਚੀਜ਼ 'ਤੇ ਕੰਮ ਕਰਾਂ। ਜਿੱਥੇ ਬਾਕੀ ਕੰਮ ਕਰ ਲਏ ਤਾਂ 10-5 ਮਿੰਟ 15-20 ਮਿੰਟ ਕਿਉਂ ਨਹੀਂ ਆਪਣੇ ਪੇਰੈਂਟਸ ਲਈ ਅਸੀਂ ਕੱਢ ਸਕਦੇ। ਸੋ ਜ਼ਰੂਰ ਜੀ, ਮਦਰਸ ਡੇ 'ਤੇ ਤੁਹਾਨੂੰ ਅਪਰਾ ਫੈਸ਼ਨ ਦੇ ਵੱਲੋਂ ਬਹੁਤ ਸਾਰੀ ਮੁਬਾਰਕਬਾਦ। ਮੇਰੀਆਂ ਭੈਣਾਂ ਮਾਵਾਂ ਜਿਹੜੀਆਂ ਸੁਣ ਰਹੀਆਂ ਨੇ ਪ੍ਰੋਗਰਾਮ ਨੂੰ, ਉਹਨਾਂ ਦੇ ਲਈ ਬਹੁਤ ਖਾਸ ਸਪੈਸ਼ਲ ਸੁਨੇਹਾ ਹੈ ਜੀ। ਅਗਰ ਤੁਸੀਂ ਸੂਟ ਖਰੀਦਣੇ ਆ ਐਂਡ ਸਪੈਸ਼ਲੀ ਕੱਲ੍ਹ ਦੇ ਲਈ ਕੋਈ ਖਰੀਦਣਾ, ਕੋਈ ਗਿਫਟ ਤੁਸੀਂ ਕਰਨਾ ਚਾਹੁੰਦੇ ਹੋ, ਤਾਂ ਜ਼ਰੂਰ ਅਪਰਾ ਫੈਸ਼ਨ 'ਤੇ ਪਹੁੰਚ ਸਕਦੇ ਹੋ। ਉਹਨਾਂ ਦੇ ਕੋਲ ਬਹੁਤ ਸੋਹਣੇ ਖੂਬਸੂਰਤ ਸੂਟ ਆਏ ਨੇ, ਜਿਹੜੇ ਤੁਸੀਂ ਕੋਟਨ ਦੇ ਸੂਟ ਵੀ ਲੈ ਸਕਦੇ ਹੋ, ਘਰ ਸਿੰਪਲ ਸਾਦੇ ਸੂਟ ਜਿਹੜੇ ਘਰ ਪਾ ਪਾਉਣੇ ਹੋਣ ਉਹ ਵੀ ਮਿਲ ਜਾਣੇ ਆ ਜੀ। ਅਤੇ ਬਾਕੀ ਤੁਸੀਂ ਕਿਤੇ ਵਿਆਹ ਸ਼ਾਦੀ ਲਈ ਕੋਈ ਸੂਟ ਖਰੀਦਣਾ ਜਾਂ ਕੋਈ ਕਢਾਈ ਵਾਲਾ ਸੂਟ ਚਾਹੀਦਾ, ਲਹਿੰਗੇ ਗਰਾਰੇ ਸ਼ਰਾਰੇ, ਉਹ ਵੀ ਤੁਹਾਨੂੰ ਅਪਰਾ ਫੈਸ਼ਨ ਤੋਂ ਮਿਲ ਜਾਣੇ ਆ। ਸੋ ਅਪਰਾ ਫੈਸ਼ਨ ਦੇ ਨਾਲ ਹੀ ਸੂਟਾਂ ਦੇ ਤੁਸੀਂ ਮੈਚ ਕਰਦੀ ਜੁਐਲਰੀ ਵੀ ਲੈ ਸਕਦੇ ਹੋ, ਅਤੇ ਬਹੁਤ ਖੂਬਸੂਰਤ ਸਟੋਰ ਆ ਜੀ ਜਿੱਥੇ ਸੋਹਣੇ ਸੂਟ ਮਿਲਦੇ ਹੋਣ ਅਤੇ ਫਿਰ ਉਹ ਖੂਬਸੂਰਤ ਹੋਏਗਾ ਹੀ। ਅਪਰਾ ਫੈਸ਼ਨ ਜਿਹੜੇ ਕਿ ਸਟੀਲਸ ਐਂਡ ਠੋੜਪਮ 'ਤੇ ਲੋਕੇਟਡ ਨੇ, 2575 ਸਟੀਲਸ ਐਵਨਿਊ ਈਸਟ ਯੂਨਿਟ ਨੰਬਰ 21 ਪਹੁੰਚਣਾ ਅਪਰਾ ਫੈਸ਼ਨ 'ਤੇ, 6476415495। ਅਤੇ ਖਾਸ ਹੋਰ ਥੋੜ੍ਹਾ ਜਿਹਾ ਮੋਹ ਭਰਨਾ ਚਾਹੁੰਦੇ ਹੋ, ਸੂਟ ਸਵਾ ਕੇ ਆਪਣੇ ਮਦਰ ਦੇ ਲਈ ਤੁਸੀਂ ਲੈ ਕੇ ਜਾਣਾ ਚਾਹੁੰਦੇ ਹੋ, ਅਤੇ ਸੂਟ ਵੀ ਤੁਸੀਂ ਸਟਿਚ ਕਰਾ ਸਕਦੇ ਹੋ ਜੀ। ਇੱਥੇ ਟੇਲਰ ਦੀਆਂ ਸਰਵਿਸਿਜ਼ ਵੀ ਤੁਹਾਨੂੰ ਮਿਲ ਜਾਣੀਆਂ। ਸੂਟ ਘਰ ਕੋਈ ਪਿਆ ਸੀ, ਸਟਿਚ ਕਰਾਉਣ ਬਾਰੇ ਸੋਚ ਰਹੇ ਸੀ ਕਿੱਥੇ ਲੱਭਾਂ ਕਿੱਥੇ ਜਾਵਾਂ, ਤਾਂ ਹੁਣ ਅਪਰਾ ਫੈਸ਼ਨ 'ਤੇ ਤੁਸੀਂ ਆਪਣਾ ਸੂਟ ਸਵਾ ਸਕਦੇ ਹੋ, ਸਟਿਚ ਕਰਾ ਸਕਦੇ ਹੋ। ਅਪਰਾ ਫੈਸ਼ਨ 6476415495, ਜਿੱਥੇ ਕਲੀਰੇ ਚੂੜੇ ਵੰਗਾਂ ਇਹ ਸਾਰਾ ਕੁਝ ਤੁਹਾਨੂੰ ਇੱਥੋਂ ਮਿਲਣਾ ਜੀ। ਕਿਡਸ ਵੇਅਰ ਪੱਗਾਂ ਦਾ ਕੱਪੜਾ ਜਾਂ ਸ਼ਾਲ ਲੋਈਆਂ ਕੰਬਲਾਂ ਦੀ ਗੱਲ ਕਰ ਲਈਏ, ਇਹ ਸਾਰਾ ਕੁਝ ਤੁਹਾਨੂੰ ਅਪਰਾ ਫੈਸ਼ਨ ਤੋਂ ਮਿਲਣਾ ਸੂਟਾਂ ਦੇ ਨਾਲ ਨਾਲ। ਇਹ ਬਾਕੀ ਸਾਰੀਆਂ ਚੀਜ਼ਾਂ ਵੀ ਤੁਸੀਂ ਲੈ ਸਕਦੇ ਹੋ 6476415495, 6476415495। ਅੱਜ ਕੁਝ ਗਿਫਟ ਵੀ ਹੋਣਗੇ ਮੇਰੀਆਂ ਭੈਣਾਂ ਦੇ ਲਈ ਅਤੇ ਵੀਰਾਂ ਦੇ ਲਈ ਵੀ। 6476415495 'ਤੇ ਕਾਲ ਕਰ ਸਕਦੇ ਹੋ। ਕੁਝ ਖਬਰਾਂ ਦੇ ਵਿੱਚ ਗੱਲ ਕਰ ਲਈਏ ਜੀ। ਇੱਕ ਤਾਂ ਜਦੋਂ ਥੋੜ੍ਹਾ ਜਿਹਾ ਟਾਈਮ ਲੰਘ ਜਾਂਦਾ, ਮਹੀਨਾ ਡੇਢ ਮਹੀਨਾ, ਫਿਰ ਪਹਿਲਾਂ ਯੂਕਰੇਨ ਅਤੇ ਰਸ਼ੀਆ ਦੀ ਜੰਗ ਦੀ ਵੀ ਬਹੁਤ ਗੱਲ ਹੁੰਦੀ ਸੀ, ਫਿਰ ਹੌਲੀ ਹੌਲੀ ਗੱਲ ਮੱਠੀ ਪੈ ਜਾਂਦੀ ਆ, ਕਿਤੇ ਨਾ ਕਿਤੇ ਅਸੀਂ ਥੋੜ੍ਹੀ ਜਿਹੀ ਗੱਲ ਕਰਦੇ ਹਾਂ ਅਤੇ ਫਿਰ ਚੁੱਪ ਹੋ ਜਾਂਦੇ ਹਾਂ। ਪਰ ਗੱਲ ਇਹ ਆ ਕਿ ਇਰਾਨ ਇਸਰਾਇਲ ਅਤੇ ਅਮੈਰੀਕਾ ਦਾ ਜੋ ਰੌਲਾ ਰੱਪਾ ਚੱਲ ਰਿਹਾ ਉਹਦੇ ਵਿੱਚ ਹਜੇ ਵੀ ਕੋਈ ਬਹੁਤੀ ਸ਼ਾਂਤੀ ਨਹੀਂ ਹੈਗੀ। ਮੈਨੀਟੋਬਾ 'ਚ ਜਿਹੜੇ ਚੋਰ ਹੈਗੇ ਆ ਜੀ, ਉਹ ਕੀ ਕਰਦੇ ਆ, ਹੁਣ ਤੇਲ ਚੋਰੀ ਹੋਣ ਲੱਗ ਪਿਆ ਮੈਨੀਟੋਬਾ ਦੀ, ਇਹ ਖਬਰ ਹੈਗੀ ਆ ਕਿ ਤੇਲ ਦੀਆਂ ਪ੍ਰਾਈਸਿਸ ਬਹੁਤ ਆ ਹੁਣ, ਇੰਨਾ ਮਹਿੰਗਾ ਫਿਊਲ ਹੋ ਗਿਆ ਅਤੇ ਫਿਊਲ ਟੈਂਕ ਦੇ ਵਿੱਚੋਂ ਹੀ ਉਹ ਡਰਿੱਲ ਕਰਕੇ ਅਤੇ ਪਾਈਪ ਲਾ ਕੇ ਅਤੇ ਤੇਲ ਕੱਢ ਲੈਂਦੇ ਆ। ਸੋ ਬਹੁਤ ਸਾਰੇ ਇੱਦਾਂ ਦੇ ਟੈਂਕ ਜਿਹੜੇ ਡੈਮੇਜ ਹੋਏ ਆ, ਜਿਹਨਾਂ ਨੂੰ ਰਿਪੇਅਰ ਕਰਕੇ ਫਿਰ ਅੱਗੇ ਯੂਜ਼ ਕੀਤਾ ਜਾਂਦਾ। ਪਰ ਗੱਲ ਕੀ ਆ ਕਿ ਜਿਹੜੇ ਚੋਰ ਹੈਗੇ ਉਹਨਾਂ ਕੋਲ ਬਹੁਤ ਨਵੇਂ ਨਵੇਂ ਆਈਡੀਆਸ ਹੈਗੇ ਆ। ਸੋ ਹੁਣ ਜੇ ਤੇਲ ਮਹਿੰਗਾ ਹੋ ਗਿਆ ਤਾਂ ਤੇਲ ਚੋਰੀ ਹੋਣ ਲੱਗ ਪੈਣਾ, ਜੇ ਗਰੋਸਰੀ ਮਹਿੰਗੀ ਆ ਤਾਂ ਗਰੋਸਰੀ ਚੋਰੀ ਹੋਣ ਲੱਗ ਪੈਂਦੀ ਆ, ਅਤੇ ਬਾਕੀ ਤਾਂ ਫਿਰ ਆਪਾਂ ਨੂੰ ਪਤਾ ਹੀ ਆ ਕਾਰਾਂ ਗੱਡੀਆਂ ਇਹ ਸਭ ਕੁਝ ਤਾਂ ਚੋਰੀ ਹੋ ਹੀ ਰਿਹਾ, ਪਰ ਹੁਣ ਇਹਦੇ ਵਿੱਚ ਤੇਲ ਵੀ ਸ਼ਾਮਿਲ ਹੋ ਗਿਆ। ਜੇ ਤੁਸੀਂ ਬ੍ਰੈਂਪਟਨ 'ਚ ਰਹਿੰਦੇ ਹੋ ਅਤੇ ਤੁਸੀਂ ਲੋਟੋ ਮੈਕਸ ਦੀ ਟਿਕਟ ਖਰੀਦੀ ਆ ਜੀ, ਅਤੇ ਫਿਰ ਚੈੱਕ ਕਰ ਲਿਓ। ਸਾਰਿਆਂ ਨੂੰ ਐਡਵਾਈਸ ਕੀਤਾ ਗਿਆ ਕਿ ਤੁਸੀਂ ਆਪਣੀ ਟਿਕਟ ਚੈੱਕ ਕਰ ਲਓ, ਕਿਉਂਕਿ ਜਿਹੜਾ 70 ਮਿਲੀਅਨ ਦਾ ਡਰੋ ਹੈਗਾ ਉਹ ਕਿਸੇ 'ਚ ਕਿਸੇ ਨੂੰ ਮਿਲਿਆ ਬ੍ਰੈਂਪਟਨ ਦੇ ਵਿੱਚ। ਸੋ ਇਹ ਬਹੁਤ ਵਧੀਆ ਮਦਰਸ ਡੇ ਗਿਫਟ ਵੀ ਹੋ ਸਕਦਾ। ਸੋ ਜੇ ਤੁਸੀਂ ਟਿਕਟ ਖਰੀਦਦੇ ਹੋ, ਲੋਟਰੀ ਪਾਉਂਦੇ ਹੋ, ਅਤੇ ਲੋਟੋ ਮੈਕਸ ਦਾ ਜਿਹੜਾ ਹੈਗਾ 70 ਮਿਲੀਅਨ ਵਾਲਾ ਡਰੋ, ਇਹ ਚੈੱਕ ਕਰ ਲਿਓ। ਬਹੁਤੀ ਮੈਨੂੰ ਇਹਦੇ ਬਾਰੇ ਪਤਾ ਨਹੀਂ ਕਿਉਂਕਿ ਮੈਂ ਕਦੇ ਟਿਕਟ ਖਰੀਦੀ ਨਹੀਂ, ਪਰ ਜ਼ਰੂਰ ਤੁਸੀਂ ਚੈੱਕ ਕਰ ਲਿਓ ਜੀ ਟਿਕਟ, ਯੂ ਨੈਵਰ ਨੋ। ਕਿਉਂਕਿ ਬਹੁਤ ਸਾਰੇ ਹੋਰ ਗਿਫਟ ਵੀ ਹੈਗੇ ਆ, 3 ਲੱਖ 3.25 ਲੱਖ ਇੱਦਾਂ ਦੇ ਜਿਹੜੇ ਗਿਫਟ ਆ ਉਹ ਵੀ ਓਨਟਾਰੀਓ ਦੇ ਵਿੱਚੋਂ ਹੀ ਮਿਲਣੇ ਆ, ਕੁਛ ਪੈਰੀ ਸਾਊਂਡ ਵਾਲੀ ਸਾਈਡ ਆ ਅਤੇ ਕੁਛ ਬ੍ਰੈਂਪਟਨ ਦੇ ਵਿੱਚ ਆ, 1-2 ਮਿਲਟਨ ਦੇ ਵਿੱਚ ਜਿਹੜੇ ਰਹਿੰਦੇ ਆ ਲੋਕ ਉਹਨਾਂ ਨੂੰ ਮਿਲਣੇ ਆ। ਸੋ ਆਪਣੀ ਟਿਕਟ ਜ਼ਰੂਰ ਚੈੱਕ ਕਰ ਲਿਓ ਜੀ। ਅਤੇ ਦੂਸਰੀ ਸਾਈਡ ਆਪਾਂ ਗੱਲ ਕਰ ਲਈਏ ਕਿ ਜੀ ਐਮਾਜ਼ੋਨ ਤੋਂ ਤੁਸੀਂ ਸਮੋਕ ਡਿਟੈਕਟਰ ਔਡਰ ਕੀਤੇ ਸੀਗੇ ਘਰ ਦੇ ਵਿੱਚ ਲਾਏ, ਅਤੇ ਜ਼ਰੂਰ ਇੱਕ ਵਾਰੀ ਜਾਂਚ ਪੜਤਾਲ ਕਰ ਲਿਓ, ਕਿਉਂਕਿ ਕੁਛ ਜਿਹੜੇ ਸਮੋਕ ਡਿਟੈਕਟਰ ਆ ਉਹ ਐਮਾਜ਼ੋਨ 'ਤੇ ਜਿਹੜੇ ਸੈੱਲ ਕੀਤੇ ਗਏ ਸੀਗੇ
ਉਹ ਰੀਕਾਲ ਹੋਏ ਆ ਜੀ। ਸੋ ਕਈ ਵਾਰੀ ਇਸ ਭੁਲੇਖੇ ਚ ਨਾ ਰਹਿ ਗਿਓ ਕਿ ਸਮੋਕ ਡਿਟੈਕਟਰ ਲੱਗੇ ਹੋਏ ਆ ਅਤੇ ਅਸੀਂ ਬੜੇ ਸੇਫ ਆ, ਸਾਡਾ ਘਰ ਸੇਫ ਆ। ਜਿਹੜੇ ਇਹ ਸਮੋਕ ਡਿਟੈਕਟਰਸ ਹੈਗੇ ਆ, ਇਹ ਰੈਗੂਲੇਟਰੀ ਜਿਹੜੇ ਸਟੈਂਡਰਡਸ ਹੈਗੇ ਆ ਉਹਨੂੰ ਮੀਟ ਨਹੀਂ ਕਰ ਰਹੇ। ਸੋ ਇਹਦੇ ਵਿੱਚ ਕੁਛ ਨਾ ਕੁਛ ਕਮੀ ਪੇਸ਼ੀ ਹੈਗੀ ਆ। ਤੁਸੀਂ ਇਹਨੂੰ ਰੀਕਾਲ ਆਈ ਇਹਨੂੰ ਵਾਪਸ ਕਰ ਸਕਦੇ ਹੋ ਅਤੇ ਰਿਫੰਡ ਵੀ ਤੁਹਾਨੂੰ ਹੋਪਫੁਲੀ ਮਿਲ ਹੀ ਜਾਣਾ, ਕਿਉਂਕਿ ਇਹ 'ਚ ਤੁਹਾਡੀ ਗਲਤੀ ਨਹੀਂ ਹੈਗੀ। ਪਰ ਜ਼ਰੂਰ ਚੈੱਕਆਊਟ ਕਰ ਲਿਓ ਕਿ ਕੀ ਕਿਹੜੀ ਕਿਹੜਾ ਬ੍ਰਾਂਡ ਆ, ਕਿਹੜੀ ਕੰਪਨੀ ਆ, ਇਹ ਜ਼ਰੂਰ ਥੋੜ੍ਹੀ ਜਿਹੀ ਕੰਮ ਆਪਣੇ ਵੱਲੋਂ ਕਰ ਲਿਓ। ਰੇਡੀਓ ਅੰਦਾਜ਼ ਤੁਸੀਂ ਸੁਣ ਰਹੇ ਹੋ ਜੀ। ਚਲੋ ਏਮ 5:30 'ਤੇ ਸੁਣਾਓ ਕੀ ਹਾਲ ਚਾਲ ਨੇ, ਠੀਕ ਠਾਕ ਹੋ? ਜਿੱਥੇ ਜਿੱਥੇ ਵੀ ਪ੍ਰੋਗਰਾਮ ਨੂੰ ਸੁਣ ਰਹੇ ਹੋ ਬਹੁਤ ਸ਼ੁਕਰੀਆ। ਸਟੂਡੀਓ 'ਚ ਕਾਲ ਕਰਨਾ ਚਾਹੁੰਦੇ ਹੋ, ਯੂਅਰ ਮੋਸਟ ਵੈਲਕਮ ਜੀ। 416-233-7368। ਅਗਰ ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ, ਰੇਡੀਓ ਅੰਦਾਜ਼ ਨੂੰ ਸਪੋਰਟ ਕਰਨਾ ਚਾਹੁੰਦੇ ਹੋ ਜੀ, ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ, ਅਤੇ ਜ਼ਰੂਰ ਜੀ ਜੀ ਆਇਆਂ ਨੂੰ ਤੁਹਾਨੂੰ ਮੇਰਾ ਫੋਨ ਨੰਬਰ 647-234-6000 647-234-6000 ਨੰਬਰ 'ਤੇ ਤੁਸੀਂ ਗੱਲ ਕਰ ਸਕਦੇ ਹੋ। 647-234-6000 ਨੰਬਰ 'ਤੇ ਮੈਨੂੰ ਕਾਲ ਕਰ ਸਕਦੇ ਹੋ ਜਾਂ ਟੈਕਸਟ ਕਰ ਸਕਦੇ ਹੋ ਜੀ।

ਦੇਸੀ ਫਰਾਈਡ ਸੁਨੇਹਾ ਦੇਸੀ ਫਰਾਈਡ ਮੈਨੀਆ ਦਾ ਸੁਨੇਹਾ ਤੁਹਾਨੂੰ ਦੱਸ ਦਈਏ ਜੀ ਆਪਣੀ ਅਗਲੀ ਗੱਲਬਾਤ 'ਤੇ ਜਾਣ ਤੋਂ ਪਹਿਲਾਂ। ਦੇਸੀ ਫਰਾਈਡ ਮੈਨੀਆ ਇੱਕ ਬਹੁਤ ਵਧੀਆ ਜਿਹੜਾ ਮੈਨਿਊ ਤੁਹਾਡੇ ਲਈ ਲੈ ਕੇ ਆਇਆ ਜਿਹਦੇ ਵਿੱਚ ਖਾਣ ਪੀਣ ਦੀਆਂ ਬੜੀਆਂ ਅਮੇਜ਼ਿੰਗ ਆਈਟਮਸ ਹੈਗੀਆਂ ਜਿਹਦੇ ਵਿੱਚ ਨੌਨ ਵੈਜ ਅਤੇ ਵੈਜ ਦੋਨੋਂ ਚੋਇਸਿਸ ਹੈਗੀਆਂ, ਤੁਸੀਂ ਕੁਛ ਵੀ ਔਡਰ ਕਰਨਾ। ਅਤੇ ਫਿਰ ਵੈਜ ਅਤੇ ਨੌਨ ਵੈਜ ਤਾਂ ਅੱਗੇ ਗੱਲ ਕਰ ਲਈਏ ਕਿ ਤੁਸੀਂ ਅਥੈਂਟਿਕ ਇੰਡੀਅਨ ਖਾਣਾ ਖਾਣਾ ਜਿਹਦੇ ਵਿੱਚ ਕੋਈ ਸ਼ਾਹੀ ਪਨੀਰ ਹੋ ਗਿਆ, ਕੋਈ ਦਾਲ ਮੱਖਣੀ ਹੋ ਗਈ, ਜਾਂ ਸਾਗ ਤੁਸੀਂ ਖਾਣਾ ਚਾਹੁੰਦੇ ਹੋ ਮੱਕੀ ਦੀ ਰੋਟੀ ਦੇ ਨਾਲ, ਜਾਂ ਫਿਰ ਜੀ ਤੁਸੀਂ ਸਾਈਡ ਗੱਲ ਕਰ ਲਈਏ ਕੁਛ ਚਟਪਟਾ ਜਿਹਦੇ ਵਿੱਚ ਨੂਡਲ ਬਰਗਰ ਹੋ ਗਏ, ਮੋਮੋਸ ਹੋ ਗਏ, ਸਪਰਿੰਗ ਰੋਲਸ ਹੋ ਗਏ, ਜਾਂ ਫਿਰ ਕੋਈ ਚਿਕਨ ਦੀ ਆਈਟਮ ਜਿਹੜੀ ਤੁਸੀਂ ਲੈਣੀ ਚਾਹੁੰਦੇ ਹੋ। ਸੋ ਆਈਟਮਸ ਬਹੁਤ ਜ਼ਿਆਦਾ ਹੈਗੀਆਂ, ਮੈਨਿਊ ਬਹੁਤ ਵੱਡਾ ਹੈਗਾ, ਪਰ ਤੁਸੀਂ ਜ਼ਰੂਰ ਇੱਕ ਵਾਰ ਦੇਸੀ ਫਰਾਈਡ ਮੈਨਿਊ 'ਤੇ ਚੱਕਰ ਜ਼ਰੂਰ ਲਗਾਉਣਾ ਹੈਗਾ ਜੀ। ਇਹ 6171 ਮੇਫੀਲਡ ਰੋਡ ਯੂਨਿਟ ਨੰਬਰ 96 'ਚ ਲੋਕੇਟਡ ਨੇ, ਮੇਫੀਲਡ ਐਂਡ ਏਅਰਪੋਰਟ ਦੇ ਇੰਟਰਸੈਕਸ਼ਨ 'ਤੇ। ਜਾਓ ਅਤੇ ਜ਼ਰੂਰ ਇੱਕ ਵਾਰ ਇਹਨਾਂ ਦਾ ਖਾਣਾ ਤੁਸੀਂ ਜ਼ਰੂਰ ਇੰਜੋਏ ਕਰਨਾ। ਅਤੇ ਨਾਲ ਹੀ ਨਾਲ ਦੱਸ ਦਈਏ ਕਿ ਇਸ ਵੀਕਿੰਡ 'ਤੇ ਤੁਸੀਂ ਕੋਈ ਵੀ ਆਈਟਮ ਕੁਛ ਵੀ ਔਡਰ ਕਰ ਲਓ, ਚਾਹ ਔਡਰ ਕਰ ਲਓ, ਇੰਡੀਆ ਵਾਲੀ ਕੌਫੀ ਔਡਰ ਕਰ ਲਓ, ਮਿਲਕ ਸ਼ੇਕ ਕਰ ਲਓ, ਜਾਂ ਫਿਰ ਮੈਂਗੋ ਸ਼ੇਕ ਕਰ ਲਓ, ਬਹੁਤ ਸਾਰੇ ਇੱਦਾਂ ਦੇ ਡਰਿੰਕਸ ਵੀ ਹੈਗੇ ਆ ਜਿਹੜੇ ਤੁਸੀਂ ਔਡਰ ਕਰ ਸਕਦੇ ਹੋ। ਅਤੇ ਮਦਰਸ ਡੇ ਸਪੈਸ਼ਲ ਹੈਗਾ ਜੀ ਇਸ ਵੀਕਿੰਡ 'ਤੇ, ਕੱਲ੍ਹ ਨੂੰ ਮਦਰਸ ਡੇ ਆ। ਸੋ ਸਾਰੀਆਂ ਮਦਰਸ ਦੇ ਲਈ ਬਹੁਤ ਸ਼ੁਭਕਾਮਨਾਵਾਂ ਭੇਜਦੇ ਨੇ ਦੇਸੀ ਫਰਾਈਡ ਮੈਨੀਆਂ। ਅਤੇ ਜਦੋਂ ਵੀ ਤੁਸੀਂ ਕੋਈ ਵੀ ਆਈਟਮ ਪਰਚੇਜ਼ ਕਰ ਲਓ, ਕੋਈ ਇੱਦਾਂ ਨਹੀਂ ਆ ਕਿੰਨੇ ਪੈਸੇ ਸਪੈਂਡ ਕਰਨੇ ਆ, ਇਹ ਕੋਈ ਰਿਸਟ੍ਰਿਕਸ਼ਨ ਨਹੀਂ ਹੈ। ਤੁਸੀਂ ਕੋਈ ਵੀ ਆਈਟਮ ਤੁਸੀਂ ਪਰਚੇਜ਼ ਕਰੋਗੇ ਜੀ। ਅਤੇ ਮਦਰਸ ਦੇ ਲਈ ਇਹਨਾਂ ਨੇ ਇੱਕ ਤੁਹਾਨੂੰ ਮਿਲਕ ਬਦਾਮ ਜਿਹੜਾ ਸ਼ੇਕ ਆ ਉਹ ਬਣਾ ਕੇ ਦੇਣਾ, ਉਹ ਬਿਲਕੁਲ ਐਬਸੋਲੂਟਲੀ ਫਰੀ ਹੈਗਾ। ਅਤੇ ਇਹ ਕਦੋਂ ਮਿਲਣੀ ਆ ਪ੍ਰੋਮੋ ਤੁਹਾਨੂੰ, ਇਹ ਮਿਲਣੀ ਹੈ ਜੀ ਡੀਲ ਤੁਹਾਨੂੰ ਕੱਲ੍ਹ ਨੂੰ ਸੰਡੇ 12 ਵਜੇ ਤੋਂ ਲੈ ਕੇ 12 ਵਜੇ ਤੱਕ, ਯਾਨੀ ਕਿ 12 ਘੰਟੇ ਤੁਸੀਂ ਇਹ ਡੀਲ ਅਵੇਲ ਕਰ ਸਕਦੇ ਹੋ। ਸੋ 12 ਘੰਟੇ ਬਹੁਤ ਜ਼ਿਆਦਾ ਹੁੰਦੇ ਆ। ਤੁਸੀਂ ਕੋਈ ਵੀ ਆਈਟਮ ਖਰੀਦਦੇ ਹੋ ਦੇਸੀ ਫਰਾਈਡ ਮੈਨੀਆ ਜਿਹੜੇ ਕਿ ਏਅਰਪੋਰਟ ਐਂਡ ਮੇਫੀਲਡ 'ਤੇ ਲੋਕੇਟਡ ਨੇ, ਮਦਰਸ ਡੇ ਦੇ ਰਿਗਾਰਡ ਦੇ ਵਿੱਚ ਮਿਲਕ ਬਦਾਮ ਤੁਹਾਨੂੰ ਇੱਕ ਫਰੀ ਮਿਲਣਾ। ਸੋ ਕੋਈ ਵੀ ਆਈਟਮ ਪਰਚੇਜ਼ ਕਰ ਲਿਓ, ਜਿੰਨੇ ਦੀ ਮਰਜ਼ੀ ਕਰ ਲਿਓ, ਅਤੇ ਨਾਲ ਤੁਹਾਨੂੰ ਇਹ ਇੱਕ ਜ਼ਰੂਰ ਮਦਰਸ ਦੇ ਲਈ ਤੋਹਫਾ ਹੀ ਹੈ ਜੀ। ਦੇਸੀ ਫਰਾਈਡ ਮੈਨੀਆ 6171 ਮੇਫੀਲਡ ਰੋਡ ਯੂਨਿਟ ਨੰਬਰ 96 6475 34 75 6475 34 34 'ਤੇ ਤੁਸੀਂ ਕਾਲ ਕਰ ਸਕਦੇ ਹੋ। 6475 34 34 75 ਦੇਸੀ ਫਰਾਈਡ ਮੈਨੀਆ ਦਾ ਸੁਨੇਹਾ। ਅਤੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਜੀ। ਸਟੂਡੀਓਜ਼ ਨੰਬਰ 416-233-7368 416-233-7368

0: 7:24 ਹੋ ਗਏ ਆ ਜੀ ਤੇ ਬ੍ਰੈਂਪਟਨ ਟੀਵੀ ਨਾਲ ਅਪਲਾਈਸਿਸ ਦਾ ਸੁਨੇਹਾ ਤੁਹਾਨੂੰ ਦੱਸਾਂਗੇ ਮਦਰਸ ਡੇ ਸਪੈਸ਼ਲ ਤੁਹਾਡੇ ਲਈ ਕੁਝ ਪ੍ਰਾਈਸਿਸ ਨੇ ਪਰ ਉਸ ਤੋਂ ਪਹਿਲਾਂ ਅੱਜ ਜਿਹੜੀ ਮੈਂ ਗੱਲਬਾਤ ਤੁਹਾਡੇ ਨਾਲ ਕਰਨਾ ਚਾਹੁੰਦੀ ਸੀ ਉਹ ਇਹ ਆ ਕਿ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਸੀ ਕਿ ਤੁਸੀਂ ਯਕੀਨ ਕਰਦੇ ਹੋ ਜਿੱਦਾਂ ਆਪਾਂ ਘਰਾਂ ਦੇ ਵਿੱਚ ਬਲਾਈਂਡਸ ਲਗਾਉਣੇ ਆ ਪਰਦੇ ਲਗਾਉਣੇ ਆ ਕਿ ਜਦੋਂ ਸਾਨੂੰ ਜ਼ਰੂਰਤ ਪਵੇ ਅਸੀਂ ਪਰਦਾ ਢੱਕ ਲਈਏ ਪਰਦਾ ਕਰ ਲਈਏ ਅਤੇ ਸਾਡੇ ਘਰ ਦੀ ਪ੍ਰਾਈਵੇਸੀ ਹੋਵੇ ਕੀ ਤੁਸੀਂ ਜ਼ਿੰਦਗੀ 'ਚ ਇਹ ਬਿਲੀਵ ਕਰਦੇ ਹੋ ਇਸ ਚੀਜ਼ 'ਤੇ ਯਕੀਨ ਰੱਖਦੇ ਹੋ ਕਿ ਤੁਹਾਨੂੰ ਸਾਰਾ ਕੁਛ ਸਭ ਨੂੰ ਨਹੀਂ ਦੱਸਣਾ ਚਾਹੀਦਾ ਕੀ ਤੁਸੀਂ ਜ਼ਿੰਦਗੀ ਦੇ ਵਿੱਚ ਆਪਣੀ ਫੋਰ ਐਗਜ਼ਾਮਪਲ ਕਹਿ ਦਿਓ ਜੀ ਆਪਣੀ ਕਮਾਈ ਕਹਿ ਲਓ ਹੋਰ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਉਹਨਾਂ ਤੋਂ ਤੁਸੀਂ ਪਰਦਾ ਰੱਖਦੇ ਹੋ ਕੀ ਤੁਸੀਂ ਇਹ ਵਿਸ਼ਵਾਸ ਰੱਖਦੇ ਹੋ ਜਾਂ ਇਸ ਚੀਜ਼ 'ਚ ਇਸ ਗੱਲ 'ਚ ਤੁਹਾਡਾ ਵਿਸ਼ਵਾਸ ਹੈ ਕਿ ਤੁਸੀਂ ਸਾਰਾ ਕੁਛ ਸਾਰਿਆਂ ਨੂੰ ਨਹੀਂ ਦੱਸਣਾ ਚਾਹੀਦਾ ਜਾਂ ਤੁਸੀਂ ਸੋਚਦੇ ਹੋ ਵੀ ਨਹੀਂ ਕੋਈ ਗੱਲ ਨਹੀਂ ਫਿਰ ਕੀ ਦੱਸ ਵੀ ਦੇਵਾਂਗੇ ਤਾਂ ਵੀ ਕੀ ਹੋਜੂਗਾ ਕਿਹੜੀ ਗੱਲ 'ਚ ਤੁਸੀਂ ਜ਼ਿਆਦਾ ਯਕੀਨ ਰੱਖਦੇ ਹੋ ਵੀ ਜੇ ਤੁਸੀਂ ਕੋਈ ਬਹੁਤ ਵਧੀਆ ਚੰਗੀ ਗੱਲ ਹੈ ਕੋਈ ਖੁਸ਼ੀ ਦੀ ਗੱਲ ਹੈ ਕੋਈ ਸਫਲਤਾ ਦੀ ਗੱਲ ਹੈ ਕੋਈ ਤੁਹਾਨੂੰ ਕਾਮਯਾਬੀ ਮਿਲੀ ਆ ਕੁਛ ਚੰਗਾ ਤੁਹਾਡੀ ਜ਼ਿੰਦਗੀ 'ਚ ਵਾਪਰ ਰਿਹਾ ਕੀ ਤੁਸੀਂ ਸੋਚਦੇ ਹੋ ਕਿ ਤੁਸੀਂ ਉਹ ਦੱਸਣਾ ਨਹੀਂ ਚਾਹੀਦਾ ਜਾਂ ਤੁਸੀਂ ਸੋਚਦੇ ਹੋ ਵੀ ਕੋਈ ਗੱਲ ਨਹੀਂ ਵੀ ਦੱਸ ਵੀ ਸਕਦੇ ਹੋ ਕੋਈ ਕੋਈ ਇਹਦੇ ਨਾਲ ਫਰਕ ਨਹੀਂ ਪੈਂਦਾ ਸੋ ਤੁਸੀਂ ਕਿਹੜੀ ਗੱਲ 'ਚ ਯਕੀਨ ਰੱਖਦੇ ਹੋ ਕੀ ਤੁਸੀਂ ਜ਼ਿੰਦਗੀ 'ਚ ਪਰਦਾ ਰੱਖਣਾ ਲਾਜ਼ਮੀ ਸਮਝਦੇ ਹੋ ਜਿੱਦਾਂ ਆਪਾਂ ਪਰਦੇ ਘਰ ਲਾਉਂਦੇ ਹਾਂ ਕਿ ਤੁਹਾਡੇ ਰਿਜ਼ਕ ਦਾ ਪਰਦਾ ਹੋ ਗਿਆ ਤੁਹਾਡੇ ਖੁਸ਼ੀਆਂ ਦਾ ਪਰਦਾ ਹੋ ਗਿਆ ਜਾਂ ਹੋਰ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਹੈਗੀਆਂ ਜਿਹੜੀਆਂ ਤੁਸੀਂ ਨਹੀਂ ਦੱਸਣਾ ਚਾਹੁੰਦੇ ਕਿਸੇ ਨੂੰ ਕੀ ਤੁਸੀਂ ਯਕੀਨ ਕਰਦੇ ਹੋ ਕਿ ਪਰਦਾ ਹੋਣਾ ਚਾਹੀਦਾ ਜਾਂ ਤੁਸੀਂ ਯਕੀਨ ਕਰਦੇ ਹੋ ਵੀ ਨਹੀਂ ਕੋਈ ਗੱਲ ਨਹੀਂ ਇਸ ਚੀਜ਼ ਨਾਲ ਕੁਛ ਨਹੀਂ ਆ ਨਜ਼ਰ ਕੁਛ ਨਹੀਂ ਹੁੰਦੀ ਜਾਂ ਕੋਈ ਇੱਦਾਂ ਨਹੀਂ ਆ ਵੀ ਸਾਡਾ ਕੁਛ ਚੰਗਾ ਹੋ ਰਿਹਾ ਉਹਨੂੰ ਦੇਖ ਕੇ ਕੋਈ ਸਾਡੇ ਬਾਰੇ ਮਾੜਾ ਵੀ ਸੋਚ ਸਕਦਾ ਕਿਹੜੀ ਚੀਜ਼ 'ਚ ਤੁਸੀਂ ਕੀ ਸੋਚਦੇ ਹੋ ਇਹਦੇ ਬਾਰੇ 416-233-7368 416-233-7368 'ਤੇ ਤੁਸੀਂ ਕਾਲ ਕਰਨੀ ਆ ਜੀ ਕਿਹੜੀ ਗੱਲ ਦੇ ਪੱਖ ਦੇ ਵਿੱਚ ਹੈਗੇ ਹੋ ਜ਼ਿੰਦਗੀ 'ਚ ਪਰਦਾ ਹੋਣਾ ਲਾਜ਼ਮੀ ਆ ਜ਼ਰੂਰੀ ਆ ਕਿ ਨਹੀਂ ਜ਼ਰੂਰੀ ਕਿ ਸਾਰੀਆਂ ਚੀਜ਼ਾਂ ਸਾਰਿਆਂ ਨੂੰ ਦੱਸੀਆਂ ਜਾ ਸਕਦੀਆਂ ਈਵਨ ਕਿ ਸਾਰਿਆਂ ਦੇ ਵਿੱਚ ਮੈਂ ਗੱਲ ਕਰ ਰਹੀ ਹਾਂ ਕੋਈ ਤੁਹਾਡੇ ਦੋਸਤ ਮਿੱਤਰ ਹੋ ਸਕਦੇ ਆ ਕੋਈ ਕਲੋਜ਼ ਫਰੈਂਡਸ ਹੋ ਸਕਦੇ ਆ ਕੋਈ ਕਲੋਜ਼ ਫੈਮਿਲੀ ਮੈਂਬਰਸ ਹੋ ਸਕਦੇ ਆ ਕੋਈ ਰਿਸ਼ਤੇਦਾਰ ਹੋ ਸਕਦੇ ਆ ਹੁਣ ਵੈਸੇ ਤਾਂ ਆਪਾਂ ਗੁਆਂਢੀਆਂ ਨੂੰ ਤਾਂ ਦੱਸਣ ਜਾ ਨਹੀਂ ਸਕਦੇ ਵੀ ਸਾਡੇ ਘਰ ਆਹ ਹੋਇਆ ਜਾਂ ਇੱਦਾਂ ਹੈਗਾ ਮੇਰੀ ਜ਼ਿੰਦਗੀ 'ਚ ਆਹ ਚੱਲ ਰਿਹਾ ਮੈਨੂੰ ਬਹੁਤ ਵਧੀਆ ਗੱਲ ਮੇਰੇ ਨਾਲ ਹੋਈ ਚੰਗੀ ਚੀਜ਼ ਮੇਰੀ ਜ਼ਿੰਦਗੀ 'ਚ ਹੋਈ ਸੋ ਦੂਜਿਆਂ ਦਾ ਮਤਲਬ ਇਹ ਆ ਕਿ ਜਿਹੜੇ ਤੁਹਾਡੇ ਆਸ ਪਾਸ ਦੇ ਲੋਕ ਆ ਜਿਹਨਾਂ ਨੂੰ ਤੁਸੀਂ ਜਾਣਦੇ ਹੋ ਜਿਹੜੇ ਤੁਹਾਨੂੰ ਜਾਣਦੇ ਆ ਕਿ ਜ਼ਿੰਦਗੀ 'ਚ ਪਰਦਾ ਜ਼ਰੂਰੀ ਆ ਕਿ ਨਹੀਂ ਜ਼ਰੂਰੀ ਪਰਦਾ ਰੱਖਣਾ ਚਾਹੀਦਾ ਕਿ ਨਹੀਂ ਕੁਛ ਨਹੀਂ ਹੁੰਦਾ ਕੋਈ ਗੱਲ ਨਹੀਂ ਬਸ ਠੀਕ ਰਹਿੰਦਾ ਸਭ ਕੁਛ 416-233-7368 ਸਟੂਡੀਓਜ਼ ਦੇ ਨੰਬਰ ਹੈ ਜੀ 416-233-7368 ਕਿਹੜੀ ਗੱਲ ਦੇ ਪੱਖ ਵਿੱਚ ਤੁਸੀਂ ਹੈਗੇ ਹੋ ਤੁਸੀਂ ਕੀ ਸੋਚਦੇ ਹੋ ਤੁਹਾਡਾ ਨਜ਼ਰੀਆ ਕੀ ਹੈ ਇਸ ਦੇ ਬਾਰੇ ਨੈਕਸਟ ਆਪਣੀ ਪਹਿਲੀ ਕਾਲ 'ਤੇ ਚੱਲਾਂਗੇ ਪਰ ਦੱਸ ਜੀ ਆਪਾਂ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦੇ ਸੁਨੇਹੇ ਦੀ ਗੱਲ ਕਰ ਰਹੇ ਸੀਗੇ ਮਦਰਸ ਡੇ ਸਪੈਸ਼ਲ ਆ ਤਾਂ ਮਦਰਸ ਡੇ ਦੇ ਲਈ ਤੁਹਾਨੂੰ ਦੱਸ ਦਈਏ ਕਿ ਅਗਰ ਤੁਸੀਂ ਅਪਲਾਈਸਿਸ ਲੈਣੇ ਹੋਣ ਘਰ ਦੇ ਵਿੱਚ ਫਰਿੱਜ ਜਾਂ ਸਟੋਵ ਖਰਾਬ ਹੋ ਜਾਵੇ ਜਾਂ ਫਿਰ ਕਿਚਨ ਦੇ ਅਪਲਾਈਸਿਸ ਤੁਸੀਂ ਚੇਂਜ ਕਰਨਾ ਚਾਹੁੰਦੇ ਹੋ ਮਦਰਸ ਦਾ ਬਹੁਤਾ ਟਾਈਮ ਤਾਂ ਕੁਕਿੰਗ 'ਤੇ ਲੰਘਦਾ ਕਿਚਨ ਸੋਹਣੀ ਹੋਵੇ ਅਤੇ ਕਿੰਨਾ ਮਨ ਖੁਸ਼ ਹੁੰਦਾ ਖਾਣਾ ਬਣਾਉਣ ਲੱਗੇ ਵੀ ਬਹੁਤ ਵਧੀਆ ਲੱਗਦਾ ਅਤੇ ਜੇ ਹੁਣ ਸਟੋਵ ਵੀ ਖਰਾਬ ਆ ਇੱਕ ਬਰਨਰ ਖਰਾਬ ਆ ਦੋ ਖਰਾਬ ਆ ਫਿਰ ਚੱਲਦੇ ਨਹੀਂ ਟਾਈਮ ਬਹੁਤ ਲੱਗਦਾ ਅਤੇ ਉਹ ਬਹੁਤ ਸਾਰਾ ਝਮੇਲਾ ਪੈ ਜਾਂਦਾ ਸੋ ਤੁਸੀਂ ਘਰ ਦੇ ਅਪਲਾਈਸਿਸ ਲੈਣੇ ਹੋਣ ਜੀ ਕਿਚਨ ਦੇ ਸਾਰੇ ਅਪਲਾਈਸਿਸ ਚਾਹੀਦੇ ਆ ਅਤੇ ਸੇਵਿੰਗ ਬਹੁਤ ਸਾਰੀ ਹੋ ਜਾਵੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 'ਤੇ ਤੁਸੀਂ ਪਹੁੰਚਣਾ ਚਿੰਕਿਊਜ਼ੀ ਐਂਡ ਬੋਵੇਟ ਦੇ ਇੰਟਰਸੈਕਸ਼ਨ 'ਤੇ ਲੋਕੇਟਡ ਨੇ ਸਪੈਸ਼ਲ ਪ੍ਰਾਈਸਿਸ ਹੈ ਟੀਵੀਜ਼ ਦੀ ਗੱਲ ਕਰਦੇ ਹਾਂ ਆਪਾਂ QLED TV ਤੁਹਾਨੂੰ ਮਿਲਣਾ ਜੀ ਮਦਰਸ ਡੇ ਸਪੈਸ਼ਲ ਆ ਇਹ 65 ਇੰਚ ਸੈਮਸੰਗ ਦਾ QLED TV ਤੁਹਾਨੂੰ $690 'ਚ ਮਿਲਣਾ 75 ਇੰਚ QLED TV ਤੁਹਾਨੂੰ $890 'ਚ ਮਿਲਣਾ 85 ਇੰਚ QLED TV ਤੁਹਾਨੂੰ $1290 'ਚ ਮਿਲਣਾ ਅਤੇ ਹਰ ਇੱਕ ਟੀ ਵੀ 'ਤੇ ਤੁਸੀਂ $500 to $700 ਬਚਾ ਰਹੇ ਹੋ ਅਤੇ ਪਹੁੰਚੋ ਫਟਾਫਟ ਪਹੁੰਚੋ ਜੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 'ਤੇ 6 ਮਹੀਨਿਆਂ ਬਾਅਦ ਪੇ ਕਰ ਸਕਦੇ ਹੋ ਕੋਈ ਚੱਕਰ ਨਹੀਂ ਹੁਣ ਪੈਸੇ ਨਹੀਂ ਹੈਗੇ 905-450-2828 905-450-2828 'ਤੇ ਕਾਲ ਕਰ ਸਕਦੇ ਹੋ ਸਾਰੇ ਨਾਲ ਫਸਟ ਕਾਲ ਹੈ ਜੀ 2065 ਨੰਬਰ ਹੈ ਹਾਂਜੀ ਸਤਿ ਸ਼੍ਰੀ ਅਕਾਲ
1: ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ ਅੱਛਾ ਟੌਪਿਕ ਤੁਸੀਂ ਇਨੀਸ਼ੀਏਟ ਕੀਤਾ
0: ਜੀ
1: ਸ਼ੇਅਰ ਤੁਸੀਂ ਕਿਹਾ ਕਿ ਸ਼ੇਅਰ ਆਪਣੀ ਤੁਸੀਂ ਅੱਛੀ ਕੋਈ ਕਾਮਯਾਬੀਆਂ ਜਾਂ ਇਹੋ ਜੋ ਵੀ ਚੀਜ਼ਾਂ ਨੇ ਸ਼ੇਅਰ ਕਰਨੀਆਂ ਚਾਹੀਦੀਆਂ ਨੇ
0: ਜੀ
1: ਨਹੀਂ ਕਰਨੀਆਂ। ਮੇਰਾ ਵੀ ਖਿਆਲ ਕਿ ਅੱਜ ਕੱਲ ਦਾ ਜਿਹੜਾ ਦੌਰ ਜਾ ਰਿਹਾ ਨਾ ਜੀ, ਇਹ ਇੱਕ ਰੇਸ ਦਾ ਦੌਰ, ਰੇਸ ਲੱਗੀ ਹੋਈ, ਭਾਵੇਂ ਸਕੇ ਭੈਣ ਭਰਾ ਨੇ ਤੇ ਭਾਵੇਂ ਰਿਸ਼ਤੇਦਾਰ ਨੇ ਜੋ ਵੀ, ਆਪਸ ਵਿੱਚ ਜਿਹੜਾ ਨਾ ਇੱਕ ਕੰਪੀਟੀਸ਼ਨ ਦਾ ਜਿਹੜਾ ਉਹ ਮਾਹੌਲ ਬਣਿਆ ਹੋਇਆ।
0: ਓਕੇ,
1: ਕੋਈ ਵੀ ਬੰਦਾ ਜਨਰਲੀ ਤੁਸੀਂ ਦੇ, ਮੈਂ ਜਨਰਲੀ ਗੱਲ ਕਰ ਰਿਹਾ, ਬਹੁਤ ਹੀ ਸ਼ਾਇਦ ਹੀ ਕੋਈ ਲੋਕ ਹੋਣਗੇ ਜੋ ਕਿ ਤੁਹਾਡੀ ਕਾਮਯਾਬੀ ਤੋਂ ਨੂੰ ਪੋਜ਼ਿਟਿਵ ਤਰੀਕੇ ਨਾਲ ਲੈਣ ਤੇ ਖੁਸ਼ ਹੋਣ। ਮੇਰਾ ਖਿਆਲ ਸ਼ਾਇਦ ਵਾਲਦੈਨ ਹੀ ਹੁੰਦੇ ਨੇ, ਉਹਨਾਂ ਤੋਂ ਇਲਾਵਾ ਤੇ ਅੱਜ ਕੱਲ ਕੋਈ ਵੀ, ਬਾਕੀ ਮੋਸਟਲੀ ਲੋਕ ਜਿਹੜੇ ਨੇ ਉਹ ਨੈਗੇਟਿਵ ਵੀ ਲੈਂਦੇ ਨੇ ਤੁਹਾਡੀ ਜਿਹੜੀ ਵੀ ਸਕਸੈਸ ਨੂੰ ਜਾਂ ਕਾਮਯਾਬੀ ਨੂੰ। ਉਹ ਫਿਰ ਚਾਂਸਿਸ ਹੈ ਨੇ ਬਹੁਤ ਜ਼ਿਆਦਾ ਕਿ ਜਦੋਂ ਇੱਕ ਬੰਦਾ ਤੁਹਾਡੀ ਕਾਮਯਾਬੀ ਕੋਲੋਂ ਦਿਲੋਂ ਖੁਸ਼ ਨਹੀਂ ਤੇ ਤੁਹਾਨੂੰ ਜ਼ਰੂਰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਸਕਦਾ, ਤੇ ਨਹੀਂ ਤੇ ਘੱਟ ਤੋਂ ਘੱਟ ਨਜ਼ਰ ਲਾ ਸਕਦਾ ਤੁਹਾਨੂੰ। ਨਜ਼ਰ ਬਿਲਕੁਲ ਹੈ, ਨਜ਼ਰ ਲੱਗ ਸਕਦੀ।
0: ਠੀਕ ਹੈ ਜੀ, ਠੀਕ ਹੈ। ਸੋ ਤੁਸੀਂ ਕਹਿੰਦੇ ਵੀ ਪਰਦਾ ਜ਼ਿੰਦਗੀ ਚ ਜ਼ਰੂਰੀ ਹੈਗਾ।
1: ਬਿਲਕੁਲ ਪਰਦਾ ਕਰੋ ਤੇ ਆਪਣੀ ਚੀਜ਼ਾਂ ਜਿਹੜੀਆਂ ਨੇ, ਹਾਂ ਤੁਹਾਨੂੰ ਇੱਕ ਬੰਦੇ ਤੇ ਕੌਨਫੀਡੈਂਸ ਹੈ ਕਿ ਬੰਦਾ ਤੁਹਾਡੇ ਨਾਲ ਦੋਨੋਂ ਚੀਜ਼ਾਂ ਸਿੰਸੀਅਰ ਹੈ, ਉਹਦੇ ਨਾਲ ਜ਼ਰੂਰ ਸ਼ੇਅਰ ਕਰੋ, ਤੁਹਾਨੂੰ ਮਜ਼ਾ ਵੀ ਆਏਗਾ ਤੇ ਉਹ ਹੁੰਦੀ ਹੈ ਅਸਲ ਸ਼ੇਅਰਿੰਗ, ਉਹਦਾ ਤੁਹਾਨੂੰ ਮਜ਼ਾ ਆਉਂਦਾ। ਤੇ ਬਾਕੀ ਇਹ ਹੈ ਕਿ ਤੁਹਾਨੂੰ ਜ਼ਰੂਰ ਆਪਣੀ ਸਰਾਊਂਡਿੰਗ ਵਿੱਚ ਜਿਹੜੇ ਜਿਹਨਾਂ ਦੇ ਨਾਲ ਤੁਹਾਡੀ ਇੰਟਰੈਕਸ਼ਨ, ਤੁਹਾਨੂੰ ਵਾਈਬਸ ਮਿਲ ਜਾਂਦੀਆਂ ਕਿ ਲੋਕ ਭਾਵੇਂ ਉਹ ਤੋਂ ਤੁਹਾਡੇ ਨਾਲ ਬੜਾ ਹੱਸ ਹੱਸ ਕੇ ਗੱਲ ਕਰ ਰਹੇ
0: ਜੀ,
1: ਲੇਕਿਨ ਅੰਦਰੋਂ ਤੁਹਾਡੇ ਨਾਲ ਤੁਹਾਨੂੰ ਵਾਈਬਸ ਮਿਲ ਜਾਂਦੀਆਂ ਨੇ। ਇੱਕ ਨਿਜ਼ਾਮ ਹੈ ਕੁਦਰਤ ਦਾ, ਤੁਹਾਨੂੰ ਪਤਾ ਚੱਲ ਜਾਂਦਾ ਕਿ ਕਿਹੜਾ ਬੰਦਾ ਤੁਹਾਡੇ ਨਾਲ, ਲੇਕਿਨ ਜਨਰਲੀ ਲੋਕ ਤੁਹਾਡੇ ਨਾਲ ਮੁਖਲਿਸ ਨਹੀਂ ਨੇ, ਸਿਰਫ ਪੇਰੈਂਟਸ, ਉਹ ਪੇਰੈਂਟਸ ਦੇ ਨੇ, ਵਾਲਦ ਏ ਵਾਲਦਾ ਏ, ਇਹ ਲੋਕ ਰਹਿ ਗਏ ਨੇ ਅੱਜ ਕੱਲ ਦੇ ਦੌਰ ਏ ਜਿਹੜੇ ਤੁਹਾਡੇ ਨਾਲ ਜਿਹੜਾ ਸਹੀ 200% ਮੁਖਲਿਸ ਰਹਿਣਗੇ।
0: ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ, ਥੈਂਕ ਯੂ। ਸੋ ਅੱਜ ਅਸੀਂ ਗੱਲ ਕਰ ਰਹੇ ਹਾਂ ਕਿ ਜ਼ਿੰਦਗੀ 'ਚ ਸਾਰਾ ਕੁਛ ਸਾਰਿਆਂ ਨੂੰ ਦੱਸ ਦੇਣਾ ਚਾਹੀਦਾ ਕਿ ਪਰਦਾ ਰੱਖਣਾ ਚਾਹੀਦਾ। ਨੈਕਸਟ ਕਾਲ ਆ ਦਵਿੰਦਰ ਜੀ। ਦਵਿੰਦਰ ਜੀ ਸਤਿ ਸ਼੍ਰੀ ਅਕਾਲ।
2: ਹੈਲੋ ਪਰਮ ਜੀ, ਸਤਿ ਸ਼੍ਰੀ ਅਕਾਲ, ਕਿੱਦਾਂ ਜੀ?
0: ਵਧੀਆ ਜੀ, ਤੁਸੀਂ ਸੁਣਾਓ ਕੀ ਹਾਲ ਚਾਲ?
2: ਹਾਂ ਠੀਕ ਹੈ ਪਰਮ ਜੀ, ਠੀਕ ਹੈ, ਥੈਂਕ ਯੂ ਤੇ ਹੈਪੀ ਮਦਰਸ ਡੇ ਤੁਹਾਨੂੰ।
0: ਜੀ ਬਹੁਤ ਸ਼ੁਕਰੀਆ, ਥੈਂਕ ਯੂ।
2: ਹਾਂਜੀ ਹਾਂਜੀ, ਬਹੁਤ ਮਤਲਬ ਸਾਲ ਭਰ ਭਾਗਾਂ ਭਰਿਆ ਦਿਨ ਆਉਂਦਾ ਹੈ
0: ਜੀ,
2: ਤੇ ਕੱਲ ਨੂੰ ਮਤਲਬ ਮੇਰੇ ਵੀ ਮਿਸਿਜ ਦਾ ਵੀ ਆਪਣੇ ਬਰਥਡੇ ਵੀ ਆ ਨਾ।
0: ਓ ਠੀਕ ਹੈ ਜੀ, ਹੈਪੀ ਬਰਥਡੇ ਉਹਨਾਂ ਨੂੰ।
2: ਹਾਂ ਮੈਂ ਬਹੁਤ ਖੁਸ਼ ਹਾਂ, ਮੈਂ ਤਾਂ ਨਾ
0: ਨਹੀਂ ਖੁਸ਼ ਹੋਣਾ ਚਾਹੀਦਾ ਜੇ ਕੱਲ ਨੂੰ, ਤਾਂ ਫਿਰ ਡਬਲ ਸੈਲੀਬ੍ਰੇਸ਼ਨ ਹੋ ਗਈ ਤੁਹਾਡੇ ਲਈ ਨਾ, ਜਾਂ ਫਿਰ ਇਹ ਵੀ ਕਹਿ ਲਓ ਵੀ ਇੱਕੋ ਹੀ ਕੇਕ ਨਾਲ ਸਰ ਜਾਣਾ ਜੀ।
2: ਥੈਂਕ ਯੂ ਥੈਂਕ ਯੂ। ਤੇ ਦੂਜਾ ਆਪਣੇ ਤੁਸੀਂ ਗੱਲ ਕਰਦੇ ਆ ਆਪਣੇ, ਪਰ ਵੀ ਏਦਾਂ ਆ ਇਹ ਜਾਣੀ ਕਿ ਤੁਹਾਨੂੰ ਵਾਚ ਕਰਨਾ ਚਾਹੀਦਾ ਵੀ ਹੂ ਇਜ਼ ਦਾ ਲਾਈਕ ਬਿਲੀਵੇਬਲ ਪਰਸਨ ਟੂ ਯੂ ਆਰ ਟਾਕਿੰਗ ਟੂ ਹਿਮ, ਹੈ ਨਾ, ਹਿਮ ਔਰ ਹਰ। ਜਾਣੀ ਕਿ ਉਹ, ਜਾਣੀ ਕਿ ਏਦਾਂ ਨਾ ਹੋਵੇ ਵੀ ਉਹ ਤੁਸੀਂ ਗੱਲ ਕਰ ਰਹੇ ਆ ਤੇ ਉਹ ਜਿੱਦਾਂ ਤੁਸੀਂ ਆਪਣੇ ਕਿਹਾ ਵੀ ਆਪਣੇ ਉਹ ਬਲਾਇੰਡਸ ਆਪਣੇ ਵੀ ਆਪਾਂ ਉਹਨਾਂ ਨੂੰ ਚੇਂਜ ਆਪਣਾ ਕਰਦੇ ਆ, ਉਹਨਾਂ ਨੂੰ ਜਿੱਦਾਂ ਮੂਵ ਕਰਦੇ ਆ
0: ਜੀ,
2: ਉਹ ਬੰਦਾ ਏਦਾਂ ਨਾ ਹੋਵੇ ਵੀ ਉਹ ਤੁਹਾਡਾ ਮਜ਼ਾਕ ਮਜ਼ਾਕੀਆ ਹੀ ਬਣ ਜਾਵੇ ਜ਼ਿੰਦਗੀ ਦਾ, ਹੈ ਨਾ।
0: ਠੀਕ ਹੈ,
2: ਹਾਂ ਮਤਲਬ ਕਹਿਣ ਦਾ ਮੇਰਾ ਵੀ ਉਹ ਵੀ ਗੁੱਡ ਪੋਜ਼ਿਟਿਵ ਵਾਲਾ ਹੋਣਾ ਚਾਹੀਦਾ, ਨੈਗੇਟਿਵ ਜਿੱਦਾਂ ਭਾਜੀ ਨੇ ਪਹਿਲੇ ਭਾਜੀ ਨੇ ਕਿਹਾ, ਹੈ ਨਾ
0: ਜੀ,
2: ਵੀ ਉਹ ਦੂਜਾ ਕਹਿੰਦੇ ਕੰਮ ਉਲਟਾ ਹੀ ਨਾ ਹੋ ਜਾਵੇ, ਇਹ ਵੀ ਦੁਨੀਆਦਾਰੀ ਅੱਜ ਕੱਲ੍ਹ ਉਲਟੀ ਆ, ਹੈ ਨਾ।
0: ਠੀਕ ਹੈ, ਬਹੁਤ ਸ਼ੁਕਰੀਆ।
2: ਤੇ ਪ੍ਰਾਸ ਮੈਂ ਇੱਕ ਗੱਲ ਹੋਰ ਕਰਨੀ ਸੀ ਜੀ, ਜਿੱਦਾਂ ਹੁਣ ਇੱਥੇ ਮੈਂ ਕਾਫੀ ਦੇਰ ਤੋਂ ਰਹਿੰਦਾ, ਮੈਂ ਨੋਟ ਕੀਤਾ ਇੱਥੇ ਆਪਾਂ ਦੇਖੋ ਜੇ ਬੰਦਾ ਤੁਹਾਡੇ ਤੋਂ 20-25 ਸਾਲ ਬੜਾ ਵੀ ਆ, ਹੈ ਨਾ, ਇਹ ਪਤਾ ਨੀ ਇੱਥੇ ਟ੍ਰੈਂਡ ਆ ਜਾਂ ਮੈਂਟੈਲਿਟੀ ਏਦਾਂ ਦੀ ਆ, ਉਹ ਉਹਦਾ ਤੁਸੀਂ ਨਾਲ ਲੈਂਦੇ ਆ ਬੰਦੇ, ਫਾਰੀ ਕਰੋ ਆਪਣੇ ਇੰਡੀਅਨ ਵੀ ਹੋਗਾ
0: ਜੀ ਜੀ ਜੀ,
2: ਗੋਰੇ ਤਾਂ ਚਲੋ ਤਾਂ ਆਪਣੇ ਹੈਗੇ ਆ ਸਟੀਵਨ ਜਾਂ ਆਪਣੇ ਹੈਲੀਫੈਕਸ ਜਿਹੜਾ ਵੀ ਉਹਦਾ ਨਾਂ ਲੈਤਾ ਬੰਦੇ ਦਾ
0: ਜੀ,
2: ਤੇ ਮਤਲਬ ਕਹਿਣ ਦਾ ਇੰਡੀਆ ਦੇ ਵਿੱਚ ਔਲਟ ਸੀਗਾ, ਉੱਥੇ ਆਪਾਂ ਕਿੰਨੀ ਆਉਪਾਤ ਕਰਦੇ ਸੀ, ਕੋਈ ਆਪਣੇ ਫੁੱਫੜ ਆ ਗਿਆ, ਹਾਂਜੀ ਫੁੱਫੜ ਹੀ ਬੈਠੋ, ਛਕਾਂਜ ਵੀ ਪੀਓ, ਕੋਠੀ ਡੋਲੇ, ਹੈ ਨਾ
0: ਜੀ, ਬਿਲਕੁਲ।
2: ਇੱਥੇ ਕੋਈ ਨਾਲ ਦਾ ਗੁਆਂਢੀ ਆਇਆ ਪਤਾ ਨੀ ਲੱਗਦਾ ਵੀ ਤਾਂ ਮਾਮਾ ਆਇਆ ਕਿ ਫੁੱਫੜ ਆਇਆ,
0: ਅੱਖਾਂ
2: ਵੀ ਨੀ ਬਣਾਉਂਦੇ
0: ਜੀ। ਥੈਂਕ ਯੂ ਦਵਿੰਦਰ ਜੀ, ਬਹੁਤ ਸ਼ੁਕਰੀਆ ਜੀ, ਥੈਂਕ ਯੂ ਜੀ, ਬਹੁਤ ਸ਼ੁਕਰੀਆ। 416-233-7368 ਅਸੀਂ ਅੱਜ ਗੱਲ ਕਰ ਰਹੇ ਹਾਂ ਕਿ ਜ਼ਿੰਦਗੀ 'ਚ ਪਰਦਾ ਰੱਖਣਾ ਜ਼ਰੂਰੀ ਹੈਗਾ, ਕੀ ਤੁਸੀਂ ਸਾਰਾ ਕੁਛ ਸਾਰਿਆਂ ਨੂੰ ਦੱਸ ਸਕਦੇ ਹੋ, ਜਾਂ ਤੁਸੀਂ ਇਸ ਗੱਲ 'ਚ ਯਕੀਨ ਕਰਦੇ ਹੋ, ਸੋਚਦੇ ਹੋ ਇਸ ਗੱਲ ਨੂੰ ਕਿ ਨਹੀਂ ਸਾਰਾ ਕੁਛ ਸਾਰਿਆਂ ਨੂੰ ਨਹੀਂ ਦੱਸਿਆ ਜਾ ਸਕਦਾ, ਤੁਹਾਡੀ ਜ਼ਿੰਦਗੀ 'ਚ ਕੀ ਹੋ ਰਿਹਾ ਇਹ ਤੁਹਾਨੂੰ ਹੀ ਪਤਾ ਹੋਣਾ ਚਾਹੀਦਾ, ਬਹੁਤੇ ਲੋਕਾਂ ਨੂੰ ਨਹੀਂ। ਜਾਂ ਫਿਰ ਤੁਸੀਂ ਸੋਚਦੇ ਹੋ ਕਿ ਕੋਈ ਗੱਲ ਨਹੀਂ, ਅਸੀਂ ਸਾਰਾ ਕੁਛ ਸ਼ੇਅਰ ਵੀ ਕਰ ਸਕਦੇ ਹਾਂ, ਸ਼ੇਅਰਿੰਗ ਇਜ਼ ਕੇਅਰਿੰਗ, ਵੈਸੇ ਤਾਂ ਸਕੂਲਾਂ 'ਚ ਸਿਖਾਇਆ ਜਾਂਦਾ, ਪਰ ਜੇ ਸ਼ੇਅਰ ਨਹੀਂ ਕਰਾਂਗੇ ਤਾਂ ਫਿਰ ਕਈ ਵਾਰੀ ਦਿਲ ਦੇ ਵਿੱਚ ਕੋਈ ਗੱਲ ਆ ਤੁਹਾਡੀ, ਉਹ ਫਿਰ ਕਿੱਦਾਂ ਕਿਸੇ ਅਗਲੇ ਬੰਦੇ ਨੂੰ ਪਤਾ ਲੱਗੂ ਕਿ ਤੁਸੀਂ ਕੁਛ ਸੋਚ ਰਹੇ ਹੋ ਜਾਂ ਤੁਹਾਡੇ ਦਿਲ 'ਤੇ ਕੋਈ ਗੱਲ ਆ, ਤੁਸੀਂ ਕੋਈ ਬੋਝ ਆ ਜਿਹੜਾ ਤੁਸੀਂ ਕਿਸੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ? ਸੋ ਕਿਹੜੀ ਸਾਈਡ ਤੁਸੀਂ ਪ੍ਰੈਫਰ ਕਰਦੇ ਹੋ, ਤੁਸੀਂ ਕਿਸੇ ਨਾਲ ਸ਼ੇਅਰ ਕਰਨਾ ਪਸੰਦ ਕਰਦੇ ਹੋ, ਕਿਸੇ ਨੂੰ ਦੱਸਣ ਦੇ ਵਿੱਚ ਯਕੀਨ ਰੱਖਦੇ ਹੋ, ਜਾਂ ਤੁਸੀਂ ਇਸ ਗੱਲ 'ਚ ਯਕੀਨ ਰੱਖਦੇ ਹੋ ਕਿ ਨਹੀਂ ਥੋੜ੍ਹਾ ਜਿਹਾ ਪਰਦਾ ਰੱਖਿਆ ਜ਼ਿੰਦਗੀ 'ਚ ਜ਼ਰੂਰੀ ਹੈਗਾ? 416-233-7378 ਸਟੂਡੀਓਜ਼ ਦੇ ਨੰਬਰ ਹੈ ਜੀ, ਇਸ ਨੰਬਰ 'ਤੇ ਤੁਸੀਂ ਜ਼ਰੂਰ ਕਾਲ ਕਰ ਸਕਦੇ ਹੋ। ਮਾਇਕ ਪਟਨਾਗਰ ਜੀ ਦਾ ਫੋਨ ਨੰਬਰ ਦੱਸ ਦਈਏ, ਅਤੇ ਮੈਂ ਸਪੈਸ਼ਲ ਤੁਹਾਡੇ ਲਈ ਦੱਸ ਦਈਏ ਜੀ, ਅਗਰ ਘਰ ਤੁਸੀਂ ਖਰੀਦ ਲਿਆ ਪਰ ਸਮਹਾਓ ਮਾਰਗੇਜ ਦੇ ਵਿੱਚ ਪ੍ਰੋਬਲਮ ਆ ਰਹੀ ਆ ਹੁਣ, ਅਤੇ ਮਾਰਗੇਜ ਕਰਾਉਣੀ ਬਹੁਤ ਜ਼ਿਆਦਾ ਔਖੀ ਹੋ ਗਈ ਆ, ਅਤੇ ਸਪੈਸ਼ਲੀ ਅਗਰ ਰੱਬ ਨਾ ਕਰੇ ਤੁਹਾਡੇ ਕ੍ਰੈਡਿਟ 'ਚ ਕੋਈ ਪ੍ਰੋਬਲਮ ਹੈਗੀ ਆ ਜਾਂ ਕੁਛ ਹੋਰ ਕੋਈ ਐਸੇ ਸਰਕਮਸਟੈਂਸਿਸ ਸੀ ਜਿਹਦੇ ਕਰਕੇ ਤੁਹਾਨੂੰ ਮਾਰਗੇਜ ਦੇ ਵਿੱਚ ਅੜਿੱਕਾ ਲੱਗ ਰਿਹਾ, ਤਾਂ ਫਿਰ ਤੁਸੀਂ ਮਾਇਕ ਪਟਨਾਗਰ ਜੀ ਨੂੰ ਕਾਲ ਕਰ ਲੈਣੀ ਆ 647-702-2023। ਅਤੇ ਅਗਰ ਤੁਸੀਂ ਚਾਹੁੰਦੇ ਹੋ ਜੀ ਜਿੱਦਾਂ ਦੀ ਹੁਣ ਬਾਇਰ ਮਾਰਕੀਟ ਹੈਗੀ ਆ ਥੋੜ੍ਹਾ ਜਿਹਾ ਠੀਕ ਠਾਕ ਆ, ਤੁਹਾਨੂੰ ਘਰ ਵੀ ਵਧੀਆ ਮਿਲ ਜਾਂਦਾ, ਪ੍ਰਾਈਸ ਵਧੀਆ ਹੋ ਗਏ ਨੇ ਜੇ ਤੁਸੀਂ ਖਰੀਦਣਾ ਚਾਹੁੰਦੇ ਹੋ, ਤਾਂ ਫਿਰ ਤੁਹਾਡੇ ਕੋਲ ਡਾਊਨ ਪੇਮੈਂਟ ਹੈਗੀ ਆ ਜੀ, ਤੁਸੀਂ ਇੰਪਲੋਇਡ ਹੈਗੇ ਹੋ ਅਤੇ ਡਾਊਨ ਪੇਮੈਂਟ ਤੁਹਾਡੇ ਕੋਲ ਹੈਗੀ ਆ, ਚਾਹੇ ਬੈਕ ਹੋਮ ਤੋਂ ਹੈਗੀ ਆ ਜਾਂ ਤੁਸੀਂ ਬਸ ਕੰਮ ਕਰ ਰਹੇ ਹੋ, ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਮਾਰਗੇਜ ਦੇ ਵਿੱਚ ਅਸ਼ੋਰਟੀ ਮਿਲ ਜਾਵੇ, ਤਾਂ ਜ਼ਰੂਰ ਮਾਇਕ ਪਟਨਾਗਰ ਜੀ ਨੂੰ ਤੁਸੀਂ ਕਾਲ ਕਰ ਲੈਣੀ ਆ 647-702-2023, 647-702-2023 'ਤੇ ਕਾਲ ਕਰ ਸਕਦੇ ਹੋ ਜੀ, ਅਤੇ ਵਧੀਆ ਤੁਹਾਨੂੰ ਕਹਿੰਦੇ ਅਸੀਂ ਐਮਰਟਾਈਜੇਸ਼ਨ 'ਤੇ ਵਧੀਆ ਟਰਮਸ 'ਤੇ ਮਾਰਗੇਜ ਲਾ ਦਾਂਗੇ, 647-702-2023, 647-702-2023 'ਤੇ ਕਾਲ ਕਰ ਸਕਦੇ ਹੋ। ਅਸੀਂ ਜ਼ਿੰਦਗੀ 'ਚ ਪਰਦੇ ਦੀ ਗੱਲ ਕਰ ਰਹੇ ਹਾਂ ਜੀ, ਕੀ ਚੀਜ਼ ਤੁਸੀਂ ਪ੍ਰੈਫਰ ਕਰਦੇ ਹੋ, ਕਿਹੜੀ ਗੱਲ 'ਤੇ ਯਕੀਨ ਰੱਖਦੇ ਹੋ? ਸਾਰਾ ਕੁਛ ਸਾਰਿਆਂ ਨੂੰ ਦੱਸਿਆ ਜਾ ਸਕਦਾ ਕਿ ਨਜ਼ਰ ਤਾਂ ਨਹੀਂ ਲੱਗ ਜੂ, ਤੁਸੀਂ ਇਹ ਸੋਚਦੇ ਹੁੰਦੇ ਹੋ ਵੀ ਹਾਏ ਮੈਂ ਆਹ ਗੱਲ ਦੱਸਤੀ ਜਾਂ ਮੇਰਾ ਕੰਮ ਵਧੀਆ ਹੋ ਰਿਹਾ, ਕਿਤੇ ਨਜ਼ਰ ਤਾਂ ਨਹੀਂ ਲੱਗ ਜੂ, ਜਾਂ ਤੁਸੀਂ ਸੋਚਦੇ ਹੋ ਵੀ ਨਹੀਂ ਕੋਈ ਨਹੀਂ ਨਜ਼ਰ ਕੁਛ ਨਹੀਂ ਹੁੰਦੀ, ਦੱਸ ਸਕਦੇ ਹਾਂ ਕੋਈ ਇੱਦਾਂ ਦਾ ਕੋਈ ਮਸਲਾ ਨਹੀਂ ਹੈਗਾ, ਕਿਹੜੀ ਚੀਜ਼ ਤੁਸੀਂ ਪ੍ਰੈਫਰ ਕਰਦੇ ਹੋ ਜੀ? 416-233-7378, 416-233-7368।

0: ਰਫਤਾਰ ਪੇਂਟਿੰਗ ਦਾ ਨੰਬਰ ਦੱਸੀਏ ਜੀ ਨੈਕਸਟ ਕਾਲ ਤੇ ਜਾਣ ਤੋਂ ਪਹਿਲਾਂ। ਰਫਤਾਰ ਪੇਂਟਿੰਗ ਦੀ ਟੀਮ ਤੁਹਾਨੂੰ ਕਹਿ ਰਹੀ ਹੈ ਕਿ ਅਗਰ ਤੁਸੀਂ ਘਰ ਦੇ ਵਿੱਚ ਪੇਂਟ ਕਰਾਉਣਾ ਤੇ ਇੱਕ ਮੌਕਾ ਉਹਨਾਂ ਨੂੰ ਜ਼ਰੂਰ ਦੇਣਾ। ਤੁਸੀਂ ਵਾਟਰਲੂ ਕਿਚਨਰ ਦੇ ਵਿੱਚ ਆਵਾਜ਼ ਸੁਣ ਰਹੇ ਹੋ ਜਾਂ ਤੁਸੀਂ ਉਹਨਾਂ ਦਾ ਸੁਨੇਹਾ ਜੀ ਟੀ ਦੇ ਕਿਸੇ ਵੀ ਏਰੀਏ 'ਚ ਸੁਣ ਰਹੇ ਹੋ, ਜ਼ਰੂਰ ਇੱਕ ਵਾਰ ਰਫਤਾਰ ਪੇਂਟਿੰਗ ਦੀ ਟੀਮ ਨੂੰ ਤੁਸੀਂ ਕਾਲ ਕਰਨੀ ਆ। ਇਹਨਾਂ ਨੇ ਇੰਟੀਰੀਅਰ ਪੇਂਟਿੰਗ, ਤੁਸੀਂ ਘਰ ਨੂੰ ਅੰਦਰੋਂ ਪੇਂਟ ਕਰਾਉਣਾ ਜੀ, ਘਰ ਨੂੰ ਬਾਹਰੋਂ ਪੇਂਟ ਕਰਾਉਣਾ, ਐਕਸਟੀਰੀਅਰ ਪੇਂਟਿੰਗ, ਕਿਚਨ ਪੇਂਟ ਕਰਾਉਣਾ ਚਾਹੁੰਦੇ ਹੋ ਜਾਂ ਫਿਰ ਪੋਪਕੋਰਨ ਸੀਲਿੰਗ ਰਿਮੂਵ ਕਰਾਉਣਾ ਚਾਹੁੰਦੇ ਹੋ, ਤੇ ਜ਼ਰੂਰ ਤੁਸੀਂ ਰਫਤਾਰ ਪੇਂਟਿੰਗ ਦੀ ਟੀਮ ਨੂੰ ਕਾਲ ਕਰਨੀ ਹੈ ਜੀ। 647-996-5630 647-996-5630 ਕਾਲ ਕਰ ਸਕਦੇ ਹੋ ਰਫਤਾਰ ਪੇਂਟਿੰਗ ਦੀ ਟੀਮ ਨੂੰ। ਨੈਕਸਟ ਕਾਲ ਹੈ ਜੀ ਮੁਹੰਮਦ ਫਾਰੂਕ ਜੀ ਨੇ ਸਾਡੇ ਨਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ
1: ਸਤਿ ਸ਼੍ਰੀ ਅਕਾਲ। ਪਹਿਲੇ ਤੇ ਪਰਮ ਜੀ ਤੁਸੀਂ ਇਹ ਦੱਸੋ ਗਾਇਬ ਹੋ ਜਾਂਦੇ ਹੋ ਵਿੱਚ, ਪ੍ਰੋਗਰਾਮ ਛੱਡ ਜਾਂਦੇ ਹੋ?
0: ਨਹੀਂ ਜੀ ਮੈਂ ਤਾਂ ਇੱਥੇ ਹਾਂ, ਹਰ ਸ਼ਨੀਵਾਰ ਮੈਂ ਤਾਂ ਇੱਥੇ ਹੁੰਨੀ ਆ ਜੀ।
1: ਨਹੀਂ ਰੇਡੀਓ ਵਿੱਚੋਂ ਪਿੱਛੇ ਦਿਲੇ ਨਹੀਂ ਨਹੀਂ ਸੀ ਆਉਂਦੇ ਤੁਸੀਂ?
0: ਨਹੀਂ ਮੈਂ ਸੈਟਰਡੇ ਤਾਂ ਇੱਥੇ ਹੁੰਨੀ ਆ ਜੀ। ਯਾ ਜੀ
1: ਓਕੇ। ਇਹ ਪਰਮ ਜੀ ਇਦਾਂ ਆ, ਡਿਪੈਂਡ ਕਰਦਾ ਕਿ ਗੱਲ ਕੀ ਆ। ਉਹ ਸਾਡੇ ਇੱਕ ਕੀ ਕਹਿੰਦੇ ਨੇ ਭਗਤ ਕਹਿ ਗਈ ਕਿ ਉਹ ਕਹਿੰਦੇ ਸਨ ਕਿ ਪਾਣੀ ਹੁੰਦਾ ਨਾ ਅੱਗ ਤੇ ਉਹਨੂੰ ਇੰਨਾ ਉਬਾਲੋ, ਇੰਨਾ ਗਰਮ ਕਰੋ ਕਿ ਉਹ ਤੁਹਾਡੀ ਉਂਗਲ ਡਾਲੋ ਤੇ ਸੜ ਜਾਵੇ, ਵਿੱਚੇ ਹੀ ਰਹਿ ਜਾਵੇ ਪਾਣੀ ਚ, ਇੰਨਾ ਗਰਮ ਕਰੋ ਤੇ ਫਿਰ ਚੁੱਕ ਕੇ ਉਹੀ ਪਾਣੀ ਅੱਗ ਤੇ ਪਾਓ ਤੇ ਅੱਗ ਨੂੰ ਬੁਝਾ ਦੇਗਾ।
0: ਤੇ
1: ਕਦੀ ਕਿਸੇ ਨੂੰ ਮਤਲਬ ਡਿਪੈਂਡ ਕਰ, ਮੈਂ ਪਹਿਲੇ ਕਿਹਾ ਕਿ ਡਿਪੈਂਡ ਕਰਦਾ ਗੱਲ ਕਿੱਦਾਂ ਦੀ ਹੈ ਕਿ ਇਹ ਬਹਰਹਾਲ ਪੜਦਾ ਬਹੁਤ ਜ਼ਰੂਰੀ ਹੈ ਜੀ। ਮੂੰਹੋਂ ਉਹ ਕਹਿੰਦੇ ਸਾਡੇ ਕਹਿੰਦੇ ਮੂੰਹੋਂ ਗੱਲ ਨਿਕਲੀ ਤੇ ਉਹ ਦੂਜੇ ਚ ਹੋ ਗਈ, ਤੁਸੀਂ ਬਹੁਤੇ ਥੱਲੇ ਲੱਗ ਗਏ, ਐਨੀ ਟਾਈਮ ਐਨੀ ਹੈਪਨ। ਇਸ ਵਾਸਤੇ ਪੜਦਾ ਇਜ਼ ਵੈਰੀ ਇੰਪੋਰਟੈਂਟ ਜੀ।
0: ਥੈਂਕ ਯੂ ਸੋ ਮਚ ਮਾਮਾ ਜੀ।
1: ਬਾਕੀ ਡਿਪੈਂਡ ਵੀ ਕਰਦਾ ਕਿ ਗੱਲ ਕਿਸ ਤਰ੍ਹਾਂ ਦੀ ਹੈ, ਬੰਦਾ ਕੌਣ ਹੈ, ਕਿਹਦੇ ਨਾਲ ਕਰ ਰਹੇ ਹੋ।
0: ਠੀਕ ਹੈ ਜੀ, ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਪਰ ਕਈ ਵਾਰ ਹੁੰਦਾ ਨਾ ਕਿ ਬਹੁਤ ਲੋਕਾਂ ਦੀ ਜਾਂ ਕੁਛ ਲੋਕਾਂ ਦੀ ਆਦਤ ਹੁੰਦੀ ਆ ਤੇ ਅਸੀਂ ਜਾਂ ਕਈ ਵਾਰੀ ਉੱਦਾਂ ਹੀ ਕਰਦੇ ਹਾਂ ਕਿ ਮੈਂ ਤਾਂ ਜੀ ਸਾਰਿਆਂ ਨੂੰ ਹੀ ਦੱਸ ਦਿੰਦਾ ਜਾਂ ਦੱਸ ਦਿੰਦੀ ਹਾਂ, ਮੈਂ ਗੱਲ ਸਾਰਿਆਂ ਕੋਲ ਹੀ ਕਰ ਦਿੰਦੀ ਹਾਂ। ਕਈ ਲੋਕਾਂ ਦੀ ਆਦਤ ਹੁੰਦੀ ਆ ਕਿ ਉਹ ਸਾਰਾ ਕੁਛ ਹੀ ਦੱਸ ਦਿੰਦੇ ਆ, ਗੱਲਾਂ ਗੱਲਾਂ ਦੇ ਵਿੱਚ ਸਭ ਕੁਛ, ਆਪਣਾ ਘਰ ਦਾ ਸਭ ਕੁਛ ਦੱਸ ਦਿੰਦੇ ਆ, ਉਹਦੀ ਜ਼ਿੰਦਗੀ 'ਚ ਕੀ ਹੋ ਰਿਹਾ, ਜਾਂ ਗੱਲ ਕਰ ਲਓ ਕਿ ਸਪੈਸ਼ਲੀ ਕੋਈ ਐਸੀ ਗੱਲ ਜਿਹੜੀ ਜਿੱਦਾਂ ਕਹਿ ਲਓ ਕਿ ਕੋਈ ਬੰਦਾ ਤਰੱਕੀ ਦੇ ਰਾਹ 'ਤੇ ਜਾ ਰਿਹਾ ਅਤੇ ਫਿਰ ਜੀ ਉਹ ਕਹੋ ਜੀ ਵੀ ਮੈਂ ਦੱਸਤਾ ਸਾਰਿਆਂ ਨੂੰ ਅਤੇ ਫਿਰ ਮੇਰੇ ਨਾਲ ਇੱਦਾਂ ਹੋ ਗਿਆ, ਇਹੋ ਜਿਹੀ ਗੱਲਾਂ ਵੀ ਅਸੀਂ ਅਕਸਰ ਹੀ ਸੁਣਦੇ ਹਾਂ। ਸੋ ਉਸ ਗੱਲ 'ਤੇ ਮੈਂ ਬਿਹਾਫ 'ਤੇ ਗੱਲ ਕਰ ਰਹੀ ਸੀ ਕਿ ਜ਼ਿੰਦਗੀ 'ਚ ਪਰਦਾ ਰੱਖਣਾ ਜ਼ਰੂਰੀ ਹੈ ਜਾਂ ਨਹੀਂ ਹੈ, ਦੱਸਿਆ ਜਾ ਸਕਦਾ ਸਾਰੇ ਨੂੰ, ਇਹਦੇ ਨਾਲ ਕੁਛ ਨਹੀਂ ਹੁੰਦਾ, ਜੋ ਹੋਣਾ ਹੈ ਉਹ ਤਾਂ ਸਾਡੀ ਕਿਸਮਤ ਹੈ, ਜੋ ਹੋਣਾ ਹੈ ਪਰਮਾਤਮਾ ਨੇ ਕਰਨਾ, ਕੋਈ ਤਾਂ ਨਹੀਂ ਕੁਛ ਕਰ ਸਕਦਾ। ਪਰ ਬਹੁਤੀ ਵਾਰ ਇਹ ਵੀ ਸੁਣਿਆ ਵੀ ਜੇ ਤੁਸੀਂ ਅੱਧੀ ਅਧੂਰੀ ਹਜੇ ਤੁਹਾਡਾ ਕੋਈ ਕੰਮ ਤੁਸੀਂ ਨੇਪਰੇ ਨਹੀਂ ਚਾੜਿਆ ਪਰ ਪਹਿਲਾਂ ਹੀ ਤੁਸੀਂ ਸਾਰਿਆਂ ਨੂੰ ਦੱਸਤਾ ਅਤੇ ਕਈ ਵਾਰੀ ਉਹਦੇ ਚੜ ਚਣਾ ਵੀ ਆ ਜਾਂਦੇ ਆ। ਸੋ ਇਸ ਚੀਜ਼ 'ਤੇ ਅਸੀਂ ਅੱਜ ਗੱਲ ਕਰ ਰਹੇ ਹਾਂ ਜੀ, ਤੁਸੀਂ ਕਿਹੜੀ ਗੱਲ 'ਚ ਸੋਚਦੇ ਹੋ, ਯਕੀਨ ਰੱਖਦੇ ਹੋ, ਜਾਂ ਤੁਹਾਡਾ ਮਨ ਕੀ ਕਹਿੰਦਾ ਹੁੰਦਾ ਵੀ ਕੀ ਮੈਂ ਕਿਸੇ ਨੂੰ ਦੱਸਾਂ ਕੋਈ ਗੱਲ ਨਾ ਦੱਸਾਂ, ਇਹਦੇ ਬਾਰੇ ਤੁਸੀਂ ਗੱਲਬਾਤ ਕਰ ਸਕਦੇ ਹੋ ਸਟੂਡੀਓ 'ਚ 416-233-7368 416-233-7368। ਨੈਕਸਟ ਕਾਲ 'ਤੇ ਜਾਣ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸੀਏ ਜੀ ਸਟੀਵਨਸ ਫਰਨੀਚਰ ਦਾ ਸੁਨੇਹਾ, ਮਦਰਸ ਡੇ ਸਪੈਸ਼ਲ ਆ ਤੁਹਾਡੇ ਲਈ, ਬਹੁਤ ਸਾਰੀਆਂ ਫਰਨੀਚਰ ਦੀਆਂ ਆਈਟਮਸ ਤੁਹਾਨੂੰ ਸਟੀਵਨਸ ਫਰਨੀਚਰ ਤੋਂ ਮਿਲ ਸਕਦੀਆਂ। ਟੋਰਬਮ ਐਂਡ ਸਟੀਲ ਸੇਂਟ ਸੈਕਸ਼ਨ 'ਤੇ ਲੋਕੇਟਡ ਨੇ, ਸੇਮ ਪਲਾਜ਼ੇ ਦੇ ਵਿੱਚ, ਸੇਮ ਬਲੋਕ ਜਿੱਥੇ ਆਪਣਾ ਫੈਸ਼ਨ ਵਾਲੇ ਨੇ। ਸੋ ਸਟੀਵਨਸ ਫਰਨੀਚਰ ਦੀਆਂ ਕੁਛ ਜਿਹੜੀਆਂ ਡੀਲਸ ਹੈਗੀਆਂ ਉਹ ਤੁਹਾਨੂੰ ਦੱਸੀ ਜੀ। ਸਿੰਗਲ ਸਾਈਜ਼ ਮੈਟਰਸ, ਸਿੰਗਲ ਮੈਟਰਸ ਤੁਸੀਂ ਲੈਣਾ ਅਤੇ ਇਹ $69 ਦਾ ਤੁਹਾਨੂੰ ਮਿਲ ਜਾਣਾ, ਐਂਡ ਸਪੈਸ਼ਲੀ ਰੈਂਟਲ ਪ੍ਰੋਪਰਟੀਜ਼ ਦੇ ਲਈ ਤੁਹਾਨੂੰ ਬਹੁਤ ਜ਼ਿਆਦਾ ਲੋੜ ਹੁੰਦੀ ਹੈ ਸਿੰਗਲ ਮੈਟਰਸ ਦੀ। $69 ਦੇ ਵਿੱਚ, $149 ਦਾ ਸੀ, ਇਹ $69 'ਚ ਤੁਹਾਨੂੰ ਸਿੰਗਲ ਮੈਟਰਸ ਮਿਲ ਜਾਣਾ। ਅਗਰ ਤੁਸੀਂ ਕੁਈਨ ਸਾਈਜ਼ ਮੈਟਰਸ ਲੈਣਾ ਜੀ, ਇਹ $299 ਦਾ ਸੀ, ਤਾਂ $129 ਦੇ ਵਿੱਚ ਕੁਈਨ ਸਾਈਜ਼ ਮੈਟਰਸ ਤੁਹਾਨੂੰ ਮਦਰਸ ਡੇ ਸਪੈਸ਼ਲ 'ਤੇ ਮਿਲ ਜਾਣਾ $129 ਦੇ ਵਿੱਚ, $129 ਦੇ ਵਿੱਚ। ਸਿੰਗਲ ਸਾਈਜ਼ ਬੈੱਡ ਵਿਦ ਮੈਟਰਸ ਤੁਹਾਨੂੰ ਮਿਲਣਾ ਜੀ, ਇਹ $399 ਦਾ ਸੀ, $199 ਦਾ ਮਿਲਣਾ $199 'ਚ। ਅਤੇ ਫੈਬਰਿਕ ਦੀਆਂ ਜਿਹੜੀਆਂ ਚੇਅਰਸ ਹੈਗੀਆਂ ਐਕਸਨ ਚੇਅਰਸ, ਇਹ ਤੁਹਾਨੂੰ ਮਿਲ ਜਾਣੀਆਂ $249 ਦੇ ਵਿੱਚ, ਵੈਸੇ $599 ਦੀ ਸੀ। ਅਤੇ ਜੀ ਤੁਹਾਨੂੰ ਮਿਲ ਜਾਣਾ ਹੋਰ ਬਹੁਤ ਕੁਛ ਰੀਅਲ ਲੈਦਰ ਦਾ, ਪਾਵਰ ਰਿਕਲਾਈਨਰ ਯੂ ਐਸ ਬੀ ਚਾਰਜਰ ਵੀ ਹੈਗਾ ਇਹਦੇ ਵਿੱਚ $1,199 ਦਾ ਸੀ ਪਰ ਤੁਹਾਨੂੰ $499 ਚ ਮਦਰਸ ਡੇ ਸਪੈਸ਼ਲ ਤੇ ਮਿਲਣਾ ਸਟੀਵਨਸ ਫਰਨੀਚਰ ਤੇ ਹੋਰ ਬਹੁਤ ਸਾਰੀਆਂ ਆਈਟਮਸ ਹੈਗੀਆਂ ਤੁਸੀਂ ਸ਼ੈਂਡਲੀਅਰ ਲੈਣੇ ਆ ਤੁਸੀਂ ਏਰੀਆ ਰਗਸ ਲੈਣੇ ਆ ਜਾਂ ਫਿਰ ਡੈਕੋਰੇਟਿਵ ਪੀਸਿਸ ਦੀ ਗੱਲ ਕਰ ਲਈਏ ਤੇ ਬਹੁਤ ਸਾਰੇ ਫਲੋਰ ਮਾਡਲ ਤੁਹਾਨੂੰ ਅਪ ਟੂ 70% ਆਫ ਮਿਲ ਸਕਦੇ ਆ ਸਟੀਵਨਸ ਫਰਨੀਚਰ 905-790-0560 9057900056 ਨੈਕਸਟ ਕਾਲ ਆ ਜੀ ਆਂਟੀ ਜੀ ਜੀ ਆਨੂ ਜੀ ਸਤਿ ਸ਼੍ਰੀ ਅਕਾਲ
2: ਹਾਂਜੀ ਬੇਟਾ ਜੀ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ
2: ਵੈਸੇ ਮੈਂ ਤੁਹਾਨੂੰ ਵਹਿਮ ਸਮਝਦੀ ਹਾਂ ਹੈ ਨਾ ਭਾਵ ਆਪਣੇ ਤਾਂ ਵੀ ਪੂਰਾ ਹੁੰਦਾ ਤੁਹਾਨੂੰ ਨਜ਼ਰ ਲਾਤੀ ਜੀ ਕਹਿ ਦਾ ਸੁਣਾ
0: ਅੱਛਾ ਠੀਕ ਹੈ
2: ਪਹਾਨਾ ਪਰ ਹਾਂ ਦੂਜੇ ਦੀ ਕੋਈ ਚੀਜ਼ ਤੁਸੀਂ ਕੋਈ ਦੇਖ ਰਿਹਾ ਦੇਖ ਕੇ ਅਣਦੇਖ ਵੀ ਕਰ ਦੇਣਾ ਚਾਹੀਦਾ ਜਿਵੇਂ ਪਰਮਾਤਮਾ ਨੇ ਸਾਡੇ ਕਿੰਨੇ ਪੜਦੇ ਢਕੇ ਹੋਏ ਨੇ
0: ਸਹੀ ਹੈ ਜੀ
2: ਜੇ ਕੋਈ ਦੱਸਣ ਲੱਗਾ ਤਾਂ ਬਸ ਸਰ
0: ਹਨਾ
2: ਗੁਰਬਾਣੀ ਚ ਵੀ ਲਿਖਿਆ ਹੋਇਆ ਦੇਖ ਕੇ ਅਣਦੇਖ ਕਰਨਾ
0: ਬਿਲਕੁਲ ਸਹੀ ਹੈ ਜੀ
2: ਠੀਕ ਹੈ ਨਾ ਬੇਟਾ ਜੀ ਬਾਕੀ ਜਿਹੜਾ ਆਪਣਾ ਤੁਸੀਂ ਵਹਿਮ ਹੈ ਤੁਹਾਡਾ ਹਨਾ ਮੈਂ ਦੱਸਤਾ ਸੀ ਤਾਂ ਆਇਆ ਹੋ ਗਿਆ ਏਦਾਂ ਨੀ ਹੁੰਦਾ ਹੁੰਦਾ ਜੇ ਨਹੀਂ ਹੈ ਤਾਂ ਕਬੂਲ ਕਰੋ ਮੇਰੀ ਕੋਈ ਗਲਤੀ ਹੋਣੀ ਹੈ
0: ਠੀਕ ਹੈ ਜੀ ਇਹ ਵੀ ਗੱਲ ਸਹੀ ਹੈ ਬਹੁਤ ਸ਼ੁਕਰੀਆ ਆਂਟੀ ਜੀ ਬਹੁਤ ਸ਼ੁਕਰੀਆ ਜੀ 416-233-7068 ਸਟੂਡੀਓ ਦੇ ਨੰਬਰ ਹੈ ਜੀ ਤੁਹਾਨੂੰ ਦੱਸਦੀ ਅਗਰ ਤੁਸੀਂ ਕਰਜ਼ਿਆਂ ਦੇ ਵਿੱਚ ਘਿਰ ਗਏ ਹੋ ਸਮਝ ਨਹੀਂ ਆ ਰਿਹਾ ਕਿ ਹੁਣ ਕੀ ਕੀਤਾ ਜਾਵੇ ਕੀ ਨਾ ਕੀਤਾ ਜਾਵੇ ਕਿਉਂਕਿ ਸਿਚੁਏਸ਼ਨ ਹੀ ਇੱਦਾਂ ਦੀ ਹੁੰਦੀ ਆ ਫਾਈਨੈਂਸ਼ੀਅਲ ਸਿਚੁਏਸ਼ਨ 'ਚ ਜਦੋਂ ਬੰਦਾ ਘਿਰ ਜਾਂਦਾ ਕਿਸੇ ਪਾਸੇ ਰਾਹ ਨਹੀਂ ਲੱਭਦਾ ਪਤਾ ਨਹੀਂ ਲੱਗਦਾ ਹੁਣ ਪੈਸੇ ਕੀ ਤੋਂ ਲਈਏ ਕੀ ਤੋਂ ਮੰਗੀਏ ਕੀ ਕਰੀਏ ਕੀ ਨਾ ਕਰੀਏ ਜੇ ਤੁਸੀਂ ਇਹੋ ਜਿਹੇ ਕਰਜ਼ੇ ਨਾਲ ਡੀਲ ਕਰ ਰਹੇ ਹੋ ਜਿਹਦਾ ਵਿਆਜ ਬਹੁਤ ਜ਼ਿਆਦਾ ਹੈਗਾ ਜਿਹਦੀ ਹਰ ਮਹੀਨੇ ਤੁਸੀਂ ਵਿਆਜ ਦੀ ਕਿਸ਼ਤ ਭਰਨ ਲੱਗੇ ਵੀ ਤੁਹਾਨੂੰ ਬੁਖਾਰ ਚੜ੍ਹ ਜਾਂਦਾ ਤਾਂ ਮਤਲਬ ਫਿਰ ਇਹ ਕਰਜ਼ਾ ਤੁਹਾਨੂੰ ਖਾ ਰਿਹਾ ਕਿਉਂਕਿ ਅਸੀਂ ਤਾਂ ਵਿਆਜ ਮਸਾਂ ਭਰ ਰਹੇ ਹਾਂ ਅਤੇ ਅਜੇ ਉਹਦਾ ਮੂਲ ਵਾਪਸ ਕਰਨਾ ਅਤੇ ਮੂਲ ਕਿਵੇਂ ਵਾਪਸ ਕਰਨਾ ਇਹ ਤੁਸੀਂ ਜ਼ਰੂਰ ਕੈਲਕੂਲੇਸ਼ਨ ਕਰ ਸਕਦੇ ਹੋ ਅਗਰ ਤਾਂ ਤੁਸੀਂ ਕਰ ਸਕਦੇ ਹੋ ਮੂਲ ਵਾਪਸ ਤੁਹਾਨੂੰ ਲੱਗਦਾ ਕਿ ਇਹਨਾਂ ਮੀਨ ਵਾਇਲ ਤੁਸੀਂ ਪੇ ਕਰ ਦਿਓ ਕਿਸ਼ਤਾਂ ਅਤੇ ਫਿਰ ਜੀ ਅੱਗੇ ਜਾ ਕੇ ਠੀਕ ਹੋ ਜਾਣਾ ਪਰ ਜੇ ਤੁਹਾਨੂੰ ਲੱਗਦਾ ਵੀ ਇਹੋ ਜਿਹੇ ਕਰਜ਼ੇ ਜਿਹਦੇ ਨਾਲ ਤੁਸੀਂ ਡੀਲ ਹੁਣ ਨਹੀਂ ਕਰ ਸਕਦੇ ਇਨਫ ਇਜ਼ ਇਨਫ ਤਾਂ ਫਿਰ ਤੁਸੀਂ ਕਾਲ ਕਰ ਲੈਣੀ ਹੈ ਹਰਿੰਦਰ ਘੁੰਮਣ ਜੀ ਨੂੰ ਇਹ ਬੜੇ ਪ੍ਰੋਫੈਸ਼ਨਲ ਨੇ ਆਪਣੇ ਕੰਮ ਦੇ ਵਿੱਚ ਅਤੇ ਸਾਲਾਂ ਦਾ ਤਜ਼ਰਬਾ ਰੱਖਦੇ ਨੇ ਜਿਹੋ ਦਾ ਤੁਹਾਡਾ ਸਨੈਰੀਓ ਆ ਤੁਹਾਡਾ ਕੇਸ ਆ ਇਹੋ ਜਿਹੇ ਹਜ਼ਾਰਾਂ ਸਨੈਰੀਓਜ਼ ਦੇ ਨਾਲ ਉਹ ਡੀਲ ਕਰ ਚੁੱਕੇ ਨੇ ਸੋ ਤੁਹਾਨੂੰ ਇੱਕ ਚੰਗੀ ਸਲਾਹ ਮਿਲ ਜਾਣੀ ਆ ਜੀ ਅਗਰ ਕਰਜ਼ਿਆਂ ਦੇ ਨਾਲ ਡੀਲ ਕਰ ਰਹੇ ਹੋ ਅਤੇ ਰਾਤੀ ਸੁੱਖ ਨੀਂਦ ਚੈਨ ਸਭ ਕੁਛ ਗਵਾ ਚੁੱਕੇ ਹੋ ਲੱਗਦਾ ਵੀ ਹੁਣ ਕਿੱਦਾਂ ਇਹ ਹੱਲ ਹੋਊਗਾ ਹਰਿੰਦਰ ਘੁੰਮਣ ਜੀ ਦਾ ਫੋਨ ਨੰਬਰ 416-400-4444 ਨੰਬਰ 'ਤੇ ਕਾਲ ਕਰ ਲੈਣੀ ਆ ਜੀ 416-400-4444 ਜਿੰਨਾ ਲੰਬਾ ਇਸ ਚੀਜ਼ ਨੂੰ ਤੁਸੀਂ ਲੈ ਕੇ ਜਾਓਗੇ ਜਿੰਨਾ ਇਸ ਚੀਜ਼ ਨੂੰ ਮਸਲੇ ਨੂੰ ਤੁਸੀਂ ਅਣਡਿੱਠ ਕਰੋਗੇ ਜਿੱਦਾਂ ਆਂਟੀ ਜੀ ਨੇ ਹੁਣ ਕਿਹਾ ਅਣਡਿੱਠ ਕਰੋਗੇ ਓਨਾ ਹੀ ਮਸਲਾ ਹੋਰ ਗੰਭੀਰ ਹੋ ਜਾਣਾ ਤੁਹਾਡੇ ਬਹੁਤ ਜ਼ਿਆਦਾ ਪ੍ਰੋਬਲਮਸ ਕ੍ਰੀਏਟ ਕਰ ਸਕਦਾ ਸੋ ਕਰਜ਼ਿਆਂ ਤੋਂ ਬਾਹਰ ਨਿਕਲਣਾ ਮਹਿੰਗੇ ਭਾਅ ਦੇ ਕਰਜ਼ੇ ਹੈਗੇ ਆ ਕ੍ਰੈਡਿਟ ਕਾਰਡ ਦਾ ਕਰਜ਼ਾ ਕੋਈ CRA ਦਾ ਕਰਜ਼ਾ ਕੋਈ ਹੋਰ ਕਿਸੇ ਤਰ੍ਹਾਂ ਦਾ ਕਰਜ਼ਾ ਉਹਦੇ ਨਾਲ ਨਜਿੱਠਣਾ ਚਾਹੁੰਦੇ ਹੋ ਨਿਪਟਾਰਾ ਚਾਹੁੰਦੇ ਹੋ 416-400-4444 416-400-4444 ਨੰਬਰ 'ਤੇ ਤੁਸੀਂ ਕਾਲ ਕਰ ਲੈਣੀ ਆ ਜੀ ਹਰਿੰਦਰ ਘੁੰਮਣ ਜੀ ਦਾ ਫੋਨ ਨੰਬਰ 416-400-4444 ਦੇਸੀ ਫਰਾਈਡ ਮੈਨੀਆ ਦਾ ਸੁਨੇਹਾ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸੀਏ ਕਿ ਕੱਲ੍ਹ ਨੂੰ ਤੁਸੀਂ 12 ਵਜੇ ਤੋਂ ਲੈ ਕੇ 12 ਵਜੇ 12 ਘੰਟੇ ਤੁਸੀਂ ਜੀ ਦੇਸੀ ਫਰਾਈਡ ਮੈਨੀਆ 'ਤੇ ਪਹੁੰਚਣਾ ਜਿਹੜੇ ਕਿ ਮੇਫੀਲਡ ਐਂਡ ਏਅਰਪੋਰਟ ਦੇ ਇੰਟਰਸੈਕਸ਼ਨ 'ਤੇ ਨੇ 6171 ਮੇਫੀਲਡ ਰੋਡ ਯੂਨਿਟ ਨੰਬਰ 96 ਕੋਈ ਵੀ ਆਈਟਮ ਖਰੀਦਿਓ ਇਹਨਾਂ ਦੇ ਕੋਲ ਬਹੁਤ ਸਾਰੀਆਂ ਮੈਨਿਊ ਦੇ ਵਿੱਚ ਆਈਟਮਸ ਹੈਗੀਆਂ ਉਹਦੇ 'ਚੋਂ ਕੁਛ ਵੀ ਸਿਲੈਕਟ ਕਰ ਲਿਓ ਅਤੇ ਤੁਹਾਨੂੰ ਇੱਕ ਮਿਲਕ ਬਦਾਮ ਇਹਨਾਂ ਨੇ ਬਿਲਕੁਲ ਐਬਸੋਲਿਊਟਲੀ ਫਰੀ ਆ ਮਦਰਸ ਡੇ ਸਪੈਸ਼ਲ ਆ ਅਤੇ ਜਾਇਓ ਜੀ ਕੱਲ੍ਹ ਨੂੰ ਅਤੇ ਇੰਜੋਏ ਕਰੋ ਮਦਰਸ ਡੇ ਨਾਲ ਆਪਣਾ ਦਿਨ ਦੇਸੀ ਫਰਾਈਡ ਮੈਨੀਆ ਘਰ ਦੇ ਵਿੱਚ ਕੇਟਰਿੰਗ ਕਰਾਉਣੀ ਆ 647-534-3475 'ਤੇ ਕਾਲ ਕਰ ਸਕਦੇ ਹੋ 6475-343-4375 ਅਪਰਾ ਫੈਸ਼ਨ ਤੋਂ ਸੂਟ ਖਰੀਦਣੇ ਆ ਅਤੇ ਕੱਲ੍ਹ ਨੂੰ ਬਹੁਤ ਸਾਰੇ ਸਪੈਸ਼ਲ ਤੁਹਾਡੇ ਲਈ ਹੋਣਗੇ ਅਪਰਾ ਫੈਸ਼ਨ ਸੂਟ ਖਰੀਦ ਸਕਦੇ ਹੋ ਜੀ ਘਰ ਦੇ ਵਿੱਚ ਪਾਉਣ ਵਾਲੇ ਜਿਹੜੇ ਕੋਟਨ ਦੇ ਸੂਟ ਆ ਉਹ ਮਿਲ ਜਾਣੇ ਆ ਜਾਂ ਫਿਰ ਸੂਟਾਂ ਦੇ ਨਾਲ ਮੈਚ ਕਰਦੀ ਜੁਵਲਰੀ ਖਰੀਦਣੀ ਹੋਵੇ ਜਾਂ ਫਿਰ ਸੂਟ ਸਟਿਚ ਕਰਾਉਣਾ ਹੋਵੇ ਅਪਰਾ ਫੈਸ਼ਨ ਸਟੀਲ ਸੈਂਟੋਰਬਮ 'ਤੇ 647-641-4595 ਅਤੇ ਜਾਂਦੇ ਜਾਂਦੇ ਤੁਹਾਨੂੰ ਬ੍ਰਾਮਟਨ ਟੀ ਵੀ ਐਨ ਅਪਲਾਈਸਿਸ ਦਾ ਇੱਕ ਵਾਰ ਫਿਰ ਤੋਂ ਡੀਲਸ ਦੱਸ ਦਈਏ ਜਿਹੜੀਆਂ ਕਿ ਮਦਰਸ ਡੇ ਸਪੈਸ਼ਲ ਨੇ ਤੁਸੀਂ ਟੀ ਵੀ ਲੈ ਕੇ ਆਉਣਾ ਜੀ ਅਤੇ ਸੈਮਸੰਗ ਦਾ 65-ਇੰਚ QLED ਟੀ ਵੀ ਤੁਹਾਨੂੰ $690 ਦਾ ਮਿਲਣਾ 75-ਇੰਚ QLED ਟੀ ਵੀ ਤੁਹਾਨੂੰ $890 ਦਾ ਮਿਲਣਾ 85-ਇੰਚ QLED ਟੀ ਵੀ ਤੁਹਾਨੂੰ $1,290 ਦਾ ਮਿਲਣਾ। ਸੋ $500 to $700 ਇੱਕ ਟੀਵੀ 'ਤੇ ਬਚਣਾ। ਅਤੇ ਪਹੁੰਚੋ ਜੀ ਬਰੈਂਪਟਨ ਟੀਵੀ ਐਂਡ ਅਪਲਾਇੰਸਿਸ ਚੰਕਿਊਜ਼ੀ ਐਂਡ ਬੋਵੇਡ ਦੇ ਇੰਟਰਸੈਕਸ਼ਨ 'ਤੇ 905-450-2828। ਰਫਤਾਰ ਪੇਂਟਿੰਗ ਦਾ ਨੰਬਰ ਵੀ ਦੱਸ ਦਈਏ, ਘਰ ਨੂੰ ਪੇਂਟ ਕਰਾ

0: ਅੱਜਕੱਲ ਕਿਸੇ ਵੀ ਚੀਜ਼ ਚ ਵੈਲਿਊ ਨਹੀਂ ਮਿਲਦੀ, ਸਾਡੀਆਂ ਆਇਲਾਂ ਵਿੱਚ ਵੈਲਿਊ ਮਿਲੂਗੀ।
1: ਉਹ ਕਿੱਦਾਂ?
0: ਜਿੱਥੇ ਤੁਸੀਂ ਸਿਰਫ 22.49 ਵਿੱਚ ਹੈਲਮਨਸ ਮੇਅਨੀਜ਼ 4 ਲੀਟਰ ਕਲੱਬ ਪੈਕ ਖਰੀਦੋ ਤੇ 3000 ਪੀਸੀ ਆਪਟੀਮਮ ਪੁਆਇੰਟਸ ਹਾਸਲ ਕਰੋ।
2: ਔਰ ਪੀਸੀ ਆਪਟੀਮਮ ਹੈ ਪਰ ਬਿਜ਼ਨਸ ਮੈਂਬਰਸ਼ਿਪ ਫੀਸ
3: ਬਿਲਕੁਲ ਜ਼ੀਰੋ।
4: ਤੁਸੀਂ ਹੋ ਕੌਣ?
0: ਹੋਲਸੇਲ ਕਲੱਬ, ਜਿੱਥੇ ਫੂਡ ਸਰਵਿਸ ਮਿਲੇ ਵੈਲਿਊ ਨਾਲ। ਹੋਰ ਜਾਣਕਾਰੀ ਲਈ ਸਟੋਰ ਵਿੱਚ ਵੇਖੋ। ਪੀਸੀ ਆਪਟੀਮਮ ਐਪ ਖੋਲ ਕੇ ਉਪਲਬਧ ਆਫਰ ਨੋਟ ਕਰੋ। ਆਫਰ 23 ਅਪ੍ਰੈਲ ਤੋਂ 13 ਮਈ ਤੱਕ ਵੈਲਿਡ
5: ਹੈ। ਹੋਲਸੇਲ ਕਲੱਬ, ਹੋਲ ਲੋਟ ਆਫ ਵੈਲਿਊ।
6: Donations to the War Amps have a lasting impact on amputees. Today, your support gives them the artificial limbs and resources they need for everyday activities and learning to live with amputation. Having access to our essential programs helps amputees prepare for tomorrow on their road to independence. The War Amps is committed to improving the quality of life for Canadian amputees, but this wouldn't be possible without you. To learn how your donation helps, visit waramps.ca.
7: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.